ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ

0: ਹੈਲੋ, ਗੁੱਡ ਮਾਰਨਿੰਗ ਸਰ।
1: ਹੈਲੋ
0: ਸਰ, ਉਹ ਨਾ ਫਿਲਮ ਵਾਲੀ ਮੀਟਿੰਗ ਲਈ ਆਏ ਸੀਗੇ ਸਰ, ਇੱਕ ਆਪਾਂ ਡਬਿੰਗ ਵਾਸਤੇ ਟਾਈਮ ਦਿੱਤਾ ਹੋਇਆ ਸੀਗਾ।
1: ਬਰੀਕਾਂ ਤਾਂ ਲਾ ਲਾ, ਅੱਜ ਆਪਣੀ ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਨਹੀਂ, ਅੱਜ ਮੈਂ ਇੱਕ ਬਹੁਤ ਜ਼ਰੂਰੀ ਕੰਮ ਆਇਆ ਹੋਇਆ। ਸਾਰਾ ਕੁਝ ਕੱਲ ਤੇ ਪਾ ਦੇ।
2: ਹੋ ਕਿਤਾਬ ਭੁੱਲੇ।

0: ਬਾਈਟਾ ਬਾਈਟ ਲਵਾਏਗੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਨਹੀਂ ਨਹੀਂ ਸਾਜੀ ਬਾਈਟ ਤੋਂ ਸ਼ਾਜੀ ਇਹਨੂੰ ਅੱਗੇ ਕਰ ਲਓ ਹੈਲੋ ਹੈਲੋ 10 ਮਿੰਟ ਹਾਂ ਠੀਕ ਆ ਹੋ ਗਿਆ ਚਲੋ।

0: ਪੈਸੇ ਵੀ ਮੁੱਕ ਗਏ, ਤਾਰੂ ਵੀ ਮੁੱਕ ਗਈ, ਪੇਪਰ ਵੀ ਮੁੱਕ ਗਏ।
1: ਹੈਂ
0: ਸਪਲੀ ਆ
1: ਐਗਜ਼ਾਮ ਚ
0: ਕੀ ਰਹਿ ਗਿਆ ਯਾਰ ਜੀ?
1: ਬਈ ਪਿੰਡ ਜਾਣ ਤੋਂ ਪਹਿਲਾਂ ਨਾ ਪਾਰਟੀ ਤਾਂ ਬਣਦੀ ਹੈ।
2: ਬਣਦੀ ਤਾਂ ਹੈ, ਬਰਥਡੇ ਵਾਲਾ ਜਗਾੜ ਕਰਕੇ ਦੇਖੀ।
3: ਬਈ ਪਿਛਲੇ ਮਹੀਨੇ ਤਾਂ ਮਨਾ ਕੇ ਹਟਿਆ ਜੀ ਬਰਥਡੇ ਹਜੇ।
4: ਓਏ ਉਹ ਤਾਂ ਹੋਰ ਸੀ।
3: ਹੈਂ
4: ਲੈ ਇਹ ਹੋ ਰਿਹਾ, ਉਹ ਖੜ ਜੋ, ਮੈਸੇਜ ਕਰਨਾ ਹਜੇ ਨਾ, ਹਜੇ ਨਾ ਮੈਸੇਜ ਕਰਨਾ। ਲਾਟਰੀ ਪਾਤੀ, ਨਿਕਲਿਆ ਹੀ ਤਾਂ ਦੇਖ ਲਈ ਮੈਂ ਮਾੜਾ ਜਿਹਾ।
0: ਉਹ ਬਈ ਆ ਉਂਗਲ ਨੀ, ਆਹਾ।

ਸੱਤੇ ਤੂੰ ਵੀ ਤੂੰ ਵੀ ਥੋੜੀ ਜਿਹੀ ਤੂੰ ਵੀ ਪਾ ਦੇ। ਹਾਂ ਆਹ ਬਣ ਗਈ ਗੱਲ।

0: ਕੀ ਗੱਲ, ਕਦੇ ਸੋਹਣੀ ਕੁੜੀ ਨਹੀਂ ਦੇਖੀ?
1: ਵੇਖੀਆਂ ਬਥੇਰੀਆਂ
2: ਪਰ ਇੰਨੀ ਸੋਹਣੀ ਨਹੀਂ ਦੇਖੀ।
0: ਤੈਨੂੰ ਕੋਈ ਫਰਕ ਨਹੀਂ ਪੈਂਦਾ, ਉਹ ਮੈਨੂੰ ਛੇੜੀ ਜਾਂਦੇ ਤੇ ਤੂੰ ਇੱਥੇ ਹੱਸੀ ਜਾਂਦਾ।
2: ਜਨਾਬ ਤੁਸੀਂ ਨਾ ਇੰਨੇ ਸੋਹਣੇ ਬਣ ਕੇ ਆਇਆ ਕਰੋ, ਹੁਣ ਮੈਂ ਦੱਸੋ ਕਿਹਦੇ ਕਿਹਦੇ ਨਾਲ ਲੜਦਾ ਫਿਰਾਂ?
0: ਫਾਈਨ, ਮੈਂ ਆਪਣਾ ਖਿਆਲ ਰੱਖ ਸਕਦੀ ਹਾਂ, ਤੂੰ ਮੇਰੇ ਤੋਂ ਦੂਰ ਹੀ ਰਹੀ।
2: ਚੱਲ ਠੀਕ ਹੈ ਫਿਰ, ਅੱਜ ਮੈਂ ਤੇਰੇ ਤੋਂ ਪੂਰੇ 40 ਫੁੱਟ ਦੂਰ ਰਹੂੰਗਾ, ਦੇਖਦੇ ਹਾਂ ਕਿਵੇਂ ਹੁੰਦੀ ਹੈ ਪ੍ਰੋਟੈਕਸ਼ਨ ਮੇਰੇ ਬਿਨਾਂ।

0: संगीत देश दुनिया दिया ताजा तरीन जानकारियां ना लबरेज महकांदे सौगात वंडदा सांझा विरसा
1: सोमवार तक शुक्रवार 5:30 AM ते सवेरे 4 बजे तो 5 बजे तक
2: बिजनेस डे प्रचार ते पसार ले संपर्क करो
0: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251 416-930-1251
1: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
0: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਸ ਦਿੰਦੇ ਨੇ
1: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season
3: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
4: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
5: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
6: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ

0: Ko Boulevard, Mississauga, Main Intersection, Dixie and Matheson.
1: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ ਜੇ ਐਂਡ ਗੈਰੀ ਨੂੰ
1: 905-459-5533।
2: 905-459-5533 ਤੇ
1: PNJ ਸਪਰਿੰਗ ਵੀਲ ਅਲਾਈਨਮੈਂਟ।
3: ਪਾਜੀ, ਅੱਜ ਘਰੇ ਤੰਦੂਰੀ ਬਣਾਓ,
4: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
5: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
6: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।

ਪਤਾ ਨਹੀਂ ਕੀ ਸੀ ਉਹਦੇ 'ਚ, ਕਹਿੰਦਾ ਪਤਾ ਨਹੀਂ ਕੀ ਸੀ ਉਹਦੇ 'ਚ, ਕਿਵੇਂ ਉਹਦੇ ਵੱਲ ਨੂੰ ਮੇਰੇ ਰਾਹ ਗਏ, ਉਹਦੇ ਵਰਗੀ ਕਿਸੇ ਨਾਲ ਹੋਈ ਨਹੀਂ ਮੁਹੱਬਤ। ਉਹ ਕਹਿੰਦੇ ਤੁਸੀਂ ਇਵੇਂ ਖਾਮ ਖਾ ਗਏ, ਇੱਕ ਸਬਰ ਦੀ ਮੂਰਤ ਕੀ ਹੈ ਮੇਰੇ ਲਈ, ਚੰਨ ਅਤੇ ਤਾਰੇ ਨੇ ਇਸ ਗੱਲ ਦੇ ਗਵਾਹ ਪਏ। ਜਿਉਣ ਲਈ ਤੂੰ ਸੱਚੇ ਮੈਨੂੰ ਰਾਹ ਦਿੱਤੇ, ਜਿਉਣ ਲਈ ਤੂੰ ਸੱਚੇ ਮੈਨੂੰ ਰਾਹ ਦਿੱਤੇ, ਹਿੱਸੇ ਨਾਲੋਂ ਜ਼ਿਆਦਾ ਮੈਨੂੰ ਸਾਹ ਦਿੱਤੇ, ਸ਼ੁਕਰ ਕਰਾਂ ਮੈਂ ਕਿਵੇਂ ਤੇਰਾ ਪਰਮਾਤਮਾ, ਜ਼ਿੰਦਗੀ ਵਿੱਚ ਸੁੱਖ ਤੂੰ ਬੇਅਥਾਹ ਦਿੱਤੇ, ਨੰਗ ਰਿਹਾ ਮਲੰਗ ਰਿਹਾ ਦਵੰਗ ਰਿਹਾ।

ਲੰਘ ਰਿਹਾ, ਮਲੰਗ ਰਿਹਾ, ਦਬੰਗ ਰਿਹਾ, ਜਾਰਬੇ ਮੈਨੂੰ ਦਿੱਤੇ, ਬੇਪਰਵਾਹ ਦਿੱਤੇ, ਭੁਗਤ ਰਿਹਾ ਸਜ਼ਾ ਜਿਨ੍ਹਾਂ ਦੀ ਮੈਂ ਰੱਬਾ ਮੇਰੇ ਖਾਤੇ ਲਿਖ ਕਿਹੜੇ ਗੁਨਾਹ ਦਿੱਤੇ। ਮੈਂ ਦੇਖਿਆ ਜਦ ਹਾਲ ਨਕਾਬ ਪੋਸ਼ਾਂ ਦਾ, ਕਹਿੰਦਾ ਮੈਂ ਦੇਖਿਆ ਜਦ ਹਾਲ ਨਕਾਬ ਪੋਸ਼ਾਂ ਦਾ, ਹਿਆ ਦੇ ਲੀੜੇ ਆਪ ਹੀ ਮੈਂ ਲਾ ਦਿੱਤੇ, ਹੱਕ ਜਦੋਂ ਵੀ ਮੰਗੇ ਸੀ ਸਰਕਾਰਾਂ ਤੋਂ, ਪਾ ਝੋਲੀ ਵਿੱਚ ਗੱਲਾਂ ਦੇ ਕੜਾ ਦਿੱਤੇ, ਸੇਵਾ ਕੀਤੀ ਸੱਚੇ ਮਨ ਤੋਂ ਤੂੰ ਮਦਹੋਸ਼, ਸੇਵਾ ਕੀਤੀ ਸੱਚੇ ਮਨ ਤੋਂ ਤੂੰ ਮਦਹੋਸ਼, ਦੁਨੀਆਂ ਨੇ ਇਲਜ਼ਾਮ ਖਾਮ ਖਾ ਦਿੱਤੇ, ਦੁਨੀਆਂ ਨੇ ਇਲਜ਼ਾਮ ਖਾਮ ਖਾ ਦਿੱਤੇ। ਸਤਰਾਂ ਨਾਲ ਤੁਸੀਂ ਸੁਣਾਉਣਾ ਪ੍ਰੋਗਰਾਮ ਸੰਜੈ ਬਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ, ਧੱਕਾ ਡੇ ਸਟਾਰਟ, ਵਧੀਆ ਗੱਲ, ਸੋਮਵਾਰ ਆਊਗਾ ਤਾਂ ਸ਼ੁੱਕਰਵਾਰ ਆਊਗਾ ਫਿਰ, ਹੈ ਐਂ ਕਹਿੰਦੇ ਹੁੰਦੇ ਹਾਂ। 8 June 2026 ਦੀ ਸਵੇਰ ਦਾ ਪ੍ਰੋਗਰਾਮ ਸੰਜੈ ਬਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਬਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਇੱਦਾਂ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ ਮਿਸਿਜ਼ ਅੱਗ, ਅੱਜ ਮਾਲਟਨ 'ਚ ਏਅਰਪੋਰਟ ਦੀਆਂ ਜੜ੍ਹਾਂ ਦੇ ਵਿੱਚ ਕਹਿ ਲਓ, ਕੰਧ ਨਾਲ ਕੰਧ ਸਾਂਝੀ ਆ ਪੀਅਰਸਨ ਟੋਰਾਂਟੋ ਏਅਰਪੋਰਟ ਦੀਆਂ ਜੜ੍ਹਾਂ 'ਚ, ਅਤੇ ਫੀਲ ਲਾਈਕ 13 ਕਰਦੇ ਹਾਂ, ਸ਼ਾਮ ਨੂੰ ਹੈਗਾ, ਦੁਪਹਿਰ ਨੂੰ ਹੈਗਾ 21, ਸ਼ਾਮ ਨੂੰ 24 ਅਤੇ ਰਾਤ ਨੂੰ 20 ਟੈਂਪਰੇਚਰ। 5:37 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 5:58 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੀ ਗੱਲਬਾਤ ਹੈ, ਕੋਈ ਵੀਕਐਂਡ ਦੇ ਮੈਂ ਲੰਘ ਕੇ ਗਿਆ, ਉਮੀਦ ਆ ਵੀ ਪਰਮਾਤਮਾ ਸੁੱਖ ਰੱਖੇ, ਸਭ ਦਾ ਵਧੀਆ ਲੰਘਿਆ ਹੋਊਗਾ। ਅਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, ਜਿਵੇਂ ਕੱਲ੍ਹ ਨਗਰ ਕੀਰਤਨ ਲੰਘ ਕੇ ਗਿਆ, ਅਤੇ ਨਗਰ ਕੀਰਤਨ ਦੀ ਕੋਈ ਗੱਲਬਾਤ ਕਰਨੀ, ਜੋ ਤੁਸੀਂ ਅੱਖੀਂ ਡਿੱਠਾ ਹਾਲ ਦੇਖਿਆ, ਹੋ ਸਕਦਾ ਉੱਥੇ ਕਿਸੇ ਪ੍ਰਕਾਰ ਦਾ ਵੀ ਚੰਗਾ ਜਾਂ ਮੰਦਾ ਮਾੜਾ, ਪਰ ਨਗਰ ਕੀਰਤਨ ਸੀ, ਬਹੁਤ ਵਧੀਆ, ਪਰਮਾਤਮਾ ਦੀ ਕਿਰਪਾ ਨਾਲ ਪਲਕੀ ਸਭ ਸਜਾਈ ਹੋਈ ਸੀ। ਅਤੇ ਫਿਰ ਨਗਰ ਕੀਰਤਨ ਦੇ ਵਿੱਚ ਫਿਰ ਸ਼ਬਦ ਗੁਰਬਾਣੀ ਸੁਣਨ ਨੂੰ ਮਿਲੀ ਕਿ ਨਹੀਂ ਮਿਲੀ, 905-673-3337 ਸਿੰਧੀ। ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, 416-477-2040 416-477-2040 'ਤੇ ਉੱਪਰ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, 647-835-5294 6478355294 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਹੋ ਸਕਦੀ ਹੈ। ਜੋ ਫਲਾਈਏ ਰੌਣਕਾਂ ਗੱਲਾਂ ਬਾਤਾਂ ਕਰਦੇ ਹਾਂ, ਸਟੂਡੀਓ ਦੇ ਵਿੱਚ ਆਪਣੇ ਗੈਸਟ ਅੱਜ ਪਹੁੰਚੇ ਆ, ਅਤੇ ਉਹਨਾਂ ਦੀ ਮੈਂ ਇੰਟਰੋਡਕਸ਼ਨ ਤੁਹਾਡੇ ਨਾਲ ਕਰਾਉਣਾ ਬਸ 1-2 ਮਿੰਟ ਤੱਕ, ਅਤੇ ਜਦ ਤੱਕ ਲਈ ਮਾੜਾ ਜਿਹਾ ਹਾਰ ਸ਼ਿੰਗਾਰ ਜੇ ਲੈਣ, ਅਤੇ ਫਿਰ ਵਧੀਆ ਵਧੀਆ ਵਧੀਆ ਵਧੀਆ ਜੀ ਤੁਹਾਨੂੰ ਗਾਣੇ ਗੁਣੇ ਵੀ ਸੁਣਾਉਂਦੇ ਹਾਂ ਆਪਾਂ, ਕਰਦੇ ਹਾਂ ਗੱਲਾਂ ਬਾਤਾਂ। 905-673-3337

0: ਬਿਲਕੁਲ ਜੀ, ਪਹਿਲਾਂ ਤੁਹਾਡੇ ਮੈਂ ਇੰਟਰੋਡਕਸ਼ਨ ਕਰਾ ਹੀ ਦਿੰਦਾ ਆਪਣੇ ਨਾਲ, ਇੱਥੇ ਆ ਜਾਓ ਤੁਸੀਂ ਇਸ ਕੁਰਸੀ 'ਤੇ,
1: ਠੀਕ ਹੈ?
0: ਚਲੋ ਠੀਕ ਹੈ, ਉਹਨੂੰ ਤਾਂ ਉਧਰੋਂ ਕਰ ਦਿਓ।
1: ਹਾਂਜੀ
0: ਠੀਕ ਹੈ, ਬਿਲਕੁਲ ਜੀ, ਆਪਾਂ ਤੁਹਾਡੇ ਇੰਟਰੋਡਕਸ਼ਨ ਕਰਾਏ ਦਿੰਦੇ ਹਾਂ। ਸਟੂਡੀਓ ਦੇ ਵਿੱਚ ਰਾਜੂ ਧਾਲੀਵਾਲ ਜੀ ਪਹੁੰਚੇ ਆ। ਰਾਜੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਸਵਾਗਤ।
2: ਸਤਿ ਸ਼੍ਰੀ ਅਕਾਲ ਹਰਜੀਤ ਵੀਰ ਜੀ,
0: ਕਿੱਦਾਂ ਸਿਹਤਾਂ?
2: ਬਹੁਤ ਵਧੀਆ, ਚੜ੍ਹਦੀਆਂ ਗੱਲਾਂ ਜੀ ਪੂਰੀ।
0: ਇੰਨੀ ਅਰਲੀ ਮਾਰਨਿੰਗ ਜਾਗਾਂਗੇ
2: ਜੀ? ਬਿਲਕੁਲ ਜੀ, ਕਹਿੰਦੇ ਹੁੰਦੇ ਵੀ ਐਕਟੀਵੇਟ ਰਹਿਣਾ ਚਾਹੀਦਾ।
0: ਆਹੋ, ਇਹ ਤਾਂ ਹੈ, ਗੱਲ ਤਾਂ ਸਹੀ ਹੈ, ਨਹੀਂ ਜ਼ਰੂਰੀ ਆ। ਅੱਛਾ,
2: ਮਿਹਨਤਾਂ ਨਾਲ ਮੰਜ਼ਿਲ ਮਿਲਦੀ ਹੈ,
0: ਮਿਹਨਤਾਂ ਨਾਲ ਮੰਜ਼ਿਲ ਮਿਲਦੀ। ਮਾਈਕ ਕੋਲ ਨੂੰ ਕਰ ਲਓ
2: ਜੀ। ਜੀ
0: ਅਤੇ ਬਿਲਕੁਲ, ਅਤੇ ਕਿੱਦਾਂ? ਅੱਛਾ, ਤੁਸੀਂ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਆਪ ਦਿਓ ਵੀ ਤੁਸੀਂ ਕੌਣ ਹੋ, ਕਿਵੇਂ ਹੋ, ਕਿੱਥੋਂ ਆਏ ਹੋ।
2: ਸਾਂਝ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵਰੀਓ ਤੁਹਾਡੇ ਆਪਣੇ ਰਾਜੂ ਧਾਲੀਵਾਲ ਵਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਪਿੰਡ ਆ ਜੀ ਗੁਰੂ ਸਰ ਸੁਧਾਰ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ।
0: ਕੀ ਬਾਤ!
2: ਰਾਏਕੋਟ ਦੇ ਕੋਲ ਆ
0: ਜੀ। ਰਾਏਕੋਟ ਦੇ ਕੋਲ
2: ਜੀ।
0: ਕਦ ਆਏ ਸੀ ਕੈਨੇਡਾ 'ਚ?
2: ਮੈਂ ਜੀ ਪਹਿਲਾਂ 2022 ਦੇ ਵਿੱਚ ਆਇਆ ਸੀਗਾ ਜੀ, ਸ਼ੋਅ ਲਾ ਕੇ ਗਿਆ ਜੀ, ਅਤੇ ਉਸ ਤੋਂ ਬਾਅਦ ਮੈਂ 2023 'ਚ ਆਇਆ ਜੀ।
0: ਹੁਣ ਪੱਕੇ ਹੋ ਰਹੇ ਜਾਂ?
2: ਹਾਂਜੀ ਹਾਂਜੀ,
0: ਪੀ ਆਰ ਹੋ?
2: ਨਹੀਂ ਜੀ, ਅਜੇ ਵਰਕ ਪਰਮਿਟ 'ਤੇ।
0: ਵਰਕ ਪਰਮਿਟ
2: ਜੀ,
0: ਠੀਕ ਹੈ। ਤੁਸੀਂ ਗੀਤ ਸੰਗੀਤ ਲੈਣ ਦੇ ਵਿੱਚੋਂ ਸਿੰਗਰ ਹੋ?
2: ਬਿਲਕੁਲ ਜੀ।
0: ਪਹਿਲਾਂ ਮੈਂ ਚਿਰ ਹੋ ਗਿਆ ਗਾਉਂਦਿਆਂ ਨੂੰ?
2: ਮੈਨੂੰ ਤਕਰੀਬਨ ਜੀ 2013 ਦਾ ਮੈਂ ਗਾਉਣ ਲੱਗਿਆ ਹਾਂ ਜੀ। ਪਹਿਲਾਂ ਮੈਂ ਲਿਖਦਾ ਸੀਗਾ ਜੀ, ਉਸ ਤੋਂ ਬਾਅਦ ਮੈਂ ਗਾਇਕੀ ਖੇਤਰ 'ਚ ਆਇਆ ਜੀ।
0: ਵੈਰੀ ਗੁੱਡ। ਸ਼ੌਂਕ ਕਿੱਥੋਂ ਜਾਗ ਗਿਆ?
2: ਸ਼ੌਂਕ ਕਹਿੰਦੇ ਹੁੰਦੇ ਆ ਜੀ, ਪਹਿਲਾਂ ਜਿਵੇਂ ਆਪਾਂ ਦੁਨੀਆ 'ਤੇ ਦੇਖਦੇ ਹਾਂ ਜੀ ਚੀਜ਼ਾਂ, ਮੈਨੂੰ ਇੱਕ ਸਿੰਗਰਾਂ ਨੂੰ ਸੁਣਨ ਦੀ, ਜਿਵੇਂ ਕਿਸ਼ੋਰ ਕੁਮਾਰ, ਮੁਹੰਮਦ ਰਫੀ ਸਾਹਿਬ, ਉਹਨਾਂ ਨੂੰ ਮੈਂ ਬੜੀ ਲਗਨ ਦੇ ਨਾਲ ਸੁਣਦਾ ਹੁੰਦਾ ਸੀਗਾ ਜੀ। ਹੌਲੀ ਹੌਲੀ ਫਿਰ ਮੇਰਾ ਇੰਦਰਜੀਤ ਹਸਨਪੁਰੀ ਆ ਜੀ ਮੇਰੇ ਉਸਤਾਦ, ਉਹਨਾਂ ਤੋਂ ਮੈਂ ਤਾਮੀਲ ਲਈ ਜੀ, ਉਹਨਾਂ ਤੋਂ ਲਿਖਣਾ ਸਿੱਖਿਆ ਜੀ। ਪਹਿਲਾਂ ਮੈਂ ਰਾਈਟਰ ਬਣਿਆ ਜੀ, ਫਿਰ ਸਿੰਗਰ ਲੈਣ 'ਚ ਆਇਆ ਜੀ।
0: ਨਹੀਂ ਤਾਂ ਪਹਿਲਾਂ ਬੰਦਾ ਸਿੰਗਰ ਬਣ ਜਾਂਦੇ, ਬਾਅਦ 'ਚ ਰਾਈਟਰ 'ਚ ਆਉਂਦੇ?
2: ਜੀ ਬਿਲਕੁਲ ਜੀ, ਕਿਉਂਕਿ ਪਹਿਲਾਂ ਲਿਖਣਾ ਜ਼ਰੂਰੀ ਹੈ ਜੀ,
0: ਲਿਖਣਾ ਜ਼ਰੂਰੀ,
2: ਉਹਨੂੰ ਸਮਝ ਜ਼ਰੂਰੀ ਹੈ ਕਿਸੇ ਵੀ ਲੈਣ ਦੀ, ਉਹ ਮੈਂ ਸਮਝਿਆ, ਉਹਨੂੰ ਆਪਦੇ ਗੀਤਾਂ 'ਚ ਪਰੋਇਆ ਜੀ। ਫਿਰ ਹੌਲੀ ਹੌਲੀ ਚਲੋ ਮੈਂ ਦਫ਼ਤਰਾਂ 'ਚ ਵੀ ਗਿਆ ਜੀ, ਗੱਲ ਨਹੀਂ ਬਣੀ, ਫਿਰ ਮੈਂ ਆਪ ਹੀ ਲੈਣ 'ਚ ਆਇਆ ਜੀ।
0: ਹਾਂ, ਅੱਛਾ, ਅਤੇ ਤੁਹਾਡੇ ਪਹਿਲਾਂ ਕੋਈ ਹੈਗੇ ਸੀ ਪੇਰੈਂਟਸ, ਫਾਦਰ ਸਾਹਿਬ ਜਾਂ ਦਾਦੇ ਪੜਦਾਦੇ ਇਸ ਲਾਈਨ ਦੇ ਵਿੱਚ?
2: ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਜਦ, ਅੱਛਾ, ਜ਼ਿਮੀਂਦਾਰ ਪਰਿਵਾਰਾਂ ਜੀ, ਸਿੱਧੇ ਸਾਦੇ ਖੇਤੀ ਵਾਲੇ ਕਹਿੰਦੇ ਹੁੰਦੇ ਆ ਨਾ, ਉਹ ਤਾਂ ਕਹਿੰਦੇ ਹੁੰਦੇ ਸੀ ਵੀ ਕਿੱਧਰ ਨਹੀਂ ਲੈਣ 'ਚ ਤੁਰ ਪਿਆ ਤੂੰ,
0: ਗਲਾਂ ਕੱਢਦੇ ਹੁੰਦੇ ਨੇ
2: ਜੀ। ਬਿਲਕੁਲ ਬਿਲਕੁਲ,
0: ਕਰਦੇ ਤਾਂ।
2: ਹਾਂਜੀ ਹਾਂਜੀ,
0: ਹੋਰ ਲਫ਼ਜ਼ ਵਰਤਦੇ ਨੇ ਵੀ
2: ਕਿਹੜੇ, ਬਿਲਕੁਲ ਜੀ, ਰਿਸ਼ਤੇਦਾਰ ਵੀ ਕਰਨ ਲੱਗ ਜਾਂਦੇ ਆ ਵੀ ਇਹ ਲੈਣ ਦੇ ਵਿੱਚ ਕਿੱਧਰ ਨੂੰ ਮੁੜਿਆ, ਤੁਸੀਂ ਖੇਤੀਬਾੜੀ ਵੀ ਨਹੀਂ ਲਾਓ ਜਾਈ ਇੱਧਰ।
0: ਅੱਛਾ, ਕਿਵੇਂ ਲੱਗਦਾ ਹੁਣ?
2: ਹੁਣ ਬਹੁਤ ਵਧੀਆ
0: ਰਿਸਪੌਂਸ ਲੋਕਾਂ ਦਾ,
2: ਬਹੁਤ ਸੋਹਣਾ ਪਿਆਰ ਮਿਲਦਾ ਜੀ। ਤਕਰੀਬਨ ਇੱਥੇ ਕੈਨੇਡਾ ਦੇ ਵਿੱਚ ਹੁਣ ਆਪਣੇ, ਚਲੋ ਵਧੀਆ, ਜਦੋਂ ਵੀ ਕਿਤੇ ਸ਼ੋਅ ਹੁੰਦੀ ਆ ਜੀ, ਬਹੁਤ ਪਿਆਰ ਮਿਲਦਾ ਜੀ।
0: ਮੈਂ ਤੁਹਾਡਾ ਗੀਤ ਆ ਜਿਹੜਾ ਨਾ ਪਹਿਲਾਂ ਮੇਹਰ ਜੋੜਨ ਦੀ,
2: ਹਾਂਜੀ,
0: ਉਹ ਲਾਇਆ ਸ਼ਬਦ, ਜਿਵੇਂ ਸ਼ਬਦ ਟਾਈਪ ਕਹਿ ਸਕਦੇ ਆ, ਧਾਰਮਿਕ ਸੌਂਗ ਕਹਿ ਸਕਦੇ ਆ।
2: ਬਿਲਕੁਲ ਜੀ, ਮੇਰੇ ਪਿੰਡ ਦਾ ਇਤਿਹਾਸ ਆ ਜੀ।
0: ਸਾਡੇ
2: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਸੀਗੇ ਜੀ, ਉਹਨਾਂ ਨੇ ਸਾਡੇ ਪਿੰਡ ਜੋੜਾ ਜੀ ਦਿੱਤਾ ਸੀ ਬਾਬਾ ਪ੍ਰੇਮ ਜੀ ਨੂੰ ਜੀ, ਉਹ ਅਜੇ ਵੀ ਬਿਰਾਜਮਾਨ ਆ ਜੀ।
0: ਅੱਛਾ,
2: ਤੇ ਉਹਨਾਂ ਦੀ ਕਹਿੰਦੇ ਹੁੰਦੇ ਆ ਵੀ ਛਤਰ ਸਾਇਆ ਹੇਠਾਂ ਹੀ ਅੱਜ ਰਾਜੂ ਧਾਲੀਵਾਲ ਬਣੇ ਆ ਜੀ।
0: ਬਿਲਕੁਲ ਬਿਲਕੁਲ, ਦੇ ਨਹੀਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਬਿਲਕੁਲ ਜੀ, ਅਤੇ ਰਾਜੂ ਧਾਲੀਵਾਲ ਦੇ ਆਪਾਂ ਅੱਜ ਗੀਤ ਪਲੇ ਕਰਾਂਗੇ। ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੋਵੇ ਇਹ ਰਾਜੂ ਬਾਈ ਜੀ ਦੇ ਪ੍ਰਤੀ, ਜਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। 905-673-3337 ਦੇ ਉੱਪਰ 7015। ਹਾਂਜੀ ਬਸ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
3: ਰਾਜਪੁਰੇ ਚ ਰੋਪੜ ਚ ਕਿਆ ਗੱਲ ਸਾਡੇ ਮਗਰ ਪਈ ਹੈ ਰੱਬ? ਇੱਕ ਬਹੁਤ ਜ਼ਰੂਰੀ ਸਵਾਲ ਹੈ ਪਰਮਿੰਦਰ ਜੀ ਨੇ ਪੁੱਛਿਓ ਵੀ ਭਾਵਨਾ ਡੈਮ ਦੀ ਜਿਹੜੀ ਕਾਰ ਆ ਉਹ ਗਾਰ ਉਹ ਕੱਢਣਗੇ ਕਿ ਨਹੀਂ ਕੱਢਣਗੇ ਕਿ ਫੇਰ ਹੜ ਜਾਣਗੇ?
0: ਤੇ ਸਰਕਾਰ ਤੁਹਾਡੀ,
3: ਸਾਡੀ ਸਰਕਾਰ ਦੇ ਪੱਲੇ ਨੀ, ਇਹਦਾ ਹਿਮਾਚਲ ਸਰਕਾਰ ਦੇ ਪੱਲੇ।
0: ਅੱਛਾ, ਹਿਮਾਚਲ ਵਾਲੇ ਵੱਖਰੇ ਹੋ ਗਏ ਹੁਣ
3: ਨਾ? ਪਹਿਲਾਂ ਦੇ ਵੱਖਰੇ, ਉਹਦੇ ਚ ਪੈਂਦਾ ਟਨਿਓਰ ਇਲਾਕੇ ਚ।
0: ਅੱਛਾ,
3: ਉਹ ਕਹਿੰਦੇ ਮਤਾ ਪਾਸ ਕਰਨਾ ਫਲਾਣਾ ਕਰਨਾ, ਕਿ ਇਹਨਾਂ ਨੂੰ ਬਰਸਾਤ ਆ ਜਾਣੀ, ਫੇਰ ਉਹੀ ਗੱਲ,
0: ਚਲੋ ਕਢਾ ਦਿੰਦੇ ਆ ਕਹਿ ਕੇ, ਕੁਮਾਰੀ ਆਂਟੀ ਜੀ ਦਾ ਮੈਸੇਜ ਆ, ਤੰਦਰੁਸਤੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ, ਪਰਮਾਤਮਾ ਇਹ ਸੁੱਖ ਸਭ ਨੂੰ ਦੇਵੇ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਆਂਟੀ, ਥੈਂਕ ਯੂ ਸੋ ਮਚ। ਪਰਮਿੰਦਰ ਦੇ ਕਾਫੀ ਮੈਸੇਜ ਆ ਗਏ, ਤੇ ਆਪਣੇ ਇਧਰੋਂ ਨਗਰ ਕੀਰਤਨ ਦੀ ਵੀਡੀਓ ਵੀ ਬਣ ਗਈ ਆ ਜੀ ਭਾਈ, ਉਹ ਵੀ ਆਪਾਂ ਜ਼ਰੂਰ ਕਰ ਦੇਣੀ ਆ। ਨਗਰ ਕੀਰਤਨ ਰਜਵਾਈ ਗਏ ਸੀ ਕੱਲ ਨਗਰ ਕੀਰਤਨ ਦੇ?
2: ਨਹੀਂ ਜੀ, ਕੱਲ ਮੈਂ ਕਿਤੇ ਹੋਰ ਸੀਗਾ ਜੀ, ਮੇਰਾ ਸਟੂਡੀਓ ਦਾ ਟਾਈਮ ਸੀਗਾ ਜੀ।
0: ਅੱਛਾ, ਬੀਜੀ ਕਿਤੇ?
2: ਹਾਂਜੀ ਹਾਂਜੀ, ਮੇਰੇ ਦੋਸਤ ਜ਼ਰੂਰ ਗਏ ਆ ਜੀ, ਕਹਿੰਦੇ ਬਹੁਤ ਵਧੀਆ ਇਹ
0: ਨਹੀਂ ਸੋਹਣਾ ਸੀ ਕੱਥ ਸੰਗਤ ਦਾ।
2: ਹਾਂਜੀ ਹਾਂਜੀ,
0: ਪੂਰਾ ਮਤਲਬ ਜਾਹੋ ਜਲਾਲ ਪੂਰਾ,
2: ਬਿਲਕੁਲ ਬਿਲਕੁਲ ਜੀ।
0: ਧਾਰਮਿਕ ਚੀਜ਼ਾਂ ਚਲੋ ਕਹਿਣੀਆਂ ਨਹੀਂ ਚਾਹੀਦੀਆਂ, ਹੋ ਜਾਂਦੀਆਂ ਨੇ ਇੱਦਾਂ
2: ਜੀ ਜੀ,
0: ਤੇ ਹੁਣ ਪਤਾ ਨਹੀਂ ਕਈਆਂ ਨੇ ਲਾਈਕ ਕੀਤਾ ਕਈਆਂ ਨੇ ਨਹੀਂ ਕੀਤਾ
2: ਜੀ,
0: ਤੇ ਵਧੀਆ ਗੱਲ। 85-50 ਤੋਂ ਭਾਜੀ ਦਾ ਮੈਸੇਜ ਆ, ਰੇਸ਼ਮ ਭਾਅ ਜੀ ਦਾ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਅੱਛਾ ਰਾਜੂ ਭਾਅ
2: ਜੀ,
0: ਅਤੇ ਫਿਰ ਕਰ ਦਈਏ ਸ਼ੁਰੂ ਆਪਾਂ ਥੋੜ੍ਹੇ ਤੋਂ ਹੀ, ਆਉਣ ਦਾ ਫਿਰ ਕੋਈ ਕਿਹੜੇ ਦੋ ਬੋਲ ਸੁਣਾਉਂਦੇ ਅੱਜ?
2: ਬਿਲਕੁਲ ਜੀ, ਦੱਸੋ ਆਪਾਂ ਧਾਰਮਿਕ
0: ਚੱਲਣ ਦਿਓ ਹਾਈ ਬੀਟ। ਮੈਂ ਕਹਿੰਦਾ ਸਿੱਧੀ ਚਲੋ ਨਾ ਸੰਧੂ ਸਾਹਿਬ ਦੀ ਕਾਲ ਲੈ ਲਈਏ ਪਹਿਲਾਂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
3: ਬਾਕੀ ਨਿਕਲ ਥੋੜੇ ਘੱਟ ਕਰ ਲਈ, ਪਰ ਇਹਨਾਂ ਨੂੰ ਸੁਣੀਏ, ਇਹਨਾਂ ਦੇ ਜੋ ਵੀ ਯੋਗਤਾ ਆ ਪਰਮਾਤਮਾ ਨੇ ਲਿਖਣ ਲਈ ਜਾਣ ਬੋਲਣ ਲਈ ਸਮਰੱਥੀ, ਉਹਦੇ ਬਾਰੇ ਗੱਲ ਕਰੀ ਮੈਂ ਸੁਣਨਾ ਚਾਹੂੰਗਾ।
0: ਪਰਮਾਤਮਾ
3: ਕਰੇ ਆਪਾਂ। ਥੈਂਕ ਯੂ,
0: ਥੈਂਕ ਯੂ।
2: ਬਿਲਕੁਲ ਜੀ, ਸੰਧੂ ਸਾਹਿਬ ਨੂੰ ਆਪਾਂ ਇੱਕ ਲਾਈਫ ਤੇ ਸੁਣਾਉਂਦੇ ਹਾਂ ਜੀ। ਜਿੱਦਾਂ ਹੁਣ ਕਹਿੰਦੇ ਹੁੰਦੇ ਵੀ 6 ਮਹੀਨੇ ਬੰਦਾ ਇੰਡੀਆ, 6 ਮਹੀਨੇ ਕੈਨੇਡਾ ਜੀ। ਸਰਦਾਰੀ ਸੌਂਗ ਆ ਜੀ ਮੇਰਾ ਯੂਟਿਊਬ ਤੇ ਆਇਆ
0: ਹੋਇਆ,
2: ਸੁਦੇਸ਼ ਕੁਮਾਰੀ ਜੀ ਨਾਲ ਜੀ।
0: ਅੱਛਾ,
2: ਸੁਣ ਸਕਦੇ ਆ ਜੀ ਰਾਜੂ ਧਾਲੀਵਾਲ, ਜਦੋਂ ਸਰਚ ਕਰੋਗੇ ਸੰਤਾਲੀ ਸਰਦਾਰੀ ਸੌਂਗ ਆਜੂਗਾ ਜੀ,
0: ਉਹਦੇ
2: ਬੋਲ ਆ ਜੀ।
1: ਬੇ ਕਦੇ ਤੂੰ ਕੈਨੇਡਾ ਕਦੇ ਹੁੰਨਾ ਏ ਪੰਜਾਬੇ, ਐਡਾ ਵੱਡਾ ਤੇਰਾ ਕਿਹੜਾ ਚੱਲਦਾ ਵਪਾਰ ਵੇ, ਦਿਲ ਕਰੇ ਸੋਨੇ ਦੀਆਂ ਚਾਜਰਾ ਮੈਂ ਪਾਵਾਂ, ਕਹਿਣ ਲੱਗੀ ਸੋਚਾਂ ਸੋ ਬਾਰੀ ਮੁੰਡਿਆ, ਜੱਟੀ ਦੀ ਤਮੰਨਾ ਜੇ ਤੂੰ ਪੂਰੀ ਕਰ ਦੇ ਫਿਰ ਤੇਰੀ ਮੰਨਾ ਸਰਦਾਰੀ ਮੁੰਡਿਆ। ਕੀ ਕਹਿੰਦਾ ਜੀ? ਹੋ ਲਾਡਾ ਨਾਲ ਬਾਪੂ ਜੀ ਨੇ ਸਾਨੂੰ ਬਿਲੋ ਪਾਲਿਆ, ਮੋੜਾ ਉੱਤੇ ਖੜਕੇ ਨੀ ਟੈਮ ਅਸੀਂ ਗਾਲਿਆ, ਜਾਣਦਾ ਬਲਟ ਸਾਡੇ ਕਾਰੋਬਾਰ ਨੂੰ, ਚੱਲਦੀ ਆ ਤਾਂ ਹੀ ਸਰਦਾਰੀ ਬੱਲੀਏ, ਸੋਨੇ ਸੋਨੇ ਵਾਲੀ ਗੱਲ ਕੀ ਕਰਦੀ ਜੱਟ ਹੀਰੇ ਚ ਜੜਾ ਦੂ ਤੈਨੂੰ ਸਾਰੀ।

0: ਪਾਤਾ ਗਾਣੇ ਦੀ ਟਿਊਨ ਵੀ ਵਧੀਆ ਤੇ ਆਵਾਜ਼ ਵੀ ਬਹੁਤ ਸੋਹਣੀ ਆ
1: ਜੀ ਜੀ ਬਿਲਕੁਲ
0: ਬਾਬਾ ਜੀ ਦੀ ਮਿਹਰ ਆ
1: ਜੀ ਜੀ
0: ਨਹੀਂ ਚਾਹੀਦਾ ਵੀ ਇੱਥੇ ਵੈਸੇ ਮੈਂ ਵੀ ਲਾਈਕ ਕਰਦਾ ਹਾਈ ਵੀ
1: ਜ਼ਿੰਦਗੀ ਤੇ ਲਿਖਿਆ ਜਿਹੜੇ ਸਾਡੇ ਭਰਾ 6 ਮਹੀਨੇ ਇੰਡੀਆ 6 ਮਹੀਨੇ ਕੈਨੇਡਾ ਘੁੰਮਣ ਦੇ ਸ਼ੌਕੀਨ ਹੁੰਦੇ ਆ ਕਿਉਂਕਿ ਆਪਣੇ ਦੇਸ਼ ਨੂੰ ਵੀ ਪਿਆਰ ਕਰਦੇ ਆ ਜੀ ਇਸ ਮਿੱਟੀ ਨੂੰ ਵੀ ਉਸ ਮਿੱਟੀ ਨੂੰ
0: ਕੋਈ ਸ਼ੱਕ
1: ਜਾਣਾ ਰਹਿੰਦਾ ਜੀ ਉਹਨਾਂ
0: ਕੋਈ ਸ਼ੱਕ ਨਹੀਂ ਸੋਲਾ ਕਰ ਦੋ ਲਖਵਿੰਦਰ ਭਾਜੀ ਦਾ ਮੈਸੇਜ ਆ ਗੁੱਡ ਮਾਰਨਿੰਗ ਦਾ ਥੈਂਕ ਯੂ ਸਰ ਤੇ 44 ਸਟਾਰ ਤੋਂ ਹਰਮਨ ਭਾਜੀ ਕਹਿੰਦੇ ਗੁੱਡ ਮਾਰਨਿੰਗ ਵੀਰ ਜੀ ਤੁਹਾਨੂੰ ਤੇ ਰਾਜੂ ਵੀਰ ਨੂੰ ਸਤਿ ਸ਼੍ਰੀ ਅਕਾਲ ਬਾਈ ਦੀ ਆਵਾਜ਼ ਵੈਰੀ ਗੁੱਡ ਗੁੱਡ ਬਲੈਸ ਹਿਮ ਥੈਂਕ ਯੂ ਆਪਣੇ ਹਰਮਨ ਭਾਜੀ ਥੈਂਕ ਯੂ ਅਤੇ ਨਾਲ ਦੀ ਨਾਲ ਇੱਧਰੋਂ ਆਪਾਂ ਪਰਮਿੰਦਰ ਨੂੰ ਵੀ ਜੋੜ ਲੈਣਾ ਅਤੇ ਉਹ ਤੋਂ ਪਹਿਲਾਂ ਆਪਾਂ ਇੱਕ ਸੰਦੇਸ਼ਾ ਦੇ ਦਈਏ ਫਰੈਸ਼ ਹੈ ਟੋਨਕ ਵਾਲਿਆਂ ਦਾ ਉਹ ਕਹਿੰਦੇ ਵੀ ਜੇ ਤੁਹਾਡੇ ਵਾਲ ਝੜਦੇ ਆ ਨਾ ਵਾਲ ਮਤਲਬ ਚਿੱਟੇ ਨੇ ਉਹਨੂੰ ਕਾਲੇ ਕਰਨਾ ਚਾਹੁੰਦੇ ਹੋ ਤੁਹਾਡੀ ਕਹਿੰਦੇ ਸ਼ਖਸੀਅਤ ਨੂੰ ਨਿਖਾਰਦਾ ਤੁਸੀਂ 5 ਤੋਂ 7 ਦਿਨਾਂ ਦੇ ਵਿੱਚ ਫਰਕ ਮਹਿਸੂਸ ਕਰੋਗੇ ਵਾਲਾਂ ਨੂੰ ਝੜਨ ਤੋਂ ਰੋਕਦਾ ਨਵੇਂ ਉਗਾਉਣ ਦੇ ਵਿੱਚ ਮਦਦ ਕਰਦਾ ਪਿਛਲੇ 20 ਸਾਲਾਂ ਤੋਂ ਸੇਵਾ ਦੇ ਵਿੱਚ ਨੇ ਸਿੱਧਾ ਗਾਹਕਾਂ ਤੱਕ ਪਹੁੰਚਾਇਆ ਜਾਂਦਾ ਕਹਿੰਦੇ 100% ਖਾਲਸ ਜੜੀ ਬੂਟੀਆਂ ਵਾਲਾ 647-521-5168 ਜਾਫਰ ਮਲਿਕ ਸਾਹਿਬ ਨਾਲ ਕਰ ਲਿਓ ਸੰਪਰਕ 647-521-5168 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ ਰਜੂ ਭਾਈ ਜੀ ਜੇ ਇਹ ਨਾ ਚੀਜ਼ ਹੋਵੇ ਨਾ ਐਡਵਰਟਾਈਜ਼ਮੈਂਟ ਤਾਂ ਪ੍ਰੋਗਰਾਮ ਚੱਲਣੇ ਬਹੁਤ ਔਖੇ
1: ਬਿਲਕੁਲ ਬਿਲਕੁਲ ਜੀ ਜ਼ਰੂਰੀ
0: ਇਹ ਪ੍ਰੋਗਰਾਮ ਦੀ ਖੁਰਾਕ ਨੇ
1: ਜੀ ਜੀ
0: ਬੈਕ ਸਪੋਰਟ ਨੇ
1: ਜੀ ਚਾਹੀਦਾ ਵੀ
0: ਬੈਕ ਬੋਨ ਕਹਿ ਸਕਦੇ
1: ਤਾਂ ਹੀ ਭਰਾਵਾਂ ਨੂੰ ਪਤਾ ਲੱਗਦਾ ਜੇ ਕਿਸੇ ਨੇ ਬਿਜ਼ਨਸ ਕੀਤਾ ਜੀ ਉਹਦੀ ਆਵਾਜ਼ ਮੀਡੀਆ ਵਾ ਜੀ
0: ਸੱਚੀ ਗੱਲ ਕੋਈ ਸ਼ੱਕ ਨਹੀਂ ਨਾਲੇ ਸਵੇਰੇ ਸਵੇਰੇ ਤਾਂ ਸਾਰੇ ਜਣੇ ਸੁਣਦੇ ਬਹੁਤ
1: ਜੀ ਬਿਲਕੁਲ ਬਿਲਕੁਲ ਜੀ
0: ਕੋਈ ਸ਼ੱਕ ਨਹੀਂ ਤੇ ਇੱਧਰੋਂ ਦੂਜੇ ਪਾਸਿਓਂ ਜੇ ਤੁਸੀਂ ਦਾਣਾ ਮੰਡੀ ਤੇ ਹਜੇ ਤੱਕ ਨਹੀਂ ਗਏ ਦਾਣਾ ਮੰਡੀ ਤੇ ਗਰੋਸਰੀ ਤੁਸੀਂ ਨਹੀਂ ਕੀਤੀ ਫਿਰ ਤਾਂ ਕਾਫੀ ਡਾਲਰਾਂ ਦਾ ਤੁਸੀਂ ਨੁਕਸਾਨ ਹੀ ਕੀਤਾ ਹੈ ਕਹਿ ਲਓ ਪਰ ਜ਼ਰੂਰ ਜ਼ਰੂਰ ਜ਼ਰੂਰ ਜਾ ਕੇ ਆਇਓ ਦਾਣਾ ਮੰਡੀ 'ਤੇ ਬ੍ਰੈਮਲੀ ਐਂਡ ਕੁਈਨ ਦਾ ਏਰੀਆ ਬਣਦਾ ਖੁੰਜਾ ਹੀ ਕਹਿ ਲਓ ਅਤੇ ਤੁਸੀਂ ਉੱਥੋਂ ਕਿਸੇ ਪ੍ਰਕਾਰ ਦੇ ਕੋਈ ਆਟੇ ਲੈਣੇ ਆ ਦੁੱਧ ਲੈਣੇ ਆ ਬਟਰ ਲੈਣੇ ਆ ਦਾਲਾਂ ਕੱਚੀਆਂ ਪੱਕੀਆਂ ਲੈਣੀਆਂ ਚਾਹੁੰਦੇ ਹੋ ਪੱਕੀਆਂ ਦਾ ਮਤਲਬ ਵੀ ਰੈਸਟੋਰੈਂਟ ਵਿੱਚ ਹੀ ਆ ਤੁਸੀਂ ਬੈਠ ਕੇ ਖਾ ਲਓ ਚਾਹੇ ਘਰ ਲਿਜਾ ਕੇ ਖਾ ਲਓ ਬ੍ਰੇਕਫਾਸਟ ਕਰ ਲਓ ਲੰਚ ਕਰ ਲਓ ਡਿਨਰ ਕਰ ਲਓ ਤਾਂ 905-286-9957 905-286-9957 ਦੇ ਉੱਪਰ ਸੰਪਰਕ ਕਰ ਲਓ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ ਅਤੇ ਤੁਸੀਂ ਕੋਈ ਚਿਕਨ ਦੀਆਂ ਆਈਟਮਾਂ ਲੈਣੀਆਂ ਜਿਹੜੀਆਂ ਨੋਨ ਵੈਜ ਦੀਆਂ ਕੋਈ ਵੀ ਆਈਟਮਾਂ ਲੈਣੀਆਂ ਚਾਹੁੰਦੇ ਜਾਂ ਗੋਟ ਮੀਟ ਲੈਣਾ ਚਾਹੁੰਦੇ ਜਾਂ ਫਿਸ਼ ਲੈਣੀ ਚਾਹੁੰਦੇ ਤਾਂ ਵੀ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ ਅਤੇ ਭਾਈ ਉੱਥੇ ਫਿਰ ਤੁਸੀਂ ਕਰ ਲਿਓ ਗੱਲਬਾਤ 905-286-9957 ਦੇ ਉੱਪਰ ਅਤੇ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਜੇ ਤੁਸੀਂ ਸਿਟੀ ਦੇ ਵਿੱਚ ਕੰਟੇਨਰਾਂ 'ਤੇ ਜੋਬ ਕਰਨੀ ਚਾਹੁੰਦੇ ਹੋ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ 416-417-2969 'ਤੇ ਸੰਪਰਕ ਕੀਤਾ ਜਾ ਸਕਦਾ 416-455-9913 ਦੇ ਉੱਪਰ ਵੀ ਜਗਤਾਰ ਸਿੰਘ ਜੱਠਾ ਭਾਈ ਨਾਲ ਸੰਪਰਕ ਕਰ ਲਿਓ 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਨੇ ਅਤੇ ਕੈਨੇਡਾ 'ਚ ਕਹਿੰਦੇ ਟੂਰਿਸਟ ਵੀਜ਼ਾ ਲੈ ਕੇ ਠੱਗੀਆਂ ਮਾਰਨ ਵਾਲੇ ਅਪਰਾਧਕ ਗਰੋਹਾਂ ਦਾ ਪਰਦਾਫਾਸ਼ ਜਿਹੜੀ ਆਪਾਂ ਪੁਲਿਸ ਉੱਥੇ ਦੀ ਖਬਰ ਵਾਰ ਵਾਰ ਕੀਤੀ ਆ ਆਪਾਂ ਵੀਡੀਓ ਵੀ ਬਣਾਈ ਸੀ ਦੁਰਹਮ ਪੁਲਿਸ ਵੱਲੋਂ 46 ਗ੍ਰਿਫਤਾਰੀਆਂ ਹੋ ਗਈਆਂ 2.6 ਮਿਲੀਅਨ ਦੇ ਕੁੱਲ ਵਿੱਤੀ ਅਪਰਾਧ ਸਾਹਮਣੇ ਆ ਕੇ 200 ਸ਼ੱਕੀਆਂ ਦੇ ਵਾਰੰਟ ਜਾਰੀ ਹੋਏ ਹੋਏ ਨੇ ਕੈਨੇਡਾ ਦੇ ਵਿੱਚ 88,000 ਨੌਕਰੀ ਦੇ ਹਨੇਰੀ ਨੇ ਹਨੇਰੀ 'ਚ ਉੱਡਿਆ ਰਿਸੈਸ਼ਨ ਕਹਿੰਦੇ 88,000 ਨੌਕਰੀਆਂ ਸਰਕਾਰ ਕੈਨੇਡਾ ਦੀ ਕਹਿੰਦੀ ਅਸੀਂ ਦਿੱਤੀਆਂ ਨੇ ਅਤੇ ਰਿਸੈਸ਼ਨ ਕਹਿੰਦੇ ਗਿਆ ਢੱਠੇ ਖੂਹ 'ਚ ਕੈਨੇਡਾ ਦੀ NDP ਨੇ ਜੂਨ 1984 ਦੀਆਂ ਘਟਨਾਵਾਂ ਦੇ ਪੀੜਤਾਂ ਨੂੰ ਕੀਤਾ ਯਾਦ ਅਤੇ ਕੈਨੇਡਾ ਵਿੱਚ ਲੋਕ ਘਰਾਂ 'ਤੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਹੋਏ ਬੇਬਸ ਬੈਂਕਾਂ ਵੱਲੋਂ ਘਰਾਂ 'ਤੇ ਕਬਜ਼ੇ ਲੈਣ ਦੀ ਵਧੀ ਦਰ ਅਤੇ ਕੈਨੇਡਾ ਦੇ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾ ਸਕਦਾ F-35 ਅਤੇ ਗ੍ਰਿਪਨ ਦੇ ਮਿਲੇ ਜੁੜੇ ਬੇੜੇ ਦੀ ਸੰਭਾਵਨਾ ਅੱਛਾ ਰਾਜੂ ਵੀਰ ਜੀ ਤੁਸੀਂ ਜ਼ਿਆਦਾ ਸੋਲੋ ਗਾਉਂਦੇ ਹੋ ਜਾਂ ਡਿਊਟ ਗਾਉਂਦੇ ਹੋ ਜਾਂ ਕਿੱਦਾਂ
1: ਨਹੀਂ ਜੀ ਮੈਂ ਆਲ ਆਉਂਡਰ ਹੀ ਹਾਂ ਜੀ
0: ਹਾਂਜੀ
1: ਡਿਊਟ ਵੀ ਜੀ ਸੋਲੋ ਵੀ ਅਤੇ ਰੋਮੈਂਟਿਕ ਸਾਈਡ ਸਾਰੀ ਮਤਲਬ ਤਕਰੀਬਨ ਗਾ ਲੈਂਦਾ ਜੀ
0: ਜਾਗੋਆਂ ਦੇ ਵਿਆਹ ਸ਼ਾਦੀਆਂ ਦੇ
1: ਹੁਣ ਮੈਂ ਇੱਥੇ ਕੰਮ ਖੋਲਿਆ ਜੀ ਆਪਣਾ ਰਾਜੂ ਧਾਲੀਵਾਲ ਮਿਊਜ਼ਿਕ ਦੇ ਨਾਂ 'ਤੇ
0: ਅੱਛਾ
1: ਜਾਗੋ ਲੇਡੀ ਸੰਗੀਤ ਜਿਵੇਂ ਵਿਆਹ 'ਚ ਢੋਲ ਸ਼ਾਦੀ ਜਿਹੜੇ ਵੀ ਪ੍ਰੋਗਰਾਮ ਹੁੰਦੇ ਆ ਸਾਰੇ ਕਰਦੇ ਹਾਂ ਜੀ
0: ਸਾਰੇ ਬੁੱਕ ਹੋ ਜਾਂਦੇ
1: ਹਾਂਜੀ ਹਾਂਜੀ
0: ਜੇ ਕਿਸੇ ਨੇ ਬੁੱਕ ਕਰਨਾ ਹੋਵੇ ਕੀ ਨੰਬਰ ਤੁਹਾਡੀ ਆਵਾਜ਼ ਵਧੀਆ
1: 416-801-8386 ਜੀ
0: 416-801-8386 ਇਹ ਨੰਬਰ ਮੈਂ ਤੋਂ ਵੀ ਐਨੀ ਟਾਈਮ ਲਿਆ ਜਾ ਸਕਦਾ ਤੁਹਾਡੇ ਘਰੇ ਕੋਈ ਵੀ ਫੰਕਸ਼ਨ ਆ ਖੁਸ਼ੀ ਦਾ ਪਰਮਾਤਮਾ ਸੁੱਖ ਰੱਖੇ ਸਭ ਦੇ ਘਰਾਂ 'ਚ ਹੁੰਦਾ ਕੋਈ ਵਿਆਹ ਸ਼ਾਦੀ ਆ ਕੋਈ ਬਰਥਡੇ ਪਾਰਟੀ ਆ ਬੱਚੇ ਦੀ ਤਾਂ ਜ਼ਰੂਰ ਤੁਸੀਂ ਰਾਜੂ ਬਾਈ ਨੂੰ ਸੰਪਰਕ ਕਰ ਲਿਓ 416-801-8386 'ਤੇ ਸੰਪਰਕ ਕਰ ਲਿਓ ਜੇ ਤੁਸੀਂ ਕਿੰਨੇ ਕੁ ਜਾਣੇ ਸੁਣਦੇ ਹੋ ਪ੍ਰੋਗਰਾਮ ਨੂੰ ਮਾੜਾ ਜਿਹਾ ਦੱਸਿਓ ਕਾਲ ਕਰਕੇ 905-673 ਨਹੀਂ ਪਏ ਪਰਮਿੰਦਰ ਨੂੰ ਜੋੜੀਏ 905-673-3337 ਕਿੰਨੇ ਕੁ ਜਾਣੇ ਜਿਹਨਾਂ ਦੀਆਂ ਪੇਟੀਆਂ ਆਈਆਂ ਹੋ ਗਿਆ ਪੇੜੇ ਰਜੂ ਭਾਅ ਜੀ ਪਤਾ ਕੀ ਹੁੰਦੀ ਹੈ
1: ਨਹੀਂ ਜੀ
0: ਨਹੀਂ ਪਤਾ ਇਕੱਲੇ ਤੁਸੀਂ ਇਹੀ ਲੈਣ ਕਰਦੇ ਹੋ ਕੋਈ ਹੋਰ ਕੋਈ ਕੰਮ ਕਰਦੇ ਹੋ
1: ਨਹੀਂ ਮੈਂ ਉੱਦਾਂ ਜੀ ਪਹਿਲਾਂ ਉੱਥੇ ਠੇਕੇਦਾਰ ਸੀਗਾ ਜੀ ਬਿਜਲੀ ਦਾ
0: ਅੱਛਾ
1: ਸਾਡੇ ਘਰਾਂ ਕੋਠੀਆਂ ਦਾ ਠੇਕੇਦਾਰ
0: ਇੰਡੀਆ
1: ਹਾਂਜੀ
0: ਇੱਥੇ ਹੀ ਕਰਦੇ ਹੋਰ
1: ਇੱਥੇ ਮੈਂ ਇੱਥੇ ਆ ਕੇ ਜੀ ਮੈਂ ਆਹ ਫੂਡ ਸ਼ੈਫ ਦਾ ਕੰਮ ਸਿੱਖ ਲਿਆ ਜੀ।
0: ਚਲੋ ਵਧੀਆ ਫਿਰ ਤਾਂ
1: ਜੀ, ਸਵੀਟ ਹੁਣ ਆ ਰਿਹਾ ਸਾਰਾ ਕੁਝ ਬਣਾ ਲੈਣਾ ਜੀ ਮੈਂ ਮਠਿਆਈ।
0: ਅੱਛਾ
1: ਹਾਂਜੀ,
0: ਵੈਰੀ ਗੁੱਡ, ਸ਼ਾਬਾਸ਼।
1: ਇਹ ਕਹਿੰਦੇ ਹੁੰਦੇ ਕਰਮ ਧਰਤੀ ਹੈ ਜੀ।
0: ਬਿਲਕੁਲ ਬਿਲਕੁਲ,
1: ਇੱਥੇ ਕੰਮ ਜ਼ਰੂਰੀ ਹੈ,
0: ਕੰਮ ਹੀ ਪੂਜਾ ਕਹਿੰਦੇ ਹੁੰਦੇ ਨਾ।
1: ਹਾਂ ਬਿਲਕੁਲ ਬਿਲਕੁਲ। ਚਲੋ ਸਿੰਗਿੰਗ ਲਾਈਨ ਤਾਂ ਆਪਣੀ ਹੈਗੀ ਆ, ਹੁਣ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਮਿਊਜ਼ੀਕਲ ਦਾ ਵੀ ਕੰਮ ਸ਼ੁਰੂ ਕੀਤਾ ਜੀ, ਡੀਜੇ, ਅਤੇ ਹੁਣ ਤਕਰੀਬਨ ਨਾਲ ਦੀ ਨਾਲ ਕਹਿੰਦੇ ਹੁੰਦੇ ਵੀ ਬੰਦੇ ਨੂੰ ਮਿਹਨਤ ਵੀ ਕਰਨੀ ਚਾਹੀਦੀ ਹੈ ਜੀ। ਹੁਣ ਇੱਧਰ ਜਦੋਂ ਮੈਂ ਹੱਥ ਪਾਇਆ ਮੈਨੂੰ ਵਧੀਆ ਲੱਗਿਆ ਜੀ, ਫਿਰ ਮੈਂ ਆਹ ਹੋਟਲ ਲੈਣ ਦਾ ਕੰਮ ਵੀ ਸਿੱਖਿਆ ਜੀ।
0: ਵੈਸ ਗੁੱਡ ਨਾਈਸ ਜੀ। ਚਲੋ ਜੇ ਪੀਟੀਆਈਆਂ ਤੁਹਾਡੀਆਂ ਹੋ ਗਈਆਂ ਖਤਮ, ਤਾਂ ਆ ਜਾਓ ਫਿਰ 905-673-33-37 ਦੇ ਉੱਪਰ ਗੱਲਬਾਤ ਹੋ ਸਕਦੀ ਰਾਜੂ ਭਾਈ ਦਾ। ਰਾਜੂ ਭਾਈ ਚਲੋ ਗਾਣਾ ਸੁਣਾਓ ਕੋਈ ਵਧੀਆ ਘੈਂਟ ਜਿਹਾ।
1: ਬਿਲਕੁਲ ਜੀ, ਹੁਣ ਮੇਰਾ ਭੰਗੜਾ ਬਰਸ ਢੋਲ ਜੀ, ਮੇਰੇ ਲਾਡੀ ਕੈਨੇਡਾ ਦਾ ਆਇਆ ਜੀ, ਉਹਦੇ ਬੋਲ ਸੁਣਾਉਂਦੇ ਜੀ।
0: ਚਲੋ ਆਉਣ ਦੋ ਫਿਰ, ਦੋ ਬੋਲ ਦੇਖੀ ਜਾਓ।
1: ਚੱਲਦੀ ਨੀ ਗੱਡੀ ਕਦੇ ਤੇਲ ਤੋਂ ਬਿਨਾ, ਹੁੰਦੀ ਨਹੀਂ ਐਸ਼ ਕਦੇ ਵੇਲ ਤੋਂ ਬਿਨਾ, ਹੇਕ ਨਾ ਵੀ ਲੱਗੇ ਉੱਚੇ ਬੋਲ ਤੋਂ ਬਿਨਾ, ਭੰਗੜਾ ਨੀ ਪੈਂਦਾ, ਭੰਗੜਾ ਨੀ ਪੈਂਦਾ ਯਾਰ ਢੋਲ ਤੋਂ ਬਿਨਾ, ਭੰਗੜਾ ਨੀ ਪੈਂਦਾ ਕਦੇ ਢੋਲ ਤੋਂ ਬਿਨਾ, ਭੰਗੜਾ ਨੀ ਪੈਂਦਾ।

0: 9553337 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਦੇ ਵਿੱਚ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਮੌਰਗੇਜ ਦੇ ਸਪੈਸ਼ਲਿਸਟ ਨੇ ਗਰੀਸ਼ ਸ਼ਰਮਾ ਜੀ, ਤੁਸੀਂ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਮੌਰਗੇਜ ਦਾ ਕੋਈ ਵੀ ਕੁਐਸਚਨ ਹੈ 647-606-8810 647-606-8810 'ਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗੁਰਾਇਆ ਜੀ, ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਦਾ ਪੇਨ ਹੈ, 416-84-5486 'ਤੇ ਸੰਪਰਕ ਕੀਤਾ ਜਾ ਸਕਦਾ। ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਓ। ਏ ਸੀ ਕੋਈ ਰਿਪੇਅਰ ਕਰਾਉਣਾ ਚਾਹੁੰਦੇ ਹੋ, ਏ ਸੀ ਨਵਾਂ ਲਗਾਉਣਾ, ਕਿਉਂਕਿ ਵੀਕਐਂਡ 'ਤੇ ਕਾਫੀ ਮੈਂ ਤੋਂ ਨੰਬਰ ਲਿਆ ਗਿਆ ਇਹਨਾਂ ਦਾ। ਫਰਨਸ ਦਾ ਕੋਈ ਕੰਮ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਦੀ ਜਿਵੇਂ ਅੱਜ ਕੱਲ੍ਹ ਰਿਵਾਜ ਚੱਲਦਾ, ਤੁਸੀਂ ਆਪਣੇ ਬਾਰਬੀਕਿਊ ਨੂੰ ਗੈਸ ਪਾਈਪਲਾਈਨ ਪਾਉਣੀ ਹੈ ਜਾਂ ਚੁੱਲ੍ਹੇ ਨੂੰ ਰਸੋਈ ਦੇ ਵਿੱਚ, ਕਾਫੀ ਕਹਿੰਦੇ ਬਿਜਲੀ ਦੀ ਬੱਚਤ ਬਹੁਤ ਹੋ ਜਾਂਦੀ ਹੈ। 647-204-0404 ਜਾਂ ਫਿਰ 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਵਾਲਿਆਂ ਨਾਲ ਰਮਨਦੀਪ ਨਾਲ ਸੰਪਰਕ ਕਰ ਲਿਓ। ਤੁਸੀਂ ਕੋਈ ਇੰਸ਼ੋਰੈਂਸ ਦਾ ਤੁਹਾਡਾ ਕੋਈ ਕੰਮ ਆ, ਜਾਂ ਤੁਸੀਂ ਇੰਸ਼ੋਰੈਂਸ ਬ੍ਰੋਕਰ ਨੂੰ ਜੁਆਇਨ ਕਰਨੀ ਚਾਹੁੰਦੇ ਹੋ, ਲਾਇਸੈਂਸ ਪਹਿਲਾਂ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਉਹਦੇ 'ਚ ਹੈਲਪ ਕੀਤੀ ਜਾਊਗੀ। 647-237-3123 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ। ਡੈਕਸੀ ਐਂਡ ਐਡਵਾਂਸ ਦਾ ਏਰੀਆ, ਐਡਵਾਂਸ ਐਂਡ ਬਿੱਲ ਕੰਸਰਨ ਦਾ ਐਨ ਖੁੰਜਾ ਕਹਿ ਲਓ, 647-237-3123 'ਤੇ ਸੰਪਰਕ ਕੀਤਾ ਜਾ ਸਕਦਾ ਹੋਰਨਬਿਲ ਇੰਸ਼ੋਰੈਂਸ ਬ੍ਰੋਕਰ ਦੇ ਨਾਲ। ਇੰਪੀਰੀਅਲ ਕ੍ਰਾਈਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ। ਕੱਪੜੇ ਤੁਸੀਂ ਡਰਾਈ ਕਲੀਨ ਕਰਾਉਣੇ ਚਾਹੁੰਦੇ ਹੋ, ਅਤੇ ਜਾਂ ਤੁਸੀਂ ਕੋਈ ਕੋਟ ਤੁਹਾਡੇ ਟਾਈਟ ਹੋ ਗਏ ਆ ਜਾਂ ਖੁੱਲ੍ਹੇ ਆ, ਉਹਨਾਂ ਨੂੰ ਸਹੀ ਢੰਗ ਨਾਲ ਆਪਣੇ ਸਰੀਰ ਦੇ ਮੇਚੇ ਦੇ ਹਿਸਾਬ ਨਾਲ ਕਰਾਉਣਾ ਚਾਹੁੰਦੇ ਹੋ, ਜਾਂ ਆਰਟੀਫਿਸ਼ਲ ਜੁਐਲਰੀ ਤੁਸੀਂ ਲੈਣੀ ਹੈ, 437-235-2700-905-487-7373 'ਤੇ ਸੰਪਰਕ ਕੀਤਾ ਜਾ ਸਕਦਾ। ਮਨਿਸਟਰ ਸਾਹਿਬ ਨੰਗਿਓ, ਸਤਿ ਸ਼੍ਰੀ ਅਕਾਲ ਜੀ। ਸਤਿ
1: ਸ਼੍ਰੀ ਅਕਾਲ
0: ਜੀ ਹਨ ਨੰਗਿਓ,
1: ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਗਾਇਕ ਪਿਸਤਰਕਾਰ ਗਾਇਕ ਸਾਹਿਬ ਆਏ ਨੇ, ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਅੱਛਾ ਤੇ ਪਰਮਿੰਦਰ ਜੀ ਆ ਗਏ?
0: ਪਰਮਿੰਦਰ ਜੀ ਆ ਗਏ,
1: ਲਿਆਓ ਫਿਰ ਉਹਨਾਂ ਨੂੰ,
0: ਉਹਨਾਂ ਲੈ ਆਈਏ। ਚਲੋ ਪਰਮਿੰਦਰ ਲੰਘੇ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪ੍ਰੋਫੈਸਰ ਸਾਹਿਬ ਉਹਨੂੰ ਨੀਂਦ ਆਉਣੀ ਤੋਂ ਬਿਨਾਂ
2: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਿਵੇਂ ਹੋ?
2: ਬਹੁਤ ਵਧੀਆ ਜੀ।
0: ਕਿਹੋ ਜਿਹਾ ਮੌਸਮ ਇੱਥੇ?
2: ਦੇਖੋ ਜੀ, ਅੱਤ ਦੀ ਗਰਮੀ ਪੈ ਰਹੀ ਆ, ਪਰ ਗਰਮੀ ਚ ਉਡੀਕ ਤਾਂ ਆਪਾਂ ਨੂੰ ਮੌਨਸੂਨ ਦੀ ਹੁੰਦੀ ਆ, ਪਰ ਮੌਨਸੂਨ ਤੋਂ ਪਹਿਲਾਂ ਜੇਕਰ ਇਲੈਕਸ਼ਨ ਦੀ ਦਸਤਕ ਹੋ ਜਾਵੇ ਤੇ ਫਿਰ ਮੌਨਸੂਨ ਪਿੱਛੇ ਰਹਿ ਜਾਂਦਾ। ਸੋ ਆਪਾਂ ਉਹ ਵੀ ਖਬਰ ਕਰਾਂਗੇ। ਹਾਲਦੀ ਕੱਢੀ ਕਿਹਾ ਜਾ ਸਕਦਾ ਕਿ ਪੂਰੀ ਦੀ ਪੂਰੀ ਗਰਮੀ ਪੂਰੇ ਜੋਵਨ ਤੇ ਆ, ਮਤਲਬ ਜਿੱਦਾਂ ਐਨ ਦੁਪਹਿਰ ਵੇਲੇ ਜਿਹੜਾ ਇੰਨਾ ਕੁ ਟੈਂਪਰੇਚਰ ਹੁੰਦਾ 43-44 ਤੇ ਵੀ ਕਈ ਇਲਾਕਿਆਂ ਚ ਪਹੁੰਚ ਰਿਹਾ, ਔਰ ਜ਼ੈਲੋ ਅਲਰਟ ਆ ਹੀਟ ਵੇਵ ਦਾ ਕਿ ਬਾਹਰ ਨਾ ਨਿਕਲੋ, ਪਰ ਫਿਰ ਵੀ ਕੰਮ ਕਰ ਲਈ ਨਿਕਲਣਾ ਪੈਂਦਾ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਗਰਮੀ ਪੂਰੇ ਐਨ ਆਪਣੇ ਮਤਲਬ ਜੋਵਨ ਤੇ ਔਰ ਪੂਰਾ ਸਿਖਰ ਤੇ ਆ ਜੀ।
0: ਸਤਨਾਮ ਭਾਜੀ ਸੁਣਦੇ ਪ੍ਰੋਗਰਾਮ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ, ਬੂਟਾ ਸਿੰਘ ਧਾਮੀ ਸੰਬੰਧ ਸੁਣਦੇ ਪ੍ਰੋਗਰਾਮ ਨੂੰ ਉਹ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭੇਜਦੇ, ਥੈਂਕ ਯੂ ਸਾਰਿਆਂ ਦਾ। ਤੇ ਹਾਂਜੀ ਪ੍ਰੋਫੈਸਰ ਸਾਹਿਬ ਦੱਸੋ ਕੀ ਪੁੱਛਣਾ, ਕੀ ਕਰਨਾ ਆਪਾਂ?
1: ਪਰਮਿੰਦਰ ਜੀ, ਤੁਸੀਂ ਗਰਮੀ ਨੂੰ ਰੋਜ਼ਦੇ, ਅਸੀਂ ਸਰਦੀ ਨੂੰ ਠੰਡ ਚ ਹੁੰਦੇ ਹੁੰਦੇ ਆ ਵੀ ਇੰਨੀ ਠੰਡ ਹੋ ਗਈ ਰੱਬਾ ਬਚਾ ਲੈ। ਪਰਮਿੰਦਰ ਜੀ ਇੱਕ ਦੱਸੋ ਵੀ ਨਾ, ਕਹਿੰਦੇ ਝਾੜੂ ਤਿੱਲਾ ਤਿੱਲਾ ਕਰਤਾ, ਇਹ ਕਿਹਨੇ ਕੀਤਾ, ਕੀ ਇਹਨਾਂ ਨੇ ਉਹਨਾਂ ਦੇ ਵੀ ਕੇਸ ਕੁਛ ਦਰਜ ਹੋਇਆ ਕਿ ਨਹੀਂ, ਜਿਹਨਾਂ ਨੇ ਤਿੱਲਾ ਤਿੱਲਾ ਕੀਤਾ? ਪਲੀਜ਼ ਦੱਸੋਗੇ ਸਰ, ਮੈਂ ਆਪਦੀ ਸੁਣਦਾ। ਥੈਂਕ ਯੂ ਸਰ।
0: ਥੈਂਕ ਯੂ ਜੀ। ਪਰਮਿੰਦਰ ਜੀ ਤਾਂ ਪੁਰਾਣੀ ਖਬਰ ਆ, ਤਿੱਲੇ ਤਿੱਲੇ ਵਾਲੀ ਤਾਂ ਹੁਣ ਤਾਂ ਬੰਨੀ ਫਿਰਦੇ ਨੇ ਉਹ।
2: ਬਿਲਕੁਲ, ਐਫ ਆਈ ਆਰ ਵੀ ਆਪਾਂ ਹਰਜੀਤ ਜੀ ਜ਼ਿਕਰ ਕਰ ਚੁੱਕੇ ਸੀ ਕਿ ਐਫ ਆਈ ਆਰ ਵੀ ਹੋ ਗਈ, ਔਰ ਐਫ ਆਈ ਆਰ ਤਾਂ ਪਿਛਲੇ ਫਰਾਈਡੇ ਵੀ ਆਪਾਂ ਗੱਲ ਕਰਕੇ ਗਏ ਹਾਂ ਕਿ ਭੋਗਪੁਰ ਦੇ ਵਿੱਚ ਜਿਹੜਾ ਪਿਛਲੀਆਂ ਇਲੈਕਸ਼ਨਾਂ ਹੋਈਆਂ ਨਿਗਮ ਤੇ ਪੰਚਾਇਤ ਮਤਲਬ ਨਗਰ ਕੌਂਸਲ ਦੀਆਂ, ਉਹਦੇ ਵਿੱਚ ਇੱਕ ਜਜ਼ਬਾਤੀ ਹੋ ਜਾਂਦੇ ਬੰਦੇ, ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ, ਮੈਂਟਲ ਲੈਵਲ ਉਹ ਹੁੰਦਾ। ਸੋ ਉਹਨਾਂ ਨੇ ਝਾੜੂ ਖਿਲਾਰ ਤਾਂ ਭਾਈ, ਜਿਹਨਾਂ ਦਾ ਝਾੜੂ ਚੋਣ ਸ਼ਾਹ ਉਹਨਾਂ ਨੂੰ ਬੁਰਾ ਲੱਗਾ। ਸੋ ਭੋਗਪੁਰ ਦੇ ਵਿੱਚ ਉਹ ਵਾਕਿਆ ਹੋਇਆ ਸੀ, ਔਰ ਐਫ ਆਈ ਆਰ ਕਮਾਲ ਦੀ ਸੀ। ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਝਾੜੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਸੋ ਐਫ ਆਈ ਆਰ ਹੋ ਗਈ ਆ ਭਾਈ, ਪਰ ਵਾਂਡਾ ਮੁੰਡਾ ਕੀ ਹੁੰਦਾ, ਥੋੜਾ ਬਹੁਤ ਆਰਾਮ ਕਰਕੇ ਦੋ ਚਾਰ ਦਿਨ ਚੱਲਣਗੇ, ਦੋਹਾਂ ਧਿਰਾਂ ਨੇ ਫਿਰ ਰਾਜ਼ੀਨਾਮਾ ਕਰ ਲੈਣਾ। ਸੋ ਆਪਣੇ ਆਪ ਦੇ ਵਿੱਚ ਝਾੜੂ ਦੀ ਬੇਅਦਬੀ ਦਾ ਪੰਜਾਬ ਚ ਪਹਿਲਾ ਮਾਮਲਾ ਸੀ।
0: ਕੀ ਬਾਤ ਆ। ਸਟੂਡੀਓ ਦੇ ਵਿੱਚ ਪਰਮਿੰਦਰ ਜੀ, ਰਾਜੂ ਧਾਲੀਵਾਲ ਪਹੁੰਚੇ ਹੋਏ ਨੇ, ਸਿੰਗਰ ਨੇ ਬਾਈ ਜੀ, ਵਧੀਆ ਗੀਤ ਲਿਖਦੇ ਵੀ ਆ ਤੇ ਗਾਉਂਦੇ ਵੀ ਆ, ਤੇ ਇਹਨਾਂ ਨੂੰ ਬੁਲਾਓ ਫਤਿਹ ਫਿਰ, ਹੈਲੋ ਚਾਲੂ ਕਰੋ
2: ਜੀ। ਬਿਲਕੁਲ ਬਿਲਕੁਲ, ਸਾਡੇ ਵੀ ਸਤਿ ਸ਼੍ਰੀ ਅਕਾਲ ਜੀ। ਪੰਜਾਬ ਤੋਂ ਧਾਲੀਵਾਲ ਸਾਹਿਬ ਪਹੁੰਚੇ ਨੇ ਸਟੂਡੀਓ ਦੇ ਵਿੱਚ, ਗੀਤ ਮੈਂ ਉਹਨਾਂ ਦਾ ਸੁਣ ਰਿਹਾ ਸੀ, ਰਿਕਾਰਡਿੰਗ ਵੀ ਤੁਸੀਂ ਲਾਈ ਆ, ਤੇ ਭਾਈ ਦਮ ਤਾਂ ਹੈ, ਕੋਈ ਗੱਲ ਰਵਾਨਗੀ ਵੀ ਆ, ਆਵਾਜ਼ ਵੀ ਆ। ਸੋ ਨਾਲ ਦੀ ਨਾਲ ਜੇ ਸਾਂਝਾ ਵਿਰਸਾ ਰੇਡੀਓ ਰਲ ਜਾਵੇ ਤੇ ਫਿਰ ਤਾਂ ਮਤਲਬ ਸੋਨੇ ਤੇ ਸੁਹਾਗਾ ਹੋ ਜਾਂਦਾ, ਮਤਲਬ ਚਾਰ ਚੰਦ ਲੱਗੇ ਹੋਏ ਨੇ ਸਟੂਡੀਓ ਚ ਅੱਜ ਸਾਡੇ।
0: ਸੱਚੀ ਗੱਲ ਹੈ, ਕੁਛ ਮੈਂ ਤਾਂ ਰਾਜੂ ਭਾਈ ਕਹਿੰਦੇ ਸੀ ਵੀ ਡਿਊਟ ਜੋੜੀ ਜਿਹੜੇ ਕੁੜੀ ਹੈ ਸ਼ਾਇਦ ਤੁਹਾਡੇ ਨਾਲ ਸਿੰਗਰ ਗਾਉਂਦੇ ਵੀ ਉਹਨਾਂ ਨੂੰ ਨਾਲ ਲਿਆਉਂਦਾ, ਮੈਂ ਕਿਹਾ ਕਾਹਨੂੰ ਵਿਚਾਰੇ ਇੰਜ ਗਾਉਣਾ ਸੱਜਰੇ ਸੱਜਰੇ, ਫਿਰ ਕਿਸੇ ਦਿਨ ਸਹੀ ਜਾਂ ਉੱਦਾਂ ਪੋਡਕਾਸਟ ਕਰ ਲਾਂਗੇ ਇਹਦੇ ਨਾਲ। ਸਵੇਰੇ ਸਵੇਰੇ ਮੈਨੂੰ ਵੀ ਅਜੀਬ ਜਿਹਾ ਲੱਗਦਾ ਕਿਸੇ ਨੂੰ ਹਨਾ ਉਹ ਕਰਨਾ, ਪਰ ਚਲੋ ਮਿਹਨਤ ਹਰੇਕ ਬੰਦਾ ਸੀ ਵੀ ਆਉਂਦੇ ਹਾਂ ਅਸੀਂ ਕਰਦੇ ਹਾਂ, ਤੁਸੀਂ ਵੀ ਕਰਦੇ ਹੋ ਨਾ?
3: ਬਿਲਕੁਲ ਬਿਲਕੁਲ।
0: ਅੱਛਾ ਇੱਕ ਚੀਜ਼ ਆ ਰਾਜੂ ਭਾਈ ਜੀ,
3: ਹਾਂਜੀ,
0: ਕਿੰਨੇ ਕੁ ਗੀਤ ਆ ਗਏ ਹੁਣ ਤੱਕ?
3: ਤਕਰੀਬਨ ਜੀ ਆਪਣੇ 25-30 ਗਾਣੇ ਆਏ ਹੋਏ ਆ ਜੀ।
0: ਅੱਛਾ,
3: ਹਾਂਜੀ ਹਾਂਜੀ, ਕਾਫੀ ਟਾਈਮ ਦਾ ਮੈਂ ਲਿਖਦਾ ਜੀ। ਹਸਨਪੁਰੀ ਸਾਹਿਬ ਦੀ ਸੰਗਤ ਕੀਤੀ ਹੈ ਜੀ ਮੈਂ।
0: ਲੈ
3: ਜੇ ਮੁੰਡੇ ਆਵੇ ਸਾਡੀ ਤੋਰ ਤੂੰ ਦੇਖਣੀ, ਗੜਬਾ ਲੈ ਦੇ ਜਾਂਦੀ ਦਾ ਲੱਗ ਜਾਂਦੀ।
0: ਸਹੀ ਗੱਲ। ਅੱਛਾ ਲਿਖੇ ਕਿੰਨੇ ਗੀਤ ਆਪਣੇ?
3: ਤਕਰੀਬਨ 500-600 ਦੇ ਕਰੀਬ ਲਿਖਿਆ ਪਿਆ।
0: 500-600?
3: ਹਾਂਜੀ ਹਾਂਜੀ, ਕਾਫੀ ਗਾਣੇ ਆ ਜੀ, ਤਕਰੀਬਨ ਇੰਡੀਆ ਚ ਬਹੁਤ ਲਿਖੇ ਆ, ਇੱਥੇ ਵੀ ਹੁਣ ਜਿਸ ਹਿਸਾਬ ਨਾਲ ਮਾਹੌਲ ਦੇਖਦੇ ਆ ਜੀ।
0: ਹਾਂਜੀ
3: ਹਾਂਜੀ, ਉਸ ਹਿਸਾਬ ਨਾਲ ਲਿਖੀ ਆ।
0: ਅੱਛਾ ਇਹ ਜਿਵੇਂ
3: ਹੁਣ ਜਿਹੜਾ ਮੇਰਾ ਡਿਊਟ ਆ ਰਿਹਾ ਬਹੁਤ ਘੈਂਟ ਆ ਜੀ, ਤੇਰੀ ਗੈਰ ਹਾਜ਼ਰੀ ਜੇ ਫੈਰ ਮਾਰ ਕੇ।
1: ਰਾਜੇ ਵੜਿੰਗ ਨੇ ਖੰਡਾਇਆ, ਉਹ ਪੁੱਛਦਾ ਬਾਈ ਵੀ ਕਿਹੜੇ ਸ਼ਹਿਰ ਚ ਖੰਡਾਇਆ? ਨੰਬਰ 2 ਤੇ ਜਿਹੜੇ ਲਾਈਨਮੈਨਾਂ ਦੇ ਕੁੱਟ ਪਈ ਹੈ ਜੀ ਪਟਿਆਲੇ ਦੇ ਵਿੱਚ, ਉਹ ਮੈਂ ਪੁੱਛ ਲਿਆ ਵੀ ਅੰਡਰਗਰਾਊਂਡ ਪੈਪ ਫਿੱਟ ਕਰਦੇ ਆ ਸਤੋਜ ਕੇ ਜਾਂ ਬਾਹਰਲੀ
2: ਕਾਂਗਰਸ ਜਨਤਾ ਪਾਰਟੀ ਜਿਹੜੀ ਬੜੀ ਖੜੀ ਹੋਈ ਹੈ, ਅਭਿਜੀਤ ਦਿਕਸ਼ਿਤ ਜਿਹੜੇ ਉਹਨਾਂ ਦਾ ਫਾਊਂਡਰ ਹੈ, ਮੈਂ ਵੀਰ ਜੀ ਉਹਨਾਂ ਨੂੰ ਇਹ ਪੁੱਛਣਾ ਸੀ ਵੀ ਉਹ ਧਰਮਿੰਦਰ ਪ੍ਰਧਾਨ ਦੇ ਮਗਰੀ ਕਿਉਂ ਪਿਆ, ਵਾਈ ਐਜੂਕੇਸ਼ਨ ਮਿਨਿਸਟਰ, ਵਾਈ ਨਾਟ ਐਨੀਬਡੀ ਐਲਸ? ਤੇ ਇਹਨਾਂ ਤੋਂ ਮੈਂ ਸਰਚ ਕੀਤਾ ਕਿ ਧਰਮਿੰਦਰ ਪ੍ਰਧਾਨ ਬਾਰੇ ਬੀਜੇਪੀ ਦੇ ਕੀ ਉਹਨਾਂ ਥੰਮ ਹੈ ਬੀਜੇਪੀ ਦਾ, ਜਦੋਂ ਬੀਜੇਪੀ ਕਿਤੇ ਫਸ ਜਾਂਦੀ ਹੈ ਨਾ ਉਹ ਚਿਹਰਾ ਬਹੁਤ ਪਿੱਛੋਂ ਨਾ ਬੀਜੇਪੀ ਨੂੰ ਬਹੁਤ ਤਗੜੀ ਸਪੋਰਟ ਕਰਦਾ, ਤੇ ਸਮਝ ਲਓ ਬੀਜੇਪੀ ਦੀ ਪਿੱਠੀ ਆ ਉਹ ਬੰਦਾ ਵੀ, ਕਿਉਂ ਉਹਦੇ ਮਗਰ ਇੰਨੇ ਕਿਉਂ ਪਿਆ, ਕਿਹੜੇ ਕੰਮ ਨੇ ਜਾਂ ਕਿਹੜੇ ਨੇ ਜਿਹੜਾ ਯੂਥ ਉਹਨਾਂ ਦੇ ਮਗਰ ਪਿਆ? ਐਜੂਕੇਸ਼ਨ, ਕਿਉਂਕਿ ਯੂਥ ਨੂੰ ਖੜਾ ਕਰਨ ਲਈ ਐਜੂਕੇਸ਼ਨ ਇੱਕ ਬਹੁਤ ਵੱਡਾ ਪਾਰਟ ਰੋਲ ਕਰਦੀ ਹੈ, ਤੇ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਹੈ, ਉਹਨਾਂ ਬੀਜੇਪੀ ਵੀ ਕੁਛ ਬੋਲੀ ਨੀ ਹਲੇ, ਉਹ ਮਾਮਲੇ ਚ ਭਾਜੀ ਕੋਈ ਅਪਡੇਟ ਵੀ ਦੱਸਿਆ ਜੀ?
0: ਚਲੋ ਕਰਦੇ ਹਾਂ, ਥੈਂਕ ਯੂ ਭਾਜੀ, ਥੈਂਕ ਯੂ, ਪਰ ਉਹਨੇ ਨੋਟ ਕਰੀ ਜਾਇਓ। ਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਇਹਨੂੰ।
1: ਹਾਂਜੀ ਹਰੀਫ ਭਾਈ ਸਤਿ ਸ਼੍ਰੀ ਅਕਾਲ ਜੀ, ਰਾਜੂ ਭਾਈ ਸਤਿ ਸ਼੍ਰੀ ਅਕਾਲ, ਨਾਲੇ ਪਰਿੰਦਰ ਭਾਈ ਨੂੰ ਜੀ
0: ਸਤਿ ਸ਼੍ਰੀ ਅਕਾਲ
3: ਵਿੱਚ, ਸਤਿ ਸ਼੍ਰੀ ਅਕਾਲ।
1: ਹਰਜੀਤ ਭਾਜੀ ਜਿੰਨੇ ਕਲਾਕਾਰ ਆਪਣੇ ਹੋ ਗਏ ਗਏ ਨਾ
0: ਸਾਡੀ
1: ਗੱਲਾਂ ਦਿਓ, ਇਸ ਕਰਕੇ ਰਾਜੂ ਬਾਈ ਨੂੰ ਵੀ ਵੈਲਕਮ ਆ ਜੀ। ਰਾਜੂ ਬਾਈ ਦੀ ਆਵਾਜ਼ ਬਹੁਤ ਸੋਹਣੀ ਆ ਤੇ ਆਪਾਂ ਯੂਟਿਊਬ ਤੇ ਕੱਢ ਕੇ ਜਰੂਰ ਸੁਣਾਂਗੇ ਨਾ।
0: ਬਿਲਕੁਲ,
1: ਗਾਣੇ ਇਹਨਾਂ ਨੇ ਕਿੱਦਾਂ ਦੇ ਆ ਜਾਂ ਕੀ ਹਿਸਾਬ ਕਿਤਾਬ ਹੈ, ਪਰ ਬਾਕੀ ਰਾਜੂ ਬਾਈ ਮੈਂ ਸੁਣਿਆ ਜੀ ਕੰਮ ਕੀ ਕਰਦੇ ਕਹਿੰਦੇ ਸੀਗੇ?
0: ਬਰਫੀਆਂ ਬੁਰਫੀਆਂ ਬਣਾਉਣੀਆਂ ਸਿੱਖ ਗਿਆ ਜੀ
1: ਬਾਈ ਜੀ, ਬਰਫੀਆਂ ਦੀ ਗੱਲ ਛੱਡੋ ਮੇਰੀ, ਉਹ ਤਾਂ ਠੀਕ ਹੈ, ਪਰ ਬਾਈ ਜੀ ਤੁਹਾਡੀ ਆਵਾਜ਼ ਸੋਸ਼ਲ ਮੀਡੀਆ ਵਾਸਤੇ ਬਣੀ ਹੋਈ ਆ, ਹਰਜੀਤ ਬਾਜੀ ਨਾਲ ਯਾਰੀ ਬਹੁਤ ਤੇ ਰੇਡੀਓ ਤੇ ਉਹ ਤੁਸੀਂ ਉੱਥੇ ਬਰਫੀਆਂ ਵਿੱਚੋਂ ਵੀ ਕੱਢਣਾ?
0: ਨਹੀਂ ਕੋਈ ਗੱਲ ਨਹੀਂ, ਜਰੂਰ ਜਰੂਰ ਜੀ, ਜਿਵੇਂ ਹਰਜੀਤ ਭਾਜੀ ਹੁਕਮ ਲਾਉਣਗੇ ਜੀ ਆਪਾਂ ਹਾਜ਼ਰਾਂ ਜੀ।
1: ਨਹੀਂ
0: ਹਰੀ ਭਾਜੀ,
1: ਸੋਹਣੀ ਹੈ ਜੀ, ਸੋਸ਼ਲ ਮੀਡੀਆ ਵਾਸਤੇ ਆਵਾਜ਼ ਬਣੀ ਹੋਈ ਹੈ, ਬਰਫੀਆਂ ਵਿੱਚ ਨਾ ਰੋਲੋ ਇਹਨੂੰ ਵਰਦੀ ਨੂੰ ਆਪਣੀ ਆਵਾਜ਼ ਨੂੰ, ਤੇ ਬਾਕੀ ਚਲੋ ਤੁਹਾਡਾ ਵੈਲਕਮ ਹੈ ਜੀ, ਤੁਹਾਡੀ ਆਵਾਜ਼ ਬਹੁਤ ਸੋਹਣੀ, ਤੁਹਾਡੇ ਗਾਣੇ ਜ਼ਰੂਰ ਸੁਣਾਂਗੇ,
0: ਤੇ
1: ਚਲੋ ਰੱਬ ਦਾ ਤਰੱਕੀਆਂ ਬਖਸ਼ੇ ਜੀ ਕੈਨੇਡਾ ਵਿੱਚ। ਹਾਂਜੀ ਆਪਾਂ ਤੇ ਵਾਹਿਗੁਰੂ ਦਾ ਖਾਲਸਾ ਕਰਦੇ ਹਾਂ, ਠੀਕ ਹੈ ਭਾਜੀ,
0: ਥੈਂਕ ਯੂ। ਆਉਣ ਦਾ ਫਿਰ ਚਲੋ ਮੈਂ ਬਾਕੀ ਏਦਾਂ ਗੱਲਾਂ ਬਾਅਦ ਚ ਲੈਂਦਾ, ਹੋਲ ਰੱਖਿਓ ਸਾਰੇ ਜਾਣੇ।
3: ਹਾਂਜੀ ਜੀ, ਕੁੜੀ ਦੇ ਬੋਲ ਆ ਜੀ, ਕਹਿੰਦੀ ਉਹ ਤੇਰੀ ਗੈਰ ਹਾਜ਼ਰੀ ਚ ਫੈਰ ਮਾਰ ਗਏ, ਨੀ ਲਾਉਣੀ ਪੈਣੀਆਂ ਕਲਟ ਕਾਲੇ ਮਿੱਠੀਏ, ਬੇ ਮੰਤਰੀ ਤੇ ਸੰਤਰੀ ਦੀ ਪਹੁੰਚ ਮਿੱਤਰਾ, ਰੋਕ ਦੇ ਤਫਾਨਾਂ ਨੂੰ ਨਾ ਠਾਣੇ ਮਿੱਠੀਏ, ਉਹ ਕਾਫਲਾ ਮੰਡੀਰੀ ਉਹਨਾਂ ਨਾਲ ਮਿੱਤਰਾ, ਨੀ ਦਬਦੇ ਨਾ ਵੈਲੀਆਂ ਦੇ ਲਾਣੇ ਮਿੱਠੀਏ, ਬੇ ਤੇਰੀ ਗੈਰ ਹਾਜ਼ਰੀ ਚ, ਹਾਂ ਤੇਰੀ ਗੈਰ ਹਾਜ਼ਰੀ ਚ ਫੈਰ ਮਾਰ ਗਏ, ਲਾਉਣੀ ਪੈਣੀ ਅਕਲ ਟਿਕਾਣੇ ਮਿੱਠੀਏ।
0: ਆਪਣਾ
3: ਆਉਣ ਵਾਲਾ ਪ੍ਰੋਜੈਕਟ ਆ ਰਿਹਾ ਜੀ,
0: ਬਹੁਤ ਸੋਹਣਾ ਗੀਤ, ਬਹੁਤ ਸੋਹਣਾ। 16 ਕਾਰ ਤੋਂ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆਨੂੰ।
4: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਵਿੰਦਰ ਭਾਜੀ, ਕਿੱਦਾਂ?
4: ਭਾਜੀ ਬਹੁਤ ਵਧੀਆ, ਵੀਰ ਦੀ ਆਵਾਜ਼ ਬੜੀ ਵਧੀਆ। ਮੈਂ ਸੌਂਗ ਵੀ ਭਾਜੀ ਦੇ ਦੋਨੋਂ ਸਾਊਂਡ ਕਲਾਉਡ ਤੇ ਤੂੰ ਕਲਿੱਕ ਕਰ ਲਿਆ ਦੋਨੇ ਹੀ।
0: ਹਾਏ ਹਾਏ ਹਾਏ।
4: ਤੇ ਭਾਜੀ ਇਹ ਆਵਾਜ਼ ਵੀਰ ਦੀ ਬਹੁਤ ਵਧੀਆ, ਤੇ ਇਹਨਾਂ ਦੀ ਜਿਹੜੀ ਫੋਟੋ ਮੈਂ ਦੇਖੀ ਹੈ ਨਾ ਭਾਜੀ, ਬਹੁਤ ਸਮਾਰਟ ਲੱਗ ਰਿਹਾ ਭਾਜੀ।
0: ਕੀ ਬਾਤ ਹੈ,
3: ਥੈਂਕ ਯੂ ਵੀਰ ਜੀ।
4: ਤੇ ਬਾਕੀ ਮੈਂ ਘੱਟੋ ਘੱਟ ਵੀ ਅੱਜ 25-30 ਜਣੇ ਨੂੰ ਤਾਂ ਇਹ ਤੁਹਾਡੇ ਸੌਂਗ ਮੈਂ ਪੱਕੇ 100% ਸ਼ੇਅਰ ਕਰੂੰਗਾ। ਢੋਲ ਵਾਲਾ ਗਾਣਾ ਤੁਹਾਡਾ, ਬੀਟ ਵਾਲਾ ਗਾਣਾ
0: ਸੱਚੀ ਉਹ ਗਾਣਾ ਬਹੁਤ ਸੋਹਣਾ ਸੀ ਨਾ।
4: ਥੈਂਕ ਯੂ ਬਹੁਤ ਵਧੀਆ ਗਾਣਾ ਤੁਹਾਡਾ ਬੀਟ ਵਾਲਾ। ਇਹ ਗਾਣਾ ਡੀਜੇ ਦੇ ਵਿੱਚ ਚੱਲਣ ਵਾਲਾ ਗਾਣਾ, ਕਾਫੀ ਬੰਦੇ ਮੈਨੂੰ ਜਾਣਦੇ, ਮੈਂ ਸ਼ੇਅਰ ਕਰੂੰਗਾ ਇਹ ਗਾਣਾ ਪੱਕਾ।
3: ਆਪਣੀ ਆਪਣੀ ਕੰਪਨੀ ਦੇ ਵਿੱਚ ਹੀ ਲਾਂਚ ਹੋਇਆ ਜੀ ਰਾਜੂ ਧਾਲੀਵਾਲ ਮਿਊਜ਼ਿਕ।
0: ਅੱਛਾ, ਹਾਂਜੀ, ਵੈਰੀ ਗੁੱਡ। ਫਿਰ ਤਾਂ
4: ਤੁਹਾਡੀ ਵੀ ਬੜੀ ਦੇਣ, ਤੁਸੀਂ ਭਾਜੀ ਉਹਨਾਂ ਨੂੰ ਲੈ ਕੇ ਆਇਓ, ਚੜ੍ਹਦੀ ਕਲਾ ਚ ਰਹੋ ਮੇਰਾ ਵੀਰ, ਤੇ ਮਤਲਬ ਚੰਗੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਜ਼ਰੂਰ ਅੱਗੇ ਲੈ ਕੇ ਆਉਣਾ
0: ਚਾਹੀਦਾ,
4: ਤੇ ਚੜ੍ਹਦੀ ਕਲਾ ਚ ਰਹੋ।
0: ਥੈਂਕ ਯੂ ਸਾਹਿਬ ਜੀ, ਇਹਨੂੰ ਨੰਗਿਓ।
5: ਮੈਂ ਕਿਹਾ ਜੀ ਸਰ ਜੀ, ਹੁਣ ਤੇ ਆਪਣੇ ਕੋਲ ਵਾਹ ਮਟੀਰੀਅਲ ਇਕੱਠਾ ਹੋ ਗਿਆ ਸਾਂਝੇ ਵਸੇ ਮੇਲੇ ਦਾ, ਤੇ ਹੁਣ ਬੀਬਾ ਜੀ ਦੇ ਦੁਪਹਿਰੇ ਤੇ ਤੜਕੇ ਰਹਿਣਾ, ਤੇ ਫਿਰ ਸ਼ਾਮੀ ਜੇ ਸੱਦ ਲਓ, ਫਿਰ ਕਹਿੰਦੇ ਮੇਲਾ ਰੱਖ ਲਓ
0: ਕਰਾਂਗੇ ਆਪਾਂ। ਬਿਲਕੁਲ
5: ਇਨਵਾਈਟ ਤੇ ਕਰਾਂਗੇ ਮੈਂ, ਸ਼ਾਇਦ ਆਪਣਾ ਸਾਡਾ ਟੂਰਨਾਮੈਂਟ ਆ ਗਿਆ 20 ਜੂਨ ਵਿੱਚ ਗ੍ਰੇਟ ਲੇਕ ਤੇ ਨਾ ਕਨਸਟੋਗਾ ਤੇ, ਅਸੀਂ ਸੱਤਵਾਂ ਸਾਡਾ ਸੌਕਰ ਦਾ ਟੂਰਨਾਮੈਂਟ ਆ, ਬੜੇ ਤਗੜੇ ਲੈਵਲ ਦਾ ਟੂਰਨਾਮੈਂਟ ਆ, ਕਾਫੀ ਅੱਛਾ ਪ੍ਰੋਗਰਾਮ ਹੋਊਗਾ, ਤੇ ਮੈਂ ਜੀਜੀ ਨੂੰ ਕਰੂੰਗਾ ਰਿਕੁਐਸਟ, ਵੈਸੇ ਮੈਂ ਮਿਸ ਕਾਲ ਮਾਰਤੀ ਇਹਨਾਂ ਨੂੰ, ਵੈਸੇ ਹੁਣ ਤੜਕੇ ਤੜਕੇ, ਤੇ ਬਾਕੀ ਸਾਡੀ ਇੱਕ ਚੀਜ਼ ਦੱਸੋ
3: ਭਾਜੀ, ਮੈਂ ਕਬੱਡੀ ਖਿਡਾਰੀ ਵੀ ਰਿਹਾ ਜੀ, ਕਬੱਡੀ ਨਾਲ ਤਾਂ ਮੇਰਾ ਬਾਹਲਾ ਪ੍ਰੇਮ ਆ ਜੀ।
0: ਅੱਛਾ,
5: ਚਲੋ ਜੀ, ਜੱਫੇ ਅਸੀਂ ਵੀ ਲਾਉਂਦੇ ਰਹੇ, ਪਰ ਅਸੀਂ ਮਤਲਬ ਕੀ ਕਹੀਏ ਤੁਹਾਨੂੰ, ਮਿਲਾਂਗੇ ਤਾਂ ਹੀ ਗੱਲ ਕਰਾਂਗੇ, ਤੁਹਾਡਾ ਲਾਉਣੇ ਫਿਰ ਜੱਫਾ ਜਦ ਕਰਦੇ ਗੱਲ।
3: ਕਬੱਡੀ ਤੇ ਵੀ ਆਪਾਂ ਇੱਕ ਬਹੁਤ ਘੈਂਟ ਆਪਣੇ ਦੋ ਤਿੰਨ ਗਾਣੇ ਆਏ ਹੋਏ ਆ ਜੀ,
5: ਨਹੀਂ ਰੇਡਰਾਂ ਦਾ ਸਟੋਪਰ ਹੋ।
3: ਮੈਂ ਜੀ ਰੇਡ ਵੀ ਪਾਉਂਦਾ ਜੀ, ਸਟੋਪ ਵੀ ਕਰਦਾ ਸੀ, ਤੇ ਸਾਡੇ ਪਿੰਡ ਦੀ ਟੀਮ ਬਹੁਤ ਮਸ਼ਹੂਰ ਸੀਗੀ ਜੀ।
5: ਚਲੋ ਵੈਸੇ ਤੇ ਤੜਕਾ ਤੜਕਾ ਇਹੋ ਜਿਹਾ,
3: ਹਾਂਜੀ ਬਾਜੀ ਹੋਣੀ ਅਸੀਂ ਇਕੱਠੀ
5: ਹੁੰਦੇ ਸੀਗੇ। ਉਹ ਜੀ ਇੱਕ ਪੁੱਛਿਆ ਪਰਮਿੰਦਰ ਜੀ ਨੂੰ, ਜਿੱਦਾਂ ਸਾਨੂੰ ਘਰੋਂ ਝਾੜੂ ਫਿਰਦਾ, ਅਸੀਂ ਕਿਤੇ ਪਰਚਾ ਦਰਜ ਕਰਾ ਸਕਦੇ ਹਾਂ, ਸਾਡੇ ਤੇ ਹਿਰਦੇ ਬਲੂੰਦਰੇ ਜਾਂਦੇ ਆ ਨੇ ਜੀ।
0: ਆਇਓ ਰੱਬਾ, ਚਲੋ ਪੁੱਛਦਾ। ਥੈਂਕ ਯੂ ਪਰਮਿੰਦਰ ਜੀ, ਕਰਾਂ ਫਿਰ ਦੋ ਕੁਐਸਚਨ ਉਹਨਾਂ ਦੇ, ਮੇਰਾ ਵੀ ਇੱਕ ਤੀਜਾ ਨਾਲ, ਫਿਰ ਮੈਂ ਵੀ ਜੋੜਦਾ ਉਹਨੂੰ ਕੁਐਸਚਨ ਨੂੰ।
2: ਬਿਲਕੁਲ, ਜਿਹੜੀ ਕਾਕਰੋਚ ਪਾਰਟੀ ਜਨਤਾ ਪਾਰਟੀ ਬਣੀ ਸੀ, ਉਹਦੇ ਮੁਕਾਬਲੇ ਵੀ ਇੱਕ ਪਾਰਟੀ ਹੈਗੀ, ਉਹਦੀ ਵੀ ਆਪਾਂ ਗੱਲ ਕਰਨੀ ਆ। ਰਹੀ ਗੱਲ ਕਾਕਰੋਚ ਜਨਤਾ ਪਾਰਟੀ ਦੇ ਜਿਹੜੇ ਫਾਊਂਡਰ ਮੈਂਬਰ ਸੀ, 6 ਜੂਨ ਨੂੰ ਪਹੁੰਚੇ ਨੇ ਦਿੱਲੀ, ਪਰ ਹਰਜੀਤ ਜੀ ਤੁਹਾਨੂੰ ਥੋੜੀ ਇਹ ਗੱਲ ਫਸਦੀ ਨਜ਼ਰ ਨਹੀਂ ਆਉਂਦੀ ਕਿ ਸਾਡੇ ਕਿਸਾਨ ਤਾਂ 1.5 ਸਾਲ ਬੈਠੇ ਰਹੇ, ਮੋਦੀ ਸਰਕਾਰ ਕੋਲ ਸਮਾਂ ਨਹੀਂ ਸੀ, ਜਿਹੜੀਆਂ ਭਾਰਤ ਦੀਆਂ ਓਲੰਪਿਕ ਪਹਿਲਵਾਨਾਂ ਜੰਤਰ ਮੰਤਰ ਤੇ ਕਿਵੇਂ ਉਹਨਾਂ ਨੂੰ ਘੜੀਸਿਆ ਗਿਆ ਸੀ, ਪਰ ਅਭਿਜੀਤ ਦਿਵਕੇ ਨੂੰ ਏਅਰਪੋਰਟ ਤੋਂ ਰਿਸੀਵ ਕਰਨ 'ਚ ਚਲੀ ਗਈ ਮੋਦੀ ਸਰਕਾਰ। ਉਸ ਤੋਂ ਬਾਅਦ ਲਗਾਤਾਰ ਕਹਿੰਦੇ ਅੰਦਰ ਖਾਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਵੀ ਚੁੱਕੇ ਨੇ
0: ਆਪਣੇ
2: ਆਪ ਦੇ ਵਿੱਚ ਬਹੁਤ। ਬਿਲਕੁਲ, ਪਰ ਨਾਲ ਦੀ ਨਾਲ ਇੱਕ ਹੋਰ ਵੀ ਖਬਰ ਦੇ ਨਾਲ ਆਪਾਂ ਅਪਡੇਟ ਕਰਨੀ ਹੈ ਕਿ ਭਾਰਤ ਦੇ ਵਿੱਚ ਸਿਆਸਤ ਆਏ ਦਿਨ ਬਦਲਦੀ ਆ। ਸੋ ਹੁਣ ਕਾਕਰੋਚ ਜਨਤਾ ਪਾਰਟੀ ਦੇ ਮੁਕਾਬਲੇ ਵੀ ਇੱਕ ਹੋਰ ਪਾਰਟੀ ਆ ਗਈ ਆ। ਆਪਣੇ ਧਾਲੀਵਾਲ ਸਾਹਿਬ ਤੁਸੀਂ ਵੀ ਧਿਆਨ ਦਿਓ, ਤੁਹਾਨੂੰ ਵੀ ਗਾਣਾ ਬਣਾਉਣਾ ਪੈ ਸਕਦਾ। ਕਾਕਰੋਚ ਜਨਤਾ ਪਾਰਟੀ ਦੇ ਮੁਕਾਬਲੇ ਪਾਰਟੀ ਆ ਗਈ ਹਰਜੀਤ ਜੀ, ਧਿਆਨ ਦੇਣਾ, ਇਸ਼ਕ ਕਰੋ ਪਾਰਟੀ,
0: ਉਹ ਤੁਹਾਡੀ
2: ਇਸ਼ਕ ਕਰੋ ਪਾਰਟੀ। ਔਰ ਇਹ ਪਾਰਟੀ ਬਣਾਈ ਆ ਸੁਪਰੀਮ ਕੋਰਟ ਦੇ ਸਾਬਕਾ ਜਿਹੜੇ ਚੀਫ ਜਸਟਿਸ ਮਾਰਕੰਡੇ ਕਾਟਜੂ ਨੇ, ਉਹ ਕਹਿੰਦੇ ਜੀ ਸਾਡੀ ਪਾਰਟੀ ਵਧੀਆ ਆ। ਸੋ ਉਹਨਾਂ ਨੇ ਹੁਣ ਛੋਟਾ ਨਾਮ ਵੀ ਇਹਦਾ ਰੱਖ ਦਿੱਤਾ, IKP, ਖੁਦ ਫਾਊਂਡਰ ਮੈਂਬਰ ਵੀ ਬਣ ਗਏ ਨੇ, ਇਰਫਾਨ ਅਲੀ ਨੂੰ ਪ੍ਰਧਾਨ ਵੀ ਬਣਾ ਦਿੱਤਾ, ਔਰ ਅਭਿਜੀਤ ਦਿਵਕੇ ਨੂੰ ਉਹਨਾਂ ਨੇ ਕਿਹਾ ਕਿ ਮੂਰਖ ਆ, ਅਸਲੀ ਹੁਣ ਜਿਹੜਾ ਇਨਕਲਾਬ ਕਰਨਾ ਜਾਂ ਮਸਲੇ ਜਿਹੜੇ ਦੇਸ਼ ਦੇ ਅਸੀਂ ਵਿਚਾਰਾਂਗੇ। ਸੋ ਹੁਣ ਕਾਕਰੋਚ ਜਨਤਾ ਪਾਰਟੀ ਪਿੱਛੇ ਰਹਿ ਗਈ ਆ, ਇਸ਼ਕ ਕਰੋ ਪਾਰਟੀ ਆ ਗਈ ਹਰਜੀਤ ਜੀ।
0: ਨਾ ਚੱਕ, ਵਾਹਿਗੁਰੂ। ਚਲੋ ਦੇਖਦੇ ਆ, ਮੈਨੂੰ ਆਪਣੇ ਇਧਰੋਂ ਮੈਸੇਜ ਆਇਆ ਕਿ ਭਾਜੀ ਦਾ, ਦੇਖਦਾ ਮੈਂ ਪੜ੍ਹਦਾ। ਕਹਿੰਦਾ ਕੈਨੇਡਾ ਵਿੱਚ ਰਿਹਾ ਹੋ ਰਹੇ 3 ਬੱਚਿਆਂ ਦਾ ਕਾਤਲ ਅੱਜ ਰਿਹਾ ਹੋ ਜਾਣਾ, ਉਹਨੇ ਆਪਣੇ 3 ਨਿਆਣੇ ਮਾਰਤੇ ਰਾਜੂ ਭਾਈ ਜੀ,
6: ਬਹੁਤ ਗਲਤ ਗੱਲ ਆ ਜੀ।
0: ਤੇ ਕਹਿੰਦੇ ਇਹਨੂੰ ਡਾਕਟਰ ਨੂੰ ਚੈੱਕ ਕਰਾਉਣਾ ਹੁਣ ਬਾਹਰ ਲਿਆ ਕੇ। ਅਮਰੀਕਾ 'ਚ ਹੈਦਰਾਬਾਦ ਦੇ 28 ਸਾਲਾ ਭਾਰਤੀ ਨੌਜਵਾਨ ਦਾ ਕਤਲ ਹੋ ਗਿਆ ਪੀਜ਼ਾ ਡਿਲੀਵਰੀ ਦੌਰਾਨ, ਸਿਰ 'ਚ ਮਾਰੀਆਂ 3 ਗੋਲੀਆਂ। ਅਮਰੀਕਾ ਦੇ ਓਹਾਇਓ ਦੇ ਸਟਰੀਟ ਫੈਸਟੀਵਲ ਦੌਰਾਨ ਚੱਲੀਆਂ ਗੋਲੀਆਂ, ਕਈ ਲੋਕ ਹੋ ਗਏ ਜ਼ਖਮੀ, ਹਮਲਾਵਰ ਦੀ ਭਾਲ ਜਾਰੀ। ਅਤੇ ਮਾੜੀ ਖਬਰ, ਅਤੇ ਇਰਾਨ ਅਤੇ ਇਜ਼ਰਾਇਲ 'ਚ ਦਾਗੀਆਂ ਭਿਆਨਕ ਮਿਜ਼ਾਈਲਾਂ, ਜੰਗ ਛੱਡਣ ਦਾ ਖਤਰਾ। ਅੱਛਾ, ਉੱਧਰ ਫਿਲਪੀਨ 'ਚ ਪਰਮਿੰਦਰ ਬਹੁਤ ਤਬਾਹੀ ਹੋ ਗਈ, 2 ਘੰਟਿਆਂ 'ਚ ਕਹਿੰਦੇ 138 ਵਾਰ ਧਰਤੀ ਹਿੱਲੀ, ਬਿਲਡਿੰਗਾਂ ਢਹਿ ਢੇਰੀ ਹੋ ਗਈਆਂ, ਬਹੁਤ ਲੋਕ ਮਰ ਗਏ।
2: ਬਿਲਕੁਲ, ਬਹੁਤ ਵੱਡੇ ਸਕੇਲ ਤੇ ਉੱਥੇ ਜਿਹੜਾ ਭੂਚਾਲ ਆਇਆ 7.8, ਮਤਲਬ ਇਹ ਬਹੁਤ ਹਾਈ ਸਕੇਲ ਮੰਨਿਆ ਜਾਂਦਾ। ਔਰ ਉੱਥੇ ਕਾਫੀ ਜਿਹੜੇ ਮਕਾਨਾਂ ਦਾ ਸੈਂਕੜੇ ਮਕਾਨ ਡਿੱਗ ਪਏ ਨੇ। ਹਾਲਾਂਕਿ 5 ਕੁ ਮੌਤਾਂ ਦੀ ਪੁਸ਼ਟੀ ਹੋਈ ਆ, ਪਰ ਕਿਹਾ ਜਾ ਰਿਹਾ ਕਿ ਇੱਕ ਵੱਡੀ ਸੁਨਾਮੀ ਦਾ ਆਲੇ ਦੁਆਲੇ ਦੇ ਕੰਟਰੀਆਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਸਕਦਾ। ਸੋ ਵੱਡੀ ਤਬਾਹੀ ਦੀਆਂ ਤਸਵੀਰਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਖੈਰ ਸੁੱਖ ਰਵੇ, ਆਪਾਂ ਤਾਂ ਇਹੀ ਕਹਿੰਦੇ ਹਾਂ, ਪਰ ਮੈਨੂੰ ਲੱਗਦਾ ਕਿ ਵੱਡਾ ਨੁਕਸਾਨ ਹੋ ਚੁੱਕਾ ਜਿਹੜਾ ਉੱਥੇ।
0: ਸੈਚਰਡੇ ਵਾਲੇ ਦਿਨ, ਸ਼ਨੀਵਾਰ ਵਾਲੇ ਦਿਨ ਕਾਫੀ ਬੀਜੀ ਸ਼ਡਿਊਲ ਰਿਹਾ। ਗੁਰਦੁਆਰਾ ਸਾਹਿਬ ਮਲਟਨ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਅਤੇ ਬਾਬਾ ਜੀ ਦੇ ਦਰਸ਼ਨ ਕੀਤੇ ਪਰਮਾਤਮਾ ਦੇ। ਬਾਅਦ ਦੇ ਵਿੱਚ ਸ਼ਾਮ ਨੂੰ ਦਿਲਵਰ ਸਿੰਘ ਬੜੈਚ ਬਾਈ ਜੀ ਵੱਲ ਦਾਵਤ ਸੀਗੀ ਅਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਉਹਨਾਂ ਨੇ ਸਾਨੂੰ ਕਈ ਜਣਿਆਂ ਨੂੰ ਇਨਵਾਈਟ ਕੀਤਾ। ਸੰਧੂ ਸਾਹਿਬ ਸੀਗੇ, ਭੁਪਿੰਦਰ ਬਾਈ ਜੀ ਸੀ, ਮੈਂ ਸੀ, ਹੋਰ ਕਾਫੀ ਸੀਗੇ ਉੱਥੇ। ਅਤੇ ਉੱਥੇ ਸ਼ੇਰੋ ਸ਼ੇਰੀ ਪੂਰੀ ਚੱਲੀ, ਰੌਣਕ ਮੇਲਾ ਪੂਰਾ ਚੱਲਿਆ, ਵਿਚਾਰ ਚਰਚਾ ਪੂਰੀ ਚੱਲੀ। ਫਿਰ ਕਨੇਡਾ ਨੂੰ ਜਿਵੇਂ ਉੱਥੇ ਬੈਠ ਕੇ ਅਸੀਂ ਚਲਾਉਂਦੇ ਹੁੰਦੇ ਹਾਂ, ਇੱਦਾਂ ਦੀਆਂ ਗੱਲਾਂ ਬਾਤਾਂ ਚੱਲੀਆਂ, ਇੰਡੀਆ ਦੀ ਸਿਆਸਤ, ਪੰਜਾਬ ਦੀ ਸਿਆਸਤ, ਕਿਉਂ ਕੀ ਕਰ ਰਿਹਾ, ਕੌਣ ਕੀ ਕਰਦਾ। ਮਹਿਫਲ ਦੇ ਵਿੱਚ ਦੇਖੋ ਬੈਠ ਕੇ ਇਹੀਆਂ ਗੱਲਾਂ ਤਾਂ ਜ਼ਰੂਰੀ ਨੇ, ਅਤੇ ਇਹ ਗੱਲਾਂ ਤੋਂ ਬਿਨਾਂ ਫਿਰ ਮਹਿਫਲ ਵੀ ਨਹੀਂ ਜੁੜਦੀ ਹੁੰਦੀ ਨਾ। ਅਤੇ ਕੱਲ੍ਹ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਨਗਰ ਕੀਰਤਨ ਨਿਕਲਿਆ ਅਤੇ ਸਾਰਾ ਕੁਛ ਪ੍ਰਬੰਧਕਾਂ ਵੱਲੋਂ ਸਾਰਾ ਕੁਛ ਸਹੀ ਚੱਲਿਆ। ਅਤੇ ਨਾਲ ਦੀ ਨਾਲ ਰਾਜੂ ਬਾਈ ਜੀ,
7: ਹਾਂਜੀ ਹਾਂਜੀ,
0: ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਆਪਣੇ ਕੋਲ ਮਿੰਟ ਵੀ ਥੋੜ੍ਹੇ ਆ, ਤੁਹਾਡੇ ਨਾਲ ਦੋ ਕੁ ਗੱਲਾਂ ਵੀ ਜ਼ਰੂਰੀ ਆ
7: ਜੀ।
0: ਜੇ ਆਉਣ ਵਾਲਾ ਹੁਣ ਪ੍ਰੋਜੈਕਟ ਇੱਕ ਗੀਤ ਆ ਜਾਂ ਹੋਰ ਕਈ ਗੀਤ ਨੇ?
7: ਨਹੀਂ ਜੀ, ਤਕਰੀਬਨ ਮੇਰੇ 15 ਗਾਣੇ ਰਿਕਾਰਡ ਹੋਏ ਆ ਜੀ।
0: ਓਕੇ,
7: ਹਾਂਜੀ, ਮੈਂ ਉਹ ਆ ਜੀ, ਕਹਿੰਦੇ ਹੁੰਦੇ ਇੱਕ ਜਨੂਨ ਬਣਾਇਆ ਹੋਇਆ ਵੀ ਰੁਕਣਾ ਹੀ ਨਹੀਂ ਹੈਗਾ ਜੀ।
0: ਵੈਰੀ ਗੁੱਡ, ਜਾਣੀ
7: ਹਾਂਜੀ
0: ਜਾਣੀ ਇਹ ਕਹਿ ਸਕਦੇ ਹਾਂ ਵੀ ਅੱਛਾ, ਜਿਹੜੀ ਕੁੜੀਆਂ ਨੇ, ਲੜਕੀਆਂ ਤੁਹਾਡੇ ਨਾਲ ਗਾਉਂਦੀਆਂ, ਉਹਦਾ ਉਹਨਾਂ ਦਾ ਕੀ ਨਾਮ ਆ?
7: ਰੂਬੀ ਕੌਰ ਜੀ।
0: ਉਹ ਪੱਕੀ ਆ ਜਾਂ ਵੱਖ ਵੱਖ ਕੁੜੀਆਂ ਨੂੰ ਤੁਸੀਂ ਗਾਉਂਦੇ?
7: ਨਹੀਂ ਨਹੀਂ, ਹੁਣ ਇਸ ਟਾਈਮ ਉਹ ਪੱਕੀ ਹੋਈ,
0: ਇੱਥੇ ਆ ਕਨੇਡਾ 'ਚ?
7: ਹਾਂਜੀ ਹਾਂਜੀ, ਕਨੇਡਾ ਜੀ।
0: ਅੱਛਾ, ਰੂਬੀ ਕੌਰ।
7: ਹਾਂਜੀ ਹਾਂਜੀ,
0: ਦੈਟਸ ਗੁੱਡ। ਅੱਛਾ, ਜਿਹੜੇ ਸਾਰੇ ਡਿਊਟ ਕੀ ਤੁਸੀਂ ਕਹਿੰਦੇ ਹੋ ਜਾਂ ਆਲ ਰਾਊਂਡਰ ਕਹਿੰਦੇ ਹੋ?
7: ਹਾਂਜੀ,
0: ਸਾਰੇ ਗੀਤ।
7: ਹਾਂਜੀ,
0: ਕਿਸੇ ਨੇ ਵਿਆਹ ਸ਼ਾਦੀਆਂ 'ਚ ਤੁਹਾਨੂੰ ਬੁੱਕ ਕਰਨਾ ਹੋਵੇ
7: ਜੀ,
0: ਕਿਸੇ ਦਾ ਜਿਵੇਂ ਨੈਕਸਟ ਪਲਾਨ ਹੋ ਸਕਦਾ ਮਹੀਨੇ ਨੂੰ ਦੱਸ
7: ਦੇਣਾ,
0: ਜਿਵੇਂ ਹੁਣ ਆਪਾਂ ਵੀ ਪਿਛਲੇ ਸਾਲ ਪਹਿਲੀ ਇੱਕ ਪਿਕਨਿਕ ਕਰਾਈ ਸੀਗੀ ਸਰੋਤਿਆਂ ਲਈ, ਵੀ ਜਿਹੜੇ ਰੇਡੀਓ ਦੇ ਆਪਣੇ ਲਿਸਨਰ ਨੇ ਉਹਨਾਂ ਲਈ ਇਕੱਲਿਆਂ ਲਈ
7: ਜੀ।
0: ਤਕਰੀਬਨ ਉੱਥੇ 600-700 ਦੀ ਗੈਦਰਿੰਗ ਹੋਈ, ਹਾਜ਼ਰੀ ਲੱਗੀ ਜਿਵੇਂ, ਹੈ ਨਾ। ਅਤੇ ਐਤਕੀ ਮੇਰਾ ਕਈ ਜਣਿਆਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਵੀ ਐਤਕੀ ਖੁੱਲ੍ਹਾ ਹੀ ਸੱਦਾ ਦੇ ਦਈਏ
7: ਜੀ, ਬਿਲਕੁਲ,
0: ਵੀ ਪਿਕਨਿਕ ਆ ਰੇਡੀਓ ਵੱਲੋਂ, ਵੀ ਸਾਰੇ ਆਓ
7: ਜੀ,
0: ਚਾਹੇ ਉਹ ਕੋਈ ਸੁਣਦੇ ਆਪਾਂ ਨੂੰ ਚਾਹੇ ਨਹੀਂ ਸੁਣਦੇ, ਜੇ ਬਾਬੇ ਨੇ ਚਾਹਿਆ ਤਾਂ ਉੱਥੇ ਤੁਹਾਡਾ ਖਾਣਾ ਜ਼ਰੂਰ ਲਗਾ।
7: ਜੀ ਬਿਲਕੁਲ ਬਿਲਕੁਲ ਜੀ,
0: ਨੰਬਰ ਬੋਲੋ ਆਪਣਾ।
7: ਆਪਾਂ ਪੂਰੇ ਰੰਗ ਮੰਨਾਂਗੇ ਜੀ,
0: ਬੰਨਣੇ ਆ।
7: ਹਾਂਜੀ, 416 ਜੀ, 8018386,
0: 416-801-8386, 416-801-8386 'ਤੇ ਤੁਸੀਂ ਸੰਪਰਕ ਕਰ ਲਿਓ। ਅੱਛਾ, ਗੁਰਦੁਆਰੇ ਦੀ ਪ੍ਰਧਾਨਗੀ ਹੋਵੇ
7: ਜੀ,
0: ਮੰਦਰ ਦੀ ਪ੍ਰਧਾਨਗੀ ਹੋਵੇ
7: ਜੀ,
0: ਬੰਦੇ ਲੜਦੇ ਹੁਣ
7: ਜੀ,
0: ਵਿੱਚ ਕੋਈ ਛਡਾਉਣ ਵਾਲਾ ਚੱਲ ਜਾਵੇ
7: ਜੀ,
0: ਕੀ ਹੋ ਸਕਦੀ ਉਹਦੇ ਨਾਲ?
7: ਕਹਿੰਦੇ ਹੁੰਦੇ ਆ ਜੀ ਵੀ ਇਹਨਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ, ਮੈਂ ਤਾਂ ਸੱਚ ਪੁੱਛੋ ਜੀ, ਕਿਉਂਕਿ ਜਿੱਥੇ ਇਹ ਜਿਹੜੀਆਂ ਪ੍ਰਧਾਨਗੀ ਆ ਨਾ, ਜ਼ਿਆਦਾਤਰ ਇਹ ਲਾਲਚਾਂ ਦੇ ਨਿਸ਼ਾਨੀ ਹੁੰਦੀ ਆ ਜੀ।
0: ਨਹੀਂ, ਜਿਹੜਾ ਲੜਦੇ ਆ ਛਡਾਉਣ ਚੱਲ ਜਾਓ, ਉਹਦਾ ਨਾਲ ਕੀ ਹੋ ਸਕਦਾ?
7: ਉਹਦੇ ਵਿੱਚ ਕਈ ਵਾਰ ਕਹਿੰਦੇ ਹੁੰਦੇ ਅੜ ਜਾਂਦਾ ਬੰਦਾ,
0: ਮੁੱਕੀਆਂ ਲੱਗ ਗਈਆਂ।
7: ਹਾਂਜੀ ਹਾਂਜੀ,
0: ਬੰਦੇ ਦੀ ਮੌਤ ਹੋ ਗਈ।
7: ਹਾਂਜੀ, ਕਿਉਂਕਿ ਵਿਚਲਾ ਰਗੜਿਆ ਜਾਂਦਾ, ਉਹ ਆਪਸ ਵਿੱਚ ਇਕੱਠੇ ਹੋ ਜਾਂਦੇ।
0: ਪਰਮਿੰਦਰ ਜੀ ਕਰਿਓ, ਅਪਡੇਟ ਕਰਿਓ ਮਾੜੀ ਜੀ, ਖਬਰ ਕਿੱਦਾਂ ਬਣਾਈ ਆ? ਕਹਿੰਦੇ ਜਰਨੈਲ ਸਿੰਘ ਆ ਭਾਰਤ ਸਰਕਾਰ ਤੋਂ ਮੰਗ ਕਰਦੇ ਆ, ਪੁੱਤਰ ਰਾਜਵਿੰਦਰ ਸਿੰਘ ਦਾ ਜਰਮਨੀ ਦੇ ਵਿੱਚ ਮੌਤ ਹੋ ਗਈ ਜੀ,
7: ਜੀ
0: ਮੰਦਰ ਦਾ ਝਗੜਾ ਸੀ
7: ਜੀ,
0: ਛਡਾਉਣ ਚਲਾ ਗਿਆ ਬੰਦਾ, ਵੀ ਚੱਲ ਛਡਾ ਦਿੰਦੇ ਕਾਹਨੂੰ ਐਵੇਂ
7: ਜੀ,
0: ਅਤੇ ਫਿਰ ਉਹੀ ਰਗੜਾ।
7: ਚਾਂਸ ਪਹਿਲਾਂ ਵੀ ਬਹੁਤ ਹੋਏ ਆ ਜੀ,
0: ਉਹੀ ਰਗੜਾ ਗਿਆ,
7: ਉਹ ਜਿਹੜੇ ਲੜਦੇ ਹੁੰਦੇ ਸੀ ਉਹ ਇੱਕ ਹੋ ਜਾਂਦੇ, ਜਿਹੜਾ ਛਡਾਉਣ ਵਾਲਾ ਹੁੰਦਾ ਸੀ ਉਹਦੇ 'ਤੇ ਇਕੱਠੇ ਹੋ ਕੇ ਧਾਵਾ ਬੋਲ ਦਿੰਦੇ ਆ।
0: ਸੱਚੀ ਗੱਲ ਆ। ਪਰਮਾਤਮਾ ਧੂਰੀ ਦੇ ਵਿੱਚ ਕਹਿੰਦੇ ਭਾਜਪਾ ਨੇ ਰੈਲੀ ਕਰੀ ਆ ਅਤੇ ਮਾਨ ਸਾਹਿਬ ਕਹੀ ਜਾਂਦੇ ਆ ਨਹੀਂ, ਅਤੇ ਅੱਛਾ ਦਿੱਲੀ ਦੇ ਵਿੱਚ ਜਿਹੜੀ ਮੈਨੂੰ ਗੱਲ ਚੇਤੇ ਆ ਗਈ, ਮੈਂ ਤੁਹਾਡੇ ਨਾਲ ਕਰਨੀ ਸੀਗੀ। ਇੱਕ ਪਾਸੇ ਤਾਂ ਅੱਜ ਸਾਰੀਆਂ ਪਾਰਟੀਆਂ ਜਿਹੜੀਆਂ ਇੰਡੀਆ ਅਲਾਇੰਸ ਇਹਨਾਂ ਨੇ ਬਣਾਇਆ ਸੀ ਪਹਿਲਾਂ, ਇੰਡੀਆ ਇੱਦਾਂ ਬਣਦਾ ਸੀ ਨਾ ਕੁਛ ਸਮਥਿੰਗ, ਅਤੇ ਉਹ ਸਾਰੇ ਇਕੱਠੇ ਹੋ ਰਹੇ ਅਤੇ ਭਗਵੰਤ ਮਾਨ ਸਾਹਿਬ ਦੀ ਫੋਟੋ ਅਤੇ ਪੋਸਟਰ ਲਾ ਕੇ ਕਹਿੰਦੇ ਇੱਕ ਕਹਾਣੀ ਸੁਣਾਇਆ ਕਰਨਗੇ ਮਾਵਾਂ ਆਪਣੇ ਨਿਆਣਿਆਂ ਨੂੰ, ਵੀ ਇੱਕ ਕਾਂਗਰਸ ਹੁੰਦੀ ਸੀ, ਨਾਲੇ ਉੱਧਰ ਇਕੱਠੇ ਹੋਣ ਨੂੰ ਫਿਰਦੇ ਇਹ ਸਾਰੀ।
2: ਦੇਖੋ ਜੀ, ਬੰਗਾਲ ਦੀਆਂ ਚੋਣਾਂ ਤੋਂ ਬਾਅਦ ਜਿਹੜੀ ਇੰਡੀਆ ਅਲਾਇੰਸ ਬੀਤੇ 2 ਸਾਲਾਂ ਬਾਅਦ ਪਹਿਲੀ ਮੀਟਿੰਗ ਹੈ, ਹਾਲਾਂਕਿ ਅਲਾਇੰਸ ਕਿਸੇ ਹੋਰ ਰੂਪ ਦੇ ਵਿੱਚ ਆਇਆ ਹੀ ਨਹੀਂ ਸੀ ਅਰਜੀਤ ਜੀ, ਕਿਉਂਕਿ ਅਲਾਇੰਸ ਦੀ ਕਦੇ ਮੀਟਿੰਗ ਹੀ ਨਹੀਂ ਹੋਈ, ਅਲਾਇੰਸ ਦਾ ਕੋਈ ਕੋਆਰਡੀਨੇਟਰ ਹੀ ਹੈ ਨੀਗਾ। ਪਰ ਕਿਉਂਕਿ ਹੁਣ ਸੂਬਿਆਂ ਦੀਆਂ ਸਰਕਾਰਾਂ ਹਾਰੀਆਂ, ਬਿਹਾਰ ਹਾਰ ਗਏ, ਅਸਾਮ ਹਾਰ ਗਏ, ਜਾਂ ਬੰਗਾਲ ਵੀ ਹਾਰ ਗਏ ਸਭ ਤੋਂ ਵੱਡਾ, ਸੋ ਹੁਣ ਜਿਹੜਾ ਇੰਡੀਆ ਅਲਾਇੰਸ ਦੀ ਜ਼ਰੂਰਤ ਮੁੜ ਕੇ ਮਹਿਸੂਸ ਹੋ ਰਹੀ ਹੈ। ਅੱਜ ਕਾਂਗਰਸ ਸਮੇਤ 9 ਵੱਡੀਆਂ ਪਾਰਟੀਆਂ ਦਿੱਲੀ 'ਚ ਜੁਟੀਆਂ ਹੋਈਆਂ ਨੇ, ਪਰ ਇਹਦੇ ਵਿੱਚ ਹੈਰਾਨੀਜਨਕ ਤਰੀਕੇ ਨਾਲ ਆਮ ਆਦਮੀ ਪਾਰਟੀ ਬਾਹਰ ਆ। ਉਹ ਕਹਿੰਦੇ ਅਸੀਂ ਨੀ ਭਾਈ ਸ਼ਾਮਿਲ ਹੁੰਦੇ। ਇਸੇ ਤਰ੍ਹਾਂ ਤਾਮਿਲਨਾਡੂ DMK ਆ ਉਹ ਵੀ ਬਾਹਰ ਆ, ਪਰ ਮੀਟਿੰਗ ਦੇ ਵਿੱਚ ਸੋਨੀਆ ਗਾਂਧੀ, ਜਿਹੜੇ ਮਲਕਾਰਜੁਨ ਖੜਗੇ ਨੇ, ਮਮਤਾ ਬੈਨਰਜੀ ਆ, ਮਹਿਬੂਬਾ ਮੁਫਤੀ ਆ, TSV ਯਾਦਵ ਬਿਹਾਰ ਵਾਲੇ। ਸੋ ਮੈਨੂੰ ਲੱਗਦਾ ਕਿ ਇਹ ਹੁਣ ਲੋੜ ਬਣ ਜਾਣੀ ਆ, ਕਿਉਂਕਿ ਜਿਹੜੀਆਂ ਸੂਬਿਆਂ ਦੀਆਂ ਛੋਟੀਆਂ ਸਿਆਸੀ ਪਾਰਟੀਆਂ, ਜੇ ਉਹਨਾਂ ਨੂੰ ਬਚਾਉਣਾ ਆ ਤਾਂ ਕਾਂਗਰਸ ਦੇ ਮਗਰ ਲੱਗਣਾ ਪਊਗਾ। ਵੈਸੇ ਰਾਹੁਲ ਗਾਂਧੀ ਦਾ ਬੜਾ ਫਾਇਦਾ ਹੋਇਆ ਇਸ ਮਾਮਲੇ 'ਚ, ਕਿਉਂਕਿ ਰਾਹੁਲ ਗਾਂਧੀ ਦੇ ਮੁਕਾਬਲੇ ਮਮਤਾ ਬੈਨਰਜੀ ਨੂੰ ਵੀ ਗਿਣਿਆ ਜਾਂਦਾ ਸੀ, ਅਰਵਿੰਦ ਕੇਜਰੀਵਾਲ ਨੂੰ, ਸਾਰੇ ਖੂੰਜੇ ਲੱਗ ਗਏ ਨੇ। ਹੁਣ ਪ੍ਰਧਾਨ ਮੰਤਰੀ ਮੋਦੀ ਦੇ ਮੁਕਾਬਲੇ ਇੱਕੋ ਇੱਕ ਨੇਤਾ ਭਾਰਤ ਦਾ ਹੈਗਾ ਰਾਹੁਲ ਗਾਂਧੀ। ਸੋ ਹੁਣ ਕਾਂਗਰਸ ਲੀਡ ਕਰੇਗੀ ਛੋਟੇ ਛੋਟੇ ਗੁੱਟਾਂ ਨੂੰ।
0: ਜੀ ਬਿਲਕੁਲ ਜੀ, ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ, ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਅੱਜ ਅਰਜੈਂਟ ਡਰਾਈਵਰਾਂ ਦੀ ਲੋੜ ਆ ਮੌਂਟਰੀਅਲ ਚੱਲਣ ਨੂੰ। ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਮੌਂਟਰੀਅਲ ਜਾਣ ਦਾ ਤਾਂ ਉਹ ਕਹਿੰਦੇ ਚਾਹੇ ਅੱਜੇ ਜੁਆਇਨ ਕਰ ਲਓ ਤਾਂ ਅੱਜ ਹੀ ਰਨ ਚੱਕ ਲਓ, ਅਤੇ ਇਹ ਹੁਣ ਤੁਸੀਂ ਆਪ ਕੰਟੈਕਟ ਕਰ ਲਿਓ ਵੀ ਉਹ ਮੀਲਾਂ 'ਤੇ ਦਿੰਦੇ ਆ ਜਾਂ ਘੰਟਿਆਂ 'ਤੇ ਦਿੰਦੇ ਆ ਜਾਂ ਗੇੜਿਆਂ 'ਤੇ ਦਿੰਦੇ ਆ, ਕਿਵੇਂ ਸੰਪਰਕ ਕਰਦੇ ਆ, ਅਤੇ ਉੱਥੇ ਤੁਸੀਂ ਸੰਪਰਕ ਕਰ ਲਿਓ। ਮੌਂਟਰੀਅਲ ਜਾਣ ਲਈ 416-717-2929 416-455-9311 'ਤੇ ਜਗਤਾਰ ਸਿੰਘ ਚਿੱਠਾ ਭਾਅ ਜੀ ਨਾਲ ਜਾਂ ਜਸਵੀਰ ਹੋਣਾ ਨਾਲ ਜਾਂ ਗੁਰਬਖਸ਼ ਭਾਅ ਜੀ ਉਹਨਾਂ ਨਾਲ ਉੱਥੇ ਸੰਪਰਕ ਕੀਤਾ ਜਾ ਸਕਦਾ। ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਸਟੀਲ ਐਂਡ LVN ਦਾ ਏਰੀਆ ਬਣਦਾ। 416-717-2929 'ਤੇ ਗੱਲਬਾਤ ਕੀਤੀ ਜਾ ਸਕਦੀ ਆ, ਅਤੇ ਦਾਣਾ ਮੰਡੀ 'ਤੇ ਜ਼ਰੂਰ ਜਾ ਕੇ ਆਇਓ। ਦਾਣਾ ਮੰਡੀ 'ਤੇ ਜੇ ਗਰੋਸਰੀ ਕਿਸੇ ਪ੍ਰਕਾਰ ਦੀ ਤੁਸੀਂ ਕਰਨੀ ਚਾਹੁੰਦੇ ਹੋ, 1729 ਕੁਈਨ ਸਟਰੀਟ ਈਸਟ 905-286-9957 ਜੰਗ ਫੋਰ ਸਟੀਲ ਫੋੜ ਵਾਲਿਆਂ ਦੇ, ਜੰਗ ਫੋੜ ਵਾਲਿਆਂ ਦੇ ਜਾਣਾ ਚਾਹੁੰਦੇ ਹੋ ਤੁਸੀਂ, ਗੱਡੀਆਂ ਲੈਣੀਆਂ ਫੋੜ ਦੀਆਂ ਤਾਂ F-150 ਬ੍ਰੈਂਕੋ ਲਿੰਕਨ 416-704-4940 'ਤੇ ਬਨੀਤ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਤਵਾ ਕਿਚਨ ਵਾਲਿਆਂ ਦੇ ਜ਼ਰੂਰ ਜਾ ਕੇ ਆਇਓ, 50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ, 905-790-1699 'ਤੇ ਸੰਪਰਕ ਕਰ ਲਿਓ। ਤੁਸੀਂ ਉੱਥੋਂ ਕਿਸੇ ਪ੍ਰਕਾਰ ਦੇ ਕੋਈ ਵੈਜੀ ਨੋਨ ਵੈਜੀ ਫੂਡ ਔਡਰ ਕਰਨਾ ਜਾਂ ਤੁਸੀਂ ਕੇਟਰਿੰਗ ਕਰਾਉਣੀ ਚਾਹੁੰਦੇ ਹੋ, ਤਵਾ ਕਿਚਨ 905-790-1699। ਅਤੇ ਤੁਹਾਡੇ ਗਰਾਜ ਨੂੰ ਪ੍ਰੋਬਲਮ ਆ ਗਈ ਕੋਈ, ਉਹਦੇ ਰਿਪੇਅਰ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ 647-4-1245 'ਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ। ਅਤੇ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲ ਨਾਲ ਗੱਲਬਾਤ ਹੋ ਸਕਦੀ ਹੈ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, L-ਸ਼ੇਪ U-ਸ਼ੇਪ B-ਸ਼ੇਪ ਕਿੱਧਰੋਂ ਬਣਾਉਣੀ ਹੈ, 905-799-8777 'ਤੇ ਸੰਪਰਕ ਹੋ ਸਕਦਾ। ਤੁਸੀਂ ਮਸ਼ੀਨਾਂ ਖਰੀਦਣੀਆਂ ਘਾਹ ਕੱਟਣ ਵਾਲੀਆਂ, ਅਤੇ ਜਾਂ ਤੁਸੀਂ ਸਨੋਅ ਚੱਕਣ ਵਾਲਾ ਸਨੋਅ ਰਿਮੂਵਲ ਲੈਣਾ ਚਾਹੁੰਦੇ ਹੋ, ਥੋੜ੍ਹੇ ਚੱਲਦੇ ਆ ਪੁਰਾਣੇ ਆ, ਥੋੜ੍ਹੇ ਜਿਹੇ $100 ਦੇ ਵਿੱਚ ਤੁਸੀਂ ਮਸ਼ੀਨਾਂ ਲੈ ਸਕਦੇ ਹੋ ਉੱਥੋਂ। ਅਤੇ ਜਾਂ ਤੁਸੀਂ ਨਵਾਂ ਕੋਈ ਗਰਾਜ ਡੋਰ ਲਗਾਉਣੀ ਚਾਹੁੰਦੇ ਹੋ ਤਾਂ ਸੁਖਜਿੰਦਰ ਬਰਾੜ ਸਾਹਿਬ 647-402-2341 647-402-2341। ਆਪਣੇ ਰਾਜੂ ਭਾਈ
8: ਜੀ,
0: ਕਬੱਡੀ ਦੀ ਗੱਲ ਚੱਲੀ ਸੀ
8: ਜੀ,
0: ਆਉਣ ਦਾ ਕਬੱਡੀ ਦਾ ਗੀਤ ਫਿਰ ਦੇਖੀ ਜਾਓ।
8: ਬਿਲਕੁਲ ਜੀ,
9: ਹੋ ਯਾਰਾਂ ਦਾ ਯਾਰ ਬਿੱਲੋ ਘੇਟਾ ਕਹਾਉਂਦਾ ਨੀ ਉਹ ਘੱਟ ਵੱਲੀਏ, ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਜੱਟ ਵੱਲੀਏ, ਖੇਡਦਾ ਦਲੇਰੀ ਨਾਲ ਦੇਖਿਆ ਮੈਂ ਜੰਡ ਵਾਲਾ ਬਾਜੀ ਵੱਲੀਏ, ਹੋ ਮਿੱਠੇ ਮਿਸ਼ਰੀ ਜੇ ਬੋਲ ਸਦਾ ਬੋਲਦਾ ਰਪਿੰਦਰ ਜਲਾਲ ਪਿੰਡ ਦਾ, ਡੋਗਰ ਵੀ ਪੱਖੀ ਹਿੰਡ ਕਰਦਾ ਪੱਕਾ ਜਿਹੜਾ ਧੁਰੋਂ ਹਿੰਡਦਾ, ਅਮਰੀਕ ਖੋਸਾ ਅਮਨ ਲੋਪੋ ਵਾਲਾ ਜੋ ਕੱਢ ਦਿੰਦੇ ਵੱਟ ਵੱਲੀਏ, ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਜੱਟ ਵੱਲੀਏ। ਸਾਰੇ ਖਿਡਾਰੀ ਦੇ ਲਿਖਿਆ ਜੀ, ਕਹਿੰਦਾ
0: ਬਹੁਤ ਸੋਹਣਾ,
9: ਹੋ ਬਲੈਂਡਡ ਖਿਡਾਰੀ ਬਿੱਲੋ ਵੱਜਦਾ ਪਾਲਾ ਨੀ ਜਲਾਲਪੁਰ ਦਾ, ਲੂਦਰ ਵੀ ਸਿਰੇ ਦਾ ਸ਼ਿਕਾਰੀ ਆ ਦੇਖ ਕੇ ਪਸੀਨਾ ਖੁਰਦਾ, ਜੀਵਨ ਮਾਨੂ ਕੇ ਵਾਲਾ ਨਾ ਮੁੜੇ ਆਉਂਦਾ ਹੱਥ ਵੱਲੀਏ, ਖੇਡਦਾ ਦਲੇਰੀ ਨਾਲ ਦੇਖਿਆ ਮੈਂ ਕੌਂਕਿਆਂ ਦਾ ਜੱਟ ਵੱਲੀਏ,
0: ਬਹੁਤ ਸੋਹਣਾ। ਲਾਸਟ ਦੇ ਵਿੱਚ
9: ਦਲੇਰੀ ਨਾਲ ਲਾਸਟ ਦੇ ਵਿੱਚ ਮੈਂ ਧਾਲੀਵਾਲ ਜੱਟ ਵੱਲੀਏ,
0: ਲਾਸਟ ਦੇ ਵਿੱਚ ਕੀ ਸੱਦਾ ਦੇਣਾ ਚਾਹੁੰਦੇ
8: ਜੀ? ਬਿਲਕੁਲ ਜੀ, ਮੈਂ ਇਹੀ ਗੱਲ ਕਹਿਣਾ ਵੀ ਵਧੀਆ ਸੁਣੋ ਭਰਾਵਾਂ ਨੂੰ, ਚੰਗਾ ਸੁਣੋ, ਤੇ ਕੁਛ ਮੇਰੇ ਭਰਾ ਇਹ ਲੈਣ ਚਾਹੁੰਦੇ ਆ ਉਹਨਾਂ ਨੂੰ ਇਹੀ ਮੇਰਾ ਮੈਸੇਜ ਵੀ ਸਮਝ ਕੇ ਆਓ, ਕਿਉਂਕਿ ਪੈਸੇ ਦੀ ਲੈਣਾ ਜੀ, ਕਈ ਹੁਣ ਵਿਚਾਰੇ ਜ਼ਮੀਨਾਂ ਜ਼ਮੂਨਾਂ ਵੇਚ ਕੇ ਮਾਂ ਬਾਪ ਨੂੰ ਬੱਚੇ ਤੰਗ ਕਰਦੇ ਆ ਨਵੇਂ,
0: ਸੱਚੀ ਗੱਲ,
8: ਉਹ ਦੇਖ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਦੇਖ ਕੇ ਹੁਣ ਸਾਨੂੰ ਦੇਖ ਲੈਂਦੇ ਆ ਵੀ ਅਸੀਂ ਸਾਡੀ ਲਾਈਫ, ਪਰ ਇਹ ਲਾਈਫ ਦੇ ਮਗਰ ਸੰਘਰਸ਼ ਬਹੁਤ ਲੋਕ,
0: ਸੰਘਰਸ਼ ਬਹੁਤ। 416-801-8386 416-801-8386 'ਤੇ ਤੁਸੀਂ ਰਾਜੂ ਬਾਈ ਨਾਲ ਸੰਪਰਕ ਕਰ ਲਿਓ। ਰਾਜੂ ਬਾਈ ਜੀ ਬਹੁਤ ਬਹੁਤ ਥੈਂਕ ਯੂ
8: ਜੀ, ਥੈਂਕ ਯੂ ਹਰਜੀਤ,
0: ਬਹੁਤ ਵਧੀਆ। ਅਤੇ ਬਿਲਕੁਲ ਜੀ, ਬਲਦੇਵ ਸਿੰਘ ਸਿੱਧੂ ਸਾਹਿਬ ਸੁਣਦੇ ਪ੍ਰੋਗਰਾਮ ਨੂੰ, ਨੀਤਾਂ ਭੁੱਖੀਆਂ ਨੇ ਰੱਖੀਆਂ ਖੋਰੇ ਤਾਂ ਹੀ ਭਰੇ ਪੀਪੇ ਪਏ ਆ, ਸਾਡੇ ਖੁੱਲ੍ਹ ਕੇ ਜਿਉਣ ਦੇ ਲੋਕ ਮਰਨ ਵਾਲੇ ਕੀਤੇ ਪਏ ਆ। ਥੈਂਕ ਯੂ ਸੋ ਮਚ, ਚਾਹ ਦੇ ਕੱਪ ਨਾਲ ਕਾਫੀ ਭੇਜਤੇ, ਬੈਸਟ ਦੀ ਬੈਸਟ ਬਾਈ ਜੀ ਕਹਿੰਦੇ ਬੈਸਟ ਪ੍ਰੋਗਰਾਮ 16 ਕੱਢ ਤੋਂ, ਥੈਂਕ ਯੂ ਭਾਅ ਜੀ। 84-44-67 ਤੋਂ ਆਪਣੀ ਪਿਕਨਿਕ ਲਈ ਸਿੰਗਰ ਮਿਲ ਗਿਆ, ਆਪਾਂ ਨੂੰ ਕਰ ਲਓ ਕਹਿੰਦੇ ਹੁਣੇ ਹੀ ਬੁੱਕ, ਥੈਂਕ ਯੂ ਸੋ ਮਚ। ਦਲਵੀਰ ਭਾਅ ਜੀ ਤੁਹਾਡਾ 20, ਥੈਂਕ ਯੂ, ਗੁੱਡ ਮਾਰਨਿੰਗ, ਤੁਸੀਂ ਮੈਸੇਜ ਭੇਜਿਆ। ਅਤੇ ਇੱਧਰੋਂ ਨਾਲ ਦੀ ਨਾਲ ਪਰਮਿੰਦਰ ਜੀ, ਹੁਣ ਤਾਂ ਫਿਰ ਆਪਣੇ ਕੋਲ ਟਾਈਮ ਹੈਡਲਾਈਨ ਵਾਲਾ ਹੀ ਆ ਮੈਨੂੰ ਲੱਗਦਾ।
10: ਜੀ ਬਿਲਕੁਲ ਹੈਡਲਾਈਨ ਕਰਾਂਗੇ ਜੀ। ਪੰਜਾਬ ਚ ਅੱਤ ਦੀ ਗਰਮੀ ਦੌਰਾਨ ਮਾਨਸੂਨ ਤੋਂ ਪਹਿਲਾਂ ਚੋਣਾਂ ਦੀ ਦਸਤਕ, ਭਾਜਪਾ ਦਾ ਧੂਰੀ ਚ ਰੈਲੀ ਕਰਕੇ ਸੀਐਮ ਭਗਵੰਤ ਮਾਨ ਨੂੰ ਘਰ ਚ ਘੇਰਨ ਦਾ ਪੈਂਤੜਾ, ਭਗਵੰਤ ਮਾਨ ਖਿਲਾਫ ਰਵਨੀਤ ਬਿੱਟੂ ਤੇ ਲਾਇਆ ਜਾ ਸਕਦਾ ਦਾ। ਚੌਕ ਮਹਿਤਾ ਦੇ ਸ਼ਹੀਦੀ ਸਮਾਗਮਾਂ ਚ ਭਾਜਪਾ ਦੀ ਪਲੇਠੀ ਐਂਟਰੀ, ਕੇਵਲ ਢਿੱਲੋਂ ਪ੍ਰਧਾਨ ਵਜੋਂ ਨਿਵਿਤੀ ਲੈ ਕੇ ਪੰਜਾਬ ਭਾਜਪਾ ਚ ਬਗਾਵਤ, ਸੂਬਾ ਜਨਰਲ ਸਕੱਤਰ ਡਾਕਟਰ ਜਗਮੋਹਨ ਰਾਜੂ ਨੇ ਛੱਡਿਆ ਅਹੁਦਾ, ਪੰਜਾਬ ਕਾਂਗਰਸ ਚ ਵੱਡਾ ਉਲਟ ਫੇਰ, ਬਸ ਐਲਾਨ ਬਾਕੀ, ਵਿਜੇ ਇੰਦਰ ਸਿੰਗਲਾ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ, ਸਾਬਕਾ ਓਲੰਪੀਅਨ ਪ੍ਰਗਟ ਸਿੰਘ ਨੂੰ ਮਿਲੇਗੀ ਐਲ ਓ ਪੀ ਦੀ ਵਕਾਰੀ ਜ਼ਿੰਮੇਵਾਰੀ, ਮਨਪ੍ਰੀਤ ਇਆਲੀ ਗੜ ਪਵੇਗਾ ਵਾਰਸ ਪੰਜਾਬ ਦੇ ਅਕਾਲੀ ਦਲ ਦਾ ਸਰੋਹ ਪਾਓ, ਐਮ ਪੀ ਅੰਮ੍ਰਿਤਪਾਲ ਸਿੰਘ ਵਾਲੇ ਦਲ ਚ ਸ਼ਮੂਲੀਅਤ ਲਈ ਲਵਾਈ ਹਿੰਦੂ ਸਿੱਖ ਵਪਾਰੀਆਂ ਮੁੱਲਾਪੁਰ ਦੇ ਆਗੂਆਂ ਦੀ ਮੋਹਰ, ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੈ ਗਈ ਜੱਫੀ, ਭਾਜਪਾ ਚ ਰੁਤਬੇ ਦੀ ਭਾਲ ਲਈ ਦਿੱਲੀ ਪੁੱਜੇ ਕੈਪਟਨ ਅਮਰਿੰਦਰ ਸਿੰਘ, ਅੰਮ੍ਰਿਤਸਰ ਚ ਜਾਇਦਾਦ ਲਈ ਹੱਦਾਂ ਬੰਨੇ ਟੱਪਿਆ ਅੰਮ੍ਰਿਤਸਰ ਤੋਂ ਪਰਤੇ ਐਨ ਆਰ ਆਈ ਦਾ ਦੇ ਭਰਾ ਦਾ ਟੱਬਰ, ਆਸਟ੍ਰੇਲੀਆਈ ਨਾਗਰਿਕ ਸੁਨੀਲ ਸ਼ਰਮਾ ਦਾ ਭਰਾ ਭਰਜਾਈ ਭਤੀਜੇ ਨੇ ਬੇਰਹਿਮੀ ਨਾਲ ਕੀਤਾ ਕਤਲ, ਨਹਿਰ ਚ ਸੁੱਟੀ ਲਾਸ਼। ਜੀ
0: ਬਿਲਕੁਲ ਜੀ, ਥੈਂਕ ਯੂ ਸੋ ਮਚ ਜੁੜਦੇ ਕੱਲ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਰੋਇਲ ਬਿਲਾ ਕਰੋਕਰੀ ਵਾਲੇ ਦਾ ਤੁਸੀਂ ਜਾ ਕੇ ਆਇਓ, ਜੇ ਕਿਸੇ ਪ੍ਰਕਾਰ ਦੀ ਤੁਸੀਂ ਕਰੋਕਰੀ ਦਾ ਸਮਾਨ ਲੈਣਾ ਚਾਹੁੰਦੇ ਹੋ ਤਾਂ 31 ਮੈਲਨੀ ਡਰਾਈਵ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ, ਜਾਂ ਫਿਰ 15-10 ਡਰਿਊ ਰੋਡ ਮਿਸਿਸਾਗਾ ਦੇ ਵਿੱਚ ਨੇ, 647-296-5066 'ਤੇ ਸੰਪਰਕ ਕੀਤਾ ਜਾ ਸਕਦਾ। ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7736-41691।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਹਾਂ ਦੋਸਤੋ ਤੁਸੀਂ ਹੁਣ ਜੁੜੇ ਹੋਏ ਹੋ ਸਜਰੀ ਸਵੇਰ ਵਿਦ ਸ਼ੰਭੀ ਪੱਠਲ ਦੇ ਨਾਲ ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਜੀ 6475394499 6475349449 ਰਸ਼ਮੀ ਕੌਰ ਜੀ ਵੈਲਕਮ ਜੀ ਵੈਰੀ ਗੁੱਡ ਮਾਰਨਿੰਗ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਰਸ਼ਮੀ ਜੀ ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ ਪਰਚੇਜ਼ ਵੈਲਿਊ ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ
5: ਬਿਲਕੁਲ ਜੀ ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ ਉਸ ਵੇਲੇ ਬੈਂਕ ਕੀ ਕਰਦਾ ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਹੈ ਆਪਣੀ ਪ੍ਰਾਪਰਟੀ ਦਾ ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ ਸੋ ਇਹ ਹੁੰਦਾ ਜੀ ਡਿਫਰੈਂਸ ਕੀ ਪਰਚੇਜ਼ ਪ੍ਰਾਈਸ ਕੀ ਹੈ ਅਪਰੇਜ਼ਡ ਵੈਲਿਊ ਕੀ ਹੈਗੀ ਹੈ ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
4: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਅਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰੋਪਰਟੀਸ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ ਰਸ਼ਮੀ ਜੀ ਜੀ
5: ਬਿਲਕੁਲ ਜੀ ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹੋ ਜੀ ਵੀ ਮਾਰਕੀਟ ਸੀਗੀ ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਐਗਜ਼ਾਮਪਲ ਦੇ ਤੌਰ ਤੇ ਕਿ 800,000 ਦਾ ਘਰ ਕਿਸੇ ਨੇ ਬੁੱਕ ਕੀਤਾ ਸੀ $1,000,000 ਦੀ ਮੇਰੀ ਵੈਲਿਊ ਆਈ ਤੇ ਅਸੀਂ $1,000,000 ਦੇ ਹਿਸਾਬ ਦੇ ਨਾਲ 80% ਲੋਨ ਮਤਲਬ 800,000 ਤੱਕ ਦਾ ਲੋਨ ਲੈ ਦਿੱਤਾ 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ ਹੁਣ ਆਪਸ਼ਨਸ ਕੀ ਹੋ ਸਕਦੇ ਹੈ ਸ਼ਮੀ ਜੀ ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ

0: रिफाइनेंस करके रख सकते हैं कि उस घर चो पैसे कट लिए ताकि दूजे घर च पा सकीए। बट ये भी ऑप्शन ता हो सकती है जे साडे कोल ऑलरेडी घर हैगा। इस वेले दूजी चीज की देखन चाह रही है कि काफी बिल्डर बैंकां नाल कोलैबोरेट कर रहे ने कि बैंक की हैगा इवन इफ ਤੁਹਾਡੇ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਸ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੋਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ। ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੋਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 6475349 4499 ਧੰਨਵਾਦ
1: ਜੀ। ਬਹੁਤ ਬਹੁਤ ਧੰਨਵਾਦ ਰਸ਼ਮੀ ਜੀ, ਥੈਂਕ ਯੂ ਜੀ।

0: 2%, drop our sus, grow our sus, happy sus, not it, hosey be sus, bole, sonny hall, susier call.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
1: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਹਫਤਾ ਤੁਹਾਡੇ ਪਰਿਵਾਰਾਂ ਲਈ ਤੇ ਤੁਹਾਡੇ ਕਾਰੋਬਾਰਾਂ ਲਈ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਲੈ ਕੇ ਆਵੇ ਤੇ ਤੁਹਾਡਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਦੇ ਵਿੱਚ ਸਾਰਿਆਂ ਦਾ ਨਿੱਕਾ ਨਿੱਕਾ ਸਵਾਗਤ ਹੈ। ਹੈਪੀ ਗੁੱਡ ਮਾਰਨਿੰਗ ਤੇ ਆਓ ਫਿਰ ਹਫਤੇ ਦੀ ਸ਼ੁਰੂਆਤ ਕਰਦੇ ਹਾਂ ਸੋਹਣੇ ਸੋਹਣੇ ਵਿਚਾਰਾਂ ਦੇ ਨਾਲ। ਪਹਿਲਾਂ ਤਾਂ ਅੱਜ 8 ਤਰੀਕ ਹੈ, ਅੱਜ ਦੇ ਦਿਨ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ ਉਹਦੇ ਤੇ ਇੱਕ ਪੰਛੀ ਚਾਰ ਤੇ ਉਸ ਤੋਂ ਬਾਅਦ ਫਿਰ ਖੂਬਸੂਰਤ ਵਿਚਾਰ ਤੇ ਤੁਹਾਡੇ ਕੁਝ ਜਿਹੜੇ ਮੈਸੇਜਸ ਟੈਕਸਟ ਮੈਸੇਜ ਵਟਸਐਪ ਮੈਸੇਜ ਆਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਬਾਕੀ ਤੁਸੀਂ ਹੋ ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਟ੍ਰੈਫਿਕ ਦੇ ਵਿੱਚ ਕਿਤੇ ਡੀਟੂਰ ਲੱਗਾ ਹੋਇਆ ਜਾਂ ਫਿਰ ਤੁਹਾਨੂੰ ਲੱਗਦਾ ਕੋਈ ਖਾਸ ਜਾਣਕਾਰੀ ਹੈ ਤੁਸੀਂ ਬਾਕੀ ਸਾਰੇ ਸਰੋਤਿਆਂ ਦੇ ਨਾਲ ਅਪਡੇਟ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਇੱਕੋ ਹੀ ਹੈ 905-673-3337 9056733337 ਤੇ ਦੋਸਤੋ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ ਜਾਂ ਫਿਰ ਤੁਸੀਂ ਇਹ ਜਿਹੜਾ ਵੱਖ ਵੱਖ ਐਪ ਰਾਹੀਂ ਗਲੋਬਲੀ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ ਜਿਹਦੇ ਵਿੱਚ ਪੰਜਾਬੀ ਲਹਿਰਾ, ਸਿੰਪਲ ਰੇਡੀਓ ਜਾਂ ਫਿਰ ਆਈ ਹਰਟ ਰੇਡੀਓ ਵੀ ਆ ਜਾਂਦਾ। ਉਹਦੇ ਤੇ ਕ੍ਰਿਸਟਲ ਕਲੀਅਰ ਵੌਇਸ ਦੇ ਨਾਲ ਤੁਸੀਂ ਸਾਨੂੰ ਇਹ ਜਿਹੜਾ ਸੁਣ ਸਕਦੇ। ਸਵੇਰੇ 4 ਵਜੇ ਤੋਂ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ ਆਕਾਸ਼ਵਾਣੀ 530 ਤੇ ਰਾਤ ਦੇ ਮਤਲਬ 10 ਵਜੇ ਤੱਕ ਇਸੇ ਤਰ੍ਹਾਂ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜਿਹਦੇ ਵਿੱਚ ਵੱਖ ਵੱਖ ਹੋਸਟ ਹੈ ਜਿਹੜੇ ਆਪਣੇ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਤੇ ਤੁਸੀਂ ਉਹਨਾਂ ਨੂੰ ਬਹੁਤ ਪਸੰਦ ਕਰਦੇ ਹੋ, ਬੜਾ ਸਾਥ ਦਿੰਦੇ ਹੋ ਤੇ ਉਮੀਦ ਕਰਦਾ ਵੀ ਸਾਨੂੰ ਵੀ ਇਸ ਟਾਈਮ ਸਲੋਟ ਦੇ ਵਿੱਚ ਤੁਸੀਂ ਉਸੇ ਤਰ੍ਹਾਂ ਪਿਆਰ ਦਿਓਗੇ। 8 ਜੂਨ ਦੋਸਤੋ ਕੀ ਕੁਝ ਵਾਪਰਿਆ ਆਓ ਥੋੜ੍ਹਾ ਜਿਹਾ ਆਪਾਂ ਪੰਛੀ ਝਾਤ ਮਾਰਦੇ ਹਾਂ। 8 ਜੂਨ 632 ਨੂੰ ਇਸਲਾਮ ਧਰਮ ਦੇ ਬਾਨੀ ਅਤੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਮਦੀਨਾ ਸਾਊਦੀ ਅਰਬ ਵਿਖੇ ਦੇਹਾਂਤ ਹੋਇਆ ਸੀ ਤੇ 25 ਜੇਠ ਗੁਰਤਾਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਜ ਗੁਰਤਾਗੱਦੀ ਦਿਵਸ, ਉਹਦੀ ਵੀ ਆਪ ਸਭ ਨੂੰ ਲੱਖ ਲੱਖ ਵਧਾਈ। 8 ਜੂਨ 1707 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਆਂ ਦਾ ਸਾਥ ਦਿੰਦੇ ਹੋਏ ਆਪਣੇ ਖਾਸ ਸਿੰਘਾਂ ਅਤੇ ਤੀਰ ਅੰਦਾਜ਼ਾਂ ਸਮੇਤ ਸ਼ਹਿਜ਼ਾਦੇ ਬਹਾਦਰ ਸ਼ਾਹ ਦੀ ਮਦਦ ਕੀਤੀ, ਜਿਸ ਸਦਕਾ ਬਹਾਦਰ ਸ਼ਾਹ ਦੀ ਜਿੱਤ ਹੋਈ ਸੀ। ਤੇ 8 ਜੂਨ 1802 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਲੂਵਾਲੀਆ ਮਿਸਲ ਦੇ ਮੁਖੀ ਸਰਦਾਰ ਫਤਿਹ ਸਿੰਘ ਆਲੂਵਾਲੀਆ ਨਾਲ ਫਤਿਹਬਾਦ ਵਿਖੇ ਪਵਿੱਤਰ ਗ੍ਰੰਥ ਦੀ ਹਜ਼ੂਰੀ ਵਿੱਚ ਪੱਗ ਵਟਾ ਕੇ ਭਾਈਵਾਲੀ ਦੀ ਸਾਂਝ ਪੱਕੀ ਕੀਤੀ ਸੀ ਤੇ 8 ਜੂਨ 1924 ਨੂੰ ਬੱਬਰ ਵਰਿਆਮ ਸਿੰਘ ਧੁੱਗਾ ਪੁਲਿਸ ਨਾਲ ਮੁਕਾਬਲਾ ਕਰਦੇ ਹੋਏ ਅੰਗਰੇਜ਼ਾਂ ਦੇ ਹੱਥ ਜਿਉਂਦੇ ਆਉਣ ਦੀ ਬਜਾਏ ਆਖਰੀ ਗੋਲੀ ਖੁਦ ਨੂੰ ਮਾਰ ਕੇ ਸ਼ਹੀਦੀ ਦਾ ਜਾਮ ਪੀਤਾ ਸੀ। ਕਿਆ ਬਾਤ ਹੈ ਜੀ। ਸੋ ਬੜਾ ਕੁਛ ਜਿਹੜਾ ਇਤਿਹਾਸ ਆ ਆਪਣੇ ਅੰਦਰ ਸਮੋਇਆ ਹੋਇਆ ਤੇ ਅੱਜ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਕੋਟਾਂ ਕੋਟ ਵਧਾਈਆਂ ਆਪ ਸਭ ਨੂੰ। ਮੀਰੀ ਅਤੇ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਗੁਰੂ ਸਾਹਿਬ ਜੀ ਨੇ ਸਿੱਖ ਕੌਮ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਸੰਚਾਰ ਕੀਤਾ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਸਤਰ ਧਾਰਨ ਕਰਨ ਦਾ ਹੁਕਮ ਦਿੱਤਾ। ਆਪ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਸੁਤੰਤਰ ਹੋਂਦ ਅਤੇ ਇੱਕ ਨਵੀਂ ਪਛਾਣ ਬਖਸ਼ੀ। ਆਓ ਇਸ ਪਵਿੱਤਰ ਦਿਹਾੜੇ ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਬਾਣੀ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ। ਗੁਰੂ ਸਾਹਿਬ ਸਭ ਤੇ ਆਪਣੀ ਮਿਹਰ ਭਰੀ ਨਜ਼ਰ ਰੱਖਣ। ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਆਓ ਹੁਣ ਕੁਝ ਕੁ ਜਿਹੜੇ ਖੂਬਸੂਰਤ ਵਿਚਾਰ ਕੁਝ ਕੁ ਤੁਹਾਡੇ ਵੱਲੋਂ ਪਹੁੰਚਾਏ ਗਏ ਨੇ ਉਹਨਾਂ ਦਾ ਅਸੀਂ ਇਹ ਜਿਹੜਾ ਆਦਾਨ ਪ੍ਰਦਾਨ ਕਰਦੇ ਹਾਂ। ਕਹਿੰਦੇ ਤੂੰ ਚੁੱਪ ਰਹਿਣਾ ਵੀ ਸਿੱਖ ਮਨਾ, ਕੋਈ ਲਾਭ ਨਹੀਂ ਬੋਤਾ ਬੋਲਣ ਨਾਲ, ਮੈਂ ਸੁਣਿਆ ਬੰਦਾ ਰੁੱਲ ਜਾਂਦਾ ਬੋਤੇ ਭੇਤ ਦਿਲਾਂ ਦੇ ਖੋਲਣ ਨਾਲ। ਮਤਲਬ ਸ਼ਬਦਾਂ ਵਿੱਚ ਨਹੀਂ, ਸੁਣਨ ਵਾਲੇ ਦੀ ਸੋਚ ਵਿੱਚ ਲੁਕਿਆ ਹੁੰਦਾ ਹੈ। ਇੱਕੋ ਗੱਲ ਕਿਸੇ ਨੂੰ ਸਲਾਹ ਲੱਗਦੀ ਤੇ ਕਿਸੇ ਨੂੰ ਤਾਨਾ ਲੱਗਦੀ, ਇਸ ਲਈ ਬੋਲਣ ਤੋਂ ਪਹਿਲਾਂ ਨਿਮਰਤਾ ਅਤੇ ਸੁਣਨ ਤੋਂ ਪਹਿਲਾਂ ਸਮਝਦਾਰੀ ਜ਼ਰੂਰੀ ਹੈ। ਜਿੱਥੇ ਮਨ ਸਾਫ਼ ਹੋਵੇ ਉੱਥੇ ਹਰ ਸ਼ਬਦ ਵਿੱਚ ਪਿਆਰ ਅਤੇ ਸੱਚਾਈ ਨਜ਼ਰ ਆਉਂਦੀ ਹੈ। ਮਤਲਬ ਨਾਲ ਜੁੜੇ ਲੋਕ ਸਮੇਂ ਨਾਲ ਬਦਲ ਜਾਂਦੇ ਹਨ, ਪਰ ਪਿਆਰ ਨਾਲ ਜੁੜੇ ਲੋਕ ਸਮੇਂ ਦੇ ਹਰ ਮੋੜ ਤੇ ਨਾਲ ਖੜੇ ਰਹਿੰਦੇ ਹਨ। ਮਤਲਬ ਮੁੱਕਣ ਤੇ ਬਦਲ ਜਾਣਾ ਆਸਾਨ ਹੈ, ਨਿਭਾਉਣਾ ਉਹੀ ਜਾਣ ਜਾਣਦਾ ਜਿਸ ਦੇ ਰਿਸ਼ਤੇ ਸਵਾਰਥ ਨਹੀਂ ਸੱਚਾਈ ਤੇ ਟਿਕੇ ਹੋਣ। ਕਿਆ ਬਾਤ ਹੈ। ਅਸੀਂ ਸ਼ਿਕਾਇਤਾਂ ਕਰਦੇ ਹਾਂ ਕਿ ਰੱਬ ਸਾਡੀਆਂ ਬੇਨਤੀਆਂ ਅਰਦਾਸਾਂ ਝਟਪਟ ਨਹੀਂ ਮੰਨਦਾ। ਸਾਨੂੰ ਧੰਨਵਾਦ ਹੋਣਾ ਚਾਹੀਦਾ, ਧੰਨਵਾਦੀ ਹੋਣਾ ਚਾਹੀਦਾ ਉਸ ਪੁਰਖ ਦਾ, ਅਕਾਲ ਪੁਰਖ ਦਾ, ਉਸ ਕੁਦਰਤ ਦਾ ਕਿ ਸਾਡੀਆਂ ਗਲਤੀਆਂ ਅਤੇ ਕੁਤਾਹੀਆਂ ਦੀ ਸਜ਼ਾ ਝਟਪਟ ਨਹੀਂ ਮਿਲਦੀਆਂ। ਕਿਆ ਬਾਤ ਹੈ ਜੀ। ਸੋ ਦੋਨੋਂ ਪਾਸੇ ਹੀ ਹੈ, ਬਹੁਤ ਸੋਹਣੀਆਂ ਇਹ ਚੀਜ਼ਾਂ ਲਿਖੀਆਂ। ਜਦੋਂ ਕਹਿੰਦੇ ਦੁਨੀਆਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨਾ, ਉਦੋਂ ਪਰਮਾਤਮਾ ਦਾ ਦਰ ਖੁੱਲ੍ਹਾ ਮਿਲਦਾ ਹੈ। ਪਰਮਾਤਮਾ ਨੂੰ ਲੱਭਣ ਲਈ ਦੂਰ ਜਾਣ ਦੀ ਲੋੜ ਨਹੀਂ, ਉਹ ਤਾਂ ਸ਼ੁਕਰਾਨੇ ਵਾਲੇ ਦਿਲਾਂ ਵਿੱਚ ਵੱਸਦਾ ਹੈ। ਜੋ ਕੁਝ ਮਿਲਿਆ ਹੈ ਉਹ ਵੀ ਉਸ ਦੀ ਮਿਹਰ ਹੈ, ਜੋ ਨਹੀਂ ਮਿਲਿਆ ਉਸ ਵਿੱਚ ਵੀ ਉਸ ਦੀ ਭਲਾਈ ਹੈ। ਇੱਕ ਮੈਂ ਹੀ ਸੀ ਜਿਹਨੇ ਆਪਣੀਆਂ ਗਲਤੀਆਂ ਮੰਨੀਆਂ, ਨਹੀਂ ਤਾਂ ਜਿੰਨੇ ਟਕਰੇ ਸਾਰੇ ਰੱਬ ਹੀ ਸੀ। ਸ਼ਬਦ ਕਿੰਨਾ ਵੀ ਸਮਝਦਾਰੀ ਨਾਲ ਵਰਤੇ ਜਾਣ, ਪਰ ਫੇਰ ਵੀ ਸੁਣਨ ਵਾਲਾ ਆਪਣੀ ਯੋਗਤਾ, ਆਪਣੇ ਮਨ ਦੇ ਵਿਚਾਰ ਅਤੇ ਤੁਹਾਡੇ ਪ੍ਰਤੀ ਰਵੱਈਏ ਦੇ ਅਨੁਸਾਰ ਹੀ ਉਸ ਦਾ ਮਤਲਬ ਕੱਢਦਾ ਤੇ ਸਮਝਦਾ ਹੈ। ਸੋ ਦੋਸਤੋ, ਇਹ ਸੀ ਕੁਝ ਕੁ ਸੋਹਣੇ ਸੋਹਣੇ ਵਿਚਾਰ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਉਹ ਚਰਨ ਭਾਅ ਜੀ, ਤੁਹਾਡੀ ਕਾਲ ਆਈ ਸੀਗੀ, ਮੈਂ ਹੋਲਡ ਤੇ ਪਾਈ ਸੀਗੀ, ਮੈਂ ਕਰਨ ਲੱਗਾ ਸੀ ਏਅਰ ਤੇ, ਕਾਲ ਡਰੋਪ ਹੋ ਗਈ। ਜੇ ਤੁਸੀਂ ਕੁਛ ਖਾਸ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਸੀ, ਤੁਸੀਂ ਦੁਬਾਰਾ ਕਾਲ ਕਰ ਦਿਓ ਚਰਨ ਭਾਅ ਜੀ। ਸੋ ਸਟੂਡੀਓ ਨੰਬਰ 905-673-3337 9056733337 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਕੱਲ ਨਗਰ ਕੀਰਤਨ ਆ ਜਿਹੜਾ ਸਜਾਏ ਗਏ ਬ੍ਰੈਂਪਟਨ ਦੇ ਵਿੱਚ, ਘੁੱਗਵਾਸ ਦੇ ਸ਼ਹਿਰ ਦੇ ਵਿੱਚ, ਤੇ ਪੂਰੇ ਹੀ ਔਰਗਨਾਈਜ਼ਰਸ ਨੂੰ ਸਾਰਿਆਂ ਦਾ ਵੱਲੋਂ ਬਹੁਤ ਬਹੁਤ ਧੰਨਵਾਦ। ਬੜੇ ਹੀ ਢੁੱਕਵੇਂ ਤਰੀਕੇ ਦੇ ਨਾਲ ਨਗਰ ਕੀਰਤਨ ਆ ਜਿਹੜੇ ਕੱਲ ਨਿਕਲੇ ਆ, ਤੇ ਮੈਂ ਕਿਹਾ ਠਾਂ ਠਾਂ ਮਾਰਦਾ ਜਿਹੜਾ ਸੰਗਤਾਂ ਦਾ ਜਲਾ ਸੀ ਉਹ ਦੇਖਣ ਨੂੰ ਮਿਲਿਆ। ਹਰ ਜਗ੍ਹਾ ਹਰ ਪਾਸੇ ਬਾਣੀ ਦੇ ਨਾਲ ਲੋਕ ਜੁੜ ਰਹੇ ਸੀਗੇ। ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਜਿੰਨੇ ਵੀ ਔਰਗਨਾਈਜ਼ਰ ਸੀਗੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਸ ਹਿਸਾਬ ਦੇ ਨਾਲ ਕੱਲ੍ਹ ਦੇ ਨਗਰ ਕੀਰਤਨ ਦਾ ਸੰਚਾਲਨ ਕੀਤਾ। ਸੋ ਦੋਸਤੋ, ਅੱਜ ਵੀ ਹੈ ਜਿਹੜਾ ਇੱਕ ਉਦਾਂ ਮੈਂ ਵਿਸ਼ਾ ਲੈ ਕੇ ਆਇਆ ਕਿ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਜੌਹਲ ਸਾਹਿਬ ਵੀ ਪਹੁੰਚਣਗੇ, ਉਹ ਤਾਜ਼ੀਆਂ ਤਾਜ਼ੀਆਂ ਅਪਡੇਟਸ ਲੈ ਕੇ ਆ ਜਿਹੜੇ ਸਾਡੇ ਤੱਕ ਪਹੁੰਚਦੇ ਨੇ। ਮੈਂ ਕੁਛ ਕੁ ਜਿਹੜੀਆਂ ਖਬਰਾਂ ਨੇ ਉਹਦੇ 'ਤੇ ਇੱਕ ਪੰਛੀ ਝਾਤ ਮਰਾ ਦਿੰਦਾ, ਉੱਦਾਂ ਮੇਰੀ ਕੋਸ਼ਿਸ਼ ਹੈ ਇੱਕ ਅੱਧਾ ਵਿਸ਼ਾ ਵੀ ਹੈ ਜਿਹੜਾ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਾਂ। CRA ਕੋਲ ਆ ਜਿਹੜੇ ਤੁਹਾਡੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਡਾਲਰਸ ਹੈ ਜਿਹੜੇ ਉਹ ਹੋ ਸਕਦੇ ਨੇ, ਜਿਹੜੇ CRA ਉਹ ਕਰਦੀ ਹੋਵੇ ਤੁਹਾਨੂੰ। ਜ਼ਿਆਦਾਤਰ ਆਪਾਂ ਇਹ ਕਹਿੰਦੇ ਹਾਂ ਵੀ ਆਪਾਂ CRA ਨੂੰ ਪੈਸੇ ਇੰਨੇ ਦੇਣੇ ਆ ਜਿਹੜੇ ਸੈਲਫ ਇੰਪਲੋਇਡ ਹੈ। ਹਾਂ, ਜਿਹੜੇ ਪੇਰੋਲ 'ਤੇ ਆ ਚਲੋ ਉਹਨਾਂ ਨੂੰ ਤਾਂ ਆਈ ਜਾਂਦੇ ਆ, ਪਰ ਜ਼ਿਆਦਾਤਰ ਜਿਹੜੇ ਸੈਲਫ ਇੰਪਲੋਇਡ ਆ ਇਹੀ ਹੁੰਦਾ ਵੀ ਭਾਈ ਇੰਨੇ CRA ਦੇ ਦੇਣੇ ਆ। ਕਹਿੰਦੇ ਕੀ ਪਤਾ ਤੁਹਾਡੇ ਆ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਦੇ ਜਿਹੜੇ ਚੈੱਕ ਨੇ ਉਹ CRA ਦੇ ਕੋਲ ਹੋਣ। ਕਈ ਵਾਰ ਆ ਜਿਹੜੇ ਲੋਕ ਭੁੱਲ ਜਾਂਦੇ ਨੇ ਕਿਉਂਕਿ CRA ਮੇਲ ਆਊਟ ਕਰ ਦਿੰਦਾ, ਕਈ ਵਾਰ ਐਡਰੈਸ ਚੇਂਜ ਹੋ ਜਾਂਦਾ, ਆਪਾਂ ਭੁੱਲ ਜਾਂਦੇ ਹਾਂ ਵੀ ਕੋਈ CRA ਵੱਲ ਸਾਡਾ ਬਕਾਇਆ ਤਾਂ ਨਹੀਂ ਪਿਆ। ਪਰ ਜੇ ਇੱਦਾਂ ਹੈ, ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਆਪਣਾ MyCRA ਅਕਾਊਂਟ ਹੈਗਾ ਆ, ਤਾਂ ਉੱਥੇ ਜਾ ਕੇ ਤੁਸੀਂ ਅਨਕੈਸ਼ਡ ਚੈੱਕਸ ਦੇ ਸੈਕਸ਼ਨ ਦੇ ਥੱਲੇ ਆ ਜਿਹੜਾ ਉੱਥੇ ਚੈੱਕ ਕਰ ਸਕਦੇ ਹੋ। ਜੇ ਤੁਸੀਂ ਰਜਿਸਟਰ ਔਨਲਾਈਨ ਨਹੀਂ ਹੈਗੇ ਤਾਂ ਆਪਣੇ ਅਕਾਊਂਟੈਂਟ ਤੋਂ ਪੁੱਛ ਸਕਦੇ ਹੋ। ਇਹ ਦੱਸਿਆ ਗਿਆ ਵੀ ਅਪ੍ਰੈਲ 2026 ਤੱਕ CRA ਦੇ ਕੋਲ 10.7 million, ਮਤਲਬ ਕਹਿ ਲਓ ਇੱਕ ਤਰ੍ਹਾਂ 11 lakh ਅਨਕੈਸ਼ਡ ਚੈੱਕ ਹੈਗੇ ਨੇ, ਜਿਨ੍ਹਾਂ ਦੀ ਕੀਮਤ ਹੈ ਜਿਹੜੀ 1.87 billion ਹੈ। ਅਤੇ ਕੁਛ ਕੁ ਜਿਹੜੇ ਚੈੱਕ ਨੇ ਉਹ 1998 ਦੇ ਵੀ ਪੁਰਾਣੇ ਹੈਗੇ ਨੇ। ਸੋ ਇਹ ਚੈੱਕ ਹੈ ਜਿਹੜੇ ਵੇਰੀ ਕਰਦੇ ਪਏ ਨੇ, ਜਿਹਦੇ ਵਿੱਚ GST, HST, ਕ੍ਰੈਡਿਟ, ਸੋ ਇੱਦਾਂ ਦੇ ਕੁਛ ਕੁ ਜਿਹੜੇ ਅਮਾਊਂਟ ਹੈ ਜਿਹੜੀਆਂ ਉਹ ਤੁਹਾਡੀਆਂ CRA ਵੱਲ ਜਿਹੜੀਆਂ ਜਾਂ CRA ਨੇ ਤੁਹਾਡੀਆਂ ਦੇਣਦਾਰੀਆਂ ਹੋ ਸਕਦੀਆਂ ਨੇ। ਉੱਥੇ ਹੀ ਇਜ਼ਰਾਇਲ ਅਤੇ ਇਰਾਨ ਵਿਚਕਾਰ ਹੈ ਜਿਹੜੀ ਕਟਾਕਸ਼ ਹੈ ਜਿਹੜੀ ਫੇਰ ਸਟਾਰਟ ਹੋ ਚੁੱਕੀ ਹੈ। ਪਹਿਲਾਂ ਇਰਾਨ ਨੇ ਆ ਜਿਹੜਾ ਇਜ਼ਰਾਇਲ ਦੇ ਕੁਝ ਟਿਕਾਣਿਆਂ ਉੱਤੇ ਹਮਲਾ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਅੱਜ ਤੜਕਸਾਰ ਕਹਿੰਦੇ ਵੀ ਇਜ਼ਰਾਇਲ ਨੇ ਵੀ ਆ ਜਿਹੜਾ ਇਰਾਨ ਦੇ ਉੱਤੇ ਆ ਜਿਹੜਾ ਮਿਸਾਈਲਾਂ ਦਾਗੀਆਂ ਨੇ। ਸੋ ਉੱਥੇ ਮਾਹੌਲ ਹੈ ਜਿਹੜਾ ਇਸ ਵਾਰ ਫਿਰ ਟੈਂਸ 'ਚ ਹੈ। ਹਾਲਾਂਕਿ USA ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਪਰੇ ਆ, ਉਹਨਾਂ ਨੇ ਆਪਣੇ ਆਪ ਨੂੰ ਫਿਲਹਾਲ ਹੈ ਜਿਹੜਾ ਵੱਖ ਕੀਤਾ ਹੋਇਆ। ਪਰ ਅੱਜ ਹੈ ਜਿਹੜਾ ਦਿਨ ਦੇ ਵਿੱਚ ਕੀ ਗਤੀਵਿਧੀਆਂ ਹੁੰਦੀਆਂ ਉਹਦੇ 'ਤੇ ਬਹੁਤ ਕੁਛ ਡਿਪੈਂਡ ਕਰੇਗਾ ਕਿ US ਦੇ ਟਰੰਪ ਸਾਹਿਬ ਹੈ ਉਹਨਾਂ ਦਾ ਕੀ ਬਿਆਨ ਆਉਂਦਾ ਜਾਂ ਅਗਲੀ ਕੀ ਰੂਪ ਰੇਖਾ ਹੋਵੇਗੀ। ਸੋ ਅੱਜ ਦਾ ਦਿਨ ਹੈ ਜਿਹੜਾ ਉਹ ਤੈਅ ਕਰੇਗਾ, ਕਿਉਂਕਿ ਵੀ ਪਾਕਿਸਤਾਨ ਹੈ ਜਿਹੜਾ ਬੜੀ ਜ਼ੋਰ ਸ਼ੋਰ ਨਾਲ ਹੈ ਜਿਹੜਾ ਲੱਗਾ ਹੋਇਆ ਤਾਂ ਕਿ ਇਰਾਨ ਅਤੇ ਯੂ ਐੱਸ ਦੇ ਵਿਚਕਾਰ ਹੈ ਜਿਹੜਾ ਇਹ ਜੰਗ ਹੈ ਜਿਹੜੀ ਖੂਨੀ ਜੰਗ ਰੋਕੀ ਜਾਵੇ ਤਾਂ ਕਿ ਫਿਰ ਹੈ ਜਿਹੜਾ ਮਿਡਲ ਈਸਟ ਦੇ ਵਿੱਚ ਹੈ ਜਿਹੜਾ ਪੀਸ ਹੈ ਜਿਹੜਾ ਸ਼ਾਂਤੀ ਹੈ ਜਿਹੜਾ ਉਸ ਨੂੰ ਲਹਿਰਾਇਆ ਜਾਏ ਉਸਦਾ ਪਰਚਮ। ਪਰ ਫਿਲਹਾਲ ਕੀ ਕੁਛ ਹੋਵੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ। ਫਿਲੀਪੀਨਸ ਦੇ ਵਿੱਚ 7.8 ਮੈਗਨੀਟਿਊਡ ਦਾ ਭੂਚਾਲ ਆਇਆ ਦੋਸਤੋ, ਜਿਹਦੇ ਕਰਕੇ 200 ਤੋਂ ਵੱਧ ਲੋਕ ਹੈ ਜਿਹੜੇ ਜ਼ਖਮੀ ਹੋ ਗਏ ਅਤੇ 2 ਦਰਜਨ ਦੇ ਕਰੀਬ ਹੈ ਜਿਹੜੇ ਲੋਕ ਹੈ ਜਿਹੜੇ ਉਹਨਾਂ ਦੀਆਂ ਜਾਨਾਂ ਚਲੇ ਗਈਆਂ। ਫਿਲੀਪੀਨਸ ਦੇ ਆਲੇ ਦੁਆਲੇ ਦੇ ਕਈ ਜਿਹੜੇ ਛੋਟੇ ਛੋਟੇ ਸ਼ਹਿਰ ਹੈ ਉੱਥੇ ਹੈ ਜਿਹੜੀ ਐਮਰਜੈਂਸੀ ਜਾਰੀ ਕਰ ਦਿੱਤੀ ਗਈ ਹੈ ਵੀ ਭਾਈ ਸੁਨਾਮੀ ਹੈ ਜਿਹੜੀ ਉਹ ਉੱਥੇ ਆ ਸਕਦੀ ਹੈ। ਫਿਲੀਪੀਨਸ 'ਚ ਤਾਂ ਕਿਹਾ ਗਿਆ ਅਤੇ ਉੱਥੇ ਨਾਲ ਨਾਲ ਜਪਾਨ ਜਿਹੜੇ ਲੱਗਦੇ ਆ, ਪੈਪੋਆ ਜਾਂ ਤਾਇਵਾਨ ਲੱਗਦੇ ਆ, ਇੱਦਾਂ ਦੇ ਛੋਟੇ ਛੋਟੇ ਦੇਸ਼ ਹੈ ਉਹਨਾਂ ਨੂੰ ਵੀ ਹੈ ਜਿਹੜਾ ਕਿਹਾ ਵੀ ਭਾਈ ਤੁਸੀਂ ਹੈ ਜਿਹੜਾ ਐਜ ਏ ਪ੍ਰੀਕੋਸ਼ਨ ਹੈ ਜਿਹੜੇ ਪਲੀਜ਼ ਐਮਰਜੈਂਸੀ ਹੈ ਜਿਹੜੀ ਰਹੋ, ਐਮਰਜੈਂਸੀ ਅਲਰਟ 'ਤੇ ਹੈ ਜਿਹੜਾ ਰਹੋ। ਉੱਥੇ ਹੀ ਅੱਜ 31st ਜਿਹੜੇ ਗਵਰਨਰ ਜਨਰਲ ਆ ਜਿਹੜੇ ਉਹਨਾਂ ਦੀ ਅੱਜ ਕੈਲੋਪੀ ਇਨੈਗੂਰੇਸ਼ਨ ਹੈ। ਸੋ ਲੂਇਸ ਅਰਬਰ ਹੈ ਜਿਹੜੇ ਉਹ ਸਾਡੇ 31ਵੇਂ ਗਵਰਨਰ ਜਨਰਲ ਹੋਣਗੇ, ਜਿਸ ਦੀ ਅੱਜ ਸੈਰੇਮਨੀ ਹੈ ਜਿਹੜੀ ਉਹ ਸ਼ੁਰੂ ਹੋਵੇਗੀ 10 ਵਜੇ ਦੇ ਕਰੀਬ। ਅਤੇ ਮਾਰਕਮ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਨਾਲ 3 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 3ੋਂ ਹੀ ਹੈ ਜਿਹੜੇ ਇਹ ਬਜ਼ੁਰਗ ਸੀਗੇ, 70 ਸਾਲ ਤੋਂ ਉੱਤੇ ਸੀਗੇ। ਫਿਲਹਾਲ ਹੈ ਜਿਹੜੀ ਵੱਖ ਵੱਖ ਜਿਹੜੇ ਅਧਿਕਾਰੀ ਹੈ ਉਹ ਤਫਤੀਸ਼ ਕਰ ਰਹੇ ਨੇ ਵੀ ਅੱਗ ਹੈ ਜਿਹੜੀ ਕਿਸ ਤਰ੍ਹਾਂ ਲੱਗੀ ਹੈ। ਫਿਲਹਾਲ ਸਸਪੀਸ਼ੀਅਸ ਕੁਛ ਨਹੀਂ ਲੱਗ ਰਿਹਾ, ਪਰ ਹਜੇ ਕਾਰਨਾਂ ਦਾ ਵੀ ਹੈ ਜਿਹੜਾ ਨਹੀਂ ਪਤਾ ਚੱਲਿਆ। ਕਾਰਨੀ ਸਾਹਿਬ ਹੈ ਜਿਹੜੇ ਉਹ ਯੂਰਪ ਵੱਲ ਨੂੰ ਹੈ ਜਿਹੜੇ ਜਾ ਰਹੇ ਨੇ, ਕਿਉਂਕਿ ਉੱਥੇ ਆਇਰਲੈਂਡ ਅਤੇ ਫਰਾਂਸ ਦੇ ਵਿੱਚ ਹੈ ਜਿਹੜਾ ਉਹ ਵਿਜ਼ਿਟ ਕਰਨਗੇ 15 ਜੂਨ ਤੋਂ 17 ਜੂਨ G7 ਸਮਿਟ ਦੇ ਉੱਤੇ, ਤਾਂ ਕਿ ਗਲੋਬਲ ਇਨਇਕੁਐਲਿਟੀਜ਼ ਹੈ ਜਿਹੜੀ ਉਸ ਨੂੰ ਹੈ ਜਿਹੜਾ ਰਿਡਿਊਸ ਕੀਤਾ ਜਾਵੇ। ਚਾਈਨੀਜ਼ ਦੇ ਪ੍ਰੈਜ਼ੀਡੈਂਟ ਜੀ ਹੈ ਉਹ ਨੌਰਥ ਕੋਰੀਆ ਵਿਜ਼ਿਟ ਕਰ ਰਹੇ ਨੇ। ਸੋ ਇਹ ਬੜਾ ਹੀ ਵੱਖ ਵੱਖ ਦੇਸ਼ ਹੈ ਜਿਹੜੇ ਧਿਆਨ ਨਾਲ ਦੇਖ ਰਹੇ ਨੇ, ਕਿਉਂਕਿ ਪਿਛਲੇ 7 ਸਾਲਾਂ ਦੇ ਵਿੱਚ ਇਹ ਉਹਨਾਂ ਦੀ ਦੂਸਰੀ ਫੇਰੀ ਹੈ ਨੌਰਥ ਕੋਰੀਆ ਦੇ ਵਿੱਚ ਕਿਸੇ ਚਾਈਨਾ ਦੇ ਟੌਪ ਮੋਸਟ ਲੀਡਰ ਦੀ। ਅਤੇ ਕਹਿੰਦੇ ਵੀ ਇਸ ਨੂੰ ਹੈ ਜਿਹੜਾ ਐਵੇਂ ਨਹੀਂ ਲੈਣਾ ਚਾਹੀਦਾ ਵੀ ਇਹ ਸਿਰਫ ਇੱਕ ਵਿਜ਼ਿਟ ਹੈ, ਬਹੁਤ ਕੁਛ, ਬਹੁਤ ਸਾਰੀਆਂ ਅਪਡੇਟਸ, ਬਹੁਤ ਵੱਡੀਆਂ ਜਿਹੜੀਆਂ ਸੰਧੀਆਂ ਜਿਹੜੀਆਂ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਹੋ ਸਕਦੀਆਂ ਨੇ। ਸੋ ਇਹ ਕੁਛ ਕੁ ਖਬਰਾਂ ਸੀ। ਅਤੇ ਇੱਕ ਕੱਲ੍ਹ ਦੀ ਇੱਕ ਚੱਲ ਰਹੀ ਹੈ ਖਬਰ, ਕੱਲ੍ਹ ਤੜਕ ਸਾਰ ਪੁਲਿਸ ਨੇ 5 ਵਜੇ ਦੇ ਕਰੀਬ ਕੰਟਰੀ ਸਾਈਡ ਦੇ ਬ੍ਰਹਮਲੀ ਦੇ ਕੋਲ ਇੱਕ ਗੱਡੀ ਨੂੰ ਹੈ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਡੀ ਵਾਲਾ ਜਿਹੜਾ ਆ ਰੋਕਣ ਦੀ ਬਜਾਏ ਉਸਨੇ ਆਪਣੀ ਗੱਡੀ ਭਜਾ ਲਈ ਅਤੇ ਉੱਥੇ ਜਿਹੜਾ ਇੱਕ ਲਾਈਟ ਪੋਲ ਸੀਗਾ ਕੰਟਰੀ ਸਾਈਡ 'ਤੇ ਬ੍ਰਹਮਲੀ ਦੇ ਉੱਤੇ ਉੱਥੇ ਆਪਣੀ ਗੱਡੀ ਮਾਰ ਲਈ। ਫਿਲਹਾਲ ਪੁਲਿਸ ਨੇ ਆ ਜਿਹੜਾ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ, ਪਰ ਉਹਦੇ 'ਤੇ ਕੀ ਚਾਰਜਸ ਲੱਗਣਗੇ ਇਹਦੇ ਬਾਰੇ ਹਜੇ ਆ ਜਿਹੜਾ ਕੁਛ ਨਹੀਂ ਦੱਸਿਆ ਗਿਆ। ਸੋ ਦੋਸਤੋ, ਜਿਹੜਾ ਅੱਜ ਇੱਕ ਤੁਹਾਡੇ ਨਾਲ ਜਿਹੜਾ ਮੈਂ ਸਾਂਝ ਪਾਉਣਾ ਚਾਹੁੰਦਾ, ਦੇਖੋ ਸਮਰ ਆ ਰਿਹਾ, ਸਮਰ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਚੱਲਦੇ ਨੇ, ਕੈਂਪਸ ਚੱਲਦੇ ਨੇ, ਅਤੇ ਆਪਾਂ ਆਪਣੇ ਬੱਚਿਆਂ ਨੂੰ ਇਨਰੋਲ ਕਰਾਉਂਦੇ ਨੇ ਵੀ ਜਿੱਥੇ ਆਪਾਂ ਚਾਹੁੰਦੇ ਹਾਂ ਜਿੱਥੇ ਬੌਧਿਕ ਵਿਕਾਸ, ਚਲੋ ਬੱਚਿਆਂ ਦਾ ਸਕੂਲਾਂ ਦੇ ਵਿੱਚ ਜਾਂ ਹੋਰ ਪੜ੍ਹਾਈ ਦੇ ਹੋਰ ਖੇਤਰਾਂ ਦੇ ਵਿੱਚ ਹੋ ਰਿਹਾ, ਅਤੇ ਆਪਾਂ ਇਹ ਵੀ ਚਾਹੁੰਦੇ ਹਾਂ ਵੀ ਉਹਨਾਂ ਦਾ ਮਾਨਸਿਕ ਦੇ ਨਾਲ ਨਾਲ ਉਹਨਾਂ ਦਾ ਸਰੀਰਕ ਵਿਕਾਸ ਵੀ ਹੋਣਾ ਚਾਹੀਦਾ। ਸੋ ਵੱਖ ਵੱਖ ਗੇਮਾਂ ਦੇ ਵਿੱਚ ਹੈ ਜਿਹੜਾ ਬੱਚਿਆਂ ਨੂੰ ਪਾਇਆ ਜਾਂਦਾ। ਮੇਰਾ ਸਵਾਲ ਇਹ ਹੈ ਵੀ ਬੱਚਿਆਂ ਨੂੰ ਹੈ ਜਿਹੜਾ ਜਦੋਂ ਖੇਡ ਦੇ ਵਿੱਚ ਆਪਾਂ ਪਾਉਂਦੇ ਹਾਂ ਤਾਂ ਕੀ ਦੇਖਣਾ ਚਾਹੀਦਾ ਹੈ, ਕਿ ਬੱਚਿਆਂ ਦੀ ਰੁਚੀ, ਉਹਨਾਂ ਦੀ ਉਮਰ ਜਾਂ ਉਹਨਾਂ ਦੀ ਸਿਹਤ ਨੂੰ ਦੇਖ ਕੇ ਹੈ ਜਿਹੜਾ ਬੱਚੇ ਦੀ ਉਸ ਖੇਡ ਦੇ ਵਿੱਚ ਪਾਉਣਾ ਚਾਹੀਦਾ, ਕਿਉਂਕਿ ਦਿਲਚਸਪੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਬੱਚਿਆਂ ਦੀ, ਕਿਹੜੇ ਪਾਸੇ ਨੂੰ ਉਹਨਾਂ ਦਾ ਝੁਕਾਅ। ਕਈ ਬੱਚੇ ਆ ਜਿਹੜੇ ਖੇਡਾਂ ਜਿਹੜੀਆਂ ਲਾਈਕ ਨਹੀਂ ਕਰਦੇ। ਅੱਜ ਕੱਲ੍ਹ ਜਿੱਦਾਂ ਸਮਾਰਟਫੋਨ ਦਾ ਯੁੱਗ ਹੈ, ਸਕਰੀਨ ਟਾਈਮ ਹੈ ਜਿਹੜਾ ਬੱਚਿਆਂ ਦੇ ਵਿੱਚ ਬਹੁਤ ਵਧਿਆ ਹੋਇਆ। ਸੋ ਬਹੁਤ ਸਾਰੇ ਬੱਚੇ ਜਿਹੜੇ ਮੈਨੂੰ ਲੱਗਦਾ ਫਿਜ਼ੀਕਲ ਐਕਟੀਵਿਟੀ ਤੋਂ ਬੜੇ ਦੂਰ ਹੁੰਦੇ ਜਾ ਰਹੇ ਨੇ, ਜੋ ਵੱਖ ਵੱਖ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ। ਪਰ ਮੇਰਾ ਸਵਾਲ ਇਹ ਹੈ ਵੀ ਬੱਚਿਆਂ ਨੂੰ ਹੈ ਜਿਹੜਾ ਕੀ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਉਹ ਖੇਡਾਂ ਵੱਲ ਜਿਹੜੀਆਂ ਕੈਨੇਡਾ ਦੇ ਵਿੱਚ ਪਾਪੂਲਰ ਨੇ, ਜਾਂ ਕਹਿ ਲਈਏ ਵੀ ਅਮੈਰੀਕਾ ਦੇ ਵਿੱਚ ਪਾਪੂਲਰ ਨੇ, ਜਾਂ ਫਿਰ ਬੱਚਿਆਂ ਨੂੰ ਜਿੱਧਰ ਉਹਨਾਂ ਦੀ ਰੁਚੀ ਹੈ ਉਸ ਖੇਡ ਦੇ ਵਿੱਚ ਪਾਉਣਾ ਚਾਹੀਦਾ। ਕਈ ਵਾਰ ਹੁੰਦਾ ਨਾ ਬੱਚਿਆਂ ਨੂੰ ਜਾਂ ਖੇਡਾਂ ਦੇ ਵਿੱਚ ਪਾਉਣਾ, ਪੇਰੈਂਟਸ ਹੈ ਜਿਹੜਾ ਉਹਨਾਂ ਦਾ ਇਹ ਹੁੰਦਾ ਇੱਕ ਕਹਿ ਲਓ ਵੀ ਉਹਨਾਂ ਦਾ ਵਿਜ਼ਨ ਹੁੰਦਾ, ਨਜ਼ਰੀਆ ਹੁੰਦਾ ਵੀ ਯਾਰ ਅੱਗੇ ਜਾ ਕੇ ਕੀ ਇਸ ਖੇਡ ਦਾ ਭਵਿੱਖ ਹੈਗਾ ਜਾਂ ਨਹੀਂ ਹੈਗਾ। ਸੋ ਕਈ ਵਾਰ ਇਹ ਵੀ ਪੇਰੈਂਟਸ ਦੇ ਮਨਾਂ ਦੇ ਵਿੱਚ ਘਰ ਹੁੰਦਾ ਵੀ ਯਾਰ ਉਸ ਖੇਡ ਦੇ ਵਿੱਚ ਪਾਇਆ ਜਾਵੇ, ਜੇ ਬੱਚਾ ਚੰਗਾ ਖੇਡਦਾ ਆ ਤਾਂ ਕਿ ਉਸ ਖੇਡ ਦਾ ਉਸ ਕੰਟਰੀ ਦੇ ਵਿੱਚ ਇੱਕ ਚੰਗਾ ਭਵਿੱਖ ਹੋਵੇ। ਸੋ ਤੁਸੀਂ ਕੀ ਸਮਝਦੇ ਹੋ ਵੀ ਬੱਚਿਆਂ ਨੂੰ ਜਿਹੜਾ ਜੇ ਖੇਡ ਦੇ ਵਿੱਚ ਜਾਂ ਖੇਡ ਦੇ ਨਾਲ ਜੋੜਨਾ ਆ ਕਿ ਬੱਚਿਆਂ ਦੀ ਦਿਲਚਸਪੀ ਹੀ ਕਾਫੀ ਹੈ, ਜਾਂ ਫਿਰ ਇਹ ਵੀ ਦੇਖਣਾ ਚਾਹੀਦਾ ਵੀ ਉਸ ਦੇਸ਼ ਦੇ ਵਿੱਚ ਕਿਹੜੀ ਖੇਡ ਹੈ ਜਿਹੜੀ ਜ਼ਿਆਦਾ ਪ੍ਰਚਲਿਤ ਹੈ, ਜ਼ਿਆਦਾ ਪ੍ਰਫੁੱਲਿਤ ਹੋ ਰਹੀ ਹੈ ਜਾਂ ਜ਼ਿਆਦਾ ਹਰਮਨ ਪਿਆਰੀ ਹੈ। ਸੋ ਤੁਹਾਡੇ ਹਿਸਾਬ ਦੇ ਨਾਲ ਤੁਹਾਡਾ ਕੀ ਵਿਊ ਪੁਆਇੰਟ ਹੈ ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਜਿਹੜਾ ਮੈਂ ਕਈ ਵਾਰ ਚਲੋ ਪੇਰੈਂਟਸ ਦੇ ਨਾਲ ਜਾਂ ਫਿਰ ਆਪਣੇ ਲਿਸਨਰਸ ਹੈ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ, ਉਹਦੇ ਵਿੱਚੋਂ ਹੀ ਹੈ ਜਿਹੜਾ ਤੁਸੀਂ ਕਹਿ ਲਓ ਵੀ ਇੱਦਾਂ ਦੇ ਟੌਪਿਕ ਹੈ ਜਿਹੜੇ ਉੱਠਦੇ ਨੇ। ਕੀ ਕਹਿੰਦੇ ਵੀ ਕਈ ਵਾਰ ਧੱਕੇ ਨਾਲ ਬੱਚੇ ਨੂੰ ਜਿਹੜਾ ਉਸ ਖੇਡ ਦੇ ਵਿੱਚ ਪਾ ਦਿੱਤਾ ਜਾਂਦਾ ਜਿੱਥੇ ਬੱਚੇ ਦੀ ਰੁਚੀ ਨਹੀਂ ਹੁੰਦੀ, ਉਹ ਸਿਰਫ ਰੁਚੀ ਜਿਹੜੀ ਹੁੰਦੀ ਹੈ ਪੇਰੈਂਟਸ ਦੀ ਹੁੰਦੀ ਹੈ ਉਸ ਖੇਡ ਦੇ ਵਿੱਚ, ਬੱਚੇ ਦੀ ਕੋਈ ਰੁਚੀ ਨਹੀਂ ਹੁੰਦੀ, ਬੱਚੇ ਦੀ ਕੋਈ ਦਿਲਚਸਪੀ ਨਹੀਂ ਹੁੰਦੀ, ਬੱਚੇ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ ਉਸ ਖੇਡ ਦੇ ਨਾਲ, ਪਰ ਪੇਰੈਂਟਸ ਹੈ ਜਿਹੜੇ ਉਹ ਚਾਹੁੰਦੇ ਆ ਵੀ ਇਸ ਖੇਡ ਦੇ ਵਿੱਚ ਬੱਚਾ ਜਿਹੜਾ ਸਾਡਾ ਅੱਗੇ ਵਧੇ। ਇੱਦਾਂ ਆ ਜਿਹੜਾ ਤੁਸੀਂ ਵੀ ਆਲੇ ਦੁਆਲੇ ਵਿਚਰਦੇ ਹੋਵੋਗੇ, ਤੁਸੀਂ ਵੀ ਇਹ ਚੀਜ਼ਾਂ ਨੋਟ ਕੀਤੀਆਂ ਹੋਣਗੀਆਂ, ਪਰ ਐਜ਼ ਏ ਪੇਰੈਂਟਸ ਐਜ਼ ਏ ਹਿਊਮਨ ਬੀਂਗ ਤੁਹਾਡੀ ਆ ਜਿਹੜੀ ਇਸ 'ਤੇ ਕੀ ਸੋਚ ਹੈ ਵੀ ਬੱਚਿਆਂ ਨੂੰ ਆ ਜਿਹੜਾ ਕਿੱਦਾਂ ਖੇਡਾਂ ਵੱਲ ਜਾਂ ਕਿਹੜੀ ਖੇਡ ਵੱਲ ਹੈ ਜਿਹੜਾ ਲਾਉਣਾ ਚਾਹੀਦਾ, ਬੱਚੇ ਦੀ ਦਿਲਚਸਪੀ ਦੇਖਣੀ ਚਾਹੀਦੀ ਹੈ ਜਾਂ ਪੇਰੈਂਟਸ ਦੀ ਦਿਲਚਸਪੀ ਦੇਖਣੀ ਚਾਹੀਦੀ ਹੈ, ਇਹ ਦੇਖਣਾ ਚਾਹੀਦਾ ਵੀ ਉਹ ਜਿਹੜੀ ਖੇਡ ਖੇਡ ਰਿਹਾ ਜਾਂ ਜਿੱਧਰ ਉਹ ਉਸ ਖੇਡ ਨੂੰ ਉਹ ਪਿਆਰ ਕਰਦਾ ਪਿਆ ਉਸ ਖੇਡ ਦਾ ਭਵਿੱਖ ਹੈ ਜਾਂ ਨਹੀਂ ਹੈ, ਜਾਂ ਫਿਰ ਕੰਟਰੀ ਦੇ ਵਿੱਚ ਜਿਸ 'ਚ ਰਹਿ ਰਹੇ ਹਾਂ ਆਪਾਂ ਕੈਨੇਡਾ ਦੀ ਗੱਲ ਕਰੀਏ, ਇੱਥੇ ਜਿਹੜੀ ਖੇਡ ਜ਼ਿਆਦਾ ਪ੍ਰਚਲਿਤ ਹੈ ਉਸ ਖੇਡ ਦੇ ਵਿੱਚ ਜਿਹੜਾ ਬੱਚਿਆਂ ਨੂੰ ਆ ਜਿਹੜਾ ਪਾਉਣਾ ਚਾਹੀਦਾ। ਲੈਟਸ ਸੀ ਤੁਹਾਡੇ ਕੀ ਵਿਚਾਰ ਨੇ, ਮੈਂ ਵਿਕਾਸ ਕਹਿਣ ਲੱਗਾ, ਕੀ ਵਿਚਾਰ ਨੇ, ਕੀ ਵਿਜ਼ਨ ਹੈ ਤੁਹਾਡਾ। ਸੋ ਸਟੂਡੀਓ ਦਾ ਨੰਬਰ ਦੋਸਤੋ 905-673-3337 9056733337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਲਓ ਜੀ ਪਹਿਲੀ ਕਾਲ 'ਤੇ ਚੱਲਦੇ ਹਾਂ। ਮਨਜੀਤ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੰਡੇ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ।
0: ਮੰਡੇ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕਿਆ ਬਾਤ ਹੈ ਜੀ।
1: ਸਭ ਠੀਕ ਠਾਕ ਹੋ?
0: ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
1: ਸਾਡਾ ਵੀ ਵਧੀਆ, ਚੜ੍ਹਦੀ ਕਲਾ। ਹੁਣ ਜਿੱਦਾਂ ਤੁਸੀਂ ਗੇਮ ਦੀ ਗੱਲ ਕਰਦੇ ਆ, ਵਧੀਆ ਟੌਪਿਕ ਛੇੜਿਆ ਤੁਸੀਂ
0: ਜੀ।
1: ਸ਼ਮੀ ਸਾਹਿਬ, ਪਹਿਲੀ ਤਾਂ ਗੱਲ ਹੈ ਜਿਹੜੀ, ਇੱਥੇ ਕਿਸੇ ਗੇਮ 'ਚ ਵੀ ਤੁਸੀਂ ਬੱਚਾ ਪਾ ਲਓ, ਤੁਹਾਡੇ ਤੋਂ ਫੋਰਡ ਕਰਨਾ ਬਹੁਤ ਔਖਾ।
0: ਇਹ ਵੀ ਗੱਲ ਸਹੀ ਹੈ,
1: ਫੋਨ ਕਰਨਾ ਬਹੁਤ ਔਖਾ, ਕੋਲੋ ਪੈਸਾ ਖਰਚ ਕੇ ਨਿਆਣੇ ਨੂੰ, ਚਲੋ
0: ਏਦਾਂ
1: ਕਿੰਨੇ ਕਿੰਨੇ ਗੋਲਡਨ ਮੈਡਲ ਆ ਇੱਥੇ ਕੰਮ ਕਰਦੇ ਵੇਖੇ ਆ, ਇਹਦੇ ਵਿੱਚ ਕੋਈ ਫਿਊਚਰ ਹੀ ਹੈ ਨੀ, ਜਿਸ ਤੀ ਪੁੱਛੋ ਤਾਂ ਕੋਈ ਗੌਰਮੈਂਟ ਇਹਨਾਂ ਦੀ ਬਾਹ ਨੀ।
0: ਹਾਂ, ਤੇ ਮਨਜੀਤ ਭਾਅ ਜੀ ਤੁਸੀਂ ਇਹ ਕਹਿ ਰਹੇ ਹੋ ਵੀ ਇਸ ਦੇ ਉੱਤੇ ਜਿਹੜੀ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਸਹੀ ਨਹੀਂ ਹੈਗੀ, ਵੀ ਬੱਚਿਆਂ ਨੂੰ ਜਿਹੜਾ ਸਪੋਰਟ ਕੀਤਾ ਜਾਵੇ ਖੇਡ ਦੇ ਮਾਮਲਿਆਂ ਦੇ ਉੱਤੇ, ਹੈ ਨਾ।
1: ਹੁਣ ਹੁਣ ਦੇਖ, ਮੈਂ ਆਪਦੇ ਬੱਚਿਆਂ ਨੂੰ ਬਹੁਤ 5 ਸਾਲ ਤੋਂ ਮੈਂ ਆਪਦੇ ਮੁੰਡੇ ਨੂੰ ਲਈ ਫਿਰਦਾ, 4 ਸਾਲ ਤੋਂ ਆਪਦੀ ਕੁੜੀ ਨੂੰ ਲਈ ਫਿਰਦਾ, ਮੇਰੇ ਤੋਂ ਹੁਣ ਫੋਰਡ ਨੀ ਹੁੰਦੇ। ਕਿਉਂ? ਹੁਣ ਕੁੜੀ ਚਿੜੀ ਛਿੱਕਾ ਖੇਡਦੀ ਹੈ 12 ਸਾਲਾਂ ਦੀ ਆ, ਤੇ ਹੁਣ $300-350 ਮਹੀਨੇ ਦੀ ਪ੍ਰਾਈਵੇਟ ਕਲਾਸ ਆ, ਸਿਰਫ ਮਹੀਨੇ ਦੀਆਂ 8 ਕਲਾਸਾਂ ਮਿਲਦੀਆਂ, $350 ਬੰਦਾ ਦਿਹਾੜੀਦਾਰ ਬੰਦਾ ਚਲੋ ਕਿੱਥੋਂ ਪੂਰਾ ਕਰ ਲੂ, ਤੇ ਮੋਹਰੇ ਮੋਹਰੇ ਕੋਈ ਫਿਊਚਰ ਨੀ ਗਾ, ਕੋਈ ਫਿਊਚਰ ਨੀ, ਗੌਰਮੈਂਟ ਕੋਈ ਵੀ ਅਸੀਂ ਕਰਦੀ ਹੈ। ਦੂਜੀ ਗੱਲ ਇਹ ਹੈ, ਚਲੋ ਆਪਣੇ ਹੁਣ ਆਪਣੀਆਂ ਕਮੇਟੀਆਂ ਜਿੱਦਾਂ ਆਪਣੀਆਂ ਸਿਟੀ ਦੀਆਂ ਗੇਮਾਂ ਵਿੱਚ ਹੈਗੀਆਂ ਵਾ ਸਾਰਾ ਕੁਛ, ਉੱਥੇ ਤੁਸੀਂ ਚੈੱਕ ਲੈ ਜਾਓ, ਉੱਥੇ ਤੁਹਾਡਾ ਵੀ ਟਾਈਮ ਵੇਸਟ, ਇਹਦਾ ਟਾਈਮ ਵੀ ਵੇਸਟ, ਉਹਨਾਂ ਨੂੰ ਕੋਈ ਮਤਲਬ ਨੀ। ਰਾਤ ਨੂੰ ਫੋਨ, ਨਿਆਣੇ ਉੱਥੇ ਵੀ ਜਿਹੜੇ ਵਲੰਟੀਅਰ ਕਰਦੇ ਆ, ਰਾਤ ਨੂੰ ਉਹਨਾਂ ਨੇ ਫੋਨ ਦੇਖੇ ਹੁੰਦੇ ਆ, ਸਵੇਰ ਨੂੰ ਉੱਥੇ ਗਲਾਉਂਦੇ ਫਿਰਦੇ ਹੁੰਦੇ ਆ ਨਾ, ਉੱਥੇ ਵੀ ਬੰਦਾ ਆਪਦੇ ਮੂੰਹ ਤੇ ਚਪੇੜਾ ਮਾਰਦਾ, ਯਾਰ ਮੈਂ ਕਿੱਥੇ ਨਿਆਣਾ ਲੈ ਆਇਆ, ਹੈ ਨਾ, ਮੈਂ ਉੱਥੇ ਵੀ ਲਿਆ ਕੇ ਦੇਖ ਲਿਆ, ਉੱਥੇ ਵੀ ਕੋਈ ਫਿਊਚਰ ਨੀ, ਹੈ ਨਾ। ਇੱਥੇ ਹੁਣ ਇੱਥੇ ਇੱਕ ਦਿਨ ਮੈਂ ਔਰੰਜ ਵੇਲਾ ਮੁੰਡਾ ਉਹ ਬੌਕਸਿੰਗ ਕਰਦਾ, ਹੈ ਨਾ, ਬੌਕਸਿੰਗ ਖੇਡਦਾ, ਅਮੈਰੀਕਾ ਵੀ ਖੇਡ ਕੇ ਆਇਆ ਪਿਛਲੀ ਵੀਕ ਕੇ।
0: ਅੱਛਾ ਜੀ।
1: ਤੇ ਮੈਂ ਵੀ ਸ਼ਾਵਲ ਚਲਾਉਂਦਾ, ਤੇ ਉਹ ਵੀ ਮੇਰੇ ਨਾਲ ਵਿਚਾਰਾ ਸ਼ਾਵਲ ਚਲਾਉਂਦਾ, ਉਹਦੇ ਕੋਲ ਕਿੰਨੇ ਮੈਡਲ ਆ ਇੱਥੇ।
0: ਅੱਛਾ ਜੀ।
1: ਕਹਿੰਦਾ ਮੈਂ ਜੋ ਵੀ ਕੁਛ ਕੀਤਾ ਮੈਂ ਆਪਦੇ ਕੋਲੋਂ ਕੀਤਾ, ਕੋਈ ਕੋਈ ਕੋਈ ਗੌਰਮੈਂਟ ਵੱਲੋਂ ਕੋਈ ਇੱਕ ਟਕੇ ਦੀ ਵੀ ਹੈ ਨੀ ਗੀ, ਤੇ ਜਿੱਥੇ ਤੱਕ ਉਹ ਪਹੁੰਚਾ ਉਹਨੇ ਮੈਨੂੰ ਲੱਖ ਡਾਲਰ
0: ਮਨਜੀਤ ਭਾਈ ਜੀ, ਤੁਹਾਡੀ ਕਾਲ ਹੈ ਨਾ ਜਿਹੜੀ ਵਿੱਚ ਰਿਸੈਪਸ਼ਨ ਦੀ ਪ੍ਰੋਬਲਮ ਆ ਰਹੀ ਹੈ, ਵਿੱਚ ਆਵਾਜ਼ ਕੱਟ ਜਾਂਦੀ ਹੈ ਤੁਹਾਡੀ।
1: ਹਾਂਜੀ ਸ਼ਮੀ ਸਾਹਿਬ, ਮੈਂ ਇੱਧਰ ਦੂਜਾ ਥੋੜਾ ਜਿਹਾ ਨੌਰਥ ਵੱਲ ਜਾਣਾ।
0: ਅੱਛਾ ਅੱਛਾ, ਤਾਂ
1: ਥੋੜੀ ਆਉਂਦੀ ਹੈ ਪ੍ਰੋਬਲਮ, ਪਰ ਤੁਹਾਡੇ ਰੇਡੀਓ ਦੀ ਆਵਾਜ਼ ਬਹੁਤ ਸੋਹਣੀ ਚੱਲਦੀ ਹੈ। ਮੈਂ ਤੁਹਾਡੇ ਸਟੂਡੀਓ ਤੋਂ ਹੈਗਾ 50 ਕਿਲੋਮੀਟਰ ਨੌਰਥ ਵੱਲੋਂ।
0: ਅੱਛਾ ਅੱਛਾ ਜੀ, ਠੀਕ ਹੈ ਜੀ, ਠੀਕ ਹੈ।
1: ਹਾਂਜੀ, 50-55 ਤੇ ਉਹ ਇਸ ਕਰਕੇ ਆ, ਨਿਆਣਿਆਂ ਨੂੰ ਕਰੂਗੇ ਕੀ ਤੁਸੀਂ? ਬਹੁਤ ਬਹੁਤ ਹਾਰਡ ਆ ਲਾਈਫ, ਹਸਬੈਂਡ ਵਾਈਫ ਦੀ ਨਿਆਣਿਆਂ ਦੇ ਮਗਰ ਕੋਈ ਲਾਈਫ ਨਹੀਂ, ਇੰਨੀ ਹਾਰਡ ਆ। ਇੱਕ ਨੇ ਛੱਡਣਾ, ਦੂਜੇ ਨੇ ਚੱਕਣਾ, ਦੂਜੇ ਨੇ ਛੱਡਣਾ, ਤੀਜੇ ਨੇ ਚੱਕਣਾ, ਸਾਡਾ ਰਾਤ ਦਿਨ ਆ ਨਾ। ਇੱਕ ਹੋਇਆ ਪਿਆਰ ਦਾ, ਲੋਕੀ ਸੁੱਤੇ ਰਹਿੰਦੇ ਆ ਤੇ ਅਸੀਂ 8-9-10 ਵਜੇ ਤੱਕ ਨਿਆਣੇ ਧੋਈ ਫਿਰੀਦੇ ਆ। ਪਰ ਹੁਣ ਪਤਾ ਲੱਗਦਾ, ਹੁਣ ਮੁੰਡਾ ਵੀ ਕਹਿੰਦਾ ਡੈਡੀ ਮੈਂ ਕੀ ਕਰਾਂ, ਇਹਦੇ ਵਿੱਚ ਕੋਈ ਗੇਮ ਦੇ ਵਿੱਚ ਹੈ ਤੇ ਕੁਛ ਹੈ ਨੀ। ਮੈਂ ਕਿਹਾ ਚੱਲ ਕੋਈ ਨੀ, ਤੂੰ ਲੱਗਾ ਰਹਿ, ਮਾੜਾ ਮੋਟਾ ਕਿਤੇ ਨਾ ਕਿਤੇ ਤੇਰੀ ਸਰੀਰ ਹੀ ਠੀਕ ਰਹੂਗਾ ਨਾ। ਇਹੋ ਕੁਛ ਹੀ ਹੈ ਜੰਮੀ ਦਾ। ਉਦੋਂ ਬਾਅਦ
0: ਜਿਹੜਾ ਬੇਟਾ ਭਾਜੀ, ਉਹਨੂੰ ਕਿਹੜੀ ਗੇਮ ਚ ਪਾਇਆ ਤੁਸੀਂ?
1: ਮੁੰਡਾ ਮੇਰਾ ਪਹਿਲਾਂ ਰੈਸਲਿੰਗ ਕਰਦਾ ਸੀਗਾ, ਉਹ ਉੱਥੋਂ ਹਟ ਕੇ ਹੁਣ ਬਾਕਸਿੰਗ ਕਰਦਾ। ਬਾਕਸਿੰਗ ਦੇ ਵਿੱਚ ਉਹਨੇ ਲੜਨਾ ਸੀਗਾ ਟੂਰਨਾਮੈਂਟ, ਉਹ ਤੁਰਿਆ ਜਾਂਦਾ ਸੀ, ਉਹਦੇ ਵਿੱਚ ਗੱਡੀ ਮਾਰ ਦਿੱਤੀ ਬੰਦੇ ਨੇ, ਮੁੰਡੇ ਨੇ ਹਨਾ।
0: ਓਹੋ, ਵੈਰੀ ਸੈਡ।
1: ਤੇ ਉਹਦੀ ਹੁਣ ਥੋੜੀ ਜਿਹੀ ਬੈਕ ਦੀ ਪ੍ਰੋਬਲਮ, ਪਰ ਉਦਾਂ ਵੈਸੇ ਹੁਣ ਖੇਡਦਾ ਹੈਗਾ, ਹਜੇ ਥੋੜਾ ਜਿਹਾ ਇੰਨਾ ਨੀਗਾ, ਥੋੜਾ ਡਰਦਾ ਵਾ। ਠੀਕ ਆ, ਉਦਾਂ ਸਿਹਤ ਠੀਕ ਆ, ਸਾਰਾ ਠੀਕ ਆ ਨਾ, ਥੋੜਾ ਜਿਹਾ ਹੋ ਜਾਊਗਾ ਸੈੱਟ, ਹੌਲੀ ਹੌਲੀ ਹੋ ਜਾਊਗਾ, ਟਾਈਮ ਲੱਗੂਗਾ ਹੁਣ। ਇਦਾਂ ਕਰਕੇ ਹੈਗਾ, ਬਹੁਤ ਹੋਰ ਵੀ ਆਪਣੇ ਵੀਰ ਸੱਜਣ ਭਰਾ ਜਿਹੜੇ ਗੇਮਾਂ ਦੇ ਵਿੱਚ ਨਿਆਣਿਆਂ ਨੂੰ ਲੈ ਕੇ ਲਈ ਫਿਰਦੇ ਆ, ਉਹ ਵੀ ਤੁਹਾਨੂੰ ਕੋਈ ਨਾ ਕੋਈ ਵਿਚਾਰ ਦੱਸਣਗੇ।
0: ਬਿਲਕੁਲ,
1: ਸਾਡਾ ਬਹੁਤ ਸੋਹਣਾ ਟੌਪਿਕ ਆ, ਪਰ ਇੱਥੇ ਸਪੋਰਟ ਨੀ ਕੋਈ ਵੀ ਹੈਗੀ ਜੀ।
0: ਜੀ ਜੀ, ਥੈਂਕ ਯੂ ਮਨਜੀਤ ਭਾਜੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਿਚਾਰਾਂ ਦਾ। ਸੋ ਭਾਜੀ ਹੁਣਾਂ ਨੇ ਨਾ 2-3 ਜਿਹੜੇ ਪਹਿਲੂ ਹੈ ਉਹਨਾਂ ਨੂੰ ਛੂਆ, ਵੀ ਇੱਥੇ ਜਿੱਦਾਂ ਹੁਣ ਸਮਰ ਆ ਰਹੀ ਹੈ, ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਅਗਲੇ ਮਹੀਨੇ ਦੇ ਵਿੱਚ, ਵੱਖ ਵੱਖ ਜਿਹੜੇ ਕੈਂਪ ਲਾਏ ਜਾਂਦੇ, ਇੱਕ ਤਾਂ ਫੀਸ ਉੱਤੇ, ਪਲੱਸ ਜਿਹੜੇ ਸਿਟੀ ਆਫ ਬਰੈਂਪਟਨ ਵੱਲੋਂ, ਜੇ ਮੈਂ ਬਰੈਂਪਟਨ ਦੀ ਗੱਲ ਕਰਾਂ, ਸਿਟੀ ਆਫ ਬਰੈਂਪਟਨ ਵੱਲੋਂ ਉਪਰਾਲੇ ਕੀਤੇ ਜਾਂਦੇ ਹੈ ਨਾ ਜੀ ਬੱਚਿਆਂ ਲਈ, ਆ ਜਿਹੜੇ ਸਪੋਰਟਸ ਕੈਂਪ ਚ ਲਾਏ ਜਾਂਦੇ, ਕਹਿੰਦੇ ਵੀ ਉੱਥੇ ਉਸ ਪੱਧਰ ਦੀ ਮੁਹਾਰਤ ਵਾਲੇ ਨਹੀਂ ਹੁੰਦੇ, ਵੀ ਜਿਸ ਹਿਸਾਬ ਦੇ ਨਾਲ ਪੈਸੇ ਵੀ ਲਾਏ ਹੁੰਦੇ ਆ, ਤਾਂ ਇੱਦਾਂ ਹੀ ਲੱਗਦਾ ਵੀ ਖਾਨਾ ਪੂਰਤੀ ਹੋ ਰਹੀ ਹੈ। ਹਾਂਜੀ ਕਮਲਜੀਤ ਭਾਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਪੋਰਟਸ ਦੇ, 2-3 ਪਹਿਲੂ ਆ ਇਹਦੇ ਵਿੱਚ। ਜਿੱਦਾਂ ਹੁਣ ਯੋਗਰਾਜ ਨੂੰ ਤੁਸੀਂ ਜਾਣਦੇ ਹੋਣੇ ਨਾ, ਤੇ ਯੁਵਰਾਜ ਸਿੰਘ ਦੇ ਫਾਦਰ ਜਿਹੜੇ ਆ
0: ਜੀ,
2: ਜਿਸਨੇ ਉਹਨਾਂ ਨੇ ਉਹਨੂੰ ਟ੍ਰੇਨ ਕਰਨਾ ਸ਼ੁਰੂ ਕੀਤਾ ਸੀਗਾ ਆਪਣੇ ਯੋਗਰਾਜ ਨੂੰ, ਹਾਲਾਂਕਿ ਆਪਣੇ ਯੁਵਰਾਜ ਨੂੰ ਤੇ ਉਹਦਾ ਕੋਈ ਇੰਟਰਸਟ ਨਹੀਂ ਹੈਗਾ, ਉਹ ਗੋਲਡ ਮੈਡਲ ਲੈ ਕੇ ਆਇਆ ਸੀਗਾ ਸਕੇਟਿੰਗ ਦੇ ਵਿੱਚੋਂ, ਤੇ ਉਹਨਾਂ ਨੇ ਚੱਕ ਕੇ ਪੌੜੀਆਂ ਦੇ ਪਕੜ ਕਿੱਧਰ ਚੱਕ ਕੇ ਭਗਾ ਕੇ ਮਾਰਿਆ ਸੀ, ਤਾਂ ਬੜਾ ਰੋਇਆ ਸੀ, ਮੇਰਾ ਪਹਿਲਾ ਗੋਲਡ ਮੈਡਲ ਲੈ ਕੇ ਮੇਰੇ ਬਾਪ ਨੇ, ਮਤਲਬ ਮੈਨੂੰ ਉਹਨੂੰ ਕੁਛ ਐਪਰੀਸ਼ੀਏਟ ਨਹੀਂ। ਤੇ ਫਿਰ ਉਹ ਤੋਂ ਬਾਅਦ ਦੇ ਵਿੱਚ ਉਹਨੂੰ ਫਿਰ ਟ੍ਰੇਨਿੰਗ ਸ਼ੁਰੂ ਕਰਨੀ ਸ਼ੁਰੂ ਕੀਤੀ। ਯੋਗਰਾਜ ਉਹ ਪੈਸੇ ਢਿੱਲੇ ਵਾਲਾ ਬੰਦਾ ਸੀ, ਤੇ ਮੂਵੀਆਂ ਵਗੈਰਾ ਵੀ ਉਹਦੀਆਂ ਹੁੰਦੀਆਂ ਬਣਾਉਂਦਾ ਸੀ, ਉਦੋਂ ਸਿਰ ਕ੍ਰਿਕਟ ਦੇ ਵਿੱਚ ਤਾਂ ਉਹਦੀ ਗੱਲ ਜ਼ਿਆਦਾ ਨਹੀਂ ਬਣੀ ਨਾ, ਕੱਢ ਕੁੜਾ ਪੈ ਹਿੱਲਣ ਲੁੱਟ ਪਏ ਐਨੀਵੇ। ਫਿਰ ਉਹਨੇ ਮੁੰਡੇ ਨੂੰ ਸਾਈਕਲ ਤੇ ਭੇਜਣਾ ਤੇ ਆਪ ਉਹ ਦੂਜਾ ਜਾਣਾ, ਤੇ ਯੋਗਰਾਜ ਦੀ ਜਿਹੜੀ ਮਦਰ ਹੁੰਦੀ ਸੀ ਉਹ ਕਹਿੰਦੀ ਹੁੰਦੀ ਸੀ ਵੀ ਦੇਖ ਤੂੰ ਗਰਮੀ ਇੰਨੀ ਆ, ਉਹ ਕਹਿੰਦੇ ਜਿੱਦਣ ਕੋਲ ਖੁਦ ਪੈਸੇ ਹੋਣਗੇ ਨਾ ਤੇ ਖੁਦ ਕਹਿੰਦਾ ਆਪਦੀ ਗੱਡੀ ਲੈ ਕੇ ਜਾਵੇ, ਤਾਂ ਏਦਾਂ ਹੀ ਜਾਣਾ ਪਊਗਾ। ਮਤਲਬ ਕੋਈ ਵੀ ਚੀਜ਼ ਹੈ ਇਹਨੂੰ ਤਪਾਉਣਾ ਪੈਂਦਾ। ਸੇਮ ਇੱਕ ਉਦਾਹਰਨ ਮੈਂ ਹੋਰ ਦੇ ਰਿਹਾ, ਇੱਕ ਬੱਚੇ ਦਾ ਸ਼ੌਕ ਵੀ ਹੁੰਦਾ, ਇੱਕ ਮਾਂ ਬਾਪ ਨੂੰ ਹੁੰਦਾ ਹਾਂ ਵੀ ਯਾਰ ਇਹ ਬੰਦਾ ਮੇਰਾ ਬੱਚਾ ਮਤਲਬ ਕਿੱਧਰ ਨੂੰ ਜਾਣਾ ਚਾਹੁੰਦਾ, ਮੈਂ ਕੀ ਕਰਨਾ, ਉਹਦਾ ਵੀ ਦੇਖਿਆ ਜਾਂਦਾ। ਸ਼ੁਭਮਨ ਗਿੱਲ ਦਾ ਫਾਦਰ ਲੈ ਕੇ ਆਇਆ ਸੀਗਾ ਇਹਨੂੰ ਆਪਣੇ ਮੁੰਡੇ ਨੂੰ ਯੋਗਰਾਜ ਦੇ ਕੋਲ ਚੰਡੀਗੜ੍ਹ, ਕਹਿੰਦਾ ਵੀ ਏਦਾਂ ਦਾ ਕਰਕੇ ਵੀ ਦੂਜਾ ਤੂੰ ਇਹਨੂੰ ਕ੍ਰਿਕਟ ਸਿਖਾ, ਤੇ ਉਹ ਕਹਿੰਦਾ ਵਾ ਭਾਈ ਗੱਲ ਹੈਗੀ ਏਦਾਂ ਵੀ ਇਹਨੂੰ ਏਡਾ ਕ ਚੰਡ ਕੇ ਤਾਂ ਇਹਨੂੰ ਰਾਤ ਨੂੰ ਆਪਣੀ ਹਿੱਕ ਤੇ ਪਾ, ਇਹ ਯੋਗਰਾਜ ਦੀ ਵਰਡਿੰਗ ਹੈ। ਮਤਲਬ ਮਾਂ ਬਾਪ ਤੋਂ ਵਧੀਆ ਕੋਚ ਕੋਈ ਨੀ ਹੈਗਾ, ਹੋਰ ਦੂਜੇ ਵੀ ਹੁੰਦੇ ਆ, ਪਰ ਸਭ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਆ। ਬਾਕੀ ਸਪੋਰਟਸ ਦੇ ਵਿੱਚ ਪੈਸਾ ਬਹੁਤ ਆ ਭਈਆ, ਬਹੁਤ ਅੱਗੇ ਦੀ ਨਾਲ ਚੋਂ ਨਿਕਲਣਾ ਪੈਂਦਾ। ਹੁਣ ਇਸ ਵੇਲੇ ਇੰਡੀਆ ਦੇ ਵਿੱਚ ਕ੍ਰਿਕਟ ਦੇ ਪਲੇਅਰ ਹੀ ਦੇਖ ਲਓ ਕਿੰਨੇ
0: ਆ,
2: ਇਸ ਵੇਲੇ ਜਿਹੜੀ ਵੀ ਉਹ ਟੀਮ ਚੁਣੇ ਆ ਉਹਨਾਂ ਭਾਵੇਂ ਇੰਡੀਆ ਦੇ 4 ਟੀਮਾਂ ਬਣਾ ਲਓ, ਇਸ ਵੇਲੇ ਤੁਸੀਂ ਹਰ ਬੰਦਾ ਕ੍ਰਿਕਟ ਕ੍ਰਿਕਟ ਕ੍ਰਿਕਟ ਕ੍ਰਿਕਟ ਕ੍ਰਿਕਟ ਵੱਲ ਚੱਲਿਆ। ਇੱਥੇ ਤੁਸੀਂ ਦੇਖ ਲਓ ਆਮ ਪਾਰਕਾਂ ਵਿੱਚ ਦੇਖ ਲਓ, 5 ਸਾਲ ਦੇ ਬੱਚੇ ਤੋਂ ਲੈ ਕੇ ਤੁਹਾਨੂੰ ਅਡਲਟ ਬੰਦੇ ਤੱਕ ਤੁਹਾਨੂੰ ਕ੍ਰਿਕਟ ਦੇ ਬੈਟ ਲੈ ਕੇ ਘੁੰਮਦੇ
0: ਮਿਲਣਗੇ।
2: ਹਾਕੀ ਦੇ ਵਿੱਚ ਵੀ ਬੜਾ ਪੈਸਾ, ਹਾਲਾਂਕਿ ਉਹ ਅਫੋਰਡੇਬਲ ਨਹੀਂ ਹੈ ਕ੍ਰਿਕਟ ਕਿਹੜੀ ਦੀ। ਇੱਦਾਂ ਸ਼ੇਨਾ ਵਿਲੀਅਮ ਜਿਹੜੀਆਂ ਵਿਲੀਅਮ ਸਿਸਟਰ ਜਿਹੜੀਆਂ ਦੋ ਆ ਟੈਨਿਸ ਦੇ ਵਿੱਚ, ਉਹਨਾਂ ਨੇ ਮਤਲਬ ਤਹਿਲਕਾ ਮਚਾਇਆ, ਦੁਬਾਰਾ ਫਿਰ ਆ ਰਹੀਆਂ ਵਾਪਸ,
3: ਹਾਂਜੀ ਦੁਬਾਰਾ ਫਿਰ ਵਾਪਸੀ ਕਰ ਲਈ
2: ਵਿੱਚ ਖੇਡਣੀਆਂ, ਸਪੋਰਟਸ ਵੱਲ ਬਹੁਤ ਇੰਟਰਸਟ ਰਹਿੰਦਾ ਜੀ, ਪਹਿਲਾਂ ਆਈ ਲਵ ਸਪੋਰਟਸ
3: ਜੀ ਜੀ,
2: ਉਹ ਦੇਖੋ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੈਕਯਾਰਡ ਦੇ ਵਿੱਚ
3: ਸਿਖਾਇਆ
2: ਟਾਈਗਰ ਵੁੱਡ, ਟਾਈਗਰ ਵੁੱਡ ਜਿਹੜਾ ਕਿ ਪਹਿਲਾਂ ਉਹ ਬੰਦਾ ਕਾਲਾ ਸੀ ਜਦੋਂ ਦੁਨੀਆਂ ਹਿਲਾ ਕੇ ਰੱਖ ਦਿੱਤੀ ਸੀ ਗੋਲਫ ਦੇ ਵਿੱਚ, ਉਹਦੇ ਫਾਦਰ ਨੇ ਉਹਨੂੰ ਉਹਨੂੰ ਸਿਖਾਇਆ ਕੋਈ ਕੋਈ ਇੱਦਾਂ ਬਹੁਤ, ਆਪਣੇ ਜੈਸਵਾਲ ਜਿਹੜਾ ਜੀ ਆਪਣੇ ਡੈਸਟਨੀ ਟੀਮ ਦੇ ਵਿੱਚ ਆ, ਉਹ ਗੱਪੇ ਵੇਚਦਾ ਹੁੰਦਾ ਜੀ ਆਪਣੇ ਫਾਦਰ ਦੇ ਸਾਹਮਣੇ ਅਕੈਡਮੀ ਸੀਗੀ, ਅੱਜ ਉਹ ਦੇਖ ਲਓ ਕਿੱਥੇ ਆ, ਆਪਣੇ ਸੂਰਿਆਵੰਸ਼ੀ ਦੇਖੋ ਮੁੰਡਾ 15 ਸਾਲ ਦਾ, ਉਹਦੀਆਂ ਵੀਡੀਓ ਦੇਖੋ, ਇਹ ਮਤਲਬ ਮਾਂ ਬਾਪ ਨੂੰ ਕੰਪਲੇਂਟ ਨਹੀਂ ਚਾਹੀਦੀ, ਇੱਥੇ ਲੜਨਾ ਪੈਣਾ ਕਿਉਂਕਿ ਆਪਾਂ ਕੰਪੀਟੀਸ਼ਨ ਦੇ ਵਿੱਚ ਬੱਚੇ ਨੂੰ ਪਾਉਣਾ ਤੇ ਅੱਗੇ ਦੀ ਨਾਲ ਦੇ ਵਿੱਚ ਅਸੀਂ ਨਿਕਲਣਾ ਪੈਂਦਾ, ਪਰ ਸਪੋਰਟਸ ਬਹੁਤ ਵਧੀਆ ਚੀਜ਼ ਹੈ, ਤੇ ਅੱਜ ਬੜਾ ਪੈਸਾ ਇਹਦੇ ਵਿੱਚ, ਇੰਡੀਵਿਜੁਅਲ ਕਰਦੇ ਹੋ ਕਿਸੇ ਮਤਲਬ ਪੇਇੰਗ 11 ਦੇ ਵਿੱਚ ਵਧੀਆ, ਤੇ ਮਤਲਬ
3: ਵੱਖ ਸ਼ਹਿਰਾਂ ਵੱਲੋਂ ਮਿਊਨਿਸਪੈਲਿਟੀਜ਼ ਵੱਲੋਂ ਆ ਜਿਹੜੇ ਸਮਰ ਦੇ ਵਿੱਚ ਆ ਜਿਹੜੇ ਕੈਂਪ ਰਨ ਕੀਤੇ ਜਾਂਦੇ ਆ, ਉੱਥੇ ਪੈਸੇ ਚਲੋ ਰੀਜ਼ਨੇਬਲ ਹੁੰਦੇ ਆ, ਪਰ ਕਹਿੰਦੇ ਵੀ ਉਸ ਹਿਸਾਬ ਦੀ ਉੱਥੇ ਆ ਜਿਹੜੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ, ਬਸ ਇੱਕ ਤਰ੍ਹਾਂ ਖਾਨਾ ਪੂਰਤੀ ਹੀ ਕੀਤੀ ਜਾਂਦੀ, ਇਹ ਗੱਲ ਸਹੀ ਹੈ?
2: ਬਿਲਕੁਲ ਜੀ, ਬਹੁਤ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਆ, ਉਹ ਹਰ ਜਗ੍ਹਾ ਆ, ਉੱਥੇ ਭੇਦਭਾਵ ਵੀ ਕੀਤਾ ਜਾਂਦਾ ਆ ਇਹਦੇ ਵਿੱਚ, ਪਰ ਇੰਨਾ ਆ, ਮੈਂ ਪਹਿਲਾਂ ਜਿੱਦਾਂ ਕਿਹਾ ਕੋਚ ਦੇ ਨਾਲ ਨਾਲ ਤੁਹਾਡੇ ਜਿਹੜੇ ਫਾਦਰ ਨੇ ਜਾਂ ਮਾਂ ਬਾਪ ਨੇ ਉਹਨਾਂ ਨੂੰ ਵੀ ਕੋਚਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਬੱਚੇ ਨੂੰ, ਉਹਨੂੰ ਇੱਕ ਇੱਕ ਦੇਖੋ ਭਾਈ ਸਾਹਿਬ ਉੱਥੇ 1000 ਬੰਦੇ ਆ, ਹਨਾ, ਇੰਡੀਆ ਦੇ ਵਿੱਚ ਦੇਖ ਲਓ 15-16 ਬੰਦੇ ਕਰਨੇ, 150 ਮਿਲੀਅਨ ਕਿੰਨੇ ਦੀ ਉੱਥੇ ਵਾਧੀ ਆ, 150 ਕਰੋੜ ਦੀ, ਤੇ ਉਹਦੇ ਵਿੱਚੋਂ 14-15 ਬੰਦੇ ਨਿਕਲਣੇ, ਫਿਰ ਕੋਈ ਗੱਲ ਤਾਂ ਹੁੰਦੀ ਹੈ ਨਾ, ਇਸ ਕਰਕੇ ਇਹ ਇੱਦਾਂ ਆ, ਮੇਰਾ ਮਤਲਬ ਕਹਿਣ ਦਾ ਇਹੀ ਆ ਵੀ ਤੁਸੀਂ ਮਾਂ ਬਾਪ ਨੂੰ ਵੀ ਨਾਲ ਪੂਰਾ ਐਨ ਡਟ ਕੇ ਮਿਹਨਤ ਕਰਨੀ ਪੈਂਦੀ ਆ, ਤਾਂ ਫਿਰ ਕਿਤੇ ਗੱਲ ਬਣਦੀ ਆ ਵੀ ਜੇ ਵੀ ਡਿਸਪਲੇਸ਼ਨ ਹੁੰਦਾ ਵੀ ਆ, ਕਿਸੇ ਵਿਰਾਟ ਕੋਹਲੀ ਵਾਲਾ ਚਾਹੀਦਾ ਬੰਦਾ, ਜਿਹੜਾ ਅਮਨ ਸ਼ਾਹ ਦੇ ਮੁੰਡੇ ਤੱਕ ਨੂੰ ਬਣ ਹੀ ਪਾਇਆ ਪਿਆ ਅੱਜ ਤੱਕ, ਉਹ ਬੰਦਾ ਦੇਖ ਲਓ ਕਿੱਥੇ ਦੀ ਕਿੱਥੇ ਆ। ਥੈਂਕ ਯੂ ਸਰ
3: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਨੋ ਡਾਊਟ ਜੀ, ਪੇਰੈਂਟਸ ਦੀ ਇਨਪੁਟ ਵੀ ਚਾਹੀਦੀ ਹੈ, ਸੋ ਪੇਰੈਂਟਸ ਕਿੰਨਾ ਕੁ ਯੋਗਦਾਨ ਪਾਉਂਦੇ ਆ ਸਪੋਰਟਸ ਦੇ ਵਿੱਚ, ਕਈ ਵਾਰ ਬੱਚਾ ਜਿਹੜਾ ਆ ਆਈਡੀਅਲ ਆ ਜਿਹੜਾ ਆਪਣੇ ਫਾਦਰ ਨੂੰ ਦੇਖ ਕੇ ਚੱਲਦਾ, ਉਹ ਦੇਖਦਾ ਵੀ ਮੇਰੇ ਪਿਤਾ ਜੀ ਆ ਕਿਹੜੀ ਜ਼ਿਆਦਾ ਗੇਮ ਖੇਡਦੇ ਪਏ ਆ ਜਾਂ ਕਿਹੜੀ ਗੇਮ ਦੇ ਵਿੱਚ ਦਿਲਚਸਪੀ ਹੈ, ਜਦੋਂ ਘਰ ਦੇ ਵਿੱਚ ਮਾਹੌਲ ਉੱਦਾਂ ਦਾ ਹੋਣਾ ਵੀ ਉਹੀ ਚੀਜ਼ਾਂ ਬਾਰੇ ਗੱਲਬਾਤ ਹੋਣੀ ਜਾਂ ਉਹੀ ਚੀਜ਼ਾਂ ਜਿਹੜੀਆਂ ਆਪਾਂ ਟੀਵੀ ਸਕਰੀਨ ਦੇ ਉੱਤੇ ਦੇਖਦੇ ਹਾਂ, ਤਾਂ ਬੱਚੇ ਦਾ ਰੁਝਾਨ ਆ ਜਿਹੜਾ ਆਪਣੇ ਆਪ ਉੱਧਰ ਵਾਲੇ ਪਾਸੇ ਆ ਜਿਹੜਾ ਪੈ ਜਾਂਦਾ। ਦੇਖੋ ਬੱਚਾ ਕੋਰੀ ਸਲੇਟ ਹੁੰਦਾ, ਕੁਝ ਕੁ ਕਹਿੰਦੇ ਚੀਜ਼ਾਂ ਜਿਹੜੀਆਂ ਬੱਚੇ ਨੂੰ ਆ ਜਿਹੜਾ ਗੋਡ ਗਿਫਟਡ ਮਿਲੀਆਂ ਹੁੰਦੀਆਂ, ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਵੀ ਕੁਝ ਚੀਜ਼ਾਂ ਬਾਕੀ ਆ ਜਿਹੜੀਆਂ ਗੋਡ ਗਿਫਟਡ ਹੁੰਦੀਆਂ, ਜਾਂ ਫਿਰ ਇਹ ਸਿਰਫ ਮਿਹਨਤ ਦੇ ਨਾਲ ਹੀ ਆ ਜਿਹੜਾ ਚੀਜ਼ਾਂ ਨਿਖਰ ਕੇ ਆਉਂਦੀਆਂ ਨੇ? ਬਹੁਤ ਸਾਰੀਆਂ ਉਦਾਹਰਨਾਂ ਜਿੱਦਾਂ ਕਮਲ ਭਾਜੀ ਹੁਣਾਂ ਨੇ ਦਿੱਤੀਆਂ, ਮੈਂ ਕਹਿੰਦਾ ਕਾਫੀ ਤਸ਼ਬੀਹਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ, ਪਰ ਤੁਸੀਂ ਆ ਜਿਹੜਾ ਕੀ ਸੋਚਦੇ ਹੋ, ਤੁਸੀਂ ਆ ਜਿਹੜਾ ਬੱਚਿਆਂ ਦੀ ਖੇਡ ਨੂੰ ਆ ਜਿਹੜਾ ਜਾਂ ਬੱਚਿਆਂ ਦੀ ਦਿਲਚਸਪੀ ਨੂੰ ਮੁੱਖ ਰੱਖਦੇ ਹੋ, ਜਾਂ ਤੁਸੀਂ ਇਹ ਦੇਖਦੇ ਹੋ ਵੀ ਭਾਈ ਇਸ ਕੰਟਰੀ ਦੇ ਵਿੱਚ ਇਸ ਖੇਡ ਦਾ ਫਿਊਚਰ ਜ਼ਿਆਦਾ, ਤਾਂ ਮੈਂ ਇੱਧਰ ਪਾਵਾਂ? ਮਤਲਬ ਆਪਾਂ ਪਹਿਲੀ ਇਹ ਸੋਚਦੇ ਹਾਂ ਵੀ ਸਾਡਾ ਬੱਚਾ ਜਿਹੜਾ ਇਸ ਖੇਡ ਦੇ ਵਿੱਚ ਸਟਾਰ ਬਣੇਗਾ ਹੀ ਬਣੇਗਾ, ਹਜੇ ਆਪਾਂ ਸਟਾਰਟ ਭਾਵਾਂ ਕੀਤੀ ਨਹੀਂ ਇਹੋ ਜਰਨੀ। ਹਾਂਜੀ ਗੁੰਡੂ ਆਂਟੀ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਬੇਟਾ ਜੀ, ਮੈਂ ਕਿਹਾ ਮੇਰਾ ਦੇ ਪੋਤੇ ਪੋਤੀਆਂ ਖੇਡ ਰਹੇ ਨੇ ਤੇ ਹਾਕੀ, ਜਿਹੜੀ ਪੋਤੀ ਮੇਰੀ ਹਾਕੀ ਰੈਪ ਟੀਮ ਚ ਸੀ, 16 ਸਾਲ ਗਿਆ, ਦੂਰ ਦੂਰ ਜਾਣਾ ਪੈਂਦਾ ਨਾ ਇੱਕ ਟੂਰਨਾਮੈਂਟ ਤੇ।
3: ਅੱਛਾ ਅੱਛਾ ਜੀ, ਹਾਂ ਹਾਂ ਹਾਂ।
4: ਤੇ ਮੇਰੇ ਬੱਚਾ ਬੇਸਬਾਲ ਖੇਡਦਾ ਸੀ,
3: ਬੇਸਬਾਲ, ਓਕੇ,
4: ਅੱਛਾ। ਹਾਂਜੀ
3: ਠੀਕ ਹੈ।
4: ਪਿਛਲੇ ਹਫਤੇ ਮੇਰੀ ਬੇਟੀ 2 ਰਾਤਾਂ ਬਾਹਰ ਲੈ ਕੇ ਆਈ, ਪਤਾ ਨੀ ਕਿੱਥੇ ਲੈ ਕੇ ਗਏ ਸੀ, ਉਹਨੂੰ ਟੂਰਨਾਮੈਂਟ ਸੀਗੇ ਮੁੰਡੇ ਦੀਆਂ ਦੋਹਤੇ ਦੀਆਂ ਮੇਰੇ ਦੀਆਂ, ਪਹਿਲਾਂ ਤੁਰੇ ਰਹਿੰਦੇ ਨੇ, ਹਰ ਹਫਤੇ ਦੂਰ ਦੂਰ ਆਪਾਂ ਪੈਸਾ ਲੱਗਦਾ ਤੇ ਟਾਈਮ ਵੀ ਲੱਗਦਾ,
3: ਬਿਲਕੁਲ ਲੱਗਦਾ ਜੀ,
4: ਮਾਂ ਬਾਪ ਦਾ ਵੀ ਲੱਗਦਾ ਕਦੇ ਕਿਤੇ ਕਦੇ ਕਿਤੇ। ਹਾਂਜੀ
3: ਸਹੀ ਗੱਲ।
4: ਹਾਂਜੀ ਤੇ ਬੱਤੀ ਹਜ਼ਾਰ ਡਾਲਰ ਸਾਲ ਦਾ ਦੋ ਬੱਚਿਆਂ ਦੇ ਗੇਮਾਂ ਚ ਪਾਏ ਹੋਏ ਸੀ, ਏਦਾਂ ਲੱਗਦਾ ਬੱਚਿਆਂ ਨੂੰ ਇੰਟਰਸਟ ਆਉਣਾ ਤਾਂ ਵਾ
3: ਜੀ, ਇਹ ਵੀ ਗੱਲ ਸਹੀ ਹੈ ਜੀ, ਇਹ ਵੀ ਗੱਲ।
4: ਹਾਂਜੀ ਧੱਕੇ ਨਾਲ ਤਾਂ ਤੁਸੀਂ ਨੀ ਕਰ ਸਕਦੇ,
3: ਬਿਲਕੁਲ ਬਿਲਕੁਲ ਜੀ,
4: ਤੇ ਬੱਚੇ ਵੀ ਰਹਿੰਦੇ ਨੇ ਠੀਕ ਨੇ। ਓਕੇ ਬੇਟੇ,
3: ਠੀਕ ਹੈ, ਥੈਂਕ ਯੂ ਆਂਟੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਜੀ।
5: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ
3: ਜੀ, ਸਤਿ ਸ਼੍ਰੀ ਅਕਾਲ ਜੀ।
5: ਗੇਮ ਦਾ ਆਪਾਂ ਸੌਂਦੇ ਹੁੰਦੇ ਆ, ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ,
3: ਕਿਸੇ ਦੀ ਕੱਲ ਬਣਦੀ ਹੈ, ਸਹੀ ਗੱਲ ਹੈ,
5: ਉਹ ਇਬਾਦਤ ਹੈ ਜੀ ਇੱਕ, ਹਨਾ। ਵੀ ਇਹ ਪੇਸ਼ੈਂਟ ਸਾਰਾ ਆਪਣੇ ਪੇਰੈਂਟਸ ਨੂੰ ਟਾਈਮ ਦੇਣਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਵੀ ਇੱਕ ਆਪਣੀ ਇੱਕ ਜਾਇਦਾਦ ਹੀ ਹੈ ਨਾ,
3: ਜੇ
5: ਆਪਾਂ ਆਪਣੇ ਬੱਚੇ ਸੰਭਾਲੇ ਸਮਝ ਲਓ ਆਪਾਂ ਆਪਦੀ ਲਾਈਫ ਵੀ ਸੰਭਾਲ ਲੈਣਾ ਲੈ ਨਾ।
3: ਬਿਲਕੁਲ
5: ਇਹ ਬਿਲਕੁਲ ਹਾਂਜੀ, ਵੀ ਚਲੋ ਕੰਮ ਕਰਦਾ ਚੱਲਦੀ ਰਹਿਣੇ, ਪਰ ਜੇ ਆਪਾਂ ਜੇ ਬੱਚੇ ਕੰਮ ਨਸ਼ੇ ਪੱਤੇ ਵੱਲ ਲੱਗ ਗਏ ਫਿਰ ਆਪਾਂ ਉਹਨਾਂ ਦੇ ਮਗਰ ਮਗਰ ਬਾਅਦ ਚ ਤੁਰਨ ਦਾ ਕੋਈ ਫਾਇਦਾ ਨੀ ਹੈ ਨਾ। ਇਹਦੇ ਨਾਲ ਚੰਗਾ ਵੀ ਪਹਿਲਾਂ ਹੀ ਆਪਣੇ ਬੱਚਿਆਂ ਦੇ ਦੋਸਤ ਮਿੱਤਰ ਆਪ ਬਣੋ।
3: ਸਹੀ ਗੱਲ ਹੈ
5: ਹਾਂਜੀ, ਕਿਉਂਕਿ ਬਾਹਰ ਦੇ ਬੱਚੇ ਨਾਲ ਆਪਾਂ ਨੂੰ ਪਤਾ ਨੀ ਕੌਣ ਕਿੱਦਾਂ ਦਾ ਹੈ ਨਾ, ਤੇ ਚਲੋ ਮੇਰੇ ਤਾਂ ਬੱਚੇ ਛੋਟੇ ਆ ਜੀ, ਜਦੋਂ ਹੋਣਗੇ ਫਿਰ ਦੇਖਾਂਗੇ।
3: ਹਾਂਜੀ ਭਾਈ ਸਾਹਿਬ ਨਹੀਂ ਬਿਲਕੁਲ ਦਰੁਸਤ ਕਹੀ ਮਨਦੀਪ ਜੀ, ਥੈਂਕ ਯੂ ਭਾਜੀ, ਥੈਂਕ ਯੂ। ਅੱਛਾ ਦੋਸਤੋ, ਇੱਕ ਮੇਰਾ ਨਾਲ ਸਵਾਲ ਇਹ ਵੀ ਆ ਗਿਆ ਵੀ ਤੁਸੀਂ ਆ ਜਿਹੜੀ ਏਜ ਫੈਕਟਰ ਆ ਜਿਹੜਾ ਕਿਹੜਾ ਦੇਖਦੇ ਹੋ ਵੀ ਜੇ ਕਿਸੇ ਪਾਰਟੀਕੁਲਰ ਖੇਡ ਦੇ ਵਿੱਚ ਚਲੋ ਬੱਚੇ ਦੀ ਦਿਲਚਸਪੀ ਹੈਗੀ ਹੈ, ਤੁਸੀਂ ਚਾਹੁੰਦੇ ਹੋ ਵੀ ਇਹਨੂੰ ਆ ਜਿਹੜਾ ਹੁਣੇ ਆ ਜਿਹੜਾ ਪੋਲਿਸ਼ ਕਰਨਾ ਸ਼ੁਰੂ ਕਰ ਦਈਏ, ਸੋ ਤੁਹਾਡੇ ਹਿਸਾਬ ਦੇ ਨਾਲ ਉਹ ਉਮਰ ਕਿਹੜੀ ਹੋਣੀ ਚਾਹੀਦੀ ਹੈ? ਕੀ ਤੁਸੀਂ ਇਹ ਸਮਝਦੇ ਹੋ ਵੀ 9, 10, 11, 12 ਇਹਨਾਂ ਦੇ ਵਿੱਚ ਜਾਂ 8, 9, 8, 9, 10, 11, 12 ਇਹਨਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਕਿਹੜੀ ਇੱਕ ਉਮਰ ਹੈ ਜਿਹੜੀ ਖਾਸ ਹੈ, ਜੇ ਉਸ ਉਮਰ ਦੇ ਵਿੱਚ ਬੱਚਿਆਂ ਨੂੰ ਜਿਹੜਾ ਖਾਸ ਖੇਡ ਦੇ ਨਾਲ ਪਿਆਰ ਹੋ ਗਿਆ ਤੇ ਉਹ ਦੂਰ ਤੱਕ ਜਾ ਸਕਦੇ ਨੇ। ਤੇ ਆਹ ਭਾਜੀ ਹੁਣਾਂ ਨੇ, ਇੱਕ ਮਨਦੀਪ ਭਾਜੀ ਹੁਣਾਂ ਨੇ ਵਧੀਆ ਗੱਲ ਕੀਤੀ ਹੈ, ਕਈ ਪੇਰੈਂਟਸ ਹੈ ਜਿਹੜੇ ਬੱਚਿਆਂ ਨੂੰ ਹੈ ਜਿਹੜਾ ਇਸ ਕਰਕੇ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪੈਂਦੇ ਆ ਵੀ ਭਾਈ ਉਹ ਉਹਨਾਂ ਦਾ ਮਾਇੰਡ ਹੈ ਜਿਹੜਾ ਅਕੂਪਾਈਡ ਰਹੇ, ਉਹ ਆ ਜਿਹੜੀਆਂ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣ, ਤੇ ਇੱਕ ਤਰ੍ਹਾਂ ਨਾਲੇ ਤਾਂ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਆ, ਫਿਜ਼ੀਕਲ ਐਕਟੀਵਿਟੀ ਹੁੰਦੀ ਹੈ, ਤੇ ਨਾਲੇ ਬੱਚਾ ਜਿਹੜਾ ਥੋੜ੍ਹਾ ਬਿਜ਼ੀ ਰਹਿੰਦਾ ਆ। ਪਰ ਤੁਹਾਡੇ ਹਿਸਾਬ ਦੇ ਨਾਲ ਇੱਕ ਉਮਰ ਜਿਹੜੀ ਹੈ ਸਹੀ ਉਮਰ ਜਿਹੜੀ ਕਿਹੜੀ ਹੈ, ਜਿਸ ਦੇ ਨਾਲ ਜਿਸ ਤੁਹਾਨੂੰ ਲੱਗਦਾ ਵੀ ਬੱਚੇ ਦਾ ਬੇਸ ਹੈ ਜਿਹੜਾ ਉੱਥੋਂ ਬਣਨਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਜੇ ਬੱਚੇ ਨੂੰ ਪ੍ਰੋਫੈਸ਼ਨਲੀ ਕਿਸੇ ਗੇਮ ਦੇ ਵਿੱਚ ਅਸੀਂ ਦੂਰ ਤੱਕ ਲੈਣਾ ਚਾਹੁੰਦੇ ਹਾਂ? ਸੋ ਵੱਖ ਵੱਖ ਗੇਮਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ, ਬੇਸਬਾਲ ਹੋ ਗਿਆ, ਬੈਡਮਿੰਟਨ ਦੀ ਗੱਲ ਹੋ ਗਈ, ਫਿਰ ਆਪਣੀ ਆ ਜਿਹੜੇ ਬਾਕਸਿੰਗ ਦੀ ਗੱਲ ਹੋ ਗਈ, ਠੀਕ ਹੈ ਜੀ, ਕ੍ਰਿਕਟ ਦੀ ਗੱਲ ਹੋ ਗਈ, ਸੋ ਵੱਖ ਵੱਖ ਗੇਮਾਂ ਨੂੰ ਆ ਜਿਹੜਾ ਆਪਾਂ ਜਿਹੜਾ ਹਜੇ ਛੂਇਆ, ਸੋ ਆਈਸ ਹੋਕੀ ਹੋ ਗਈ, ਹਾਂਜੀ ਹੋਕੀ ਹੋ ਗਈ, ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੇਮਾਂ, ਬਹੁਤ ਸਾਰੇ ਕੈਂਪ ਆ, ਫੁੱਟਬਾਲ ਹੋ ਗਿਆ, ਉਹਦੀ ਵੀ ਆਪਾਂ ਗੱਲ ਕਰ ਲਈ ਹੈ, ਹਾਂਜੀ, ਸੋ ਵੱਖ ਵੱਖ ਗੇਮਾਂ ਦੇ ਵਿੱਚ ਬੱਚਿਆਂ ਨੂੰ ਪਾਇਆ, ਪਰ ਇੱਕ ਬੇਸ ਹੋਣੀ ਚਾਹੀਦਾ, ਇੱਕ ਉਮਰ ਹੈ ਜਿਹੜੀ ਤੁਹਾਡੇ ਹਿਸਾਬ ਦੇ ਨਾਲ। ਦੇਖੋ ਕੋਈ ਪਤਾ ਨਹੀਂ ਹੁੰਦਾ, ਪਰ ਜੇ ਤੁਸੀਂ ਆ ਜਿਹੜਾ 18-19 ਸਾਲ ਦੇ ਵਿੱਚ ਵੀ ਸਟਾਰਟ ਕਰ ਦਿਓ, ਕੋਈ ਪਤਾ ਨਹੀਂ ਫਿਊਚਰ ਹੈ ਜਿਹੜਾ ਕੀ ਅਨਫੋਲਡ ਰੱਖਦਾ, ਤੁਸੀਂ ਆ ਜਿਹੜਾ ਉਹਦੇ ਵਿੱਚ ਵੀ ਹੈ ਬੱਚਾ ਆਪਣੇ ਆਪ ਨੂੰ ਪਰਪੱਕ ਕਰ ਲੈਂਦਾ। ਬੱਚਿਆਂ ਦੀ ਮਿਹਨਤ ਦੇ ਨਾਲ ਨਾਲ ਮਾਪਿਆਂ ਦੀ ਜਿਹੜੀ ਮਿਹਨਤ ਹੈ ਜਿਹੜੀ ਦੋਸਤੋ, ਉਹ ਬਹੁਤ ਜ਼ਰੂਰੀ ਹੈ। ਸੋ ਤੁਹਾਡੇ ਸਾਰੇ ਮੈਂ ਵਿਚਾਰ ਹੈ ਜਿਹੜੇ ਲੈ ਰਿਹਾ, ਹੌਲੀ ਹੌਲੀ ਤੁਹਾਡੀ ਇੱਕ ਇੱਕ ਕਰਕੇ ਕਾਲਸ ਵੀ ਏਅਰ 'ਤੇ ਕਰ ਰਿਹਾ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ। ਕੋਈ ਵੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ, ਤੁਸੀਂ ਮਨਦੀਪ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਦੋਨੋਂ ਹੀ ਜਿਹੜੀਆਂ ਇਹ ਰੈਨੋਵੇਸ਼ਨ ਕਰਦੇ ਨੇ, ਇਹਨਾਂ ਦਾ ਕੀਤਾ ਹੋਇਆ ਕੰਮ ਤੁਸੀਂ ਦੇਖ ਸਕਦੇ ਹੋ। ਨੰਬਰ ਹੈ ਜਿਹੜਾ ਜੀ 416-272-8214, 416-272-8214 'ਤੇ ਤੁਸੀਂ ਜਿਹੜਾ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ ਰੈਨੋਵੇਸ਼ਨ ਦਾ, ਇੱਕੋ ਛੱਤ ਥੱਲੇ ਸਾਰੀਆਂ ਸਰਵਿਸਿਜ਼ ਹੈ ਜਿਹੜੀਆਂ ਇਹ ਪ੍ਰੋਵਾਈਡ ਕਰਦੇ ਨੇ। ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਪ੍ਰੀਮੀਅਮ ਵੱਧ ਕੇ ਆ ਜਾਂਦਾ ਜਦੋਂ ਵੀ ਰਿਨਿਊਅਲ ਆਉਂਦੀ ਹੈ। ਸੋ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਿਓ। ਇਹਨਾਂ ਦਾ ਇਹ ਪ੍ਰੋਮਿਸ ਹੈ, ਕਹਿੰਦੇ ਵੀ ਅਸੀਂ ਫਾਈਲ ਤਾਂ ਹੀ ਫੜਾਂਗੇ ਜੇ ਅਸੀਂ ਤੁਹਾਡੇ ਜਿਹੜੇ ਡਾਲਰਸ ਹੈ ਜਿਹੜੇ ਘਟਾ ਦਿੱਤੇ ਇੰਸ਼ੋਰੈਂਸ ਦੇ ਵਿੱਚ। ਬਹੁਤ ਸਾਰੀਆਂ ਕੰਪਨੀਜ਼ ਦੇ ਨਾਲ ਹੈ ਜਿਹੜਾ ਇਹ ਕੰਮ ਕਰਦੇ ਨੇ। ਤੁਸੀਂ ਆ ਜਿਹੜਾ ਵੱਖ ਵੱਖ ਜਿਹੜੀਆਂ ਫੀਡਬੈਕ ਹੈ ਸਾਡੇ ਸਰੋਤਿਆਂ ਨੇ ਵੀ ਆ ਜਿਹੜੇ ਏਅਰ 'ਤੇ ਦਿੱਤੀਆਂ ਨੇ। ਸੋ ਮਨਵੀਰ ਸਿੰਘ ਜੀ ਹੋਣਾ ਦਾ ਨੰਬਰ ਹੈ ਜੀ 647-219-2870, 647-219-2870 'ਤੇ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਕੋਈ ਵੀ ਅਪਲਾਇੰਸਿਸ ਹੈ ਜਿਹੜੇ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਤੁਸੀਂ 3 ਅਪਲਾਇੰਸਿਸ 'ਤੇ $600, 5 ਅਪਲਾਇੰਸਿਸ 'ਤੇ $1200 ਤੱਕ ਦੀ ਸੇਵਿੰਗਸ ਹੈ ਦੋਸਤੋ ਕਰ ਸਕਦੇ ਹੋ। ਪਲੱਸ 10% ਹੋਰ ਐਡੀਸ਼ਨਲ ਆਫ ਤੁਹਾਨੂੰ ਦਿੱਤਾ ਜਾ ਰਿਹਾ। ਅਪਲਾਇੰਸਿਸ ਇੱਕ ਲੈਣਾ ਜਾਂ ਬੰਡਲ ਪੈਕੇਜ ਲੈਣੇ ਆ ਬੇਸਮੈਂਟ ਵਾਸਤੇ ਦੇਖ ਰਹੇ ਹੋ, ਜਾਂ ਫਿਰ ਕਿਚਨ ਹੈ ਜਿਹੜੀ ਤੁਸੀਂ ਰੈਨੋਵੇਟ ਕਰਾਈ ਹੈ ਉਹਦੇ ਵਾਸਤੇ ਦੇਖ ਰਹੇ ਹੋ, ਨਵਾਂ ਘਰ ਲਿੱਤਾ ਉਹਦੇ ਵਾਸਤੇ। ਇਹ ਕਹਿੰਦੇ ਵੀ ਕੋਈ ਵੀ ਡੀਲ ਲਿਆਓ ਪੂਰੇ ਕੈਨੇਡਾ ਦੇ ਵਿੱਚੋਂ, ਅਸੀਂ ਉਸ ਨੂੰ ਮੈਚ ਨਹੀਂ ਉਸ ਨੂੰ ਬੀਟ ਕਰਦੇ ਹਾਂ, ਇਹ ਇਹਨਾਂ ਦਾ ਪ੍ਰੋਮਿਸ ਹੈ। ਇਹਨਾਂ ਦੀਆਂ ਆਪਣੀਆਂ ਡੀਲਾਂ ਇੰਨੀਆਂ ਕਹਿੰਦੇ ਵੀ ਜ਼ਬਰਦਸਤ ਨੇ। ਸੋ 905-805-3000, 905-805-3000 'ਤੇ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਜੀ।
4: ਹੋਰ ਕੁਛ ਕਰਦੇ ਨੀ ਸੀ ਘਰ ਚੀਜ਼ਾਂ ਸਪੋਰਟਸ ਲੈ ਕੇ ਦਿੰਦੇ ਸੀ ਚੀਜ਼ਾਂ ਵਗੈਰਾ ਹੈ ਨਾ ਬੱਚੇ ਛੋਟੇ ਤੋਂ ਇੰਟਰਸਟ ਬਣ ਗਿਆ ਦੋਨੋ ਕੁੜੀ ਦਾ ਤੇ ਮੁੰਡੇ ਦਾ ਦੋਨੋ ਹੁਣ ਉਹ ਤਾਂ ਕੋਚਿੰਗ ਕਰਦਾ ਯੂਨੀਵਰਸਿਟੀ ਜਾਂਦਾ ਆਪਣੇ ਬੇਸਬਾਲ ਦੀ ਨਾ ਬੱਚਿਆਂ ਨੂੰ
3: ਜੀ ਜੀ
4: ਪਹਿਲਾਂ ਆਪ ਖੇਡਦਾ ਸੀ ਹਾਈ ਸਕੂਲ ਤੱਕ ਯੂਨੀਵਰਸਿਟੀ ਗਿਆ ਤੇ ਹੁਣ ਛੁੱਟੀਆਂ ਛੁੱਟੀਆਂ ਬੱਚਿਆਂ ਦੀ ਕੋਚਿੰਗ ਕਰਨੀ ਹੈ ਛੋਟਿਆਂ ਦੀ ਬਿਜ਼ੀ ਤਾਂ ਬਿਜ਼ੀ
3: ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ
4: ਦਾਦੀ ਮੇਰੇ ਨਾਲ ਖੇਡੋ ਹਾਕੀ ਪਰ ਆਪਣੀ ਟੀਮ ਬਣਾ ਲੈਂਦਾ ਸੀ ਘਰ ਚ ਫਿਰ ਟ੍ਰੇਨਿੰਗ ਤੇ ਪਾਤੇ ਨਾਲ ਦੇ ਨਾਲ ਏਦਾਂ ਬੱਚੇ ਨਿਕਲੇ ਨੇ
3: ਸਹੀ ਗੱਲ ਹੈ ਸਹੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਹੀ ਗੱਲ ਹੈ ਜੀ ਪਰਿਵਾਰ ਦਾ ਮਾਹੌਲ ਹੈ ਜਿਹੜਾ ਉਹ ਵੀ ਬਹੁਤ ਅਸਰ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਰੱਖਦਾ ਪਿਆ ਦੇਖੋ ਬੱਚਾ ਸ਼ੁਰੂਆਤ ਕਰ ਲੈਂਦਾ ਤੁਸੀਂ ਇਹ ਦੇਖੋ 15-16 ਸਾਲ ਵਾਲੇ ਬੱਚੇ ਆ ਜਿਹੜੇ ਕੋਚਿੰਗ ਦੇ ਰਹੇ ਆ ਹਾਂਜੀ ਨਾਲ ਨਾਲ ਤਾਂ ਦੇਖੋ ਉਹ ਸਿੱਖ ਰਹੇ ਆ ਅਤੇ ਨਾਲ ਨਾਲ ਸਿਖਾ ਵੀ ਰਹੇ ਆ ਕੁਝ ਕੁ ਚੀਜ਼ਾਂ ਇੱਦਾਂ ਦੀਆਂ ਟੈਕਨੀਕਸ ਵਗੈਰਾ ਹੁੰਦੀਆਂ ਨੇ ਜੋ ਇੱਕ ਪ੍ਰੋਫੈਸ਼ਨਲ ਹੈ ਉਹੀ ਦੱਸ ਸਕਦਾ ਜਿਹੜੇ ਪੇਰੈਂਟਸ ਹੈ ਉਹ ਆਪਣਾ ਇੰਨਾ ਕੁ ਯੋਗਦਾਨ ਪਾ ਸਕਦੇ ਆ ਵੀ ਹਾਂ ਬੱਚਿਆਂ ਦੇ ਨਾਲ ਥੋੜ੍ਹਾ ਜਿਹਾ ਆਪਣਾ ਟਾਈਮ ਸਪੈਂਡ ਕਰਨਾ ਜਾਂ ਜਿਹੜੀ ਖੇਡ ਖੇਡਦੇ ਪਏ ਉਹਦੇ ਵਾਸਤੇ ਬੱਚਿਆਂ ਨੂੰ ਆ ਜਿਹੜਾ ਪ੍ਰੋਪਰ ਚੀਜ਼ਾਂ ਲੈ ਕੇ ਦੇਣੀਆਂ ਠੀਕ ਹੈ ਇੱਥੇ ਆ ਜਿਹੜਾ ਸਪੋਰਟਸ ਨੀਤੀ ਦੇ ਉੱਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਵੀ ਸਰਕਾਰ ਵੱਲੋਂ ਇੰਨਾ ਜ਼ਿਆਦਾ ਹੈਲਪ ਨਹੀਂ ਦਿੱਤੀ ਜਾਂਦੀ ਪਰ ਅਸੀਂ ਇਹੀ ਆਸ ਰੱਖ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਹਨਾਂ 'ਤੇ ਵੀ ਹੈ ਜਿਹੜਾ ਨਜ਼ਰ ਸਵੱਲੀ ਅੱਖ ਰੱਖੇਗੀ ਹੌਲੀ ਹੌਲੀ ਹੈ ਜਿਹੜਾ ਸਪੋਰਟਸ ਦੇ ਵਿੱਚ ਹੈ ਜਿਹੜਾ ਕੈਨੇਡਾ ਵੱਧ ਫੁੱਲ ਰਿਹਾ ਵੱਖ ਵੱਖ ਐਕਟੀਵਿਟੀਜ਼ ਹੋਣ ਜਿੱਦਾਂ ਕ੍ਰਿਕਟ ਹੈ ਜਿਹੜਾ ਇਹ ਬਹੁਤ ਵੱਧ ਫੁੱਲ ਰਿਹਾ ਖਾਸ ਤੌਰ 'ਤੇ ਬਰੈਂਪਟਨ ਸਿਟੀ ਦੇ ਵਿੱਚ ਬਹੁਤ ਸਾਰੀਆਂ ਗਰਾਊਂਡਸ ਹੈ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਅਣਗਿਣਤ ਤੁਸੀਂ ਕਹਿ ਦਿਓ ਵੀ ਕਲੱਬਸ ਹੈ ਜਿਹੜੇ ਉਹ ਖੇਡਦੇ ਨੇ ਭਿੜ ਰਹੇ ਨੇ ਉਸ ਤੋਂ ਬਾਅਦ ਫਿਰ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਮੁਕਾਬਲੇ ਆ ਜਿਹੜੇ ਇੱਥੇ ਕਰਾਏ ਜਾਂਦੇ ਨੇ ਜਿੱਥੇ ਵੱਖ ਵੱਖ ਇੰਟਰਨੈਸ਼ਨਲ ਪਲੇਅਰਸ ਆਉਂਦੇ ਨੇ ਉੱਥੇ ਜਿਹੜੇ ਬੱਚਿਆਂ ਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਹੋਰ ਕਈ ਚੀਜ਼ਾਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਜਾਂ ਫਿਰ ਜਿਸ ਹਿਸਾਬ ਦੇ ਨਾਲ ਖੇਡਦੇ ਆ ਜਦੋਂ ਅੱਖੀ ਡਿੱਖਾ ਦੇਖਿਆ ਹੋਵੇ ਨਾ ਤਾਂ ਉਹ ਚੀਜ਼ਾਂ ਬੱਚਿਆਂ ਦੇ ਉੱਤੇ ਯੂਥ ਦੇ ਉੱਤੇ ਜ਼ਿਆਦਾ ਅਸਰ ਤੇ ਘਰ ਕਰਦੀਆਂ ਨੇ ਸੋ ਬਹੁਤ ਜਗ੍ਹਾ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਆਈਸ ਹਾਕੀ ਨੂੰ ਲੈ ਕੇ ਵੀ ਤੁਸੀਂ ਦੇਖੋ ਹਾਲਾਂਕਿ ਉਹ ਮਹਿੰਗੀ ਗੇਮ ਹੈ ਬੇਸਬਾਲ ਦੇ ਵਿੱਚ ਆਪਣੇ ਆ ਕਈ ਬੱਚੇ ਆ ਜਿਹੜੇ ਪੇਰੈਂਟਸ ਮੈਂ ਜਾਣਦਾ ਉਹਨਾਂ ਨੇ ਆਪਣੇ ਬੇਸਬਾਲ ਦੇ ਵਿੱਚ ਜਿਹੜੇ ਬੱਚੇ ਪਾ ਰਹੇ ਨੇ ਬਹੁਤ ਵਧੀਆ ਉਹ ਕਰ ਰਹੇ ਨੇ ਨਿਊਜ਼ੀਲੈਂਡ ਦੀ ਇੱਕ ਟੀਮ ਹੈ ਸੌਕਰ ਮੈਚ ਇੱਥੇ ਖੇਡਣ ਵਾਸਤੇ ਆਈ ਹੈ ਉਹਦੇ ਵਿੱਚ ਇੱਕ ਆਪਣਾ ਸਿੱਖ ਲੜਕਾ ਵੀ ਹੈ ਕਿੰਨੇ ਮਾਣ ਵਾਲੀ ਗੱਲ ਹੁੰਦੀ ਹੈ ਹਾਂਜੀ ਸੋ ਇਸ ਕਰਕੇ ਦੋਸਤੋ ਆਪਾਂ ਕੰਕਲੂਡ ਇਹੀ ਕਰਦੇ ਹਾਂ ਵੀ ਬੱਚਿਆਂ ਨੂੰ ਆ ਜਿਹੜਾ ਇੱਧਰ ਸਪੋਰਟਸ ਦੀ ਐਕਟੀਵਿਟੀ ਵੱਲ ਵੀ ਪਾਓ ਉਹਨਾਂ ਦੀ ਰੁਚੀ ਦਾ ਖਿਆਲ ਵੀ ਰੱਖੋ ਬਾਕੀ ਜੇ ਤੁਹਾਨੂੰ ਲੱਗਦਾ ਵੀ ਬੱਚਾ ਜਿਹੜਾ ਆ ਮੇਰਾ ਮਿਕਸ ਜਿਹਾ ਆ ਪਤਾ ਨਹੀਂ ਚੱਲਦਾ ਪਿਆ ਅਤੇ ਇਹ ਦੇਖੋ ਵੀ ਜਿੱਧਰ ਤੁਹਾਡੀ ਰੁਚੀ ਹੈ ਕਿ ਉੱਧਰ ਬੱਚੇ ਦੀ ਰੁਚੀ ਹੈ ਕਈ ਵਾਰ ਇਹ ਹੁੰਦਾ ਵੀ ਤੁਸੀਂ ਆ ਜਿਹੜਾ ਫਿਰ ਬੱਚੇ ਨੂੰ ਆ ਜਿਹੜਾ ਸਹੀ ਗਾਈਡ ਹੈ ਜਿਹੜਾ ਉਹ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਖਵਿੰਦਰ ਭਾਅ ਜੀ ਵੈਰੀ ਗੁੱਡ ਮੋਰਨਿੰਗ ਜੀ ਬਹੁਤ ਬਹੁਤ ਧੰਨਵਾਦ ਅਮਨਦੀਪ ਜੀ ਹੁਣ ਦਾ ਆਇਆ ਸਤਿ ਸ਼੍ਰੀ ਅਕਾਲ ਭਾਅ ਜੀ ਵੈਰੀ ਨਾਈਸ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਆਪਣੇ ਗਗਨ ਜੀ ਹੁਣਾਂ ਦਾ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਭਾਅ ਜੀ ਕੀਪ ਇਟ ਅਪ ਥੈਂਕ ਯੂ ਜੀ ਹਰਮਨ ਜੀ ਹੁਣਾਂ ਦਾ ਆਇਆ ਮੈਸੇਜ ਸਤਿ ਸ਼੍ਰੀ ਅਕਾਲ ਭਾਅ ਜੀ ਵੀਕਐਂਡ ਕਿੱਦਾਂ ਬਹੁਤ ਵਧੀਆ ਜੀ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਇਹਨਾਂ ਨੇ ਕੁਝ ਕੁ 17 ਭੇਜੀਆਂ ਕਹਿੰਦੇ ਜੀਵਨ ਮਿਲਣਾ ਭਾਗਾਂ ਦੀ ਗੱਲ ਹੈ ਮੌਤ ਮਿਲਣਾ ਸਮੇਂ ਦੀ ਗੱਲ ਹੈ ਪਰ ਮਰਨ ਤੋਂ ਬਾਅਦ ਲੋਕਾਂ ਦੇ ਦਿਲਾਂ ਵਿੱਚ ਰਹਿਣਾ ਚੰਗੇ ਕਰਮ ਅਤੇ ਚੰਗੇ ਕਰੇ ਹੋਏ ਕੰਮਾਂ ਦਾ ਫਲ ਹੁੰਦਾ ਸਹੀ ਗੱਲ ਹੈ ਹਰ ਇਨਸਾਨ ਕੋਲ ਟਾਈਮ ਹੁੰਦਾ ਬਸ ਉਸਨੇ ਦੇਣਾ ਉੱਥੇ ਜਿੱਥੇ ਮਨ ਹੁੰਦਾ ਬਾਕੀ ਸਭ ਬਹਾਨੇ ਹੁੰਦੇ ਇਹ ਵੀ ਗੱਲ ਸਹੀ ਹੈ ਜੀ ਭਾਅ ਜੀ ਬਹੁਤ ਖੂਬ ਹੈ ਜਿਹੜਾ ਤੁਸੀਂ ਇਹ ਦੱਸਿਆ 85-30 ਆ ਲਿਓ ਵੈਰੀ ਗੁੱਡ ਮੋਰਨਿੰਗ ਜੀ ਗੁੱਡ ਮੋਰਨਿੰਗ ਸਰ 32-19 ਆ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਅਤੇ ਤੁਹਾਡੇ ਸਾਰੇ ਇਹੀ ਜਿਹੜੇ ਮੈਸੇਜਸ ਹੈ ਖੂਬਸੂਰਤ ਵਿਚਾਰ ਹੈ ਜਿਹੜੇ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ ਅਤੇ ਉੱਥੇ ਹੀ ਰੇਸ਼ਮ ਭਾਅ ਜੀ ਹੁਣ ਦਾ ਗੁੱਡ ਮੋਰਨਿੰਗ ਹੈਪੀ ਮੰਡੇ ਮੇ ਦਿਸ ਮੰਡੇ bring you new hope, fresh strength, endless joy and abundant blessings. So ਸਾਰਿਆਂ ਨੂੰ ਜੀ ਹੈਪੀ ਮੰਡੇ. ਸੋ ਉਮੀਦ ਕਰਦੇ ਹਾਂ ਇਹ ਜਿਹੜਾ ਹਫ਼ਤਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਕਾਰੋਬਾਰਾਂ ਦੇ ਵਿੱਚ ਹੋਰ ਵਾਧਾ ਕਰੇ ਅਤੇ ਤੁਸੀਂ ਹੋਰ ਤਰੱਕੀਆਂ ਕਰੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ. ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ. ਪ੍ਰੋਗਰਾਮ ਤੋਂ ਬਾਅਦ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਲੈਣੀ ਹੈ ਜਾਂ ਫਿਰ ਆਲਰੇਡੀ ਤੁਸੀਂ ਲਿੱਤੀ ਹੋਈ ਹੈ, ਬਹੁਤ ਪਹਿਲਾਂ ਲਿੱਤੇ ਹੋਏ ਆ, ਕੀ ਤੁਹਾਡੇ ਉਹ ਪਲੈਨਸ ਆ ਜਿਹੜੇ ਹੁਣ ਦੀ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਦੇ ਹੋ, ਫਰੀ ਆਫ ਕੋਸਟ ਆ ਜਿਹੜੀ ਮੈਂ ਉਹ ਰਿਵਿਊ ਕਰਦਾ. ਸੁਪਰਵੀਜ਼ਰ ਮੈਡੀਕਲ ਇੰਸ਼ੋਰੈਂਸ ਅਤੇ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ ਤੁਸੀਂ ਕਰਾਉਣੀ ਹੈ. ਮੈਂ ਸਾਰੀਆਂ ਕੰਪਨੀਸ ਦੇ ਨਾਲ ਕੰਮ ਕਰਦਾ, ਮੈਂ ਬਜਟ ਫਰੈਂਡਲੀ ਕੋਟ ਹੈ ਜਿਹੜਾ ਤੁਹਾਨੂੰ ਲੈ ਕੇ ਦਿੰਦਾ ਅਤੇ ਨਾਲ ਐਡਵਾਈਸ ਵੀ ਕਰਦਾ ਵੀ ਇਹਦੇ ਵਿੱਚ ਕੀ ਕਿਹਾ ਰਿਹਾ. ਸੋ ਨੰਬਰ ਮੇਰਾ 416-916-7363-416-917-7763 'ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਸੋ ਇੱਥੇ ਤੋਂ ਜਦ ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਲਵਾਂਗੇ. ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ, ਵਿਰਾਸਤ TV ਤੁਸੀਂ ਦੇਖ ਰਹੇ ਹੋ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ 'ਤੇ। ਸੁਣਿਆ ਕਰੋ, ਰਿਸਪੋਂਸ ਦਿਆ ਕਰੋ। ਸਾਰੇ ਹੀ ਆਪਣੇ ਹਨ, ਜਿੰਨੇ ਵੀ ਹੋਸਟ ਬੈਠਦੇ ਹਨ, ਹਰ ਇੱਕ ਹੋਸਟ ਦੀ ਵੱਖਰੀ ਜਾਣਕਾਰੀ ਹੁੰਦੀ ਹੈ ਜਿਹੜੇ ਲੈ ਕੇ ਆਉਂਦੇ ਤੁਹਾਡੇ ਵਾਸਤੇ। ਕਮਿਊਨਿਟੀ ਨੂੰ ਆਪਰੇਟ ਰੱਖਦੇ ਹਨ, ਐਂਟਰਟੇਨ ਕਰਦੇ ਹਨ। ਇੱਕ ਮੀਡੀਆ ਹੱਬ ਹੈਗਾ 530 AM ਡਾਇਲ ਦਾ, ਤੁਹਾਡਾ ਵੈਲਕਮ ਕਰਦੇ ਹਾਂ। ਇੱਕ ਸੋਮਵਾਰ ਹੋਰ ਸ਼ੁਰੂ ਹੋ ਗਿਆ, ਲੱਕੀ ਹਾਂ ਇੰਨੀ ਸੁੰਦਰ ਸੋਹਣੀ ਕੰਟਰੀ ਵਿੱਚ। ਆਪਾਂ ਜਾਗਦੇ ਹਾਂ ਅਤੇ ਕੰਮਾਂ 'ਤੇ ਜਾਂਦੇ ਹਾਂ ਅਤੇ ਆਪਣਾ ਪਰਿਵਾਰ ਪਾਲਣ ਦੀ ਕੋਸ਼ਿਸ਼ ਕਰਦੇ ਹਾਂ। ਮੰਗਿਆਈ ਨੇ ਬੜਾ ਕੰਮ ਔਖਾ ਕੀਤਾ ਹੋਇਆ ਹੈਗਾ ਆ। ਆਪ ਤਾਂ ਭਾਵੇਂ ਲੱਖਾਂ ਦੇ ਹਿਸਾਬ ਨਾਲ ਟ੍ਰਿਪਾਂ 'ਤੇ ਪੈਸੇ ਸਪੈਂਡ ਕਰਨ, ਪਰ ਲੋਕਾਂ ਬਾਰੇ ਘੱਟ ਸੋਚਦੇ ਹਨ। ਡੂ ਦੇ ਕੇਅਰ? ਤੁਹਾਨੂੰ ਅੰਕੜੇ ਸੁਣਾਵਾਂਗਾ, ਦੱਸਾਂਗਾ ਵੀ ਕਿੰਨਾ ਕੁ ਪੈਸਾ ਸਪੈਂਡ ਕਰਦੇ ਆ। ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣੀ ਆ, ਮਾਫ ਕਰਨਾ, ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-837-1515 ਹੈਗਾ, 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਬਾਅਦ ਦੇ ਵਿੱਚ ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਆ 416-837-1515। ਥੋੜ੍ਹੀ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ। ਵੀਕਐਂਡ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਸੀਗੇ, ਥੋੜ੍ਹਿਆਂ 'ਤੇ ਅਸੀਂ ਪਹੁੰਚੇ ਸਾਰੇ ਹੀ, ਕਿਉਂਕਿ ਮੌਸਮ ਵਧੀਆ ਸੀਗਾ, ਹਵਾ ਕਾਫੀ ਚੱਲ ਪਈ। ਮੈਨੂੰ ਪਤਾ ਜਦੋਂ ਨਗਰ ਕੀਰਤਨ ਦੇ ਟੈਂਟ ਲਾਉਂਦੇ ਸੀਗੇ ਤਾਂ ਉੱਦਣ ਸ਼ਨੀਵਾਰ ਨੂੰ ਕਾਫੀ ਹਵਾ ਚੱਲਦੀ ਸੀਗੀ, ਪਰ ਫਿਰ ਵੀ ਪ੍ਰੋਗਰਾਮ ਬਹੁਤ ਵਧੀਆ ਹੋ ਨਿਬੜਿਆ। ਪਰ ਆਪਣਾ ਹੀ ਪ੍ਰੋਗਰਾਮ ਹੁੰਦਾ ਆ, ਕਮਿਊਨਿਟੀ ਦਾ ਪ੍ਰੋਗਰਾਮ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਰੱਖਿਆ ਜਾਂਦਾ। ਇਹ ਪ੍ਰੋਗਰਾਮ ਜੂਨ 1984 ਵਿੱਚ ਜੋ ਕੁਝ ਹੋਇਆ ਸੀ ਨਹੀਂ ਹੋਣਾ ਚਾਹੀਦਾ, ਕਤਲੇਆਮ ਜਿਹੜੇ ਹੋਏ ਸੀਗੇ ਨਹੀਂ ਹੋਣੇ ਚਾਹੀਦੇ। ਇਨਸਾਫ ਹਜੇ ਤੱਕ ਮੰਗ ਰਹੇ ਹਾਂ, ਇਹਤੇ ਬਲੇਮ ਕਰੀਏ, ਪਹਿਲਾਂ ਤਾਂ ਆਪਣਿਆਂ 'ਤੇ ਹੀ ਕਰ ਲਈ ਨੇ, ਆਪਣੇ ਮੰਜੇ ਥੱਲੇ ਪੈਣਾ, ਕਹਿੰਦੇ ਜੀ ਝਾੜੂ ਫੇਰਨਾ ਚਾਹੀਦਾ, ਦੇਖਣਾ ਚਾਹੀਦਾ ਵੀ ਅਸੀਂ ਕੀ ਕੁਝ ਕੀਤਾ, ਕਿੰਨਾ ਕੁ ਇਨਸਾਫ ਮੰਗਦੇ ਰਹੇ ਅਤੇ ਕਿੰਨਾ ਕੁ ਸਾਨੂੰ ਮਿਲਿਆ, ਬਹੁਤ ਘੱਟ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸੋ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਆ, ਲੱਖ ਲੱਖ ਵਧਾਈ ਹੋਵੇ। ਕੰਮ ਬੜਾ ਔਖਾ ਹੁੰਦਾ, ਸੌਖਾ ਨਹੀਂ ਹੁੰਦਾ, ਬੰਦਾ ਲੱਗਦਾ ਕਈ ਤਾਂ ਕਹਿ ਦਿੰਦੇ ਆ ਲੈ ਇੱਕੋ ਕੰਮ ਹੈ, ਨਹੀਂ ਹਫ਼ਤਾ ਲੱਗ ਜਾਂਦਾ, ਪਰਿਵਾਰਾਂ ਦੇ ਪਰਿਵਾਰ ਬੈਠੇ ਹੁੰਦੇ ਆ ਤਿਆਰੀ ਕਰਨ ਵਾਸਤੇ ਇਸ ਨਗਰ ਕੀਰਤਨ ਦੀ। ਪਰਸਨਲੀ ਆਈ ਥਿੰਕ ਤੁਸੀਂ ਵੀ ਖੁਦ ਜਾਣਦੇ ਹੋ, ਆਪਾਂ ਲੰਗਰ ਸੇਵਾ ਵੱਧ ਸੋਚੀਦਾ, ਜੋ ਕੁਝ ਹੋਇਆ ਸੀਗਾ ਉਹਦੇ ਉੱਪਰ ਘੱਟ ਸਮਝਣ ਅਤੇ ਸੋਚਣ ਦੀ ਕੋਸ਼ਿਸ਼ ਕਰੀਦੀ ਹੈਗੀ ਆ। ਪਰ ਫਿਰ ਵੀ ਲੰਗਰ ਲੱਗਦੇ ਰਹਿਣਗੇ ਗੁਰੂ ਦੇ, ਅਤੇ ਨਗਰ ਕੀਰਤਨ ਵੀ ਚੱਲਦੇ ਰਹਿਣਗੇ। ਜੀ ਹਾਂ, ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV। ਮੈਂ ਨੰਬਰ ਦੱਸ ਦਿੰਦਾ, ਅੱਜ ਦਾ ਮੌਸਮ ਜਿਹੜਾ ਹੈਗਾ ਪਹਿਲਾਂ ਦੱਸ ਦੇਵਾਂ, 25 ਡਿਗਰੀ ਤੱਕ ਪਹੁੰਚ ਜਾਵੇਗਾ। ਸੋਮਵਾਰ ਦਾ ਦਿਨ ਆ, ਬੱਦਲ ਥੋੜ੍ਹੇ ਬਹੁਤੇ ਆਉਣਗੇ ਪਰ ਧੁੱਪ ਨਿਕਲੇਗੀ, ਬਾਹਰ ਨਿਕਲਣੀ ਵੀ ਚਾਹੀਦੀ ਹੈ, ਗਰਮੀਆਂ ਹੈਗੀਆਂ। ਸੋ ਸਟੂਡੀਓ ਵਿੱਚ ਪ੍ਰੋਗਰਾਮ ਕਰ ਰਹੇ ਹਾਂ, ਕਾਲ ਕਰਕੇ ਦੱਸ ਦੇਣਾ ਕਿਸ ਤਰ੍ਹਾਂ ਲੱਗ ਰਿਹਾ। 416-837-1515 'ਤੇ ਸਾਡੇ ਸਟੂਡੀਓ ਦਾ ਇਹੀ ਨੰਬਰ ਹੁੰਦਾ, ਵਿਰਾਸਤ ਰੇਡੀਓ ਅਤੇ ਵਿਰਾਸਤ TV ਦਾ। ਸੋ ਹੋਪਲੀ ਐਵਰੀਥਿੰਗ ਇਜ਼ ਓਕੇ। ਦਾ ਸਰਮ ਸਿੰਘ ਟੈਕਸਟ ਮੈਸੇਜ ਮੈਂ ਚੈੱਕ ਕਰ ਲੈਂਦਾ, ਥੋੜ੍ਹੀ ਜਿਹਾ ਠਹਿਰ ਕੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈਗਾ ਆ, ਧੰਨਵਾਦ ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਜਿਹੜਾ ਸਾਨੂੰ ਸਪੋਂਸਰ ਕੀਤਾ। ਸਟਾਰਗੇਟ ਲੋਜਿਸਟਿਕਸ ਵਾਲੇ ਹਨ, ਗਲਾਡ ਹੈਪੀ ਸਾਹਿਬ ਜੀ, ਦਵਿੰਦਰ ਸਹੋਤਾ ਸਾਹਿਬ, ਤੁਸੀਂ ਜੋਬ ਦੀ ਭਾਲ ਵਿੱਚ ਹੋ, ਇਜ਼ ਡਰਾਈਵਰ ਦੇ ਓਨਰ ਓਪਰੇਟਰ, ਕਾਲ ਕਰਕੇ ਪਤਾ ਕਰ ਲੈਣਾ, 905-564-9992 ਇਹਨਾਂ ਦਾ ਨੰਬਰ ਹੈਗਾ। ਅਵੀ ਧਾਲੀਵਾਲ ਜੀ 416-882-1200, ਅਵੀ ਧਾਲੀਵਾਲ ਦਾ ਨੰਬਰ ਹੈ, ਫਰੀ ਵੇ ਗਰੁੱਪ ਤੋਂ। ਅਵੀ ਧਾਲੀਵਾਲ ਜੀ ਵੀਕਐਂਡ 'ਤੇ ਵੱਖ ਵੱਖ ਏਰੀਏ ਵਿੱਚ ਪਹੁੰਚੇ ਸੀਗੇ, ਕਾਫੀ ਸਪੋਰਟ ਮਿਲ ਰਹੀ ਹੈਗੀ ਆ, ਕਿਉਂਕਿ ਬਹੁਤ ਸਾਰੇ ਮੇਅਰ ਦੀ ਸੀਟ ਵਾਸਤੇ ਖੜਨ ਲੱਗ ਪਏ ਹਨ, ਅਤੇ ਅਵੀ ਧਾਲੀਵਾਲ ਇਜ਼ ਵਨ ਆਫ ਦੈਨ। ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਅਵੀ ਧਾਲੀਵਾਲ ਜੀ ਦੇ ਨਾਲ ਵੀ। 603 'ਤੇ ਕਾਲ ਆਈ ਆ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਬਹੁਤ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ
0: ਧੰਨਵਾਦ, ਕਿਉਂਕਿ ਵੀਕਐਂਡ ਦੇ ਉੱਪਰ ਪੂਰੀ ਮਿਹਨਤ ਕਰਕੇ ਆਡੀਓ ਸੈੱਟ ਕੀਤੀ ਸੀ, ਹੋ ਗਿਆ ਸਭ ਕੁਛ ਹੋ ਜਾਵੇਗਾ,
1: ਕਲੀਅਰ ਆਈ, ਪੂਰਾ ਕਲੀਅਰ ਕਲੀਅਰ ਹੋ ਜਾਂਦਾ।
0: ਧੰਨਵਾਦ, ਧੰਨਵਾਦ ਵੀਰ ਮੇਰੇ, ਕਾਲ ਕਰਨ ਦਾ। ਕੰਮਾਂ 'ਤੇ ਜਾ ਰਹੇ ਹੋ, ਕੰਮ ਸੌਖਾ ਨਹੀਂ ਹੈ, ਕੰਮ ਕਰਨਾ ਪੈਣਾ, ਪਰ ਇਸ ਅਮੇਜ਼ਿੰਗ ਟੈਕਸਸ ਕਿੰਨੇ ਦੇ ਰਹੇ, ਕਦੋਂ ਘਟਣਗੇ? ਘਰ ਭਾਵੇਂ ਫ੍ਰੀ ਹੋ ਜਾਵੇ ਪਰ $4-5,000 ਫਿਰ ਵੀ ਲੱਗਦਾ ਹੀ ਰਹਿੰਦਾ ਹੈਗਾ ਆ। ਬਾਕੀ ਪੇਮੈਂਟ ਬਹੁਤ ਹਨ, ਕਾਰਾਂ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਹੈ, ਕਦੋਂ ਸਸਤੀ ਕਰਨਗੇ? ਲੋਕਾਂ ਦੀ ਜ਼ਿੰਦਗੀ ਸੌਖੀ ਕਰਨਗੇ? ਆਪ ਤਾਂ ਇਹ ਤਿੰਨ ਫਲਾਈਟਾਂ ਵਿੱਚ $1,95,000 ਖਰਚ ਲੈਂਦੇ ਹਨ। ਦੱਸੂਗਾ ਤੁਹਾਨੂੰ, ਇਨਫੋਰਮੇਸ਼ਨ ਦੇਵਾਂਗਾ। ਪੁੱਛਿਆ ਕਰੋ ਯਾਰ, ਤੁਹਾਡਾ ਫਰਜ਼ ਬਣਦਾ, ਤੁਹਾਡੇ ਪੈਸੇ ਆ। ਅਸੀਂ ਮਸੀ ਡੇ ਬਾਏ ਡੇ ਸਾਰਨ ਲੱਗੇ ਹੋਏ ਪਰ ਇਹ ਖਰਚਣ ਵੇਲੇ ਸੋਚਦੇ ਨੇ। ਮੈਨੂੰ ਪਤਾ ਤਕੜੀ ਜੋਬ 'ਤੇ ਬੈਠੇ ਆ, ਖਾਣਾ ਪੀਣਾ ਵੀ ਵਧੀਆ ਹੋਣਾ ਚਾਹੀਦਾ, ਇੰਨਾ ਵੀ ਨਹੀਂ ਹੋਣਾ ਚਾਹੀਦਾ 3 ਟ੍ਰਿਪਾਂ 'ਤੇ $1,95,000 ਲਾ ਦੇਣ। ਕਿੰਨੇ ਕੁ ਜਾਣੇ ਸੀ ਇੱਕ ਪਲੇਨ ਵਿੱਚ? 10 ਜਾਣੇ ਸੀ, 15 ਜਾਣੇ ਸੀ, 3 ਟ੍ਰਿਪ ਕੀਤੇ ਇਹਨਾਂ ਨੇ। ਕਿਆ ਬਾਤ ਆ। ਸੀ ਡਬਲ ਸੀ ਇਮੀਗ੍ਰੇਸ਼ਨ 905-670-4444 ਇਹਨਾਂ ਦਾ ਨੰਬਰ ਹੈ। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ, ਸੀ ਡਬਲ ਸੀ ਇਮੀਗ੍ਰੇਸ਼ਨ 'ਤੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਨੀ। ਟੋਪ ਆਟੋ ਕਲੀਜਨ ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਕਰਵਾ ਸਕਦੇ ਹੋ। 24/7 ਟੋਇੰਗ ਸੇਵਾਵਾਂ ਵੀ ਮਿਲਦੀਆਂ ਹਨ, ਬੋਡੀ ਰਿਪੇਅਰ ਕਰਕੇ ਦਿੰਦੇ ਆ। ਅਤੇ ਟੋਇੰਗ ਸਰਵਿਸ ਵਾਸਤੇ ਗੁਰਦੇਵ ਸਿੰਘ ਦਾ ਨੰਬਰ 905-624-0770। ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, 905-450-1455। ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਫਾਇਰ ਐਮਰਜੈਂਸੀ ਰਿਸਪੋਂਸਿਸ ਆ ਨਾ, 40% ਵੱਧ ਗਈਆਂ। ਕਹਿੰਦੇ ਪਤਾ ਨਹੀਂ ਕੀ ਕਾਰਨ ਆ ਵੀ ਕਾਫੀ ਸਾਰੇ ਐਮਰਜੈਂਸੀ ਕਾਲਾਂ 'ਤੇ ਜਾਣਾ ਪੈਂਦਾ ਵਾ, 40% ਪ੍ਰੀਵੀਅਸ ਨਾਲੋਂ ਵੱਧ ਗਈਆਂ ਹਨ। ਦਲਜੀਤ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
2: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ।
2: ਮੈਂ ਕਿਹਾ ਮੇਰੀ ਇੱਕ ਆਪਣੇ ਜਿਵੇਂ ਖੁਸ਼ੀ ਹੁੰਦੀ ਹੈ ਨਾ, ਜਿਵੇਂ ਕੋਈ ਵਿਆਹ ਹੁੰਦਾ ਜਾਂ ਕੋਈ ਜਨਮ ਦਿਨ, ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਜਨਮ ਦਿਨ ਹੁੰਦਾ, ਉਹ ਡਿਫਰੈਂਟ ਗੱਲ ਆ ਜੀ ਲੰਗਰ ਲਈ, ਹੈ ਨਾ। ਇੱਕ ਜਿਵੇਂ ਆਪਣੇ ਕੋਈ ਮਰਗ ਹੋ ਜਾਂਦੀ ਘਰ 'ਚ,
0: ਹਾਂਜੀ,
2: ਉਹ ਡਿਫਰੈਂਟ ਗੱਲ ਹੁੰਦੀ ਹੈ ਜੀ।
0: ਜੀ
2: ਉਹਦਾ ਫਰਕ ਸਿਆਣੇ ਬੰਦੇ ਵੀ ਨਹੀਂ ਸਮਝਦੇ ਜੀ, ਲੰਗਰ ਦਾ ਵੀ ਉਹਦੇ ਵਿੱਚ ਲੰਗਰ ਕਿਹੋ ਜਿਹਾ ਹੋਣਾ ਚਾਹੀਦਾ ਤੇ ਖੁਸ਼ੀ ਵਾਲੇ 'ਚ ਕਿਹੋ ਜਿਹਾ ਹੋਣਾ ਚਾਹੀਦਾ। ਪਕੌੜੇ ਬਣਾਉਣ ਦਾ ਜੀ ਨਹੀਂ ਲੱਗਦਾ ਕੋਈ ਵੀ ਉੱਥੇ ਹੋਣਾ ਚਾਹੀਦਾ ਵੀ ਪਕੌੜੇ ਬਣਾਓ ਤੁਸੀਂ, ਸਿੰਪਲ ਲੰਗਰ ਚਾਹੀਦਾ ਸ਼ਹੀਦੀ ਦਿਨਾਂ ਦੇ ਵਿੱਚ ਜੀ, ਖਾਸ ਕਰ।
0: ਕੀ ਬਾਤ ਹੈ ਵੀਰ ਮੇਰੇ।

0: ਹੁੰਦੀ ਆ ਜਿਸ ਹਿਸਾਬ ਨਾਲ ਪਹਿਲਾਂ ਮੈਂ ਅਨਾਊਂਸ ਕੀਤਾ ਸੀਗਾ ਜਿਸ ਹਿਸਾਬ ਨਾਲ ਸਾਡੇ ਪੰਜਾਬੀ ਲੋਕ ਛਾਏ ਪਏ ਹਨ ਨਾ ਮੈਂ ਹੋਰ ਕਮਿਊਨਿਟੀ ਦੇ ਹੋਣਗੇ ਆਪਾਂ ਪੰਜਾਬੀਆਂ ਦੀ ਗੱਲ ਕਰਨੀ ਆ ਇਸ ਵੇਲੇ ਗੁਰੂ ਘਰਾਂ ਨੂੰ ਇੱਕ ਮੀਟਿੰਗ ਰੱਖਣੀ ਚਾਹੀਦੀ ਹੈਗੀ ਆ ਵੀ ਸਿਹਰ ਦੇ ਬੰਦੇ ਆਓ ਇੱਕ ਮੀਟਿੰਗ ਰੱਖਦੇ ਹਾਂ ਵੀ ਜੋ ਕੁਛ ਤੁਸੀਂ ਇਹ ਮੈਂ ਤੁਸੀਂ ਕਹਿਤਾ ਜੋ ਕੁਛ ਹੋ ਰਿਹਾ ਕਮਿਊਨਿਟੀ ਦੇ ਵਿੱਚ ਜੋ ਕੁਝ ਪਰਿਵਾਰ ਕਰ ਰਹੇ ਹਨ ਜਿਹੜੀਆਂ ਡਰੱਗਸ ਢੋ ਰਹੇ ਹਨ ਨਸ਼ਿਆਂ ਵਿੱਚ ਡੁੱਬ ਰਿਹਾ ਚੋਰੀ ਇੱਦਾਂ ਦੇ ਕੰਮ ਨਾ ਕਰੋ ਆਪਾਂ ਛਾਏ ਪਿਆ ਇੱਦਾਂ ਦੇ ਪ੍ਰੋਗਰਾਮ ਵੀ ਰੱਖਣੇ ਚਾਹੀਦੇ ਆ ਕਮਿਊਨਿਟੀ ਜਾਗ ਪਵੇ ਹੋਰ ਕਿਉਂਕਿ ਆਪਾਂ ਆਪਾਂ ਇਹਨਾਂ ਇਹਨਾਂ ਲੀਡਰ ਹੀ ਕਹਿ ਦਿੰਦੇ ਹੈਗੇ ਆ ਸੇਵਾਦਾਰ ਹੀ ਇਹਨਾਂ ਦੇ ਜਦੋਂ ਇਹ ਗੱਲਾਂ ਕਰ ਰਿਹਾ ਦੁਨੀਆ ਸੁਣਦੀ ਵੀ ਹੈਗੀ ਆ ਸੁਣਨਾ ਵੀ ਚਾਹੀਦਾ ਇਸੇ ਤਰ੍ਹਾਂ ਇੱਦਾਂ ਦੇ ਪ੍ਰੋਗਰਾਮ ਵਿੱਚ ਸਾਨੂੰ ਹੋਰ ਪ੍ਰੋਗਰਾਮ ਰੱਖਣੇ ਚਾਹੀਦੇ ਆ ਵੀ ਫਿਊਚਰ ਸਾਡਾ ਕੀ ਹੈਗਾ ਕਿੱਦਾਂ ਆਪਾਂ ਇਨਸਾਫ ਮੰਗ ਸਕਦੇ ਹਾਂ ਕਿਹੜੇ ਗਲਤ ਆ ਕਿਹੜੇ ਸਹੀ ਆ ਕਿਹਨਾਂ ਨੂੰ ਆਪਾਂ ਮੁੜ ਕੇ ਘਰ ਸੱਦਣਾ ਨਹੀਂ ਪਰ ਇਹੀ ਤਾਂ ਗੱਲ ਉਹੀ ਹੈਗੀ ਆ ਦੇਖ ਲਓ ਸੁਖਬੀਰ ਬਾਦਲ ਹੋਣੀ ਜਾਣੇ ਜਾਂ ਨਹੀਂ ਜਾਣੇ ਫਿਰ ਵੀ ਲੋਕੀ ਇਹਨਾਂ ਨੂੰ ਘਰਾਂ ਵਿੱਚ ਸੱਦਦੇ ਆ ਤੇ ਲੰਗਰ ਛਕਾਉਂਦੇ ਆ
1: ਹਾਂ ਜੀ ਦੇਖ ਲਓ ਜੀ ਸਹੀ ਸਹੀ
0: ਧੰਨਵਾਦ
1: ਜੀ ਤੁਹਾਡੇ ਆ ਪੱਤਰਕਾਰ ਬਹੁਤ ਵਧੀਆ ਹੁੰਦੇ ਜੀ ਗੁਰਮੁਖ ਸਿੰਘ ਵਾਲੀ ਵੀ ਜੀ ਉਹਨਾਂ ਦਾ
0: ਧੰਨਵਾਦ ਜੀ ਮੇਰੇ ਆਣਗੇ ਬੜੀ ਜਲਦੀ ਸ਼ੁਕਰੀਆ ਧੰਨਵਾਦ ਜਦੋਂ ਅੱਗੇ ਕੋਈ ਨਾ ਕੋਈ ਮਰਦਾ ਸੀ ਨਾ ਪਿੰਡ ਦੇ ਵਿੱਚ ਪੂਰਾ ਪਿੰਡ ਹੀ ਆਲਮੋਸਟ ਰੋਟੀ ਨਹੀਂ ਬਣਾਉਂਦਾ ਸੀਗਾ ਕਹਿੰਦੇ ਛੱਡੋ ਟੀ ਵੀ ਬੰਦ ਕਰ ਲਓ ਟੀ ਵੀ ਤਾਂ ਘੱਟ ਸੀ ਉਸ ਵੇਲੇ ਪੁਰਾਣੇ ਜ਼ਮਾਨੇ ਵਿੱਚ ਰੇਡੀਓ ਰੇਡੀਓ ਬਸ ਸੀਗੇ ਰੇਡੀਓ ਨਹੀਂ ਸੁਣਦੇ ਸੀਗੇ ਕੋਈ ਦਿਨ ਦਿਹਾੜਾ ਹੋਵੇ ਉਹ ਹੌਲੀ ਹੌਲੀ ਬਣਾ ਲੈਂਦੇ ਸੀ ਕਹਿੰਦੇ ਵੀ ਦੂਸਰੇ ਘਰ ਕੋਈ ਮਰ ਗਿਆ ਹੈਗਾ ਆ ਪਰ ਹੁਣ ਚਲੋ ਚੱਲੀ ਜਾਣਾ ਸਭ ਕੁਛ ਦੁਨੀਆ ਬਦਲ ਗਈ ਹੈਗੀ ਆ 416-837-1515 ਸਟੂਡੀਓ ਨੰਬਰ ਹੁੰਦੇ ਆ 416-837-1515 ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਥੋੜ੍ਹਾ ਠਹਿਰ ਕੇ ਬਾਰੀ ਹਿਸਾਬ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮੈਂ ਜਿੱਥੇ ਸਾਊਂਡ ਚੈੱਕ ਹੋ ਰਿਹਾ ਸਭ ਕੁਛ ਹੋ ਰਿਹਾ ਬਹੁਤ ਵਧੀਆ ਚੱਲ ਰਿਹਾ ਉੱਥੇ ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ 'ਤੇ ਰੇਡੀਓ 'ਤੇ
2: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ 'ਚ ਕੰਫਰਟ ਪਾਓ ਕਾਲ 647-706-6640
3: ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158 ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200-905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
4: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292. 905-564-9292.
3: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
0: ਗ੍ਰੀਨ ਵੈਲੀ ਸੁਪਰ ਮਾਰਕੀਟ ਵਾਲਿਆਂ ਦੇ ਹੁਣ ਨਰਸਰੀ ਵੀ ਪਹੁੰਚ ਗਈ ਹੈਗੀ ਆ ਨਰਸਰੀ ਫਲ ਬੂਟੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਗ੍ਰੀਨ ਵੈਲੀ ਨਰਸਰੀ ਤੇ ਬਹੁਤ ਸਾਰੇ ਫਲ ਬੂਟੇ ਪਹੁੰਚੇ ਹੋਏ ਹਨ ਵਧੀਆ ਪ੍ਰਾਈਸ ਤੇ ਮਿਲਦੇ ਹਨ ਕਾਲ ਲੈ ਲਵਾਂ 3056 ਤੇ ਹੋ ਜੀ
5: ਕੰਬੜ ਵੀਰ ਜੀ ਸਤਿ ਸ੍ਰੀ ਅਕਾਲ
0: ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੀਰ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ
5: ਚੜ੍ਹਦੀ ਕਲਾ ਬਾਬੇ ਦੀ ਕਿਰਪਾ ਸੱਚੇ ਪਾਤਸ਼ਾਹ ਨੇ ਸਵਾਸਾਂ ਦੀ ਲੜੀ ਬਖਸ਼ੀ ਆ ਗਏ ਕੰਮ ਤੇ
0: ਯਾਦ ਰੱਖਿਆ ਕਰੋ ਗੁਰੂ ਜੀ ਗੁਰੂ ਤੁਹਾਡੇ ਨਾਲ ਆ ਅਸੀਂ ਅਸੀਂ ਦੂਰ ਹੋ ਜੀਦਾ ਪਰ ਗੁਰੂ ਤੁਹਾਡੇ ਨਾਲ ਆ ਸ਼ੁਕਰਾਨਾ
5: ਬਸ ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰੇ ਸਵੇਰੇ ਉੱਠ ਕੇ ਜਦੋਂ ਠਾਲ ਦਿੱਤਾ ਸਵਾਸਾਂ ਲੜੀ ਬਖਸ਼ੀ ਤੇ ਹੁਣ ਚੱਲੀਏ ਕੰਮਾਂ ਕਾਰਾਂ ਤੇ।

0: ਆ ਬਾਤ ਹੈ, ਸੱਚੀ ਗੱਲ ਹੈ।
1: ਬਾਕੀ ਬਾਕੀ ਬਾਕੀ ਵੀਰ ਜੀ, ਕੱਲ ਨਗਰ ਕੀਰਤਨ ਦੇ ਨਜ਼ਾਰੇ ਜਿਹੜੇ ਦੇਖ ਕੇ ਨਾ ਬੜਾ ਮਨ ਖੁਸ਼ ਹੋਇਆ, ਸੱਚੇ ਪਾਤਸ਼ਾਹ ਸਿੰਘਾਂ ਸ਼ਹੀਦਾਂ ਨੂੰ ਏਦਾਂ ਹੀ ਸ਼ਰਧਾਂਜਲੀ ਸੀ। ਬਹੁਤ ਵਧੀਆ ਪ੍ਰੋਗਰਾਮ ਸੀਗਾ, ਜਿੰਨਾ ਵੀ ਪ੍ਰਬੰਧਕ ਸੱਜਣਾ ਨੇ ਜਿਹੜਾ ਨਾ ਪ੍ਰੋਗਰਾਮ ਉਲੀਕਿਆ ਸੀ, ਬਹੁਤ ਵਧੀਆ ਕੀਤਾ। ਬਾਕੀ ਜਿੰਨੇ ਵੀ ਸੰਗਤ ਸੀ, ਜਿਹਨਾਂ ਨੇ ਲੰਗਰ ਲਾਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਬੜੇ ਸੂਝਵਾਨ ਸੱਜਣ ਨਾਲ ਲੰਗਰ ਲਾਇਆ, ਵਧੀਆ ਸੇਵਾ ਕੀ। ਹਾਂਜੀ,
0: ਇਹ ਰਲ ਮਿਲ ਕੇ ਪ੍ਰੋਗਰਾਮ ਹੁੰਦੇ ਆ, ਮੈਨੂੰ ਪਤਾ।
1: ਮੈਂ ਕਹਿੰਦਾ ਭਾਜੀ, ਮੇਰੇ ਵਰਗੇ ਕਈ ਕਿੰਤੂ ਪ੍ਰੰਤੂ ਆਪਣਾ ਕਰਨੇ, ਫਲਾਨਾ ਨੀ ਹੋਣਾ ਚਾਹੀਦਾ, ਆਹ ਨੀ ਹੋਣਾ ਚਾਹੀਦਾ। ਜਿਹੜੇ ਸੇਵਾ ਕਰਦੇ ਭਾਜੀ, ਉਹਨਾਂ ਨੂੰ ਦੇਖੋ, ਵੀਕ ਵੀਕ ਦੇ ਘਰੇ ਛੁੱਟੀਆਂ ਕਰਕੇ ਆਪਣੇ ਲੰਗਰ ਤਿਆਰ ਕੀਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਹਨਾ। ਇਹ ਕੰਮ ਕਾਰਜ ਸੌਖਾ ਨੀ ਕਰਨਾ ਜੀ ਇਹ, ਕਿਉਂ ਮੇਰੇ ਵਰਗੇ ਕਈ ਭਰਾ ਮੇਰੇ ਆਣ ਕੇ ਕਹਿਣ ਲੱਗ ਪਣਗੇ ਜੀ ਆਹ ਨੀ ਹੋਣਾ ਚਾਹੀਦਾ, ਆਹ ਨੀ।
0: ਜਿਹੜਾ ਆਪਣੇ ਆਪਣੇ ਵਿਚਾਰ ਦਿੰਦੇ, ਕਈਆਂ ਨੂੰ ਹੁੰਦਾ ਯਾਰ ਦੁੱਖ ਦਾ ਟਾਈਮ ਹੈਗਾ।
1: ਮੈਂ ਕਹਿੰਦਾ ਜੀ, ਜਿਹੜਾ ਜਿਹੜਾ ਕਰਦਾ, ਦੇਖੋ ਭਾਜੀ, ਹੁਣ ਕਈ ਮੇਰੇ ਵਰਗੇ ਕਹਿਣਗੇ ਇਹ ਉੱਥੇ ਜਿੱਦਾਂ ਨਾਰੇ ਲਾਉਂਦੇ ਆ, ਹਨਾ, ਇਹਨਾਂ ਨੂੰ ਕੀਰਤਨ ਕਰਨ, ਜਿਹਨੇ ਕੀਰਤਨ ਲਾਉਣ ਕੀਰਤਨ ਸੁਣੀ, ਨਾਰੇ ਲਾਉਣ ਨਾਲ ਨਾਰੇ ਸੁਣੀ ਜਾਣੇ ਆ।
0: ਜੀ ਹਾਂ, ਵੱਖ ਵੱਖ
1: ਇਹ ਚੀਜ਼ਾਂ, ਕਿਉਂਕਿ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਹੋਣੇ ਆ, ਪਰ ਜਿਹੜੀ ਸ਼ਰਧਾ ਹੈ ਨਾ ਸੰਗਤ ਦੇ ਵਿੱਚ ਭਾਜੀ, ਦਿਨ ਪਰ ਦਿਨ ਤੁਸੀਂ ਦੇਖਦੇ ਹੋ ਆਪਾਂ,
0: ਇਟਸ ਅਮੇਜ਼ਿੰਗ,
1: ਬਹੁਤ ਵੱਧਦੀ ਜਾਂਦੀ, ਵੱਧ ਰਹੀ ਆ ਤੇ ਲੋਕੀ ਸੇਵਾ ਵੀ ਬਹੁਤ ਕਰਦੇ ਆ, ਸੇਵਾ ਭਾਵਨਾ ਦੇ ਨਾਲ। ਜਿੱਦਾਂ ਹੁਣ ਦੇਖੋ ਤੁਸੀਂ, ਕੱਲ ਇੰਨੇ ਥਾਂ ਥਾਂ ਸ਼ਬੀਲ ਲੱਗੀ ਹੋਈ ਸੀ, ਕੋਈ ਰੂਹ ਅਫਜ਼ਾ ਪਲਾ ਰਿਹਾ ਸੀ, ਕੋਈ ਮੈਂਗੋ ਸੀ, ਕੋਈ ਕੁਛ।
0: ਇੱਕ ਗੱਲ ਹੈਗੀ, ਮੇਰੇ ਹੱਥ ਜੋੜ ਕੇ ਬੇਨਤੀ ਹੈਗੀ ਹੈ ਨਾ, ਕਾਰਾਂ ਨਾ ਸਟੋਪ ਕਰਿਆ ਕਰੋ, ਕਿਉਂਕਿ ਇਹ ਤੇ ਨਾ ਇਹ ਹੈ ਤਾਂ ਸੇਵਾ ਹੀ ਆ, ਕਿਉਂਕਿ ਸਿਟੀ ਨੇ ਦੇਖਣਾ, ਸਿਟੀ ਸੇਫਟੀ ਤੇ ਸਿਕਿਉਰਿਟੀ ਦੇਖ ਰਹੀ। ਸਿਟੀ ਪਤਾ ਵੀ ਹੈਗਾ ਨਗਰ ਕੀਰਤਨ ਹੁੰਦੇ ਕੀ ਆ, ਆਪਣੇ ਵੀ ਉਹਦੇ ਵਿੱਚ ਦੱਸਦੇ ਹੋਣ।
1: ਉਹ ਭਾਜੀ ਬਲਜਿੰਦਰ ਭਾਜੀ, ਤੁਸੀਂ ਵੀ ਨੋਟ ਕੀਤਾ ਹੋਣਾ, ਜਦੋਂ ਨਗਰ ਕੀਰਤਨ ਆ, ਜਦੋਂ ਪਹੁੰਚ ਜਾਂਦੇ, ਜਿਹੜੀ ਪਹਿਲਾਂ ਅੱਧਾ ਘੰਟਾ ਦੋ ਘੰਟੇ ਜਿਹੜੀ ਟ੍ਰੈਫਿਕ ਹੁੰਦੀ ਹੈ ਨਾ, ਉਹ ਬੇਨਤੀ ਕਰਦੇ ਵੀ ਚਲੋ ਸੜ ਕੇ ਜਿਹਨੇ ਛਕਣਾ ਛਕ ਲਵੇ, ਹੈ ਨਾ।
0: ਰਿਸਪੈਕਟ ਹੁੰਦਾ, ਰਿਸਪੈਕਟ ਹੁੰਦਾ ਭਾਜੀ, ਬੇਨਤੀ ਕਰ। ਇਹੀ ਕੰਮ ਇੰਡੀਆ ਵਿੱਚ ਚੱਲਦਾ ਹਨ, ਉਧਰੋਂ ਗੱਡੀਆਂ 50 ਦੇ ਚੱਲਦੀਆਂ ਹੁੰਦੀਆਂ ਹਨ
1: ਮੋਹਰੇ। ਕੱਲ ਅਸੀਂ ਵੀ ਦੇਖਿਆ, ਗਏ ਆ ਗੱਡੀ ਦੇ ਵਿੱਚ, ਪਰ ਕਿਸੇ ਇੰਨੇ ਵਧੀਆ ਸੂਝਵਾਨ ਸੱਜਣ ਹੈ ਨਾ, ਸੇਵਾ ਕਰਦੇ ਸੀਗੇ, ਰਿਸਪੈਕਟ ਨਾਲ ਹੱਥ ਜੋੜ ਕੇ ਕਹਿੰਦੇ ਜਲ ਛਕੋ ਜੀ। ਜੇ ਕਿਸੇ ਨੂੰ ਲੋੜ ਸੀਗੀ, ਉਹ ਗੱਡੀ 4-way ਫਲੈਸ਼ਰ ਲਾ ਕੇ ਲੈ ਕੇ ਤਾਂ ਤੁਰ ਜਾਂਦਾ ਸੀਗਾ
0: ਜੀ,
1: ਕਿਸੇ ਨੂੰ ਬੋਲ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ, ਪਰ ਸੰਗਤ ਨੇ ਇੰਜੋਏ ਬਹੁਤ ਕੀਤਾ। ਇਹੀ ਆ ਮੇਰਾ, ਹੱਥ ਜੋੜ ਕੇ ਭਰਾਵਾਂ ਭੈਣਾਂ ਨੂੰ ਬੇਨਤੀ ਆ ਵੀ ਆਪਾਂ ਕਿੰਤੂ ਪ੍ਰੰਤੂ ਨਾ ਕਰਿਆ ਕਰੀਏ, ਜਿਹੜਾ ਸੇਵਾ ਕਰਦਾ ਉਹਦਾ ਧੰਨਵਾਦ ਕਰਿਆ ਕਰੀਏ। ਧੰਨਵਾਦ ਜੀ,
0: ਧੰਨਵਾਦ ਵੀਰ, ਮੈਂ ਸਦਾ ਹੀ ਸੇਵਾਦਾਰ ਧੰਨਵਾਦ ਕਰਦਾ। ਵਾਲੰਟੀਅਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ, ਪਰ ਫਿਰ ਵੀ ਨਾ ਸਿਟੀ ਪੁਆਇੰਟ ਆਫ ਵਿਊ ਸਾਨੂੰ ਸੇਫਟੀ ਦੇਖਣੀ ਪੈਣੀ ਹੈਗੀ ਆ, ਕਿਉਂਕਿ ਰੱਬ ਨਾ ਕਰੇ ਕੋਈ ਪਿੱਛੋਂ ਆ ਕੇ ਗੱਡੀ ਵੱਜ ਜਾਵੇ, ਕਿਸੇ ਨੂੰ ਫਿਰ ਛੁੱਟ ਜਾਵੇ, ਜਾਂ ਇਹਨਾਂ ਦਾ ਕੰਮ ਇਹੀ ਰੋਜ਼ ਨਗਰ ਕੀਰਤਨ ਕੱਢਦੇ ਆ। ਆਪਾਂ ਪੰਜਾਬ ਵਿੱਚ, ਇੰਡੀਆ ਵਿੱਚ, ਕੈਨੇਡਾ ਵਿੱਚ ਰਹਿ ਰਹੇ ਹੈਗੇ, ਸਾਨੂੰ ਇੱਥੇ ਦੇ ਰੂਲ ਫੋਲੋ ਕਰਨੇ ਹੈਗੇ ਆ। ਨੋ ਡਾਊਟ ਨਗਰ ਕੀਰਤਨ ਵਿੱਚ ਕੰਮ ਬੜਾ ਔਖਾ, ਸੇਵਾਦਾਰ ਨੇ ਬੜੀ ਸੇਵਾ ਕੀਤੀ, ਧੰਨਵਾਦ ਉਹਨਾਂ ਦਾ। ਪਰ ਜਦੋਂ ਕਾਰਾਂ ਰੁਕਦੀਆਂ ਹਨ, ਇਹ ਬਿਕਮਸ ਹਾਰਡ। ਅਸੀਂ ਵੀ ਇੱਕ ਦੋ ਵਾਰੀ ਸੇਵਾ ਕੀਤੀ ਹੈ, ਕਾਰਾਂ ਰੋਕ ਕੇ ਸਮਾਨ ਵੰਡਿਆ, ਆਪਾਂ ਸੋਚਿਆ ਯਾਰ, ਬਟ ਇਟਸ ਨੋਟ ਰਾਈਟ। ਹਾਂ, ਕਾਰ ਪਾਰਕ ਕਰ ਲੈਣ, ਤੁਰ ਕੇ ਆਉਣ, ਜਿੰਨਾ ਮਰਜ਼ੀ ਜਲ ਛਕਣ, ਲੰਗਰ ਛਕਣ, ਕੋਈ ਰੋਕਦਾ, ਪਰ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਆਪਾਂ ਇਹ ਕੋਸ਼ਿਸ਼ ਕਰੀਏ ਵੀ ਕਾਰਾਂ ਲਾ ਕੇ ਉਹ ਫਿਰ ਲੰਗਰ ਛਕਣ। ਅਦਰਵਾਈਜ਼ ਐਵਰੀਥਿੰਗ ਵਾਜ਼ ਪਰਫੈਕਟ। ਹਵਾ ਚੱਲੀ ਸੀਗੀ, ਕਈ ਟੈਂਟ ਵੀ ਉੜ ਗਏ ਸੀਗੇ, ਪਰ ਸਾਂਭ ਲਏ ਸੀਗੇ, ਉੜ ਗਿਆ ਮਾਤਰ ਥੋੜ੍ਹੇ ਹਿੱਲ ਗਏ ਸੀਗੇ, ਫਿਰ ਮੁੜ ਕੇ ਉਹਨਾਂ ਨੇ ਗੱਡ ਲਈ, ਕੋਈ ਹਵਾ ਇੰਨੀ ਚੱਲੀ ਸੀਗੀ, ਕਿਉਂਕਿ ਸ਼ਨੀਵਾਰ ਜਿਹੜੀ ਹਵਾ ਚੱਲੀ ਸੀਗੀ, ਪਤਾ ਲੱਗ ਗਿਆ ਵੀ ਕਿੰਨਾ ਕੁ ਪਾਣੀ ਅਤੇ ਕਿੰਨਾ ਕੁ ਵੇਟ ਚਾਹੀਦਾ ਟੈਂਟ ਨੂੰ ਰੋਕਣ ਵਾਸਤੇ। ਪਰ ਓਵਰਆਲ ਪ੍ਰੋਗਰਾਮ ਵਨ ਆਫ ਦਾ ਬੈਸਟ, ਵਧੀਆ ਸੀਗਾ। ਰੱਬ ਰਾਜੀ ਖੁਸ਼ੀ ਰੱਖੇ, ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ। ਜਿਹੜੀ ਮੈਂ ਗੱਲ ਕੀਤੀ ਹੈਗੀ, ਇਹ 'ਤੇ ਗੌਰ ਕਰਿਓ, ਕੋਈ ਨਾ ਕੋਈ ਮੀਟਿੰਗ ਚਾਹੀਦੀ ਹੈਗੀ ਆ, ਜਿਸ ਹਿਸਾਬ ਨੂੰ ਸਾਡੀ ਕਮਿਊਨਿਟੀ ਤੁਰੀ ਹੋਈ ਹੈਗੀ ਆ, ਨਸ਼ਿਆਂ ਵਿੱਚ ਫੜੇ ਜਾ ਰਹੇ ਹਨ, ਚੋਰੀਆਂ ਵਿੱਚ ਫੜੇ ਜਾ ਰਹੇ ਹਨ, ਥੋੜ੍ਹਾ ਬਹੁਤਾ ਜਾਗਰਤ ਕਰ ਦੇਣ ਵੀ ਆਪਣੀ ਕਮਿਊਨਿਟੀ ਨੂੰ, ਇੱਦਾਂ ਦੇ ਕੰਮ ਨਾ ਕਰੋ। ਨਿਊ ਬੈਸਟ ਟਰੱਕ ਰਿਪੇਅਰ ਇੰਟਰਸਟ, ਬੜੀ ਜਲਦੀ ਮੈਂ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰਨੀ, ਖਬਰਾਂ ਲੈ ਕੇ ਆਵਾਂਗੇ। ਤੋ ਖਬਰਾਂ ਦੇ ਵਿੱਚ ਕਾਫੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈਗੀ ਆ, ਅਸੀਂ ਖੋਜ ਕੇ ਖਬਰਾਂ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈ। ਇੱਧਰ ਅੱਖਰ ਉੱਖਰ ਇੱਧਰ ਕਿ ਪਾਸੇ ਨੂੰ ਹੋ ਗਿਆ, ਅਸੀਂ ਵੀ ਤੁਹਾਡੇ ਲਈ ਇੱਥੇ ਬੈਠੇ ਹਾਂ, ਦੱਸ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਇਲੈਕਸ਼ਨ, ਜੀ ਹਾਂ, ਮੈਸੇਜ ਆਇਆ, ਇਲੈਕਸ਼ਨ ਆਉਣੀਆਂ ਹੈਗੀਆਂ, ਮਿਊਨਿਸਪਲ ਇਲੈਕਸ਼ਨਸ, ਅਤੇ ਤੁਸੀਂ ਕਿਹਨੂੰ ਜਿਤਾਉਣਾ, ਕਿਹੜਾ ਜਿੱਤਣਾ ਚਾਹੀਦਾ, ਕਿਹਨੂੰ ਹਰਾਉਣਾ ਚਾਹੁੰਦੇ ਹੋ, ਇਹ ਤੁਹਾਡਾ ਆਪਣੇ ਪਰਸਨਲ ਵਿਊਜ਼ ਹਨ। ਕੰਮ ਹੋਏ ਕਿ ਨਹੀਂ ਹੋਏ ਉਹਦੀ ਆਪਾਂ ਗੱਲ ਕਰਨੀ ਹੈ, ਸਿਟੀ ਵਿੱਚ ਕੰਮ ਕਿਹੜੇ ਹੋਏ ਕਿਹੜੇ ਨਹੀਂ ਹੋਏ, ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲਿਆਂ ਨੇ ਪੂਰਨ ਸਪੋਂਸਰ ਕੀਤਾ, 1136 ਮੈਥਸਨ ਬੁਲਵਾਰਡ 'ਤੇ ਹਨ। ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਸਰਵਿਸ ਹੈ, ਏ ਸੀ ਰਿਪੇਅਰ ਹੈਗੇ ਆ, ਮੇਜਰ ਜਾਂ ਮਾਈਨਰ ਰਿਪੇਅਰਸ ਕਰਵਾਉਣੇ ਹੋਣ, ਅਤੇ ਨਾਲ ਜਾਂ ਡਾਇਮੰਡ ਟਰੱਕ ਪਾਰਟ ਵੀ ਇਹਨਾਂ ਕੋਲ ਮਿਲਦੇ ਹਨ, ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ ਵੀ ਮਿਲਦੇ ਹਨ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ, ਮਿਲਦੇ ਹਨ ਡਾਇਮੰਡ ਟਰੱਕ ਪਾਰਟਸ, ਕਿੱਥੋਂ ਲੈਣੇ ਆ, ਸੁਰਜੀਤ ਕੋਲੋਂ ਜਾਂ ਬਲਕਾਰ ਕੋਲੋਂ, 905-212-9200 ਹੈਗਾ ਨੰਬਰ, ਅਤੇ ਕੈਨੇਡਾ ਕੰਸਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਵੀਰ ਸਿੰਘ ਜੀ ਕਹਿ ਨੰਬਰ ਮੈਂ ਦੇ ਦਿੰਦਾ 416-500-2100। ਪਾਵਰ ਆਫ ਸੇਲ ਦਾ ਨੋਟਿਸ ਆ ਗਿਆ, ਕਲੈਕਸ਼ਨ ਕਾਲਾਂ ਆ ਗਈਆਂ, ਦੇ ਕੈਨ ਸਟੋਪ ਦ ਮਾਲ, 416-500-2100 'ਤੇ ਗੱਲਬਾਤ ਕਰ ਲਿਓ। ਘਰਾਂ ਦੀਆਂ ਪ੍ਰਾਈਸਾਂ ਓਵਰ ਦਾ ਵੀਕਐਂਡ ਗੱਲਬਾਤ ਕਰ ਰਹੇ, ਡਿਪੈਂਡ ਕਰਦੇ ਕਿਹੜੇ ਏਰੀਏ ਵਿੱਚ ਰਹਿੰਦੇ ਹੋ, ਹਜੇ ਵੀ ਕਹਿ ਥੋੜ੍ਹੀ ਬਹੁਤੀਆਂ ਥੱਲੇ ਆਉਣਗੀਆਂ ਜ਼ਰੂਰ, ਕਿੱਥੇ ਅਫੋਰਡੇਬਿਲਿਟੀ ਔਖੀ ਹੋ ਗਈ ਆ ਅਤੇ ਨਾਲ ਪਾਪੂਲੇਸ਼ਨ ਵੀ ਘਟੀ ਜਾਂਦੀ ਹੈਗੀ ਆ। ਪਰ ਹੁਣ ਇਹਨਾਂ ਨੇ ਫੋਕਸ ਕੀਤਾ ਹੋਇਆ ਆ, ਜਿਹੜਾ ਫੀਫਾ ਦਾ ਵਰਲਡ ਕੱਪ ਸੋਕਰ ਆਉਣਾ, ਟੀਮਾਂ ਲੈਂਡ ਕਰਨ ਲੱਗ ਪਈ ਹਨ, ਅਰਾਈਵ ਕਰਨ ਲੱਗ ਪਈ ਹਨ ਕੈਨੇਡਾ ਦੇ ਵਿੱਚ, ਤੋ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹ ਮੈਚ ਖੇਡੇ ਜਾਣੇ ਆ। ਪਰ ਕਹਿੰਦੇ ਹਜੇ ਵੀ ਕਾਫੀ ਸਾਰੀ ਟਿਕਟ ਅਵੇਲੇਬਲ ਹੈ, ਟਿਕਟਾਂ ਮਹਿੰਗੀਆਂ ਹੀ ਬੜੀ ਆ, ਹਜ਼ਾਰਾਂ ਦੇ ਹਿਸਾਬ ਨਾਲ ਟਿਕਟ ਵੇਚਣ ਲੱਗੇ ਹੋਏ ਹਨ, ਪੈਸਾ ਕਮਾ ਕੇ ਲੈ ਜਾਂਦੇ ਆ ਅਤੇ ਪੈਸਾ ਲਗਾ ਕੇ ਵੀ ਬਹੁਤ ਸਾਰਾ ਜਾਂਦੇ ਆ। ਕੈਨੇਡਾ ਨੇ ਕਾਫੀ ਸਾਰਾ ਪੈਸਾ ਡੋਨੇਟ ਕੀਤਾ ਇਸ ਗੇਮ ਨੂੰ, ਵਨ ਆਫ ਦਾ ਵਰਲਡਸ ਬੈਸਟ ਗੇਮਸ, ਮੋਸਟ ਵਾਚ, ਮੋਸਟ ਪਲੇਡ ਆਪਾਂ ਕਹਿ ਸਕਦੇ ਹਾਂ ਕਈਆਂ ਗੇਮਾਂ ਦੇ ਵਿੱਚੋਂ। ਸੋਕਰ ਸਸਤੀ ਵੇ ਖੇਡਣ, ਫੁੱਟਬਾਲ ਇੱਕ ਸੋਕਰ ਸ਼ੂ ਚਾਹੀਦੇ ਆ ਅਤੇ ਛਿੰਨ ਪੈਰ ਬੱਚਿਆਂ ਵਾਸਤੇ ਚਾਹੀਦੇ ਆ, ਸੋਕਰ ਬਾਲ ਦੈਟਸ ਇਟ, ਅਤੇ ਖੇਡੋ ਇੰਜੋਏ ਕਰੋ, ਬੜੀ ਸਸਤੀ ਗੇਮ ਵੀ ਬੜੀ ਸਸਤੀ ਹੈ ਖੇਡਣ ਵਾਸਤੇ, ਅਤੇ ਪੇਰੈਂਟਸ ਬੱਚਿਆਂ ਨੂੰ ਜੁਆਇਨ ਵੀ ਕਰਦੇ ਹਨ, ਅਤੇ ਸਭ ਪਾਵਰਫੁੱਲ ਗੇਮ ਜਿਹੜੀ ਪਹੁੰਚ ਰਹੀ ਹੈਗੀ, ਆਪਾਂ ਲੱਕੀ ਹਾਂ ਟੋਰਾਂਟੋ ਸ਼ਹਿਰ ਵਿੱਚ ਵਰਲਡ ਕੱਪ ਦੇ ਸੋਕਰ ਦੇ ਜਿਹੜੇ ਮੈਚ ਹੋਣੇ ਆ ਫੀਫਾ ਦੇ। ਅਲਫਾ ਟਰਾਂਸ ਵਾਲੇ ਹਨ ਲੱਕੀ ਅਤੇ ਸੁਖੀ ਸੈਣੀ, 905-799-1525 ਦਾ ਨੰਬਰ ਆ, ਇਸ ਦਾ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਮਜੈਸੇ ਕਿਚਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਫ੍ਰੀ ਵੇ ਰੀਅਲ ਸਟੇਟ ਅਤੇ ਰਾਜ ਐਂਡੀ, ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਕੋਈ ਪ੍ਰੋਪਰਟੀ ਦੇਖਣੀ ਚਾਹੀਦੀ, ਹੁਣ ਮੌਕਾ ਹੈਗਾ, ਹੁਣ ਸੁਨਹਿਰੀ ਮੌਕਾ, ਕੋਸ਼ਿਸ਼ ਕਰਿਓ ਜਿਸ ਵੀ ਏਜੰਟ ਨੂੰ ਪਿੱਕ ਕਰ ਲੈਂਦੇ ਹੋ ਪਹਿਲੇ ਖੋਜ ਲਿਆ ਕਰੋ ਕਿ ਸਾਡੀ ਹੈਲਪ ਕਰ ਸਕਦੀ ਕਿ ਨਹੀਂ, ਇੱਕ ਕੋਲੋਂ ਘਰ ਦੇਖ ਕੇ ਦੂਸਰੇ ਕੋਲ ਨਾ ਲਿਆ ਕਰੋ, ਜੇ ਕਿਸੇ ਕੋਲੋਂ ਛੱਡ ਗਏ ਸਾਡੇ ਕੋਲ ਆਏ, ਕੋਈ ਰੀਜ਼ਨ ਕਰਕੇ ਆਇਓ ਵੀ ਸਾਨੂੰ ਸਰਵਿਸ ਨਹੀਂ ਦਿੱਤੀ, ਟਾਈਮ ਸਿਰ ਪਹੁੰਚੇ ਨਹੀਂ, ਇੱਕ ਇਸ ਕਰਕੇ ਛੱਡਦੇ ਕਰੋ ਜਾਂ ਕੋਈ ਨੌਲੇਜ ਨਹੀਂ ਹੈਗੀ। ਸੋ ਕਈ ਵਾਰੀ ਬੰਦਾ ਬੜੀ ਮਿਹਨਤ ਕਰਦਾ, ਮੇਰੇ ਵੀਰ ਨਾਲ ਗੱਲ ਹੋਈ, ਕਹਿੰਦਾ 15 ਘਰ ਦਿਖਾ ਲਏ, ਕਹਿੰਦਾ ਘਰ ਕਿਸੇ ਕੋਲ ਹੋਰ ਲੈ ਲਿਆ, ਰਾਈਟ ਹੈ ਕਿਸੇ ਕੋਲ ਹੋਰ ਲੈਂਦਾ, ਪਰ ਪੇਪਰ ਪਹਿਲਾਂ ਸਾਈਨ ਕਰਾ ਲਿਆ ਕਰੋ ਵੀ ਕਿਸੇ ਹੋਰ ਕੋਲ ਜਾ ਵੀ ਨਹੀਂ ਸਕਦੇ। ਸੋ ਇਸੇ ਤਰ੍ਹਾਂ ਸਾਡੀ ਟੀਮ ਹੈਗੀ ਆ, ਮੈਂ ਮਾਰਕੀਟਿੰਗ ਕਰਦਾ, ਸਾਡੇ ਨਾਲ ਇੱਕ ਟੀਮ ਹੈਗੀ ਆ ਐਂਡੀ ਅਤੇ ਰਾਜ ਭਾਜੀ, ਅਤੇ ਘਰ ਖਰੀਦਣਾ ਹੋਵੇ ਵੇਚਣਾ ਹੋਵੇ 416-455-4800 'ਤੇ ਸਾਡੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਬੜੀ ਜਲਦੀ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨੀ, ਮੈਨੂੰ ਫੋਨ ਕਾਲ ਦੀ ਵੇਟ ਕਰਦਾ, ਨਹੀਂ ਤਾਂ ਫਿਰ ਦੂਸਰੇ ਪਾਸੇ ਨੂੰ ਪ੍ਰੋਗਰਾਮ ਮੈਂ ਲੈ ਕੇ ਜਾਂਦਾ, ਉਹਨਾਂ ਨੇ ਪਹੁੰਚ ਜਾਣਾ ਸਾਡੇ ਵਾਸਤੇ ਖਬਰਾਂ ਲੈ ਕੇ। ਅੱਜ ਕੱਲ੍ਹ ਮੋਟਰਸਾਈਕਲ ਬਾਹਰ ਆ ਗਏ ਹਨ ਸੜਕਾਂ ਦੇ ਉੱਪਰ ਜਦੋਂ ਧੁੱਪ ਨਿਕਲਦੀ ਹੈ, ਕਿਉਂਕਿ ਅਸੀਂ ਡੇਢ ਦੋ ਮਹੀਨੇ ਹੁੰਦੇ ਇਹਨਾਂ ਕੋਲ ਮੋਟਰਸਾਈਕਲ ਚਲਾਉਣ ਵਾਸਤੇ, ਖੁਸ਼ੀ ਵੀ ਹੁੰਦੀ ਹੈ ਪਰ ਸਪੀਡ ਵੀ ਬਹੁਤ ਫੜਦੇ ਹਨ ਅਤੇ ਗਲਤੀਆਂ ਵੀ ਬਹੁਤ ਕਰਦੇ ਹਨ। ਕਈ ਹਨ ਜਿਹੜੇ ਵਧੀਆ ਤਰੀਕੇ ਨਾਲ ਚਲਾਉਂਦੇ ਹਨ, ਪਰ ਜੇ ਖੱਬੇ ਸੱਜੇ ਨਾ ਦੇਖੂੰਗੇ ਨਾ ਤਾਂ ਲੱਗਦਾ ਹੁੰਦਾ ਜੇ ਮੈਂ ਨਾ ਕਰਦਾ ਸ਼ਾਇਦ ਇਹ ਥੱਲੇ ਹੀ ਆ ਜਾਂਦਾ ਹੈਗਾ। ਮੋਟਰਸਾਈਕਲ ਚਲਾ ਰਹੇ ਹੋ ਜਸਟ ਬੀ ਕੇਅਰਫੁਲ ਯਾਰ, ਇਟਸ ਅ ਡੇਂਜਰਸ ਮਸ਼ੀਨ, ਕਾਫੀ ਸਾਰੇ ਐਕਸੀਡੈਂਟ ਅਤੇ ਮੌਤਾਂ ਹੋ ਰਹੀਆਂ ਹਨ, ਇਸ ਡੈਥ ਮਸ਼ੀਨ ਕਹਿੰਦੇ ਆ ਇਹਨੂੰ, ਕਹਿੰਦੇ ਇੱਕ ਵਾਰੀ ਬੰਦਾ ਡਿੱਗ ਪਿਆ ਬਚਦਾ ਬੜਾ ਔਖਾ ਹੈਗਾ ਆ। ਸੋ ਬੀ ਕੇਅਰਫੁਲ ਆਊਟ ਦੇਅਰ, ਜ਼ੂਮ ਕਰਕੇ ਚਲੇ ਜਾਂਦੇ, ਬੰਦਾ ਸ਼ੀਸ਼ਾ ਦੇਖਦਾ 6 ਸਕਿੰਟਾਂ ਬਾਅਦ ਫਿਰ ਦੇਖਣ ਦੀ ਕੋਸ਼ਿਸ਼ ਕਰਦਾ, 6 ਸਕਿੰਟਾਂ ਤਾਂ ਬਹੁਤ ਕੁਛ ਹੋ ਜਾਂਦਾ ਜਿੰਨੀ ਕਿ ਇਹਨਾਂ ਦੀ ਸਪੀਡ ਹੈਗੀ ਆ। ਸੋ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਪਾਂ ਪੁਲਿਸ ਡਿਪਾਰਟਮੈਂਟ ਨੂੰ ਅਤੇ ਆਪਣੇ ਸਿਟੀ ਵਾਲਿਆਂ ਨੂੰ, ਕਹਿੰਦੇ ਇਹਨੇ ਥੋੜ੍ਹੀ ਨਿਗਾਹ ਰੱਖੋ ਅਤੇ ਸਮਝਾਉਣ ਦੀ ਕੋਸ਼ਿਸ਼ ਕਰੋ। ਸੜਕਾਂ ਹੁੰਦੀਆਂ ਵੱਖਰੀਆਂ ਚਲਾਉਣ ਵਾਸਤੇ, ਹਾਈਵੇ 'ਤੇ ਥੋੜ੍ਹਾ ਕੰਟਰੋਲ ਰੱਖਿਆ ਕਰੋ ਪਲੀਜ਼, ਬਹੁਤ ਸਾਰੇ ਐਕਸੀਡੈਂਟ ਹੋ ਰਹੇ ਹਨ, ਜਦੋਂ ਪੜ੍ਹਦੇ ਆ ਬੜਾ ਔਖਾ ਲੱਗਦਾ। ਜਸ ਭੁੱਲਰ ਸਾਹਿਬ ਹਨ, ਮੋਰਗੇਜ ਲੈਣੀ ਆ, ਫਸਟ ਸੈਕਿੰਡ ਥਰਡ ਵਾਰਡ, ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰੋ, ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੂੰ ਏਅਰ 'ਤੇ ਲੈ ਕੇ ਆਵਾਂਗੇ। ਜਸ ਭੁੱਲਰ ਨੂੰ ਫਸਟ ਸੈਕਿੰਡ ਥਰਡ ਮੋਰਗੇਜ 416-732-2611 'ਤੇ ਗੱਲਬਾਤ ਕਰ ਲੈਣੀ ਆ। ਗੁਰਮੁਖ ਸਿੰਘ ਦੀ ਕਾਲ ਜੁੜ ਗਈ, ਗੁਰਮੁਖ ਸਿੰਘ ਜੀ ਬਾਰੀਆ ਸਾਹਿਬ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਤੰਬੜ ਜੀ, ਤੁਹਾਡਾ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜਿੱਥੇ ਆਪਾਂ ਨਗਰ ਕੀਰਤਨ ਤੋਂ ਸ਼ੁਰੂਆਤ ਕਰਨੀ ਆ, ਬੜਾ ਵਧੀਆ ਪ੍ਰੋਗਰਾਮ ਉਲੀਕਿਆ ਗਿਆ, ਕਮਿਊਨਿਟੀ ਬੜਾ ਸਾਥ ਦਿੰਦੀ ਹੈਗੀ ਆ, ਦਿੰਦੇ ਰਿਹਾ ਕਰੋ। ਗੋਸਲ ਸਾਹਿਬ ਦੀ ਲਾਈਨ ਆਈ ਹੈ, ਗੁਰਜੀਤ ਗੋਸਲ ਜੀ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਬਾਰੀਆ ਸਾਹਿਬ, ਪਹਿਲਾਂ ਗੋਸਲ ਸਾਹਿਬ ਲਾਈਨ ਲੈ ਲੈਂਦੇ, ਕੋਈ ਕਾਫੀ ਲੰਬੇ ਸਮੇਂ ਤੋਂ ਹੋਲਡ ਕਰਨਾ ਪੈਂਦਾ, ਥੋੜ੍ਹੇ ਠਹਿਰ ਕੇ ਕਾਲ ਕਰ ਲਾਂਗੇ। ਗੁਰਬਖਸ਼ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਆਪਾਂ ਨਗਰ ਕੀਰਤਨ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ।
2: ਬਿਲਕੁਲ ਤਮਰ ਜੀ, ਜਿਵੇਂ ਬਹੁਤ ਸਾਰੇ ਸਰੋਤੇ ਆਏ ਆ, ਆਪਾਂ ਆਪਣੇ ਵਿਚਾਰ ਦਿੱਤੇ ਆ, ਹਰੇਕ ਬੰਦੇ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਆ। ਪਹਿਲਾਂ ਆਪਾਂ ਨੂੰ ਇੱਕ ਦੂਜੇ ਦੇ ਵਿਚਾਰਾਂ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਨੇ ਇਹ ਗੱਲ ਕਿਉਂ ਕੀਤੀ ਆ। ਆਪਾਂ ਸਾਰੇ ਇੱਕ ਦੂਜੇ ਨੂੰ ਕਰੈਕਟ ਕਰਨ ਵਾਸਤੇ ਆ। ਫਿਰ ਵਿਚਾਰਾਂ ਦਾ ਸੁਮੇਲ ਹੀ ਇੱਕ ਵਧੀਆ ਚੀਜ਼ ਆ ਜੀ। ਤੇ ਜਿਵੇਂ ਤੁਸੀਂ ਨਗਰ ਕੀਰਤਨ ਦੀ ਗੱਲ ਕੀਤੀ ਆ, ਕੱਲ ਸਾਰਾ ਦਿਨ ਆਪਾਂ ਉੱਥੇ ਹੀ ਸੀਗੇ ਤੇ ਨਗਰ ਕੀਰਤਨ ਜਿਹੜਾ ਸੀਗਾ ਸਵੇਰੇ ਸੱਤੇ ਜਿਹੜਾ ਸੀ ਸ਼ੁਰੂਆਤ ਹੋਈ ਆ ਜੀ, ਪ੍ਰਾਰੰਭ ਹੋਏ ਆ। ਗੁਰੂ ਮਹਾਰਾਜ ਦੇ ਪ੍ਰਕਾਸ਼ ਜਿਹੜੇ ਸੀਗੇ ਉਹ ਹੋਏ ਸੀ, ਦੀਵਾਨ ਚੱਲ ਰਹੇ ਸੀ ਪਹਿਲਾਂ ਇੱਥੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਾਹਿਬ, ਤਾਂ ਸੰਗਤਾਂ ਸਵੇਰ ਤੋਂ ਹੀ ਜੁੜਨੀਆਂ ਸ਼ੁਰੂ ਹੋ ਗਈਆਂ ਸੀਗੀਆਂ।
0: ਜਿੱਥੇ
2: ਤੱਕ ਸੇਵਾਦਾਰਾਂ ਦੀ ਗੱਲ ਆ ਜੀ, ਸਵੇਰੇ 4:30-5:45 ਮੈਂ ਵੀ ਇੱਥੇ ਸੀਗਾ, ਉਸ ਸਮੇਂ ਤੇ ਵੀ ਸੇਵਾਦਾਰ ਜਿਹੜੇ ਸੀਗੇ ਇੱਥੇ ਆਪਣੇ ਜਿਹੜੇ ਸੀ ਜਿੰਨੇ ਵੀ ਸੇਵਾ ਕਰਨ ਦਾ ਸਾਰਾ ਇੱਥੇ ਸਟਾਲ ਸੀਗੇ ਉੱਤੇ ਸਮਾਨ ਜਿਹੜਾ ਸੀ ਲੈ ਕੇ ਆ ਰਹੇ ਸੀਗੇ। ਬੜੀ ਵੱਡੀ ਮਿਹਨਤ ਹੈ ਇਹ ਗੱਲ ਤੁਹਾਡੀ, ਤੁਸੀਂ ਆਲਰੇਡੀ ਕਹਿ ਚੁੱਕੇ ਹੋ, ਮੈਂ ਵੀ ਇਹ 'ਚ ਇਹੀ ਗੱਲ ਐਡ ਕਰਦਾ ਵਾਂ ਕਿ ਦੇਖੋ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਇਤਿਹਾਸ ਹੈਗਾ ਕਿ ਆਪਣੀਆਂ ਸ਼ਹਾਦਤਾਂ ਦਾ ਸੋਗ ਨਹੀਂ ਮਨਾਇਆ ਜਾਂਦਾ, ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ। ਜਿੰਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੀ ਗੱਲ ਕਰ ਲਈਏ, ਠੀਕ ਹੈ, ਤਾਂ ਇਹ ਅੱਜ ਨਹੀਂ ਹੈਗੀ, ਰਵਾਇਤ ਹੈਗੀ ਆ ਕਿ ਛਬੀਲਾਂ ਲੱਗਦੀਆਂ ਪੰਜਾਬ ਦੇ ਜਦੋਂ ਗਰਮੀ ਹੁੰਦੀ ਅੱਤ ਦੀ, ਤਾਂ ਸੰਗਤ ਦੀ ਸੇਵਾ ਕੀਤੀ ਜਾਂਦੀ ਆ ਛਬੀਲ ਲਾ ਕੇ ਉੱਥੇ, ਤੁਹਾਨੂੰ ਪਤਾ ਮਿੱਠੇ ਪਾਣੀ ਦੀ ਵੀ ਲੱਗਦੀ ਆ। ਸੋ ਇਹਦੇ ਤੇ ਇਹ ਗੱਲ ਇੰਨੀ ਕੁ ਮੈਂ ਆਪਣੇ ਵਿਚਾਰ ਇਹ ਦੇਣੇ ਹੈਗੇ ਆ ਕਿ ਜਿਹੜੀ ਸਿੱਖ ਕੌਮ ਹੈਗੀ ਆ, ਤਾਂ ਸਾਰੇ ਕੌਮਾਂ ਨੂੰ ਆਪ ਆਪਣੇ ਇਤਿਹਾਸ ਪਿਆਰੇ ਆ, ਪਹਿਲੀ ਗੱਲ ਤੇ ਆ, ਲੇਕਿਨ ਮੈਂ ਪਰਟੀਕੁਲਰ ਸਿੱਖ ਕੌਮ ਦਾ ਇਵੈਂਟ ਆ, ਤਾਂ ਇਹਦੇ ਵਿੱਚ ਸਿੱਖ ਕੌਮ ਆਪਣੀਆਂ ਸ਼ਹਾਦਤਾਂ ਨੂੰ ਸੈਲੀਬ੍ਰੇਟ ਕਰਦੀ ਆ, ਉਹਨਾਂ ਦੇ ਸੋਗ ਨਹੀਂ ਮਨਾਉਂਦੀ, ਕਿਉਂਕਿ ਸ਼ਹਾਦਤਾਂ ਪ੍ਰੇਰਨਾ ਸਰੋਤ ਹੁੰਦੀਆਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਜਿਹੜੀ ਸੀਗੀ ਉਹ ਸਮੇਂ ਤੇ ਇੱਕ ਇੰਨੀ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਲਸਾਨੀ ਸ਼ਹਾਦਤ ਸੀ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਿਆ, ਠੀਕ ਹੈ। ਤਾਂ ਉਸ ਸਮੇਂ ਤੇ ਗੁਰੂ ਮਹਾਰਾਜ ਨੇ ਬੇਇਨਸਾਫੀ ਦੇ ਖਿਲਾਫ਼ ਜਿਹੜੀ ਆਵਾਜ਼ ਉਠਾਈ ਸੀਗੀ, ਉਹਨਾਂ ਦੀ ਸ਼ਹਾਦਤ ਹੋਈ ਸੀ, ਤਾਂ ਉਹਨਾਂ ਨੂੰ ਅੱਜ ਵੀ ਕੌਮ ਜਿਹੜੀ ਆ ਸਿੱਖ ਕੌਮ ਜਿਹੜੀ ਆ ਯਾਦ ਕਰਦੀ ਆ। ਸਮੁੱਚਾ ਜਿਹੜਾ ਨਾਨਕ ਨਾਮ ਲਿਆ ਸੰਗਤ ਹੈਗੀ ਆ, ਇਨਸਾਫ਼ ਸਾਮ ਬੰਦਾ ਵਾ ਜਿਹੜਾ ਇਹ ਸੋਚਦਾ ਹੈਗਾ ਕਿ ਸਮਾਜ ਦੇ ਵਿੱਚ ਕਿਸੇ ਵੀ ਇੱਕ ਧਿਰ ਨੂੰ ਦੂਜੀ ਧਿਰ ਦੇ ਉੱਤੇ ਡੋਮੀਨੇਟ ਨਹੀਂ ਕਰਨਾ ਚਾਹੀਦਾ, ਉਹਦੀ ਵਿਚਾਰਧਾਰਾ ਨੂੰ ਮਰਜਨਲਾਈਜ਼ ਨਹੀਂ ਕਰਨਾ ਚਾਹੀਦਾ, ਭਾਵ ਹੈ ਕਿ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇੱਕ ਧਰਮ ਨੂੰ ਦੂਜੇ ਧਰਮ ਤੇ ਥੋਪਣਾ ਨਹੀਂ ਚਾਹੀਦਾ ਇੱਕ ਵਿਚਾਰਧਾਰਾ ਨੂੰ, ਠੀਕ ਹੈ ਜੀ। ਸੋ ਜਿਹੜੀ ਸਪੇਸ ਸਾਨੂੰ ਦੇਣੀ ਚਾਹੀਦੀ ਆ ਇੱਕ ਦੂਜੇ ਨੂੰ, ਕਿ ਜਿਹੜਾ ਕੋਈ ਵੀ ਰਾਜ ਹੋਵੇ ਸਮਾਜ ਹੋਵੇ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਜਾਂ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਹੈਗੀਆਂ ਨੇ ਉਹਨਾਂ ਨੂੰ ਇਹ ਗੱਲ ਸੋਚ ਕੇ ਚੱਲਣੀ ਚਾਹੀਦੀ ਹੈ ਕਿ ਹਰੇਕ ਧਰਮ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਹਰੇਕ ਬੰਦੇ ਨੂੰ ਆਪਣਾ ਵਿਸ਼ਵਾਸ ਮੰਨਣ ਉਹਦੇ ਤੇ ਚੱਲਣ ਤਾਂ ਉਹਦੇ ਪ੍ਰਚਾਰ ਕਰਨ ਦਾ ਹੱਕ ਮਿਲਣਾ ਚਾਹੀਦਾ। ਖਾਸ ਤੌਰ ਤੇ ਜਦੋਂ ਹੁਣ ਡੈਮੋਕ੍ਰੇਸੀ ਜਿਹੜੀ ਜਦੋਂ ਤੋਂ ਆਪਾਂ ਕਹਿ ਸਕਦੇ ਡਿਵੈਲਪ ਹੋਈ ਆ ਉਹਦੇ ਵਿੱਚ ਇਹਨਾਂ ਗੱਲਾਂ ਦੀ ਗੁੰਜਾਇਸ਼ ਨਹੀਂ ਹੈਗੀ ਤੰਬੜ ਸਾਹਿਬ ਕਿ ਕੋਈ ਇਹ ਕਹੇ ਕਿ ਇੱਕ ਧਰਮ ਜਿਹੜਾ ਆ ਉਹਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼, ਉਹਦੇ ਖਿਲਾਫ਼ ਸਾਜ਼ਿਸ਼ਾਂ ਕਰਨ ਦੀ ਕੋਸ਼ਿਸ਼ ਹੋਵੇ। ਸੋ ਇਹ ਗੱਲਾਂ ਹੈਗੀਆਂ ਨੇ। ਸੋ ਕੱਲ੍ਹ ਸਾਰਾ ਦਿਨ ਸਮਾਗਮ ਚੱਲਿਆ ਜੀ ਨਗਰ ਕੀਰਤਨ 'ਚ, ਵੱਖ ਵੱਖ ਝਾਕੀਆਂ ਸੀਗੀਆਂ ਸ਼ਹੀਦਾਂ ਦੀਆਂ, ਪ੍ਰੇਰਨਾ ਸਰੋਤ ਸੀਗੀਆਂ ਜੀ, ਸੰਗਤ ਦਾ ਪਿਆਰ ਆਪਸੀ ਜਿਹੜਾ ਸੀਗਾ ਡਿਸਿਪਲਨ ਸੀਗਾ ਉਹ ਦੇਖਣ ਵਾਲਾ ਸੀਗਾ। ਕਿਸੇ ਨੇ ਵੀ ਏਦਾਂ ਦੀ ਗੱਲਬਾਤ ਨਹੀਂ ਕੀਤੀ ਕਿ ਜਿਹਦਾ ਲੱਗਦਾ ਹੋਵੇ ਕਿ ਸਿਟੀ ਦੇ ਲਾਅ ਜਿਹੜੇ ਹੈ ਜਾਂ ਓਦਾਂ ਵੀ ਸਦਾਚਾਰਕ ਤੌਰ ਦੇ ਉੱਪਰ ਕੋਈ ਗੱਲ ਨਾ ਚੰਗੀ ਲੱਗਦੀ ਹੋਵੇ। ਈਵਨ ਜਿਹੜੇ ਸੇਵਾਦਾਰ ਸੀਗੇ ਇੱਥੇ ਸੇਵਾ ਕਰ ਰਹੇ ਉਹ ਵੀ ਬੜੇ ਅਨੁਸ਼ਾਸਨ 'ਚ ਇੱਥੇ ਸੇਵਾ ਕੀਤੀ ਗਈ ਆ। ਇਹੀ ਗੱਲਾਂ ਡਿਲੀਵਰ ਕਰਨ ਵਾਲੀਆਂ ਸਿੱਖ ਕੌਮ ਵੱਲੋਂ ਬਣਦੀਆਂ ਵੀ ਹੈਗੀਆਂ ਨੇ ਕਿ ਅਸੀਂ ਇਹਨਾਂ ਜਿਹੜੀ ਵੈਸਟ ਕੰਟਰੀਜ਼ ਹੈਗੀ ਆ ਜੇ ਸਾਡੇ ਕੁਛ ਅੱਜ ਸਾਡੇ ਕੋਲ ਕੁਛ ਕਮਾਈ ਹੈਗੀ ਆ ਤੇ ਇਹਨਾਂ ਗੱਲਾਂ ਦੀ ਹੈਗੀ ਆ ਕਿ ਅਸੀਂ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ 1892 ਤੋਂ ਲੈ ਕੇ ਹੁਣ ਤੱਕ ਜਿਹੜਾ ਲੰਬਾ ਇਤਿਹਾਸ ਆ ਸਿੱਖ ਕੌਮ ਜਿਹੜੀ ਆ ਡਿਲੀਵਰ ਕਰਨ ਦੀ ਜਸਟਿਸ ਵਾਸਤੇ ਆਪਣਾ ਸਟਰਗਲ ਕਰਨ ਵਾਸਤੇ। ਸੋ ਕੱਲਾ ਲੰਗਰ ਹੀ ਨਹੀਂ ਲਾਏ ਜਾਂਦੇ, ਸਿੱਖ ਕੌਮ ਬਲੱਡ ਡੋਨੇਸ਼ਨ ਵੀ ਕਰਦੀ ਆ। ਇੱਥੇ ਜਿਹੜਾ ਸੀਗਾ ਯੂਨਾਈਟਿਡ ਸਿੱਖ ਆਰਗਨਾਈਜੇਸ਼ਨ ਵੱਲੋਂ ਵੀ ਜਿਹੜਾ ਇੱਕ ਜਾਗਰੂਕਤਾ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਜਾਂਦਾ ਕਿ ਜਿਨ੍ਹਾਂ ਨੇ ਬਲੱਡ ਡੋਨੇਟ ਕਰਨਾ ਹੋਵੇ ਉਹ ਪਲੈਜ ਕਰਨ ਵਾਸਤੇ, ਠੀਕ ਹੈ ਜੀ। ਖਾਲਸਾ ਜਿਹੜੀ ਵਸਤ ਸੰਸਥਾ ਆ ਉਹਦੇ ਵੱਲੋਂ ਵੀ ਜਿਹੜਾ ਇੱਥੇ ਇੱਕ ਜਾਗਰੂਕਤਾ ਕੈਂਪ ਲਾਇਆ ਜਾਂਦਾ ਕਿ ਸੇਵਾ ਭਾਵਨਾ ਨੂੰ ਕਰਨ ਵਾਸਤੇ। ਫਰੈਸ਼ਕੋ ਵੱਲੋਂ ਜਿਹੜਾ ਬਹੁਤ ਸਾਰੇ ਜਿਹੜੇ ਇੱਥੇ ਸੀਗੇ ਫਰੂਟਸ ਜਿਹੜੇ ਡਿਲੀਵਰ ਕੀਤੇ ਜਾ ਰਹੇ ਸੀਗੇ। ਸੋ ਮੈਂ ਆਪਣੀ ਗੱਲ ਨੂੰ ਸਮ ਅਪ ਕਰਨਾ ਹੋਵੇ ਤਾਂ ਆਪਾਂ ਸਪੇਸ ਦੇਈਏ ਜੀ ਇੱਕ ਦੂਜੇ ਨੂੰ, ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਇਸ ਗੱਲ ਚ ਹੈਗੀਆਂ ਨੇ
0: ਜੀ,
2: ਤੇ ਜਸਟਿਸ ਲਈ, ਜਸਟਿਸ ਜਿਹੜਾ ਉਹਦੀ ਐਸਟੈਬਲਿਸ਼ਮੈਂਟ ਵਾਸਤੇ ਹਰ ਇਨਸਾਫ ਪਸੰਦ ਜਿਹੜਾ ਬੰਦਾ ਹੈਗਾ ਉਹਨੂੰ ਜਿਹੜਾ ਉਹਦੇ ਵਾਸਤੇ ਖੜਨਾ ਚਾਹੀਦਾ ਤਮਰ ਜੀ। ਬਿਲਕੁਲ
0: ਜੀ, ਸੋ ਧੰਨਵਾਦ ਸਾਰਿਆਂ ਦਾ। ਸੇਵਾਦਾਰ, ਮੈਨੂੰ ਪਤਾ ਸੇਵਾ ਕਰਨੀ ਬੜੀ ਔਖੀ ਹੈਗੀ, ਆਪਾਂ ਤਾਂ ਕਿਵੇਂ ਘੰਟਾ ਨਹੀਂ ਕਰ ਸਕਦੇ, ਪੂਰਾ ਪੂਰਾ ਹਫ਼ਤਾ ਲੱਗ ਜਾਂਦਾ ਹੈਗਾ। ਜਿਹਨਾਂ ਨੇ ਵੀ ਕੀਤੀ ਧੰਨਵਾਦ, ਜਿਹਨਾਂ ਨੇ ਪ੍ਰੋਗਰਾਮ ਉਲੀਕੇ ਬਹੁਤ ਬਹੁਤ ਧੰਨਵਾਦ। ਪਰ ਰੱਬ ਰਾਜਗੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇੱਕ ਮੇਰੀ ਬਹੁਤ ਬੇਨਤੀ ਹੁੰਦੀ ਹੈ, ਕਿਉਂਕਿ ਮੈਂ ਬਹੁਤ ਇਵੈਂਟਸ ਨਾਲ ਜੁੜਿਆ ਹੁੰਦਾ, ਜਦੋਂ ਇਵੈਂਟ ਕੋਈ ਵੀ ਖਤਮ ਹੁੰਦਾ ਸੀਗਾ ਨਾ, ਉਹਦੇ ਵਿੱਚ ਬਾਅਦ ਵਿੱਚ ਨਾ ਮੀਟਿੰਗ ਹੁੰਦੀ ਸੀਗੀ, ਸਾਰੇ ਵਿਚਾਰ ਲਿਖੇ ਜਾਂਦੇ, ਉਹਦੇ ਉੱਪਰ ਵਿਚਾਰਿਆ ਜਾਂਦਾ ਸਾ ਵੀ ਆਹ ਬੰਦੇ ਨੇ ਆਹ ਗੱਲ ਕਹੀ, ਇਹਦਾ ਰੀਜ਼ਨ ਬਿਹਾਇੰਡ ਕੀ ਹੈਗਾ, ਇਹਦੇ ਨੂੰ ਆਪਾਂ ਸੁਧਾਰ ਕਿੱਦਾਂ ਸਕਦੇ ਹਾਂ ਜਾਂ ਹੋਰ ਬੈਟਰ ਕਿੱਦਾਂ ਕਰ ਸਕਦੇ ਹੈਗੇ ਹਾਂ। ਸੋ ਇਹ ਕਰ ਲਿਆ ਕਰੋ, ਫਿਊਚਰ ਵਿੱਚ ਹੋਰ ਬੈਟਰ ਹੋ ਜਾਵੇਗਾ, ਕਿਉਂਕਿ ਸਿਟੀ ਦੇ ਆਪਣੇ ਰੂਲ ਹੁੰਦੇ ਆ, ਸਾਡੀਆਂ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨ ਹੁੰਦੀਆਂ, ਆਪਾਂ ਰਲ ਮਿਲ ਕੇ ਚੱਲਾਂਗੇ ਤਾਂ ਕੰਟਰੀ ਬਹੁਤ ਵਧੀਆ ਵਧੀਆ ਚੱਲੇਗੀ। ਖਬਰਾਂ ਵੱਲ ਚੱਲਦੇ ਆ, ਪਹਿਲਾਂ ਦੱਸ ਦਵਾਂ ਮੈਟਰੋ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਆ। ਟੈਂਪਰਰੀ ਰੈਜੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ, ਰਿਫਿਊਜੀ ਕਲੇਮ ਹੋਵੇ, ਐਕਸਪ੍ਰੈਸ ਐਂਟਰੀ ਵਿਜ਼ਟਰ ਵੀਜ਼ਾ। ਸੁਰੇਸ਼ ਗੁਪਤਾ ਸਾਹਿਬ ਦਾ ਨੰਬਰ 905-673-1200 ਹੈਗਾ ਆ, ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਦਾ ਬਹੁਤ ਬਹੁਤ ਧੰਨਵਾਦ। ਬੀ ਕੇ ਟੈਕਸ ਐਂਡ ਅਕਾਊਂਟਿੰਗ ਤੋਂ ਪਾਲ ਮਾਂਗੜ ਸਾਹਿਬ ਦਾ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ 905-565-6000, ਜਸਪਾਲ ਗਹੂਣੀਆ 416-674-7000, ਅਤੇ ਢਿੱਲੋ ਵੀਡੀਓ, ਢਿੱਲੋ ਆਡੀਓ ਵੀਡੀਓ ਵਾਲੇ ਆਈ ਪੀ ਟੀ ਵੀ ਬੋਕਸਿਸ, ਗੁਰਬਾਣੀ ਰੇਡੀਓ 4K ਬੋਕਸਿਸ। ਤੁਸੀਂ ਬੱਚਿਆਂ ਦੀ ਟੈਬਲੇਟ ਲੈਣਾ ਚਾਹੁੰਦੇ ਹੋ ਪੰਜਾਬੀ ਸਿਖਾਲਣ ਵਾਸਤੇ, ਉਹ ਵੀ ਲੈ ਸਕਦੇ ਹੋ। ਇਹਨਾਂ 905-204-1313 ਨੰਬਰ ਹੈ, 905-204-1313। ਗੁਰਮੁਖ ਸਿੰਘ ਜੀ, ਚੱਲਦੇ ਆ ਜੀ ਖਬਰਾਂ ਵੱਲ ਫਿਰ।
2: ਅੱਜ ਇੱਕ ਦੋ ਹੀ ਅਪਡੇਟ ਹੈਗੀਆਂ ਨੇ ਜੀ, ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਕਿ ਮੈਂ ਕਿਤੇ ਜਾਣਾ ਸੀਗਾ, ਪਰ ਫਿਰ ਵੀ ਆਪਾਂ ਇੱਕ ਦੋ ਖਬਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਕਿ ਅਹਿਮ ਖਬਰ ਇਹ ਹੈਗੀ ਹੈ ਜੀ, ਅੱਜ ਕੈਨੇਡਾ ਦੇ 31ਵੇਂ ਗਵਰਨਰ ਲੋਇਸ ਆਰਬਰ ਹੈਗੇ ਆ ਜੀ, ਉਹ ਆਪਣਾ ਸਹੁੰ ਚੁੱਕਣਗੇ ਜੀ, ਭਾਵੇਂ ਅਫੀਸ਼ੀਅਲ ਤੌਰ ਤੇ ਅੱਜ ਆਪਣਾ ਅਹੁਦਾ ਸੰਭਾਲ ਲੈਣਗੇ। ਅੱਜ ਉਹਨਾਂ ਦੇ ਇਸ ਅਹੁਦਾ ਸੰਭਾਲਣ ਦੇ ਮੌਕੇ ਇੱਕ ਸੈਰੇਮਨੀ ਜਿਹੜੀ ਕੀਤੀ ਜਾ ਰਹੀ ਹੈ ਆਰਗਨਾਈਜ਼, ਜਿਹਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ, ਚੀਫ ਜਸਟਿਸ ਆਫ ਕੈਨੇਡਾ ਜਿਹੜੇ ਹੈਗੇ ਆ ਉਹ ਪਹੁੰਚਣਗੇ ਜੀ, ਹੋਰ ਮੁੱਖ ਸ਼ਖਸੀਅਤਾਂ ਜਿਹੜੀਆਂ ਇਹਦੇ ਮੌਕੇ ਤੇ ਸ਼ਾਮਿਲ ਹੋਣਗੀਆਂ ਜੀ। ਉਹਨਾਂ ਨੂੰ ਇਸ ਮੌਕੇ ਤੇ ਜਿਹੜੀ ਸਲਾਮੀ ਵੀ 21 ਗਨ ਦੇ ਸਲੂਟ ਜਿਹੜੀ ਦਿੱਤੀ ਜਾਊਗੀ ਫਾਇਰ ਕਰਕੇ। ਸੋ ਇਸ ਤੋਂ ਪਹਿਲਾਂ ਜਿਹੜੇ ਸੀਗੇ ਸਾਈਮੋਨ ਜਿਹੜੇ ਆਪਣੇ ਗਵਰਨਰ ਹੈਗੇ ਸੀਗੇ ਜੀ, ਉਹ ਚਲੇ ਗਏ ਹੈਗੇ, ਭਾਵ ਆਪਣਾ ਰਿਜ਼ਾਈਨ ਕਰ ਗਏ ਹੈਗੇ ਆ, ਤਾਂ ਹੁਣ ਜਿਹੜੇ ਨਵੇਂ ਗਵਰਨਰ ਆ ਉਹ ਅਹੁਦਾ ਸੰਭਾਲਣਗੇ ਜੀ। ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਮਿਡਲ ਈਸਟ ਦੀ, ਮਿਡਲ ਈਸਟ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈਗਾ ਜੀ, ਹਾਲੇ ਵੀ ਇਜ਼ਰਾਈਲ ਤੇ ਇਰਾਨ ਜਿਹੜੀ ਪਿਛਲੇ 3 ਮਹੀਨਿਆਂ ਦੀ ਜਿਹੜੀ ਆਪਾਂ ਕਹਿ ਸਕਦੇ ਜੰਗ ਬੰਦੀ ਸੀ ਉਹ ਟੁੱਟ ਗਈ ਹੈਗੀ ਆ ਜੀ। ਕਾਰਨ ਇਹ ਹੈਗਾ, ਇਜ਼ਰਾਈਲ ਲਗਾਤਾਰ ਜਿਹੜਾ ਆ ਓਫੈਂਸਿਵ ਹੈਗਾ ਜੀ ਲਬਨਾਨ ਦੇ ਵਿੱਚ, ਜਿਹੜੀ ਇਰਾਨ ਦੀ ਲਗਾਤਾਰ ਸ਼ਰਤ ਸੀਗੀ ਕਿ ਜੇ ਜੰਗ ਬੰਦੀ ਹੋਊਗੀ ਸੀਜ਼ ਫਾਇਰ ਹੋਊਗਾ ਤਾਂ ਉਹ ਕੰਪਲੀਟ ਹੋਊਗਾ, ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਲਬਨਾਨ ਦੇ ਉੱਤੇ ਵੀ ਜਿਹੜਾ ਹਮਲੇ ਬੰਦ ਹੋਣੇ ਚਾਹੀਦੇ ਆ। ਲੇਕਿਨ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਬੈਂਜਾਮਿਨ ਨੇਤਾਨਯਾਹੂ, ਪਤਾ ਨਹੀਂ ਉਹ ਕਿਸ ਟੀਚੇ ਨੂੰ ਲੈ ਕੇ ਚੱਲ ਰਿਹਾ ਜੀ, ਲਗਾਤਾਰ ਉਹ ਹਮਲੇ ਜਿਹੜੇ ਉਹਨਾਂ ਵੱਲ ਜਾਰੀ ਰਹੇ, ਹਾਰ ਕੇ ਇਰਾਨ ਨੇ ਵੀ ਕੱਲ੍ਹ ਜਿਹੜੇ ਜਵਾਬੀ ਹਮਲੇ ਇਜ਼ਰਾਈਲ ਦੇ ਉੱਪਰ ਕੀਤੇ ਆ ਜੀ। ਇਹਦਾ ਮਤਲਬ ਇਹ ਕਿ ਜੰਗ ਬੰਦੀ ਹਾਲੇ ਕੋਈ ਸਾਈਨ ਇੱਦਾਂ ਦੇ ਨਹੀਂ ਨਜ਼ਰ ਆ ਰਹੇ, ਤੇ ਜੇ ਨਹੀਂ ਨਜ਼ਰ ਆ ਰਹੇ ਜਾਂ ਦੁਬਾਰਾ ਇਹ ਐਸਕਲੇਟ ਹੁੰਦਾ ਆ, ਉਹ 'ਚ ਅਮਰੀਕਾ ਦਾ ਰੋਲ ਕੀ ਹੁੰਦਾ, ਟਰੰਪ ਸਾਹਿਬ ਅੱਗੇ ਕਿਸ ਪਾਸੇ ਜਾਂਦੇ ਹੈਗੇ ਆ, ਉਹ ਤਾਂ ਸਮਾਂ ਦੱਸੂਗਾ। ਪਰ ਸਾਡਾ ਇੱਥੇ ਨੌਰਥ ਵਿੱਚ ਹਾਲਾਂਕਿ ਉੱਥੋਂ ਦੀ ਜਿਹੜੀ ਫਿਊਲ ਜਿਹੜਾ ਸਪਲਾਈ ਆ ਸਾਡਾ ਲੈਣਾ ਦੇਣਾ ਨਹੀਂ ਹੈਗਾ, ਪਰ ਵਰਲਡ ਸਪਲਾਈ ਜਿਹੜੀ ਆ ਉਹ ਪ੍ਰਭਾਵਿਤ ਹੁੰਦੀ ਆ, ਤਾਂ ਹਾਲੇ ਤੱਕ ਜਿਹੜੀ ਗੈਸ ਹੈਗੀ ਆ ਉਹ 170 ਦੇ ਉੱਤੇ ਤੁਰੀ ਫਿਰਦੀ ਆ ਜੀ, ਤਾਂ ਉਹ ਦੁਬਾਰਾ ਫਿਰ ਮਹਿੰਗੀ ਹੋਣ ਦੇ ਸਾਰ ਹੋ ਸਕਦੇ ਆ। ਚੰਗੇ ਦਿਨਾਂ ਦੀ ਉਮੀਦ ਆਪਾਂ ਹਮੇਸ਼ਾ ਕਰਦੇ ਹਾਂ ਜੀ। ਤਾਂ ਇਹਦੇ ਨਾਲ ਹੀ ਮੈਂ ਕਿਤੇ ਜਾਣਾ ਸੀ ਤਮਰ ਸਾਹਿਬ, ਤਾਂ ਮੈਂ ਬੇਨਤੀ ਕੀਤੀ ਸੀ ਤੇ ਮੈਂ ਦੁਬਾਰਾ ਆਪਾਂ ਜੁੜਾਂਗੇ ਜੇ ਹੋ ਸਕਿਆ ਸਮਾਂ, ਤਾਂ ਮੈਂ ਇੱਕ ਵਾਰੀ ਲਾਸਟ ਵਿੱਚ ਜੁੜ ਜਾਊਂਗਾ। ਤਾਂ ਧੰਨਵਾਦ ਤੁਹਾਡਾ, ਤੁਸੀਂ ਜਾਰੀ ਰੱਖੋ ਪ੍ਰੋਗਰਾਮ, ਮੈਂ ਪ੍ਰੋਗਰਾਮ ਸੁਣਨ ਦਾ ਜੀ, ਮਿਹਰਬਾਨੀ।
0: ਬਹੁਤ ਬਹੁਤ ਧੰਨਵਾਦ ਗੁਰਮੁਖ ਸਿੰਘ ਬਾਰੀ ਸਾਹਿਬ, ਕਾਫੀ ਸਾਰੀਆਂ ਖਬਰਾਂ ਮੈਂ ਵੀ ਤੁਹਾਡੇ ਪਾਸੇ ਲੈ ਕੇ ਆਵਾਂਗਾ। ਮੈਂ ਦੱਸ ਦੇਵਾਂ ਜੋ ਬਾਰੀ ਸਾਹਿਬ ਦੱਸ ਕੇ ਗਏ ਹਨ, ਜਿਹੜੀ ਜੰਗ ਲੜਾਈ ਹੈਗੀ ਆ ਉਹ ਹਜੇ ਨਹੀਂ ਰੁਕਦੀ ਹੈਗੀ, ਜੇ ਨਾ ਰੁਕੀ ਤਾਂ ਤੇਲ ਦੀਆਂ ਪ੍ਰਾਈਸਾਂ, ਗੈਸ ਦੀਆਂ ਪ੍ਰਾਈਸਾਂ ਫਿਰ ਮਹਿੰਗੀਆਂ ਹੋ ਜਾਣਗੀਆਂ। ਮਹਿੰਗੀਆਂ ਤਾਂ ਅੱਗੇ ਬਹੁਤ ਹੈਗੀਆਂ, ਘਰੋਂ ਗੱਡੀ ਕੱਢ ਲੈਂਦੇ ਹੋ ਤਾਂ 50-60 ਹਜ਼ਾਰ ਤਾਂ ਲੱਗ ਜਾਂਦੇ ਹੈਗੇ ਆ, ਕਿਤੇ ਵੀ ਜਾਣਾ ਹੋਵੇ ਜੇ ਹੋਰ ਮਹਿੰਗੀ ਹੋ ਗਈ ਤਾਂ ਬਾਕੀ ਕੀਮਤਾਂ ਮਹਿੰਗੀ ਹੋ ਗਈ ਸਾਰਾ ਕਿਸ ਹਿਸਾਬ ਦੇ ਨਾਲ। ਸੋ ਇਹੀ ਆਸ ਹੈਗੀ ਹੈ ਛੇਤੀ ਤੋਂ ਛੇਤੀ ਸਪਲਾਈ ਚੇਨ ਜਿਹੜੇ ਖੁੱਲ੍ਹ ਜਾਵੇ ਤਾਂ ਲੋਕਾਂ ਦਾ ਕੰਮ ਸੌਖਾ ਹੋ ਜਾਵੇ। ਲੀਡਰਾਂ ਕੋਲ ਬਹੁਤ ਸਾਰੇ ਪੈਸੇ ਹਨ, ਇਟਸ ਅਮੇਜ਼ਿੰਗ, ਦੇ ਹੈਵ ਲਾਟਸ ਆਫ ਮਨੀ, ਤੁਹਾਡੀ ਆਪਣੀ ਮਨੀ ਆ, ਧੱਜੀਆਂ ਉਡਾਉਂਦੇ ਹਨ, ਤੇ 1,95,000 ਦਾ ਇਹਨਾਂ ਨੇ ਜਿਹੜਾ ਤਿੰਨਾਂ ਫਲਾਈਟਾਂ 'ਤੇ ਡਿਨਰ ਕੀਤਾ ਫਲਾਈਟ ਵਿੱਚ, ਫਲਾਈਟ ਮੀਲ ਦੀ ਮੈਂ ਗੱਲ ਕਰਦਾ। ਗੁਰਜੀਤ ਗੋਸਲ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ?
3: ਠੀਕ ਠਾਕ ਭਾਜੀ। ਤੁਸੀਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ ਕਿ ਇੱਥੇ ਡਰੱਗ ਢੋਂਦੇ ਆ, ਆ ਬਾਰਡਰਾਂ ਦੇ ਆਪਣੇ ਤਿੰਨ ਚਾਰ ਜੋਗੇ ਫੜ ਹੋਏ ਆ ਤੇ 1.5-2 ਵੀਕਾਂ ਚ ਪਿਛਲੀਆਂ।
0: ਜੀ ਹਾਂ, ਤਿੰਨ ਚਾਰ ਜਣੇ ਹੋਰ ਫੜੇ ਗਏ, ਹੋਰ ਹਜੇ ਲਾਈਨਾਂ ਵਿੱਚ ਹੈਗੇ, ਉਹਨਾਂ ਦੀ ਵੀ ਖਬਰ ਆ ਜਾਣੀ ਹੈ। ਪਰ
3: ਤੁਸੀਂ ਦੇਖੋ ਇਹਨਾਂ ਨੂੰ ਸਬਰ ਹੈ ਨੀ ਲੋਕਾਂ ਨੂੰ, ਅੱਗੇ ਤਾਂ ਸਮੁੰਦਰ ਆ ਉੱਥੇ ਛਾਲ ਛੂਲ ਮਾਰ ਦੇਣ, ਹੁਣ ਇੱਥੋਂ ਕੈਨੇਡਾ ਤੋਂ ਪਰੇ ਤਾਂ ਹੋਰ ਕੁਛ ਨੀ ਹੈਗਾ।
0: ਨਹੀਂ, ਛਾਲ ਨਾ ਮਾਰਨ, ਇਹੀ ਹੈਗੀ ਆ, ਕੋਸ਼ਿਸ਼ ਕਰੋ ਜ਼ਿੰਦਗੀ ਨੂੰ ਸੁਧਾਰਨ ਵਾਸਤੇ, ਥੋੜ੍ਹੇ ਨਾਲ ਵੀ ਸਰ ਜਾਂਦਾ ਹੈਗਾ ਆ। ਜਦੋਂ ਬੰਦਾ ਮੈਂ ਤੇ ਹੋਮੇ ਵਿੱਚ ਆ ਜਾਵੇ, ਮੇਰੇ ਕੋ ਆਇਆ, ਫਿਰ ਕੰਮ ਔਖਾ ਹੋ ਜਾਂਦਾ ਹੈਗਾ। ਇੱਥੇ
3: ਇਹ ਪੈਸਿਆਂ ਨੂੰ ਰਾਤ ਨੂੰ ਦੰਦੀਆਂ ਮਾਰਦੇ ਆ, ਖਾਂਦੇ ਆ, ਕੀ ਕਰਦੇ ਆ ਸਮਝ ਨੀ ਆਉਂਦੀ। ਤੇ ਉਹ ਹਿਸਾਬ ਨਾਲ ਜ਼ਿੰਦਗੀ ਜੀ ਲਓ, ਤੇ ਤੁਸੀਂ ਹੁਣ 20-25 ਸਾਲ ਜੇਲ੍ਹਾਂ 'ਚ ਜਲੂੰਗੇ ਗਲੂੰਗੇ ਇੱਥੇ, ਹੈ।
0: ਹਾਂ ਗੁਰਜੀਤ ਜੀ, ਇਹ ਵੀ ਦੇਖ ਲਓ, ਮੈਂ ਨੰਬਰ ਦੇ ਦਊਂ, ਟੈਕਸ ਮੈਸੇਜ ਕੇ ਨੰਬਰ ਨਹੀਂ ਅਨਾਊਂਸ ਕਰਦੇ, 416-837-1515 416-837-1515 ਨੰਬਰ ਹੈਗਾ। ਇਹਦੇ ਨਾਲ ਸਾਨੂੰ ਬੜੇ ਸਾਈਡ ਇਫੈਕਟ ਆ, ਮੰਨੋ ਨਾ ਮੰਨੋ, ਫੜਿਆ ਭਾਵੇਂ ਕੋਈ ਹੋਰ ਜਾਂਦਾ, ਜਿਸ ਹਿਸਾਬ ਨਾਲ ਨਿਗਾਹ ਕੱਢ ਕੇ ਸਾਡੇ ਲੋਕਾਂ ਵੱਲ ਹੁਣ ਲੋਕ ਦੇਖਣ ਲੱਗ ਪਏ ਹਨ, ਇਫੈਕਟ ਤਾਂ ਪੈਂਦਾ ਹੀ ਪੈਂਦਾ ਹੈਗਾ। ਹਾਇਰਿੰਗ ਪ੍ਰੋਸੈਸ ਵਿੱਚ ਵੀ ਇਫੈਕਟ ਪੈਣਾ, ਨਵਦੀ ਬੈਂਸ ਦੀ
3: ਟਾਈਮ ਦੇ ਵਿੱਚ ਨਾ ਭਾਜੀ, ਕੈਨੇਡਾ 'ਚ ਸਾਡੀ ਕਮਿਊਨਿਟੀ ਨੂੰ ਡਰੱਗ ਡੀਲਰ ਕਹਿਣ ਲੱਪਣਾ ਨੀ, ਜਿੱਦਾਂ ਦੇ ਹਾਲਾਤ ਬਾਰਡਰਾਂ ਤੇ ਚੱਲ ਰਹੇ ਆ ਇਸ ਵੇਲੇ।
0: ਆਪਾਂ ਵੇਅਰ ਨਾਟ ਸੋ ਫਾਰ ਬਿਹਾਈਂਡ, ਅੱਗੇ ਕਹਿੰਦੇ ਤੁਸੀਂ ਲੋਕੀ ਬੜੇ ਮਿਹਨਤੀ ਬਹੁਤ ਹੈਗੇ, ਕੰਮ ਕਰਦੇ ਆ, ਘਰ ਲੈਣ ਲੱਗ ਪੈਂਦੇ ਹਨ, ਪਰ ਹੁਣ ਦੂਸਰੇ ਪਾਸੇ ਨੂੰ ਹੋ ਗਿਆ ਲੋਕੀ ਕਹਿਣ ਲੱਗ ਪਏ।
3: ਹਾਂਜੀ, ਬਾਰੀਆ ਸਾਹਿਬ ਗੱਲ ਕਰਦੇ ਸੀ ਕਿ ਲੜਾਈ ਦੁਆਰਾ ਚੱਲ ਪਈ ਜੰਗ ਫੇਰ ਤੌਰ ਤੇ ਸ਼ੁਰੂ ਹੋ ਗਈ, ਹੈਨਾ। ਪਰ ਸਾਡੇ ਤਾਂ ਇੱਥੇ ਰਜਾਈ ਮੀਡੀਆ ਵਾਲੇ ਬਜ਼ੁਰਗ ਦੱਸਦੇ ਹੁੰਦੇ ਮੈਨੂੰ ਕਾਲ ਕਰਕੇ ਦੇ ਨੇ, ਉਹ ਤਾਂ ਕਹਿੰਦੇ ਸੀ ਸੈਨ ਹੋ ਗਏ ਜੀ, ਤਿਆਰ ਬੈਠਾ ਟਰੰਪ, ਇਹਨਾਂ ਨੂੰ ਪੁੱਛ ਕੇ ਕੰਮ ਕਰਦਾ ਸਾਡੇ ਟਰਾਂਟੋ ਵਾਲੀ ਮੀਡੀਆ।
0: ਦੈਟਸ ਓਕੇ, ਇਟਸ ਓਕੇ, ਦੈਟਸ ਓਕੇ, ਧੰਨਵਾਦ ਤੁਹਾਡਾ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਪ੍ਰੋਗਰਾਮ ਦੇ ਵਿੱਚ।
4: ਭਾਈ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
4: ਭਾਜੀ ਇਹ ਹੁਣ ਜਿਹੜਾ ਹੈ ਨਾ ਟਾਣਾ, ਇਹ ਸਾਰਾ ਕੁਝ ਵਿਗੜ ਗਿਆ। ਦੇਖੋ ਹਰ ਟਾਈਮ ਪਿੱਛੇ ਨੂੰ ਉੱਠ ਕੇ ਦੇਖ ਲਓ, ਗੋਲੀ ਚੱਲਦੀ ਆ ਭਾਜੀ
0: ਜੀ।
4: ਆ ਪਿੱਛੇ ਜਾਣ ਆਹ ਕ੍ਰੈਡਿਟ ਵਿਊ ਤੇ ਆਪਣੇ, ਸੋਰੀ ਸੈਂਟਰ ਬੋਰਡ ਦਾ ਕ੍ਰੈਡਿਟ, ਆਪਣੇ ਆਹ ਨਾਮ ਨੀ ਮੈਨੂੰ ਚੇਤਾ ਭੁੱਲ ਗਿਆ, ਪਿੱਛੇ ਲੱਗੇ ਹੁਣ ਮੁੰਡਾ ਜਿਹੜਾ ਮਾਰਿਆ ਇੱਕ, ਉਹ ਘਰੇ ਆ ਗਏ ਸ਼ਰਿਆਮਾ
0: ਜੀ।
4: ਉਹ ਦੇਖੋ ਕੋਈ ਜ਼ਿੰਦਗੀ ਰਹਿ ਗਈ, ਅਸੀਂ ਤੇ ਚਲੋ ਆਏ ਸੀ ਵੀ ਚੰਗੇ ਕੰਮਾਂ ਲਈ, ਪੰਜਾਬ ਛੱਡ ਕੇ ਆਏ ਸੀ ਜਾਂ ਜੋ ਇੰਡੀਆ ਸਾਰਾ ਛੱਡ ਕੇ ਆਏ, ਵੀ ਇੱਥੇ ਦੀ ਸੌਖ ਦੇਖਾਂਗੇ, ਸੌਖ ਨਾ ਸਾਡੇ ਲਈ ਤੇ ਬਲ। ਹੁਣ ਤਾਂ ਸਵੇਰ ਨੂੰ ਸੁਣੀ ਦਾ ਵੀ ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ। ਬਾਕੀ ਹੁਣ ਜਿਹੜੇ MP ਆ, ਹੁਣ ਗਰਮੀਆਂ ਆ ਗਈਆਂ, ਹੁਣ ਇਹਨਾਂ ਨੇ ਵੀ ਡਾਲੀਆਂ ਮਾਰ ਜਾਂਦੀਆਂ ਠੰਡੀਆਂ ਹਵਾਵਾਂ ਨੂੰ।
0: ਜਿਹੜੇ MPP ਆ, ਇਹ ਤਾਂ ਛੁੱਟੀਆਂ ਤੇ ਚਲ ਗਏ ਹਨ, ਕਿ ਹੁਣ ਇਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਆ, ਬਾਰਬਿਊ ਕਿਤੇ ਸੱਦ ਲਿਆ ਕਰੋ, ਮੈਂ ਨਹੀਂ ਕਹਿੰਦਾ ਨਾ ਸੱਦਿਆ ਕਰੋ, ਪਰ ਸਵਾਲ ਵੀ ਪੁੱਛ ਲਿਆ ਵੀ ਤੁਸੀਂ ਕੀਤਾ ਕੀ ਆ। ਸਾਨੂੰ ਸ਼ੋਅ ਆਫ ਬੜੀ ਹੈਗੀ ਆ, ਸਾਡੇ ਪ੍ਰੋਗਰਾਮ ਵਿੱਚ ਆਹ ਪਹੁੰਚਿਆ, ਆਹ ਪਹੁੰਚਿਆ, ਆਹ ਪਹੁੰਚਿਆ।
4: ਨਹੀਂ ਆਪਣੇ ਬੜੀ ਦੇਖੋ, ਆਪਣੇ ਨੰਬਰ ਸਾਹਿਬ ਦੇਖੋ, ਸਤਿਕਾਰਯੋਗ ਹੈ ਸਾਡੇ, ਅਸੀਂ ਵੋਟਾਂ ਪਾ ਕੇ ਅਸੀਂ ਜਿਤਾਏ ਆ, ਪਰ ਸਭ ਤੋਂ ਦੁੱਖ ਉਦੋਂ ਲੱਗਦਾ ਜਦੋਂ ਸਾਡੀਆਂ ਜਿਹੜੀਆਂ ਗੱਲਾਂ ਕਹੀਆਂ, ਅਸੀਂ ਆਹ ਕਰ ਦਵਾਂ ਆਹ ਕਰ ਦਵਾਂ, ਜਦੋਂ ਨਹੀਂ ਕੰਮ ਕਰਦੇ ਫਿਰ ਬਹੁਤ ਔਖਾ ਲੱਗਦਾ ਆਪਣੇ ਆਪ ਨੂੰ
0: ਜੀ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਕੰਮ ਔਖੇ ਹੋਏ ਹਨ, ਸੌਖੇ ਹੋ ਜਾਣਗੇ, ਪਰ ਜੇ ਉਹ ਨਾ ਖੁੱਲੀ ਹੈ ਨਾ, ਜੇ ਗੈਸ ਨਾ ਬਾਸੇ, ਜੇ ਸੇਂਟ ਜੇ ਉਹ ਕਨੈਲ ਨਾ ਖੁੱਲਿਆ ਨਾ, ਫਿਰ ਕੰਮ ਬੜਾ ਔਖਾ ਹੋ ਜਾਏਗਾ। ਬਹੁਤ ਲੰਬੀ ਡਾਕੂਮੈਂਟਰੀ ਹੈਗੀ ਹੈ, ਇੰਟਰਵਿਊ ਹੈਗੀ, ਮੈਂ ਦੇਖੀ ਸੀਗੀ ਯੂਟਿਊਬ ਦੇ ਉੱਪਰ, ਉਹ ਦੱਸ ਰਹੇ ਸੀਗੇ 2-3 ਮਹੀਨੇ ਗੈਸ ਦੀ ਪ੍ਰਾਈਸ ਅਜੇ ਇਸ ਲੈਵਲ 'ਤੇ ਰਹੀ ਹੈ ਨਾ, ਇਸ ਕੈਨ ਬੀ ਅ ਸੀਰੀਅਸ ਪ੍ਰੋਬਲਮ। ਆਲਰੇਡੀ ਹੈਗੀ ਆ, ਲੋਕੀ ਕੰਮਾਂ 'ਤੇ ਜਾਣ ਨੂੰ ਬੜੇ ਔਖੇ ਹੋ ਗਏ। ਅੱਜ ਕੱਲ੍ਹ ਤਾਂ ਪੂਲਿੰਗ ਕਰ ਲਿਆ ਕਰੋ ਯਾਰ, ਸੰਗਿਆ ਨਾ ਕਰੋ, ਜੇ ਸੇਮ ਸਟਰੀਟ 'ਤੇ ਜਾਂਦੇ ਆ, ਸੇਮ ਕੰਪਨੀ 'ਚ ਕੰਮ ਕਰਦੇ ਆ, ਇਕੱਠੇ ਹੋ ਕੇ ਚੱਲ ਜਾਇਆ ਕਰੋ, ਗੈਸ ਸ਼ੇਅਰ ਕਰ ਲਿਆ ਕਰੋ। ਇਹ ਨਾ ਹੋਵੇ ਦੂਸਰੀ ਕਾਰ ਵਿੱਚ ਬੈਠ ਕੇ ਫਿਰ ਮਹੀਨਾ ਭਰ ਕੁਛ ਦੇਵੋ ਨਾ, ਰਲ ਮਿਲ ਕੇ ਜ਼ਿੰਦਗੀ ਤੋਰਨੀ ਪੈਣੀ ਆ। ਕੰਮ ਔਖੇ ਹਨ, ਸੌਖੇ ਹੋ ਜਾਣਗੇ, ਰਲ ਮਿਲ ਕੇ ਕਰ ਲਉਂਗੇ, ਤੋ ਜਿਹੜੀ ਗੈਸ ਪ੍ਰਾਈਸ ਆ ਲੱਗਦਾ ਹੋਰ ਮਹਿੰਗੀਆਂ ਹੋ ਜਾਣਗੀਆਂ ਜੇ ਇਹ ਲੜਾਈ ਨਾ ਰੁਕੀ। LP ਰੂਫਿੰਗ, ਕਮਲਜੀਤ ਸਿੰਘ ਜੀ ਲਾਈਨ ਤੁਸੀਂ ਹੋਰ 'ਤੇ ਰੱਖੋ, ਬਾਕੀ ਲਾਈਨਾਂ ਵੀ ਹੋਰ 'ਤੇ ਰੱਖੋ। ਸਾਡੇ ਸਟੂਡੀਓ ਨੰਬਰ 416-837-1515 ਹੁੰਦਾ ਆ। ਵਰਲਡ ਕੱਪ ਸੋਕਰ ਫੀਫਾ ਇਹ ਵੀ ਆ ਰਿਹਾ ਸਾਡੇ ਟਾਊਨ ਦੇ ਵਿੱਚ, ਡਾਊਨ ਟਾਊਨ, ਇਹੀ ਬੇਨਤੀ ਕਰਦੇ ਆ ਵੀ ਜਿਹੜਾ ਗੋ ਟ੍ਰੇਨ ਸਰਵਿਸ ਇਹੀ ਵਰਤਿਓ, ਕੋਸ਼ਿਸ਼ ਕਰਿਓ ਆਪਣੀਆਂ ਕਾਰਾਂ ਘਰ ਹੀ ਪਾਰਕ ਕਰਕੇ ਡਾਊਨ ਟਾਊਨ ਪਹੁੰਚਿਓ। ਕਹਿੰਦੇ ਤੁਰਨਾ ਵੀ ਬੜਾ ਔਖਾ ਹੋ ਜਾਣਾ, ਕਾਰ ਤਾਂ ਕਿਆ ਚੱਲਣੀ ਆ। ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਹਾਂਜੀ ਦੰਬਰ ਸਾਹਿਬ ਸਤਿ ਸ਼੍ਰੀ ਅਕਾਲ, ਤੇ ਦੇਖੀ ਸਾਹਿਬ ਤੁਹਾਡਾ ਟਾਈਮ ਦੇਣ ਦਾ, ਆਪਣੇ ਜਿਹੜੇ ਕੋਈ ਪੈਸੇ ਆ ਰਹੇ ਜੀ ਗਰੋਸਰੀ ਦੇ, ਕਹਿੰਦੇ ਜੀ ਆਪਣੇ ਸੈਂਟਰ ਗੌਰਮੈਂਟ ਕੋਈ ਦੇ ਰਹੀ ਆ ਹਰ ਇੱਕ ਬੰਦੇ ਨੂੰ,
0: ਹਾਂਜੀ ਟਾਈਮ ਟਾਈਮ ਟਾਈਮ ਟਾਈਮ ਸਿਰ ਸਾਰਿਆਂ ਨੂੰ ਪਹੁੰਚ ਜਾਣਗੇ, ਪਰ ਉਹਦੇ ਨਾਲ ਸਰਨਾ ਨਹੀਂ ਹੈਗਾ, ਮੈਂ ਪਹਿਲੇ ਕਹਿ ਦਿੰਦਾ ਹੈਗਾ।
5: ਹਾਂਜੀ ਮੈਂ ਤੁਹਾਨੂੰ ਬਸ ਨਾ ਮਾੜਾ ਜਿਹਾ ਤੁਹਾਡਾ ਟਾਈਮ ਲੈਣਾ, ਇਹ ਕੈਨੇਡਾ ਜਿਹੜਾ ਜੀ G7 ਕੰਟਰੀ ਦੇ ਵਿੱਚ ਆਉਂਦਾ, ਰਾਈਟ
0: ਜੀ,
5: ਮਤਲਬ G7 ਦੇ ਵਿੱਚ ਆਉਂਦਾ, ਜਿਹੜੇ ਮਤਲਬ ਦੁਨੀਆਂ ਦੇ ਟੋਪ ਦੇ 7 ਮੁਲਕ ਆ, ਤੇ ਹੁਣ ਇੱਥੇ ਗਰੋਸਰੀ ਦੇ ਪੈਸੇ ਦੇ ਰਹੀ ਆ ਸਰਕਾਰ, ਉਹਦੇ ਵਿੱਚ ਨੀ ਕਹਿੰਦੇ ਕਈ ਤਰ੍ਹਾਂ ਦੀਆਂ ਘੁੰਡੀਆਂ ਵੀ ਤੁਹਾਡੀ ਆਮਦਨ ਕਿੰਨੀ ਆ, ਪਿਛਲੇ ਸਾਲ ਦੀ ਆਉਂਦੇ ਸਾਲ ਦੀ ਇਕੱਠੇ ਅਕਾਊਂਟ ਤੁਹਾਡਾ ਜਾਂ ਅਲੱਗ ਲੱਗ ਗਿਆ, ਕਈ ਕੁਛ ਹੀ ਉਹਦੇ ਵਿੱਚ ਇਹਦਾ ਮਤਲਬ ਫਿਰ ਆਪਾਂ ਹੁਣ ਇਹ ਆਸ ਰੱਖੀਏ ਵੀ ਜਿੱਦਾਂ ਏਰੀਆ ਦੇ ਵਿੱਚ ਆਟਾ ਦਾਸ ਸਕੀਮ ਚੱਲਦੀ ਆ, ਇੱਥੇ ਵੀ ਛੇਤੀ ਸ਼ੁਰੂ ਹੋਜੂਗੀ ਉਹ ਜਾਂ ਨਹੀਂ?
0: ਕਮਲਜੀਤ ਸਿੰਘ ਤੁਸੀਂ ਆਪਣੇ ਇਨਕਮ ਦੀ ਗੱਲ ਕੀਤੀ ਆ, ਲੋਕੀ ਤਾਂ ਵੀ ਨਹੀਂ ਟੈਕਸ ਭਰਦੇ, ਕਹਿੰਦੇ ਜਦੋਂ ਔਖਾ ਟਾਈਮ ਹੁੰਦਾ ਅਸੀਂ ਟੈਕਸ ਭਰਿਆ ਹੁੰਦਾ ਆ, ਟੈਕਸ ਭਰ ਕੇ ਕੈਨੇਡਾ ਦੀ ਮਦਦ ਕੀਤੀ ਹੁੰਦੀ ਆ, ਜਦੋਂ ਸਾਡਾ ਔਖਾ ਟਾਈਮ ਆਇਆ ਫਿਰ ਉਹ ਸਾਡੀਆਂ ਡਾਕੂਮੈਂਟ ਚੈੱਕ ਕਰਨ ਲੱਗ ਪੈਂਦੇ ਆ, ਫਿਰ ਕਹਿੰਦੇ ਇਹਨਾਂ ਨੇ ਤਾਂ ਪੈਸਾ ਬੜਾ ਕਮਾਇਆ, ਇਹਨਾਂ ਨੂੰ ਨਹੀਂ ਆਪਾਂ ਇਹਨਾਂ ਨੂੰ ਘੱਟ ਪੈਸੇ ਭੇਜਣੇ ਆ, ਜਿਹੜੇ ਕੱਖ ਨਹੀਂ ਕਰਦੇ ਉਹਨਾਂ ਨੂੰ ਵੱਧ ਭੇਜਣਾ, ਦੁੱਖ ਇੱਥੇ ਦਾ ਜਿਹੜੇ ਕੱਖ ਨਹੀਂ ਕਰਦੇ ਨਾ, ਜਦੋਂ ਉਹ ਸਭ ਕੁਛ ਲੈ ਜਾਂਦੇ ਹੈਗੇ ਆ, ਅਤੇ ਫਿਰ ਬੰਦਾ ਕਹਿੰਦਾ ਯਾਰ ਆਪਾਂ ਇਹਨਾਂ ਵਾਸਤੇ ਕੰਮ ਕਰਦੇ ਹਾਂ, ਕੀ ਹੋ ਰਿਹਾ, ਜੋਬਾਂ ਕ੍ਰੀਏਟ ਕਰੋ ਯਾਰ, ਕੈਨੇਡਾ ਹੈਜ਼ ਐਵਰੀਥਿੰਗ, ਸੋਚ ਸਮਝ ਕੇ ਕੰਮ ਕਰੋਗੇ ਤਾਂ ਹੋ ਸਕਦਾ ਹੈਗਾ ਆ। ਤੋ ਜਿਹੜੇ ਉਹ ਪੈਸੇ ਆਉਣੇ ਹੈਗੇ, ਕਹਿੰਦੇ ਜੇ ਕਿਸੇ ਨੂੰ ਪਹੁੰਚ ਗਿਆ ਦੱਸ ਦਿਓ ਕਾਲ ਕਰਕੇ, ਸਾਨੂੰ ਤਾਂ ਹਜੇ ਤੱਕ ਲੱਗਦਾ ਆਉਣੇ ਵੀ ਨਹੀਂ ਹੈਗੇ, ਪਹੁੰਚੇਗਾ ਆਪਾਂ ਟੈਕਸ ਟਾਈਮ ਸਿਰ ਭਰ ਦੇਈਦਾ, ਅਤੇ ਇਨਕਮ ਵੀ ਬਾਬੇ ਦੀ ਮਿਹਰ ਨਾਲ ਹੈਗੀ ਆ ਠੀਕ ਠਾਕ, ਪਰ ਫਿਰ ਦੁੱਖ ਲੱਗਦਾ ਯਾਰ ਆਪਾਂ ਕਮਾਉਂਦੇ ਕਿਹੜਾ ਵਾਸਤੇ ਆ, ਇਹਨਾਂ ਵਾਸਤੇ ਹੈਗੇ ਆ। ਤੋ ਜਿੰਨਾ ਕਿ ਇਹਨਾਂ ਨੇ ਦੇਣਾ ਉਨਾ ਤਾਂ ਪਹਿਲੀ ਗਰੋਸਰੀ ਸ਼ੋਪਿੰਗ ਦੇ ਮੁੱਕ ਜਾਣਾ, ਬਾਅਦ 'ਚ ਕੀ ਕਰੋਗੇ, ਮੇਨ ਗੱਲ ਇਹ ਆ ਨਾ, ਬਾਅਦ 'ਚ ਕੀ ਕਰੋਗੇ। ਤੁਸੀਂ ਲੰਗਰ ਦੀ ਗੱਲਬਾਤ ਕੀਤੀ ਆ, ਇਹਨਾਂ ਦੇ ਫੂਡ ਬੈਂਕ ਜਿਹੜੇ ਹਨ ਉਹ ਤੜਫ ਰਹੇ ਹਨ, ਮਿਹਨਤਾਂ ਕਰ ਰਹੇ ਹਨ, ਸਾਡੇ ਕੋਲ ਆਹ ਨਹੀਂ ਹੈਗਾ ਆਹ ਪਹੁੰਚਾ ਦੇਵੋ, ਆਹ ਨਹੀਂ ਹੈਗਾ ਆਹ ਪਹੁੰਚਾ ਦੇਵੋ। ਸਾਡੇ ਗੁਰੂ ਘਰ ਲੱਖਾਂ ਦੇ ਹਿਸਾਬ ਨਾਲ ਹਰ ਰੋਜ਼ ਲੰਗਰ ਚੱਲਦੇ ਹਨ, ਲੋਕ ਛੱਕ ਕੇ ਜਾਂਦੇ ਹਨ, ਕਮਿਊਨਿਟੀ ਆਪਣੀ ਬਹੁਤ ਕੁਝ ਦਿੰਦੀ ਹੈ, ਭਾਵੇਂ ਹੋਵੇ ਕੁਝ ਨਾ ਫਿਰ ਵੀ ਸੇਵਾ ਬਹੁਤ ਵੱਡੀ ਕਰਦੀ ਆ। ਪਰ ਕੈਨੇਡਾ ਯੂ ਗੈਟ ਅ ਵੇਕ ਅਪ, ਮੈਂ ਇਹੀ ਕਹਿੰਦਾ ਵੇਕ ਅਪ। ਮੈਂ ਤੁਹਾਨੂੰ ਅੰਕੜੇ ਦੇਣੇ ਸੀਗੇ ਵੀ ਕਿਸ ਹਿਸਾਬ ਨਾਲ ਇਹਨਾਂ ਨੇ ਪੈਸੇ ਸਪੈਂਡ ਕੀਤੇ ਆ, ਜਦੋਂ ਵੱਖ ਵੱਖ ਕੰਟਰੀ ਵਿੱਚ ਗਏ ਸੀਗੇ, ਤੁਸੀਂ ਹੈਰਾਨ ਹੋ ਜਾਣਾ। ਪਹਿਲਾਂ ਮੈਂ ਦੱਸ ਦੇਵਾਂ ਐਲ ਪੀ ਰੂਫਿੰਗ ਵਾਲੇ ਹਨ, 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ, 416-837-1515। ਤੋ ਆਹੀ ਨੰਬਰ ਹੁੰਦਾ 6 to 7 PM ਤੱਕ ਦਾ, ਅਤੇ ਟਾਈਮ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਤੁਹਾਡੇ ਪਿਆਰ ਦੀ ਲੋੜ ਰਹਿੰਦੀ ਸਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਐਲ ਪੀ ਰੂਫਿੰਗ ਵਾਲੇ ਬਲਵਿੰਦਰ ਸਿੰਘ ਨੇ ਪ੍ਰੋਗਰਾਮ ਸਪੋਂਸਰ ਕੀਤਾ। ਰੂਫਿੰਗ ਚੇਂਜ ਕਰਕੇ ਦਿੰਦੇ ਆ, ਸ਼ਿੰਗਲ ਰਿਪਲੇਸ ਕਰਕੇ ਦਿੰਦੇ ਹਨ ਅਤੇ ਰਿਪੇਅਰ ਕਰਕੇ ਦਿੰਦੇ ਆ। ਜੇ ਛੱਤ ਲੀਕ ਕਰਦੀ ਆ ਜਾਂ ਘਰ ਦੇ ਸ਼ਿੰਗਲ ਚੇਂਜ ਕਰਵਾਉਣ ਵਾਲੇ ਹਨ, ਫਰੀ ਐਸਟੀਮੇਟ ਲੈ ਲਵੋ, ਫਰੀ ਐਸਟੀਮੇਟ ਲੈ ਕੇ ਪਤਾ ਲੱਗ ਜਾਵੇ ਕਿੰਨਾ ਕੁ ਖਰਚਾ ਹੋਵੇਗਾ। ਬਲਵਿੰਦਰ ਸਿੰਘ ਦਾ ਨੰਬਰ 416-602-7216। ਨਵੇਰ ਕੰਫਰਟ ਵਾਲੇ ਸੰਧੂ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ, 647-706-6640 ਹੈਗਾ ਇਹਨਾਂ ਦਾ ਨੰਬਰ, ਨਵ ਏਅਰ ਕੰਫਰਟ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
6: ਹੈਲੋ
0: ਹੈਲੋ, ਹਾਂਜੀ ਜਤਿੰਦਰ ਭਾਜੀ।
6: ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਮਤਲਬ ਕਿ ਮੈਂ ਸੁਣਦਾ ਰਹਿੰਦਾ ਜੀ ਰੇਡੀਓ ਵਗੈਰਾ, ਸਾਰੇ ਟੀਵੀ ਵਗੈਰਾ ਵੀ, ਤੇ ਉਹਦੇ ਵਿੱਚ ਡਿਸਕਸ਼ਨ ਇਹੀ ਚੱਲਦੇ ਨੇ, ਦੁਨੀਆ ਹਿੱਲੀ ਪਈ ਆ ਜੀ, ਤੇ ਸਾਰਾ ਕੁਛ ਮਤਲਬ ਕਿ ਡਿਸਟਰਬ ਹੋਇਆ ਪਿਆ
0: ਜੀ।
6: ਬਟ ਭਾਜੀ ਮੈਂ ਰੀਅਲ ਸਟੇਟ ਦਾ ਥੋੜਾ ਮੋਟਾ ਕਰਦਾ ਹੈਗਾ
0: ਜੀ,
6: ਤੇ ਭਾਜੀ ਇਹ ਮਤਲਬ ਕਿ ਸਮਝ ਨਹੀਂ ਆ ਰਹੀ ਹੈਗੀ ਮੈਨੂੰ, ਜਿਹੜੇ ਗੋਰੇ ਕਾਲੇ ਚੀਨੇ ਉਹ ਕਹਿੰਦੇ ਅਸੀਂ ਤਾਂ ਕੋਈ ਵੀ ਘਰ ਨਹੀਂ ਲੈ ਰਹੇ, ਸਾਰੇ ਡਰੇ ਪਏ ਅੰਦਰ ਬੈਠੇ ਪਏ ਆ, ਕਹਿੰਦੇ ਤੁਹਾਡੀ ਕਮਿਊਨਿਟੀ ਆਉਂਦੀ ਆ ਤੇ ਉਹ ਹਸਬੈਂਡ ਹੁੰਦਾ ਨੀ ਹੈਗਾ, ਰੀਅਲ ਸਟੇਟ ਵਾਲੀ ਗੱਲ ਕਰਦੇ ਆ ਵੀ ਹਾਂ ਵੀ, ਤੇ ਆਪ ਵਾਈਫ ਦੇ ਬੱਚੇ ਲੈ ਕੇ ਆ ਜਾਂਦੇ ਆ, ਆਫਰਾਂ ਤਾਂ ਏਦਾਂ ਸੁੱਟਦੇ ਆ ਜਿਵੇਂ ਮਤਲਬ ਗਾਜਰ ਮੂਲੀ ਖਰੀਦਦੇ ਹੁੰਦੇ ਆ, 50,000 ਉੱਪਰ ਜੀ ਅਪ ਕਰਕੇ, ਚੱਲ ਵੀ ਟਰੱਕ ਅਪ ਕਰਕੇ, ਫੋਨ ਤੇ ਗੱਲ ਹੋਈ ਹੁੰਦੀ ਆ ਜੀ ਕਿ ਉਹ ਘਰ ਵਾਲਾ ਟਰੱਕ ਤੇ ਗਿਆ ਹੁੰਦਾ ਜੀ, ਉਹ ਕਹਿੰਦਾ ਚੱਕ ਲਓ ਜੀ 50,000 ਹੋਰ ਪਾ ਦਿਓ ਜੀ ਉੱਪਰ, ਲੱਖ ਹੋਰ ਕੁਛ ਨੀ, ਰੀਅਲ ਸਟੇਟ ਵਾਲਾ ਕਹਿੰਦਾ ਕੁਛ ਨੀ ਹੁੰਦਾ ਕੁਛ ਨੀ ਹੁੰਦਾ, ਫੇਕ ਡਾਕੂਮੈਂਟ ਬਣਾ ਲਾਂਗੇ ਆਪਾਂ ਕੋਈ ਚੱਕਰ ਨੀ, ਤੇ ਇਹ ਚੱਲ ਕੀ ਰਿਹਾ ਭਾਜੀ, ਆਪਣੀ ਕਮਿਊਨਿਟੀ ਸਮਝ ਕਿਉਂ ਨੀ ਆਈ ਇਸ ਚੀਜ਼ ਨੂੰ?
0: ਪਰ ਹੋਰ ਸਾਰੇ ਹੀ ਨਹੀਂ, ਹੋਰ ਸਮਝ ਲੱਗ ਜਾਵੇਗੀ, ਗੋਰੇ ਜਿਹੜੇ ਹੈਗੇ ਨੇ, ਬਾਕੀ ਕਮਿਊਨਿਟੀ ਬਹੁਤ ਸਾਰੀਆਂ ਹਨ, ਉਹ ਬਜਟ ਪਲਾਨੇ ਨਾਲ ਚੱਲਦੀਆਂ, ਅਸੀਂ ਇੰਨਾ ਕੁ ਕਮਾਉਂਦੇ ਆ, ਇੰਨਾ ਕੁ ਸਾਨੂੰ ਐਂਟਰਟੇਨਮੈਂਟ ਵਾਸਤੇ ਚਾਹੀਦਾ, ਇੰਨਾ ਕੁ ਫੂਡ ਵਾਸਤੇ ਚਾਹੀਦਾ, ਆਪਾਂ ਇੰਨਾ ਕੁ ਅਫੋਰਡ ਕਰ ਸਕਦੇ ਹਾਂ। ਜਦੋਂ ਇਹ ਕੰਮ ਹੋਣ ਲੱਗ ਪਏ ਨਾ, ਫਿਰ ਬੰਦਾ ਕਦੇ ਦੁੱਖ ਵਿੱਚ ਨਹੀਂ ਜਾਂਦਾ
6: ਭਾਜੀ। $500 ਉਹ ਅਪ ਕਰਨ ਵੇਲੇ ਡਿਸਕਸ ਕਰਦੇ ਆਪਸ ਦੇ ਵਿੱਚ ਕਿ $500 ਅਸੀਂ ਅਪ ਕਰੀਏ ਕਿ ਨਾ ਕਰੀਏ, ਬਈ ਨਹੀਂ ਜੀ ਦੈਟਸ ਇਟ, ਅਸੀਂ ਇੰਨੇ ਕੁ ਦੇਣੇ ਆ। ਸਾਡੀ ਕੁਆਲਿਟੀ 50,000 ਨੂੰ ਸਮਝਦੇ ਕੁਛ ਨੀ ਜੀ, 50,000 ਉੱਪਰ ਜੀ, ਲੱਖ ਉੱਪਰ ਜੀ। ਤੇ ਹੁਣ ਭਾਜੀ ਇੱਕ ਹੋਰ ਮੈਂ ਸਕੈਮ ਫੜਿਆ, ਪਹਿਲਾਂ ਤਾਂ ਡਾਕੂਮੈਂਟ ਜਿਹੜੇ ਫੇਕ ਤਾਂ ਲੱਗ ਹੀ ਰਹੇ ਸੀ ਮੋੜ ਕੇ ਜਾਣੇ, ਇੱਕ ਹੋਰ ਸਕੈਮ ਫੜ ਲਿਆ ਜੀ ਭਾਜੀ ਮੇਰੇ ਕੋਲ। ਮਤਲਬ ਕਿ ਜੇ ਕੋਈ ਮਤਲਬ ਕਾਲਰ ਚਾਹੁੰਦਾ ਹੈਗਾ ਮੈਨੂੰ ਮੇਰਾ ਨੰਬਰ ਦੇ ਦਿਓ ਤੇ ਮੈਂ ਉਹਨੂੰ ਡਿਸਕਸ ਕਰ ਲੂੰਗਾ। ਇੱਥੇ ਕੀ ਚੱਲਦਾ ਪਿਆ ਜੀ, ਚਾਰ ਫੈਮਿਲੀ ਦੇ ਚਾਰ ਪੰਜ ਮੈਂਬਰ ਆ ਨਾ ਜੀ, ਭਰਾ ਭਰਾ ਸਾਰੇ ਇਕੱਠੇ ਰਹਿ ਰਹੇ ਆ 8-10। ਉਹ ਘਰ ਕੀ ਕਰਦੇ, ਘਰ ਨਹੀਂ ਵਿਕ ਰਿਹਾ ਨਾ ਜੀ, ਉਹ ਆਪਣੇ ਭਰਾ ਦੇ ਨਾਂ ਤੇ ਕਰਵਾ ਦਿੰਦੇ ਆ ਜੀ, ਮੋਰਗੇਜ ਫੇਕ ਜੀ ਕਰਵਾ ਕੇ। ਬੈਂਕਾਂ ਦੇ ਰਲੇ ਹੋਏ ਭਾਜੀ, ਕੰਮ ਉਹ ਖਰਾਬ ਹੋਇਆ ਪਿਆ ਆਪਣੀ ਕਮਿਊਨਿਟੀ ਦਾ।
0: ਧੰਨਵਾਦ ਧੰਨਵਾਦ ਵੀਰ ਵੀਰੇ, ਜਿਹੜੇ ਜਗਾੜ ਲਾਉਂਦੇ ਆ ਨਾ ਇਹ ਫੜੇ ਜਾਣੇ, ਉਹ ਦਿਨ ਗਏ ਆ। ਅੱਜ ਕੱਲ੍ਹ ਤਾਂ ਡਿਜੀਟਲ ਸਭ ਕੁਛ ਚੱਲਦਾ ਹੈਗਾ, ਫਟ ਪਤਾ ਲੱਗ ਜਾਂਦਾ। ਸਿਟੀ ਆਫ ਬ੍ਰੈਂਪਟਨ ਨੇ ਜਿਹੜੇ ਹੁਣ ਕੈਮਰੇ ਲਾਉਣੇ ਹੈਗੇ ਆ, ਲਾ ਦਿੱਤੇ ਹੈਗੇ ਆ ਕਾਫੀ ਸਾਰੇ ਇੰਟਰਸੈਕਸ਼ਨ ਤੇ, ਤੋ ਕਾਫੀ ਚੋਰ ਵੀ ਫੜੇ ਜਾਣਗੇ। ਜਦੋਂ ਚੋਰੀਆਂ ਹੁੰਦੀਆਂ ਆ ਉਹ ਫੜਨ ਦੀ ਕੋਸ਼ਿਸ਼ ਕਰਦੇ ਆ, ਫਿਰ ਹੋਰ ਸਿਸਟਮ ਵਰਤਣ ਦੀ ਕੋਸ਼ਿਸ਼ ਕਰਦੇ। ਇਸੇ ਤਰ੍ਹਾਂ ਬੈਂਕਾਂ ਵਾਲੇ ਵੀ ਹਨ, ਜਿਹੜੀ AI ਹੈਗੀ ਆ ਨੋ ਡਾਊਟ ਕਾਫੀ ਕੁਝ ਫੜੇਗੀ, ਪਰ ਇਹਦੇ ਵਿੱਚ ਕੰਮ ਵੀ ਬਹੁਤ ਖਰਾਬ ਹੋਣੇ ਆ। ਜਿਹੜੇ ਹੜ ਤੋੜ ਮਿਹਨਤ ਕਰਦੇ ਆ, ਜਿਹੜੇ ਅਸਲੀ ਕੰਮ ਕਰਦੇ ਆ, ਉਹਨਾਂ ਦੀਆਂ ਮੋਰਗੇਜ ਵੀ ਨਹੀਂ ਰਿਨਿਊ ਹੋਣੀਆਂ। ਪਰ ਸ਼ੁਰੂਆਤ ਕਿਨ ਕੀਤੀ, ਕਿੱਥੋਂ ਹੋਈ ਸੀਗੀ? ਤੁਸੀਂ ਬਜਟ ਦੀ ਗੱਲਬਾਤ ਕੀਤੀ ਸੀ, ਬਜਟ ਪਲਾਨਿੰਗ ਬਹੁਤ ਹੀ ਜ਼ਰੂਰੀ ਹੁੰਦੀ ਆ। ਕੋਈ ਵੀ ਫੰਕਸ਼ਨ ਹੁੰਦਾ, ਕੋਈ ਵੀ ਚਾਹੇ ਮੇਲਾ ਹੁੰਦਾ, ਚਾਹੇ ਨਗਰ ਕੀਰਤਨ ਹੁੰਦਾ, ਚਾਹੇ ਘਰ ਦਾ ਫੰਕਸ਼ਨ ਹੁੰਦਾ ਆ, ਇਹ ਸਭ ਕੁਝ ਪਲਾਨਿੰਗ ਨਾਲ ਹੀ ਚੱਲਦਾ। ਪਲਾਨ ਵਧੀਆ ਹੋਵੇਗਾ ਤਾਂ ਕੰਮ ਸੌਖਾ ਹੋ ਜਾਵੇਗਾ। ਬੈਂਕ ਕੋਲ ਜਾਊਂਗੇ, ਪਹਿਲਾਂ ਤੁਹਾਡਾ ਬਿਜ਼ਨਸ ਪਲਾਨ ਪੁੱਛਦੇ ਕੀ ਆ, ਜੇ ਲੋਨ ਹੋਵੋਗੇ ਬਿਜ਼ਨਸ ਪਲਾਨ ਕੀ ਆ? ਬੰਦਾ ਕਹਿੰਦਾ ਉਹ ਕੀ ਹੁੰਦਾ, ਅਸੀਂ ਤਾਂ ਸਵੇਰ ਤੋਂ ਸ਼ਾਮ ਕੰਮ ਕਰਨਾ ਅਤੇ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕਰਨੀ। ਉਹ ਕਹਿੰਦੇ ਕੋਸ਼ਿਸ਼ ਤਾਂ ਕਰੂੰਗੇ ਪਰ ਜ਼ਿੰਦਗੀ ਜੀਣੀ ਵੀ ਹੈਗੀ ਆ। ਜਸਵੀਰ ਸਿੰਘ ਤੁਹਾਡੀ ਮੈਂ ਕਾਲ ਲੈਂਦਾ, ਨਵੇਰ ਕੰਫਰਟ ਦਾ ਨੰਬਰ ਦੇ ਦਿੰਦਾ ਜਤਿੰਦਰ ਭਾਈ ਦਾ, 6477076640। ਸਟਾਰ ਲੇਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਵਾਉਣਾ ਹੋਵੇ, ਬਿਜ਼ਨਸ ਪੇਂਟ ਕਰਵਾਉਣੀ ਹੋਵੇ ਤਾਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪੇਂਟ ਕਰਵਾਉਣ ਵਾਸਤੇ 416-230-4000। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਦਿੰਦੇ ਆ, 6479888731। ਮੋਰਗੇਜ ਚਾਹੀਦੀ ਆ, ਫਸਟ ਸੈਕਿੰਡ ਥਰਡ ਮੋਰਗੇਜ, ਕੋਈ ਪ੍ਰਾਈਵੇਟ ਫੰਡ ਚਾਹੀਦੇ ਆ, 647-88-87-31 'ਤੇ ਤੁਸੀਂ ਗੱਲਬਾਤ ਕਰ ਲਈ। ਅੱਜ ਕੱਲ੍ਹ ਤਾਂ ਪ੍ਰਾਈਵੇਟ ਫੰਡ ਵਾਲੇ ਬਹੁਤ ਸਾਰੇ ਫਸੇ ਹੋਏ ਹਨ, ਕਹਿੰਦੇ ਦੇ ਤਾਂ ਬੈਠੇ $6-7 million ਇੱਧਰ ਉੱਧਰ, ਪਰ ਹੁਣ ਬੈਂਕਰਪਸੀ ਵੱਧ ਹੋ ਰਹੀ ਹੈ ਤਾਂ ਸਾਡਾ ਪੈਸੇ ਮਰੇਗਾ, ਪਹਿਲਾਂ ਬਾਕੀਆਂ ਦਾ ਮਰਦਾ ਫਿਰ ਬੈਂਕਾਂ ਵੱਲ ਚੱਲਦਾ। ਆ ਲਓ ਜੀ ਜਸਵੀਰ ਸਿੰਘ, ਤੁਸੀਂ ਆ ਜਾਓ ਇਹਦੇ 'ਤੇ ਜੀ। ਸਤਿ ਸ਼੍ਰੀ ਅਕਾਲ ਜੀ।
7: ਅਮਰ ਸਾਹਿਬ, ਸਮਾਂ ਬਹੁਤ ਮਾੜਾ ਆ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਨਾ ਕਿ ਕਿਸੇ ਨੂੰ ਫਸਾਉਣਾ ਚਾਹੀਦਾ
0: ਜੀ।
7: ਜੇ ਤੁਸੀਂ ਅਮਰ ਸਾਹਿਬ ਪਿਛਲੇ 5-4 ਸਾਲਾਂ 'ਚ ਦੇਖੋ, ਆ ਜਿਹੜੇ ਹੈਗੇ ਆ, ਜਿੱਦਾਂ ਮੈਂ ਸਾਰੇ ਨੀ ਕਹਿੰਦਾ, ਆਪਣੇ ਰੀਅਲ ਸਟੇਟ ਵਾਲੇ ਭਰਾ ਚੰਗੇ ਵੀ ਹੈਗੇ ਬਹੁਤ, ਕਈਆਂ ਨੇ ਅਮਰ ਸਾਹਿਬ ਲੋਕਾਂ ਨੂੰ ਫਸਾਇਆ ਵੀ ਆ, ਅਸੀਂ ਵੀ ਫਸੇ ਆ। ਸੋ ਕਹਿਣ ਦਾ ਮਤਲਬ ਇਹ ਆ, ਉਹ ਆਪ ਵੀ ਫਸੇ ਵਾ, ਜਿਹੜੇ ਸਵੇਰ ਨੂੰ ਹਨਾ 5 ਵਜੇ 4:30-5 ਵਜੇ ਨਾਲ ਰੇਡੀਓ ਤੇ ਆ ਕੇ ਚੀਕਾਂ ਮਾਰਦੇ ਹੁੰਦੇ ਸੀ, ਘਰ ਲੈ ਲਓ ਹੁਣ ਮਿਲਣੇ ਨੀ ਪੈਸੇ, ਜਿਹੜੇ ਲੋਕੀ ਝੋਲਿਆਂ 'ਚ ਲਈ ਫਿਰਦੇ ਆ। ਤੰਬੜ ਸਾਹਿਬ, ਅੱਜ ਕੱਲ੍ਹ 4-5 ਮਹੀਨਿਆਂ 'ਚ ਉਹਨਾਂ ਦੀ ਆਵਾਜ਼ ਬੂਝ ਨੀ ਸੁਣੀ, ਉਹ ਕਿਤੇ ਯੂਕਰੇਨ ਨੂੰ ਚੱਲ ਗਿਆ, ਕਿਤੇ ਆਰਮੀ 'ਚ ਨੀ ਭਰਤੀ ਹੋ ਗਏ?
0: ਯੂਕਰੇਨ ਬਹੁਤ ਵਧੀਆ ਕੰਟਰੀ ਚੱਲਦੀ, ਉਹ ਰਿਸੈਸ਼ਨ ਵਿੱਚ ਹੈ ਨੀ, ਅਪਰ ਰਿਸੈਸ਼ਨ ਵਿੱਚ ਹੈਗੇ ਆ, ਸੋ ਯੂਕਰੇਨ ਇਜ਼ ਨੋਟ ਇਨ ਰਿਸੈਸ਼ਨ, ਉਹਦੀ ਮੈਂ ਗੱਲਬਾਤ ਕਰਨੀ। ਬਲਦੇਵ ਸਿੰਘ ਲਾਈਨ ਤੁਸੀਂ ਹੋਲਡ 'ਤੇ ਰੱਖੋ, ਤੁਹਾਡੇ ਵਿਚਾਰ ਜਿਹੜੇ ਹਨ ਏਅਰ 'ਤੇ ਚੱਲ ਗਏ, ਮੈਂ ਦੱਸ ਦੇਵਾਂ। ਐਟ ਦੀ ਐਂਡ ਸਾਈਨ ਆਪਾਂ ਕਰਨਾ, ਮੋਰਗੇਜ ਆਪਾਂ ਦੇਣੀ ਆ, ਅਸੀਂ ਆਪਣਾ ਪਵਾਰ ਸਾਹਮਣਾ ਕਿੰਨਾ ਕੰਮ ਕਰ ਸਕਦੇ ਹਾਂ? ਨੈਵਰ ਨੋ, ਜੇ ਘਰ ਵਿੱਚ ਕਿਸੇ ਮੈਂਬਰ ਨੂੰ ਕੋਈ ਪ੍ਰੋਬਲਮ ਪੈ ਗਈ, ਨਾ ਕੰਮ ਕਰ ਸਕੇ ਫਿਰ ਕੀ ਕਰੂੰਗੇ? ਸੋ ਬਜਟ ਹਿਸਾਬ ਨਾਲ ਚੱਲਿਆ ਕਰੋ। ਮੈਨੂੰ ਪਤਾ ਕਈ ਵਾਰੀ ਬੰਦਾ ਕੋਸ਼ਿਸ਼ ਕਰਦਾ ਵੱਧ ਕਮਾਉਣ ਦੀ, ਔਖੇ ਕੰਮ ਔਖਾ ਹੋ ਜਾਂਦਾ, ਸੌਖਾ ਕੰਮ ਵੀ ਆ ਜਾਵੇਗਾ ਯਾਰ, ਕੋਈ ਗਲਤ ਕੰਮ ਨਾ ਕਰ ਬੈਠੇ ਹੋ, ਸੌਖਾ ਕੰਮ ਵੀ ਆ ਜਾਵੇਗਾ। ਟਾਈਮ ਲੱਗ ਜਾਂਦਾ, ਜੇ ਘਰ ਨਹੀਂ ਪੇ ਆਫ ਹੋਇਆ ਤਾਂ ਬੱਚੇ ਪੇ ਆਫ ਕਰ ਦੇਣਗੇ, ਆਪਣੀ ਜ਼ਿੰਦਗੀ ਨਾ ਖਰਾਬ ਕਰੋ। ਅਤੇ ਬੱਚਿਆਂ ਨੂੰ ਕਿੰਨਾ ਕੁਛ ਛੱਡ ਕੇ ਜਾਓਗੇ, ਬੱਚਿਆਂ ਕਿੰਨੀ ਕੁ ਸੌਖੀ ਜ਼ਿੰਦਗੀ ਉਹਨਾਂ ਦੇ ਕਰੋਗੇ, ਆਪਣੀ ਕਦੇ ਜੀ ਕੇ ਦੇਖੀ ਆ? ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ ਆ, ਵਾਇਰਿੰਗ ਦਾ ਕੰਮ ਹੋਵੇ, ਇੰਜਨ ਡਾਇਗਨੋਸ ਕਰਕੇ ਦਿੰਦੇ ਆ, ABS ਐਂਡ ਸੈਂਸਰ ਇਸ਼ੂ ਆ ਜਾਵੇ ਤਾਂ 3472713834 'ਤੇ ਗੱਲਬਾਤ ਕਰ ਲਿਓ। ਬਲਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਨੰਬਰ ਸਾਹਿਬ, ਵੱਡੇ ਭਾਈ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ?
8: ਹਾਂ ਠੀਕ ਆ, ਚਾਲ ਜੋ ਤੁਰਿਆ ਦੇਖ ਲਿਓ, ਕਹਿੰਦੇ 4.5% ਮਾਰਕੀਟ ਥੱਲੇ ਡਿੱਗੀ ਹੋਰ ਹਨ, ਜਿਵੇਂ ਹੁਣ 50,000 ਘਰ ਹੋਰ ਥੱਲੇ ਆ ਗਏ, ਸਾਰੇ ਹੋਰ ਥੱਲੇ ਡਿੱਗਣਗੇ,
0: ਥੱਲੇ ਆਣਗੇ। ਜੇ ਜੇ ਜਿਸ ਹਿਸਾਬ ਨਾਲ ਕਹਿ ਰਹੇ ਹਨ ਮਾਹਰ ਬੰਦੇ, ਤਾਂ ਆਪਾਂ ਤਾਂ ਉਹਨਾਂ ਦੇ ਹਿਸਾਬ ਨਾਲ ਨਹੀਂ ਗੱਲਾਂ ਕਰਦੇ, ਪਰ ਜਿਸ ਤਰ੍ਹਾਂ ਸਾਨੂੰ ਸੁਣਨ ਨੂੰ ਮਿਲਣ ਵਿੱਚ ਆ ਰਿਹਾ ਹੈਗਾ ਆ, ਹਜੇ ਥਿੰਗਸ ਆਰ ਨਾਟ ਸਟੇਬਲ, ਗੈਸ ਪ੍ਰਾਈਸ ਹੋਰ ਵੱਧ ਵੱਧਣ ਹੈਗੀ ਆ, ਲੜਾਈ ਉੱਥੇ ਖਤਮ ਨਹੀਂ ਹੋ ਰਹੀ, ਤੋ ਜਦ ਤੱਕ ਲੜਾਈ ਨੀ ਮੁੱਕਦੀ ਜਦ ਤੱਕ ਕੱਖ ਵੀ ਨਹੀਂ ਹੋਣਾ ਕਿਉਂਕਿ ਗੈਸ
9: ਮਾਰ ਕਿੱਥੇ ਰਹਿੰਦੇ ਮਾਰ ਨੀ ਲੱਭੇ ਕਿੱਥੇ ਆ
0: ਕੋਈ ਨੀ ਮੈਂ ਕੋਸ਼ਿਸ਼ ਕਰੂੰਗਾ ਇਹਦੇ ਤੇ ਲਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ ਤੋ ਡਿਲੀਵਰ ਕਿੱਦਾਂ ਹੁੰਦਾ ਪਲੇਨ ਤੇ ਵੀ ਫਿਊਲ ਲੱਗਦਾ ਮਸ਼ੀਨਾਂ ਚਲਾਉਣ ਵਿੱਚ ਹੀ ਡੀਜ਼ਲ ਪੈਂਦਾ ਟਰੱਕਾਂ ਵਿੱਚ ਵੀ ਡੀਜ਼ਲ ਪੈਂਦਾ ਜੇ ਉਹ ਸਸਤਾ ਨਹੀਂ ਹੋਇਆ ਤਾਂ ਬਾਕੀ ਪ੍ਰਾਈਸਾਂ ਕਿਸ ਤਰ੍ਹਾਂ ਸਸਤੀਆਂ ਹੋਣਗੀਆਂ ਜੇ ਖਾਣ ਪੀਣ ਵਾਲੀਆਂ ਪ੍ਰਾਈਸਾਂ ਮਹਿੰਗੀ ਹੋ ਗਈਆਂ ਤਾਂ ਘਰ ਤਾਂ ਸਸਤੇ ਹੋਣੇ ਹੈਗੇ ਅਫੋਰਡ ਕਰਨੇ ਬੜੇ ਔਖੇ ਹੋ ਜਾਣੇ ਆ ਸੋ ਸੇਵ ਯੋਰ ਮਨੀ ਸਪੈਂਡ ਯੋਰ ਮਨੀ ਵਾਈਜ਼ਲੀ ਮੈਂ ਇਹੀ ਕਹਿਣਾ ਚਾਹੁੰਦਾ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਸਪੋਂਸਰ ਕੀਤਾ 1850 ਐਲੀਵਨ ਰੋਡ 'ਤੇ ਹਨ ਚਲੋ ਫਰੈਸ਼ਕੋ ਦੇ ਪਲਾਜ ਸਟੋਰ ਵਿੱਚ ਜਿਹੜਾ ਹੈਗਾ ਏਅਰਪੋਰਟ ਦੇ ਕਾਊਂਟਰੀ ਸਾਈਡ ਦੇ ਅਤੇ ਬ੍ਰੈਂਬਲੀ ਐਂਡ ਸੈਂਡਲਵੁੱਡ 'ਤੇ ਵੀ ਹੈਗਾ ਹਰਪਾਲ ਸੰਧੂ ਜਾਂ ਹਰਮਿੰਦਰ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ ਗੱਲਬਾਤ ਕਿਆ ਕਰਨੀ ਸਮੋਸੇ ਛੱਕ ਕੇ ਦੇਖਿਓ ਬਹੁਤ ਵਧੀਆ ਬਣਾਉਂਦੇ ਹਨ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਨੇ ਮੈਂ ਖਬਰਾਂ ਪੜ੍ਹਨੀਆਂ ਟਾਈਮ ਤੋਂ ਬੜੀ ਛੇਤੀ ਲੰਘੀ ਜਾਂਦਾ ਲਾਈਨ ਆਪਣਾ ਹੋਲਡ 'ਤੇ ਰੱਖੋ 416-837-1515 ਨੰਬਰ ਹੁੰਦੇ ਆ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ ਖੁਦ ਬਣਾਉਂਦੇ ਹਨ ਜ਼ੀਰੋ ਟੂ ਹੀਰੋ ਬਣਾ ਦਿੰਦੇ ਹਨ ਟ੍ਰੇਲਰ ਬਹੁਤ ਸੋਹਣੇ ਬਣਾ ਦਿੰਦੇ ਹਨ ਥਰੂ ਵੇ ਬਿਲਡਸ ਦ ਬੈਸਟ ਟ੍ਰੇਲਰ ਇਨ ਦਾ ਇੰਡਸਟਰੀ ਇੰਜੀਨੀਅਰ ਟੂ ਲਾਸਟ ਅਤੇ ਫਲੈਟ ਬੈੱਡ ਚਾਹੀਦਾ ਤੁਹਾਨੂੰ ਬੀ ਟ੍ਰੇਨ ਚਾਹੀਦੀ ਆ ਡਰੋਪ ਡੈਕਸ ਚਾਹੀਦੇ ਆ ਕੋਇਲ ਵੈਲ ਚਾਹੀਦੇ ਆ ਅਤੇ ਜਾਂ ਕਿਸੇ ਵੀ ਤਰ੍ਹਾਂ ਦਾ ਟ੍ਰੇਲਰ ਬਿਲਡ ਕਰਵਾਉਣਾ ਹੋਵੇ ਨਾ ਤਾਂ 1170 ਫਿਊਸਟ ਡਰਾਈਵ 'ਤੇ ਪਹੁੰਚੋ ਮਿਸਾਗਰ ਦੇ ਵਿੱਚ 905-219-00 ਅਸੀਂ ਹਿੰਦੇ ਭਾਈ ਨਾਲ ਗੱਲਬਾਤ ਕਰ ਲੈਣੀ ਆ ਇੰਡੀਅਨ ਪੰਜਾਬੀ ਬਾਜ਼ਾਰ ਗਰੋਸਰੀ ਕਰਨੀ ਹੋਵੇ 115 ਫਾਦਰ ਟੋਬਨ ਰੋਡ 'ਤੇ ਪਹੁੰਚ ਸਕਦੇ ਹੋ ਮੀਟ ਸ਼ੋਪ ਵੀ ਆ ਟੇਕ ਆਊਟ ਵੀ ਆ ਡਾਈਨ ਇਨ ਤਾਂ ਹੈ ਨਹੀਂ ਟੇਕ ਆਊਟ ਕਰ ਸਕਦੇ ਹੋ ਤਾਂ ਫਰੈਸ਼ ਫਰੂਟਸ ਐਂਡ ਵੈਜੀਟੇਬਲ ਵੀ ਮਿਲਦੀਆਂ ਇੰਡੀਅਨ ਪੰਜਾਬੀ ਬਾਜ਼ਾਰ 'ਤੇ ਐਲੀ ਟਰੱਕ 'ਤੇ ਰਾਜਾ ਬਾਈ ਕਹਿੰਦੇ ਟਰੱਕਾਂ ਦਾ ਓਇਲ ਚੇਂਜ ਕਰਵਾਉਣਾ ਹੋਵੇ ਕਾਰਾਂ ਦਾ ਓਇਲ ਚੇਂਜ ਕਰਵਾਉਣਾ ਹੋਵੇ 1776 ਮਾਇਰ ਸਾਈਡ ਡਰਾਈਵ 'ਤੇ ਪਹੁੰਚੋ 416-953-9162 ਹੈਗਾ ਫੋਨ ਨੰਬਰ ਮੈਂ ਜੋਬਸ ਇੱਕ ਦੋ ਅਨਾਊਂਸ ਕਰਨੀ ਆ ਅਤੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਖਬਰਾਂ ਦੇਣੀ ਸੀ ਖਬਰ ਵੱਲ ਮੈਂ ਨਜ਼ਰ ਰੱਖਦਾ ਜ਼ਰੂਰ ਟਾਈਮ ਬੜੀ ਛੇਤੀ ਭੱਜ ਰਿਹਾ ਹੈਗਾ ਮੈਂ ਗੱਲਬਾਤ ਕਰਦਾ ਸੀਗਾ ਮਾਰਕ ਕਰਨੀ ਦੀ ਇਹ ਨਿਊਜ਼ ਕਾਫੀ ਹਿੱਟ ਹੋਈ ਆ ਆਸੇ ਪਾਸੇ ਤੁਸੀਂ ਸੁਣੀ ਵੀ ਹੋਣੀ ਆ ਦੇਖੀ ਵੀ ਹੋਣੀ ਆ ਸੋਸ਼ਲ ਮੀਡੀਆ ਦੇਖੀ ਹੋਣੀ ਆ ਸਵਾਲ ਪੁੱਛ ਰਹੇ ਸੀਗੇ ਵੀ ਤਿੰਨ ਫਲਾਈਟਾਂ 'ਤੇ ਗਏ ਹਨ ਜਿਹੜੀ ਡਾਕੂਮੈਂਟ ਅਬਟੇਨ ਕੀਤੀ ਹੈ ਕੈਨੇਡੀਅਨ ਟੈਕਸੀ ਫੈਡਰੇਸ਼ਨ ਵਾਲਿਆਂ ਨੇ ਵੀ ਪ੍ਰਾਈਮ ਮਿਨਿਸਟਰ ਇੰਟਰਨੈਸ਼ਨਲ ਫਲਾਈਟ ਵਿੱਚ ਗਏ ਸੀਗੇ ਕੰਟਰੋਵਰਸੀ ਖੜ੍ਹੀ ਹੋ ਗਈ ਆ ਹੁਣ ਵੀ ਰੈਕਡ ਸ਼ੋ ਕਰਦਾ $1,95,000 ਖਰਚਿਆ ਸਿਰਫ ਪਲੇਨ ਦੇ ਮੀਲਾਂ ਦੇ ਵਿੱਚ ਤਿੰਨ ਫਲਾਈਟਾਂ ਸੀਗੀਆਂ ਸੋ $1,95,000 ਖਰਚਿਆ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਕਿਸ ਤਰ੍ਹਾਂ ਜ਼ਿੰਦਗੀ ਜੀ ਰਹੇ ਅਸੀਂ ਕਿੰਨਾ ਕੁ ਲੋਕਾਂ ਦਾ ਪੈਸਾ ਸਪੈਂਡ ਕਰਨਾ ਉਹ ਜਦੋਂ ਹੋਰ ਕਹਿਣਾ ਮੱਛੀ ਮੂੰਹ 'ਚ ਪਾਉਂਦੇ ਹੁਣ ਸੋਚਦੇ ਤਾਂ ਹੋਣੇ ਹੈਗੇ ਨਾ ਹੂ ਕੇਅਰਸ ਜੇ ਕੇਅਰ ਕਰਦੇ ਹੁੰਦੇ ਇੰਨਾ ਪੈਸਾ ਨਾ ਸਪੈਂਡ ਕਰਨ ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਤੁਸੀਂ ਯੂਕਰੇਨ ਦੀ ਗੱਲ ਕੀਤੀ ਸੀ ਨਾ ਯੂਕਰੇਨ ਇਜ਼ ਨੋਟ ਅਫਿਸ਼ਲੀ ਇਨ ਰਿਸੈਸ਼ਨ ਹਾਂ ਲੜਾਈ ਚੱਲ ਰਹੀ ਹੈਗੀ ਆ ਪਰ ਯੂਕਰੇਨ ਇਜ਼ ਨੋਟ ਅਫਿਸ਼ਲੀ ਇਨ ਰਿਸੈਸ਼ਨ ਪਰ ਕੈਨੇਡਾ ਟੈਕਨੀਕਲ ਰਿਸੈਸ਼ਨ ਵਿੱਚ ਹੈਗਾ ਪਰ ਅਸੀਂ ਪੈਸਾ ਬਿਲੀਅਨਸ ਆਫ ਡਾਲਰ ਯੂਕਰੇਨ ਨੂੰ ਦਿੱਤਾ ਸੋ ਖਬਰਾਂ ਦੱਸ ਰਹੀ ਹਨ ਵੀ ਇੰਟਰਨੈਸ਼ਨਲ ਦੁਨੀਆ ਭਰ ਦੇ ਜਿਹੜੇ ਦੇਸ਼ ਹਨ ਉਹਨਾਂ ਨੇ ਯੂਕਰੇਨ ਦੀ ਸਪੋਰਟ ਕੀਤੀ ਅਤੇ ਪੈਸਾ ਦਿੱਤਾ ਯੂਕਰੇਨ ਰਿਸੈਸ਼ਨ ਵਿੱਚ ਨਹੀਂ ਹੈਗਾ ਪਰ ਅਸੀਂ ਪਹੁੰਚੇ ਹੋਏ ਦੈਟਸ ਅ ਸੈਡ ਸਟੋਰੀ ਹੈਗੀ ਆ ਅਸੀਂ ਆਪਣੇ ਦਾ ਖਿਆਲ ਨਹੀਂ ਰੱਖਦੇ ਅਤੇ ਦੂਸਰੇ ਪਾਸੇ ਬੜੇ ਪੈਸੇ ਸਿੱਟਦੇ ਹਨ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਜਦੋਂ ਇਹਨਾਂ ਨੇ ਤੁਹਾਡੇ ਘਰ ਆਉਣਾ ਬਾਰਬੀਕਿਊ ਛਕਣੇ ਆ ਪੁੱਛ ਲਿਆ ਕਰੋ ਸਾਡੇ ਵਾਸਤੇ ਕੀ ਕੀਤਾ ਤੁਸੀਂ ਕਿਉਂਕਿ ਸਵਾਦ ਲੈਣਾ ਬੰਦ ਕਰ ਦਿਆ ਕਰੋ ਲੋਕਾਂ ਦਾ ਕੰਮ ਔਖਾ ਹੋਇਆ ਸੌਖਾ ਹੋ ਜਾਵੇਗਾ ਮਨਜੀਤ ਕੌਰ ਚੀਮਾ ਜੀ ਨੇ ਸਾਨੂੰ ਜੁਆਇਨ ਕੀਤਾ ਮਨਜੀਤ ਚੀਮਾ ਜੀ ਨੇ 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਤੁਸੀਂ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕਰ ਲੈਣੀ ਆ ਚੀਮਾ ਜੀ ਤੁਹਾਡੀ ਪ੍ਰੋਪਰਟੀ ਨੂੰ ਵਧੀਆ ਤਰੀਕੇ ਨਾਲ ਐਵੈਲੂਏਟ ਕਰਕੇ ਦੇਣਗੇ ਪੈਸੇ ਬਚਾ ਕੇ ਵੀ ਦੇਣਗੇ ਅਤੇ ਪੈਸੇ ਬਣਾ ਕੇ ਵੀ ਦੇਣਗੇ ਦੋਨੇ ਪਾਸੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਮਨਜੀਤ ਚੀਮਾ ਜੀ ਕਾਲ ਕਰ ਲੈਣੀ ਆ 416-357-9965 'ਤੇ ਜੇ ਆਪਣੇ ਕੋਲ ਪ੍ਰੋਪਰਟੀ ਲਿਸਟ ਕਰਨੀ ਹੋਵੇ ਟੈਂਟ ਚਾਹੀਦੇ ਹੈ ਟੈਂਟ ਰੈਂਟਲਸ ਅਤੇ ਤੁਸੀਂ ਗੁਰਸੇਵਕ ਸਿੰਘ ਨਾਲ ਗੱਲਬਾਤ ਕਰਨੀ ਆ ਗੁਰਸੇਵਕ ਗਿੱਲ ਦੇ ਨਾਲ ਕੋਈ ਟੈਂਟ ਚਾਹੀਦੇ ਹਨ ਕੋਈ ਪ੍ਰੋਗਰਾਮ ਆ ਰਿਹਾ ਫੰਕਸ਼ਨ ਆ ਰਿਹਾ 416-557-0941 'ਤੇ ਗੱਲਬਾਤ ਕਰ ਲਿਓ ਅਤੇ ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵਿਜ਼ਨ ਇੰਸ਼ੋਰੈਂਸ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ ਆ ਤਾਂ 416-509-1509 'ਤੇ ਗੱਲਬਾਤ ਕਰਨੀ ਆ 416-509-1509 ਸੋ ਸਾਡੇ ਸਟੂਡੀਓ ਨੰਬਰ 416-837-1515 ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਸੋ ਇੰਨੇ ਬਿਜ਼ੀ ਸਕੈਜੂਲ ਦੇ ਵਿੱਚ, ਰਸ਼ ਦੇ ਵਿੱਚ ਜਦੋਂ ਫੀਫਾ ਸ਼ੁਰੂ ਹੋਣਾ ਆ, ਗੋ ਟ੍ਰੇਨਾਂ ਵੀ ਟੈਸਟ ਹੋ ਜਾਣਗੀਆਂ, ਕਿੱਦਾਂ ਟਾਈਮ ਸਿਰ ਚੱਲਦੀ ਹੈ ਨਹੀਂ, ਸੇਫਟੀ ਐਂਡ ਸਿਕਿਉਰਿਟੀ ਦਾ ਵੀ ਪਤਾ ਲੱਗ ਜਾਵੇਗਾ। ਬੜਾ ਪੈਸਾ ਖਰਚਿਆ ਜਾ ਰਿਹਾ ਇਸ ਸਪੋਰਟਸ 'ਤੇ, ਜਿਹਨੂੰ ਆਪਾਂ ਕਹਿੰਦੇ ਹਾਂ ਸੋਕਰ ਫੁੱਟਬਾਲ ਕਹਿੰਦੇ ਹਾਂ। ਸੋ ਬੈਸਟ ਆਫ ਲੱਕ ਟੂ ਆਲ ਦ ਟੀਮਾਂ ਅਰਾਈਵ ਕਰਨ ਲੱਗ ਪਈਆਂ ਹਨ, ਅਤੇ ਇੱਕ ਟੀਮ ਅਰਾਈਵ ਕਰੇਗੀ ਥੋੜ੍ਹੀ ਜਿਹਾ ਠਹਿਰ ਕੇ, ਉਹ ਹੈਗੀ ਆ ਜਿਹੜੀ ਪੰਜਾਬੀ ਵਿਰਸਾ ਦੀ ਟੀਮ ਹੈਗੀ ਆ, ਮਨਮੋਹਨ ਵਾਰਸ, ਕਮਲ ਹੀਰ ਅਤੇ ਸੰਗਤਾਰ ਭਾਜੀ ਦਾ ਸ਼ੋਅ, ਜੁਲਾਈ ਦੀ ਇਹ 25 ਤਰੀਕ ਨੂੰ ਆ ਰਿਹਾ, ਜੁਲਾਈ ਦੀ 25 ਤਰੀਕ ਨੂੰ ਸ਼ੋਅ ਆ ਰਿਹਾ। ਟਿਕਟਾਂ ਲੈਣੀਆਂ ਹੁਣ ਤੁਸੀਂ ਟਿਕਟ ਮਾਸਟਰ ਤੋਂ ਵੀ ਟਿਕਟਾਂ ਖਰੀਦ ਸਕਦੇ ਹੋ, ਅਤੇ ਕੰਮ ਦੀ ਭਾਲ ਵਿੱਚ ਹੋ। ਆਰ ਗਿੱਲ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ ਯੂ ਐੱਸ ਏ ਵਾਸਤੇ, 3 ਸਾਲ ਦਾ ਐਕਸਪੀਰੀਅੰਸ, ਸੇਫਟੀ ਬੋਨਸ ਵੀ ਮਿਲਦਾ, 70 ਸੈਂਟ ਮਿਲ ਜਾਂਦੇ ਹੈਗੇ ਆ, ਅਪ ਟੂ 70 ਸੈਂਸ, ਡੈਡੀਕੇਟਡ ਟ੍ਰਿਪਸ ਆ, ਨੋ ਹੋਲਡ ਬੈਕਸ, ਐਕਸਟਰਾ ਪਿਕਅਪ ਵੀ ਹੈਗੀ ਆ। ਤੁਸੀਂ ਡਰਾਈਵਰ ਦੀ ਜੋਬ ਦੀ ਭਾਲ ਵਿੱਚ ਹੋ ਤਾਂ ਆਰ ਗਿੱਲ 'ਤੇ ਅਸੀਂ ਗੱਲਬਾਤ ਕਰ ਲੈਣੀ ਹੈ, 647-330-3058-50, 6473305850 'ਤੇ ਗੱਲਬਾਤ ਕਰ ਲਿਓ। ਐਕਸਪੀਰੀਅੰਸ ਮਿਲ ਰਾਈਟ ਵੀ ਚਾਹੀਦੇ ਆ, ਜਿਹੜੇ ਐਕਸਪੀਰੀਅੰਸ ਵੈਲਡਰ ਵੀ ਚਾਹੀਦੇ ਹਨ, ਲੀਡ ਆਫਟਰਨੂਨ ਵੈਲਡਰ ਚਾਹੀਦਾ ਮਿਸਿਸਾਗਾ ਦੇ ਵਿੱਚ, ਤੁਸੀਂ ਵੈਲਡਿੰਗ ਦੀ ਜੋਬ ਦੀ ਭਾਲ ਵਿੱਚ ਹੋ ਜਾਂ ਏਜ਼ਡ ਡਰਾਈਵਰ ਦਾ ਰੋਲ ਪਲੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਲਿਓ ਜਾਂ ਟੈਕਸ ਕਰ ਲਿਓ। ਇੰਗਲਿਸ਼ ਬੋਲਦੇ ਹਨ ਵੱਡੀ ਕੰਪਨੀਆਂ, 437-242-3151, 437-242-3151 'ਤੇ ਸੰਪਰਕ ਕਰ ਲਿਓ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਢਿੱਲੋ ਆਡੀਓ ਵੀਡੀਓ ਵਾਲੇ ਦਾ, ਅਤੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁਣ ਜਿਹੜਾ ਗੱਲਬਾਤ ਕਰ ਲੈਣੀ ਆ। ਜੇ ਕੰਮ ਔਖਾ ਚੱਲ ਰਿਹਾ ਹੈਗਾ ਨਾ, ਬਹੁਤ ਲੰਬੇ ਸਮੇਂ ਤੋਂ ਮਦਦ ਕਰਦੇ ਆ ਰਹੇ ਹਨ, ਲੀਗਲ ਤਰੀਕੇ ਨਾਲ ਕਰਜ਼ਾ ਮਾਫ਼ ਕਰਕੇ ਦਿੰਦੇ ਹਨ ਜਾਂ ਇੱਕ ਛੋਟੀ ਜਿਹੀ ਪੇਮੈਂਟ ਬਣਾ ਦਿੰਦੇ ਹਨ, ਅਪ ਟੂ 70% ਕਰਜ਼ਾ ਮਾਫ਼ ਹੋ ਜਾਂਦਾ ਹੈਗਾ ਆ। ਔਖੇ ਕੰਮ ਨੂੰ ਸੌਖਾ ਕਰ ਲਿਓ ਤੁਸੀਂ 416-502-3100 'ਤੇ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਸੰਪਰਕ ਕਰ ਲਿਓ, ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਲਓ ਜੀ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰਦੇ ਤੁਸੀਂ ਪਸੰਦ ਕੀਤਾ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਖਬਰਾਂ ਦੇ ਨਾਲ ਨਾਲ ਬਹੁਤ ਸਾਰੇ ਟਾਕ ਸ਼ੋਅ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਆ। ਸਪੋਰਟ ਦਿਆ ਕਰੋ, ਵੱਖ ਵੱਖ ਪ੍ਰੋਗਰਾਮ ਨੂੰ ਵੱਖਰੇ ਤਰੀਕੇ ਨਾਲ ਪ੍ਰੋਗਰਾਮ ਕਰ ਦਿੰਦੇ ਹਨ। ਪੰਜਾਬ ਦੀਆਂ ਖਬਰਾਂ ਸੁਣਨੀਆਂ ਚਾਹੀਦੀਆਂ ਜੇ ਸਾਨੂੰ ਇੱਥੇ ਫਾਇਦਾ ਹੁੰਦਾ ਹੋਵੇ। ਪੰਜਾਬ ਵਿੱਚ ਦੁਨੀਆ ਭਰ ਦੀ ਨੌਲੇਜ ਰੱਖਣੀ ਚਾਹੀਦੀ ਹੈਗੀ ਆ, ਪਰ ਦਿਸ ਇਜ਼ ਦਾ ਕੰਟਰੀ। ਮੇਰੀ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਨਾ ਸਕੂਟਰ ਚਲਾਉਂਦੇ ਹੋ, ਸਾਈਡਵਾਕ 'ਤੇ ਚਲਾਉਂਦੇ ਹੋ, ਹੱਕ ਹੈਗਾ ਤੁਹਾਡਾ, ਜਿੱਥੇ ਵੀ ਚਲਾਉਣ ਦਾ ਰੂਲਸ ਰੈਕ ਚਲਾਇਆ ਕਰੋ, ਪਰ ਇਹ ਨਾ ਸੋਚਿਓ ਵੀ ਮੇਰਾ ਰਾਈਟ ਹੈਗਾ ਵੀ ਮੈਂ ਖੱਬੇ ਸੱਜੇ ਨਹੀਂ ਦੇਖਣਾ, ਮੈਂ ਤਾਂ ਸਪੀਡ ਨਾਲ ਭਜਾਈ ਜਾਣਾ। ਜਦੋਂ ਕਿਤੇ ਇੰਟਰਸੈਕਸ਼ਨ ਆਉਂਦਾ, ਥੋੜ੍ਹਾ ਬਹੁਤਾ ਖੱਬੇ ਸੱਜੇ ਦੇਖ ਲਿਆ ਕਰੋ, ਕਿਉਂਕਿ ਕਈ ਵਾਰੀ ਕਾਰ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਆ ਰਹੇ ਹੋ, ਨਹੀਂ ਦਿਸਦੇ। ਸੋ ਇਹੀ ਆ ਜ਼ਰੂਰੀ, ਸੇਫਟੀ ਅਤੇ ਸਿਕਿਉਰਿਟੀ ਨਾਲ ਰਿਹਾ ਕਰੋ। ਅੱਜ ਕੱਲ੍ਹ ਸਕੂਟਰ ਬਹੁਤ ਆ ਗਏ ਹਨ ਸੜਕਾਂ ਦੇ ਉੱਪਰ, ਜਿੱਥੇ ਬੱਚਿਆਂ ਨੇ ਸਾਈਕਲ ਚਲਾਉਣੇ ਸੀ, ਤੁਰਨਾ ਫਿਰਨਾ ਸੀਗਾ, ਉਹ ਬੈਟਰੀ ਵਾਲੇ ਸਕੂਟਰ ਚਲਾ ਰਹੇ ਹਨ। ਫਿਰ ਕਹਿੰਦੇ ਭੱਜਦੇ ਨਹੀਂ, ਫਿੱਟ ਨਹੀਂ ਹੁੰਦੇ, ਬਿਮਾਰੀਆਂ ਵੱਧ ਲੱਗਦੀਆਂ। ਗੈਟ ਯੂਅਰ ਬੋਡੀ ਮੂਵਿੰਗ, ਸੋ ਡਿਵਾਈਸਾਂ ਨੂੰ ਇੰਜੋਏ ਕਰਿਆ ਕਰੋ, ਪਰ ਐਕਸਰਸਾਈਜ਼ ਕਰਨੀ ਬੱਚਿਆਂ ਵਾਸਤੇ ਬੜੀ ਜ਼ਰੂਰੀ ਹੁੰਦੀ ਆ। ਜਿੱਥੇ ਵੱਖ ਵੱਖ ਗ੍ਰੈਜੂਏਸ਼ਨ ਹੋ ਰਹੀਆਂ ਹਨ, ਬੱਚਿਆਂ ਨੂੰ ਵਧਾਈ ਹੋਵੇ, ਸਾਡੇ ਫਿਊਚਰ ਹਨ ਇਸ ਕੰਟਰੀ ਦੇ, ਅਤੇ ਸੋਚਿਓ ਜ਼ਰੂਰ ਵੀ ਕਿਹੜੇ ਪ੍ਰੋਗਰਾਮਸ ਇਹਨਾਂ ਨੂੰ ਲੈ ਕੇ ਦੇਣੇ ਆ, ਫਿਊਚਰ ਦੇ ਵਿੱਚ ਕਿਹੜੇ ਪ੍ਰੋਗਰਾਮ ਵਰਥ ਕਰਦੇ। ਜਿਨ੍ਹਾਂ ਨੇ ਆ ਗ੍ਰਾਫਿਕਸ ਆਰਟਿਸਟ ਕੀਤੀ ਸੀਗੀ, ਫਿਲਮ ਐਡੀਟਿੰਗ ਸੀਗੀ ਨਾ, ਕੰਮ ਬਹੁਤ ਘੱਟ ਗਏ ਹਨ। ਬਹੁਤ ਸਾਰੇ ਕੰਮ ਫਰੰਟ ਐਂਡ ਦਾ, ਫਰੰਟ ਡੈਸਕ ਦਾ ਜਿਹੜਾ ਸੈਕਟਰੀ ਦਾ ਵੀ ਆਫਿਸ ਵਿੱਚ ਸਾਡੀ ਬੱਚੀ ਕੰਮ ਕਰਦੀ ਹੈ, ਫਰੰਟ ਐਂਡ ਦੇ ਉਹ ਕੰਮ ਬਹੁਤ ਘੱਟ ਗਏ ਹਨ। ਫਿਊਚਰ ਪਲਾਨਿੰਗ ਜਿਹੜੀ ਬੜੀ ਜ਼ਰੂਰੀ ਹੁੰਦੀ ਆ, ਆਪਣੇ ਟੀਚਰਾਂ ਨਾਲ ਗੱਲਬਾਤ ਕਰ ਲੈਣੀ, ਮੇਰਾ ਬੱਚਾ ਕੀ ਸਿੱਖੇ ਤਾਂ ਕਿਹੜੀਆਂ ਜੋਬਾਂ ਫਿਊਚਰ ਵਿੱਚ ਵੱਧ ਮਿਲ ਸਕਦੀਆਂ। ਲਓ ਜੀ, ਇਹ ਸੀਗਾ ਅੱਜ ਦਾ ਪ੍ਰੋਗਰਾਮ। ਸੋ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਲਾਟ ਲਾਡੇ ਹੋਤੇ ਨੇ ਇਹ ਗੀਤ ਦੀ ਰਿਕੁਐਸਟ ਕੀਤੀ ਸੀ, ਮੈਂ ਜਾਂਦਾ ਜਾਂਦਾ ਲਾ ਜਾਂਦਾ, ਅਤੇ ਸੁਣਦੇ ਰਹੋ ਅਤੇ ਦੇਖਦੇ ਰਹੋ ਵਿਰਾਸਤ ਟੀਵੀ। ਕਦੇ ਬਾਅਦ ਵਿੱਚ ਗੱਲਬਾਤ ਕਰਨੀ ਹੈ, 416-451-2222 'ਤੇ ਤੁਸੀਂ ਕਰ ਸਕਦੇ ਹੋ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਸੋਮਵਾਰ ਦੇ ਚੜ੍ਹਦੀ ਕਲਾ ਵਾਲੇ ਦਿਨ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਬਹੁਤ ਬਹੁਤ ਸਵਾਗਤ ਹੈ ਜੀ, ਬੜੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਅਤੇ ਚੜ੍ਹਦੀ ਕਲਾ ਵਾਲੇ ਚਿਹਰਿਆਂ ਅਤੇ ਚੜ੍ਹਦੀ ਕਲਾ ਵਾਲੇ ਲੋਕਾਂ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਅਤੇ ਗੱਲਾਂ ਬਾਤਾਂ ਦੀ ਤਰ੍ਹਾਂ, ਰੋਜ਼ ਦੀ ਤਰ੍ਹਾਂ ਅੱਜ ਵੀ ਖੂਬਸੂਰਤ ਗੱਲਾਂ ਬਾਤਾਂ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਬਣ ਚੁੱਕੇ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤੀ ਦੌਰ ਦੇ ਵਿੱਚ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਅਤੇ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਹਰਪ੍ਰੀਤ ਸੈਣੀ ਉਹਨਾਂ ਨੂੰ ਯਾਦ ਰੱਖਣਾ ਆ। ਟੌਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ। ਹੈਲਥ, ਡੈਂਟਲ, ਇਨਵੈਸਟਮੈਂਟ ਪਲਾਨ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ 416-817-6500 ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ, ਸੁਪਰ ਵੀਜ਼ਾ, ਹੈਲਥ ਅਤੇ ਟਰੈਵਲ ਇੰਸ਼ੋਰੈਂਸ ਦੇ ਬਾਬਤ 416-817-6500 ਹਰਪ੍ਰੀਤ ਸੈਣੀ ਜੀ ਹੁਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਜੁੜ ਚੁੱਕੇ ਹਾਂ ਇੱਕ ਖੂਬਸੂਰਤ ਖੂਬਸੂਰਤ ਖੂਬਸੂਰਤ ਪਲ ਸਟੂਡੀਓ ਦੀ ਘੜੀ ਦੇ ਮੁਤਾਬਕ 7:04 ਹੋ ਚੁੱਕੇ ਨੇ। ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਬਣ ਚੁੱਕੇ ਨੇ। ਪਰ ਖਬਰਾਂ ਦੇ ਨਾਲ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵੀ ਸਪੋਂਸਰ ਕਰ ਰਹੇ ਨੇ। ਤੁਸੀਂ ਘਰ ਵਾਸਤੇ, ਬਿਲਡਿੰਗ ਵਾਸਤੇ ਤੁਸੀਂ ਕੰਟਰੈਕਟਰ ਹੋ ਤਾਂ ਤੁਸੀਂ ਬਿਲਡਿੰਗ ਸਪਲਾਈ ਦਾ ਸਮਾਨ ਲੈਣਾ ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਨਾਲ ਤੁਸੀਂ ਰਾਬਤਾ ਕਰਨਾ ਹੈ। 8005 ਡਿਕਸੀ ਰੋਡ ਬ੍ਰੈਂਪਟਨ 'ਤੇ ਲੋਕੇਟਡ ਨੇ। 646-947-0585-641-96105-85 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਪਲੰਬਿੰਗ ਸਪਲਾਈ ਦਾ ਸਮਾਨ, ਐਚ ਵੀ ਏ ਸੀ ਦਾ ਸਮੱਗਰੀ, ਕਿੰਨੀ ਵੀ ਤੁਸੀਂ ਐਕਸਰਸਾਈਜ਼, ਮਾਫ ਕਰਨਾ, ਇਲੈਕਟ੍ਰੀਕਲ, ਫਲੋਰਿੰਗ, ਟਾਇਲਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲਸ, ਟੂਲਸ, ਹਾਰਡਵੇਅਰ, ਵੈਨਿਟੀ, ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਲਡਿੰਗ ਸਪਲਾਈ ਦਾ ਕੰਮ ਕਰ ਰਹੇ ਹੋ, ਇਸ ਟਾਈਮ ਕੰਟਰੈਕਟਰ ਹੋ ਜਾਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰ ਰਹੇ ਹੋ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਨਾਲ ਰਾਬਤਾ ਕਰ ਸਕਦੇ ਹੋ। ਸੋ ਸਵਾਗਤ ਕਰਦੇ ਹਾਂ ਆਪਾਂ ਰਮੇਸ਼ ਜੀ ਹੁਣਾਂ ਦਾ, ਸਾਡੇ ਨਾਲ ਜੁੜ ਚੁੱਕੇ ਨੇ ਇੱਕ ਨਵੀਂ ਸਵੇਰ ਔਰ ਇੱਕ ਨਵੇਂ ਦਿਨ ਅਤੇ ਨਵੀਆਂ ਖਬਰਾਂ ਦੇ ਨਾਲ। ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਵਿੱਚ ਬਣੇ ਹੋਏ ਨੇ। ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ। ਕੀ ਹਾਲ ਚਾਲ ਮੰਡੇ ਦੀ ਸਾਡੀ ਸਵੇਰ ਅਤੇ ਤੁਹਾਡੀਆਂ ਤਰਕਾਲਾਂ ਦੀ ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਉਣੇ ਜੀ, ਠੀਕ ਠਾਕ ਹੋ?
2: ਸੰਧੂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਸਾਡੇ ਸਾਰੇ ਸਰੋਤੇ ਜਿਹੜੇ ਪੰਜਾਬੀ ਲਹਿਰਾਂ ਦੇ ਨਾਲ ਇਸ ਵੇਲੇ ਜੁੜੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਔਰ ਅੱਜ ਦੀਆਂ ਖਬਰਾਂ, ਨਵੇਂ ਦਿਨ ਤੋਂ ਨਵੀਂ ਸ਼ੁਰੂਆਤ। ਸਭ ਤੋਂ ਪਹਿਲੀ ਖਬਰ, ਮਨਪ੍ਰੀਤ ਐਲੀ ਜੀ ਨੇ ਕਹਿੰਦੇ ਕੋਈ ਵੱਡਾ ਐਲਾਨ ਕਰਤਾ। ਇਸ ਐਲਾਨ ਬਾਰੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਗੱਲਬਾਤ ਕਰੀਏ, ਰਾਜਨੀਤਿਕ ਪਹਿਲੀ ਖਬਰ ਜੀ। ਸਰ,
2: ਬੰਧੂ ਸਾਹਿਬ, ਜਿਸ ਮਨਪ੍ਰੀਤ ਸਿੰਘ ਐਲੀ ਦਾ ਤੁਸੀਂ ਜ਼ਿਕਰ ਕੀਤਾ, ਜੇ ਆਪਾਂ ਡੇਢ ਕੁ ਦਹਾਕਾ ਪਿੱਛੇ ਚਲੇ ਜਾਈਏ ਤੇ ਸਿਆਸਤ ਦੇ ਵਿੱਚ ਮਨਪ੍ਰੀਤ ਐਲੀ ਦਾ ਕੋਈ ਨਾਮ ਨਹੀਂ ਹੁੰਦਾ ਸੀ। ਪਰੰਤੂ ਸੁਖਬੀਰ ਸਿੰਘ ਬਾਦਲ ਜਾਂ ਕਹੀਏ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਜ਼ਰੂਰ ਕਹਿ ਸਕਦੇ ਹਾਂ, ਲੁਧਿਆਣੇ ਦੇ ਨਾਲ ਇਹ ਐਲੀ ਪੈਂਦਾ। ਵੈਸੇ ਹੁਣ ਨਾਲ ਸ਼ਬਦ ਗਲਤ ਹੈ, ਲੁਧਿਆਣੇ ਦੇ ਵਿੱਚ ਹੀ ਇਹ ਐਲੀ ਪਿੰਡ ਪੈਂਦਾ ਹੈ। ਹੁਣ ਤੇ ਉਹ ਪਿੰਡ ਪਿੰਡ ਰਿਹਾ ਹੀ ਨਹੀਂ, ਬਾਕੀ ਲੁਧਿਆਣਾ ਅਜੇ ਹੋਰ ਤਰ੍ਹਾਂ ਦਾ ਹੋ ਸਕਦਾ। ਜਿਹੜਾ ਐਲੀ ਵਾਲਾ ਖੇਤਰ ਹੈ ਉਹ ਲੁਧਿਆਣਾ, ਜਿਹਨੂੰ ਆਪਾਂ ਸਾਊਥ ਸਿਟੀ ਆਖਦੇ ਹਾਂ, ਉਹ ਸੰਧੂ ਸਾਹਿਬ ਬੜਾ ਇੱਕ ਡਿਵੈਲਪ ਸ਼ਹਿਰ ਬਣ ਗਿਆ, ਬੜਾ ਮਹਿੰਗੇ ਭਾਅ ਦਾ ਸ਼ਹਿਰ ਬਣ ਗਿਆ, ਬੜਾ ਕੁਛ ਉੱਥੇ ਨਜ਼ਰ ਆਉਂਦਾ ਹੈ। ਆਖਦੇ ਆ ਕਿ ਮਨਪ੍ਰੀਤ ਸਿੰਘ ਐਲੀ ਇੱਕ ਸਧਾਰਨ ਵਿਅਕਤੀ ਸੀ ਤੇ ਜਦੋਂ ਉਹ ਜਿਹਨੂੰ ਆਪਾਂ ਪ੍ਰੋਪਰਟੀ ਦਾ ਕਾਰੋਬਾਰ ਆਖਦੇ ਉਸ ਕਾਰੋਬਾਰ ਚ ਪਿਆ ਤੇ ਫਿਰ ਦਿਨਾਂ ਵਿੱਚ ਹੀ ਮਨਪ੍ਰੀਤ ਤਿਆਲੀ ਦਾ ਨਾਂ ਗੂੰਜਿਆ ਤੇ ਉਹ ਮਨਪ੍ਰੀਤ ਤਿਆਲੀ ਫਿਰ ਵਿਧਾਇਕ ਬਣਦਾ 212 ਦੇ ਵਿੱਚ ਤੇ ਬਸ ਫਿਰ ਤੇ ਸਿਆਸਤ ਵਿੱਚ 440 ਸੀਗੀ ਮਨਪ੍ਰੀਤ ਤਿਆਲੀ ਦੀ ਸੂਬੇ ਦੇ ਵਿੱਚ ਝੰਡੀ ਹੋ ਜਾਂਦੀ ਹੈ। ਹਾਲਾਂਕਿ ਮਨਪ੍ਰੀਤ ਤਿਆਲੀ ਬੜੇ ਠੰਡੇ ਸੁਭਾਅ ਦਾ ਮਿੱਠ ਬੋਲੜਾ ਕਹਿ ਸਕਦੇ ਹਾਂ, ਸਿਆਸੀ ਲੀਡਰਾਂ ਵਾਂਗੂ ਐਵੇਂ ਨਹੀਂ ਬੋਲਦਾ ਜਿਵੇਂ ਸਟੇਜਾਂ ਤੋਂ ਆਵਾਗਾਉਣੀ ਕਈ ਬੋਲਦੇ ਰਹਿੰਦੇ, ਇੱਦਾਂ ਦਾ ਮਨਪ੍ਰੀਤ ਤਿਆਲੀ ਚ ਕੋਈ ਨੁਕਸ ਨਹੀਂ ਹੈ। ਹੁਣ ਤਾਜ਼ਾ ਤਰੀਨ ਮਨਪ੍ਰੀਤ ਤਿਆਲੀ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਨਹੀਂ ਹੈਗਾ। ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਵਿੱਚ ਉਹ ਗਿਆ ਸੀਗਾ ਹੈਗਾ ਤੇ ਤਾਜ਼ਾ ਵੀ ਵਿਧਾਇਕ ਹੈ ਉਹ ਸੰਧੂ ਸਾਹਿਬ। ਮਨਪ੍ਰੀਤ ਤਿਆਲੀ ਦਾਖਾ ਖੇਤਰ ਤੋਂ ਇਸ ਵੇਲੇ ਵਿਧਾਇਕ ਆ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁਣਿਆ ਹੋਇਆ ਵਿਧਾਇਕ ਹੈ
0: ਜੀ।
2: ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ 2-2.5 ਸੀਟਾਂ ਜਿੱਤੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਮਨਪ੍ਰੀਤ ਤਿਆਲੀ ਸੀਗਾ, ਪਰੰਤੂ ਮਨਪ੍ਰੀਤ ਤਿਆਲੀ ਨੇ ਇਹ ਤਾਂ ਨਹੀਂ ਕਦੇ ਕਿਹਾ ਕਿ ਮੈਂ ਅਕਾਲੀ ਦਲ ਛੱਡਿਆ, ਨਾ ਅਕਾਲੀ ਦਲ ਵਾਲਿਆਂ ਨੇ ਮਨਪ੍ਰੀਤ ਨੂੰ ਤਿਆਲੀ ਨੂੰ ਕੱਢਿਆ, ਪਰੰਤੂ ਗੱਲ ਬੜੀ ਸਾਫ ਸੀ ਕਿ ਮਨਪ੍ਰੀਤ ਤਿਆਲੀ ਅਕਾਲੀ ਦਲ ਛੱਡ ਚੁੱਕਾ ਸੀ ਤੇ ਉਹਨੂੰ ਕੱਢ ਚੁੱਕੇ ਸੀਗੇ, ਉਹਦੇ ਵਿੱਚ ਕੋਈ ਰੌਲਾ ਰੱਪਾ ਨਹੀਂ। ਹੁਣ ਤਾਜ਼ਾ ਤਰੀਨ ਮਨਪ੍ਰੀਤ ਤਿਆਲੀ ਜਿਹੜਾ ਬੀਤੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਵਿੱਚ ਕਹਿ ਲਈਏ ਕਿ ਮੁੱਖ ਆਗੂ ਦੀ ਭੂਮਿਕਾ ਅਦਾ ਕਰਦਾ, ਉਹਦਾ ਕਾਰਨ ਇਹ ਸੀਗਾ ਕਿ ਜਿਹੜੀ 2 ਦਸੰਬਰ ਸਨ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਕਮੇਟੀ ਬਣੀ ਸੀ 5 ਬੰਦਿਆਂ ਦੀ ਜਿਸਨੇ ਮੈਂਬਰਸ਼ਿਪ ਕਰਨੀ ਸੀ ਨਵੇਂ ਅਕਾਲੀ ਦਲ ਲਈ, ਉਹ ਚੋਂ ਮਨਪ੍ਰੀਤ ਤਿਆਲੀ ਇੱਕ ਸੀਗਾ। ਮਨਪ੍ਰੀਤ ਤਿਆਲੀ ਨੇ ਨਵੇਂ ਅਕਾਲੀ ਦਲ ਲਈ ਮੈਂਬਰਸ਼ਿਪ ਵੀ ਕੀਤੀ ਤੇ ਦੂਜੇ ਪਾਸੇ ਫਿਰ ਜਦੋਂ ਮੈਂਬਰਸ਼ਿਪ ਹੋਈ ਤੇ ਉਸ ਨਵੇਂ ਅਕਾਲੀ ਦਲ ਦਾ ਉਹ ਫਾਊਂਡਰ ਮੈਂਬਰ ਵੀ ਸੀਗਾ। ਵਿੱਚ ਵਿਚਾਲੇ ਕੁਛ ਏਦਾਂ ਦੀਆਂ ਚੀਜ਼ਾਂ ਵਾਪਰੀਆਂ, ਬੀਤੇ ਦਿਨਾਂ ਦੇ ਵਿੱਚ ਉਸਨੇ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡ ਦਿੱਤਾ। ਜਦੋਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡਿਆ 2 ਗੱਲਾਂ ਆਖ ਕੇ ਗਏ। ਇੱਕ ਉਹਨਾਂ ਨੇ ਗੱਲ ਆਖੀ ਕਿ ਭਾਈ ਮੈਂ ਅਕਾਲੀ ਦਲ ਪੁਨਰ ਸੁਰਜੀਤ ਛੱਡ ਰਿਹਾ ਕਿਉਂਕਿ ਵਿਚਾਰਧਾਰਕ ਮਤਭੇਦ ਹੈ। ਦੂਜੀ ਗੱਲ ਉਹਨਾਂ ਨੇ ਆਖੀ ਕਿ ਨਾ ਮੈਂ ਭਾਜਪਾ ਚ ਜਾਵਾਂ, ਨਾ ਮੈਂ ਕਾਂਗਰਸ ਵਿੱਚ ਜਾਵਾਂ, ਨਾ ਮੈਂ ਆਮ ਆਦਮੀ ਪਾਰਟੀ ਚ ਜਾਵਾਂ। ਵੈਸੇ ਤੇ ਉਦਣ ਹੀ ਸਥਿਤੀ ਬੜੀ ਸਾਫ ਸੀ ਕਿ ਉਹ ਕੁਛ ਇਸ਼ਾਰਾ ਕਰਨਾ ਚਾਹੁੰਦੇ ਆ ਤੇ ਹੁਣ ਉਹ ਇਸ਼ਾਰਾ ਲਗਭਗ ਸਾਫ ਹੋ ਗਿਆ। ਸੰਧੂ ਸਾਹਿਬ ਮਨਪ੍ਰੀਤ ਤਿਆਲੀ ਨੇ ਐਲਾਨ ਕਰ ਦਿੱਤਾ ਹੈ, ਮਨਪ੍ਰੀਤ ਤਿਆਲੀ ਭਾਰਤੀ ਸਮੇਂ ਦੇ ਆਉਂਦੇ ਕੱਲ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ, ਵਾਰਸ ਪੰਜਾਬ ਦੀ ਜਿਹੜੀ ਪੋਲੀਟੀਕਲ ਪਾਰਟੀ ਹੈ, ਅੰਮ੍ਰਿਤਪਾਲ ਸਿੰਘ ਹੁਣਾਂ ਨੇ ਜਿਹੜੀ ਬਣਾਈ ਹੈ, ਸਰਬਜੀਤ ਸਿੰਘ ਖਾਲਸੇ ਹੁਣਾਂ ਨੇ ਜਿਹੜੀ ਬਣਾਈ ਹੈ, ਉਸ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਹੈ। ਬਾਕੀ ਮਨਪ੍ਰੀਤ ਤਿਆਲੀ ਜਿਹੜੇ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਦੇ ਨਾਲ ਕੰਮ ਕਰ ਚੁੱਕੇ ਹੈ, ਮੌਕੇ ਦੇ ਦਾਖੇ ਤੋਂ ਵਿਧਾਇਕ ਹੈ, ਕੱਲ ਉਹ ਅੰਮ੍ਰਿਤਪਾਲ ਦੀ ਪਾਰਟੀ ਚ ਸ਼ਾਮਿਲ ਹੋਣ ਜਾ ਰਹੇ ਹੈ। ਹੁਣ ਸਵਾਲ ਇਹ ਹੈ ਕਿ ਮਨਪ੍ਰੀਤ ਤਿਆਲੀ ਨੂੰ ਵਾਕਿਆ ਇਹ ਲੱਗਦਾ ਕਿ ਇਹ ਪੋਲੀਟੀਕਲ ਪਾਰਟੀ ਦਾ ਭਵਿੱਖ ਬੜਾ ਉਜਵਲ ਹੈ। ਸੰਧੂ ਸਾਹਿਬ ਜਿਹੜੀਆਂ ਚੀਜ਼ਾਂ ਕੁਛ ਹੋਰ ਸਾਹਮਣੇ ਆ

0: ਸਿਆਸਤ ਵਿੱਚ ਕੋਈ ਕਿਸੇ ਦਾ ਮਿੱਤ ਤੇ ਹੈ ਹੀ
1: ਨਹੀਂ।
0: ਹੁਣ ਮਨਪ੍ਰੀਤ ਆਲੀ ਬਾਰੇ ਇਸ ਗੱਲ ਦੇ ਚਰਚੇ ਆ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਦੇ ਉਹ ਨੇੜੇ ਆ, ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਚ ਨਹੀਂ। ਹੁਣ ਮਨਪ੍ਰੀਤ ਆਲੀ ਦਾ ਜਿਹੜਾ ਆਉਣ ਵਾਲੇ ਕੱਲ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋਣਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਾਰਸ ਪੰਜਾਬ ਦੀ ਜਥੇਬੰਦੀ ਲਈ ਇੱਕ ਵੱਡੀ ਤਾਕਤ ਹੈ, ਇੱਕ ਵੱਡਾ ਬਲ ਹੈਗਾ। ਹੁਣ ਚਰਚੇ ਤੇ ਸੰਧੂ ਸਾਹਿਬ ਇਹ ਵੀ ਹੈ ਕਿ ਕੁਛ ਆਉਂਦੇ ਦਿਨਾਂ ਚ ਹੋਰ ਲੀਡਰ ਵੀ ਇੱਧਰ ਆ ਸਕਦੇ ਅੰਮ੍ਰਿਤਪਾਲ ਦੀ ਪਾਰਟੀ ਚ। ਕੁੰਵਰ ਵਿਜੇ ਪ੍ਰਤਾਪ ਤੇ ਚਰਚੇ ਸ਼ੁਰੂ ਹੋ ਗਏ ਹੈ। ਕੁੰਵਰ ਵਿਜੇ ਪ੍ਰਤਾਪ ਜਿਹੜਾ ਸੀਗਾ ਤੇ ਵਿਚਾਰਾ ਪੁਲਿਸ ਦਾ ਅਧਿਕਾਰੀ ਬੜਾ ਕਹਿੰਦਾ ਕਹਾਉਂਦਾ, ਆਮ ਆਦਮੀ ਪਾਰਟੀ ਚ ਬੜੇ ਚਾਵਾਂ ਨਾਲ ਆਇਆ ਸੀ, ਤੇ ਜਿਸ ਢੰਗ ਦੇ ਨਾਲ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਉਹਨੂੰ ਰੋਲਿਆ, ਸ਼ਾਇਦ ਕਿਸੇ ਨੇ ਇਹਨਾਂ ਤੇ ਉਹ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਵੀ ਨਹੀਂ ਰੋਲਿਆ ਹੋਣਾ
1: ਚਾਹੀਦਾ,
0: ਕੁੰਵਰ ਵਿਜੇ ਪ੍ਰਤਾਪ ਦੇ ਨਾਲ ਇਹਨਾਂ ਨੇ ਮਾੜੀ ਕੀਤੀ। ਹੁਣ ਕੁੰਵਰ ਵਿਜੇ ਪ੍ਰਤਾਪ ਬਾਰੇ ਵੀ ਚਰਚੇ ਹੈ ਕਿ ਉਹ ਵੀ ਇੱਧਰ ਆ ਸਕਦਾ। ਸੋ ਇੱਦਾਂ ਦੇ ਕਈ ਸਿਆਸੀ ਚਰਚੇ ਆ, ਕੱਲ ਦੇਖਦੇ ਹਾਂ ਮਨਪ੍ਰੀਤ ਆਲੀ ਜਦੋਂ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਆਉਣਗੇ ਤੇ ਉਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਲੀਡਰ ਆਉਂਦੇ ਆ ਜਾਂ ਕਿੱਡਾ ਕੁ ਵੱਡਾ ਕਾਡਰ ਲੈ ਕੇ ਉਹ ਇੱਧਰ ਸ਼ਾਮਿਲ ਹੁੰਦੇ।
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦਈਏ ਮੋਨਾ ਮਹਿੰਗੀ ਜੀ ਵੱਲੋਂ। ਸੋ ਤੁਸੀਂ ਮੋਨਾ ਮਹਿੰਗੀ ਜੀ ਨਾਲ ਰਾਬਤਾ ਕਰ ਸਕਦੇ ਜੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਮੋਨਾ ਮਹਿੰਗੀ ਜੀ,
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
5: ਔਰ ਵਿਜ਼ਿਟ insuranceforyou.ca।
6: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਗਿੱਲ ਫਾਰਮ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਉਣਾ, ਕਿਉਂਕਿ ਗਿੱਲ ਫਾਰਮ 'ਤੇ ਬਹੁਤ ਵਧੀਆ ਪਨੀਰੀਆਂ ਰੈਡੀ ਪਈਆਂ, ਸਬਜ਼ੀ ਦੀਆਂ ਔਰ ਜਿਹੜੀਆਂ ਸੀਜ਼ਨੇਬਲ ਵੈਜੀਟੇਬਲਸ ਆ ਉਹਨਾਂ ਦੀਆਂ ਪਨੀਰੀਆਂ ਤੁਹਾਡਾ ਵੇਟ ਕਰ ਰਹੀਆਂ। ਜੇ ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ, ਆਪਣੇ ਬੈਕ ਯਾਰਡ ਦੇ ਵਿੱਚ ਹਰੀਆਂ ਫਰੈਸ਼ ਤਾਜ਼ੀਆਂ ਸਬਜ਼ੀਆਂ ਉਗਾ ਕੇ ਖਾਣਾ ਚਾਹੁੰਦੇ ਹੋ ਤਾਂ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ ਕੈਲਡਨ ਦੇ ਵਿੱਚ ਲੋਕੇਟਡ ਨੇ। ਪਨੀਰੀਆਂ ਲੈ ਕੇ ਆਉਣੀਆਂ ਤੁਸੀਂ, ਨਾਲ ਦੀਆਂ ਫਰੈਸ਼ ਚੱਕੀ ਆਟਾ ਲੈ ਕੇ ਆਉਣਾ, ਨਾਲ ਦੀਆਂ ਤਾਜ਼ਾ ਸਬਜ਼ੀਆਂ ਅਤੇ ਪ੍ਰੋਡਿਊਸ ਲੈ ਕੇ ਆਉਣਾ। ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ 416-898-8878, 416-898-8878 ਗਿੱਲ ਫਾਰਮ 'ਤੇ ਤੁਸੀਂ ਪਹੁੰਚ ਜਾਣਾ ਹੈ ਜੀ। ਸੋ ਬਿਲਕੁਲ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਇੰਡੀਆ ਗੱਠਜੋੜ ਨੇ ਭਾਜਪਾ ਦੇ ਖਿਲਾਫ਼ ਇੱਕ ਨਵੀਂ ਰਣਨੀਤੀ ਘੜ ਲਈ ਹੈ ਜੀ। ਇਹ ਕਿਹੜੀ ਰਣਨੀਤੀ ਆ, ਇਹਦੇ ਬਾਰੇ ਪਾਓ ਚਾਨਣਾ।
0: ਰਣਨੀਤੀ ਸੰਧੂ ਸਾਹਿਬ ਕੀ ਕਰਨੀ ਹੈ ਇਸ ਵੇਲੇ ਤੇ, ਇੰਡੀਆ ਗੱਠਜੋੜ ਆਪਣੇ ਬੜੇ ਮੁਸ਼ਕਲ ਭਰੇ ਹਾਲਾਤਾਂ ਵਿੱਚੋਂ ਦੀ ਲੰਘ ਰਿਹਾ
1: ਜੀ।
0: ਅੱਜ ਇੰਡੀਆ ਗੱਠਜੋੜ ਦੀ ਬੜੀ ਵਿਸ਼ੇਸ਼ ਬੈਠਕ ਜਿਹੜੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਹੋਈ ਹੈ, ਹਾਲਾਂਕਿ ਉਸ ਬੈਠਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ DMK ਪਾਰਟੀ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੀਆਂ ਪਾਰਟੀਆਂ ਆ ਗਈਆਂ। ਕੋਈ ਸਿੱਧੇ ਤੌਰ ਤੇ ਆ ਗਈ, ਕਿਸੇ ਦਾ ਦੂਜੀ ਕਤਾਰ ਦਾ ਲੀਡਰ ਆ ਗਿਆ, ਕੋਈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਆ ਗਿਆ। ਖਾਸ ਕਰਕੇ ਚਲੋ ਕਾਂਗਰਸ ਨੇ ਤੇ ਆਉਣਾ ਹੀ ਸੀ, ਕਾਂਗਰਸ ਦੇ ਸਾਰੇ ਮੁੱਖ ਲੀਡਰ ਉਸ ਮੀਟਿੰਗ ਦਾ ਹਿੱਸਾ ਬਣੇ, ਅਖਿਲੇਸ਼ ਯਾਦਵ ਹੁਣੀ ਆ ਗਏ, ਸਭ ਤੋਂ ਵੱਡੀ ਗੱਲ ਮਮਤਾ ਬੈਨਰਜੀ, ਔਰ ਮਮਤਾ ਬੈਨਰਜੀ ਤੋਂ ਅੱਗੇ ਤੇਜਸਵੀ ਯਾਦਵ ਹੁਣੀ ਜਿਹੜੇ RJD ਪਾਰਟੀ ਦੇ ਮੁਖੀ ਹੈ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਹੁਣੀ ਆਏ, NCP ਪਾਰਟੀ ਵੱਲੋਂ ਸੁਪ੍ਰੀਆ ਸੁਲੇ ਹੁਣੀ ਆਏ, ਉਧਵ ਠਾਕਰੇ ਹੁਣੀ ਕਹਿੰਦੇ ਵੀਡੀਓ ਕਾਨਫਰੰਸਿੰਗ ਤੇ ਰਾਹੀਂ ਹੋਏ। 22-23 ਪਾਰਟੀਆਂ ਦੱਸੀਆਂ ਜਾ ਰਹੀਆਂ ਜਿਹੜੀਆਂ ਇਸ ਬੈਠਕ ਦਾ ਹਿੱਸਾ ਬਣੀਆਂ। ਔਰ ਇਸ ਬੈਠਕ ਦੇ ਵਿੱਚ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਉਹ ਇਹੀ ਗੱਲਾਂ ਬਾਤਾਂ ਹੋਈਆਂ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਸ ਵੇਲੇ ਲਗਾਤਾਰ ਉਹ ਆਪਣੇ ਢੰਗ ਦੇ ਨਾਲ ਸਰਕਾਰੀ ਮਸ਼ੀਨਰੀ ਦਾ ਜਿਹੜਾ ਸੱਤਾ ਦਾ ਪ੍ਰਯੋਗ ਕਰਕੇ ਸਿਆਸੀ ਤੌਰ ਤੇ ਅੱਗੇ ਨੂੰ ਵੱਧ ਰਹੀ ਉਹਨੂੰ ਬ੍ਰੇਕ ਕਿਵੇਂ ਲਾਉਣੀ ਹੈ, ਉਹਦੇ ਵਿੱਚ SIRT

0: ਵੀ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਕਿ 2029 ਦੇ ਵਿੱਚ ਜਿਹੜਾ ਭਾਜਪਾ ਚਾਹੁੰਦੀ ਹੈ ਕਿ ਅੱਧੇ ਕੁ ਦੇਸ਼ ਦੇ ਵਿੱਚ ਇੱਕੋ ਸਮੇਂ ਵੋਟਾਂ ਪਵਾ ਲਈਏ, ਉੱਤੇ ਚਰਚਾ ਹੋਈ ਹੈਗੀ ਹੈ। ਚਰਚਾ ਤੋਂ ਬਾਅਦ ਅਜੇ ਤੱਕ ਜਿਹੜੀ ਵਿਸ਼ੇਸ਼ ਪ੍ਰੈਸ ਵਾਰਤਾ ਉਹ ਨਹੀਂ ਕੀਤੀ ਗਈ, ਇਸ ਕਰਕੇ ਬਹੁਤੀਆਂ ਗੱਲਾਂ ਤੇ ਸਪਸ਼ਟ ਨਹੀਂ ਹੈ। ਪਰੰਤੂ ਦੋ ਤਿੰਨ ਚੀਜ਼ਾਂ ਜਿਹੜੀਆਂ, ਇੱਕ SIR ਹੈ ਤੇ ਇੱਕ 2029 ਦਾ ਜਿਹੜਾ ਵੋਟਾਂ ਨੂੰ ਲੈ ਕੇ ਕਿ ਭਾਰਤ ਵਿੱਚ ਲੋਕ ਸਭਾ ਤੇ ਵੱਖ ਵੱਖ ਸੂਬਿਆਂ ਦੀਆਂ ਵੋਟਾਂ ਇੱਕੋ ਸਮੇਂ ਕਰਾਉਣੀਆਂ, ਉਹਦਾ ਵਿਰੋਧ ਜਿਹੜਾ ਕਾਫੀ ਵੱਡੇ ਪੱਧਰ ਤੇ ਅੱਜ ਇਸ ਬੈਠਕ ਚ ਕਹਿੰਦੇ ਹੋਇਆ ਹੈਗਾ। ਤੇ ਜਦੋਂ ਅਸੀਂ ਗੱਲ ਮਮਤਾ ਬੈਨਰਜੀ ਦੀ ਕਰਦੇ ਹਾਂ, ਜਿਹੜਾ ਮੈਂ ਹੁਣੇ ਜ਼ਿਕਰ ਕੀਤਾ ਕਿ ਮੀਟਿੰਗ ਚ ਹਿੱਸਾ ਰਿਹਾ, ਹੁਣ ਮਮਤਾ ਬੈਨਰਜੀ ਜਿਹੜੇ ਹਾਲਾਤਾਂ ਚੋਂ ਲੰਘ ਰਹੀ ਹੈ, ਮੈਨੂੰ ਲੱਗਦਾ ਕਿ ਇੰਡੀਆ ਗੱਠਜੋੜ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਉਹਨੂੰ ਹੈ ਜਿਹੜੀ ਕੱਲ ਤੱਕ ਹੋਰ ਢੰਗ ਦੇ ਨਾਲ ਪੇਸ਼ ਹੁੰਦੀ ਸੀ। ਸੰਧੂ ਸਾਹਿਬ, ਗੱਲ ਇਹ ਹੈ ਕਿ ਮਮਤਾ ਬੈਨਰਜੀ ਨੂੰ ਅਜੇ ਇੱਕ ਹੋਰ ਸਿਆਸੀ ਝਟਕਾ ਲੱਗ ਗਿਆ ਹੈ। ਮਮਤਾ ਬੈਨਰਜੀ ਦੀ ਪਾਰਟੀ ਦਾ ਇੱਕ ਰਾਜ ਸਭਾ ਮੈਂਬਰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਗਿਆ। ਆ ਬੀਤੇ ਦਿਨਾਂ ਚ ਮੈਂ ਉਹਦੇ ਵਿਧਾਇਕਾਂ ਦਾ ਜ਼ਿਕਰ ਕੀਤਾ ਸੀ ਕਿ ਉਹਦੇ ਵਿਧਾਇਕ ਉਹਦੇ ਖਿਲਾਫ ਬਗਾਵਤ ਕਰ ਗਏ, ਫਿਰ ਲੋਕ ਸਭਾ ਮੈਂਬਰ ਜਿਹੜੇ ਉਹ ਇੱਕ ਕਿਸਮ ਦਾ ਚੁੱਪੀ ਧਾਰ ਕੇ ਬੈਠੇ ਆ, ਪਤਾ ਨੀ ਉਹਨਾਂ ਨੇ ਕਿੱਧਰ ਨੂੰ ਚਲੇ ਜਾਣਾ। ਅੱਜ ਇੱਕ ਰਾਜ ਸਭਾ ਮੈਂਬਰ ਅਸਤੀਫਾ ਦੇ ਗਿਆ। ਉਹ ਮਮਤਾ ਬੈਨਰਜੀ ਅੱਜ ਮੀਟਿੰਗ ਚ ਆਈ ਹੈ, ਸੋਨੀਆ ਗਾਂਧੀ ਨੂੰ ਘੁੱਟ ਘੁੱਟ ਜੱਫੀਆਂ ਪਾਉਂਦੀ ਸੀ ਅੱਜ ਮਮਤਾ ਬੈਨਰਜੀ। ਆਪਾਂ ਸਾਲ ਖੰਡ ਪਿੱਛੇ ਚਲੇ ਜਾਈਏ, ਇਹੀ ਮਮਤਾ ਬੈਨਰਜੀ ਕਹਿੰਦੀ ਸੀ ਕਿ ਇੰਡੀਆ ਗੱਠਜੋੜ ਦੀ ਆਗੂ ਮੈਨੂੰ ਬਣਾਓ। ਤੋ ਇੱਦਾਂ ਦੀਆਂ ਬੜੀਆਂ ਪ੍ਰਸਥਿਤੀਆਂ ਨੇ। ਹੁਣ DMK ਜਿਹੜੀ ਤਮਿਲਨਾਡੂ ਦੀ ਪ੍ਰਮੁੱਖ ਪਾਰਟੀ, ਜਿਹਦੀ ਕੱਲ ਤੱਕ ਸਰਕਾਰ ਸੀ, ਚਲੋ ਅੱਜ ਨਹੀਂ ਹੈ, ਉਹ DMK ਪਾਰਟੀ ਅੱਜ ਇੰਡੀਆ ਗੱਠਜੋੜ ਦੀ ਮੀਟਿੰਗ ਦਾ ਹਿੱਸਾ ਨਹੀਂ ਬਣੀ। ਉਹਦੀ ਕਾਂਗਰਸ ਦੇ ਨਾਲ ਨਾਰਾਜ਼ਗੀ ਜੱਗ ਜਾਹਰ ਹੋ ਚੁੱਕੀ ਹੈਗੀ ਹੈ। ਆਮ ਆਦਮੀ ਪਾਰਟੀ ਕਰੀਬ ਕਰੀਬ 1 ਸਾਲ ਪਹਿਲਾਂ ਕਹਿ ਗਈ ਸੀ ਕਿ ਭਾਈ ਸਾਡਾ ਤੇ ਇੰਡੀਆ ਗੱਠਜੋੜ ਦੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈਗਾ, ਉਹ ਵੀ ਅੱਜ ਪਤਾ ਲੱਗਾ ਕਿ ਮੀਟਿੰਗ ਚ ਨਹੀਂ ਆਏ। ਔਰ ਦੂਜੇ ਪਾਸੇ ਮੇਰੇ ਕੋਲ ਕੁਝ ਖਬਰਾਂ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਨਗਰ ਨਿਗਮ ਏਦਾਂ ਦਾ ਆ ਜਿੱਥੇ ਕਿਸੇ ਕੋਲ ਬਹੁਮਤ ਨਹੀਂ ਹੈ, ਉੱਥੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਮਿਲ ਕੇ ਆਪਣਾ ਮੇਅਰ ਬਣਾਉਣ ਨੂੰ ਘੁੰਮਦੇ ਆ। ਸੋ ਇਹ ਸਿਆਸੀ ਲੋਕ ਹੈ, ਸਿਆਸੀ ਲੋਕ ਅੱਜ ਪਤਾ ਨਹੀਂ ਕਿੱਧਰ ਹੈ ਤੇ ਕੱਲ ਕਿੱਧਰ ਹੋਣਗੇ। ਇੰਡੀਆ ਗੱਠਜੋੜ ਦੀ ਮੀਟਿੰਗ ਹੋ ਗਈ ਹੈ, ਮੀਟਿੰਗ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੀਆਂ ਜਿਹੜੀਆਂ ਮੁੱਖ ਵਿਰੋਧੀ ਧਿਰਾਂ ਸਾਰੀਆਂ ਅੱਜ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ। ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੇ DMK, ਇਹ ਦੋਵਾਂ ਪਾਰਟੀਆਂ ਨੇ ਦੂਰੀ ਬਣਾ ਕੇ ਰੱਖੀ ਹੈ। ਉਵੇਂ 22-23 ਪਾਰਟੀਆਂ ਇਸ ਮੀਟਿੰਗ ਦਾ ਹਿੱਸਾ ਬਣੀਆਂ ਹੈ। ਥੋੜੇ ਸਮੇਂ ਬਾਅਦ ਉਮੀਦ ਹੈ ਕਿ ਇੱਕ ਪ੍ਰੈਸ ਵਾਰਤਾ ਕੀਤੀ ਜਾਣੀ ਹੈ, ਦੇਖਦੇ ਹਾਂ ਉਸ ਪ੍ਰੈਸ ਵਾਰਤਾ ਚ ਇਹ ਲੀਡਰ ਕੀ ਖੁਲਾਸੇ ਕਰਦੇ ਹੈ।
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਇੱਕ ਵਧੀਆ ਮੌਰਗੇਜ ਬ੍ਰੋਕਰ ਦੀ ਭਾਲ ਦੇ ਵਿੱਚ ਸੀ। ਤੁਸੀਂ ਘਰ ਖਰੀਦਣਾ ਜਾਂ ਰੀਨਿਊਲ ਜਾਂ ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਤੁਸੀਂ ਮੌਰਗੇਜ ਲੱਭ ਰਹੇ ਹੋ, ਤਾਂ ਕਿਉਂਕਿ ਮੌਰਗੇਜ ਅੱਜ ਦੇ ਹਾਲਾਤਾਂ ਦੇ ਵਿੱਚ ਕੋਈ ਬਹੁਤਾ ਸੌਖਾ ਕਾਰਜ ਨਹੀਂ ਰਿਹਾ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖ ਕਰੋ ਕਿਉਂਕਿ ਤੁਹਾਡੀ ਹਰ ਮੁਸ਼ਕਲ ਦੇ ਵਿੱਚ ਬਾਂਹ ਫੜਨਗੀਆਂ। ਮੌਰਗੇਜ ਦੀਆਂ ਪਰੇਸ਼ਾਨੀਆਂ ਵਿੱਚੋਂ ਲੰਘ ਰਹੇ ਹੋ, ਤੁਹਾਨੂੰ ਮੌਰਗੇਜ ਤੋਂ ਨਹੀਂ ਮਿਲ ਰਹੀ, ਐਨ ਮੌਕੇ 'ਤੇ ਮੌਰਗੇਜ ਦੀ ਲੋੜ ਪੈ ਗਈ ਆ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ 6476859000 6476859000 'ਤੇ ਤੁਸੀਂ ਹਰਮਨ ਬੱਤਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਇੰਸ ਲੈਣ ਜਾ ਰਹੇ ਹੋ, ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਆ। ਵਧੀਆ ਅਤੇ ਬਿਹਤਰੀਨ ਪ੍ਰਾਈਸ ਦੇ ਉੱਪਰ ਤੁਹਾਨੂੰ ਅਪਲਾਇੰਸਿਸ ਪ੍ਰੋਵਾਈਡ ਕਰਨਗੇ। 905-450-0054 ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 905-450-0054 ਅਪਲਾਇੰਸ ਜੰਕਸ਼ਨ। ਅਤੇ ਅਗਲੀ ਖਬਰ ਵੱਲ ਜੇ ਚੱਲੀਏ ਆਪਾਂ, ਤਾਂ ਭਾਜਪਾ ਹੋਈ ਪਈ ਆ ਜੀ। ਵੈਸੇ ਤਾਂ ਗੱਲਾਂ ਜਿਹੜੀਆਂ ਸੁਣਨ ਆਈਆਂ ਰਮੇਸ਼ ਜੀ, ਇਹ ਹੈ ਕਿ ਭਾਜਪਾ ਤੋਂ ਵੱਧ ਕੋਈ ਮਜ਼ਬੂਤ ਹੀ ਨਹੀਂ ਹੈਗਾ, ਪਰ ਇਹ ਕਹਿ ਰਿਹਾ ਕਿ ਹੁਣ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਆਪਣੇ ਲੀਡਰ ਆ ਉਹਨਾਂ ਨੂੰ ਹੋਰ ਪਾਵਰਫੁਲ ਤਿਆਰੀ ਕਰ ਰਹੀ ਆ ਵੀ ਇਹਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹੋਰ ਕਿੰਨੇ ਕੁ ਮਜ਼ਬੂਤ ਕਰਨਾ ਜੀ?
0: ਸੰਧੂ ਸਾਹਿਬ, ਸੱਚੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਕਰਕੇ ਜ਼ਿਆਦਾ ਸਾਨੂੰ ਤਾਕਤਵਰ ਮਹਿਸੂਸ ਹੁੰਦੀ ਹੈ ਕਿਉਂਕਿ ਭਾਰਤ ਵਿੱਚ ਉਹਦੇ ਕੋਲ ਬਹੁਤ ਵੱਡੀ ਤਾਕਤ ਹੈ
1: ਜੀ।
0: ਸਭ ਤੋਂ ਪਹਿਲਾਂ ਤੇ ਕੇਂਦਰ ਦੀ ਸਰਕਾਰ, ਦੂਜੇ ਨੰਬਰ ਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਤੇ ਕਾਬਜ ਹੈ। ਉਵੇਂ ਜੇ ਪੰਜਾਬ ਦੇ ਨਾਲ ਜੁੜ ਕੇ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਸੰਧੂ ਸਾਹਿਬ ਵੋਟਾਂ ਚ ਓਡੀ ਤਾਕਤਵਰ ਨਹੀਂ ਹੈ ਜਿੱਦਾਂ ਇਸ ਵੇਲੇ ਉਹਨਾਂ ਨੇ ਇੱਕ ਕਿਸਮ ਦਾ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਤਸਵੀਰ ਬਣਾ ਕੇ ਪੇਸ਼ ਕੀਤੀ ਹੋਈ ਹੈ। ਭਾਵ ਕਿ ਨਿੱਕੇ ਨਿੱਕੇ ਈਵੈਂਟ ਨੂੰ ਵੱਡਾ ਬਣਾ ਕੇ ਪੇਸ਼ ਕਰਨਾ, ਔਰ ਲਗਾਤਾਰ ਕੇਂਦਰੀ ਲੀਡਰਾਂ ਦੀ ਨਜ਼ਰ ਦੇ ਉੱਪਰ, ਪੰਜਾਬ ਦੀ ਜਿਹੜੀ ਨਜ਼ਰ ਟਿੱਕੀ, ਪੰਜਾਬ ਦੇ ਉੱਪਰ ਨਜ਼ਰ ਟਿੱਕੀ ਬਹੁਤ ਸਾਰੇ ਕੇਂਦਰੀ ਲੀਡਰਾਂ ਦੀ। ਰਵਨੀਤ ਬਿੱਟੂ ਜਦੋਂ ਹਾਰੇ ਨੂੰ ਵੀ ਕੇਂਦਰੀ ਮੰਤਰੀ ਬਣਾ ਦਿੱਤਾ, ਕਰਨ ਚੁੱਗ ਨੂੰ ਆ ਥੋੜੇ ਦਿਨ ਪਹਿਲਾਂ ਰਾਜ ਸਭਾ ਚ ਭੇਜਣ ਦੀ ਤਿਆਰੀ ਕਰ ਲਈ ਹੈ, ਸੁਨੀਲ ਜਾਖੜ ਨੂੰ ਕਦੇ ਪ੍ਰਧਾਨ ਲਾਤਾ, ਕਦੇ ਪੰਜਾਬ ਦਾ ਇੱਕ ਸਿੱਖ ਚਿਹਰਾ ਚੁੱਕ ਕੇ ਉਹਨੂੰ ਪ੍ਰਧਾਨ ਲਾਤਾ, ਤਾਕਿ ਜਿਹੜੀ ਜਿਹਨੂੰ ਆਪਾਂ ਸਟ੍ਰੈਟੇਜੀ ਆਖਦੇ ਹਾਂ, ਇੱਕ ਰਣਨੀਤੀ ਆਖਦੇ ਹਾਂ, ਅਸਲ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਕਾਫੀ ਮਜ਼ਬੂਤ ਹੈ। ਹੁਣ ਵੋਟਾਂ ਵਾਲੀ ਜਿਹੜੀ ਗੱਲ ਹੈ ਨਾ, ਸਭ ਵੋਟਾਂ ਵਾਲੇ ਮਸਲੇ 'ਚ ਮਾਫ ਕਰਨਾ, ਸੱਚਾਈ ਇਹ ਹੈ ਕਿ ਆ ਤਾਜ਼ਾ ਤਰੀਨ ਵੀ ਜਿਹੜੀਆਂ ਸ਼ਹਿਰੀ ਵੋਟਾਂ ਪਈਆਂ ਨੇ, ਭਾਜਪਾ ਉਹਨੂੰ ਵੋਟਾਂ ਨਹੀਂ ਉੱਡੇ ਵੱਡੇ ਪੱਧਰ ਤੇ ਮਿਲੀਆਂ ਜਿੱਡਾ ਭਾਜਪਾ ਦਾਵਾ ਕਰਦੀ ਸੀ। ਵੋਟਾਂ ਵਾਲੇ ਮਸਲੇ 'ਚ ਭਾਰਤੀ ਜਨਤਾ ਪਾਰਟੀ ਪਛੜੀ ਹੋਈ ਹੈ, ਵੋਟੀ ਪਾਰਟੀ ਨਹੀਂ ਹੈ ਜਿੱਡਾ ਉਹ ਦਾਵਾ ਕੀਤਾ ਜਾ ਰਿਹਾ। ਹੁਣ ਉਹਦੇ ਵਿੱਚੋਂ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਲਗਾਤਾਰ ਪੰਜਾਬ ਦੇ ਉੱਪਰ ਜਿਹੜੀ ਨਜ਼ਰ ਟਿਕਾ ਕੇ ਰੱਖਣੀ, ਹੁਣ ਉਹਦੇ ਵਿੱਚੋਂ ਹੀ ਆਹ ਚੀਜ਼ ਹੈ ਜਿਹੜੀ ਤੁਸੀਂ ਗੱਲ ਜ਼ਿਕਰ ਕੀਤਾ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਤਾਕਤਵਰ ਕਰਨਾ ਹੈ, ਬਾਕੀ ਲੋਕਾਂ 'ਚ ਇਹ ਗੱਲ ਭੇਜਣੀ ਕਿ ਦੇਖੋ ਜੀ ਭਾਰਤੀ ਜਨਤਾ ਪਾਰਟੀ ਕਿੰਨੀ ਪੰਜਾਬ ਦੇ ਲੀਡਰਾਂ ਤੇ ਮਿਹਰਬਾਨ ਹੈ, ਕਿੰਨੇ ਸਿੱਖ ਚਿਹਰਿਆਂ ਨੂੰ ਕਿੰਨੇ ਹਿੰਦੂ ਚਿਹਰਿਆਂ ਨੂੰ ਉੱਪਰ ਲਿਜਾ ਰਹੀ ਹੈ। ਚਰਚੇ ਇੱਥੋਂ ਤੱਕ ਹੈ ਕਿ ਸੁਨੀਲ ਜਾਖੜ ਉਹਨੂੰ ਵੀ ਕੋਈ ਵੱਡਾ ਅਹੁਦਾ ਦੇਣ ਦੀ ਤਿਆਰੀ ਕਰ ਰਹੀ ਹੈਗੀ ਭਾਰਤੀ ਜਨਤਾ ਪਾਰਟੀ। ਨਿਤਿਨ ਨਵੀਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ, ਪਤਾ ਇਹ ਲੱਗਾ ਕਿ ਆਉਂਦੇ ਹਫ਼ਤੇ ਪੰਜਾਬ ਆ ਰਹੇ ਹੈ। ਆ ਥੋੜੇ ਦਿਨ ਪਹਿਲਾਂ ਪਿੱਛੇ ਚਲੇ ਜਾਈਏ ਤੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਜਦੋਂ ਅਮਿਤ ਸ਼ਾਹ ਆਏ, ਅਜੇ ਬੀਤੇ ਕੱਲ ਦੀ ਗੱਲ ਹੈ। ਧੁਰੀ ਜਿਹੜਾ ਭਗਵੰਤ ਹੁਣਾਂ ਦਾ ਸਿਆਸੀ ਗੜ੍ਹ ਹੈ, ਉਸ ਸਿਆਸੀ ਗੜ੍ਹ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ, ਕੇਵਲ ਢਿੱਲੋਂ ਹੋਣੀ ਉੱਥੇ, ਤੇ ਕੇਵਲ ਢਿੱਲੋਂ ਤੋਂ ਇਲਾਵਾ ਹਰਿਆਣੇ ਦੇ ਮੁੱਖ ਮੰਤਰੀ ਉੱਥੇ ਆਏ। ਔਰ ਪਤਾ ਇਹ ਲੱਗਾ ਕਿ ਪੰਜਾਬ ਦੇ ਵਿੱਚ ਜਿਹੜੇ ਮਨੋਹਰ ਲਾਲ ਹੁਣੀ ਖੱਟੜ, ਮਨੋਹਰ ਲਾਲ ਖੱਟੜ ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਅੱਜ ਕੱਲ੍ਹ ਕੇਂਦਰੀ ਵਜ਼ੀਰ ਹੈ, ਉਹ ਆ ਰਹੇ ਨੇ 13 ਜੂਨ ਨੂੰ। ਔਰ ਉਹ ਤੋਂ ਅਗਲੇ ਦਿਨ ਫਿਰ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਉਹ ਪੰਜਾਬ ਆ ਰਹੇ ਹੈ। ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੜ੍ਹ ਪਾਣੀ ਦੀ ਸਥਿਤੀ ਬਣੀ, ਕਈ ਕੇਂਦਰੀ ਮੰਤਰੀ ਵੱਖ ਵੱਖ ਖੇਤਰਾਂ ਦੇ ਚੱਕਰ ਲਾ ਕੇ ਗਏ ਸੀ। ਮੈਂ ਉਦੋਂ ਇਹ ਗੱਲ ਆਖੀ ਸੀ ਕਿ ਅਸਲ ਵਿੱਚ ਭਾਜਪਾ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਦੇਖੋ ਤੁਸੀਂ ਸਿੱਧੇ ਤੌਰ ਤੇ ਕੇਂਦਰ ਦੀ ਨਜ਼ਰ ਚੋਂ, ਕੇਂਦਰ ਤੁਹਾਡੇ ਨਾਲ ਕਿੱਦਾਂ ਜੁੜਿਆ ਹੋਇਆ ਹੈ, ਕੇਂਦਰੀ ਮੰਤਰੀਆਂ ਨੂੰ ਪੰਜਾਬ ਦੇ ਆਪਣੇ ਵਰਕਰਾਂ ਦੇ ਨਾਲ, ਆਪਣੇ ਸਥਾਨਕ ਲੀਡਰਾਂ ਦੇ ਨਾਲ ਮੇਲ ਮਿਲਾਪ ਕਰਾਏ ਜਾ ਰਹੇ ਹੈ, ਉਹਨਾਂ ਨੂੰ ਵਟਸਐਪ ਤੇ ਸੈਲਫੀਆਂ ਖਿੱਚਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਸਨੈਰੀਓ ਇਹੋ ਜਿਹਾ ਬਣਾ ਕੇ ਫਿੱਟ ਕੀਤਾ ਜਾ ਰਿਹਾ ਕਿ ਦੇਖੋ ਕਿੱਡੇ ਵੱਡੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਨੇੜੇ ਹੈ, ਸਥਾਨਕ ਲੀਡਰਾਂ ਦੇ ਨੇੜੇ ਹੈ। ਜਦਕਿ ਸੱਚਾਈ ਬੜੀ ਪੱਧਰੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਰਣਨੀਤੀ ਹੈ ਤੇ ਉਸ ਰਣਨੀਤੀ ਤਹਿਤ ਸੰਧੂ ਸਾਹਿਬ ਸਾਰਾ ਕੁਝ ਭਾਜਪਾ ਕਰ ਰਹੀ ਹੈ।
1: ਜੀ ਬਿਲਕੁਲ ਜੀ, ਅਗਲੀ ਖਬਰ ਦੇ ਵੱਲ ਜੇ ਆਪਾਂ ਚੱਲੀਏ ਤੇ ਫਿਰ ਆ ਜਾਈਏ ਵਾਪਸ ਆਮ ਆਦਮੀ ਪਾਰਟੀ ਵੱਲ ਆਈਏ। ਆਮ ਆਦਮੀ ਪਾਰਟੀ ਦੇ ਜਿਹੜੇ ਫੈਸਲੇ ਨੇ ਸ਼ਹਿਰਾਂ ਦੇ ਅਫਸਰਾਂ ਨੂੰ ਪਸੀਨੇ ਲਿਆਂਦੇ, ਹੁਣ ਇਹ ਕੋਈ ਨਵਾਂ ਮੁੱਖ ਮੰਤਰੀ ਸਾਹਿਬ ਅਫਸਰਾਂ ਨੂੰ ਖਿੱਚ ਤਾਣ ਕਰ ਰਹੇ ਨੇ ਜਾਂ ਕੋਈ ਹੋਰ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ, ਇਹਦੇ ਬਾਰੇ ਕੀ ਖਬਰ ਹੈ ਜੀ?
0: ਸੰਧੂ ਸਾਹਿਬ, ਜਿਹੜਾ ਨਾ ਸ਼ਹਿਰੀ ਅਫਸਰਾਂ ਦਾ ਤੁਸੀਂ ਜ਼ਿਕਰ ਕੀਤਾ, ਜਿਹਦੇ ਵਿੱਚ ਨਗਰ ਕੌਂਸਲ ਹੁੰਦੀਆਂ ਨੇ, ਨਗਰ ਨਿਗਮ ਹੁੰਦੇ, ਜਿਹੜੀਆਂ ਤਾਜ਼ਾ ਤਰੀਨ ਵੋਟਾਂ ਪੈ ਕੇ ਹਟੀਆਂ। ਇੱਕ ਤਾਂ ਮੈਂ ਦੱਸਦਾ ਕਿ ਜਿਹੜੇ ਵੱਖ ਵੱਖ ਨਗਰ ਨਿਗਮ ਜਿੱਥੇ ਵੋਟਾਂ ਪਈਆਂ ਨੇ, 8 ਨਗਰ ਨਿਗਮ ਹੈ, ਸੰਭਾਵਨਾ ਕਿ 8 ਦੇ ਵਿੱਚ ਕੱਲ ਮੇਅਰ ਦੀ ਚੋਣ ਹੋਵੇਗੀ। ਹੁਣ ਦੋ ਥਾਵਾਂ ਤੇ ਬੜੀਆਂ ਸਿੱਧੀਆਂ ਪੱਧਰੀਆਂ ਕਿ ਕਪੂਰਥਲਾ ਉੱਥੇ ਕਾਂਗਰਸ ਦੇ ਕੋਲ ਕੁਰਸੀ ਜਾਣੀ ਹੈ, ਅਬੋਹਰ ਦੇ ਵਿੱਚ ਭਾਜਪਾ ਤੋਂ ਜਾਣੀ ਹੈ, 5 ਥਾਵਾਂ ਜਿੱਥੇ ਆਮ ਆਦਮੀ ਪਾਰਟੀ ਤੋਂ ਜਾਣੀ ਹੈ, ਤੇ 6ਵੀਂ ਥਾਂ ਪਠਾਨਕੋਟ ਹੈ ਜਿੱਥੇ ਪੇਚਾ ਫਸਿਆ ਹੋਇਆ ਹੈ। ਲਗਭਗ ਸਥਿਤੀ ਆਮ ਆਦਮੀ ਪਾਰਟੀ ਦੀ ਸਾਫ਼ ਹੈ ਕਿ ਜਿੱਥੇ ਭਗਵੰਤ ਮਾਨ ਹੁਣਾਂ ਨੇ ਉੱਪਰੋਂ ਸੁਨੇਹਾ ਭੇਜਣਾ, ਜਾਂ ਕਹੀਏ ਕਿ ਦਿੱਲੀ ਵਾਲੇ ਲੀਡਰਾਂ ਨੇ ਸੁਨੇਹਾ ਭੇਜਣਾ, ਮੇਅਰ ਉਹਨੂੰ ਬਣਨਾ, ਪਰੰਤੂ ਮੋਹਾਲੀ ਦੇ ਵਿੱਚ ਆਖਦੇ ਹੈ ਕਿ ਆਮ ਆਦਮੀ ਪਾਰਟੀ 'ਚ ਆਪਸ ਵਿੱਚ ਕੋਈ ਰੌਲੇ ਹੈ। ਚਲੋ, ਇੱਥੇ ਸਿਆਸੀ ਗੱਲਾਂ ਬਾਤਾਂ ਸੀ। ਜਿਹੜਾ ਤੁਸੀਂ ਅਫਸਰਾਂ ਦਾ ਜ਼ਿਕਰ ਕੀਤਾ ਸੰਧੂ ਸਾਹਿਬ, ਮਸਲਾ ਇਹ ਆ ਪੰਜਾਬ ਦੇ ਵਿੱਚ ਤੁਸੀਂ ਜਦੋਂ ਆਓ ਤੇ ਪੰਜਾਬ ਦੇ ਸ਼ਹਿਰਾਂ ਦੀਆਂ ਵੱਖ ਵੱਖ ਚੌਂਕਾਂ 'ਚ ਚਲੇ ਜਾਓ, ਵੱਖ ਵੱਖ ਸੜਕਾਂ ਤੇ ਜਾਓ, ਵੱਖ ਵੱਖ ਮੁਹੱਲਿਆਂ 'ਚ ਜਾਓ, ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ। ਕਿਤੇ ਪਾਣੀ ਲੀਕ ਹੁੰਦਾ ਮਿਲੇਗਾ, ਕਿਤੇ ਸੀਵਰੇਜ ਲੀਕ ਹੋ ਰਿਹਾ, ਕਿਤੇ ਕੁਛ ਤੇ ਕਿਤੇ ਕੁਛ। ਹੁਣ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਇਹ ਸਾਰੇ ਕਾਸੇ ਨੂੰ ਦਰੁਸਤ ਕਰਨਾ ਹੈ। ਹਾਲਾਂਕਿ ਬਹੁਤ ਹੈਰਾਨੀਜਨਕ ਹੈ ਕਿ 4-4.5 ਸਾਲ ਤੁਹਾਨੂੰ ਯਾਦ ਨਹੀਂ ਆਇਆ, ਤੇ ਜਦੋਂ 4.5 ਸਾਲ ਹੋ ਗਏ ਤੁਸੀਂ ਕਹਿੰਦੇ ਅਸੀਂ ਦਰੁਸਤ ਕਰਨਾ ਹੈ। ਚਲੋ, ਦੇਰ ਆਏ, ਦਰੁਸਤ ਆਏ, ਸਾਨੂੰ ਇਤਰਾਜ਼ ਨਹੀਂ ਹੈ। ਹੁਣ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਸੰਧੂ ਸਾਹਿਬ ਨੀਤੀ ਘੜੀ ਹੈ, ਉਹ ਨੀਤੀ ਇਹ ਘੜੀ ਹੈ ਕਿ ਜਿਹੜੇ ਸ਼ਹਿਰਾਂ ਦੇ ਅਫਸਰ ਹੁੰਦੇ ਨੇ, ਜਿਹਨੂੰ ਆਪਾਂ ਈਓ ਆਖਦੇ ਹਾਂ ਜਾਂ ਕਮਿਸ਼ਨਰ ਆਖਦੇ ਜਾਂ ਵੱਖ ਵੱਖ ਅਹੁਦੇਦਾਰ ਹੁੰਦੇ ਆ ਜਿਹੜੇ ਨਗਰ ਨਿਗਮ ਜਾਂ ਨਗਰ ਕੌਂਸਲਾਂ 'ਚ, ਉਹ ਕਹਿੰਦੇ ਰੋਜ਼ਾਨਾ ਸਵੇਰੇ ਨਾ 1 ਘੰਟਾ ਫੀਲਡ ਵਿੱਚ ਰਹਿਣਗੇ। ਔਰ ਜਿਹੜੇ ਇਸ ਵੇਲੇ ਸਥਾਨਕ ਸਰਕਾਰਾਂ ਮੰਤਰੀ ਬਣਾਏ ਹੋਏ ਆ, ਉਹ ਜਿਹੜੇ ਸਥਾਨਕ ਸਰਕਾਰਾਂ ਮੰਤਰੀ ਹੋਰ ਕੁਛ ਮੰਤਰੀ ਖਾਸ ਕਰਕੇ ਜਿਹੜਾ ਜ਼ਿਕਰ ਕਰੀਏ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਸਾਡੇ ਮੰਤਰੀ ਸਾਹਿਬ ਜਿਹੜੇ ਹਰਜੋਤ ਸਿੰਘ ਬੈਂਸ ਹੈ ਉਹ ਸਿੱਧੇ ਕਹਿੰਦੇ ਨਜ਼ਰ ਟਿਕਾ ਕੇ ਰੱਖਣਗੇ ਰੋਜ਼ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੁੱਛਿਆ ਕਰਨਗੇ ਕਿ ਫਲਾਨੇ ਸ਼ਹਿਰ ਦੇ ਅਫਸਰ ਤੂੰ ਕਿੱਥੇ ਆ ਤੇ ਫਲਾਨੇ ਸ਼ਹਿਰ ਦਾ ਅਫਸਰ ਤੂੰ ਕਿੱਥੇ ਹੈ ਬਾਕੀ ਕਿਹੜੇ ਮੁਹੱਲੇ ਤੇ ਗਿਆ ਕਿਹੜੀ ਸੜਕ ਦਾ ਮੁਆਇਨਾ ਕੀਤਾ ਕਿਹੜੇ ਚੌਂਕ ਨੂੰ ਵੇਖ ਕੇ ਆਇਆ ਕਿੱਥੇ ਸਾਫ਼ ਸਫਾਈ ਕਰਾਈ ਤੇ ਕਿੱਥੇ ਸਾਫ਼ ਸਫਾਈ ਨਹੀਂ ਹੈ ਉਵੇਂ ਤੇ ਕੱਲ ਚੰਗੀ ਹੈ ਕਿ ਆਪਾਂ ਏਅਰ ਕੰਡੀਸ਼ਨਾਂ ਵਿੱਚ ਬੈਠ ਕੇ ਕਹੀਏ ਕਿ ਸਾਡਾ ਸ਼ਹਿਰ ਬੜਾ ਸਾਫ਼ ਹੋ ਗਿਆ ਨਹੀਂ ਹੋਣਾ ਜਿੰਨਾ ਚਿਰ ਅਫਸਰ ਫੀਲਡ ਵਿੱਚ ਨਹੀਂ ਜਾਣਗੇ ਉਹਨਾਂ ਨੂੰ ਫੀਲਡ ਦੀਆਂ ਪਰੇਸ਼ਾਨੀਆਂ ਦਾ ਪਤਾ ਨਹੀਂ ਲੱਗਣਾ ਫੈਸਲਾ ਆਮ ਆਦਮੀ ਪਾਰਟੀ ਦਾ ਚੰਗਾ ਹੈ ਹੁਣ ਉਹ ਫੈਸਲੇ ਦੇ ਨਤੀਜੇ ਕੀ ਨਿਕਲਦੇ ਆ ਸੰਧੂ ਸਾਹਿਬ ਉਹਨੂੰ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਅੱਤ ਦੀ ਗਰਮੀ ਹੈ ਤੇ ਉਸ ਗਰਮੀ ਚ ਅਫਸਰਾਂ ਨੂੰ ਕਹਿ ਤਾ ਕਿ ਭਾਈ ਕੁਰਸੀਆਂ ਤੇ ਉੱਪਰ ਬੈਠ ਕੇ ਨਹੀਂ ਲੋਕਾਂ ਵਿੱਚ ਜਾ ਕੇ ਲੋਕਾਂ ਦੇ ਮਸਲਿਆਂ ਦਾ ਹੱਲ ਕਰੋ ਸੋ ਵੇਖਦੇ ਹਾਂ ਕਿੰਨੇ ਕੁ ਮਸਲੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਹੁਣ ਹੱਲ ਹੁੰਦੇ ਆ
1: ਜੀ ਬਿਲਕੁਲ ਜੀ ਔਰ ਪ੍ਰੋਗਰਾਮ ਦੇ ਅਗਲੇ ਸਾਡੇ ਸਪੋਂਸਰ ਨੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਹੈ ਜੇ ਤੁਸੀਂ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਲੈਣੀਆਂ ਹੈ ਨਾਲ ਦੀ ਨਾਲ ਤੁਸੀਂ ਆਪਣੇ ਫਿਊਨਲ ਨੂੰ ਪ੍ਰੀ ਪਲਾਨ ਵੀ ਕਰ ਸਕਦੇ ਹੋ ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪਿਆਰਿਆਂ ਨੂੰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ 905-452-22 9054582222 ਔਰ ਟੈਰਕਸ ਕੰਕਰੀਟ ਜੇ ਕੁਲਵਿੰਦਰ ਧਾਲੀਵਾਲ ਹੁਣ ਜ਼ਰੂਰ ਯਾਦ ਰੱਖਿਓ ਕਿਉਂਕਿ ਧੁੱਪਾਂ ਲੱਗ ਗਈਆਂ ਨੇ ਮੌਸਮ ਖੁੱਲ੍ਹ ਗਏ ਨੇ ਬਹੁਤ ਖੂਬਸੂਰਤ ਦਿਨ ਨੇ ਹੁਣ ਇਹਨਾਂ ਖੂਬਸੂਰਤ ਦਿਨਾਂ ਦੇ ਵਿੱਚ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹੋ ਆਪਣਾ ਤੁਸੀਂ ਡਰਾਈਵੇ ਬਣਾਉਣਾ ਪੈਰੀਓ ਬਣਾਉਣਾ ਜਾਂ ਤੁਹਾਡੀ ਬੇਸਮੈਂਟ ਲੀਕ ਕਰ ਰਹੀ ਹੈ ਤਾਂ ਤੁਸੀਂ ਕੁਲਵਿੰਦਰ ਧਾਲੀਵਾਲ ਨਾਲ ਗੱਲਬਾਤ ਕਰ ਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ 647-526-472-637-526-237-2 ਟੈਰਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਤੁਸੀਂ ਗੱਲਬਾਤ ਕਰ ਲੈਣੀ ਹੈ ਜੇ ਤੁਸੀਂ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੈਰੀਟੇਜ ਪ੍ਰੋਜੈਕਟ ਦੀ ਮੁੜ ਕਹਿੰਦੇ ਆਰੰਭਤਾ ਸ਼ੁਰੂ ਕਰ ਦਿੱਤੀ ਗਈ ਆ ਜਾਂ ਹੋਣੀ ਆ ਜਾਂ ਇਸ 'ਤੇ ਕੋਈ ਗੱਲਬਾਤ ਹੋਈ ਆ ਜਾਂ ਇਹ ਹੋ ਗਿਆ ਕਨਫਰਮ ਕਿ ਇਹ ਇਹਨੂੰ ਸ਼ੁਰੂ ਕਰ ਦਿੱਤਾ ਗਿਆ
0: ਸੰਧੂ ਸਾਹਿਬ ਅਜੇ ਗੱਲਾਂ ਤੇ ਕਿਤਾਬਾਂ ਵਿੱਚ ਹੀ ਹੈ ਜਾਂ ਕਹਿ ਲਈਏ ਕਿ ਕਾਗਜ਼ਾਂ ਦੇ ਵਿੱਚ ਹੀ ਅਜੇ ਤੱਕ ਪਰੰਤੂ ਇੱਕ ਵਾਰ ਫਿਰ ਉਮੀਦ ਚਾਕੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੇ ਜਿਹੜਾ ਉੱਥੋਂ ਦੇ ਪ੍ਰਮੁੱਖ ਰਸਤੇ ਆ ਜਾਂ ਇੱਧਰ ਉੱਧਰ ਦੇਖਣ ਵਾਲੀਆਂ ਕੁਛ ਥਾਵਾਂ ਉਹਨੂੰ ਵਿਰਾਸਤਮਈ ਇੱਕ ਸੁੰਦਰ ਢੰਗ ਦੇ ਨਾਲ ਡਿਜ਼ਾਇਨ ਕੀਤਾ ਜਾਵੇਗਾ ਇੱਕ ਬਹੁਤ ਚੰਗੇ ਢੰਗ ਦੇ ਨਾਲ ਉਹ ਸਾਰੇ ਕਾਸੇ ਨੂੰ ਬਣਾਇਆ ਜਾਵੇਗਾ ਜਿਵੇਂ ਅੰਮ੍ਰਿਤਸਰ ਦਰਬਾਰ ਸਾਹਿਬ ਅਸੀਂ ਜਾਈਏ ਤੇ ਉਹਦੇ ਸਾਰੇ ਲਾਂਘੇ ਚਾਹੇ ਇੱਧਰ ਚਾਹੇ ਉੱਧਰ ਦੀ ਉਹ ਬਹੁਤ ਹੀ ਇੱਕ ਵਿਸ਼ੇਸ਼ ਢੰਗ ਦੇ ਨਾਲ ਡਿਜ਼ਾਇਨ ਕੀਤੇ ਗਏ ਜਿੱਥੋਂ ਇੱਕ ਵਿਰਾਸਤ ਦੀ ਝਲਕ ਆਉਂਦੀ ਹੈ ਪੰਜਾਬੀ ਕਲਚਰ ਦੀ ਝਲਕ ਆਉਂਦੀ ਹੈ ਔਰ ਮਨ ਖੁਸ਼ ਹੁੰਦਾ ਲੋਕਾਂ ਦਾ ਦੇਖ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੀਤੇ ਸਮੇਂ ਦੇ ਵਿੱਚ ਪੈਸੇ ਧੇਲੇ ਦਾ ਬਕਾਇਦਾ ਜਿਹਨੂੰ ਆਪਾਂ ਕਹਿੰਦੇ ਕਿ ਫੰਡ ਅਲਾਟ ਕਰ ਦਿੱਤੇ ਠੇਕੇਦਾਰ ਨੂੰ ਠੇਕੇ ਦੇ ਦਿੱਤੇ ਕੰਮ ਸ਼ੁਰੂ ਹੋ ਗਿਆ ਸ੍ਰੀ ਆਨੰਦਪੁਰ ਸਾਹਿਬ ਨੂੰ ਜਿਹੜਾ ਉੱਥੇ ਹੈਰੀਟੇਜ ਸਟਰੀਟ ਦਾ ਨਿਰਮਾਣ ਕਰਨਾ ਸੀ ਜਿਹਦਾ GT ਰੋਡ ਤੋਂ ਆਪਾਂ ਤਖ਼ਤ ਕੇਸਗੜ ਸਾਹਿਬ ਵਾਲੇ ਪਾਸੇ ਨੂੰ ਜਾਈਏ ਤੇ ਸੰਧੂ ਸਾਹਿਬ ਉਦੋਂ ਰੌਲਾ ਪੈ ਗਿਆ ਰੌਲਾ ਪਾਇਆ SGPC ਨੇ SGPC ਕਹਿੰਦੀ ਅਸੀਂ ਨਹੀਂ ਹੋਣ ਦੇਣਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਜਿਸ ਢੰਗ ਦੇ ਨਾਲ ਤੁਸੀਂ ਨਿਰਮਾਣ ਕਰ ਰਹੇ ਹੋ ਜਿਹੜੀ ਇਹਦੀ ਸੁੰਦਰਤਾ ਭੋਰਾ ਠੀਕ ਹੈ ਤੁਹਾਨੂੰ ਵੱਖਰੇ ਢੰਗ ਦੀ ਨਜ਼ਰ ਆ ਜਾਏਗੀ ਪਰੰਤੂ ਵਿਰਾਸਤ ਖਤਮ ਕਰ ਰਹੇ ਹੋ ਤੁਸੀਂ ਔਰ ਉਹਦੇ ਵਿੱਚ ਬਹੁਤ ਸਾਰੀਆਂ ਕਹਿੰਦੇ ਚੀਜ਼ਾਂ ਏਦਾਂ ਦੀਆਂ ਜਿਹੜੀਆਂ ਠੀਕ ਨਹੀਂ ਹੈਗੀਆਂ ਇਤਿਹਾਸ ਨੂੰ ਜਿਹੜਾ ਆਪਣੇ ਢੰਗ ਦੇ ਨਾਲ ਤੋੜਨ ਮਰੋੜਨ ਦਾ ਯਤਨ ਕੀਤਾ ਜਾ ਰਿਹਾ ਭਾਵ ਕਿ SGPC ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਸ ਪ੍ਰੋਜੈਕਟ ਨੂੰ ਗਲਤ ਦੱਸਿਆ ਰੌਲਾ ਰੱਪਾ ਤੇ ਕਲੇਸ਼ ਇੰਨਾ ਕੁ ਪਿਆ ਕਿ ਉਹ ਪ੍ਰੋਜੈਕਟ ਵਿੱਚ ਹੀ ਰਹਿ ਗਿਆ ਠੁੱਸ ਹੋ ਗਿਆ ਪ੍ਰੋਜੈਕਟ ਪੰਜਾਬ ਦੀ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਉੱਤੇ ਹੁਣ ਦੁਬਾਰਾ ਸੰਧੂ ਸਾਹਿਬ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਮੁੜ ਤੋਂ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਨੂੰ ਸੁੰਦਰ ਤੇ ਵਿਰਾਸਤਮਈ ਬਣਾਉਣਾ ਹੈ ਔਰ ਉਹਦੇ ਵਿੱਚ ਆਪਾਂ SGPC ਦੀ ਸਲਾਹ ਦੇ ਨਾਲ ਬਣਾਉਣਾ ਹੈ ਕੁਝ ਨੁਮਾਇੰਦੇ ਪੰਜਾਬ ਦੀ ਸਰਕਾਰ ਦੇ ਕੁਝ SGPC ਦੇ ਨੁਮਾਇੰਦੇ ਦੋਵਾਂ ਦੀ ਕਹਿੰਦੇ ਇੱਕ ਕਮੇਟੀ ਬਣਾ ਕੇ ਦੋਵੇਂ ਨਿਰਣਾ ਕਰਨਗੇ ਕਿ ਅਸੀਂ ਕਿਸ ਢੰਗ ਦੇ ਨਾਲ ਕਿਹੜੇ ਰਸਤੇ ਨੂੰ ਕਿਸ ਢੰਗ ਦੇ ਨਾਲ ਬਣਾਉਣਾ ਗੱਲ ਬੜੀ ਚੰਗੀ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਕਿੱਡਾ ਕੁ ਮਸਲਾ ਹੈ SGPC ਦੀ ਸਲਾਹ ਲੈ ਲਓ ਭਾਈ SGPC ਕਿਹੜਾ ਸਲਾਹ ਦੇਣ ਤੋਂ ਇਨਕਾਰੀ ਹੈ ਤੇ ਪੰਜਾਬ ਦੀ ਸਰਕਾਰ ਉਸ ਵੇਲੇ ਪਹਿਲਾਂ ਅੜ ਗਈ ਬਾਅਦ ਵਿੱਚ ਰੌਲਾ ਰੱਪਾ ਪੈ ਗਿਆ ਉਹ ਗੱਲ ਵਿੱਚ ਹੀ ਰਹਿ ਗਈ ਹੁਣ ਪੰਜਾਬ ਦੀ ਸਰਕਾਰ ਕਹਿੰਦੀ ਕਿ ਐਸਟੀਪੀਸੀ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਫੈਸਲੇ ਲਵਾਂਗੇ, ਡਿਜ਼ਾਇਨ ਰਲ ਕੇ ਤਿਆਰ ਹੋਵੇਗਾ, ਚਾਹੇ ਗੱਲ ਸਵਾਗਤੀ ਗੇਟ ਦੀ ਹੈ, ਚਾਹੇ ਤਖ਼ਤ ਕੇਸਗੜ੍ਹ ਸਾਹਿਬ ਵਾਲੇ ਪਾਸੇ ਨੂੰ ਜਾਣ ਵਾਲੇ ਰਸਤੇ ਦੀ ਗੱਲ ਹੈ ਜਿੱਥੇ ਮਾਰਬਲ ਲੱਗਣਾ, ਚਾਹੇ ਰਸਤੇ ਵਿਚਲੀਆਂ ਦੁਕਾਨਾਂ ਨੂੰ ਵਿਰਾਸਤੀ ਰੂਪ ਦੇਣਾ ਹੈ, ਚਾਹੇ ਆਨੰਦਪੁਰ ਦੇ ਅੰਦਰਲੇ ਰਸਤਿਆਂ ਦੇ ਵਿੱਚ ਜੋ ਵੀ ਨਵਾਂ ਕੁਛ ਕਰਨਾ ਹੈਗਾ, ਉਹ ਸਾਰੇ ਕਾਸੇ ਦਾ ਡਿਜ਼ਾਇਨ ਐਸਟੀਪੀਸੀ ਦੇ ਨਾਲ ਮਿਲ ਕੇ ਪੰਜਾਬ ਦੀ ਸਰਕਾਰ ਤਿਆਰ ਕਰੇਗੀ। ਔਰ ਜੋ ਤੇ ਦਾਵਾ ਕੀਤਾ ਪੰਜਾਬ ਦੀ ਸਰਕਾਰ ਨੇ ਕਿ ਬਹੁਤ ਜਲਦ ਉਹ ਕਮੇਟੀ ਗਠਿਤ ਕਰਕੇ ਆਪਾਂ ਕੰਮ ਦੀ ਆਰੰਭਤਾ ਕਰਾਂਗੇ, ਜੇ ਤੇ ਜਲਦੀ ਹੋ ਜਾਂਦਾ ਚੰਗੀ ਗੱਲ ਹੈ, ਨਹੀਂ ਤੇ ਸੰਧੂ ਸਾਹਿਬ ਹੋਰ 5-4 ਮਹੀਨੇ ਆ, ਫਿਰ ਤੇ ਵੋਟਾਂ ਦਾ ਰੌਲਾ ਪੈ ਜਾਣਾ, ਫਿਰ ਕਿਨ ਪੁੱਛਣਾ ਹੈਗਾ। ਸੋ ਵੇਖਦੇ ਹਾਂ
1: ਤੁਹਾਡੀ ਗੱਲਬਾਤ ਹੋਵੇ ਤਾਂ ਕਿ ਰਮੇਸ਼ ਜੀ ਤੁਹਾਡੀਆਂ ਸਾਰੀਆਂ ਸਵਾਲਾਂ ਦਾ ਜਵਾਬ ਤੁਹਾਡੇ ਤੱਕ ਖਬਰਾਂ ਦੇ ਰਾਹੀਂ ਦੇ ਸਕਣ। ਸੋ 905-673-3337 9056733337 ਲਵਾਨਾ ਵੈਲਨੈਸ ਸਪਾ ਦਾ ਤੁਹਾਨੂੰ ਮੈਸੇਜ ਦੇ ਦਈਏ। ਤੁਸੀਂ ਇੱਕ ਰਿਲੈਕਸਿੰਗ ਮਸਾਜ ਥੈਰੇਪਿਸਟ ਲੱਭ ਰਹੇ ਹੋ ਜਾਂ ਤੁਸੀਂ ਬਿਊਟੀ ਸਰਵਿਸ, ਸਾਡੀਆਂ ਭੈਣਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਆ ਕਿ ਇੱਕ ਵਧੀਆ ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਅਤੇ ਔਰ ਬਹੁਤ ਵਧੀਆ ਲੇਟੈਸਟ ਇਕਿਊਪਮੈਂਟ ਦੇ ਨਾਲ ਖੁੱਲ੍ਹ ਚੁੱਕਿਆ ਹੈ ਲਵਾਨਾ ਵੈਲਨੈਸ ਸਪਾ, ਜਿੱਥੇ ਤੁਹਾਨੂੰ ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ ਮਿਲ ਜਾਣੇ ਆ। ਹੁਣ ਸਾਡੇ ਬਹੁਤ ਸਾਰੀਆਂ ਭੈਣਾਂ, ਸਾਡੇ ਵੀਰ ਸਿਟਿੰਗ ਜੋਬ ਕਰਦੇ ਆ, ਬੈਕ ਪੇਨ, ਨੈਕ ਪੇਨ, ਸ਼ੋਲਡਰ ਪੇਨ, ਬਹੁਤ ਸਾਰੀਆਂ ਬੋਡੀਜ਼ ਦੀਆਂ ਪ੍ਰੋਬਲਮਾਂ ਹੁੰਦੀਆਂ, ਹੁਣ ਤੁਹਾਨੂੰ ਕਰਵਾਉਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਵਧੀਆ। ਇੱਕ ਵਾਰੀ ਤੁਸੀਂ ਵਿਜ਼ਿਟ ਕਰਕੇ ਆਓਗੇ ਤੁਸੀਂ ਵੀ ਕਹਿਣਾ ਕਿ ਵਾਓ, ਲਵਾਨਾ ਵੈਲਨੈਸ ਸਪਾ ਇੱਕ ਵਧੀਆ ਸਰਵਿਸ ਦੀ ਕਮਾਲ ਦੀਆਂ ਵੀ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬੋਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸੇਵਾਵਾਂ ਤੁਹਾਨੂੰ ਲਵਾਨਾ ਵੈਲਨੈਸ ਸਪਾ ਦਿੰਦਾ ਆ। ਤੁਸੀਂ ਇੱਕ ਵਾਰੀ ਜਾਓਗੇ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਤਾਂ ਕਿ ਤੁਸੀਂ 20% ਡਿਸਕਾਊਂਟ ਦੇ ਹੱਕਦਾਰ ਬਣ ਪਾਓ। ਔਰ 341 ਪਾਰਕ ਹਸਟ ਸਕੁਅਰ ਬ੍ਰੈਂਪਟਨ ਦੇ ਲੋਕੇਟਡ ਨੇ, 416-881-5385। ਔਰ ਇਹ ਬਿਲਿੰਗ ਡਾਇਰੈਕਟ ਇੰਸ਼ੋਰੈਂਸ ਨੂੰ ਕਰਦੇ ਆ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਨਗੇ। ਜਦੋਂ ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਹੈ, ਤੁਹਾਡੇ ਵਰਕ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ, ਤਾਂ ਸਿੱਧੀ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਨਗੇ। ਲਵਾਨਾ ਵੈਲਨੈਸ ਸਪਾ, 341 ਪਾਰਕਰ ਸਕੁਆਇਰ ਬ੍ਰੈਂਪਟਨ ਲੋਕੇਟਡ ਨੇ, 416-881-5385, 416-881-5385। ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਔਰ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇ ਦਈਏ, ਹਰਮਨ ਬੱਤਾ ਹੋਣਾ ਦਾ ਮੌਰਗੀ ਦੇ ਰਿਲੇਟਡ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਤਾਂ ਹਰਮਨ ਬੱਤਾ ਜੀ ਨਾਲ ਯਾਦ ਰੱਖਣਾ, ਘਰ ਖਰੀਦਣਾ, ਰੀਨਲ ਆ ਗਈ ਆ, ਰੀਫਾਈਨੈਂਸਿੰਗ ਅਤੇ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੀ ਚਾਹੀਦੀ ਆ ਤਾਂ ਹਰਮਨ ਬੱਤਾ ਜੀ ਨੂੰ ਯਾਦ ਕਰੋ, ਐਨ ਮੌਕੇ 'ਤੇ ਤੁਹਾਡੀ ਬਾਂਹ ਫੜ ਲੈਣਗੇ। 647-685-9647-6459000 ਹਰਮਨ ਬੱਤਾ ਜੀ। ਅਤੇ ਬਹੁਤ ਸਾਰੀਆਂ ਕਾਲਸ ਆ ਰਹੀਆਂ, ਉਹ ਵੀ ਆਪਾਂ ਇੱਕ ਖਬਰ ਤੋਂ ਬਾਅਦ ਫਿਰ ਤੁਹਾਨੂੰ ਔਨਰ ਕਰਾਂਗੇ। ਅਤੇ ਇੱਕ ਖਬਰ ਪੰਜਾਬ ਦੇ ਕਿਸਾਨਾਂ ਦੀ, ਅਤੇ ਉਹਨਾਂ ਨੇ ਫਿਰ ਇੱਕ ਵਾਰ ਮੋਦੀ ਜੀ ਦੇ ਪੁਤਲੇ ਫੂਕੇ ਆ ਜੀ। ਇਹ ਕਿੱਥੇ ਹੋਈ ਆ, ਕਿਹੜੀ ਇਹ, ਵੈਸੇ ਕਿਸਾਨਾਂ ਦਾ ਹੁਣ ਪਤਾ ਨਹੀਂ ਲੱਗਦਾ, ਬਹੁਤ ਸਾਰੀਆਂ ਜਥੇਬੰਦੀਆਂ ਬਣ ਗਈਆਂ ਕਿ ਕਿਹੜੀ ਜਥੇਬੰਦੀ ਨੇ ਜੈ ਜੈਕਾਰ ਕੀਤੀ ਆ, ਕਿਹੜੀ ਜਥੇਬੰਦੀ ਨੇ ਪੁਤਲੇ ਫੂਕੇ ਆ, ਇਹ ਕੀ ਖਬਰਾਂ ਪਾਓ ਚਾਨਣਾ ਅਜਮੇਰ ਜੀ।
0: ਸੰਧੂ ਸਾਹਿਬ, ਜਥੇਬੰਦੀ ਜਿਹੜੀ ਮਰਜ਼ੀ ਹੋਵੇ, ਮੋਦੀ ਸਾਹਿਬ ਦੇ ਸਾਰੇ ਜੈ ਜੈਕਾਰ ਕਰਦੇ ਆ, ਉਹ ਵੱਖਰੀ ਗੱਲ ਹੈ ਕਿ ਜੈ ਜੈਕਾਰ ਪੁਤਲੇ ਫੂਕੇ ਕਰਦੇ ਆ ਤੇ ਮੁਰਦਾਬਾਦ ਦੇ ਨਾਹਰੇ ਲਾ ਕੇ ਕਰਦੇ ਆ। ਹੁਣ ਗੱਲ ਇਹ ਹੈ ਕਿ ਕਿਸਾਨਾਂ ਦੇ ਮਸਲੇ ਸੰਧੂ ਸਾਹਿਬ ਹੈ ਵੀ ਜਾਇਜ਼ ਹੈ
1: ਜੀ।
0: ਪੰਜਾਬ ਜਾਂ ਭਾਰਤ ਦੀ ਗੱਲ ਕਰੀਏ ਨਾ, ਕਿ ਕਿਸਾਨੀ ਜਿਹੜੀ ਕੋਈ ਚੰਗੇ ਹਾਲਾਤਾਂ ਵਿੱਚ ਦੀ ਨਹੀਂ ਹੈ। ਟਾਵੇਂ ਟਾਵੇਂ ਕਿਸਾਨ ਨੂੰ ਛੱਡ ਲਈਏ, ਬਹੁਤੇ ਬੜੀਆਂ ਤੰਗੀਆਂ ਤੁਰਸ਼ੀਆਂ ਵਾਲੇ ਹਾਲਾਤਾਂ ਦੇ ਵਿੱਚੋਂ ਦੀ ਕਿਸਾਨ ਆਪਣਾ ਜੀਵਨ ਇਸ ਵੇਲੇ ਕੱਟ ਰਹੇ ਹੈ
1: ਜੀ, ਨੋ ਡਾਊਟ ਜੀ।
0: ਹੁਣ ਸਰਕਾਰਾਂ ਗੱਲਾਂ ਤੇ ਕਰ ਰਹੀਆਂ ਕਿ ਆਮਦਨ ਦੁੱਗਣੀ, ਕੋਈ ਤਿੱਕਣੀ ਕਹਿਣਾ ਹੀ ਹੈ, ਭਾਵੇਂ ਤੁਸੀਂ 8 ਗੁਣੀ ਕਹਿ ਦਿਓ, ਇੱਥੋਂ ਕਹਿ ਦਿੰਦੇ ਅਸੀਂ ਰੇਡੀਓ ਤੇ ਜੀ ਸਾਡੀ ਸਰਕਾਰ ਬਣਾ ਦਿਓ, ਪ੍ਰਭ ਸੰਧੂ ਤੇ ਰਮੇਸ਼ ਹੁਸ਼ਿਆਰਪੁਰੀ ਦੀ 8 ਗੁਣਾ ਕਰ ਦਿਆਂਗੇ
1: ਜੀ,
0: ਕਹਿਣਾ ਹੀ ਹੈ, ਕਿਹੜਾ ਜ਼ੋਰ ਲੱਗਦਾ।
1: ਬਿਲਕੁਲ ਜੀ,
0: ਗੁਣਾਂ ਦੀ ਤਾਂ ਡੈਫੀਨੇਸ਼ਨ ਇਹਨਾਂ ਦੀ ਆਪਣੀ ਹੈ। ਹੁਣ ਇਹ ਗੱਲਾਂ ਚਾਹੇ ਸੂਬੇ ਦੀ ਸਰਕਾਰ ਹੁਣ ਵੀ ਕੀਤੀਆਂ ਸੀ, ਚਾਹੇ ਮੋਦੀ ਸਾਹਿਬ ਕੀਤ ਗੱਲਾਂ ਉਹਨਾਂ ਨੇ ਵੀ ਕੀਤੀਆਂ ਸੀ। ਸੱਚੀ ਗੱਲ ਇਹ ਹੈ ਕਿ ਆਮਦਨ ਉਮਦਨ ਕਿਸਾਨੀ ਦੀ ਹੈ ਨੀ, ਜਿੰਨੀ ਕੁ ਆਮਦਨ ਵੱਧਦੀ ਹੈ ਸੰਧੂ ਸਾਹਿਬ, ਉਹਦੇ ਨਾਲੋਂ ਜ਼ਿਆਦਾ ਮਹਿੰਗਾਈ ਵੱਧ ਰਹੀ ਹੈ। ਔਰ ਮਹਿੰਗਾਈ ਵਿੱਚ ਕਿਸਾਨ ਇੰਨਾ ਬੁਰੀ ਤਰ੍ਹਾਂ ਪਿਸ ਰਿਹਾ ਨਾ, ਜਿਹਨੂੰ ਆਪਾਂ ਕੀਟਨਾਸ਼ਕ ਆਖ ਤੇ ਦਵਾਈਆਂ, ਉਹ ਤੋਂ ਬਿਨਾਂ ਗੁਜ਼ਾਰਾ ਨੀ। ਸੰਧੂ ਸਾਹਿਬ, ਹਰ ਸਾਲ ਕੀਮਤਾਂ ਵੱਧ ਰਹੀਆਂ, ਫਿਰ ਅੱਗੇ ਆ ਜਾਓ ਖਾਦਾਂ, ਹਰ ਸਾਲ ਕੀਮਤਾਂ ਵੱਧ ਰਹੀਆਂ। ਡੀਜ਼ਲ ਦੀ ਕਿਸਾਨ ਨੂੰ ਲੋੜ ਹੈ, ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ, ਤੇ ਜੇ 100 ਰੁਪਇਆ MSP ਵਧਾ ਵੀ ਦਿੱਤਾ ਤੇ ਕਿਸਾਨ ਨੂੰ ਤੇ ਘਾਟਾ ਪੈ ਗਿਆ ਉਲਟਾ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਕੁੱਝ ਕੁ ਕਿਸਾਨ ਜਥੇਬੰਦੀਆਂ ਨੇ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਹੈਗਾ, ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਕਿ ਅਸੀਂ ਭਾਰਤ ਦੇ ਵੱਖ ਵੱਖ ਸੂਬਿਆਂ 'ਚ ਅੱਜ ਭਾਰਤ ਦੇ ਸਰਕਾਰ ਦੇ ਮੋਦੀ ਸਰਕਾਰ ਦੇ ਪੁਤਲੇ ਫੂਕਣੇ ਆ। ਉਹਦਾ ਮੁੱਖ ਕਾਰਨ ਸੰਧੂ ਸਾਹਿਬ ਜਿਹੜਾ ਅੱਜ ਦਾ ਇਹ ਆ, ਝੋਨਾ ਬਿਲਕੁਲ ਤਿਆਰ ਬਰ ਤਿਆਰ ਹੈ, ਲੱਗਣਾ ਸ਼ੁਰੂ ਹੋ ਚੁੱਕਾ ਆ ਤੇ ਝੋਨੇ ਲਈ ਵੀ ਖਾਦ ਦੀ ਜ਼ਰੂਰਤ ਹੈ। ਹੁਣ ਖਾਦ ਨੂੰ ਲੈ ਕੇ ਤੇ ਪਹਿਲਾਂ ਸਰਕਾਰਾਂ ਸਪਸ਼ਟ ਕਰ ਚੁੱਕੀਆਂ ਕਿ ਭਾਈ ਸੰਜਮ ਦੇ ਨਾਲ ਵਰਤੋਂ ਕਰੋ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਸੋਨੇ ਦੀ ਗੱਲ ਆਖੀ ਸੀ, ਪੈਸੇ ਧੇਲੇ ਦੀ ਗੱਲ ਆਖੀ ਸੀ, ਹੋਰ ਚੀਜ਼ਾਂ ਦੀ ਗੱਲ ਆਖੀ ਸੀ, ਯਾਦ ਹੋਵੇ ਤਾਂ ਸਰੋਤਿਆਂ ਨੂੰ ਇਹ ਵੀ ਗੱਲ ਆਖੀ ਸੀ ਕਿ ਭਾਈ ਨੈਚੁਰਲ ਖੇਤੀ ਕਰੋ। ਤੇ ਮੈਂ ਉਦਣ ਟਿੱਪਣੀ ਕੀਤੀ ਸੀ ਕਿ ਰਾਤੋ ਰਾਤ ਨੈਚੁਰਲ ਖੇਤੀ ਕਿੱਥੋਂ ਯਾਦ ਆ ਗਈ। ਅਸਲ ਵਿੱਚ ਨੈਚੁਰਲ ਖੇਤੀ ਦਾ ਮਸਲਾ ਨਹੀਂ, ਮਸਲਾ ਇਹ ਆ ਕਿ ਖਾਦਾਂ ਦੀ ਪੂਰਤੀ ਨਹੀਂ ਹੋ ਰਹੀ, ਚਾਹੇ ਉਹ ਵਿਦੇਸ਼ਾਂ ਚੋਂ ਮੰਗਾਉਣ ਵਾਲੀ ਗੱਲ ਹੈ ਜਿਹਨੂੰ ਆਪਾਂ ਆਖਦੇ ਕਿ ਇੰਪੋਰਟ ਕਰਨਾ ਕੁਛ, ਹੁਣ ਉਹਦੀ ਪੂਰਤੀ ਹੋ ਨਹੀਂ ਰਹੀ, ਸਬਸਿਡੀ ਦੇਣੀ ਪੈ ਰਹੀ, ਸਰਕਾਰ ਸਬਸਿਡੀ ਤੋਂ ਵੀ ਹੱਥ ਖਿੱਚਦੀ ਹੈ। ਤੇ ਹਾਲਾਤ ਵੀ ਕੁਛ ਇਹੋ ਜਿਹੇ ਹੈਗੇ ਆ ਕਿ ਜਿਹੜੇ ਵੱਖ ਵੱਖ ਮੁਲਕਾਂ ਚੋਂ ਆਪਾਂ ਖਾਦਾਂ ਮੰਗਾਉਂਦੇ ਸੀ, ਆ ਤਾਜ਼ਾ ਤਰੀਨ ਪਿਛਲੇ 2-4 ਮਹੀਨਿਆਂ ਤੋਂ ਜਿਹੜੇ ਹਾਲਾਤ ਬਣੇ ਆ ਉੱਥੇ ਵੀ ਬ੍ਰੇਕ ਲੱਗੀ ਹੈ। ਉਹਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਆ। ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਆ। ਉਹਦੇ ਵਿੱਚੋਂ ਮੁੱਖ ਮੁੱਦਾ ਜਿਹੜਾ ਇਸ ਵੇਲੇ ਖਾਦਾਂ ਦਾ ਮੁੱਦਾ ਆ ਕਿ ਖਾਦਾਂ ਦੀ ਪੂਰਤੀ ਨਹੀਂ ਹੋ ਰਹੀ ਤੇ ਮੋਦੀ ਸਰਕਾਰ ਦੀ ਤੇ ਚੁੱਪੀ ਹੈ। ਤੇ ਹੁਣ ਦੇਖਦੇ ਹਾਂ ਭਾਈ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਕਿ ਨਹੀਂ ਹੁੰਦਾ, ਤੇ ਜੇ ਨਹੀਂ ਹੁੰਦਾ ਤੇ ਕਿਸਾਨ ਕਹਿੰਦੇ ਕਿ ਆਪਾਂ ਆਉਂਦੇ ਦਿਨਾਂ 'ਚ ਰੇਲ ਗੱਡੀਆਂ ਵੀ ਰੋਕਾਂਗੇ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਘਰ ਦੀ ਛੱਤ ਚੇਂਜ ਕਰਵਾਉਣੀ ਆ, ਰਿਪੇਅਰ ਕਰਵਾਉਣੀ ਆ, ਤਾਂ ਤੁਸੀਂ ਆਲ ਵੇ ਰੂਫਰ ਨੂੰ ਯਾਦ ਰੱਖਣਾ ਆ। ਤੁਹਾਡੇ ਰੂਫ ਫਿਕਸ ਵੀ ਕਰਨਗੇ, ਰਿਪੇਅਰ ਵੀ ਕਰਨਗੇ, ਚਾਹੇ ਫਲੈਟ ਰੂਫ ਆ, ਸਿੰਗਲ ਰੂਫ ਆ, ਮੈਟਲ ਰੂਫ ਆ। 15 ਸਾਲਾਂ ਦਾ ਇਹਨਾਂ ਨੂੰ ਤਜਰਬਾ ਆ ਆਪਣੇ ਰੂਫ ਨੂੰ ਫਿਕਸ ਕਰਵਾਉਣ ਦੇ ਲਈ, ਚਾਹੇ ਤੁਹਾਡੀ ਕਮਰਸ਼ੀਅਲ ਯੂਨਿਟ ਆ ਜਾਂ ਘਰ ਆ। ਆਲ ਵੇ ਰੂਫਰ ਨੂੰ ਯਾਦ ਰੱਖਣਾ ਆ। ਇਹ ਜੀ ਟੀ ਏ ਅਤੇ ਜੀ ਟੀ ਏ ਦੇ ਆਸ ਪਾਸ ਇਲਾਕਿਆਂ ਦੇ ਵਿੱਚ ਸਰਵ ਕਰਦੇ ਨੇ। ਵਰਕ ਇਨ ਜੀ ਟੀ ਏ ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ ਅਤੇ ਜਾਰਜ ਟਾਊਨ ਦੇ ਏਰੀਏ ਦੇ ਵਿੱਚ ਤੁਹਾਨੂੰ ਸਰਵਿਸ ਦੇ ਦੇਣਗੇ। 647-450-0943, 647-505-0943 ਆਲਵੇ ਰੂਫਰ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਮੈਨੂੰ ਮੈਸੇਜ ਆਇਆ ਹੁਣੇ ਕਿ ਨੰਬਰ ਕਹਿੰਦੇ ਭਾਅ ਜੀ ਦਿਓ। ਸੋ ਲਿਵਾਨਾ ਵੈਲਨੈਸ ਸਪਾ ਮਸਾਜ ਥੈਰੇਪੀ ਲੈਣੀ ਆ ਵਧੀਆ, ਅਤੇ ਭੈਣਾਂ ਵਾਸਤੇ ਬਹੁਤ ਸਾਰੀਆਂ ਸਰਵਿਸਾਂ ਲੇਟੈਸਟ ਇਕਿਊਪਮੈਂਟ ਦੇ ਨਾਲ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਮਿਲ ਜਾਣਾ ਤੁਹਾਨੂੰ। ਲਿਵਾਨਾ ਵੈਲਨੈਸ ਸਪਾ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 416-881-5385। ਬੈਠੇ ਬੈਠਿਆਂ ਡਰਾਈਵ ਕਰਦਿਆਂ ਲੱਕ ਸਟੈਪ ਹੋ ਗਿਆ, ਬੈਕ ਪੇਨ ਕਰਦੀ ਆ, ਤਾਂ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ, ਤਾਂ ਸਾਰੀ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ 1 ਰੁਪਈਆ ਨਹੀਂ ਚਾਰਜ ਕੀਤਾ ਜਾਏਗਾ, $1 ਮਾਫ਼ ਕਰਨਾ। ਸੋ 416-881-5385, 416-881-5385 ਲਵਾਨਾ ਵੈਲਨੈਸ ਸਪਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੀ ਰਮੇਸ਼ ਜੀ, ਆਪਾਂ ਸਰੋਤਿਆਂ ਨੂੰ ਲਈਏ, ਬਹੁਤ ਸਾਰੀਆਂ ਕਾਲਸ ਓਨਰ ਨੇ, ਸੋ ਜੇ ਤੁਹਾਡੀ ਆਗਿਆ ਹੋਵੇ ਤਾਂ।
0: ਜੀ
1: ਬਿਲਕੁਲ ਜੀ, ਪਹਿਲੀ ਕਾਲ ਲੈਣੇ ਆ, ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਨਾ ਵੀਰੇ ਕੰਫਰਟ ਤੋਂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
2: ਖੇਤੀ ਸਾਡੇ ਜੀਵਨ ਦਾ ਉਹ ਹਿੱਸਾ ਵਾ ਕਿ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਚੱਤੇ ਪੈਰ ਆਪਾਂ ਖਾਣੇ ਪੀਨੇ ਆ, ਟੋਟਲੀ ਕਿਸਾਨ ਜਿਹੜਾ ਵਾ ਉਹਦੀ ਅਪਜਾਊ ਕਰਦਾ, ਉਹਨੂੰ ਬੀਜਦਾ। ਜੇ ਸਾਡਾ ਕਿਸਾਨ ਹੀ ਜਿਉਂਦਾ ਨਾ ਰਿਹਾ ਤੇ ਅਸੀਂ ਕੀ ਕਰਾਂਗੇ। ਮੈਨੂੰ ਯਾਦ ਆਉਂਦੀ ਕਹਾਵਤ, ਕਹਿੰਦਾ ਜਦੋਂ ਭੁੱਖਮਰੀ ਫੈਲਦੀ ਹੈ ਨਾ ਜੀ, ਤੇ ਹੀਰੇ ਜਵਾਹਰ ਤੁਹਾਡੇ ਸਰਾਣਿਆਂ ਥੱਲੇ ਪੈ ਰਹਿੰਦੇ ਤੇ ਛੋਲੇ ਜਿਹੜੇ ਉਹ ਕੰਮ ਆਉਂਦੇ ਆ। ਇਸ ਕਰਕੇ ਮੈਨੂੰ ਲੱਗਦਾ ਵਾ ਕਿ ਕਿਸਾਨੀ ਨੂੰ ਬਹੁਤ ਪਹਿਲ ਦੇ ਆਧਾਰ ਤੇ ਤਰਜੀਹ ਦੇਣੀ ਚਾਹੀਦੀ, ਹਥਿਆਰ ਛੱਡ ਕੇ ਹੋਰ ਕੰਮ ਛੱਡ ਕੇ ਸਾਨੂੰ ਖੇਤੀਬਾੜੀ ਜਿਹੜਾ ਸਾਡੀ ਜ਼ਿੰਦਗੀ ਦਾ ਮੁੱਖ ਹਿੱਸਾ ਆ, ਅਸੀਂ ਡੇਲੀ ਯੂਜ਼ ਕਰਦੇ। ਮੈਂ ਅੱਗੇ ਤੁਹਾਡੇ ਵਿਚਾਰ ਸੁਣਨਾ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪਿਆ। ਥੈਂਕ ਯੂ, ਧੰਨਵਾਦ ਸਰ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
0: ਸੰਧੂ ਸਾਹਿਬ ਸਵਾਲ ਦੇ ਨਾਲ ਜੋੜ ਕੇ ਇੱਕ ਦੋ ਮਿੰਟ 'ਚ ਮੈਂ ਗੱਲ ਆਪਣੀ ਜ਼ਰੂਰ ਕਰਾਂਗਾ, ਕਿਉਂਕਿ ਬੜਾ ਮਹੱਤਵਪੂਰਨ ਨੁਕਤਾ ਇਹੋ। ਦੇਖੋ ਇਸ ਗੱਲ ਨੂੰ ਸਮਝੀਏ ਸਰੋਤਿਓ, ਵਾਪਰ ਕੀ ਰਿਹਾ। ਸੰਸਾਰ ਭਰ ਦੇ ਵਿੱਚ ਖੇਤੀ ਸੈਕਟਰ ਨੂੰ ਸਬਸਿਡੀਆਂ ਨੇ, ਕਿਉਂਕਿ ਖੇਤੀ ਸੈਕਟਰ ਤੋਂ ਬਿਨਾਂ, ਭਾਵ ਕਿ ਕਿਸਾਨੀ ਤੋਂ ਬਿਨਾਂ, ਫਸਲ ਤੋਂ ਬਿਨਾਂ, ਪੈਦਾਵਾਰ ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਚਾਹੇ ਆਪਾਂ ਅਮੈਰੀਕਾ ਦੀ ਗੱਲ ਕਰੀਏ ਤੇ ਚਾਹੇ ਆਪਾਂ ਸ਼੍ਰੀਲੰਕਾ ਦੀ ਗੱਲ ਕਰ ਲਈਏ, ਜਾਂ ਭਾਰਤ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਦੀ ਗੱਲ ਕਰ ਲਈਏ। ਹੁਣ ਇੱਕ ਗੱਲ ਬੜੀ ਸਾਫ਼ ਹੈ ਕਿ ਜਿਹੜੀ ਖੇਤੀਬਾੜੀ ਹੈ ਇਹ ਕੋਈ ਬਹੁਤ ਪ੍ਰੋਫਿਟੇਬਲ ਧੰਦਾ ਨਹੀਂ ਹੈ। ਇਹਦੇ ਵਿੱਚ ਸਰਕਾਰ ਨੂੰ ਕਿਸਾਨਾਂ ਦੀ, ਜ਼ਿਮੀਦਾਰ ਦੀ, ਜਿਹੜਾ ਫਸਲ ਦੀ ਪੈਦਾ ਕਰਨ ਵਾਲਾ ਹੈਗਾ ਉਹਦੀ ਬਾਂਹ ਫੜਨੀ ਪੈਂਦੀ ਹੈ, ਚਾਹੇ ਉਹ ਖੇਤੀ ਸੰਦਾਂ ਨੂੰ ਸਬਸਿਡੀ ਦੇ ਕੇ ਹੈ, ਚਾਹੇ ਬੀਜਾਂ ਦੀ ਸਬਸਿਡੀ ਦੇ ਕੇ ਹੈ, ਚਾਹੇ MSP ਦੇ ਰੂਪ ਚ ਹੈ, ਚਾਹੇ ਕੁਛ ਵੀ। ਇਹ ਸੰਸਾਰ ਭਰ ਚ ਹੈ ਔਰ ਮੈਂ ਸਮਝਦਾ ਕਿ ਇਹ ਸਹੀ ਹੈ, ਇਹ ਕੋਈ ਗਲਤ ਨਹੀਂ ਹੈ। ਕਿਉਂਕਿ ਜੇ ਆਪਾਂ ਸੰਸਾਰ ਦੇ ਵਿੱਚ ਆਪਣੀ ਖਾਣ ਬਣੀਆਂ ਜਿਹੜੀਆਂ ਚੀਜ਼ਾਂ ਨੇ ਵਸਤਾਂ ਨੇ ਉਹਨੂੰ ਤਿਆਰ ਕਰਨ ਲਈ ਵੀ ਸਬਸਿਡੀਆਂ ਦੇਣੀਆਂ ਤੇ ਦੂਜੇ ਅਸੀਂ ਦੇਣੀਆਂ ਕਹਿ ਨੂੰ ਆ। ਹੁਣ ਦੂਜੀ ਗੱਲ ਸਮਝਦੇ, ਅੱਜ ਦੇ ਸਮੇਂ ਕੀ ਬਣਿਆ, ਹੁਣ ਸਰਕਾਰ ਨੂੰ ਇਸ ਗੱਲ ਦਾ ਪਤਾ ਕਿ ਖੇਤੀ ਵਿੱਚ ਬਹੁਤ ਵੱਡੇ ਪੱਧਰ ਤੇ ਸਬਸਿਡੀ ਹੈ। ਇਹ ਸੱਚ ਹੈ ਕਿ ਸਬਸਿਡੀਆਂ ਸਰਕਾਰਾਂ ਦਿੰਦੀਆਂ ਨੇ, ਪਰੰਤੂ ਇਹ ਕੋਈ ਆਸਾਨ ਨਹੀਂ ਹੈ। ਚਾਹੇ ਕਾਂਗਰਸ ਨੇ ਦਿੱਤਾ, ਚਾਹੇ ਭਾਜਪਾ ਦੇ ਰਹੀ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਦੇਵੇ, ਚਾਹੇ ਕੱਲ ਨੂੰ ਕੋਈ ਹੋਰ ਆਵੇ, ਇਹ ਕੋਈ ਆਸਾਨ ਨਹੀਂ ਹੈ ਕਿਸੇ ਦਾ। ਇਹ ਇੱਕ ਦੇਸ਼ ਦਾ ਇੱਕ ਫਾਰਮੈਟ ਹੈ, ਇੱਕ ਦੇਸ਼ ਨੂੰ ਚਲਾਉਣ ਦਾ ਢੰਗ ਹੈ, ਉਸ ਢੰਗ ਦੇ ਵਿੱਚੋਂ ਆਏ ਸਾਰਾ ਕੁਛ, ਇਹ ਕੋਈ ਕਿਸੇ ਦਾ ਆਸਾਨ ਨਹੀਂ। ਹੁਣ ਵਾਪਰ ਕੀ ਰਿਹਾ ਸੰਧੂ ਸਾਹਿਬ, ਵਾਪਰ ਇਹ ਰਿਹਾ ਕਿ ਸਰਕਾਰਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਸਬਸਿਡੀ ਤੇ ਦਿੰਦੇ ਆ, ਬਿਜਲੀ ਅਸੀਂ ਕਿਸਾਨ ਨੂੰ ਫ੍ਰੀ ਦਿੰਦੇ ਹਾਂ, MSP ਅਸੀਂ ਦਿੰਦੇ, ਸਾਰਾ ਕੁਛ ਦਿੰਦੇ ਹਾਂ, ਫਿਰ ਕਿਉਂ ਨਾ ਅਸੀਂ ਐ ਕਰੀਏ ਕਿ ਅਸੀਂ ਸਬਸਿਡੀਆਂ ਆਪਣੇ ਪੁੱਤ ਭਤੀਜਿਆਂ ਨੂੰ, ਚਾਰ ਲੋਕਾਂ ਨੂੰ ਦਈਏ, ਭਾਵ ਕਿ ਜਿਹੜਾ ਖੇਤੀ ਸੈਕਟਰ ਦਾ ਜਿਹੜਾ ਬੀਤੇ ਸਮੇਂ ਚ ਵੱਡੇ ਵੱਡੇ ਹੱਬ ਬਣਨਗੇ, ਉੱਥੇ ਵਪਾਰ ਹੋਵੇਗਾ, ਸਾਰਾ ਕੁਛ ਹੋਵੇਗਾ, ਭਾਵ ਕਿ ਅਡਾਨੀਆਂ ਅੰਬਾਨੀਆਂ ਨੂੰ ਖੇਤੀ ਸੈਕਟਰ ਦੇਣਾ, ਖੇਤੀ ਸੈਕਟਰ ਦੇ ਕੇ ਸਬਸਿਡੀਆਂ ਦੇਣੀਆਂ ਸੰਧੂ ਸਾਹਿਬ, ਔਰ ਉਲਟਾ ਵੱਧ ਦੇਣੀਆਂ। ਜੇ ਅੱਜ 10 ਰੁਪਏ ਸਬਸਿਡੀ ਹੈ ਤੇ 12 ਲਵਾਂਗੇ, ਪਰ ਦੇਣੀ ਕਿਹਨੂੰ ਹੈ, ਆਪਣਿਆਂ ਨੂੰ ਦੇਣੀ ਹੈ। ਕਿਸਾਨ ਉਹਨਾਂ ਦੇ ਕੀ ਕਰੇਗਾ, ਕਿਸਾਨ ਉੱਥੇ ਲੇਬਰ ਕਰੇਗਾ, ਭਾਵ ਕਿ ਜਿਹੜਾ ਜ਼ਿਮੀਂਦਾਰ ਅੱਜ ਆਪ ਬਾਹੀ ਕਰਕੇ ਕਣਕ ਬੀਜਦਾ, ਮੱਕੀ ਬੀਜਦਾ, ਜੋ ਵੀ ਬੀਜਦਾ, ਟਰੈਕਟਰ ਤੇ ਚਲਾਵੇਗਾ, ਪਰੰਤੂ ਚਲਾਏਗਾ ਕਿਹਦੇ, ਫਿਰ ਕਿਸੇ ਅਡਾਨੀ ਦੇ ਚਲਾਏਗਾ, ਕਿਸੇ ਅੰਬਾਨੀ ਦੇ ਚਲਾਏਗਾ, ਭਾਵ ਕਿ ਇਹ ਕਰਿੰਦੇ ਬਣਾਉਣੇ ਨੇ ਉਹਦੇ, ਇਹਨਾਂ ਨੂੰ ਆਜ਼ਾਦ ਦੇਸ਼ ਤੇ ਆਜ਼ਾਦ ਭਾਰਤੀ ਬਣਾ ਕੇ ਇੱਕ ਸਵੈਮਾਨ ਦੀ ਰੋਟੀ ਨੀ ਖਾਣ ਦੇਣੀ। ਇਹ ਆ ਕਹਾਣੀ। ਸੋ ਤੇ ਮੈਂ ਜਿਹੜੀ ਸਮਝਦਾ ਆ ਕਿ ਖੇਤੀ ਸੈਕਟਰ ਨੂੰ ਸਬਸਿਡੀਆਂ ਲਾਜ਼ਮੀ ਹੈ, ਸਰਕਾਰ ਦੇ ਵੀ ਰਹੀ ਹੈ, ਭਵਿੱਖ ਵਿੱਚ ਹੋਰ ਦੇਣੀਆਂ ਵੀ ਪੈਣਗੀਆਂ, ਪਰੰਤੂ ਸਰਕਾਰ ਦਾ ਮਨ ਹੋ ਗਿਆ ਬੇਈਮਾਨ, ਉਹ ਕਹਿੰਦੇ ਸਬਸਿਡੀਆਂ ਜੇ ਦੇਣੀਆਂ ਹੀ ਹੈ ਤੇ ਭਾਈ ਇਹਨਾਂ ਨੂੰ ਦਿੰਦੇ ਆ, ਆਪਣਿਆਂ ਨੂੰ, 4 ਪੈਸੇ ਸਾਡੇ ਬੋਝੇ ਚ ਵੀ ਆਉਣਗੇ, ਕਿਸਾਨਾਂ ਨੂੰ ਤੇ ਇੱਥੇ ਵੋਟਾਂ ਲੈ ਹੀ ਲੈਣੀਆਂ ਪਤਿਆ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ, ਸਾਨੂੰ ਰੱਖ ਲਿਆ ਇਹਨਾਂ ਨੇ ਬੱਸਾਂ ਦੇ ਕਿਰਾਏ ਤੇ ਬਿਜਲੀ ਦੇ ਬਿੱਲਾਂ ਤੇ ਔਰਤਾਂ ਨੂੰ 1000 ਤੇ ਕਹਾਣੀ ਮਗਰ ਸੋਤੇ ਉਹ ਹੋਰ ਹੈ
1: ਜੀ ਬਿਲਕੁਲ। ਔਰ ਮੈਨੂੰ ਲੱਗਦਾ ਕਿ ਬੜਾ ਖੂਬ ਕਿਸਨੇ ਲਿਖਿਆ ਸੀ ਕਿ ਮੈਨੂੰ ਲੱਗਦਾ ਹੁਣ ਅੱਜ ਜੇ ਆਪਾਂ ਮਿਹਨਤ ਕਸ਼ ਕਿਸਾਨ ਦੀ ਗੱਲ ਕਰੀਏ ਜਾਂ ਕਿਸੇ ਵੀ ਐਸੇ ਕਾਰੋਬਾਰ ਦੀ ਜਿਹੜਾ 2 ਵਕਤ ਦੀ ਰੋਟੀ ਕਰਦਾ, ਉਹ ਤਾਂ ਅਜੇ ਵੀ ਗੁਲਾਮ ਆ ਉਹਨਾਂ ਦੀ। ਚਾਹੇ ਰਾਜਨੀਤਿਕ ਵੱਡੇ ਲੀਡਰ ਹੋਣ, ਚਾਹੇ ਕਾਨੂੰਨ ਬਣਾਏ ਹੋਣ, ਉਹਨਾਂ ਦੇ ਪੱਖ ਵਿੱਚ ਤਾਂ ਮੈਨੂੰ ਲੱਗਦਾ ਕਿ ਕੁਛ ਵੀ ਨਹੀਂ ਆਉਂਦਾ। ਉਹ ਬੜਾ ਖੂਬ ਕਿਸੇ ਨੇ ਲਿਖਿਆ ਕਿ ਮੰਜਰ ਚੁੱਪ, ਨਜ਼ਾਰੇ ਚੁੱਪ ਨੇ, ਪਰਬਤ ਝੀਲ ਕਿਨਾਰੇ ਚੁੱਪ ਨੇ, ਮਸਜਿਦ ਗੁਰਦੁਆਰੇ ਚੁੱਪ ਨੇ ਅਤੇ ਮੇਰੇ ਸਭ ਸਹਾਰੇ ਚੁੱਪ ਨੇ, ਕਬਜ਼ਾ ਏ ਜਾਗੀਰਦਾਰੀ ਦਾ, ਕਬਜ਼ਾ ਏ ਜਾਗੀਰਦਾਰੀ ਦਾ, ਮਿਹਨਤ ਕਸ਼ ਵਿਚਾਰੇ ਚੁੱਪ ਨੇ। ਸੋ ਮਿਹਨਤ ਕਸ਼ ਕਿਸਾਨ ਮਜ਼ਦੂਰ ਇਹਨਾਂ ਦੇ ਹੱਕ ਵਿੱਚ ਕਦੇ ਵੀ ਕੋਈ ਜਾਂ ਤਾਂ ਫ੍ਰੀ ਦਾ ਆਟਾ ਮਿਲ ਜਾਂਦਾ, ਦਾਲ ਮਿਲਦੀ, ਹੱਕ ਇਹਨਾਂ ਨੂੰ ਕਦੇ ਵੀ ਨਹੀਂ ਮਿਲਿਆਗਾ। ਸੋ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ, 8900। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ।
3: ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਰਮੇਸ਼ ਜੀ।
1: ਜੀ ਸਰ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ
1: ਜੀ? ਜੀ ਹੁਣ ਆਈ ਜੀ ਆਵਾਜ਼। ਤੁਸੀਂ ਰੁਕ ਜੀ।
3: ਹਾਂਜੀ ਰਮੇਸ਼ ਜੀ, ਤੁਹਾਨੂੰ ਯਾਦ ਹੋਇਆ ਕੁਝ ਦਿਨ ਪਹਿਲਾਂ ਮੈਂ ਕੀ ਕਿਹਾ ਸੀ, ਜਦੋਂ ਆਪਾਂ ਪੰਜਾਬ ਦੇ ਉੱਪਰ ਡਿਸਕਸ ਕਰ ਰਹੇ ਸੀ, ਮੈਂ ਕਹਿ ਰਿਹਾ ਸੀ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੈ, ਇਹ ਵੀ ਆਮ ਪਾਰਟੀ ਦੀ ਚੰਬ ਝਾੜ ਕਰੇਗੀ ਜੇ ਆਪਣੇ ਆਪ ਨੂੰ ਆਰਗਨਾਈਜ਼ ਕਰ ਲੈਂਦੇ ਨੇ, ਔਰ ਆਰਗਨਾਈਜ਼ ਵੱਲ ਚੱਲ ਪਏ ਨੇ। ਹੁਣ ਮਨਜੀਤ ਸਿੰਘ ਐਲੀ ਦਾ ਤੁਸੀਂ ਦੱਸਿਆ ਵੀ ਉਹ ਜੁਆਇਨ ਕਰ ਗਿਆ, ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀ ਤਿਆਰੀ ਹੈ, ਇਹ ਚੰਬ ਝਾੜ ਹੋਏਗੀ ਆਮ ਪਾਰਟੀ। ਤੁਸੀਂ ਜਿਹੜਾ ਵਿਰਾਸਤ ਪੰਜਾਬ ਦੀ ਪਾਰਟੀ ਹੈ ਇਹਨੂੰ ਥੋੜਾ ਜੀਰੋ ਨਾ ਸਮਝੋ, ਇਹ ਕਰੇਗੀ ਕੁਛ ਤਾਂ ਕੁਛ ਕਰੇਗੀ। ਦੂਜੀ ਗੱਲ ਕਰ ਲਾ, ਮੈਂ ਤੁਹਾਡੇ ਕੋਲ ਸਵਾਲ ਪੁੱਛਣਾ, ਪੀਸ ਬੋਰਡ ਦਾ ਕੀ ਬਣਿਆ? ਉਹ ਪੀਸ ਬੋਰਡ ਜਿਹੜਾ ਟਰੰਪ ਨੇ ਬਣਾਇਆ ਸੀ, ਪਾਕਿਸਤਾਨ ਦਾ ਦੌੜਿਆ ਦੌੜਿਆ ਗਿਆ ਸੀ, ਤੇ ਮੈਂ ਉਦੋਂ ਕਿਹਾ ਸੀ ਇੰਡੀਆ ਨਹੀਂ ਸ਼ਾਮਿਲ ਹੋਏਗਾ, ਔਰ ਵਾਕਿਆ ਇੰਡੀਆ ਨਹੀਂ ਸ਼ਾਮਿਲ ਹੋਇਆ। ਅੱਜ ਉਹਦੇ ਅਕਾਊਂਟ 'ਚ ਜਿਹੜਾ ਉੱਥੇ ਇਹਨਾਂ ਨੇ $1 billion ਸਾਰੀਆਂ ਕੰਟਰੀਆਂ ਨੇ ਪਲੈਜ ਕੀਤਾ ਸੀ, ਕਹਿੰਦੇ ਨੇ ਅੱਜ ਅਕਾਊਂਟ 'ਚ ਜੀਰੋ ਬੈਲੈਂਸ ਹੈ, ਕਿਸੇ ਨੇ ਨਹੀਂ ਪੈਸੇ ਜਮ੍ਹਾਂ ਕਰਾਏ। ਔਰ ਨਾ ਟਰੰਪ ਨੂੰ ਯਾਦ ਹੋਣਾ ਵੀ ਉਹ ਕਿੱਥੇ ਗਿਆ ਪੀਸ ਬੋਰਡ, ਲੜਾਈ ਸੋਮੇ ਦਿਨ ਪਹੁੰਚ ਗਈ ਤਾਂ ਅੱਗੋਂ ਹੋਰ ਵੱਧ ਗਈ ਹੈ। ਥੈਂਕ ਯੂ ਸੋ ਮੱਚ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਜੀ ਰਮੇਸ਼ ਜੀ।
0: ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੀ, ਇਹ ਜੇ ਯਾਦ ਭੁੱਲ ਵੀ ਜਾਵੇ ਤੇ ਤੁਸੀਂ ਚੁੰਡੀ ਵੱਢ ਕੇ ਕਰਾ ਦਿੰਦੇ ਹੋ। ਸ਼ਾਇਦ ਅਸੀਂ ਲਗਭਗ ਇਸ ਗੱਲ ਤੇ ਇੱਕ ਮਤ ਸੀ, ਜਿਹੜਾ ਪੀਸ ਬੋਰਡ ਸੀਗਾ ਕਿ ਪੀਸ ਬੋਰਡ ਨਾਂ ਦਾ ਪੀਸ ਬੋਰਡ ਹੈ ਉਹ ਜਿਹੜਾ ਸ਼ਾਂਤੀ ਇੱਕ ਵੱਖਰੇ ਢੰਗ ਦਾ ਕੁਛ ਮੁਲਕਾਂ ਦਾ ਸਮੂਹ ਬਣਾ ਕੇ ਔਰ ਭਾਰਤ ਨੇ ਇਨਕਾਰ ਕਰ ਦਿੱਤਾ ਸੀ। ਅਸੀਂ ਉਦੋਂ ਇਸ ਗੱਲ ਤੇ ਸਿੱਟੇ ਤੇ ਪਹੁੰਚੇ ਸੀ ਕਿ ਭਾਰਤ ਦਾ ਸਟੈਂਡ ਸਹੀ ਹੈ, ਤੇ ਸ਼ਾਇਦ ਉਹ ਅੱਜ ਇਸ ਗੱਲ ਸੱਚ ਸਾਬਤ ਹੋਈ ਹੈ, ਭਾਰਤ ਦਾ ਉਹ ਸਟੈਂਡ ਸਹੀ ਸਾਬਤ ਹੋਇਆ। ਰਹੀ ਗੱਲ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ, ਦੇਖੋ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਚ ਜੇ ਵਾਕਿਆ ਹੀ 5-4 ਲੀਡਰ ਜਿਹੜੇ ਪੰਜਾਬ ਦੇ ਨਾਮੀ ਲੀਡਰ ਹੈ, ਚਾਹੇ ਕਿਸੇ ਵੀ ਸਿਆਸੀ ਪਾਰਟੀ ਨਾਲ ਆ, ਜੇ ਅੰਮ੍ਰਿਤਪਾਲ ਦੀ ਪਾਰਟੀ ਚ ਆ ਕੇ ਉਹਦੀਆਂ ਸਰਗਰਮੀਆਂ ਨੂੰ, ਨਰੋਲ ਪੋਲੀਟੀਕਲ ਸਰਗਰਮੀਆਂ ਦੇ ਵਿੱਚ ਪੰਜਾਬ ਦੀ ਜੋ ਲੋਕਾਂ ਦੀ ਜਿੱਤਾਂ ਦੀਆਂ ਲੋਕ ਚਾਹੁੰਦੇ ਨੇ, ਜੇ ਉਹਦਾ ਦੀਆਂ ਸਰਗਰਮੀਆਂ ਚ ਢਾਲਦੇ ਨੇ ਉਹ ਲੋਕ, ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਪਾਲ ਦੀ ਪਾਰਟੀ ਉੱਪਰ ਨੂੰ ਜਾ ਸਕਦੀ ਹੈ। ਅੰਮ੍ਰਿਤਪਾਲ ਨੇ ਆਪਣਾ ਨਾਮ ਤੇ ਗੁਜ਼ਾਰੇ ਜੋਗਾ ਕਮਾ ਹੀ ਲਿਆ ਆ, ਏਦਾਂ ਤੇ ਉਹਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕੌਣ ਆ, ਮੇਰੀ ਪਾਰਟੀ ਕੌਣ ਹੈ। ਇਸ ਕਰਕੇ ਮੈਂ ਸਰੋਤੇ ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਕਰਦਾ। ਹਾਂ, ਤਾਜ਼ਾ ਹਾਲਾਤਾਂ ਚ ਜਦੋਂ ਮੈਨੂੰ ਬੀਤੇ ਸਮੇਂ ਚ ਸਵਾਲ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਦੀ ਪਾਰਟੀ ਦਾ ਕੀ ਹਾਲਾਤ ਹੈ, ਉਹ ਤਾਜ਼ਾ ਹਾਲਾਤਾਂ ਚ ਮੈਂ ਹਮੇਸ਼ਾ ਹੀ ਕਿਹਾ ਕਿ ਅੰਮ੍ਰਿਤਪਾਲ ਦੇ ਹਾਲਾਤ ਕੋਈ ਬਿਹਤਰ ਹਾਲਾਤ ਨਹੀਂ ਹੈ। ਉਹ ਮੈਂ ਅਜੇ ਤੱਕ ਵੀ ਕਹਿੰਦਾ ਕਿ ਚਾਹੇ ਮਨਪ੍ਰੀਤ ਆਲੀ ਉੱਧਰ ਚਲਾ ਗਿਆ ਜਾਂ ਕੱਲ ਨੂੰ ਚਲਾ ਜਾਣਾ, ਅਜੇ ਹਾਲਾਤ ਉਹਦੇ ਚੰਗੇ ਨਹੀਂ। ਪਰੰਤੂ ਜੇ 5-7 ਲੀਡਰ ਚਲੇ ਜਾਂਦੇ ਆ, ਗਰਾਊਂਡ ਪੱਧਰ ਤੇ ਰਾਜਨੀਤਿਕ ਸਰਗਰਮੀਆਂ ਰਾਜਨੀਤੀ ਦੀ ਤਰ੍ਹਾਂ ਕਰਦੇ ਆ, ਤੇ ਮੈਨੂੰ ਲੱਗਦਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਗਿਣਤੀ ਬੇਨਤੀ ਚ ਆ ਸਕਦੀ।
1: ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਅਮਨਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
4: ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਮੇਰੇ ਦੋ ਕੁਐਸਚਨ ਨੇ, ਇੱਕ ਭਗਵੰਤ ਮਾਨ ਜੀ ਬਾਰੇ ਤੇ ਇੱਕ ਮੋਦੀ ਸਾਹਿਬ ਬਾਰੇ। ਭਗਵੰਤ ਮਾਨ ਜੀ ਨੇ ਪਿੱਛੇ ਜੇ ਜਦੋਂ ਸਕੂਲਾਂ ਦੇ ਰਿਜ਼ਲਟ ਆਏ ਸੀ, ਉਦੋਂ ਇਹਨਾਂ ਨੇ ਕਿਹਾ ਸੀ ਕਿ ਸਾਡਾ ਪੰਜਾਬ ਦੇ ਸਕੂਲ ਜਿਹੜੇ ਉਹ ਕੇਰਲਾ ਨੂੰ ਵੀ ਪਿੱਛੇ ਛੱਡ ਗਏ। ਇਹ ਵਾਕਿਆ ਹੀ ਸਹੀ ਗੱਲ ਹੈ ਕਿ ਕੇਰਲਾ ਨੂੰ ਪੰਜਾਬ ਪਿੱਛੇ ਛੱਡ ਗਿਆ ਤੇ ਕੇਰਲਾ ਇਸ ਵੇਲੇ ਲੀਡ ਕਰਨ, ਆਪਣੇ ਪੰਜਾਬ ਲੀਡ ਕਰ ਰਿਹਾ, ਇਹ ਸੱਚਾਈ ਹੈ। ਦੂਸਰਾ ਹੈ ਕਿ ਮੋਦੀ ਸਾਹਿਬ ਸਟੇਜਾਂ ਉੱਪਰ ਬੜਾ ਧੂੰਆਂਧਾਰ ਪ੍ਰਚਾਰ ਕਰਦੇ ਨੇ, ਪ੍ਰਚਾਰ ਦਿੰਦੇ ਨੇ, ਪਰ ਮੀਡੀਆ ਵਿੱਚ ਆਣ ਕੇ ਕਿਉਂ ਨਹੀਂ ਬੋਲਦੇ? ਕੀ ਡਰ ਕੀ ਆ ਉਹਨਾਂ ਨੂੰ ਮੀਡੀਆ ਦਾ ਜੀ? ਤੇ ਕਿਉਂਕਿ ਬਾਕੀ ਦੇ ਜਿੰਨੇ ਪ੍ਰਧਾਨ ਮੰਤਰੀ ਹੋਏ ਨੇ ਉਹ 2-4 ਮਹੀਨੇ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ, ਪਰ ਇਹਨਾਂ ਨੇ ਅੱਜ ਤੱਕ ਮੈਂ ਨੀ ਸੁਣਿਆ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਈ। ਕੀ ਕਾਰਨ ਕੀ ਆ ਇਹਦਾ ਜੀ? ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਦੇਖੋ, ਕਾਰਨ ਕੋਈ ਵੀ ਹੋਵੇ, ਢੰਗ ਗਲਤ ਹੈ। ਕਾਰਨ ਤੇ ਚਲੋ ਅਸੀਂ ਆਪਣੇ ਢੰਗ ਦੇ ਨਾਲ ਇਸ ਗੱਲ ਨੂੰ ਦੱਸ ਦੇਵਾਂਗੇ, ਉਹ ਆਪਣੇ ਢੰਗ ਦੇ ਨਾਲ ਆਪਣਾ ਪੱਖ ਪੇਸ਼ ਕਰ ਸਕਦੇ ਹੈ। ਉਹਨਾਂ ਤੋਂ ਬੜੇ ਸਾਰੇ ਤਰਕ ਹੈ ਇਸ ਗੱਲ ਕਹਿਣ ਲਈ ਕਿ ਮੈਂ ਕਿਉਂ ਨਹੀਂ ਕਰਦਾ, ਪਰੰਤੂ ਅਸੀਂ ਇਸ ਗੱਲ ਤੇ ਚੱਕਰ ਚ ਨਾ ਪਈਏ ਕਿ ਉਹ ਕਿਉਂ ਨਹੀਂ ਕਰਦੇ। ਆਪਾਂ ਇਸ ਸਿੱਟੇ ਤੇ ਪਹੁੰਚੀਏ ਕਿ ਇਹ ਢੰਗ ਠੀਕ ਹੈ ਕਿ ਗਲਤ ਹੈ। ਮੈਂ ਦੂਜੇ ਪਾਸੇ ਖੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕਾਂ ਦੇ ਮੁਖਾਤਬ ਹੋਣਾ ਚਾਹੀਦਾ ਹੈ। ਮਨ ਕੀ ਬਾਤ ਜਾਂ ਤਨ ਕੀ ਬਾਤ ਜਾਂ ਸਟੇਜ ਤੇ ਆਪਾਂ ਚੜ੍ਹ ਕੇ ਲਾਲ ਕਿਲੇ ਦੀ ਫਸੀਲ ਤੋਂ ਆਪਾਂ ਲੰਬਾ ਚੌੜਾ ਭਾਸ਼ਣ ਦੇ ਕੇ ਰਿਕਾਰਡ ਬਣਾਈਏ, ਠੀਕ ਹੈ, ਸਾਨੂੰ ਇਤਰਾਜ਼ ਨਹੀਂ ਹੈ, ਤੁਸੀਂ ਬਣਾ ਲਓ। ਪਰੰਤੂ ਅੱਜ ਦੇ ਸਮੇਂ ਲੋਕਤੰਤਰ ਦੇ ਚੌਥੇ ਥੰਮ ਨੂੰ ਤੁਸੀਂ ਬੁਰੀ ਤਰ੍ਹਾਂ ਪਰੇ ਕਰਕੇ ਉਹਨਾਂ ਦੇ ਸੰਬੋਧਨ ਹੀ ਨਾ ਕਰੋ, ਉਹਨਾਂ ਦੇ ਸਨਮੁਖੀ ਨਾ ਹੋਵੇ। ਮੈਂ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਢੰਗ ਗਲਤ ਹੈ। ਇਸ ਕੋਲੋਂ ਉਹਨਾਂ ਨੇ 0 ਨੰਬਰ ਪ੍ਰਾਪਤ ਕੀਤਾ ਮੇਰੇ ਹਿਸਾਬ ਦੇ ਨਾਲ, ਬਾਕੀ ਰਾਏ ਆਪਣੀ ਆਪਣੀ ਹੈ। ਹੁਣ ਦੂਜਾ ਨੁਕਤਾ, ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਸਥਾਨ। ਸਰੋਤੇ, ਅਸਲ ਵਿੱਚ ਜੋ ਪੰਜਾਬ ਦੀ ਸਰਕਾਰ ਅੰਕੜਾ ਪੇਸ਼ ਕਰ ਰਹੀ ਹੈ, ਵੈਸੇ ਤੇ ਜੇ ਮੈਂ ਇੱਕ ਉਹਨਾਂ ਦੇ ਅਧਿਕਾਰੀ ਦੇ ਤੌਰ ਤੇ ਜਾਂ ਇੱਕ ਸਧਾਰਨ ਵਿਅਕਤੀ ਦੇ ਤੌਰ ਤੇ ਜਿਹਦੇ ਕੋਲ ਉਹ ਦਸਤਾਵੇਜ਼ ਸ਼ਾਮਲ ਹੋਣ, ਜਿਹੜੇ ਉਹ ਦਸਤਾਵੇਜ਼ ਪੇਸ਼ ਕਰ ਰਹੇ ਆ, ਉਹਦੇ ਹਿਸਾਬ ਦੇ ਨਾਲ ਗੱਲ ਕਰਾਂ ਤੇ 100% ਉਹ ਸਹੀ ਕਹਿੰਦੇ। ਵਾਕਿਆ ਹੀ ਪੰਜਾਬ ਪਹਿਲੇ ਨੰਬਰ ਤੇ ਐਜੂਕੇਸ਼ਨ ਚ ਆਇਆ। ਹੁਣ ਸੱਚਾਈ ਦੱਸਦਾ ਕਿ ਸੱਚਾਈ ਕੀ ਹੈ। ਉਹ ਤੋਂ ਪਹਿਲਾਂ ਦੋ ਚੀਜ਼ਾਂ, ਜਦੋਂ ਕੋਰੋਨਾ ਕਾਲ ਸੀ, ਜੇ ਤੁਹਾਨੂੰ ਯਾਦ ਹੋਵੇ ਤੇ ਕੋਰੋਨਾ ਕਾਲ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਚ ਬਹੁਤ ਵੱਡੀ ਗਿਣਤੀ ਚ ਦਾਖਲਾ ਵਧਿਆ, ਬਹੁਤ ਵੱਡੀ ਗਿਣਤੀ ਚ। ਕੀ ਉਹ ਸਰਕਾਰ ਦੀ ਪ੍ਰਾਪਤੀ ਸੀ? ਕੀ ਉਹ ਸਰਕਾਰੀ ਸਕੂਲਾਂ ਦੀ ਪ੍ਰਾਪਤੀ ਸੀ? ਬਿਲਕੁਲ ਨਹੀਂ। ਕਹਾਣੀ ਇਹ ਸੀ ਕਿ ਪ੍ਰਾਈਵੇਟ ਸਕੂਲ ਫੀਸਾਂ ਲੈ ਰਹੇ ਸੀ, ਪੜ੍ਹਾਈ ਹੋ ਨਹੀਂ ਰਹੀ ਸੀ। ਮਾਪੇ ਸਿਆਣੇ ਸੀ, ਮਾਪਿਆਂ ਨੇ ਉੱਥੋਂ ਨਾਮ ਕਟਾ ਕੇ ਸਰਕਾਰੀ ਸਕੂਲਾਂ ਚ ਨਾਮ ਦਾਖਲ ਕਰਾ ਦਿੱਤਾ ਕਿ ਜਿਹੜੇ 1-2 ਸਾਲ ਪੜ੍ਹਾਈ ਤੇ ਹੋਣੀ ਨੀ, ਆਪਾਂ ਘੱਟੋ ਘੱਟ ਸਰਟੀਫਿਕੇਟ ਹੀ ਲੈ ਲਈਏ। ਉਹ ਬਾਅਦ ਵਿੱਚ ਗ੍ਰਾਫ ਹੇਠਾਂ ਆ ਗਿਆ। ਅੱਜ ਮੈਂ ਬੀਤੇ ਦਿਨਾਂ ਚ ਖਬਰ ਸਾਂਝੀ ਕੀਤੀ ਸੀ, ਜੇ ਯਾਦ ਹੋਵੇ ਕਿ ਕੇਂਦਰ ਦੀ ਸਰਕਾਰ ਨੇ ਇੱਕ ਅੰਕੜਾ ਪੇਸ਼ ਕੀਤਾ ਕਿ ਪਿਛਲੇ 2 ਸਾਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਘਟੀ ਹੈ। ਇਹ ਪਿਛਲੇ 2 ਸਾਲ ਦਾ ਅੰਕੜਾ ਹੈ। ਹੁਣ ਉਹਨਾਂ ਤੁਹਾਡੇ ਸਵਾਲ ਦੇ ਜਵਾਬ ਦੇ, ਅਸਲ ਵਿੱਚ ਉਹ ਇੱਕ ਸਰਵੇ ਹੁੰਦਾ ਜੀ, ਜਿਹੜਾ ਹਰੇਕ ਸਾਲ ਇੱਕ ਵਾਰ ਹੁੰਦਾ ਹੈ, ਸ਼ਾਇਦ ਨਵੰਬਰ ਹੁੰਦਾ ਉਹ ਸਰਵੇ ਦਾ, ਮੈਨੂੰ ਨਾਮ ਭੁੱਲ ਗਿਆ, ਨੈਸ਼ਨਲ ਅਚੀਵਮੈਂਟ ਸਰਵੇ ਦੇ ਉਹਦਾ ਕੁਛ ਏਦਾਂ ਦਾ, ਨੈਸ਼ਨਲ ਅਚੀਵਮੈਂਟ ਸਰਵੇ ਪੂਰੇ ਭਾਰਤ ਦੇ ਵੱਖ ਵੱਖ ਸੂਬਿਆਂ ਚ ਹੁੰਦਾ। ਉਹਦੇ ਵਿੱਚ ਇੱਕ ਬੇਸਿਕ ਚੋਂ, ਇੱਕ ਪ੍ਰਾਇਮਰੀ ਚੋਂ, ਇੱਕ ਸੈਕੰਡਰੀ ਚੋਂ 2 ਕਲਾਸਾਂ ਚੁਣੀਆਂ ਜਾਂਦੀਆਂ, ਹਰ ਵਾਰ ਵੱਖਰੀਆਂ ਵੱਖਰੀਆਂ। ਪਿਛਲੀ ਵਾਰ ਸ਼ਾਇਦ ਇੱਕ 3 ਚੁਣੀ ਗਈ ਸੀ ਤੇ ਉੱਪਰੋਂ ਸ਼ਾਇਦ 9 ਚੁਣੀ ਗਈ ਸੀ। ਉਹਨਾਂ ਵਿੱਚੋਂ 94 ਬੱਚਿਆਂ ਦਾ ਭਾਰਤ ਸਰਕਾਰ ਟੈਸਟ ਲੈਂਦੀ ਹੈ। ਉਹ ਟੈਸਟ ਦੇ ਵਿੱਚੋਂ 94 ਬੱਚਿਆਂ ਦਾ ਭਾਵ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ 10 ਸਕੂਲ ਚੁਣੇ ਆ, 10 ਸਕੂਲਾਂ ਦਾ ਕੇਵਲ ਲੈਣਾ, ਪੂਰੇ ਪੰਜਾਬ ਚੋਂ 5000 ਸਕੂਲਾਂ ਦਾ ਟੈਸਟ ਲੈਣਾ, ਉਹਦੇ ਆਧਾਰ ਤੇ ਉਹ ਤੈਅ ਕੀਤਾ ਜਾਂਦਾ ਕਿ ਕਿਹੜਾ ਪਹਿਲੇ ਨੰਬਰ ਤੇ ਕਿਹੜਾ ਦੂਜੇ ਨੰਬਰ ਤੇ। ਹੁਣ ਮੈਂ ਥੋੜਾ ਜਿਹਾ ਐਜੂਕੇਸ਼ਨ ਨਾਲ ਜੁੜਿਆ ਵਿਅਕਤੀ ਆ, ਜਿਹੜੇ ਸਰੋਤੇ ਜਾਣਦੇ ਉਹਨਾਂ ਨੂੰ ਪਤਾ ਹੈ, ਜਿਹਦਾ ਕੋਈ ਅਧਿਆਪਕ ਮਿੱਤਰ ਹੈ, ਕੋਈ ਪਰਿਵਾਰਕ ਜੀ ਹੈ, ਤੁਸੀਂ ਉਹਨੂੰ ਟੈਲੀਫੋਨ ਦੀ ਘੰਟੀ ਖੜਕਾ ਕੇ ਪੁੱਛਿਓ ਕਿ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ ਪੰਜਾਬ ਦੀ ਸਰਕਾਰ ਹਰ ਸਾਲ ਕਰਾਉਂਦੀ ਹੈ ਉਹ ਕਿਵੇਂ ਹੁੰਦਾ, ਫਿਰ ਤੁਸੀਂ ਆਪ ਹੀ ਦੇਖ ਲਿਓ ਕਿ ਕੀ ਹੈ। ਨਿਰਾ ਹੀ ਆਟੇ ਵਿੱਚ ਲੂਣ ਨਹੀਂ ਪਾਇਆ ਜਾਂਦਾ, ਲੂਣ ਵਿੱਚ ਆਟਾ ਪਾਇਆ ਜਾਂਦਾ, ਇਸ ਢੰਗ ਦੇ ਨਾਲ ਉਸ ਜਿਹੜਾ ਟੈਸਟ ਹੁੰਦਾ ਆ। ਤੇ ਜਦੋਂ ਟੈਸਟ ਹੀ ਏਦਾਂ ਹੋਣਾ ਕਿ ਜਿੱਥੇ ਆਟੇ ਦੇ ਵਿੱਚ ਲੂਣ ਨਹੀਂ ਲੂਣ ਵਿੱਚ ਆਟਾ, ਤੇ ਫਿਰ ਤੁਸੀਂ ਉਹਦੇ ਨਤੀਜੇ ਜਿਹੜੇ ਮਰਜ਼ੀ ਪਾ ਕੇ, ਅੰਕੜਿਆਂ ਦੀ ਖੇਡ ਹੈ। ਭਗਵੰਤ ਮਾਨ ਸਰਕਾਰ ਜੋ ਇਸ ਵੇਲੇ ਪੇਸ਼ ਕਰ ਰਹੀ ਹੈ ਐਜੂਕੇਸ਼ਨ ਨੂੰ, ਕੇਵਲ ਤੇ ਕੇਵਲ ਅੰਕੜਿਆਂ ਦੀ ਖੇਡ ਹੈ, ਸੱਚਾਈ ਬਿਲਕੁਲ ਉਲਟ ਹੈ
1: ਜੀ। ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਜੀ, ਮੱਲੀ ਟੈਂਟ ਸਰਵਿਸਿਸ। ਕਿਸੇ ਵੀ ਸਾਈਜ਼ ਦਾ ਤੁਸੀਂ ਟੈਂਟ ਲੈਣਾ ਆ, ਤੁਸੀਂ ਆਊਟਡੋਰ ਈਵੈਂਟ ਕਰਾਉਣਾ ਆ, ਅਤੇ ਹੁਣ ਬਾਹਰ ਬਹੁਤ ਸਾਰੇ ਈਵੈਂਟਸ ਹੋਣੇ ਨੇ, ਕੋਈ ਪਾਰਟੀ ਆ, ਵਿਆਹ ਆ, ਫੰਕਸ਼ਨ ਆ, ਤਾਂ ਮੱਲੀ ਟੈਂਟ ਸਰਵਿਸ ਜਾਣਿਆ ਪਹਿਚਾਣਿਆ ਨਾਮ ਆ। 647-999-2569 999-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। ਅਤੇ ਗਿੱਲ ਫਾਰਮ ਨੂੰ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇ ਦਈਏ ਕਿ ਪਨੀਰੀਆਂ ਤੁਹਾਡੇ ਵਾਸਤੇ ਰੈਡੀਆਂ ਨੇ, ਫਰੈਸ਼ ਸੀਜ਼ਨਲ ਪਨੀਰੀਆਂ ਤੁਸੀਂ ਲੈ ਕੇ ਆਉਣੀਆਂ ਸਬਜ਼ੀਆਂ ਦੀਆਂ। 416-898-8778 ਗਿੱਲ ਫਾਰਮ, ਡਿਕਸੀ ਐਂਡ ਕਿੰਗ ਸਟਰੀਟ ਕੈਲਡਨ ਦੇ ਉੱਪਰ ਲੋਕੇਟਡ ਨੇ, ਗਿੱਲ ਫਾਰਮ 'ਤੇ ਤੁਸੀਂ ਪਹੁੰਚ ਕੇ ਪਨੀਰੀਆਂ ਲੈ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਗਗਨਦੀਪ ਜੀ, ਸਤਿ ਸ਼੍ਰੀ ਅਕਾਲ ਵੀਰੇ, ਤੁਸੀਂ ਆਨਰ ਹੋ।
5: ਹਾਂਜੀ ਪ੍ਰਭ ਜੀ, ਅਤੇ ਰਮੇਸ਼ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰੇ।
5: ਹਾਂਜੀ ਰਮੇਸ਼ ਜੀ, ਖੇਤੀਬਾੜੀ 'ਤੇ ਗੱਲ ਕਰਦੇ ਹਾਂ। ਜਿਹੜੀ ਕਿਸਾਨਾਂ ਦਾ ਧਰਨਾ ਲੱਗਿਆ, ਮੈਂ ਖਬਰ ਪੜ੍ਹੀ ਸੀ ਔਰ ਮੈਨੂੰ ਪੜ੍ਹ ਕੇ ਬੜਾ ਦੁੱਖ ਲੱਗਿਆ। ਪਹਿਲਾਂ ਵੀ ਰਮੇਸ਼ ਜੀ ਮੈਂ ਥੋੜ੍ਹੇ ਮਹੀਨੇ ਪਹਿਲਾਂ ਜਾਂ ਸ਼ਾਇਦ ਸਾਲ ਕੁ ਪਹਿਲਾਂ ਗੱਲ ਕੀਤੀ ਸੀ ਖੇਤੀਬਾੜੀ 'ਤੇ, ਜੋ ਅਸੀਂ ਰਸਾਇਣਿਕ ਖਾਦਾਂ ਯੂਜ਼ ਕਰਦੇ ਹਾਂ ਔਰ ਹਰਿਤ ਕ੍ਰਾਂਤੀ ਤੋਂ ਬਾਅਦ ਜਿੱਦਾਂ ਉਹਨਾਂ ਖਾਦਾਂ ਦਾ ਯੂਜ਼ ਜਿਹੜਾ ਵਧਿਆ ਔਰ ਕਿੰਨੇ ਜ਼ਿਆਦਾ ਕੈਮੀਕਲ ਦੇ ਢੰਗ ਨਾਲ ਇਹ ਤਿਆਰ ਹੁੰਦੀਆਂ ਨੇ, ਅਤੇ ਉਹਨੂੰ ਉਹਦੇ ਨਾਲ ਨਾ ਸਿਰਫ ਅਸੀਂ ਖੇਤੀ ਨੂੰ ਜੋ ਅਸੀਂ ਖਾਣ ਵਾਲਾ ਅਨਾਜ ਹੈ ਉਹਨੂੰ ਗੰਦਲਾ ਕਰ ਰਹੇ ਹਾਂ, ਧਰਤੀ ਨੂੰ ਔਰ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਅਸੀਂ ਗੰਦਲਾ ਕਰ ਰਹੇ ਹਾਂ। ਇਹਦੇ ਵਿੱਚ ਮੈਂ ਸਿਰਫ ਇਹਨੂੰ ਇਸ ਚੀਜ਼ ਨੂੰ ਇਹ ਨਾ ਸਮਝੋ ਵੀ ਕਿਸਾਨਾਂ ਦੇ ਖਿਲਾਫ ਜਾਂ ਕਿਸਾਨ ਵਿਰੋਧੀ ਹੈ, ਸਰਕਾਰਾਂ ਬਰਾਬਰ ਦੀਆਂ ਇਹਦੇ 'ਚ ਹੱਕਦਾਰ ਨੇ ਜਾਂ ਕਹਿ ਲਓ ਕਿ ਰਿਸਪੋਂਸੀਬਲ ਨੇ। ਬਟ ਗੱਲ ਇਹ ਰਮੇਸ਼ ਜੀ ਵੀ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਅਗਰ, ਤਾਂ ਇਕੱਲਾ ਉਹਦੇ ਨਾਲ ਤਾਂ ਗੱਲ ਨਹੀਂ ਬਣਨੀ। ਹੁਣ ਮੰਨ ਲਓ ਉਹੀ ਗੱਲ ਆ ਜਾਂਦੀ ਵੀ ਆਪਾਂ ਅੱਜ ਤੋਂ 50 ਸਾਲ ਬਾਅਦ ਵੀ ਸਰਕਾਰਾਂ ਨੂੰ ਦੋਸ਼ ਦੇ ਦਾਂਗੇ ਕਈ ਜੀ, ਇੰਦਰਾ ਗਾਂਧੀ ਦੀ ਸਰਕਾਰ ਸੀ, ਫਲਾਣੇ ਦੀ ਸਰਕਾਰ ਸੀ, ਮੋਦੀ ਸਾਹਿਬ ਨੇ ਇੰਨੇ ਸਾਲ ਰਾਜ ਕੀਤਾ, ਉਹ ਸਾਰੇ ਗਲਤ ਸੀ। ਕੀ 50 ਸਾਲ ਬਾਅਦ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਪਾਣੀ ਬਚਿਆ ਹੈ ਉਹ 100% ਗੰਧਲਾ ਹੋ ਚੁੱਕਿਆ ਧਰਤੀ ਦੇ ਥੱਲੇ ਵਾਲਾ, ਤੇ ਕਿਸਾਨਾਂ ਨੇ ਜਾਂ ਆਮ ਲੋਕਾਂ ਨੇ ਕੀ ਕੀਤਾ ਉਹਦੇ ਲਈ? ਕੁਛ ਵੀ ਨਹੀਂ, ਬਸ ਸਰਕਾਰਾਂ ਨੂੰ ਦੋਸ਼ ਦੇਈ ਚੱਲੋ, ਦੈਟਸ ਇਟ, ਸਾਡਾ ਕੰਮ ਖਤਮ ਹੈ। ਨਹੀਂ ਜੀ ਅਸੀਂ ਤਾਂ, ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਅਸੀਂ ਉਹ ਜ਼ਹਿਰ ਮੰਗਣ ਲਈ ਜਾਂ ਸਾਨੂੰ ਨਹੀਂ ਮਿਲ ਰਹੀ ਉਹਦੇ ਲਈ ਧਰਨਾ ਲਾ ਰਹੇ ਹਾਂ। ਉਹ ਤੁਹਾਡੀ ਗੱਲ ਵੀ ਠੀਕ ਹੈ, ਤੁਹਾਡੇ ਤਰਕ ਠੀਕ ਹੈ ਕਿ ਰਾਤੋ ਰਾਤ ਨਹੀਂ ਹੋਣਾ, ਪਰ ਉਹ ਕਦੇ ਨਾ ਕਦੇ ਤਾਂ ਸ਼ੁਰੂ ਕਰਨਾ ਪੈਣਾ ਰਮੇਸ਼ ਜੀ। ਹੁਣ ਤੁਸੀਂ ਸ਼ਾਇਦ ਇੱਕ ਦੋ ਤਰਕ ਇਹ ਦੇ ਸਕਦੇ ਹੋ ਕਿ ਜੀ ਹੌਲੀ ਹੌਲੀ ਕਰ ਰਹੇ ਹਾਂ ਜਾਂ ਕਿਤੇ ਕਿਤੇ ਸ਼ੁਰੂ ਹੋ ਰਿਹਾ, ਪਰ ਦੈਟਸ ਨੋਟ ਇਨਫ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸਿਰਫ ਤੇ ਸਿਰਫ ਸਰਕਾਰਾਂ ਨੂੰ ਦੋਸ਼ ਦੇ ਕੇ ਮੈਂ ਬਰੀ ਨਹੀਂ ਕਰ ਰਿਹਾ ਸਰਕਾਰਾਂ ਨੂੰ, ਸਰਕਾਰਾਂ ਨੇ ਸਕੀਮਾਂ ਲਿਆ ਕੇ ਹੀ ਜਿਹੜਾ ਹਰਿਤ ਕ੍ਰਾਂਤੀ ਲਿਆਂਦੀ ਸੀ ਤਾਂ ਉਸ ਪਾਸੇ ਨੂੰ ਗੱਲ ਚੱਲੀ ਸੀ, ਕਿਸਾਨਾਂ ਦਾ ਵੀ ਪੱਧਰ ਵਧਿਆ ਸੀ ਕਹਿ ਲਓ ਆਰਥਿਕ ਪੱਧਰ, ਔਰ ਸਰਕਾਰਾਂ ਹੀ ਹੁਣ ਇਹ ਕਰ ਸਕਦੀਆਂ ਨੇ। ਪਰ ਜਦੋਂ ਤੱਕ ਸਰਕਾਰਾਂ ਨਹੀਂ ਕਰਦੀਆਂ ਤਾਂ ਅਸੀਂ ਹੱਥੇ ਹੱਥ ਧਰਕੇ ਨਾ ਬੈਠੀਏ, ਅਸੀਂ ਉਹ ਜ਼ਹਿਰ ਮੰਗਣ ਲਈ ਧਰਨੇ ਲਾ ਰਹੇ ਹਾਂ ਵੀ ਨਹੀਂ ਨਹੀਂ ਸਾਨੂੰ ਹੋਰ ਦਿਓ, ਅਸੀਂ ਹੋਰ ਪਾਉਣੀ ਆ ਆਪਣੀ ਧਰਤੀ ਦੇ ਵਿੱਚ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ ਦਾ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
0: ਦੇਖੋ ਸ਼ਬਦ ਤਾਂ ਇੱਕ ਇੱਕ ਸਰੋਤੇ ਠੀਕ ਹੈ ਤੁਹਾਡਾ, ਹੁਣ ਰੌਲਾ ਤੇ ਹੈ ਕਿ ਸਮੱਸਿਆ ਤੁਸੀਂ ਬਾਖੂਬੀ ਸਾਂਝੀ ਕਰ ਦਿੱਤੀ ਹੈ, ਕਾਰਨ ਵੀ ਤੁਸੀਂ ਕਾਫੀ ਦੱਸ ਦਿੱਤਾ, ਹੁਣ ਰੌਲਾ ਹੱਲ ਦਾ ਆ, ਹੱਲ ਕੀ ਹੋਵੇ? ਤੇ ਹੱਲ ਹੀ ਔਖਾ ਆ। ਦੇਖੋ ਮੈਂ ਤੇ ਇਹੀ ਕਹਿ ਸਕਦਾ ਜਿਹੜੀ ਗੱਲ ਤੁਸੀਂ ਥੋੜੀ ਜਿਹੀ ਕਹੀ ਵੀ ਆ ਕਿ ਬਹੁਤ ਸਾਰੇ ਤੁਹਾਡੇ ਵਰਗੇ ਲੋਕ ਹੈਗੇ ਆ ਜਿਹਨਾਂ ਨੇ ਸਿਆਣਪ ਭਰੇ ਕਦਮ ਪੁੱਟੇ ਹੈਗੇ ਆ, ਤੋ ਸਿਆਦਮ ਭਰੇ ਕਦਮਾਂ ਦੇ ਵਿੱਚ ਜਿਹਨੂੰ ਆਪਾਂ ਕੁਦਰਤੀ ਖੇਤੀ ਕਾਫੀ ਜਣਿਆਂ ਨੇ ਅਪਣਾਈ ਹੈ, ਕਾਫੀ ਜਣੇ। ਹੁਣ ਦੂਜੀ ਗੱਲ ਹੈ ਕਿ ਕੁਦਰਤੀ ਖੇਤੀ ਅਪਣਾਉਣ ਤੋਂ ਬਾਅਦ ਉਹਦੀਆਂ ਅੱਗੇ ਬੜੀਆਂ ਕਿਸਾਨ ਦੀਆਂ ਮੁਸ਼ਕਲਾਂ ਨੇ, ਇੱਕ ਕੁਦਰਤੀ ਕਰੋਪੀ ਹੈ, ਦੂਜੀ ਮਾਰਕੀਟਿੰਗ ਕਰੋਪੀ ਹੈ। ਹੁਣ ਜਦੋਂ ਅਸੀਂ ਕਣਕ ਬੀਜਦੇ ਹਾਂ ਢੇਰਾਂ ਵਾਲੀ, ਤੇ ਸੰਧੂ ਸਾਹਿਬ ਢੇਰ ਲੱਗ ਜਾਂਦਾ ਕਣਕ ਦਾ, ਭਾਵ ਕਿ ਪੈਦਾਵਾਰ ਜ਼ਿਆਦਾ ਹੁੰਦੀ ਹੈ
1: ਜੀ।
0: ਜਦੋਂ ਆਪਾਂ ਨਰੋਲ ਆਪਾਂ ਨੈਚੁਰਲ ਕਰਦੇ ਹਾਂ ਤੇ ਲਗਭਗ ਅੱਧੀ ਰਹਿ ਜਾਂਦੀ ਉਪਜ, ਹੁਣ ਉਹਨੀ ਪੂਰਤੀ ਕਿੱਥੋਂ ਹੋਵੇ? ਸੋ ਸਰੋਤਿਓ ਹੱਲ ਇਹੋ ਹੀ ਹੈ ਕਿ ਸਰਕਾਰਾਂ ਤੇ ਵੀ ਦਬਾਅ ਪਾਉਣਾ ਪਊਗਾ। ਉਹ ਤਾਂ ਮੈਂ ਇੱਕ ਟੈਕਨੀਕਲ ਦੱਸਤਾ ਕਿ ਸਰਕਾਰ ਕੀ ਕਰੇ। ਬਹੁਤ ਸਾਰੇ ਮਾਰਕੀਟ ਦੇ ਬੀਜ ਸੰਧੂ ਸਾਹਿਬ ਇਸ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਆ, ਜਿਹਨਾਂ ਬੀਜਾਂ ਦੀ ਜ਼ਰੂਰਤ ਹੈ ਕਿ ਤੁਸੀਂ ਜਦੋਂ 15 ਦਿਨ ਦਾ ਬੀਜ ਹੋ ਗਿਆ ਫਲਾਨੀ ਖਾਦ ਪਾਉਣੀ ਹੈ, ਜਦੋਂ 1.5 ਮਹੀਨੇ ਦਾ ਹੋ ਗਿਆ ਫਲਾਨੀ ਸਪਰੇ ਕਰਨੀ ਹੈ, ਜਦੋਂ 3 ਮਹੀਨੇ ਦਾ ਹੋ ਗਿਆ ਫਲਾਨੀ। ਇਹ ਪਹਿਲਾਂ ਹੀ ਤੈਅ ਆ, ਭਾਰਤੀ ਬੀਜ ਨੂੰ ਇਸ ਢੰਗ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਉਹ ਇੱਕ ਕਹਿ ਲਈਏ ਕਿ ਇੱਥੋਂ ਦਾ ਗੋਰਖ ਧੰਦਾ ਬਣ ਗਿਆ, ਜਿਹੜੀਆਂ ਮਨੋਪਲੀ ਵਾਲੀਆਂ ਕੰਪਨੀਆਂ ਨੇ, ਚਾਹੇ ਉਹ ਕੀਟਨਾਸ਼ਕ ਹੈ ਚਾਹੇ ਬੀਜ ਵਾਲੀਆਂ। ਸਰਕਾਰਾਂ ਨੂੰ ਉੱਥੇ ਸਰਕਾਰਾਂ ਹੀ ਕਰ ਸਕਦੀਆਂ, ਉੱਥੇ ਤੁਸੀਂ ਅਸੀਂ ਕੁਛ ਨਹੀਂ ਕਰ ਸਕਦੇ। ਜਾਂ ਤੇ ਸਰਕਾਰਾਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਨੂੰ ਉਹੋ ਜਿਹੇ ਬੀਜ ਤਿਆਰ ਕਰਕੇ ਦੇਣ ਜਿਹਨਾਂ ਨੂੰ ਸਪਰੇਅ ਦੀ ਜ਼ਰੂਰਤ ਨਹੀਂ, ਜਿਹਨਾਂ ਨੂੰ ਉਹ ਖਾਦਾਂ ਦੀ ਜ਼ਰੂਰਤ ਨਹੀਂ, ਔਰ ਫ੍ਰੀ ਆਫ ਕੋਸਟ ਸਾਨੂੰ ਦੇਣ, ਅਸੀਂ ਲਾਉਣ ਲਈ ਪ੍ਰੇਰਿਤ ਕਰੀਏ ਲੋਕਾਂ ਨੂੰ। ਹੁਣ ਇਹ ਨਹੀਂ ਹੋਣਾ ਕਿ ਬੀਜ ਉਹੀ ਲਈਏ ਤੇ ਆਪਾਂ ਸਪਰੇਅ ਨਾ ਕਰੀਏ ਜਾਂ ਖਾਦ ਨਾ ਪਾਈਏ, ਉੱਥੇ ਕਰਨਾ ਹੀ ਪੈਣਾ ਆ, ਉਹਦਾ ਢੰਗ ਹੀ ਕੋਈ ਨਹੀਂ ਹੈਗਾ ਆ। ਇਹ ਇੱਕ ਖੇਤੀ ਦਾ ਸਟਾਈਲ ਹੋ ਗਿਆ ਜਿੱਥੇ ਇੱਕ ਵੱਡੇ ਪੱਧਰ ਤੇ ਗੋਰਖ ਧੰਦਾ ਚੱਲਦਾ, ਜਿਵੇਂ ਦਵਾਈਆਂ ਮਨੁੱਖੀ ਸਿਹਤ ਲਈ ਦਵਾਈਆਂ, ਉਹਦਾ ਗੋਰਖ ਧੰਦਾ, ਇਹਦੇ ਵਿੱਚ ਵੀ ਗੋਰਖ ਧੰਦਾ ਹੈ। ਸੋ ਯਤਨ ਕਰੀਏ ਜੀ, ਯਤਨ ਪੰਜਾਬ ਦੇ ਵਿੱਚ ਤੁਹਾਡੇ ਭਾਰਤ ਵਿੱਚ ਟਾਵੀਂ ਟਾਵੀਂ ਥਾਂ ਤੇ ਸ਼ੁਰੂ ਹੈ, ਔਰ ਉਹਨਾਂ ਯਤਨਾਂ 'ਚ ਸਰਕਾਰ ਭਾਵੇਂ ਦਿਲੋਂ ਨਹੀਂ ਕਹਿੰਦੀ, ਪਰੰਤੂ ਪ੍ਰਧਾਨ ਮੰਤਰੀ ਕਹਿੰਦਾ ਤੇ ਹੈਗਾ ਨਾ ਕਿ ਨੈਚੁਰਲ ਖੇਤੀ ਅਪਣਾਈਏ, ਤੇ ਜਦੋਂ ਪ੍ਰਧਾਨ ਮੰਤਰੀ ਕਹਿੰਦਾ ਤੇ ਅਸੀਂ ਰੌਲਾ ਇਹ ਪਾਈਏ ਕਿ ਭਾਈ ਫਿਰ ਨੈਚੁਰਲ ਖੇਤੀ ਨੂੰ ਤੂੰ ਕਹਿੰਦਾ ਤਾਂ ਹੈਗਾ, ਸਾਡਾ ਸਾਥ ਦੇ ਤੇ ਅਸੀਂ ਰਲ ਮਿਲ ਕੇ ਕਰੀਏ। ਮੈਨੂੰ ਲੱਗਦਾ ਕਿ ਗੱਲ ਅੱਗੇ ਵਧਾਈਏ, ਹੱਲ ਫਿਰ ਹੀ ਨਿਕਲਣਾ।
1: ਜੀ ਬਿਲਕੁਲ ਜੀ, ਆਖਰੀ ਤੇ ਲਾਸਟ ਕਾਲ ਆਪਾਂ ਲਵਾਂਗੇ, ਔਰ ਨਾਲ ਦੀ ਨਾਲ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਆਲ ਵੇ ਰੂਫਰਸ ਦਾ ਨੰਬਰ ਦੇ ਦਈਏ। ਰੂਫ ਫਿਕਸ ਕਰਾਉਣੀ ਆ, ਤੁਸੀਂ ਛੱਤਾਂ ਆਪਣੀਆਂ ਠੀਕ ਕਰਵਾਉਣੀਆਂ, ਤਾਂ ਤੁਸੀਂ ਆਲ ਵੇ ਰੂਫਰਸ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫਿੰਗ ਦਾ ਕੰਮ ਕਰਾਉਣਾ, ਫਲੈਟ ਰੂਫ, ਸਿੰਗਲ ਰੂਫ ਜਾਂ ਮੈਟਰ ਰੂਫ, 15 ਸਾਲਾਂ ਤਜਰਬਾ ਵਾਲੇ ਆਲ ਵੇ ਰੂਫਰਸ 6475050943 ਆਲ ਵੇ ਰੂਫਰਸ ਨਾਲ ਗੱਲਬਾਤ ਕਰ ਸਕਦੇ ਹੋ। ਅਮਰਜੀਤ ਮਲਤਾਨੀ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ।
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ।
6: ਛੋਟੇ ਛੋਟੇ ਦੋ ਚਾਰ ਕੁਐਸਚਨ ਨੇ ਜੀ ਮੇਰੇ,
1: ਥੋੜੇ ਕੁਇਕ ਰੱਖਿਓ ਆਪਣੇ ਕੋਲ, ਸਿਰਫ 2 ਮਿੰਟ
6: ਜੀ। ਇੱਕ ਤੇ ਜੀ ਸਰਸੇ ਵਾਲਾ ਕਰਨ ਆ ਰਿਹਾ ਜੀ ਸਪੋਰਟ ਬੀਜੇਪੀ ਦੀ ਪੰਜਾਬ ਚ, ਤੇ ਇੱਕ ਆ ਰਿਹਾ ਜੀ ਬਿਆਸ ਵਾਲਾ ਜੀ ਬਾਬਾ, ਹਾਂਜੀ, ਤੇ ਇੱਕ ਨਾਲ ਅੰਮ੍ਰਿਤਪਾਲ ਵੀ ਅਗਲੇ ਮਹੀਨੇ ਕਹਿੰਦੇ ਵੀ ਬੇਲ ਤੇ ਬਾਹਰ ਆ ਰਹੇ ਨੇ ਜੀ, ਇਹਦੇ ਬਾਰੇ ਤੇ ਕੋਕਰੋਚ ਪਾਰਟੀ ਬਾਰੇ ਜੀ ਦੱਸਿਓ ਮਾਲਾ ਜੀ ਪਲੀਜ਼। ਥੈਂਕ ਯੂ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਕੋਕਰੋਚ ਪਾਰਟੀ ਨੂੰ ਵੱਖਰਾ ਰੱਖ ਲਈ ਦੇ ਆ, ਤੇ ਅੰਮ੍ਰਿਤਪਾਲ ਦੀ ਪਾਰਟੀ ਨੂੰ ਵੀ ਕੁਛ ਪਲਾਂ ਦੀ ਵੱਖਰਾ ਰੱਖ ਲਓ। ਜਿਹੜੇ ਤੇ ਸਾਧਾਂ ਦੀ ਤੁਸੀਂ ਗੱਲ ਕੀਤੀ ਬਾਬਿਆਂ ਦੀ, ਦੇਖੋ ਅੱਜ ਦੇ ਸਮੇਂ ਜੋ ਤਸਵੀਰ ਨਜ਼ਰ ਆ ਰਹੀ ਹੈ, ਜਿਹੜੇ ਬਾਬਿਆਂ ਦਾ ਤੁਸੀਂ ਜ਼ਿਕਰ ਕੀਤਾ, ਵਾਕਿਆ ਹੀ ਭਾਜਪਾ ਵਾਲੇ ਪਾਸੇ ਭੁਗਤਦੇ ਨਜ਼ਰ ਆ ਰਹੇ ਹੈ। ਰਹੀ ਗੱਲ ਅੰਮ੍ਰਿਤਪਾਲ ਦੀ ਕਿ ਅਗਲੇ ਹਫ਼ਤੇ ਬੇਲ ਤੇ ਆ ਜਾਏਗਾ ਜਾਂ ਕਿਵੇਂ ਆ ਜਾਏਗਾ, ਮੈਨੂੰ ਲੱਗਦਾ ਕਿ ਸਿਆਸੀ ਤੌਰ ਤੇ ਜਿੱਦਾਂ ਦਾ ਘਟਨਾਕ੍ਰਮ ਚੱਲ ਰਿਹਾ, ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੇ ਫੋਕਸ ਕੀਤਾ ਹੋਇਆ, ਬਹੁਤ ਹੈਰਾਨੀਜਨਕ ਨਹੀਂ ਹੋਵੇਗਾ ਜੇ ਇੱਧਰ ਨੂੰ ਇਹ ਸਾਰੀਆਂ ਗੱਲਾਂ ਚੱਲਦੀਆਂ ਹੈਗੀਆਂ। ਬਾਕੀ ਕਾਂਗਰਸ ਪਾਰਟੀ ਦੀਆਂ ਗੱਲਾਂ ਆਪਾਂ ਹੁਣ ਇੱਕ ਅੱਧਾ ਦਿਨ ਰੁਕ ਕੇ ਕਰਾਂਗੇ।
1: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੰਜਾਬ ਦੀ ਧਰਤੀ। ਰਮੇਸ਼ ਜੀ ਫਿਰ ਜੁੜਨ ਦੇ ਲਈ, ਕੱਲ੍ਹ ਨੂੰ ਫਿਰ ਨਵੀਂ ਸਵੇਰ, ਨਵੀਆਂ ਗੱਲਾਂ ਅਤੇ ਨਵੀਆਂ ਖਬਰਾਂ ਲੈ ਕੇ ਪੰਜਾਬੀ ਲਹਿਰਾਂ ਦੇ ਵਿੱਚ ਫਿਰ ਜੁੜਾਂਗੇ। ਇੱਥੇ ਸਾਨੂੰ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਔਰ ਆਪਣਾ ਸਹਿਯੋਗ ਪਾਉਣ ਦੇ ਲਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
0: ਮਿਹਰਬਾਨੀ ਸੰਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਜੀ। ਬਿਲਕੁਲ ਜੀ, ਔਰ ਨਾਲ ਦੀ ਨਾਲ ਫਿਰ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਨਵੀਂ ਸਵੇਰ ਦੇ ਵਿੱਚ, ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਮਿਲਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਮੰਡੇ ਦੇ ਇਸ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ, ਅਤੇ ਇਸ ਤੋਂ ਬਾਅਦ ਤੁਸੀਂ ਇੱਕ ਬਲਾਸਟਿੰਗ ਔਰ ਸੁਪਰ ਡੁਪਰ ਹਿੱਟ ਸ਼ੋਅ ਨਵੀਂ ਸਿੱਧੂ ਦੇ ਨਾਲ ਸੁਣੋਗੇ। ਸੋ ਫੁੱਲ ਆਫ ਐਨਰਜੀ ਵਾਲਾ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਰਹੋ। ਸੋ ਮਿਲਦੇ ਹਾਂ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
7: ਕਲਗੀਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।
8: Another Don Clean with the Don Ducks.
9: Oh, he's doing dishes with Dawn Platinum.
10: The only soap trusted to save wildlife affected by oil.
9: And Platinum removes up to 99% of grease and food residue, so he doesn't have to work so hard.
10: Well, flap my wings. What'll he do with all that unused elbow grease?
9: Organize the fridge, the spice rack, the junk drawer.
10: What are you quacking on about? He's gonna make enchiladas.
9: More dishes? That's giving this duck goosebumps.
8: Dawn Platinum, the better grease getter.
11: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਪੰਜਾਬੀ ਸੱਭਿਆਚਾਰ ਨੂੰ
13: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
12: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
13: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
12: ਚਰਖਾ ਕੱਤਦੀਆਂ ਤੇ ਪੀਂਗਾ ਝੂਟਦੀਆਂ ਮੁਟਿਆਰਾਂ ਨੂੰ
13: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
12: ਪ੍ਰੋਗਰਾਮ ਪੰਜਾਬੀ ਲਹਿਰਾਂ
13: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
14: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
15: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
16: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
15: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-15

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4374519984।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8। 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7 8

0: ਵਾ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੰਡੇ ਮੰਡੇ ਦਾ ਦਿਨ ਮੰਡੇ ਦੀ ਸ਼ੁਰੂਆਤ ਨਵਾਂ ਵੀਕ ਨਵੀਂ ਸੋਚ ਨਵੀਂ ਜ਼ਿੰਦਗੀ ਹੈ ਸੋ ਮੰਡੇ ਆਉਂਦਾ ਅਤੇ ਮੰਡੇ ਆਉਣ ਸਾਰ ਬਸ ਹਰੇਕ ਕਹਿ ਲੈਂਦਾ ਕਿ ਚਲੋ ਜੀ ਅੱਜ ਉੱਠੇ ਹਾਂ ਕੱਲ੍ਹ ਖਾਧਾ ਪੀਜ਼ਾ ਖਾਧੇ ਬਰਗਰ ਅਤੇ ਪੀਤੇ ਦੋ ਤਿੰਨ ਗਲਾਸ ਕੋਕ ਦੇ ਅਤੇ ਅੱਜ ਬਸ ਚਿਕਨ ਬਰੋਕਲੀ ਵੈਜੀਜ ਯੇ ਵੋ ਯਾਨੀ ਕਿ ਮੰਡੇ ਨੂੰ ਬੰਦਾ ਕਹਿੰਦਾ ਕਿ ਵੀਕਐਂਡ 'ਤੇ ਬਸ ਬਹੁਤ ਫਨ ਕਰ ਰਿਹਾ ਹੁਣ ਥੋੜ੍ਹੇ ਜਿਹੇ ਹੁੰਦੇ ਹਾਂ ਸੀਰੀਅਸ ਸੋ ਠੀਕ ਹੈ ਗੱਲ ਕੋਈ ਮਾੜੀ ਨਹੀਂ ਯਾਰ ਜੇ ਤੁਸੀਂ ਹੁਣ ਤੁਹਾਨੂੰ ਪਤਾ ਕਿ ਯਾਰ ਵੀਕਡੇ ਹੈ ਵੀਕਡੇ ਦੇ ਵਿੱਚ ਕੰਮ ਵੀ ਕਰਨੇ ਆ ਸ਼ਾਮ ਨੂੰ ਫਿਰ ਟਾਈਮ ਸਿਰ ਸੌਣਾ ਵੀ ਹੈ ਅਤੇ ਚਲੋ ਜਿਮ ਜੁਮ ਲਾਈਏ ਠੀਕ ਹੈ ਗੱਲ ਸਿਆਣੀ ਹੈ ਚਲੋ ਦੋ ਦਿਨ ਫਨ ਕਰ ਲੈਂਦੇ ਹੋ ਪੰਜ ਦਿਨ ਬੰਦਾ ਥੋੜ੍ਹਾ ਜਿਹਾ ਸੀਰੀਅਸ ਹੋ ਜਾਂਦਾ ਇਹ 'ਚ ਕੀ ਬੁਰਾਈ ਹੈ ਕਿ ਲੋਕਾਂ ਨੂੰ ਲੱਗਦਾ ਬਸ ਜ਼ਿੰਦਗੀ 'ਚ ਜੇ ਡਾਇਟ ਕਰਨੀ ਹੈ ਤਾਂ 24 ਘੰਟੇ 7 ਦਿਨ ਹੀ ਉਹ ਬੰਦੇ ਫਿਰ ਕਦੇ ਸਕਸੈਸਫੁਲ ਨਹੀਂ ਹੁੰਦੇ ਜਿਹੜੇ ਲੋਕ ਨਾ ਇਹ ਸੋਚ ਲੈ ਕੇ ਚੱਲਦੇ ਕਿ ਯਾਰ ਮੈਂ ਤਾਂ ਬਸ ਰੋਜ਼ ਹੁਣ ਬਸ ਚੌਲ ਹੀ ਚਿਕਨ ਫਿਸ਼ ਯੂ ਨੋ ਕਲੀਨ ਕਲੀਨ ਕਲੀਨ ਖਾਣਾ ਹੁਣ 6 ਮਹੀਨਿਆਂ ਲਈ ਉਹ ਕਦੇ ਸਕਸੈਸਫੁਲ ਨਹੀਂ ਹੁੰਦੇ ਕਿਉਂਕਿ ਥੋੜ੍ਹਾ ਲਾਈਫ ਦੇ ਵਿੱਚ ਤੁਹਾਡਾ ਮਨ ਨਾ ਫਲੈਕਸੀਬਿਲਿਟੀ ਭਾਲਦਾ ਜਿਹੜੇ ਲੋਕ ਕਹਿੰਦੇ ਚੱਲ ਯਾਰ ਆਪਾਂ 5 ਕੁ ਦਿਨ ਕਲੀਨ ਅਤੇ ਫਿਰ ਜਿਹੜੇ ਬਾਕੀ ਵੀਕਐਂਡ ਦੇ ਦਿਨ ਹੈ ਥੋੜ੍ਹਾ ਬਹੁਤਾ ਫਲੈਕਸੀਬਲ ਕਦੇ ਇੱਕ ਅੱਧਾ ਬਰਗਰ ਖਾ ਲਿਆ ਇੱਕ ਅੱਧਾ ਤੁਸੀਂ ਕਿਤੇ ਬਾਹਰ ਕੋਈ ਚਨਾ ਭਟੂਰਾ ਖਾ ਲਿਆ ਮਾੜੀ ਗੱਲ ਨਹੀਂ ਬੈਲੈਂਸ ਰੱਖੋਗੇ ਠੀਕ ਰਹੋਗੇ ਜੇ ਤੁਸੀਂ ਥੋੜ੍ਹੇ ਜਿਹੇ ਜ਼ਿਆਦਾ ਹੀ ਡਿਸਿਪਲਿਨਡ ਜ਼ਿਆਦਾ ਹੀ ਸਟ੍ਰਿਕਟ ਹੋਣ ਦੀ ਕੋਸ਼ਿਸ਼ ਕਰੋਗੇ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਲੋਕ ਆਪਣੇ ਡਾਇਟ ਪ੍ਰਤੀ ਉਹਨਾਂ ਫੋਕਸ ਨਹੀਂ ਕਰ ਪਾਉਂਦੇ ਇਹ ਚਲੋ ਮੇਰੀ ਸੋਚ ਹੈ ਅਤੇ ਮੇਰਾ ਐਕਸਪੀਰੀਅੰਸ ਹੈ ਬਾਕੀ ਹਰ ਇੱਕ ਦਾ ਆਪਦਾ ਆਪਦਾ ਸਟੂਡੀਓ ਦਾ ਨੰਬਰ ਹੈ 905-673-3339 ਹੈਲੋ ਜੀ ਵੈਲਕਮ ਕੋਈ ਗੱਲ ਨੀ ਇਹਨਾਂ ਨੂੰ ਕਹਿ ਦਿਓ ਪੰਜਾਬੀ ਲਹਿਰਾਂ ਤੋਂ ਮਿਲਿਆ ਸੀ ਨੰਬਰ ਸੋ ਇੰਡੀਆ ਦੀਆਂ ਟਿਕਟਾਂ ਲੈਣੀਆਂ ਤੁਸੀਂ ਦੁਆਬਾ ਟਰੈਵਲ ਨੂੰ ਸਾਰੇ ਫੋਨ ਕਰੋ 905-796-7800 ਨੰਬਰ ਹੈ 9057967800 ਤੇ ਸਾਡੇ ਨਾਲ ਵਕਾਰ ਖਾਨ ਜੀ ਵੀ ਜੁੜ ਚੁੱਕੇ ਨੇ ਖਾਨ ਸਾਹਿਬ ਵੈਲਕਮ
1: ਥੈਂਕ ਯੂ ਸੋ ਮਚ ਨਵੀ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ 6478648000 6448648000
0: ਕਿਆ ਬਾਤ ਹੈ 6478648000 ਵਕਾਰ ਖਾਨ ਜੀ ਨੂੰ

0: All करो कांसा, बहुत शुक्रिया सर, थैंक यू सो सो मच। सो ओके, अज NBA दे विच न्यूयॉर्क अते सैन एंटोनियो दी तीजी गेम है। न्यूयॉर्क वाले दो गेम लगातार जीत चुके हैं, सैन एंटोनियो वाले फिलहाल कुछ नहीं जीते। बट अज ना खास गल ये है कि गेम है न्यूयॉर्क दे विच, सो बहुत लंबे समय बाद पहली फाइनल्स दी गेम है न्यूयॉर्क च। ते मैं थोनों कुछ दिनों तो दसदा आ रहा कि न्यूयॉर्क दियां टिकटां किन्नियां महंगियां ने, थोनों दसीए लोएस्ट प्राइस की है। एक मिनट मैं फिल्टर कर लवां ऑनलाइन प्राइस, बल्ले बल्ले बल्ले बल्ले, लोएस्ट प्राइस मैनू दिख रही है तकरीबन $7,000। तुसी हिसाब ला लो एक टिकट $7,000 दी, वह भी बहुत ही उच्चे लैवल ते जाके। सो इन्ना लोगों को क्रेज है कि यार एक टिकट 7,000 दी, जे तुसी चाहुंदे हो ना कि थोड़ी जी सानू यार वधिया सीटा मिलन ताकि एक एक चीज वधिया दिसे, तां एक टिकट तकरीबन तकरीबन वह हैगी आ $13,000-$14,000 दी एक टिकट। सो न्यूयॉर्क वाले यार थोड़े को पैसा ही बहुत है। सो एक टिकट है $14,000 दी, ते गेम देखने लिए लोग इन्ने एक्साइटेड, इन्ना चा, इन्ना क्रेज है न्यूयॉर्क दे विच। सो मैडिसन स्क्वेयर गार्डन एक तो है ही बहुत जबरदस्त वेन्यू है, उही वेन्यू जिथे दो रातां लगातार दिलजीत थोड़ा ने सोल्ड आउट कीतियां। बट क्रेजी टू सी यार के इन्नियां महंगियां महंगियां टिकटां विक रही हैं, ते लोग चलो आई गैस खरीद भी रहे ने जिन्हें शौक है जिन्हें क्रेज है। एक ना तुसी पर ऑनलाइन, मैं तुम्हें एक ऑनलाइन पावर की गल कर दसदा। सो एक कुड़ी ने पाया कहिंदी कि प्लीज़ मेरे डैड नू हेल्प करो भी वह गेम देखण जावे, एडा वड्डा फैन है। चलो मे बी वह नहीं खर्चना चाहते उन्ने पैसे। उन्होंने पोस्ट के थले कई ब्रांडा ने कॉमेंट करना शुरू किया। वराइजन वाले ने लिखिया कि की तुसी वराइजन दे कस्टमर हो, तो मैं लगता वह कुड़ी ने कहा कि हाँ बई साढ़े को सारा कुछ ही वराइजन का। सो वराइजन जिमें अपने इतने रॉजर्स है, वायरलैस इंटरनेट टीवी फोन सर्विस ऑफर करते हैं। तो फिर किसने लिखा कि वराइजन ने उन्होंने टिकटा लैतिया। सो ब्रांड्स भी सियाने हैं, ब्रांडा नू पता कि यार जे असी इदा की एक वायरल चीज़ दे विच शामिल होवांगे खबर सानू साडे ब्रांड नू रैकग्निशन मिलेगी। सो लोग तरह तरह के वीडियोज़ पा देंगे। फिर मैं लगता हिल्टन ने भी कॉमेंट करता कि जे थोड़ा रहने को जगह चाहिए कोई ना हिल्टन हैगा थोड़े लिए। सो हिल्टन ने उन्होंने फ्री होटल देता होना, वराइजन ने फ्री टिकटा देती, कुड़ी सियानी है उन्हें पोस्ट पाई तो वधिया फैमिली ने फायदा हो गया। सो एक मैं थोनू चलो हम रियलिटी के आईए, थोड़ा नंबर दिने ऑल वे रूफरस का। ऑल वे रूफरस के रूबल भाजी अज ही फोन कर लो, तुसी नवी रूफ लगवानी है, रूफ की रिपेयर करवानी है, रेजिडेंशियल अते कमर्शियल रूफिंग दोनों ही करते हैं, मैटल रूफ भी, शिंगल रूफ भी, फ्लैट रूफ भी। इन्हों को 15 साल प्लस का एक्सपीरियंस है। तुसी चाहे GTA, ब्रैमटन, मिसिसागा, कैलडन काम करा लो, किचनर, केम्ब्रिज, लंडन, ग्वेल्फ, हैमिल्टन, बेरी, जॉर्ज टाउन तक भी जाते हैं, तो फुली इंश्योर्ड कंपनी है। रिटन लिखित दे विच सानू ये वारंटी देंगे ने। All Way Roofers 647-505-0943 के उत्ते गलबात जरूर जरूर जरूर कर सकते हो। इस वीक फीफा वर्ल्ड कप की भी शुरुआत है, वीरवार को पहला मैच है, तो फिर दो मैच ने वीरवार को, फ्राइडे को भी दो मैच ने। तो पहला मैच अपने टोरंटो दे स्टेडियम दे विच हो रहा ऑन फ्राइडे कैनेडा ते बोस्निया दा। सो पता नहीं इन्नी यार मैनू या तो मैनू ही थोड़ा जिहा एक वहम जिहा, बट जिन्ना क्रेज एक्सपैक्ट किया सी वर्ल्ड कप दा उन्ना है नहीं। या तो टिकटा बड़ी महंगी ने, बहुत सारे लोग हूँ चलो अफोर्डेबिलिटी तो बाहर है। एक UK का परिवार है, वह $10,000 ला के इतने आए हैं, पर उन्होंने कोई टिकट है नहीं, आए वर्ल्ड कप लिए है, टिकट कोई है नहीं गी। ਕਹਿੰਦੇ ਕਿ ਅਸੀਂ 5 ਜਾਣੇ ਆ ਤੇ ਸਾਡਾ ਬਜਟ ਫਲਾਈਟਾਂ ਹੋਟਲ ਹੋਟਲ ਨੂੰ ਲੈ ਕੇ $10,000 ਟੱਪ ਵੀ ਗਿਆ। ਕਹਿੰਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਿਕਟਾਂ ਸਾਨੂੰ ਮਿਲ ਜਾਣ, ਪਰ ਨਹੀਂ, ਇੰਨਾ ਲੋਕ ਯਾਰ ਖਰਚਣਾ ਚਾਹੁੰਦੇ। ਇੱਕ ਬੰਦੇ ਨੇ ਕਿਹਾ ਕਿ ਲਾਸਟ ਮਿੰਟ ਟਿਕਟਾਂ ਅਸੀਂ ਦੇਖਾਂਗੇ, ਜੇ ਮਿਲਦੀਆਂ ਨਹੀਂ ਤਾਂ ਠੀਕ ਹੈ, ਅਸੀਂ ਇੱਥੇ ਪਹੁੰਚ ਹੀ ਗਏ, ਉਹੀ ਬਹੁਤ ਹੈ। ਸੋ ਆਈ ਡੋਨਟ ਨੋ ਜੇ ਵਰਥ ਹੈ ਜਾਂ ਨਹੀਂ। ਉੱਥੇ ਬਹਿ ਕੇ ਇੰਗਲੈਂਡ 'ਚ ਹੀ ਦੇਖ ਲੈਂਦੇ, ਯੂਕੇ ਕਿਹੜਾ ਮਾੜਾ। ਫਿਰ ਇਹ ਫੈਮਿਲੀ ਕਹਿ ਰਹੀ ਹੈ ਕਿ ਯੂਨੋ 21-27 ਤੱਕ ਵਿਜ਼ਿਟ ਕਰਾਂਗੇ, ਫਿਰ ਹਫ਼ਤਾ ਰਵਾਂਗੇ ਵੀ। ਸੋ ਟਿਕਟਾਂ ਬਟ ਆਈ ਥਿੰਕ $600 ਪਲੱਸ ਪਰ ਸੀਟ, ਰਾਈਟ? ਇਹਨੇ ਕਿਹਦੀਆਂ ਨੇ? 4717, ਹਾਂਜੀ। ਵਾਲਕੁਮ ਸਲਾਮ ਜੀ, ਕਿਵੇਂ ਹੋ? ਇਨਫੋਰਮੇਸ਼ਨ
1: ਬਹੁਤ ਜ਼ੁਲਮ ਕਰ ਰਹੀ ਹੈ ਪਾਕਿਸਤਾਨ ਆਰਮੀ ਨੇ ਪੁਲਿਸ ਤੇ ਬੰਦਿਆਂ ਨੂੰ ਆਪੂ ਮਾਰ ਕੇ ਆਜ਼ਾਦ ਕਸ਼ਮੀਰ ਦੇ ਬੰਦਿਆਂ ਨੂੰ, ਚੌਕੀਆਂ ਚ ਆਵਾਮ ਨੇ ਮਾਰੇ ਨੇ, ਆਵਾਮ ਤੇ ਜ਼ੁਲਮ ਕਰ ਰਹੀ ਹੈ।
0: ਖਬਰਾਂ ਨਾਲ ਠੀਕ ਹੈ, ਸਵੇਰੇ 7-8 ਸਾਡਾ ਪ੍ਰੋਗਰਾਮ ਸਾਰੇ ਦਾ ਸਾਰਾ ਯੂਨੋ ਭਾਰਤ ਨੂੰ ਲੈ ਕੇ, ਚਲੋ ਪਾਕਿਸਤਾਨ ਨੂੰ ਵੀ ਲੈ ਕੇ ਤੁਸੀਂ ਖਬਰਾਂ ਦੇ ਵਿੱਚ ਸ਼ਾਮਿਲ ਹੋਣਾ। ਤਾਂ ਸਵੇਰੇ 7-8 ਬਹੁਤ ਵੱਡੀ ਤਾਦਾਦ ਦੇ ਵਿੱਚ, ਮੈਨੂੰ ਲੱਗਦਾ ਕਿ ਸਭ ਤੋਂ ਵੱਧ ਆਪਣੇ ਸ਼ਹਿਰ 'ਚ ਸੁਣਨ ਜਾਣ ਵਾਲਾ, ਖਾਸ ਤੌਰ 'ਤੇ ਪੰਜਾਬ ਇੰਡੀਆ ਪਾਕਿਸਤਾਨ ਦੀਆਂ ਖਬਰਾਂ ਨੂੰ ਲੈ ਕੇ ਸਵੇਰੇ 7-8 ਤੁਸੀਂ ਹੁਣੇ ਸੁਣ ਕੇ ਹਟੇ ਹੋ, ਅਤੇ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਸ਼ਾਮਿਲ ਹੋ ਕੇ ਹੋਰ ਵੀ ਕੋਈ ਵੀ ਜਾਣਕਾਰੀ ਸ਼ੇਅਰ ਕਰਨੀ ਹੈ ਕਰ ਸਕਦੇ ਹੋ। ਸੋ ਕਰਦੇ ਹਾਂ ਆਪਾਂ ਆਪਣੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ। ਇੱਕ ਤੁਸੀਂ ਪਹਿਲਾਂ ਮੈਂ ਕਾਲ ਲੈ ਲਾਂ, 4701, ਹੈਲੋ।
2: ਹੈਲੋ, ਹਾਂਜੀ ਭਾਜੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਭਾਜੀ, ਠੀਕ ਠਾਕ। ਟਿਕਟਾਂ ਤਾਂ ਭਾਜੀ ਬਹੁਤ ਮਹਿੰਗੀਆਂ ਹੋਈਆਂ ਨੇ, 1300 ਤੋਂ ਸਟਾਰਟਿੰਗ ਆ ਟਿਕਟ,
0: 1300 ਤੋਂ।
2: ਹਾਂਜੀ,
0: ਉਹ ਵੀ ਕਿਸੇ ਕਿਸੇ ਆਮ ਹੀ ਮੈਚ ਲਈ?
2: ਹਾਂਜੀ ਹਾਂਜੀ, ਆਮ ਮੈਚ ਲਈ। ਜਿਹੜੀਆਂ ਮਹਿੰਗੀਆਂ ਨੇ ਜਿਵੇਂ ਲਾਈਕ ਪੋਰਟੁਗਲ ਹੋ ਗਈ, ਫਰਾਂਸ ਹੋ ਗਈ, ਉਹਨਾਂ ਦੀਆਂ ਤਾਂ ਅਰਾਊਂਡ 2500 ਤੋਂ ਸਟਾਰਟਿੰਗ ਆ ਟਿਕਟ।
0: ਬੱਲੇ ਬੱਲੇ ਬੱਲੇ,
2: ਬਹੁਤ ਮਹਿੰਗੀ।
0: ਪਰ ਲਊਗਾ ਕਿਹੜਾ ਯਾਰ ਇੰਨੀਆਂ ਮਹਿੰਗੀਆਂ ਟਿਕਟਾਂ ਵਰਲਡ ਕੱਪ ਲਈ? ਆਈ ਡੋਨਟ ਨੋ, ਹੈਗਾ ਇੰਨਾ ਕ੍ਰੇਜ਼?
2: ਉਹੀ ਤਾਂ ਗੱਲ ਆ ਭਾਈ, ਪਹਿਲਾਂ ਸੀਗੀਆਂ ਜਦੋਂ ਸਟਾਰਟਿੰਗ ਚ ਸੀਗੀਆਂ ਉਦੋਂ ਸੀਗੀਆਂ ਸਟਾਰਟ ਹੀ ਭਾਜੀ $500 ਤੋਂ ਹੋਈਆਂ ਟਿਕਟਸ, ਤੇ ਉਸ ਤੋਂ ਬਾਅਦ ਵਧਦੀਆਂ ਵਧਦੀਆਂ ਹੁਣ ਲੋਐਸਟ ਹੀ ਅਰਾਊਂਡ 1300-1400 ਇੰਨੀ ਚੱਲ ਰਹੀ
0: ਹੈ। ਮੈਂ ਦੇਖ ਰਿਹਾ ਹੁਣੇ ਜੇ ਤੁਸੀਂ ਲੈਣੀ ਆ ਇਸ ਫਰਾਈਡੇ ਕੈਨੇਡਾ ਦੇ ਮੈਚ ਦੀ ਟਿਕਟ, ਹਾਂ $1,038 ਤੋਂ ਟਿਕਟ ਹੈ ਸੈਕਸ਼ਨ 229 ਦੀ। ਇੱਕ ਤਾਂ ਯਾਰ ਇਹਨਾਂ ਨੇ ਸਟੇਡੀਅਮ ਹੀ ਬੜਾ ਬੂਟ ਲੈਗ ਜਿਹਾ ਬਣਾਇਆ।
2: ਸਟੇਡੀਅਮ ਭਾਈ ਇਹ ਸਾਰਾ ਸਕੈਫੋਲਡ ਤੇ ਬਣਾਇਆ ਹੋਇਆ ਆ,
0: ਜਰਮਨੀ ਠੀਕ ਹੈ ਮੈਚ, ਜਰਮਨੀ ਦਾ ਮੈਚ ਜਿਹੜਾ ਹੈਗਾ, ਹਾਂ ਉਹਦੀ ਟਿਕਟ $1500 ਤੋਂ ਆ।
2: ਹਾਂਜੀ ਉਹੀ ਜਿਹੜੇ ਮਤਲਬ ਵਧੀਆ 5-star ਟੀਮਸ ਆ ਉਹਨਾਂ ਦੀਆਂ ਟਿਕਟਸ ਮਹਿੰਗੀਆਂ ਆ।
0: ਆ ਨਾ ਨਾ ਲੋਕੀ ਜਾਣਗੇ ਯਾਰ, ਤੁਹਾਨੂੰ ਕੀ ਲੱਗਦਾ?
2: ਜਾਉਂਗੇ ਭਾਈ, ਵਰਲਡ ਕੱਪ ਕ੍ਰੇਜ਼ ਤਾਂ ਹੈਗਾ ਆ।
0: ਹੈਗਾ ਤੁਹਾਨੂੰ ਲੱਗਦਾ ਆਪਣੇ ਕੈਨੇਡਾ 'ਚ ਇੰਨਾ?
2: ਇਹ ਨਹੀਂਗਾ ਭਾਈ, ਜਿਵੇਂ ਟੋਰਾਂਟੋ ਵਿੱਚ ਹੀ ਕੰਮ ਕਰਦਾ, ਤੇ ਇੱਕ ਬੰਦਾ ਸਟਰੀਟ ਲਾਈਟਸ ਤੇ ਖੜਾ ਆ, ਰੈੱਡ ਕਾਰਡ ਦੇ ਰਿਹਾ, ਫਿਰ ਝੰਡੀਆਂ ਦਿਖਾ ਰਿਹਾ।
0: ਅੱਛਾ,
2: ਵਰਲਡ ਕੱਪ ਕ੍ਰੇਜ਼ ਤਾਂ ਹੈਗਾ ਥੋੜਾ ਜਿਹਾ। ਹਾਂਜੀ
0: ਚਲੋ ਲਾਉਂਗੇ ਟਿਕਟਾਂ।
2: ਦੇਖੋ ਭਾਜੀ ਆਪਾਂ ਉੱਧਰ ਦਾ ਬਣਦਾ ਸੀ ਫਿਲਾਡੈਲਫੀਆ ਦੀਆਂ, ਉੱਧਰ ਟਿਕਟ ਸਸਤੀਆਂ ਨੇ ਹਲੇ ਥੋੜੀਆਂ, 700-800 ਤੱਕ।
0: ਅੱਛਾ, ਨਹੀਂ ਦੈਟਸ ਓਕੇ। ਇੱਕ ਆਈ ਥਿੰਕ ਕਿੱਥੇ ਕਿੱਥੇ ਹੋ ਰਿਹਾ ਮੈਚ, ਮੈਸਾਚੂਸੈਟਸ ਵੀ ਹੋ ਰਿਹਾ ਮੈਚ, ਕਿਤੇ ਫੌਕਸਬਰੋ
2: ਹੋ ਰਹੇ
0: ਆ, ਉੱਥੇ ਵੀ ਯਾਰ ਹੁਣ ਮੈਂ ਦੇਖਿਆ ਉੱਥੇ ਵੀ $1100 ਦੀ ਟਿਕਟ ਆ। ਆਪਣੇ ਮੈਕਸੀਕੋ ਦੇ ਵਿੱਚ ਟਿਕਟ $500 ਤੋਂ ਆ, ਤੇ ਨਾਲੇ ਮੈਕਸੀਕੋ ਹੋਊਗਾ ਵੀ ਵਧੀਆ।
2: ਹਾਂਜੀ ਉੱਥੇ ਮੈਚਸ ਵੀ ਵਧੀਆ ਨੇ ਨਾਲੇ।
0: ਹਾਂ ਚਲੋ ਠੀਕ ਹੈ, ਲੈਟਸ ਸੀ ਬ੍ਰਦਰ ਕੀ ਬਣਦਾ। ਤੇ ਤੁਸੀਂ ਕਿਹੜੀ ਟੀਮ ਕੈਨੇਡਾ ਨੂੰ ਛੱਡ ਕੇ ਕਿਹਦੇ ਲਈ ਚੀਅਰ ਕਰ ਰਹੇ ਹੋ?
2: ਮੈਂ ਭਾਜੀ ਫਰਾਂਸ ਲਈ।
0: ਫਰਾਂਸ ਲਈ? ਫਰਾਂਸ ਦਾ ਕਿਹੜੇ ਟੌਪ ਦੇ ਪਲੇਅਰ ਹੈ ਫਰਾਂਸ ਕੋਲ ਐਤਕੀ?
2: ਭਾਜੀ ਸਾਰੇ ਟੌਪ ਦੇ ਨੇ, ਐਮਬਾਪੇ, ਡੈਂਬੇਲੇ, ਡੇਜ਼ੀਰੇ ਡੂਏ, ਕੋਰਸ ਫੈਲੀਆ, ਬਹੁਤ ਨੇ ਭਾਜੀ।
0: ਹਾਂ ਨਵੇਂ ਨਵੇਂ ਮੁੰਡੇ ਬਹੁਤ ਆ ਯਾਰ, ਅਸੀਂ ਨਾ ਜਦੋਂ ਚਲੋ ਯੂਨੀਵਰਸਿਟੀ ਟਾਈਮ ਦੇ ਵਿੱਚ ਅਸੀਂ ਫੀਫਾ ਬਹੁਤ ਖੇਡਦੇ ਸੀਗੇ, ਮਤਲਬ ਰੋਜ਼ ਹੀ ਅਸੀਂ ਬਹਿ ਜਾਣਾ ਤੇ ਦੋ ਦੋ ਤਿੰਨ ਤਿੰਨ ਘੰਟੇ ਖੇਡਣੇ, ਫਿਰ ਹਰੇਕ ਟੀਮ ਦੇ ਹਰੇਕ ਪਲੇਅਰ ਬਾਰੇ ਪਤਾ ਸੀ। ਹੁਣ ਗੇਮਾਂ ਖੇਡਣੀਆਂ ਬੰਦ ਕਰਤੀਆਂ, ਸੋ ਹੁਣ ਪਲੇਅਰਾਂ ਬਾਰੇ ਵੀ ਥੋੜ੍ਹਾ ਜਿਹਾ ਨਹੀਂ ਉਨੀ ਨੌਲੇਜ ਹੈਗੀ।
2: ਮੈਂ ਤਾਂ ਕਹਿੰਦਾ ਭਾਜੀ ਪੋਰਟੁਗਲ ਜਿੱਤੇ ਵੇ, ਰੋਨਾਲਡੋ ਦਾ ਵੀ ਇੱਕ ਵਰਲਡ
0: ਕੱਪ। ਹਾਂ ਰੋਨਾਲਡੋ ਤਾਂ ਫਿਰ ਬਣਦਾ ਹੀ ਆ। ਠੀਕ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ,
2: ਸ਼ੁਕਰੀਆ।
0: ਥੈਂਕ ਯੂ ਸਰ। ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਤੇ ਹਰਪ੍ਰੀਤ ਤੋਂ ਪਹਿਲਾਂ ਨਹੀਂ, ਹਰਪ੍ਰੀਤ ਪਹਿਲਾਂ ਪਹਿਲਾਂ ਹਰਪ੍ਰੀਤ ਹਰਪ੍ਰੀਤ ਨੇ ਕਹਿਣਾ ਵੀ ਯਾਰ ਮੇਰੇ ਤੋਂ ਪਹਿਲਾਂ ਕਿਵੇਂ ਕੋਈ ਹੋ ਸਕਦਾ। ਸੋ ਟੌਪ ਟ੍ਰਿਸਟ ਇੰਸ਼ੋਰੈਂਸ ਏਜੰਸੀ, ਹਰਪ੍ਰੀਤ ਸੈਣੀ, ਹਰਪ੍ਰੀਤ ਕਿਵੇਂ ਹੋ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭੇਜ, ਸਤਿ ਸ਼੍ਰੀ ਅਕਾਲ।
0: ਠੀਕ ਹੈ ਨਾ, ਮੇਰੀ ਗੱਲ, ਮੈਂ ਕਿਹਾ ਹਰਪ੍ਰੀਤ ਨੂੰ ਪ੍ਰਾਇੋਰਟੀ ਦੇਣੀ ਬਣਦੀ ਆ। ਹਰਪ੍ਰੀਤ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਨੇ, ਹਰਪ੍ਰੀਤ ਦਾ ਹੀ ਪ੍ਰੋਗਰਾਮ ਹੈ। ਸੋ ਹਰਪ੍ਰੀਤ 416-817-6500 ਫੋਨ ਨੰਬਰ ਹੈ, ਕੀ ਬਣ ਰਿਹਾ ਫਿਰ ਇੰਸ਼ੋਰੈਂਸ ਦੀ ਦੁਨੀਆ 'ਚ?
3: ਬਿਲਕੁਲ ਨਵੀ, ਸੋ ਜਿਹੜੇ ਕੁਛ ਪਲਾਨਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੰਬੀਨੇਸ਼ਨ ਦੇ ਵਿੱਚ ਕਵਰੇਜ ਲੈ ਸਕਦੇ ਹਾਂ। ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ, ਕਈ ਲਿਸਨਰਸ ਦਾ ਕੰਸਰਨ ਹੁੰਦਾ ਹੈ ਕਿ ਅਸੀਂ ਚਲੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨੋਂ ਚੀਜ਼ਾਂ ਕਰਾਉਣੀਆਂ ਹੈਗੀਆਂ, ਪਰ ਜਦੋਂ ਅਸੀਂ ਰੈਗੂਲਰ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਇਹ ਕੰਬੀਨੇਸ਼ਨ ਕਰਦੇ ਹੈਗੇ ਹਾਂ, ਉਸ ਟਾਈਮ ਦੇ ਉੱਪਰ ਜਿਹੜਾ ਲਾਈਫ ਇੰਸ਼ੋਰੈਂਸ ਦਾ ਪਲਾਨ ਹੈਗਾ ਉਹਦੇ ਵਿੱਚ ਇੱਕ ਰਾਈਡਰ ਐਡ ਆਨ ਹੁੰਦਾ ਕ੍ਰਿਟੀਕਲ ਇਲਨੈਸ ਦਾ, ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਵਿੱਚ ਜਨਰਲੀ ਸਟੈਂਡਰਡ ਜਿਹੜੇ ਪਲਾਨ ਹੈਗੇ ਆ, 1 ਮੰਥ ਦਾ ਸਰਵਾਈਵਲ ਪੀਰੀਅਡ, 1 ਮੰਥ ਦਾ ਵੇਟਿੰਗ ਪੀਰੀਅਡ ਹੁੰਦਾ ਐਟ ਦਾ ਟਾਈਮ ਆਫ ਕਲੇਮ। ਪਰ ਜਿਹੜੇ ਪਲਾਨ ਦੀ ਮੈਂ ਹੁਣ ਇਨਫੋਰਮੇਸ਼ਨ ਦੇਣ ਲੱਗੀ ਹੈਗੀ ਆ, ਇਹਦੇ ਵਿੱਚ ਲਾਈਫ ਇੰਸ਼ੋਰੈਂਸ ਵੀ ਆ, ਇਹਦੇ ਵਿੱਚ ਕ੍ਰਿਟੀਕਲ ਇਲਨੈਸ ਵੀ ਆ, ਐਂਡ ਖਾਸੀਅਤ ਇਹਦੀ ਇਹ ਹੈਗੀ ਆ ਕਿ ਅਗਰ ਇਨ ਕੇਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੋਈ ਵੀ ਕਲੇਮ ਆ ਜਾਂਦਾ ਆ, ਉਹਦੇ ਵਿੱਚ ਕੋਈ ਵੀ 30 ਡੇਜ਼ ਦਾ ਸਰਵਾਈਵਲ ਪੀਰੀਅਡ, 30 ਡੇਜ਼ ਦਾ ਵੇਟਿੰਗ ਪੀਰੀਅਡ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਇੱਕੋ ਹੀ ਪਲਾਨ ਦੇ ਵਿੱਚੋਂ ਅਮਾਊਂਟ ਜਿਹੜੀ ਹੈਗੀ ਆ ਤੁਸੀਂ ਲਾਈਫ ਇੰਸ਼ੋਰੈਂਸ ਲਈ ਚੂਜ਼ ਕਰ ਸਕਦੇ ਆ, ਉਹੀ ਅਮਾਊਂਟ ਦੇ ਵਿੱਚੋਂ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਬੈਨੀਫਿਟ ਚੂਜ਼ ਕਰ ਸਕਦੇ ਆ। ਲੈਟ ਸੇ ਅਗਰ ਤੁਸੀਂ $1 million ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਤੁਸੀਂ ਡਿਸਾਈਡ ਕੀਤਾ ਹੈ ਕਿ $2 lakh ਦੀ ਕ੍ਰਿਟੀਕਲ ਇਲਨੈਸ ਆ, ਤਾਂ ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆਉਂਦਾ ਹੈਗਾ ਆ, ਤਾਂ $2 lakh ਉਹਦਾ ਪੇ ਆਊਟ ਆਊਟ ਹੋ ਜਾਊਗਾ, ਉਸ ਤੋਂ ਬਾਅਦ $8 lakh ਦੀ ਲਾਈਫ ਇੰਸ਼ੋਰੈਂਸ ਰਹਿ ਜੂਗੀ। ਅਗਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੋਈ ਕਲੇਮ ਨਹੀਂ ਆਉਂਦਾ, ਤਾਂ $1 million ਦੀ ਹੀ ਲਾਈਫ ਇੰਸ਼ੋਰੈਂਸ ਚੱਲੀ ਜਾਊਗੀ। ਸੋ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਦੇ ਵਿੱਚੋਂ ਹੀ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਬੈਨੀਫਿਟ ਡਿਸਾਈਡ ਕਰ ਸਕਦੇ ਆ। ਐਂਡ ਇੱਕ ਚੀਜ਼ ਇਹਦੇ ਪਲਾਨ ਦੀ ਇਹ ਹੈਗੀ ਹੈ ਕਿ ਇਹ ਪਰਮਾਨੈਂਟ ਇੰਸ਼ੋਰੈਂਸ ਪਲਾਨ ਆ, ਸੋ ਪੂਰੇ ਲਾਈਫ ਟਾਈਮ ਦੀ ਕਵਰੇਜ ਹੈਗੀ ਆ ਤੁਹਾਡੇ ਕੋਲ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਅਗਰ ਤੁਹਾਡੇ ਕੋਲ ਕੋਈ ਵੀ ਪਲਾਨ ਨਹੀਂ ਹੈਗਾ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਇਹ ਸਾਰੀਆਂ ਚੀਜ਼ਾਂ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500, 416-817-6500, 416-817-6500, 416-817-6500.
0: ਹਰਪ੍ਰੀਤ ਥੈਂਕ ਯੂ।
3: ਥੈਂਕ ਯੂ ਜੀ।
0: ਅੱਜ ਨਾ ਥੋੜੀ ਜਿਹੀ ਆਪਾਂ ਗੱਲ ਕਰਨੀ ਹੈ ਇੱਕ ਫਿਊਨਰਲ ਦੇ ਸਿਚੁਏਸ਼ਨ ਦੇ ਬਾਰੇ। ਸੋ ਆਪਾਂ ਨਾ ਫਿਊਨਰਲ ਕਰਦੇ ਹਾਂ ਤੇ ਫਿਊਨਰਲ ਹੋਮ ਦੇ ਵਿੱਚ ਜ਼ਿਆਦਾਤਰ ਜਦੋਂ ਫਿਊਨਰਲ ਹੁੰਦਾ ਤਾਂ ਉੱਥੇ ਕੈਸਕਿਟ ਪਈ ਹੁੰਦੀ ਹੈ ਤੇ ਕੈਸਕਿਟ ਦੇ ਕੋਲ ਨਾ ਜੇ ਜੋ ਵੀ ਸਪੋਜ਼ ਕਰੋ ਇੱਕ ਮੇਲ ਦੀ ਇੱਕ ਬੰਦੇ ਦੀ ਡੈਥ ਹੋਈ ਹੈ ਤੇ ਕੈਸਕਿਟ ਦੇ ਕੋਲ ਫਿਰ ਜੇ ਉਹਨਾਂ ਦੇ ਕੋਈ ਬੱਚੇ ਨੇ ਉਹ ਖੜਦੇ ਨੇ ਤੇ ਕੋਈ ਆਪਣੀ ਕਮਿਊਨਿਟੀ ਜ਼ਿਆਦਾਤਰ ਜਦੋਂ ਆਪਾਂ ਦੇਖਦੇ ਹਾਂ ਜੇ ਉਹਨਾਂ ਦੇ ਕੋਈ ਭਰਾ ਨੇ ਸਪੋਜ਼ ਕਰੋ ਇੱਕ ਮੇਲ ਹੈ ਤਾਂ ਭਰਾ ਖੜਦੇ ਨੇ ਤੇ ਫਿਰ ਸਾਰੇ ਜਦੋਂ ਆਉਂਦੇ ਆ ਬੋਡੀ ਨੂੰ ਅਖੀਰਲੀ ਵਾਰ ਮਿਲਣ ਤੇ ਫਿਰ ਚਲੋ ਜਿਹੜੇ ਬੱਚੇ ਨੇ ਜਾਂ ਕੋਈ ਭਰਾ ਹੈ ਉਹਨਾਂ ਨੂੰ ਵੀ ਮਿਲਦੇ ਨੇ, ਕੋਈ ਵਾਈਫ ਹੈ ਉਹਨਾਂ ਨੂੰ ਵੀ ਮਿਲਦੇ ਨੇ। ਸੋ ਇੱਕ ਸਿਚੁਏਸ਼ਨ ਕਹਿ ਲਓ ਜਾਂ ਇੱਕ ਮੈਨੂੰ ਸੁਣਨ ਨੂੰ ਕੁਛ ਮਿਲਿਆ, ਇੱਕ ਪਰਿਵਾਰ ਸੀ ਤੇ ਉਹਨਾਂ ਦੇ ਇੱਕ ਸੀਨੀਅਰ ਦੀ ਕਹਿ ਲਓ ਇੱਕ ਬੰਦੇ ਦੀ ਡੈਥ ਹੋਈ, ਠੀਕ ਹੈ, ਤੇ ਉਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਉਹਦਾ ਇੱਕ ਵੱਡਾ ਭਰਾ ਵੀ ਹੈ ਤੇ ਛੋਟਾ ਭਰਾ ਵੀ ਹੈ, ਬਟ ਉਹਦੀ ਆਪਦੇ ਦੋਨਾਂ ਭਰਾਵਾਂ ਨਾਲ ਬਾਹਲੀ ਬਣਦੀ ਨਹੀਂ, ਬਟ ਉਹ ਜਿਹੜਾ ਬੰਦਾ ਜਿਹਦੀ ਡੈਥ ਹੋਈ ਹੈ ਉਹਦੇ ਦੋ ਯਾਰ ਦੋਸਤ ਨੇ, ਫਰੈਂਡ ਨੇ, ਜਿਹੜੇ ਉਹਦੇ ਨਾਲ ਸ਼ੁਰੂ ਤੋਂ ਹੀ ਬਹੁਤ ਨੇੜਤਾ, ਪਰਿਵਾਰ ਨਾਲ ਬੜੀ ਨੇੜਤਾ ਤੇ ਭਰਾਵਾਂ ਨਾਲੋਂ ਕਹਿ ਲਓ ਕਿ ਵੱਧ ਕੇ ਨੇੜਤਾ, ਤੇ ਜਿਹੜਾ ਜਿਹੜੇ ਬੰਦੇ ਦੀ ਡੈਥ ਹੋਈ ਉਹਦਾ ਇੱਕ ਮੁੰਡਾ ਵੀ ਆ, ਮੁੰਡਾ ਹੁਣ 36 ਸਾਲਾਂ ਦਾ ਉਹ ਵੀ ਜਵਾਨ ਹੈ, ਉਹਨੇ ਕੀ ਕੀਤਾ, ਉਹਨੇ ਆਪਣੇ ਚਾਚੇ ਨੂੰ ਤੇ ਤਾਏ ਨੂੰ ਨਹੀਂ ਕਿਹਾ ਕਿ ਤੁਸੀਂ ਆ ਕੇ ਨਾਲ ਖੜਨਾ, ਜਿਹੜੇ ਦੋ ਦੋਸਤ ਸੀਗੇ ਉਹਦੇ ਡੈਡ ਦੇ, ਉਹਦੇ ਕਹਿ ਲਓ ਕਿ ਅੰਕਲ ਲੱਗਦੇ ਸੀ, ਉਹਨੇ ਉਹਨਾਂ ਦੋਨਾਂ ਨੂੰ ਕਿਹਾ ਕਿ ਅੰਕਲ ਤੁਸੀਂ ਦੋਨੋਂ ਆਓ ਤੇ ਮੇਰੇ ਨਾਲ ਇੱਥੇ ਖੜੋ। ਉਹਨੇ ਆਪਣੇ ਚਾਚੇ ਨੂੰ ਆਪਣੇ ਤਾਏ ਨੂੰ ਬਿਲਕੁਲ, ਉਹ ਆਏ ਹੋਏ ਸੀ ਕਿ ਫਿਊਨਰਲ ਤੇ, ਉਹਨਾਂ ਨੂੰ ਬਿਲਕੁਲ ਨਹੀਂ ਕਿਹਾ ਕਿ ਆ ਕੇ ਨਾਲ ਖੜੋ, ਉਹਨਾਂ ਦੋਨਾਂ ਨੂੰ ਕਹਿਤਾ। ਪਰ ਚਾਚੇ ਨੇ ਤਾਏ ਨਾਲ ਉਹਦੇ ਬਾਪ ਦੀ ਬਣਦੀ ਨਹੀਂ ਸੀ, ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਬੋਲ ਚਾਲ ਨਹੀਂ ਸੀ, ਕਦੇ ਕਦਾਈ ਚਲੋ ਕਿਤੇ ਮਿਲਦੇ ਸੀ, ਹੈਲੋ ਹੋ ਜਾਂਦੀ ਸੀ, ਬਟ ਕੋਈ ਇੰਟਰੈਕਸ਼ਨ, ਕੋਈ ਡੇਲੀ ਤੌਰ 'ਤੇ ਗੱਲਬਾਤ, ਕੋਈ ਇੱਦਾਂ ਦੀ ਰਿਲੇਸ਼ਨਸ਼ਿਪ ਨਹੀਂ ਸੀ ਉਹਨਾਂ ਦੀ। ਪਰ ਬਾਅਦ ਦੇ ਵਿੱਚ ਫੈਮਲੀ ਨੇ, ਚਾਚੇ ਨੇ, ਚਾਚੀ ਨੇ, ਤਾਏ ਨੇ, ਤਾਈ ਨੇ, ਉਹਨਾਂ ਨੇ ਬੁਰਾ ਬਹੁਤ ਮਨਾਇਆ। ਉਹ ਕਹਿੰਦੇ ਅਸੀਂ ਤੁਹਾਡਾ ਖੂਨ ਹੈ, ਅਸੀਂ ਤੁਹਾਡਾ ਬਲੱਡ ਹੈ, ਤੁਸੀਂ ਚੱਕ ਕੇ ਉਹਨਾਂ ਦੋਵਾਂ ਅੰਕਲਾਂ ਨੂੰ ਖੜਾਤਾ ਹੈ, ਜਿਹੜਾ ਤੁਹਾਡਾ ਅਸਲ ਪਰਿਵਾਰ ਹੈ ਉਹਨਾਂ ਨੂੰ ਭੁੱਲੀਏ। ਉਹ ਮੁੰਡਾ ਕਹਿੰਦਾ ਕਿ ਚਾਚੀ ਦੇਖੋ ਮੇਰੇ ਡੈਡੀ ਨੂੰ ਕਦੋਂ ਕਿੰਨਾ ਕੁ ਬੁਲਾਇਆ ਇਹਨਾਂ ਨੇ, ਹੈ ਚਾਚੇ ਨੇ, ਤਾਏ ਨੇ, ਜਿਹੜੇ ਦੋ ਅੰਕਲਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਸ਼ਾਮਿਲ, ਡੇਲੀ ਤੌਰ 'ਤੇ ਡੈਡੀ ਨਾਲ ਗੱਲਾਂ ਗੁੱਲਾਂ ਕਰਨੀਆਂ। ਜੇ ਅਸਲ ਰਿਲੇਸ਼ਨਸ਼ਿਪ ਸੀਗੀ ਭਰਾਵਾਂ ਵਾਲੀ ਤਾਂ ਅੰਕਲਾਂ ਦੀ ਸੀਗੀ, ਨਾ ਕਿ ਚਾਚੇ ਤਾਈ ਦੀ। ਹੁਣ ਤੁਹਾਡਾ ਕੀ ਖਿਆਲ ਹੈ, ਜੇ ਇਸ ਮੁੰਡੇ ਨੇ, ਚਲੋ ਇਹਨਾਂ ਦੀ ਫੈਮਲੀ ਨੇ ਫੈਸਲਾ ਲਿਆ ਕਿ ਹਾਂ ਬਈ ਇਹਨਾਂ ਨੇ ਨਾਲ ਖੜਨਾ, ਤਾਂ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਕੀ ਇਸ ਫੈਮਲੀ ਨੇ ਗਲਤ ਕੀਤਾ ਜੇ ਚਾਚੇ ਨੂੰ ਤੇ ਤਾਏ ਨੂੰ ਨਹੀਂ ਨਾਲ ਇਹਨਾਂ ਨੇ ਖੜਾਇਆ, ਜਾਂ ਤੁਹਾਡੇ ਖਿਆਲ 'ਚ ਨਹੀਂ ਯਾਰ ਨਵੀ, ਜਿਹੜੇ ਅਸਲ ਨਜ਼ਦੀਕੀ ਰਿਸ਼ਤੇ ਨੇ, ਅੰਕਲ ਹੈ ਚਾਹੇ ਆਂਟੀ ਹੈ, ਜਿਹੜੇ ਪਰਿਵਾਰ ਬਣ ਕੇ ਤੁਹਾਡੇ ਲਈ ਖੜਦੇ ਨੇ, ਠੀਕ ਕੀਤਾ ਬਿਲਕੁਲ। 905-673-3337 ਨੰਬਰ ਹੈ ਆਪਣਾ, 905-673-3337। ਮੈਨੂੰ ਪਤਾ ਆਪਾਂ ਕਹਿੰਦੇ ਹਾਂ ਕਿ ਖੂਨ ਖੂਨ ਹੀ ਹੁੰਦਾ, ਬਟ ਕਈ ਵਾਰ ਜਿਹੜੇ ਕਿ ਰਿਸ਼ਤੇ ਖੂਨੀ ਰਿਸ਼ਤੇ ਨਹੀਂ ਹੁੰਦੇ, ਉਹ ਸਗਾ 'ਤੇ ਤੁਹਾਡੇ ਲਈ ਬੜੇ ਖਾਸ ਬਣ ਜਾਂਦੇ ਆ, ਬੜੇ ਨੇੜਲੇ ਬਣ ਜਾਂਦੇ ਆ, ਅਤੇ ਤੁਹਾਡੀ ਇੱਕ ਜਿਹੜੀ ਅਟੈਚਮੈਂਟ ਹੈ ਉਹਨਾਂ ਨਾਲ ਵਾਕਈ ਜ਼ਿਆਦਾ ਹੋ ਜਾਂਦੀ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337 ਫੋਨ ਨੰਬਰ ਹੈ ਆਪਣਾ, ਅਤੇ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ। ਅਤੇ ਇੱਕ ਮੈਂ ਜਾਣਕਾਰੀ ਦੇ ਦੇਵਾਂ ਤੁਹਾਨੂੰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦੀ, ਕਿਸਨੇ ਵੀ ਗੱਡੀ ਦੀ ਰਿਪੇਅਰ ਕਰਾਉਣੀ, ਹੁਣ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਦੇ ਕਲੇਮ ਨਾਲ ਇਹ ਡੀਲ ਕਰਨਗੇ, ਰੈਂਟਲ ਗੱਡੀ ਤੁਹਾਨੂੰ ਇਹ ਦੇਣਗੇ, ਤੁਹਾਡੀ ਕੋਈ ਹੈਡੇਕ ਨਹੀਂ, ਸਾਰੀ ਹੈਡੇਕ ਹੀ ਸਾਂਭ ਰਹੇ ਆ, ਬਹੁਤ ਹੀ ਵਧੀਆ ਬੋਡੀ ਰਿਪੇਅਰ ਕਰਦੇ ਆ ਗੱਡੀ ਦੀ, ਗੱਡੀ ਨੂੰ ਨਵੀਂ ਬਣਾ ਦੇਣਗੇ। ਫੋਨ ਨੰਬਰ ਹੈ 905-453-6780, 905-453-6780, 181 ਰਦਰਫਰਡ ਰੋਡ ਸਾਊਥ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਖੁੱਲ੍ਹ ਚੁੱਕੇ ਆ, ਜਿੰਨੇ ਮੇਰੇ ਕੰਟਰੈਕਟਰ ਵੀਰ ਸੁਣ ਰਹੇ ਆ, ਤੁਸੀਂ ਰੈਨੋਵੇਸ਼ਨ 'ਚੋਂ, ਹੋਮ ਬਿਲਡਿੰਗ 'ਚੋਂ, ਇਲੈਕਟ੍ਰੀਕਲ, ਪਲੰਬਿੰਗ, ਕਿਸੇ ਵੀ ਫੀਲਡ 'ਚੋਂ, ਇਹ ਸਭ ਤੋਂ ਲਗਜ਼ਰੀ ਅਤੇ ਨਵਾਂ ਡਿਜ਼ਾਈਨਰ ਦਾ ਬਿਲਡਿੰਗ ਸਪਲਾਈ ਸਟੋਰ ਖੁੱਲ੍ਹਿਆ। ਇਸ ਤੋਂ ਵਧੀਆ ਅਤੇ ਹਾਈ ਐਂਡ ਲਗਜ਼ਰੀ ਬਿਲਡਿੰਗ ਸਪਲਾਈ ਸਟੋਰ ਨਹੀਂ ਦੇਖਿਆ ਹੋਣਾ। ਸਟੀਲ ਅਤੇ ਡਿਕਸੀ 'ਤੇ ਹੈ, 8005 ਡਿਕਸੀ ਰੋਡ, ਬਰੈਂਪਟਨ 'ਚ ਫ੍ਰੀ ਡਿਲੀਵਰੀ ਹੈ। ਕੋਈ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਕੁਛ ਵੀ ਚਾਹੀਦਾ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 647-961-0585, ਸਟੀਲਸ ਐਂਡ ਡਿਕਸੀ, 647-961-0585, 9010, ਹੈਲੋ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
4: ਮੈਂ ਤੁਹਾਡਾ ਟਾਪਿਕ ਸੁਣ ਰਿਹਾ, ਰੇਟ ਪਏ ਹੋ ਕਾਸਟਿਕ ਦੇ ਉੱਤੇ, ਜਿਹੜੇ ਉਹਦੇ ਭਰਾ ਸੀ ਵਗੈਰਾ, ਉਹਨਾਂ ਨੂੰ ਨੀ, ਦੂਜਿਆਂ ਨੂੰ। ਜੇ ਭਰਾ ਜਾਂ ਰਿਸ਼ਤੇਦਾਰ ਜਿਹੜੇ ਵਗੈਰਾ ਹੁੰਦੇ, ਜਦੋਂ ਟਾਈਮ ਆਉਂਦਾ ਨਾ, ਤੇ ਉਹ ਦੇਖੇ ਜਾਂਦੇ ਆ ਕੌਣ ਆ ਕੌਣ ਨਹੀਂ। ਖੂਨ ਨੂੰ ਕੀ ਕਰਨਾ, ਖੂਨ ਉਹ ਹੁੰਦੇ ਆ ਜਿਹੜੇ ਖੂਨ ਦੇ ਸਕੇ ਹੋਣ, ਖੂਨ ਦੇ ਉੱਤੇ ਖੜੇ ਹੋਣ ਜਦੋਂ ਟਾਈਮ ਆਵੇ। ਜਿਹੜੇ ਖੂਨ ਨੂੰ ਪੀਂਦੇ ਹੋਣ, ਉਹ ਖੂਨ ਰਹਿ ਗਿਆ ਤੁਹਾਡਾ, ਉਹ ਜਿਹੜੇ ਤਾਏ ਚਾਚੇ ਉਹ ਜਿਹੜੇ ਉਹਦੇ ਭਰਾ ਸੀ ਉਹ ਕਰਦੇ ਕੀ ਰਹੇ ਆ ਉਹਦੇ ਨਾਲ, ਕਿਹੜੇ ਕਿੰਨੇ ਭਰਾ ਆ ਅੱਜ ਕੱਲ ਜਿਹੜੇ ਜਿਹੜੇ ਫੈਮਲੀਆਂ ਦੇ ਵਿੱਚ ਇੱਕ ਦੂਸਰੇ ਨੂੰ ਖਾ ਨੀ ਰਹੇ। ਮੈਨੂੰ ਦੱਸੋ ਇਹ ਟਾਪਿਕ ਬਹੁਤ ਸੋਹਣੇ ਆ, ਪਾਓ ਤੁਸੀਂ ਇਹਨਾਂ ਨੂੰ ਉੱਥੇ। ਅੱਧੋਂ ਜ਼ਿਆਦਾ ਫੈਮਲੀਆਂ ਜਿਹੜੀਆਂ ਭਰਾਵਾਂ ਨੂੰ ਭਰਾ ਯੂਸ ਕਰਦੇ ਆ, ਭਰਾਵਾਂ ਨੂੰ ਭਰਾ ਮਾਰਦੇ ਆ। ਤੁਹਾਨੂੰ ਵੀ ਤੁਹਾਨੂੰ ਕਿਹੜਾ ਨੀ ਪਤਾ? ਪਤਾ
0: ਜੀ ਜੀ
4: ਤੁਹਾਨੂੰ ਪਤਾ ਨਾ, ਦੁਨੀਆਂ ਨੂੰ ਪਤਾ। ਉਹ ਖੂਨ ਨੀ ਰਹਿ ਗਿਆ, ਉਹ ਖੂਨ ਨੀ ਹੁੰਦਾ, ਉਹ ਪਾਣੀ ਹੁੰਦਾ। ਉਹ ਹੋਰਨਾਂ ਖੂਨਾਂ ਦੇ ਨਾਲ ਰਲ ਕੇ ਗੰਦਾ ਹੋ ਜਾਂਦਾ। ਜਿਹੜਾ ਖੂਨ ਆ ਅਸਲੀ ਭਰਾਵਾਂ ਦਾ ਭਰਾ, ਉਹ ਏਦਾਂ ਨੀ ਕਰਦੇ, ਕੋਈ ਵੀ ਕਿਸੇ ਨਾਲ ਖੜੀਆਂ ਨੀ ਕਰਦੇ।
0: ਠੀਕ ਹੈ ਸਰ, ਤੁਹਾਡੀ ਬੜੀ ਸੋਹਣੀ ਗੱਲ ਹੈ। ਤੇ ਨਹੀਂ ਟੋਪਿਕ ਅਸੀਂ ਤਾਂ ਦੇਖੋ ਲਿਆਉਣੇ ਇੱਦਾਂ ਦੇ ਟੋਪਿਕ। ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਥੈਂਕ ਯੂ। ਕੁਝ ਕਾਲਾਂ ਥੋੜੀਆਂ ਕੱਟੀਆਂ ਗਈ ਹੈ, ਮੈਂ ਇੱਕ ਰਿਕੁਐਸਟ ਕਰਦਾ, ਜਦੋਂ ਕਾਲ ਕਰਦੇ ਹੋ ਨਾ ਆਟੋਮੈਟਿਕਲੀ ਤੁਹਾਡੀ ਕਾਲ ਹੋਲਡ 'ਤੇ ਪਾਈ ਜਾਊਗੀ, ਅਤੇ ਤੁਸੀਂ ਬਸ ਹੋਲਡ ਕਰੋ ਅਤੇ ਮੈਂ ਤੁਹਾਡੀ ਕਾਲ ਲਾਈਨ ਬਾਏ ਲਾਈਨ ਲਵਾਂਗਾ। 6068 ਹੈਲੋ।
5: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
5: ਹਾਂਜੀ, ਮੈਂ ਵੀ ਉਸ ਮੁੰਡੇ ਦੇ ਨਾਲ ਐਗਰੀ ਆ ਜਿਹੜੇ ਮੁੰਡੇ ਨੇ ਕਿ ਆਪਦੇ ਅੰਕਲ ਖੜਾਏ ਆ।
0: ਅੱਛਾ,
5: ਹਾਂ, ਕਿਉਂ ਜਦੋਂ ਉਹ ਜਿਉਂਦੇ ਨਾਲ ਨੀ ਉਹਦੇ ਬ੍ਰਦਰ ਖੜੇ ਤੇ ਫਿਰ ਉਹਦਾ ਫਾਰਮੈਲਿਟੀ ਆ। ਉਸ ਤੋਂ ਬਾਅਦ ਤਾਂ
0: ਪਰ ਹੁਣ ਕਈ ਲੋਕ ਕਹਿੰਦੇ ਆ ਕਿ ਨਹੀਂ ਬਈ ਖੂਨ ਖੂਨ ਹੀ ਹੁੰਦਾ, ਭਾਵੇਂ ਨਹੀਂ ਬਣੀ ਉਹਨਾਂ ਦੀ ਫਿਰ ਵੀ ਭਰਾ ਭਰਾ ਹੀ ਹੁੰਦੇ ਆ।
5: ਪਾਣੀ ਦਾ ਗਲਾਸ ਨੀ ਦਿੰਦੇ ਤੇ ਜਦੋਂ ਮਰ ਜਾਂਦਾ ਫੇਰ ਤੁਸੀਂ ਉਹ ਤੇ ਉਹ ਕਰੋ ਨਾ।
0: ਗੱਲ ਤੁਹਾਡੀ ਸਹੀ ਹੈ ਜਿਉਂਦੇ ਜੀ, ਸਹੀ ਗੱਲ ਹੈ। ਪਾਣੀ ਦਾ ਗਲਾਸ ਨੀ ਦੇਣਾ ਜਦੋਂ ਮਰ ਜਾਂਦਾ ਫਿਰ ਆਏ ਵੀਰੇ, ਹਾਏ ਭਾਜੀ, ਹਾਏ ਬਾਈ ਜੀ, ਤੁਹਾਡੇ ਬਿਨਾਂ ਕਿਵੇਂ ਜ਼ਿੰਦਗੀ ਕੱਟਾਂਗੇ। ਹੈ
5: ਜਦੋਂ ਹੁਣ ਮੈਂ ਤੁਹਾਨੂੰ ਜਿਉਂਦੇ ਜੀ ਨੂੰ ਮੈਂ ਤੁਹਾਨੂੰ ਗਾਲਾਂ ਕੱਢੀ ਜਾਵਾਂ ਤੇ ਫਿਰ ਉਸ ਤੋਂ ਬਾਅਦ ਆਈ ਐਗਰੀ 100%।
0: ਠੀਕ ਹੈ, ਮੁੰਡਾ ਸਹੀ ਸੀ, ਮੁੰਡੇ ਨੇ ਚੰਗਾ ਕੀਤਾ। ਓਕੇ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਨਹੀਂ ਦੇਖੋ, ਇਹ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਤਾਂ ਹੀ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਸੋ ਸਟੂਡੀਓ ਦਾ ਨੰਬਰ ਹੈ 9056733337 9056733337। ਕਾਲ ਜਿਨ੍ਹਾਂ ਨੇ ਕੀਤੀ ਸੀ ਤੁਹਾਡੀ ਕਾਲ ਕੱਟ ਹੋ ਗਈ ਜ਼ਰੂਰ, ਫਿਰ ਤੋਂ ਕਰਕੇ ਜਸ ਹੋਲਡ 'ਤੇ ਰਹੋ। ਹੁਣ ਅੱਖਾਂ ਦੀ ਸਰਜਰੀ ਕਈ ਵਾਰ ਆਪਾਂ ਨੂੰ ਕਰਾਉਣੀ ਪੈਂਦੀ ਹੈ ਕਿਉਂਕਿ ਅੱਖਾਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਵਿਥ ਏਜ, ਕੈਟਰੈਕਟ ਇਸ਼ੂ ਆਉਂਦਾ। ਸੋ ਉਹਦੇ ਲਈ ਅਸੀਂ ਇੱਕ ਵਧੀਆ ਕਲੀਨਿਕ ਲੱਭੀ ਹੈ ਤੁਹਾਡੇ ਲਈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good. ਜੀ 1542 Hello.
6: ਹਾਂਜੀ ਰਵੀ ਜੀ
0: ਜੀ,
6: ਸਮੂਹ ਸਰੋਤਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ
0: ਜੀ ਕੀ ਫਤਿਹ ਜੀ।
6: ਹਾਂਜੀ, ਆ ਤੁਹਾਡਾ ਟੌਪਿਕ ਚੱਲ ਰਿਹਾ ਸੀ ਬ੍ਰਦਰਾਂ ਦਾ, ਬ੍ਰਦਰ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਗੱਲ ਇਸ ਤਰ੍ਹਾਂ ਜੀ ਵੀ ਜਿਸ ਤਰ੍ਹਾਂ ਇਹ ਭਰਾ ਹੁੰਦੇ ਆ, ਇਹ ਭਰਾ ਹੋਏ ਤੇ ਸਿਆਣਿਆਂ ਦੀ ਕਹਾਵਤ ਆ ਵੀ ਅੱਡ ਵੀ ਹੋਏ ਗੁੱਸੇ ਨਾਰਾਜ਼ਗੀ ਵੀ ਹੋਈ, ਪਰ ਆਪਣੇ ਬੱਚਿਆਂ ਦੇ ਵਿੱਚ ਨੀ ਨਫ਼ਰਤ ਭਰੋ ਵੀ ਤੁਸੀਂ ਉਧਰ ਨਹੀਂ ਜਾਣਾ, ਬੱਚਿਆਂ ਨੂੰ ਕੋ ਵੀ ਆਪਦੇ ਚਾਚੇ ਨੂੰ ਤਾਈ ਨੂੰ ਜਾਂ ਕੋਣਾ ਨੀ ਜਾਂ ਉਧਰ ਉਧਰ। ਆਪਸ ਵਿੱਚ ਤੁਹਾਡਾ ਮਨਮਟਾਵ ਹੋ ਸਕਦਾ ਪਰ ਬੱਚਿਆਂ ਦੇ ਵਿੱਚ ਇੰਨੀ ਨਫ਼ਰਤ ਨਹੀਂ ਭਰਨੀ ਚਾਹੀਦੀ ਜਿੱਦਾਂ ਤੁਸੀਂ ਉਹ ਦੱਸਿਆ ਵੀ ਉਹਨੇ ਕਿ ਆਵਾ। ਮੰਨ ਲਓ ਕੋਈ ਥਰਡ ਪਰਸਨ ਬੰਦਾ ਅਣਕੌਣ ਹਿਰਖੀ ਕਰਦਾ, ਮੰਨ ਲਓ ਕੇ ਇਰਕੀ ਕਰਦਾ ਉਹਨੇ ਉਹਦੇ ਯਾਰ ਦੋਸਤ ਦਾ ਇਰਕ ਨੀ ਕਰਨਾ, ਉਹਨੇ ਉਹਦੇ ਭਰਾ ਦੇ ਨਾਲ ਹੀ ਕਰਨਾ ਜਿਹੜਾ ਭਰਾ ਦੇ ਨਾਲ ਖੂਨ ਦਾ ਬਲੱਡ ਉਹਨੇ ਉਹਦੇ ਨਾਲ ਹੀ ਕਰਨਾ ਵੀ ਯਾਰ ਮਾੜੀ ਗੱਲ ਹੋਈ ਤੁਹਾਡਾ ਬ੍ਰਦਰ ਅੱਜ ਦੁਨੀਆਂ ਤੇ ਨੀ ਗਾ। ਮੇਰਾ ਤੇ ਮਨ ਨਾ ਵੀ ਚਲੋ ਦੋਸਤ ਆਪਣੇ ਦਾ ਪਰ ਜੋ ਬਲੱਡ ਆ ਜੀ ਬਲੱਡ ਬਲੱਡ ਹੀ ਆ
0: ਮਨ ਮਟਾਵ ਨਹੀਂ ਪਰ ਭਾਵੇਂ ਸਾਰੀ ਜ਼ਿੰਦਗੀ ਮਨ ਮਟਾਵ ਰਹੇ ਨੇ ਫਿਰ ਵੀ ਬਲੱਡ ਬਲੱਡ ਹੀ ਹੁੰਦਾ।
6: ਬਿਲਕੁਲ ਜੀ ਬਿਲਕੁਲ ਜੀ ਬਲੱਡ ਸਿਆਣੇ ਐਵੇਂ ਤੇ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਜੀ ਕਹਾਵਤਾਂ ਗਲਤ ਨੀ ਹੋ ਸਕਦੀਆਂ ਸਿਆਣਿਆਂ ਦੀਆਂ ਕਹਾਵਤਾਂ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਤੇ ਫਿਰ ਏਦਾਂ ਵੀ ਬੱਚਿਆਂ ਦੇ ਵਿੱਚ ਨੀ ਅਸੀਂ ਵੀ ਦੋ ਬ੍ਰਦਰ ਹਾਂ ਮੈਂ ਤਾਂ ਗੱਲ ਕਰਦਾ ਹੁੰਦਾ ਮੈਂ ਆਪਣੇ ਘਰ ਤੋਂ ਦੀ ਉਹ ਸੁਣਦਾ ਵੀ ਦੋ ਬ੍ਰਦਰ ਹਾਂ ਕਿਸੇ ਵੇਲੇ ਸਾਡੇ ਦੇ ਪਰ ਸਾਡੇ ਬੱਚੇ ਆਪਸ ਵਿੱਚ ਦੇ ਉਹ ਉਸ ਤਰ੍ਹਾਂ ਹੀ ਖੇਡਦੇ ਨੱਚਦੇ ਆ ਕੋਈ ਗੱਲ ਹੀ ਨੀ ਭਾਵੇਂ ਸਿਆਣੇ ਵੀ ਹੋ ਗਏ ਸਿਆਣੇ ਵੀ ਆ ਤਾਂ ਵੀ ਉਹ ਬੱਚੇ ਭਰਾ ਗਿਆ ਬੇਟ।
0: ਸੋ ਸੋ ਤੁਹਾਨੂੰ ਲੱਗਦਾ ਇਸ ਮੁੰਡੇ ਨੇ ਗਲਤ ਕੀਤਾ?
6: ਹਾਂ ਵੀ ਨਹੀਂ ਇਹ ਸਹੀ ਨੀ ਗੱਲ ਵੀ ਜੇ ਕੋਈ ਗੱਲ ਤਾਂ ਉੱਨੀ ਇੱਕੀ ਹੁੰਦੀ ਆ ਤੇ ਇੰਨਾ ਨੀ ਨਫ਼ਰਤ ਚਾਹੀਦੀ ਸੰਸਾਰ ਹੀ ਦੁਨੀਆਂ ਤੋਂ ਤੇ ਤੁਹਾਡਾ ਬਾਪ ਚੱਲ ਗਿਆ ਤੇ ਤੁਸੀਂ ਹੁਣ ਕਾਹਦੀਆਂ ਪੰਨਾ ਬੰਨਣ ਡੈ ਜੇ ਇਹਦਾ ਮਤਲਬ ਵੀ ਬਾਪ ਇੱਕ ਗੰਢਾ ਹੀ ਬੰਨ ਗਿਆ ਮਨ ਦੇ ਵਿੱਚ ਜੇ ਉਹ ਆਪਦਾ ਬਾਪ ਚੱਲ ਗਿਆ ਤਾਂ ਤੁਸੀਂ ਮਤਲਬ ਸਦਾ ਵਾਸਤੇ ਤੁਸੀਂ ਮਤਲਬ ਜੇ ਚਾਚੇ ਤਾਏ ਦੇ ਪੁੱਤ ਨੇ ਉਹ ਵੀ ਤੇਰੇ ਭਰਾ ਹੀ ਆ ਕੱਲ ਨੂੰ ਸਮੇਂ ਦਾ ਨੀ ਪਤਾ ਹੁੰਦਾ ਕਦੋਂ ਮਤਲਬ ਕਿ ਸਾਰਾ ਕੁਝ ਸਹੀ ਹੋ ਜਾਣਾ।
0: ਚਲੋ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ। ਸੋ ਕਿ ਸਵਾਲ ਮੇਰਾ ਇਹ ਹੈ ਇੱਕ ਬੰਦੇ ਦੀ ਡੈਥ ਹੋਈ ਤੇ ਉਹ ਮਿਡਲ ਬ੍ਰਦਰ ਸੀ ਉਹਦਾ ਸਿਰਫ ਇੱਕ ਵੱਡਾ ਭਰਾ ਸੀ ਇੱਕ ਛੋਟਾ ਭਰਾ ਸੀ ਤੇ ਜਿਹੜੇ ਬੰਦੇ ਦੀ ਡੈਥ ਹੋਈ ਉਹਦਾ ਇੱਕ 35-36 ਸਾਲਾਂ ਦਾ ਮੁੰਡਾ ਜਿਸ ਦਿਨ ਫਿਊਨਰਲ ਹੋਇਆ ਫਿਊਨਰਲ ਤੇ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਬਾਡੀ ਪਈ ਹੁੰਦੀ ਹੈ ਤੇ ਜਿਹੜਾ ਹੁਣ ਜਿਹੜੇ ਬੱਚੇ ਨੇ ਉਹ ਖੜਦੇ ਆ ਤੇ ਜਿਹਦੀ ਡੈਥ ਹੋਈ ਹੁਣ ਕੋਈ ਭਰਾ ਨੇ ਉਹ ਵੀ ਖੜ ਲੈਂਦੇ ਆ। ਸੋ ਇਹ ਮੁੰਡੇ ਨੇ ਆਪਦੇ ਡੈਡੀ ਦੀ ਡੈਥ ਤੇ ਕਿਹਾ ਕਿ ਨਹੀਂ ਬਈ ਮੇਰੇ ਚਾਚੇ ਨੇ ਤੇ ਤਾਏ ਨੇ ਨਹੀਂ ਖੜਨਾ, ਮੇਰੇ ਡੈਡੀ ਦੇ ਦੋ ਬਹੁਤ ਹੀ ਚੰਗੇ ਦੋਸਤ ਨੇ ਦੋ ਅੰਕਲ ਮੇਰੇ ਤੇ ਉਹ ਖੜਨਗੇ। ਤੇ ਇਹਨੇ ਅੰਕਲਸ ਨੂੰ ਕਹਿਤਾ ਕਿ ਅੰਕਲ ਤੁਸੀਂ ਦੋਨੋਂ ਆ ਕੇ ਖੜੋ, ਤੁਸੀਂ ਤਾਂ ਰੋਜ਼ ਡੈਡੀ ਨਾਲ ਵਰਤਦੇ ਸੀਗੇ ਬੋਲਦੇ ਸੀਗੇ ਤੁਹਾਡੀ ਰਿਲੇਸ਼ਨਸ਼ਿਪ ਕਿੰਨੀ ਵਧੀਆ ਸੀ, ਆਪਣੇ ਚਾਚੇ ਨੂੰ ਤੇ ਤਾਏ ਨੂੰ ਨਹੀਂ ਇਹਨੇ ਕਿਹਾ ਕਿ ਤੁਸੀਂ ਨਾਲ ਖੜਨਾ ਮੇਰੇ ਫਰੰਟ ਤੇ ਜਿੱਥੇ ਚਲੋ ਫਿਊਨਰਲ ਹੋਮ ਤੇ ਬਾਡੀ ਪਈ ਹੁੰਦੀ ਆ। ਤੇ ਬਾਅਦ ਦੇ ਵਿੱਚ ਚਾਚੇ ਨੇ ਚਾਚੀ ਨੇ ਤਾਏ ਨੇ ਤਾਈ ਨੇ ਮੁੰਡੇ ਨੂੰ ਕਿਹਾ ਕਿ ਯਾਰ ਤੂੰ ਕਿੰਨਾ ਗਲਤ ਕੀਤਾ ਹੈ, ਇਹ ਸਕੇ ਭਰਾ ਨੇ ਭਰਾਵਾਂ ਨੂੰ ਤੂੰ ਕਿਹਾ ਨਹੀਂ ਵੀ ਨਾਲ ਖੜੋ ਮੇਰੇ ਆਪਦੇ ਚਾਚੇ ਤਾਏ ਨੂੰ ਤੇ ਅੰਕਲਾਂ ਨੂੰ ਕਹਿਤਾ ਹੈ, ਬੜਾ ਤੂੰ ਅੰਕਲਾਂ ਦਾ ਬਣ ਗਿਆ। ਮੁੰਡੇ ਨੇ ਕਿਹਾ ਮੁੰਡਾ ਕਹਿੰਦਾ ਚਾਚੀ ਦੇਖ ਕਿੰਨਾ ਚਿਰ ਹੋ ਗਿਆ ਡੈਡੀ ਨੂੰ ਬੁਲਾਇਆ ਚਾਚੇ ਨੇ, ਕਦੇ 50 ਸਾਲਾਂ ਬਾਅਦ ਕਿਤੇ ਮਿਲਦੇ ਆ ਤਾਂ ਹੈਲੋ ਹਾਏ ਮਸਾਂ ਹੁੰਦੀ ਹੈ, ਨਹੀਂ ਤਾਂ ਕਦੇ ਬੁਲਾਉਂਦੇ ਤੱਕ ਨਹੀਂ। ਕਦੋਂ ਤਾਈ ਨੇ ਬੁਲਾਇਆ, ਕਦੇ ਬੋਲ ਚਾਲ ਸੀਗੀ? ਉਹ ਮੁੰਡਾ ਕਹਿੰਦਾ ਜਿਹੜੇ ਅੰਕਲ ਦੋ ਖੜੇ ਆ ਰੋਜ਼ ਡੈਡੀ ਨੂੰ ਮਿਲਦੇ ਸੀ, ਰੋਜ਼ ਬਹਿੰਦੇ ਉੱਠਦੇ ਸੀਗੇ, ਕਿਤੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਸੀਗੇ, ਇਹਨਾਂ ਨੂੰ ਪਤਾ ਸੀ ਕਿ ਡੈਡੀ ਦੀ ਜ਼ਿੰਦਗੀ 'ਚ ਅਸਲ ਚੱਲ ਕੀ ਰਿਹਾ, ਤੁਹਾਨੂੰ ਤਾਂ ਹੁਣ ਕੁਛ ਪਤਾ ਨਹੀਂ ਸੀ। ਹੁਣ ਤੁਹਾਡਾ ਕੀ ਖਿਆਲ ਹੈ ਜੇ ਚਾਚੇ ਨੂੰ ਤਾਈ ਨੂੰ ਨਹੀਂ ਨਾਲ ਖੜਾਇਆ ਇਸ ਮੁੰਡੇ ਨੇ ਜਾਂ ਇਸ ਪਰਿਵਾਰ ਨੇ, ਕੀ ਇਹਨਾਂ ਨੇ ਕੁਛ ਗਲਤ ਕੀਤਾ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਬੜਾ ਵਧੀਆ ਕੀਤਾ, ਚੰਗੀ ਗੱਲ ਹੈ ਸਗਾ ਤੇ ਜਿਹੜੇ ਵਰਤਦੇ ਸੀਗੇ ਜਿਹੜੇ ਮਿਲਦੇ ਸੀਗੇ ਜਿਹੜੇ ਜ਼ਿੰਦਗੀ ਦੇ ਵਿੱਚ ਪ੍ਰੈਜੈਂਟ ਸੀਗੇ ਉਹਨਾਂ ਨੂੰ ਨਾਲ ਖੜਾਇਆ ਅੰਕਲਸ ਨੂੰ, ਸਗਾ ਤੇ ਠੀਕ ਹੈ। ਹੁਣ ਕੁਝ ਕਾਲਾਂ ਆਈਆਂ, ਇੱਕ ਬਾਈ ਜੀ ਕਹਿੰਦੇ ਕਿ ਖੂਨ ਵੀ ਕਈ ਵਾਰ ਪਾਣੀ ਬਣ ਜਾਂਦਾ। ਹੁਣ ਇੱਕ ਕਾਲ ਆਈ ਨਹੀਂ ਬਈ ਆਈ ਨਹੀਂ ਕਰਨਾ ਚਾਹੀਦਾ, ਭਰਾ ਭਰਾ ਹੀ ਹੁੰਦੇ ਆ, ਤੁਹਾਨੂੰ ਨਹੀਂ ਪਤਾ ਕਦੋਂ ਲੋੜ ਪੈ ਜਾਂਦੀ ਹੈ ਫਿਰ ਭਰਾਵਾਂ ਨਹੀਂ ਖੜਨਾ। ਬਟ ਕਈ ਲੋਕ ਕਹਿਣਗੇ ਨਹੀਂ ਯਾਰ ਭਰਾ ਨਹੀਂ ਖੜਦੇ, ਜਿਹੜੇ ਅਸਲ ਚਲੋ ਦੋਸਤ ਨੇ ਉਹ ਖੜ ਜਾਂਦੇ ਆ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਕੀ ਸਹੀ ਕੀਤਾ ਗਲਤ ਕੀਤਾ ਜੇ ਚਾਚੇ ਤਾਏ ਨੂੰ ਨਹੀਂ ਨਾਲ ਖੜਾਇਆ ਤੇ ਉਸਦੇ ਡੈਡ ਦੇ ਫਰੈਂਡਸ ਨੂੰ ਸਗਾ ਤੇ ਇੰਪੋਰਟੈਂਸ ਦਿੱਤੀ ਫਿਊਨਰਲ ਦੇ ਟਾਈਮ ਤੇ? ਨੰਬਰ ਹੈ ਆਪਣਾ 9056733337, ਕਾਲ ਕਰ ਰਹੇ ਹੋਲਡ ਕਰ ਲਓ 9056733337, 905-673-3337। ਉਹ 21-22 ਨੰਬਰ ਤੁਸੀਂ ਵੀ ਆ ਕੇ ਕੱਟ ਗਏ, 905-673-3337 ਨੰਬਰ ਹੈ ਆਪਣਾ 9056733337। ਤੇ ਸੁੱਖ ਜੀ ਵੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਇਸ ਵੀਕ ਗ੍ਰੈਂਡ ਹੋਮ ਫਰਨੀਚਰ ਤੇ ਬਹੁਤ ਹੀ ਭਾਰੀ ਸੇਲ ਲੱਗ ਚੁੱਕੀ ਹੈ ਜੀ ਸੁੱਖ ਭਾਜੀ।
7: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਵੱਡੀ ਜਿਹੜੀ ਸੇਲ ਦਾ ਐਲਾਨ ਕਰਨ ਜਾ ਰਹੇ ਹਾਂ, ਫਿਰ ਉਹ ਸੇਲ ਲੱਗਣ ਜਾ ਰਹੀ ਆ। ਬਹੁਤ ਸਾਰੀ ਇਨਵੈਂਟਰੀ ਜਿਹੜੇ ਕੰਟੇਨਰ ਸਾਡੇ ਕੋਲ ਪਹੁੰਚ ਰਹੇ ਨੇ, ਚਾਹੇ ਪਰਿਵਾਰ ਬੈਡਰੂਮ ਸੈੱਟ ਲੈਣਾ ਚਾਹੁੰਦੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਇੰਸਟਾਲ ਹੋਣੀ ਸ਼ੁਰੂ ਹੋ ਜਾਣੀ ਹੈ। ਪਰ ਸੇਲ ਦੀ ਜਿਹੜੀ ਸ਼ੁਰੂਆਤ ਆ ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਇਹ ਸੇਲ ਲੱਗਣ ਜਾ ਰਹੀ ਹੈ, ਤੇ ਵੱਡੇ ਵੱਡੇ ਡਿਸਕਾਊਂਟ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੇ ਆ ਤੇ ਤੋਹਫੇ ਵੀ ਹਰੇਕ ਪਰਚੇਜ਼ ਦੇ ਨਾਲ ਮਿਲਣੇ ਆ। ਸੋ ਜ਼ਰੂਰ ਜ਼ਰੂਰ ਤੁਸੀਂ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਦੇ ਵਿੱਚ ਤੁਸੀਂ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ। ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ। ਥੈਂਕ ਯੂ ਵੈਰੀ ਮਚ ਭਾਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਜ਼ਰੂਰ ਤੁਸੀਂ ਦੇਖੋ ਆਪਣੇ ਲਾਈਫ ਦੇ ਐਕਸਪੀਰੀਅੰਸ ਵੀ ਦੱਸ ਸਕਦੇ ਹੋ ਕਿ ਤੁਹਾਡਾ ਓਪੀਨੀਅਨ ਹੈ, ਜੇ ਇਸ ਮੁੰਡੇ ਨੇ ਆਪਦੇ ਚਾਚੇ ਨੂੰ ਆਪਦੇ ਤਾਏ ਨੂੰ ਨਹੀਂ ਕੋਈ ਇੰਪੋਰਟੈਂਸ ਦਿੱਤੀ, ਕੀ ਇਹਨੇ ਗਲਤ ਕੀਤਾ, ਜਾਂ ਜਿੱਦਾਂ ਦਾ ਰਿਸ਼ਤਾ ਹੈ ਉਸ ਹਿਸਾਬ ਦੇ ਨਾਲ ਤੁਸੀਂ ਇੰਪੋਰਟੈਂਸ ਦਿਓ, ਕੀ ਤੁਹਾਡਾ ਖਿਆਲ ਹੈ ਯਾਰ? ਹੁਣ ਕਿਉਂਕਿ ਇੱਕ ਕਾਲ ਆਈ ਕਿ ਨਵੀਂ, ਜਦੋਂ ਬੰਦਾ ਤੁਰ ਜਾਂਦਾ ਉਦੋਂ ਨਾ ਤੁਸੀਂ ਇੱਦਾਂ ਦੀਆਂ ਗੱਲਾਂ ਕਰੋ, ਜਦੋਂ ਬੰਦਾ ਤੁਰ ਜਾਂਦਾ ਉਹ ਤਾਂ ਸਗਾ 'ਤੇ ਇੱਕ ਸਮਾਂ ਹੁੰਦਾ ਕਿ ਆਪਾਂ ਪਰਿਵਾਰ ਦੀ ਜਿਹੜੀ ਨੇੜਤਾ ਹੈ ਉਹਨੂੰ ਵਧਾਈਏ। ਬਟ ਕੁਝ ਕੁ ਲੋਕ ਬੜੇ ਰੀਅਲਿਸਟਿਕ ਹੁੰਦੇ ਆ ਕਿ ਨਹੀਂ ਯਾਰ, ਜੇ ਮੇਰੇ ਪਿਓ ਦੇ ਭਰਾਵਾਂ ਨੇ ਜਿਉਂਦੇ ਜੀ ਨਹੀਂ ਉਹਨੂੰ ਬੁਲਾਇਆ ਤਾਂ ਫਿਰ ਮੈਂ ਕੀ ਲੈਣਾ ਹੁਣ। ਸੋ 905-673-3337 ਨੰਬਰ ਹੈ, 3556। ਹੈਲੋ ਹੈਲੋ, ਸਤਿ
8: ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ,
8: ਸਤਿ ਸ਼੍ਰੀ ਅਕਾਲ ਭਾਜੀ। ਮੈਨੂੰ ਮੇਰੇ ਵਿਚਾਰਾਂ ਮੁਤਾਬਕ ਤਾਂ ਇਹ ਲੱਗਦਾ, ਜਿਹੜਾ ਬੰਦਾ ਜੀਂਦੇ ਜੀ ਨਾਲ ਨਹੀਂ ਖੜਦਾ, ਮਰੇ ਤਾਂ ਫਿਰ ਉਹ ਆਪਣੇ ਆਪ ਲਈ ਸੋਚਦਾ ਵੀ ਮੇਰੀ ਇਨਸਲਟ ਨਾ ਹੋ ਜਾਵੇ, ਮੈਂ ਮੇਰੇ ਤੇ ਇਸ਼ੂ ਨਾ ਆ ਜਾਵੇ, ਲਾਈਕ ਮੈਨੂੰ ਨਾ ਕੋਈ ਉਂਗਲ ਚੱਕ ਦੇਵੇ ਵੀ ਭਰਾ ਖੜੇ ਨੀ, ਕਿਉਂਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਉਸ ਦਿਨ। ਫਿਰ ਨਹੀਂ ਤਾਂ ਇਨਡੋਰ ਗੱਲ ਹੁੰਦੀ ਆ, ਭਰਾ ਭਰਾ ਨਾ ਵਰਤਦਾ ਨਹੀਂ ਵਰਤਦਾ, ਰਾਈਟ? ਜਦੋਂ ਫਿਰ ਉਦਣ ਪਬਲਿਕ ਹੋਣਾ ਹੁੰਦਾ, ਉਦਣ ਫਿਰ ਉਹਨਾਂ ਨੂੰ ਆਪਣੀ ਇਮੇਜ ਚੇਤਾ ਆਉਂਦੀ ਹੈ, ਇਸ ਲਈ ਉਹ ਕਹਿੰਦੇ ਅਸੀਂ ਨਾਲ
0: ਖੜਦੇ,
8: ਸਾਰੀ ਸਾਰੀ ਜ਼ਿੰਦਗੀ ਉਹ ਨਾਲ ਨੀ ਖੜਦੇ, ਪਰ ਐਂਡ ਦੇ ਮੂਮੈਂਟ ਤੇ ਉਹ ਕਹਿੰਦੇ ਅਸੀਂ ਨਾਲ ਖੜਨਾ।
0: ਪਰ ਫਿਰ ਕੀ ਕਰਨਾ ਨਾਲ ਖੜਾ ਕੇ?
8: ਹਾਂ, ਉਹਨਾਂ ਨੂੰ ਕੋਈ ਸਹਿਮਤੀ ਨੀ ਹੁੰਦੀ ਉਸ ਫੈਮਿਲੀ ਲਈ ਜਾਂ ਉਸ ਬੰਦੇ ਲਈ, ਪਰ ਉਹਨਾਂ ਨੂੰ ਆਪਣੀ ਇਮੇਜ ਦਾ ਫਿਕਰ ਹੁੰਦਾ ਕਿ ਅੱਜ ਪਬਲਿਕ ਹੋ ਜਾਣੀ ਆ ਕਿ ਸਾਡੀ ਕਿੱਦਾਂ ਦੀ ਇਮੇਜ ਆ, ਅਸੀਂ ਆਪਣੇ ਬ੍ਰਦਰ ਨਾਲ ਖੜ ਨਹੀਂ ਸਕਦੇ।
0: ਬਿਲਕੁਲ, ਜੇ ਹੁਣ ਤਾਈ ਕਹਿ ਵੀ ਰਹੀ ਹੈ, ਤਾਈ ਨੂੰ ਤਾਂ ਇਹੀ ਹੋਊਗਾ ਕਿ ਯਾਰ ਬਾਕੀਆਂ ਨੇ ਕਹਿਣਾ ਕਿ ਵੱਡਾ ਭਰਾ ਨਾਲ ਨਹੀਂ ਖੜਿਆ,
8: ਪਬਲਿਕ ਹੋ ਜਾਣਾ ਅੱਜ ਉਹਨਾਂ ਨੇ ਅੱਜ ਪਬਲਿਕ ਹੋ ਜਾਣਾ, ਲਾਈਕ ਆਪਣੇ ਜਾਣਨ ਵਾਲਿਆਂ ਚ ਵੀ ਉਹਨਾਂ ਨੂੰ ਪਤਾ ਲੱਗ ਜਾਣਾ, ਜਿਹਨਾਂ ਨਾਲ ਬੋਲਦੇ ਵੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਵੀ ਇਹ ਖੜਦੇ ਨਹੀਂ ਸੀ ਨਾਲ।
0: ਸੋ ਫਿਰ ਤੁਹਾਨੂੰ ਕੀ ਲੱਗਦਾ, ਮੁੰਡੇ ਨੇ ਠੀਕ ਕੀਤਾ ਵੀ ਉਹਨੇ ਨਹੀਂ ਖੜਾਇਆ?
8: ਮੁੰਡੇ ਨੇ ਬਿਲਕੁਲ ਠੀਕ ਕੀਤਾ, ਬਿਲਕੁਲ
0: ਠੀਕ ਕੀਤਾ। ਪਰ ਹੁਣ ਕਈ ਕਹਿੰਦੇ ਆ ਬਈ ਖੂਨ ਖੂਨ ਹੀ ਹੁੰਦਾ, ਸਿਆਣੇ ਤੁਹਾਨੂੰ ਕੀ ਦੱਸ ਕੇ ਗਏ ਆਪਾਂ ਕਰ ਕੀ ਰਹੇ ਆ?
8: ਜਿਹੜੇ ਨਹੀਂ ਨਹੀਂ ਨਹੀਂ ਨਹੀਂ ਜਿਹੜੇ ਆਪਣੇ ਭਰਾ ਦੇ ਨਹੀਂ ਬਣੇ ਉਹ ਭਤੀਜੇ ਦੇ ਕਦੋਂ ਬਣਨਗੇ? ਜੋ ਆਪਣੇ ਖੂਨ ਦੇ ਨਹੀਂ ਬਣੇ, ਭਤੀਜਾ ਨੈਕਸਟ ਸਟੈਪ ਆ।
0: ਨਹੀਂ ਠੀਕ ਹੈ, ਤੁਹਾਡੀ ਗੱਲ ਬਿਲਕੁਲ, ਥੈਂਕ ਯੂ ਸੋ ਮਚ। ਸੋ ਦੇਖਿਆ ਇਹ ਵੀ ਕਹਿੰਦੇ ਕਿ ਉਹਨਾਂ ਨੂੰ ਆਪਣੀ ਰੈਪੂਟੇਸ਼ਨ ਦਾ ਫਿਕਰ ਹੁੰਦਾ ਵੀ ਅਸੀਂ ਇਹਦੇ ਨਾਲ ਨਹੀਂ ਖੜੇ, ਤਾਂ ਅਗਲੇ ਨੇ ਕਿਹੜਾ ਇਹਨਾਂ ਨੇ ਕੀ ਐਡਾ ਗਲਤ ਕੀਤਾ ਕਿ ਨਾਲ ਨਹੀਂ ਖੜਾਇਆ। ਨਹੀਂ ਬਾਕੀ ਹੁਣ ਉਹੀ ਹੈ, ਜਿਉਂਦੇ ਜੀ ਗਾਲਾਂ ਤੇ ਮਰਨ ਪਿੱਛੋਂ ਬਈ ਵਾਹ ਵਾਹ ਵਾਹ ਵਾਹ, ਇਹਦੇ ਵਰਗਾ ਹੈ ਹੀ ਕੋਈ ਨਹੀਂ ਸੀ, ਇਹ ਵੀ ਬੜੇ ਲੋਕ ਕਰਦੇ ਆ। ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨਵੀਂ ਕਿਚਨ ਤਿਆਰ ਕਰਾਉਣੀ ਹੈ, ਨਵਾਂ ਬਾਰ, ਨਵੇਂ ਕੋਈ ਇੰਟਰਟੇਨਮੈਂਟ ਯੂਨਿਟ, ਟੀਵੀ ਦੇ ਆਲੇ ਦੁਆਲੇ, ਜਸਪਾਲ ਭਾਜੀ ਨੂੰ ਫੋਨ ਕਰੋ, ਬਹੁਤ ਹੀ ਖਾਸ ਡਿਸਕਾਊਂਟ, ਇਹਨਾਂ ਦਾ ਇੰਨਾ ਸੋਹਣਾ ਕੰਮ ਹੈ ਨਾ, ਮੈਂ ਇਹਨਾਂ ਦਾ ਕੰਮ ਦੇਖਿਆ ਤੇ ਵਾਕਈ ਤੁਸੀਂ ਕਹੋਗੇ ਨਵੀਂ ਯਾਰ ਸਾਡੀ ਡ੍ਰੀਮ ਕਿਚਨ ਬਣ ਗਈ। 416-859-1920 416-859-1920 ਤੇ ਕਾਲ ਕਰੋ ਜੇ ਕਿਚਨ ਟੌਪ ਦੀ ਤਿਆਰ ਕਰਾਉਣੀ ਆ। 5486 ਹੈਲੋ, 5486 ਹੈਲੋ ਜੀ, ਤੁਹਾਡੀ ਕਾਲ, ਹਾਂਜੀ ਆ ਗਈ, ਹਾਂਜੀ ਵੈਲਕਮ,
9: ਹੈਲੋ,
0: ਹਾਂਜੀ ਹਾਂਜੀ,
9: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
9: ਹਾਂਜੀ, ਐਕਚੁਅਲੀ ਉਹ ਮੁੰਡੇ ਨੇ ਜੋ ਕੀਤਾ ਬਹੁਤ ਵਧੀਆ ਕੀਤਾ, ਜਿਹੜੇ ਜਾਂਦੇ ਜੀ ਨਹੀਂ ਤੁਹਾਡੇ ਨਾਲ ਖੜ ਸਕਦੇ ਫਿਰ ਬਾਅਦ ਵਿੱਚ ਤਾਂ ਕੋਈ ਫਾਇਦਾ ਹੀ ਨਹੀਂ ਉਹਨਾਂ ਦਾ, ਰਾਈਟ?
0: ਪਰ ਹੁਣ ਕਈ ਲੋਕ ਕਹਿ ਰਹੇ ਆ ਵੀ ਚਲੋ ਬਾਕੀਆਂ ਦੀ ਗੱਲ ਛੱਡੋ, ਪਰ ਜਿਹੜੇ ਭਰਾ ਆ, ਭਰਾ ਤਾਂ ਖੜਦੇ ਜਦੋਂ ਕੋਈ ਲੋੜ ਪੈਂਦੀ ਹੈ।
9: ਹਾਂਜੀ, ਨਹੀਂ ਉਹ ਵੱਖਰੀ ਗੱਲ ਹੈ, ਭਰਾ ਖੜਦੇ ਹੈਗੇ ਆ, ਪਰ ਜੇ ਉਹਦੇ ਡੈਡੀ ਦੇ ਜਾਂਦੇ ਬ੍ਰਦਰ ਬ੍ਰਦਰਾਂ ਨੇ ਉਹਦੀ ਹੈਲਪ ਨਹੀਂ ਕੀਤੀ ਜਾਂ ਕਦੇ ਉਹਦੇ ਨਾਲ ਗੱਲ ਨਹੀਂ ਕੀਤੀ, ਪਰ ਉਸ ਟਾਈਮ ਮੁੰਡੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਸੀਗੀ ਉਹਨਾਂ ਨੂੰ, ਜੇ ਉਹਨਾਂ ਨੂੰ ਹਜੇ ਵੀ ਲੱਗਦਾ ਸੀ ਨਾ ਵੀ ਅਸੀਂ ਉਹਦੇ ਬਾਰੇ ਸੋਚਦੇ ਹਾਂ, ਉਹਨਾਂ ਨੂੰ ਆਟੋਮੈਟਿਕਲੀ ਆਪਣੇ ਆਪ ਆ ਕੇ ਖੜੇ ਹੋ ਜਾਣਾ ਚਾਹੀਦਾ ਸੀ ਮੁੰਡੇ ਨੂੰ ਰੀਅਲਾਈਜ਼ ਕਰਾਉਣ ਤੋਂ ਬਿਨਾਂ ਵੀ ਤੁਸੀਂ ਸਾਨੂੰ ਖੜਾਇਆ ਨਹੀਂ। ਬਸ ਮੇਰਾ ਇੰਨਾ ਹੀ ਕਹਿਣਾ।
0: ਪਰ ਹੁਣ ਕਈ ਲੋਕ ਬਿਨਾਂ ਦੱਸੇ ਬਿਨਾਂ ਬੁਲਾਏ ਉਹ ਫਿਰ ਕਹਿੰਦੇ ਅਸੀਂ ਕਾਹਨੂੰ ਪਹਿਲ ਕਰਨੀ ਆ।
9: ਨਹੀਂ ਪਰ ਫਿਰ ਜੇ ਆਪਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਅਸੀਂ ਸਾਡੇ ਭਰਾ ਨਾਲ ਹਜੇ ਵੀ ਸਾਡਾ ਕੁਛ ਰਿਸ਼ਤਾ ਹੈਗਾ, ਅਸੀਂ ਭਤੀਜੇ ਨੂੰ ਕੋਲੇ ਕਰਨਾ ਚਾਹੁੰਦੇ ਹਾਂ, ਤਾਂ ਉਹਨਾਂ ਨੂੰ ਆਟੋਮੈਟਿਕਲੀ ਜੇ ਉਹਦੇ ਉਹਨੇ ਉਹਦੇ ਡੈਡੀ ਦੇ ਫਰੈਂਡ ਜਿਹਨੂੰ ਖੜਨ ਲਈ ਕਿਹਾ ਉਹ ਖੜੇ, ਉਹਨਾਂ ਨੂੰ ਜਿਹੜੇ ਉਹਦੇ ਚਾਚਾ ਜਾਂ ਤਾਇਆ ਉਹਨਾਂ ਨੂੰ ਆਪਣੇ ਆਪ ਹੀ ਜਾ ਕੇ ਖੜੇ ਹੋ ਜਾਣਾ ਚਾਹੀਦਾ ਹੈਗਾ।
0: ਠੀਕ ਹੈ, ਆਪਣੇ ਆਪ ਖੜੇ ਹੁੰਦੇ। ਓਕੇ ਠੀਕ ਹੈ, ਥੈਂਕ ਯੂ ਤੁਹਾਡਾ। ਹੁਣ ਕੁਝ ਕੁ ਲੋਕ ਕਹਿੰਦੇ ਆ ਕਿ ਬਈ ਭਤੀਜੇ ਨੂੰ ਕਾਹਨੂੰ ਯੂ ਨੋ ਵਿੱਚ ਇਨਵੋਲਵ ਹੋਣ ਦੀ ਲੋੜ ਹੈ, ਬਟ ਨੈਚੁਰਲੀ ਬੰਦਾ ਹੋ ਹੀ ਜਾਂਦਾ। ਨਹੀਂ ਜੇ ਤੁਹਾਡੇ ਪੇਰੈਂਟਸ ਨਾਲ ਕੋਈ, ਚਲੋ ਤੁਹਾਨੂੰ ਲੱਗਦਾ ਕੋਈ ਤੁਹਾਡੇ ਮਾਮੇ ਨੇ ਕੋਈ ਕੋਈ ਵੀ ਹੈ ਵੀ ਉਹ ਥੋੜ੍ਹਾ ਜਿਹਾ ਡਿਸਰਿਸਪੈਕਟ ਕਰਦੇ ਆ, ਤਾਂ ਆਈ ਥਿੰਕ ਉਹ ਚੀਜ਼ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਟ੍ਰਾਂਸਲੇਟ ਕਰਦੀ ਹੈ ਬੱਚਿਆਂ ਨੂੰ। ਆਈ ਡੋਨਟ ਨੋ। ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਨਜ਼ਦੀਕ ਫਰੈਸ਼ ਫੂਡ ਸੈਂਟਰ 'ਤੇ ਪਹੁੰਚੋ ਅਗਰ ਮਨਪਸੰਦ ਦੀ ਆਪਣੀ ਗਰੋਸਰੀ ਕਰਨੀ ਹੈ। ਫਰੈਸ਼ ਫੂਡ ਸੈਂਟਰ ਇਜ਼ ਨੰਬਰ 1। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਕੁਆਲਿਟੀ ਕਾਰ ਰਿਪੇਅਰ ਨੂੰ, ਤੁਹਾਡੀ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੋਣ ਵਾਲੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ 905-460-1111 9054601111 2122। ਹਾਂਜੀ
10: ਹਾਂਜੀ ਨਵੀ ਬ੍ਰਦਰ, ਸੋਰੀ ਯਾਰ ਕਾਲ ਪਹਿਲਾਂ ਡ੍ਰੌਪ ਹੋ ਗਈ ਸੀ।
0: ਕੋਈ ਗੱਲ ਨਹੀਂ, ਵੈਲਕਮ।
10: ਆਈ ਐਗਰੀ ਵਿਦ ਦ ਬੋਏ ਯਾਰ, ਮੈਨੂੰ ਲੱਗਦਾ ਆਪਣੀ ਜਿਹੜੀ ਜਨਰੇਸ਼ਨ ਨਾ ਉਹ ਇੰਨਾ ਅਪਰੀਸ਼ੀਏਟ ਨਹੀਂ ਕਰਦੇ, ਮਤਲਬ ਮੂੰਹ ਤੇ ਹੀ ਕਹਿ ਦਿੰਦੇ ਜੇ ਕੋਈ ਫੇਕ ਬਣ ਰਿਹਾ ਨਾ ਤੇ ਕੋਈ ਰਿਸ਼ਤਾ ਦਿਖਾਉਣ ਵਾਸਤੇ ਕਰ ਰਿਹਾ, ਉਹ ਮੂੰਹ ਤੇ ਹੀ ਕਹਿ ਦਿੰਦੇ ਆ,
0: ਕਹਿ ਦਿੰਦੇ ਆ,
10: ਕਹਿ ਦਿੰਦੇ, ਉਹ ਨੀ ਬਰਦਾਸ਼ਤ ਕਰਦੇ ਹੈ ਨਾ ਵੀ ਸਾਰੀ ਜ਼ਿੰਦਗੀ ਤੋਂ ਪੁੱਛਿਆ ਨੀ ਤੂੰ ਇਕਦਮ ਆ ਕੇ ਤੂੰ ਯੂ ਨੋ ਸਪੋਟ ਲਾਈਟ ਚ ਖੜਾ ਹੋ ਗਿਆ। ਤੇ ਮੈਨੂੰ ਲੱਗਦਾ ਉਹਦੀ ਉਹ ਫੈਮਿਲੀ ਦੀ ਜਰੂਰ ਈਗੋ ਹਰਟ ਹੋਈ ਹੋਣੀ ਆ, ਗਿਲਟੀ ਤਾਂ ਫੀਲ ਹੋਣਾ ਚਾਹੀਦਾ ਭਾਜੀ, ਹੈ ਨਾ, ਕਿਉਂਕਿ ਇੱਕ ਬ੍ਰਦਰ ਹੈ ਤੇ ਉਹਨੂੰ ਪਿੱਛੇ ਖੜਾਤਾ, ਰਾਈਟ, ਇਟ ਮੀਨਸ ਵੀ ਉਹਨੇ ਇੰਪੋਰਟੈਂਸ ਨਹੀਂ ਕੀਤੀ ਆ। ਜਾਂ ਮੈਨੂੰ ਵੀ ਲੱਗਦਾ ਨਵੀਂ ਵੀਰੇ ਲਾਈਕ ਜਿਹੜੇ ਕਈ ਦਹਾੜ ਆਉਂਦੇ ਆ ਜਿਵੇਂ ਰੱਖੜੀ ਹੋ ਗਈ ਹੈ, ਮੈਂ ਆਪਣੇ ਕਜ਼ਨਸ ਨੂੰ ਇੱਕ ਵਾਰੀ ਸਾਲ ਚ ਮਿਲਦਾ, ਰਾਈਟ, ਉਹ ਕਦੀ ਅਸੀਂ ਪੁੱਛਦੇ ਹੀ ਨਹੀਂ ਹੈ, ਪਰ ਸਾਨੂੰ ਸਿਖਾਇਆ ਗਿਆ ਵੀ ਫੈਮਿਲੀ ਫੈਮਿਲੀ ਇੰਪੋਰਟੈਂਸ ਜਾਂ ਰਿਸ਼ਤੇ ਹੁੰਦਾ ਹੈ ਸਾਰਾ ਕੁਛ, ਵਿਚ ਆਈ ਡੋਂਟ ਅਗਰੀ।
0: ਨਹੀਂ ਹੁਣ ਬਿਲਕੁਲ, ਹੁਣ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਣੀ ਜਿਹੜੀ ਜਨਰੇਸ਼ਨ ਹੈ ਆਪਾਂ

0: ਨੂੰ ਕਈ ਵਾਰ ਰਿਲੇਟਿਵਸ ਨੂੰ ਪਤਾ ਹੀ ਨਹੀਂ ਹੁੰਦਾ
1: ਐਗਜ਼ੈਕਟਲੀ ਨਵੀਨ ਐਬਸੋਲੂਟਲੀ ਐਗਰੀ ਨਾਲੇ ਕੱਲ ਨੂੰ ਕੋਈ ਐਮਰਜੈਂਸੀ ਹੁੰਦੀ ਹੈ ਤੁਹਾਡਾ ਨੰਬਰ 1 ਕੌਣ ਹੋਊਗਾ ਕੰਟੈਕਟ ਕਿਹਨੂੰ ਫੋਨ ਕਰੋਗੇ ਮੇਰੇ ਤਾਂ ਆਨੈਸਟਲੀ ਮੇਰਾ ਇੱਕ ਫਰੈਂਡ ਆ ਜੋ ਮੇਰਾ ਹਰ ਵਕਤ ਤੋਂ ਮੇਰੇ ਕੋਰਨਰ 'ਚ ਹੁੰਦਾ ਮੈਂ ਤਾਂ ਉਹਨੂੰ ਹੀ ਫੋਨ ਕਰੂੰਗਾ
0: ਆਪਣੇ ਆਪਣੇ ਨਾ ਪੇਰੈਂਟਸ ਜਿਹੜੇ ਨੇ ਆਪਣੇ ਪੇਰੈਂਟਸ ਕਹਿੰਦੇ ਆ ਵੀ ਜੋ ਮਰਜ਼ੀ ਹੋ ਜਾਵੇ ਖੂਨ ਤਾਂ ਖੂਨ ਹੀ ਹੁੰਦਾ ਭਾਵੇਂ ਹੁਣ ਜਿਵੇਂ ਇੱਕ ਪਹਿਲੇ ਮੈਨੂੰ ਪਹਿਲੀ ਕਾਲ ਆਈ ਸੀ ਵੀ ਅੱਜ ਕੱਲ੍ਹ ਤਾਂ ਭਰਾ ਭਰਾਵਾਂ ਨੂੰ ਹੀ ਮਾਰੀ ਜਾਂਦੇ ਆ ਭਾਵੇਂ ਕੋਈ ਮਾਰਨ ਦੀ ਵੀ ਕੋਸ਼ਿਸ਼ ਕਰੇ ਫਿਰ ਵੀ ਕਹਿਣਗੇ ਨਹੀਂ ਯਾਰ ਛੱਡ ਭਰਾ ਭਰਾ ਹੈ ਕੋਈ ਗੱਲ ਨਹੀਂ ਹੋ ਜਾਂਦਾ
1: ਮੈਨੂੰ ਲੱਗਦਾ ਨਵੀਂ ਵੀਰ ਰਿਸ਼ਤਾ ਨਾ ਬਹੁਤ ਇੱਕ ਹੈਵੀ ਵਰਡ ਹੈ ਉਹਨੂੰ ਨਿਭਾਉਣਾ ਚਾਹੀਦਾ ਹੈ ਜੇ ਨਿਭਾਉਂਦੇ ਨਹੀਂ ਫਿਰ ਆਪਾਂ ਖੂਨ ਨਹੀਂ ਕਹਿ ਸਕਦੇ
0: ਬਿਲਕੁਲ ਨਹੀਂ ਠੀਕ ਹੈ ਥੈਂਕ ਯੂ ਸੋ ਮਚ ਸੋ ਨੰਬਰ ਹੈ ਆਪਣਾ 905-6737-9053-6737-3337 ਨੰਬਰ ਹੈ ਆਪਣਾ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਫੈਸ਼ਨ ਆਈ ਕਿਊ ਨੂੰ ਕਿਸੇ ਨੇ ਵੀ ਕੱਪੜੇ ਲੈਣੇ ਹੈ ਕੋਟ ਪੈਂਟ ਲੈਣੇ ਹੈ ਕਸਟਮ ਕੋਟ ਪੈਂਟ ਇੱਕ ਲੋ ਅਤੇ ਦੂਜਾ 25% ਆਫ ਤੁਸੀਂ ਕੁੜਤੇ ਪਜਾਮੇ ਲੈਣੇ ਹੈ ਇੱਕ ਲੋ ਅਤੇ ਦੂਜਾ 25% ਆਫ ਸੋ ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਯਾਦ ਰੱਖੋ ਆਲਵੇ ਰੂਫਰਸ ਦੇ ਤੁਸੀਂ ਰੂਬਲ ਭਾਜੀ ਨੂੰ ਫੋਨ ਕਰਨਾ ਜੇ ਹੁਣ ਰੂਫ ਲਗਾਉਣ ਵਾਲੀ ਹੈ ਯਾਰ ਹੁਣ ਰੂਫ ਦੇ ਵਿੱਚ ਤਾਂ ਡਿਲੇ ਕਰ ਨਹੀਂ ਸਕਦੇ ਜਦੋਂ ਛੱਤ ਨੂੰ ਪੰਗਾ ਪੈ ਗਿਆ ਲੀਕ ਹੋ ਗਈ ਰੂਫ ਚੇਂਜ ਕਰ ਲਓ ਰੈਜ਼ੀਡੈਂਸ਼ਲ ਜਾਂ ਕਮਰਸ਼ੀਅਲ ਰੂਫਿੰਗ ਫਲੈਟ ਰੂਫ ਸ਼ਿੰਗਲ ਰੂਫ ਮੈਟਲ ਰੂਫ ਹੈ 15 ਸਾਲ ਦਾ ਐਕਸਪੀਰੀਅੰਸ ਜੀ ਟੀ ਏ ਕਿਚਨਰ ਕੇਮਬ੍ਰਿਜ ਲੰਡਨ ਗੁਐਲਫ ਹੈਮਿਲਟਨ ਬੈਰੀ ਜੋਰਜ ਟਾਊਨ ਦੂਰ ਦੂਰ ਤੱਕ ਸੇਵਾਵਾਂ ਦਿੰਦੇ ਆ ਫੁੱਲੀ ਇਨਸ਼ੋਰਡ ਅਤੇ ਰਿਟਨ ਵਾਰੰਟੀ ਦੇ ਰਹੇ ਆ ਆਲਵੇ ਰੂਫਰਸ 6475050943
2: ਥੈਂਕ ਯੂ ਸੋ ਮਚ ਨਵੀ ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਸਪੈਸ਼ਲੀ ਆਪਾਂ ਗੱਲ ਕੀਤੀ ਸੀਗੀ ਜਿਹੜੇ ਕੰਬੀਨੇਸ਼ਨ ਦੇ ਵਿੱਚ ਪਲਾਨ ਹੈਗੇ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੇ ਸੋ ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਆ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਆ ਚਾਹੇ ਉਹ ਤੁਹਾਡੀਆਂ ਕੋਈ ਵੀ ਇੰਸ਼ੋਰੈਂਸ ਪਾਲਿਸੀਜ਼ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਕੋਈ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਰਿਗਾਰਡਿੰਗ ਸਮਰ ਦਾ ਟਾਈਮ ਆ ਤੁਹਾਡੇ ਪੇਰੈਂਟਸ ਤੁਹਾਡੇ ਗ੍ਰੈਂਡ ਪੇਰੈਂਟਸ ਰੈਲੇਟਿਵਸ ਇੱਥੇ ਕੈਨੇਡਾ ਦੇ ਵਿੱਚ ਵਿਜ਼ਿਟ ਕਰਨ ਦੇ ਲਈ ਆ ਰਹੇ ਹੋਣਗੇ ਉਹਨਾਂ ਦੀ ਮੈਡੀਕਲ ਐਮਰਜੈਂਸੀ ਕਵਰੇਜ ਜ਼ਰੂਰ ਕਰਵਾ ਕੇ ਰੱਖੋ ਸੋ ਉਹਦੇ ਨਾਲ ਰਿਲੇਟਿਡ ਤੁਹਾਡੀ ਕੋਈ ਵੀ ਕੁਐਸਚਨਸ ਹੈਗੇ ਆ ਕੋਈ ਵੀ ਕਿਊਰੀਜ਼ ਹੈਗੀਆਂ ਆ ਤੁਸੀਂ ਕੋਟੇਸ਼ਨ ਲੈਣੀ ਆ ਉਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਜਿਹੜੀ ਸਟੇਬਲ ਨਹੀਂ ਹੈਗੀ ਇਹਨਾਂ ਦੇ ਰਿਗਾਰਡਿੰਗ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਸੋ ਨੰਬਰ ਹੈਗਾ ਜੀ ਮੇਰਾ 416-817-6500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੋਂ ਇਸ ਤੋਂ ਇਲਾਵਾ ਕੋਈ ਵੀ ਇਨਵੈਸਟਮੈਂਟ ਆਪਸ਼ਨ ਹੈਗੀਆਂ ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ ਜਾਂ ਤੁਹਾਡੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਹੈਗੀ ਆ ਉਹਨਾਂ ਦੇ ਲਈ $90,000 ਤੱਕ ਦੀ ਉਹ ਡਿਸੇਬਿਲਿਟੀ ਸੇਵਿੰਗ ਗ੍ਰਾਂਟਸ ਦੇ ਲਈ ਉਹ ਕੁਆਲੀਫਾਈ ਕਰ ਸਕਦੇ ਆ ਸੋ ਉਹਦੇ ਰਿਗਾਰਡਿੰਗ ਤੁਹਾਡੇ ਕੋਈ ਕੁਐਸਚਨਸ ਹੋਣ ਨੰਬਰ ਹੈਗਾ ਅਗੇਨ 416-817-6500 416-817-6500
0: ਹੈਲੋ
3: ਬਜ਼ੁਰਗ ਸੋਚਦੇ ਸੀਗੇ ਉਹ ਕਿਉਂ ਸਹੀ ਸੋਚਦੇ ਸੀ ਬਈ ਹਨਾ ਜੋ ਆਪਾਂ ਗੱਲਾਂ ਕਰ ਰਹੇ ਹਾਂ ਬਈ ਖੂਨ ਖੂਨ ਹੀ ਹੁੰਦਾ ਬਈ ਹਨਾ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਪਰ ਟਾਈਮ ਦੇ ਪੈਣ ਨਾਲ ਆਪਾਂ ਅੱਜ ਜਨਰੇਸ਼ਨ ਆ ਠੀਕ ਹੈ ਆਪਾਂ ਆਪਣੇ ਅਕੋਰਡਿੰਗਲੀ ਹੀ ਵਰਤ ਰਹੇ ਹਾਂ ਤੇ ਮੁੰਡੇ ਨੇ ਸਹੀ ਕੀਤਾ ਪਹਿਲਾਂ ਵਾਕਈ ਉਹਦੇ ਬ੍ਰਦਰ ਨੇ ਨਹੀਂ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਲਾਸਟ ਮੂਮੈਂਟ ਤੇ ਫਿਰ ਕਿਉਂ ਵਰਤ ਰਿਹਾ ਬੇਸ਼ੱਕ ਉਹਨਾਂ ਨੂੰ ਆਪਦਾ ਖੂਨ ਆ ਜੋ ਜਿਉਂਦਾ ਸੀਗਾ ਉਹ ਤੁਹਾਡਾ ਖੂਨ ਕਿੱਥੇ ਗਿਆ ਸੀਗਾ ਕੁਐਸਚਨ ਇੱਥੇ ਆਉਂਦਾ ਹਨਾ ਤੇ ਹੁਣ ਕੱਲ ਪਰਸੋਂ ਦੀ ਨਿਊਜ਼ ਆ ਇੱਕ ਭਰਾ ਆਇਆ ਹੋਇਆ ਸੀ ਆਸਟ੍ਰੇਲੀਆ ਤੋਂ ਆਪਣੀ ਜ਼ਮੀਨ ਸੇਲ ਕਰਨ ਵਾਸਤੇ ਦੇ ਵਿੱਚ ਤੇ ਉਹਦੇ ਭਰਾ ਨੇ ਉਹਦੀ ਵਾਈਫ ਨੇ ਤੇ ਉਹਦੇ ਬੇਟੇ ਨੇ ਰਲ ਕੇ ਉਹਨਾਂ ਨੂੰ ਮਾਰ ਕੇ ਨਹਿਰ ਸਿੱਟਤਾ ਸਕੇ ਭਾਈ ਨੂੰ ਜ਼ਮੀਨ ਪਿੱਛੇ
0: ਅੱਛਾ
3: ਕੱਲ ਦੀ ਨਿਊਜ਼ ਆ ਇਹ ਤੇ ਉਹ ਜਦੋਂ ਚੈੱਕ ਕੀਤਾ ਉਹਨੇ ਮਿਸਿੰਗ ਆ ਬੰਦਾ ਮਿਸਿੰਗ ਆ ਜੀ ਤੇ ਉਹਨਾਂ ਨੇ ਫਿਰ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਤੇ ਪਤਾ ਲੱਗਾ ਤੇ ਉਹਨਾਂ ਨੇ ਮਾਰ ਕੇ ਨਹਿਰ ਸਿੱਟਤਾ ਸਕੇ ਭਾਈ ਨੂੰ ਆਪਦੇ ਨੂੰ
0: ਨਹੀਂ ਬੜਾ ਕੁਛ ਹੋ ਰਿਹਾ ਯਾਰ ਸੋ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਵੀ ਯੂ ਨੋ ਭਰਾ ਭਰਾ ਯੇ ਵੋ, ਚਲੋ ਜੇ ਰਿਸ਼ਤਾ ਹੈਗਾ ਵੱਖਰੀ ਗੱਲ ਹੈ, ਬਟ ਜੇ ਨਹੀਂ ਹੈਗਾ ਤਾਂ ਫਿਰ ਕੁਛ ਵੀ ਹੋ ਸਕਦਾ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਨਹੀਂ ਯਾਰ, ਆਈ ਥਿੰਕ ਆਪਾਂ ਲਰਨ ਕਰ ਰਹੇ ਹਾਂ ਕਿ ਰਿਸ਼ਤੇ ਕਈ ਵਾਰ ਖੂਨ ਨਾਲ ਨਹੀਂ ਵੈਸੇ ਵੀ ਬਣ ਜਾਂਦੇ ਨੇ। ਯਾਦ ਰੱਖੋ ਤੁਸੀਂ ਬਿਯੋਂਡ ਆਈਵੇਅਰ ਨੂੰ ਹੰਬਰ ਵਾਸਤੇ ਗੋਰਵੇ ਅਤੇ ਐਨਕਾਂ ਚਾਹੀਦੀਆਂ। ਆਈ ਡਾਕਟਰ ਇੱਥੇ ਅਵੇਲੇਬਲ ਨੇ। ਸਨਗਲਾਸਿਸ ਲੈਣੀਆਂ 905-793-3937, ਬਿਯੋਂਡ ਆਈਵੇਅਰ 905-793-3937 ਹੰਬਰ। ਐਂਡ ਸੋਰੀ, ਇੱਕ ਸਬਜ਼ੀ ਮਾਰਕੀਟ ਯਾਦ ਰੱਖੋ, 24 ਘੰਟੇ 7 ਦਿਨ ਖੁੱਲ੍ਹਾ ਗਰੋਸਰੀ ਸਟੋਰ ਹੈ, ਨਾਲੇ ਰੈਸਟੋਰੈਂਟ ਹੈ। ਸਬਜ਼ੀ ਮਾਰਕੀਟ 10 ਲੋਰਡ ਮਿਲ ਗੇਟ ਸੈਂਡਲ ਰੋਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਅਤੇ ਕੰਟਰੀ ਸਾਈਡ। ਸਬਜ਼ੀ ਮਾਰਕੀਟ ਦੋ ਲੋਕੇਸ਼ਨਾਂ ਤੋਂ ਤੁਹਾਡੇ ਲਈ ਹਾਜ਼ਰ। ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475-504-1557।
4: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Ishkar di awaaz tuhadi nikkar di saver nu sajri saver banaudi awaaz ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
6: All advertisements are paid. Awaaz the Voice does not take any responsibility for any paid advertisements during this program.
7: Your call forwarding always

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
2: ਹੁਣ ਕਰਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000, 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
7: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
10: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
11: ਡਰਾਈਵਿੰਗ ਲਾਇਸੈਂਸ?
10: ਨੋ।
11: ਪੁਲਿਸ ਆਫਿਸਰ?
10: ਨੋ ਨੋ।
11: ਟ੍ਰੈਫਿਕ ਲਾਇਸੈਂਸ?
10: ਨੋ।
11: ਦੈਨ
12: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
14: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
15: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
14: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
15: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
14: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
16: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
17: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
18: 50 Sunnyvale Gate, Brampton, Mountnesh and Bovedda intersection, ya visit karo www.tawakitchen.ca, 905-790-1699, 905-790-1699, tawakitchen.ca।
19: ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
20: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000, 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
16: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
21: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
18: ਤਵਾ ਕਿਚਨ 50 Sunnyvale Gate, Brampton, Mountnesh and Bovedda intersection, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699,
22: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
23: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।
24: ਹਾਂ ਵੀਰ, ਵੀਰ ਕਿੱਦਾਂ? F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।

0: Brampton. Major intersection Steels and Kennedy 90545126000.
1: Do vyah kitte India ch. Ikko hi bazaar vich sab kuch ho gaya. ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
2: ਸਾਫਾ ਟਰਬਨ, ਟਰਬਨ ਵੈਡਿੰਗ ਐਕਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਰਪਾਨਾ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ ਤਣਕੇ ਜਿੰਨੀ ਕਦਰ ਨਬੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਸ਼ਾਂ ਦੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਮੰਡੇ ਦੀ ਮੋਰਨਿੰਗ 'ਚ ਸ਼ੁਭ ਸਵੇਰ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਭੈ। ਆਗਾਜ਼ ਉਸ ਪਰਮ ਪੁਰਖ ਪਰਮੇਸ਼ਵਰ ਦੇ ਨਾਮ ਓਟ ਆਸਰੇ ਨਾਲ, ਜਿਸ ਦੇ ਨਾਮ ਓਟ ਆਸਰੇ ਨਾਲ ਆਗਾਜ਼ ਦੁਨੀਆਂ ਦੀ ਹਰ ਸ਼ੈ ਦਾ। ਉਮੀਦ ਅੱਜ ਦੇ ਦਿਨ ਦੇ ਵਿੱਚ ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਮੁਸਕਰਾਹਟ ਨਾਲ ਚੱਲਦੇ ਰਹੋਗੇ। ਅਤੇ ਰੋਸ਼ਨੀ ਰਸਤੇ ਦਿਖਾਵੇਗੀ ਮਤਲਬ ਹੁੰਦਾ ਕੁਛ ਨਵੀਆਂ ਚੀਜ਼ਾਂ ਰੋਜ਼ ਤੁਹਾਡੀ ਜ਼ਿੰਦਗੀ 'ਚ ਬਲਿੰਕ ਕਰਦੀਆਂ ਨੇ, ਪਰ ਤੁਸੀਂ ਫੋਲੋ ਨਹੀਂ ਕਰਦੇ ਹੈਗੇ, ਤੁਸੀਂ ਦੇਖ ਕੇ ਉਹਨੂੰ ਅਨਡਿੱਠ ਕਰ ਦਿੰਦੇ ਹੋ। ਸਮਾਂ ਸੀ ਗੁਰੂ ਪਾਤਸ਼ਾਹ ਨੇ ਸਾਨੂੰ ਬਰਕਤ ਬਖਸ਼ੀ ਸੀ ਕਿ ਆਪਾਂ ਅਰਦਾਸ ਕਰਨੇ ਦੇਖ ਕੇ ਅਣਡਿੱਠ ਕੀਤਾ ਉਹਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਹਾਂਜੀ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਦੇਖ ਕੇ ਅਨਡਿੱਠ ਕਰਨਾ, ਦੇਖ ਕੇ ਅਨਡਿੱਠ ਸੀ ਕਿ ਜਿੱਥੇ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਰੇ ਜਿਹੜੇ ਤਨ ਨੇ ਆਰਿਆਂ ਨਾਲ ਚਰਵਾਏ ਗਏ, ਉੱਥੇ ਬੱਚਿਆਂ ਦੇ ਜਿਹੜੇ ਕਤਲ ਕਰਕੇ ਉਹਨਾਂ ਦੇ ਅੰਗ ਨੇ ਜਿਹੜੇ ਉਹਨਾਂ ਦੇ ਸਰੀਰਾਂ 'ਚ ਮਾਲਾ ਬਣਾ ਕੇ ਪਾਏ ਗਏ। ਯਾਨੀ ਕਿਹਾ ਗਿਆ ਕਿ ਧਰਮ ਪਰਿਵਰਤਨ ਕਰ ਲਓ ਅਤੇ ਤੁਹਾਨੂੰ ਬਖਸ਼ ਦਿਆਂਗੇ। ਸਿੱਖੀ ਨੂੰ ਇੱਕ ਕਿਸਮ 'ਤੇ ਇਸ ਲੈਵਲ 'ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਮੈਂ ਇਹ ਸਭ ਗੱਲ ਤੁਹਾਡੇ ਨਾਲ ਤਾਂ ਕਰ ਰਿਹਾ ਕਿਉਂਕਿ ਅਰਦਾਸ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੀ। ਅਸੀਂ ਜਦੋਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਕਿ ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਬੇ ਚੱਲਦੇ ਰਹਿਣੇ ਆ, ਹੁਣ ਵੀ ਨੇ ਅੱਜ ਵੀ ਬਹੁਤ ਸ਼ਹੀਦ ਨੇ, ਬਹੁਤ ਸ਼ਹਾਦਤਾਂ ਨੇ, ਬੇਨਾਮੀਆਂ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ, ਕਿੱਸੇ ਹੀ ਨਹੀਂ ਪਤਾ ਲੱਗਦੇ ਸਾਨੂੰ, ਪਰ ਉਹ ਪਰਮੇਸ਼ਵਰ ਦੇ ਦੁਆਰ 'ਚ ਸਭ ਕਿੱਸੇ ਜਾਣੇ ਜਾਂਦੇ ਨੇ। ਕਹਿੰਦੇ ਨੇ ਸ਼ਹੀਦ ਅਮਰ ਹੋ ਜਾਂਦੇ ਆ, ਆਪਾਂ ਕਹਿੰਦੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਮਰ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਸੋ ਜਿੱਥੇ ਸਵਾਸ ਸਵਾਸ ਗੁਰੂ ਰਾਮਦਾਸ ਦੀ ਗੱਲ ਹੁੰਦੀ ਹੈ, ਜਿੱਥੇ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਅੰਮ੍ਰਿਤਸਰ ਸਾਹਿਬ, ਉੱਥੇ ਨਾਲ ਹੀ ਬਾਬਾ ਦੀਪ ਸਿੰਘ ਹੁਣਾਂ ਨੂੰ ਵੀ ਨਮਸਤਕ ਕਰਨ ਜਾਂਦੇ, ਕਿਉਂਕਿ ਉਸ ਅਕਾਲ ਤਖ਼ਤ ਛੇਵੇਂ ਗੁਰਿਆਈ ਦੀ ਦਿੱਤੀ ਹੋਈ ਅਕਾਲ ਤਖ਼ਤ ਹੈ ਜਿਹੜੀ ਸਾਨੂੰ ਉਸ ਅਕਾਲ ਤਖ਼ਤ ਦੇ ਸਾਹਮਣੇ ਜਿੱਧਰ ਨੂੰ ਉੱਧਰ ਨੂੰ ਬਾਬਾ ਦੀਪ ਸਿੰਘ ਹੁਣਾਂ ਦੀ ਜਿਹੜੀ ਦੇਹ ਆ ਉਹ ਉੱਥੇ ਆਪਣੇ ਆਪ ਨੂੰ ਸੰਸਾਰਿਕ ਰੂਪ 'ਚੋਂ ਅਲੱਗ ਕਰ ਚੁੱਕੀ ਸੀ, ਪਰ ਰੂਹ ਅੱਜ ਵੀ ਉਹਨਾਂ ਦੀ ਸਾਡੇ 'ਚ ਸਮਰਪਿਤ ਅੱਜ ਸਾਡੇ ਨਾਲ ਆ। ਕਹਿੰਦੇ ਨੇ ਕਿ ਸ਼ਹੀਦ ਜਿੱਥੇ ਵੀ ਤੁਸੀਂ ਅਰਦਾਸ ਕਰਦੇ ਕਿ ਮੇਰਾ ਅੰਗ ਸੰਗ ਰਹਿਣਾ ਜੀ ਦਾਤਿਓ, ਇਹੋ ਬੇਨਤੀ ਮੇਰੀ। ਸ਼ਹੀਦ ਤੁਹਾਡੇ ਅੰਗ ਸੰਗ ਹੁੰਦੇ ਨੇ, ਪਰ ਤੁਸੀਂ ਮੰਨਣ ਦੀ ਗੱਲ ਹੈ। ਅੱਜ ਸਵੇਰੇ ਮਾਲਟਨ ਗੁਰਦੁਆਰੇ ਦਾ ਟੀ ਵੀ ਚੱਲ ਰਿਹਾ ਸੀ, ਜਿੱਥੇ ਖਾਲਸਾ ਸਕੂਲ ਦੇ ਬੱਚੇ, ਮੈਨੂੰ ਇੱਕ ਛੋਟੇ ਜਿਹੇ ਬੱਚੇ ਨੇ ਕਿਹਾ, ਉਹ ਸਕੂਲ ਜਾਣ ਦਾ ਮਾਰਾ, ਕਹਿੰਦਾ ਵੀ ਤੂੰ ਪੈਸੇ ਪੇ ਕਰਦਾ ਅਤੇ ਤੂੰ ਪੈਸੇ ਦਿੰਦਾ, ਇਹ ਪੈਸੇ ਤੂੰ ਸੇਵ ਕਰ ਸਕਦਾ, ਮੈਂ ਸਕੂਲ ਨਾ ਜੇ ਜਾਵਾਂ। ਮੈਂ ਉਹਨੂੰ ਹੱਸ ਰਿਹਾ ਸੀ, ਮੈਂ ਕਿਹਾ ਸਕੂਲ ਜਾਣ ਦੇ ਪੈਸੇ ਨਹੀਂ ਹੁੰਦੇ, ਪੈਸੇ ਨੇ ਜਿਹੜੇ ਸਾਡੀ ਜਿਹੜੀ ਮਿਹਨਤ ਆ ਉਹ ਦਸਾਂ ਨਹਾਂ ਦੀ ਕਿਰਤ ਵਾਂਗੂ ਕੰਮ ਆ ਰਹੀ ਹੈ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਬੈਠ ਕੇ ਹਰ ਸਵੇਰ ਬੱਚੇ ਅਰਦਾਸ ਕਰਦੇ ਹੋ, ਬੇਨਤੀ ਕਰਦੇ ਹੋ, ਤੁਹਾਡੀਆਂ ਅਰਦਾਸਾਂ ਕਰਕੇ ਸਾਡੇ ਕੰਮ ਚੱਲਦੇ ਪਏ ਨੇ, ਤੁਹਾਡੀਆਂ ਅਰਦਾਸਾਂ ਕਰਕੇ ਸਾਡੀ ਜ਼ਿੰਦਗੀ ਬਿਹਤਰੀਨ ਬਿਹਤਰੀਨ ਔਰ ਬਿਹਤਰੀਨ ਚੱਲ ਰਹੀ ਆ, ਅਤੇ ਤੁਹਾਡੀ ਬੱਚੇ ਉਹ ਅਰਦਾਸ ਆ ਜਿਹੜੀ ਉਹ ਆਪਣੇ ਪੇਰੈਂਟਸ ਲਈ ਕੰਮ ਕਰਦੀ ਹੈ, ਅਤੇ ਤੁਸੀਂ ਸਾਡੇ ਲਈ ਅਰਦਾਸ ਜ਼ਰੂਰ ਕਰਿਆ ਕਰੋ। ਅਤੇ ਤੁਸੀਂ ਜੇ ਦੇਖਦੇ ਹੋ ਤਾਂ ਹਰ ਸਵੇਰ ਉੱਥੇ ਅਰਦਾਸ ਹੁੰਦੀ ਆ, ਬੱਚੇ ਕੀਰਤਨ ਕਰਦੇ ਨੇ। ਖਾਲਸਾ ਸਕੂਲ ਮਾਲਟਨ ਦੇ ਬੱਚਿਆਂ ਦੀ ਗੱਲ ਕਰਦਾ, ਖਾਲਸਾ ਸਕੂਲ ਮਾਲਟਨ, ਮਾਲਟਨ ਵਰਡ ਨਾਲ ਯੂਜ਼ ਕਰਦਾ ਹੁੰਦਾ ਮੈਂ। ਮੈਂ ਕੋਈ ਪੈਸਾ ਸੈਂਟ ਨਹੀਂ ਲੈਂਦਾ, ਪ੍ਰਮੋਟ ਇਸ ਲਈ ਕਰ ਰਿਹਾ ਕਿ ਬੱਚਿਆਂ ਅੰਦਰ ਅਗਰ ਤੁਸੀਂ ਅੱਜ ਬੀਜ ਬੀਜੋਗੇ ਨਾ ਉਸ ਪਰਮਾਤਮਾ ਦੇ ਨਾਮ ਦਾ, ਇਹੀ ਅੱਗੇ ਜਾ ਕੇ ਬ੍ਰਿਖ ਬਣਨੇ ਨੇ, ਫਿਰ ਉਹੀ ਉਹ ਇੱਕ ਚੰਗੀ ਸੁਸਾਇਟੀ ਦਾ ਹਿੱਸਾ ਬਣ ਸਕਣਗੇ, ਸਾਡੇ ਵਰਗੇ ਬਣ ਸਕਣਗੇ। ਅਸੀਂ ਤਾਂ ਨਹੀਂ ਚੰਗੇ ਹੈਗੇ, ਪਰ ਸਾਡੇ ਤੋਂ ਬਿਹਤਰੀਨ ਬਿਹਤਰੀਨ ਔਰ ਬਿਹਤਰੀਨ ਹੋ ਸਕਣਗੇ। 9:22 ਸਟੂਡੀਓ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ, ਔਰ ਇੱਕ ਦਿਨ ਮੈਂ ਛੋਟੀ ਜਿਹੀ ਰਿਕੁਐਸਟ ਕੀਤੀ ਸੀ, ਪਰ ਉਹ ਰਿਕੁਐਸਟ ਦੇ ਵਿੱਚ ਮੈਂ ਕਿਸੇ ਨੂੰ ਕਿਹਾ ਨਹੀਂ ਪਾਇਆ ਸੀਗਾ ਕਿ ਅਸੀਂ ਆਵਾਂਗੇ। ਸੰਤੋਸ਼ ਮੇਰੇ ਨਾਲ, ਸੰਤੋਸ਼ ਆ ਚੁੱਕੇ ਨੇ। ਸੰਤੋਸ਼ ਜੀ ਕੀ ਹਾਲ ਚਾਲ ਹੈ?
1: ਤੇ ਅਮਨ ਜੀ ਬਹੁਤ ਵਧੀਆ ਤੁਸੀਂ ਗੱਲਾਂ ਦੱਸਦੇ ਹੋ, ਬਚਪਨ ਦੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਬੱਚਿਆਂ ਦੀਆਂ ਗੱਲਾਂ ਦੱਸ ਰਹੇ ਹੋ, ਤੇ ਬਚਪਨ ਨੂੰ ਲੈ ਕੇ ਮੇਰਾ ਵੀ ਇੱਕ ਬਹੁਤ ਜਲਦੀ ਸਵਾਲ ਹੋਏਗਾ। ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਜਿੱਥੇ ਅਸੀਂ ਆਪਦੇ ਬੱਚਿਆਂ ਨੂੰ ਦੇਖਦੇ ਹਾਂ ਤੇ ਸਾਨੂੰ ਕੁਛ ਬਚਪਨ ਦੀਆਂ ਯਾਦਾਂ ਯਾਦ ਆ ਜਾਂਦੀਆਂ।
0: ਸੋ ਅਸੀਂ ਉਹਨਾਂ ਵੱਲ ਵੀ ਚੱਲਾਂਗੇ, ਤੇ ਉਸ ਤੋਂ ਪਹਿਲਾਂ ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਤੁਹਾਨੂੰ ਸਾਰਿਆਂ ਨੂੰ, ਅਗਰ ਜਿੰਨੇ ਵੀ ਤੁਸੀਂ ਸਾਰੇ ਜਾਣੇ ਹੈਗੇ ਹੋ, ਕਿ ਅਸੀਂ ਬੜਾ ਕੁਛ ਦਾਨ ਕਰਦੇ ਹਾਂ, ਅੰਨ ਦੀਆਂ ਬੋਰੀਆਂ ਲੈ ਕੇ ਜਾਂਦੇ ਹਾਂ, ਘਿਓ ਦੇ ਡੱਬੇ ਲੈ ਕੇ ਜਾਂਦੇ ਹਾਂ, ਦਾਲਾਂ ਸਬਜ਼ੀਆਂ ਲੈ ਕੇ ਜਾਂਦੇ, ਸਭ ਲੈ ਕੇ ਜਾਂਦੇ ਹਾਂ। ਸਭੇ ਜੀ ਤਿਉਹਾਰ ਆਪਣੀ ਮਿਹਰ ਕਰ, ਅਤੇ ਉਸ ਪਰਮੇਸ਼ਵਰ ਦੀ ਮਿਹਰ ਦੇ ਨਾਲ ਅਸੀਂ ਇੰਨੇ ਯੋਗੇ ਹੁੰਦੇ ਹਾਂ ਕਿ ਅਸੀਂ ਕਿਸੇ ਲਈ ਅੰਨ ਕਮਾ ਕੇ ਜਾਂ ਕੁਛ ਕਮਾ ਕੇ ਲੈ ਕੇ ਜਾਂਦੇ ਹਾਂ ਗੁਰੂ ਘਰਾਂ ਦੇ ਵਿੱਚ। ਮੈਂ ਕੈਨੇਡਾ ਦਾ ਇਤਿਹਾਸ ਪੜ੍ਹ ਰਿਹਾ ਸੀ, 1800 ਦੇ ਦਹਾਕਿਆਂ 'ਚ ਜਦੋਂ ਪਹਿਲੀ ਇੱਕ ਬ੍ਰਿਗੇਡ ਹੈ, ਉਹ ਬ੍ਰਿਗੇਡ ਜਿਹੜੀ ਹੈ ਇੰਗਲੈਂਡ ਹੋ ਕੇ ਕੈਨੇਡਾ ਆਈ ਸੀ, ਉਹਦੀ ਵੀ ਕਹਾਣੀ ਅਧੂਰੀ ਹੈ ਤੁਹਾਡੇ ਨਾਲ, ਮੈਂ ਕਿਸ ਦਿਨ ਸਾਂਝੀ ਕਰੂੰਗਾ। ਮੈਂ ਕਹਿ ਦਿੰਦਾ ਹੁੰਦਾ ਮੂਡ ਦਿੱਤੇ ਆ ਕਿਹੜੀ ਚੀਜ਼ ਕਿੱਦਣ ਹੋਣੀ ਹੈ, ਕਈ ਵਾਰ ਕੁਛ ਸੋਚ ਕੇ ਨਾ ਬੋਲ ਕੁਛ ਹੋਰ ਦਿੰਦੇ ਹਾਂ, ਕਿਉਂਕਿ ਕੰਟੈਂਟ ਜਿਹੜਾ ਹੈਗਾ ਉਹ ਅੰਦਰ ਆ, ਲਿਖਿਆ ਨਹੀਂ ਹੋਇਆ ਕਾਗਜ਼ ਦੇ ਉੱਤੇ, ਉਹ ਅੰਦਰ ਆ। ਅੰਦਰ ਇੱਕ ਲਾਇਬ੍ਰੇਰੀ ਬਣੀ ਹੋਈ ਆ, ਉਸ ਲਾਇਬ੍ਰੇਰੀ ਰਾਹੀਂ ਤੁਹਾਡੇ ਤੱਕ ਜਿਹੜਾ ਮਟੀਰੀਅਲ ਆ, ਇਹ ਮਟੀਰੀਅਲ ਨਹੀਂ ਹੈ ਐਕਚੁਲੀ, ਇਹ ਲਾਈਫ ਆ, ਉਹਨੂੰ ਲੈ ਕੇ ਆਉਂਦੇ ਹਾਂ। ਮੈਂਟਲ ਹੈਲਥ ਦੇ ਉੱਤੇ ਮੇਰਾ ਹਮੇਸ਼ਾ ਫੋਕਸ ਰਿਹਾ ਕਿ ਲੋਕ ਚੜ੍ਹਦੀ ਕਲਾ 'ਚ ਰਹਿਣ, ਮਾੜੇ ਤੋਂ ਮਾੜੇ ਟਾਈਮ 'ਚ ਵੀ ਖੜ੍ਹੇ ਰਹਿਣ, ਜਿੰਨੇ ਕੁ ਹੋ ਸਕਦਾ ਕਿਸੇ ਦੀ ਮਦਦ ਕਰ ਦਿਉ, ਜਿੰਨੇ ਕੁ ਹੋ ਸਕਦੇ ਉਨੇ ਕੁ, ਨਹੀਂ ਜ਼ਿਆਦਾ ਹੋ ਸਕਦਾ ਨਾ ਕਰੋ। ਮੇਰੀ ਬੇਨਤੀ ਸੀ ਅੱਜ ਤੁਹਾਨੂੰ ਸਾਰਿਆਂ ਨੂੰ, ਜੇ ਮੇਰੀ ਪ੍ਰਵਾਨ ਕਰੋਗੇ, 905-673-3337 ਨੰਬਰ ਆ। ਮੈਂ ਨਾ ਅੱਜ ਤੋਂ 8 ਕੁ ਮਹੀਨੇ ਪਹਿਲਾਂ ਇੱਕ ਕਾਲ ਖੋਲ੍ਹਿਆ ਸੀਗਾ ਫੰਡ ਰੇਜ਼ਿੰਗ ਵਾਸਤੇ। ਉਹ ਫੰਡ ਰੇਜ਼ਿੰਗ ਕਿੱਥੇ ਦੀ ਆ, ਉਹ ਫੰਡ ਰੇਜ਼ਿੰਗ ਹੈ ਇੱਕ ਸਕੂਲ ਦੀ, ਅਗਰ ਤੁਸੀਂ ਆਪਣਾ ਦਾਨ ਉਹਦੇ ਵਿੱਚ ਪਾ ਸਕੋ। ਗੱਲ ਇਹ ਨਹੀਂ ਕਿ ਸਕੂਲ ਕੀ ਆ ਜੀ, ਪ੍ਰਾਈਵੇਟ ਆ ਜੀ, ਫਲਾਣਾ ਜੀ, ਢਮਕਾਣਾ ਜੀ, ਇਹ ਨਹੀਂ ਹੈਗਾ। ਅਗਰ ਤੁਸੀਂ ਕੰਪਿਊਟਰਸ ਨੇ ਬੱਚਿਆਂ ਨੂੰ ਚਾਹੀਦੇ ਨੇ, ਟੈਕਨੋਲੋਜੀ ਨਵੀਂ ਚਾਹੀਦੀ ਹੈ। ਮੈਨੂੰ ਇੱਕ ਦਿਨ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਇੱਕ ਲੜਕਾ ਕੰਮ ਕਰਦਾ ਸੀ, ਇਹਨੂੰ ਸਿਰਫ ਵਾਲੰਟੀਅਰ ਤੌਰ 'ਤੇ ਕਰ ਰਿਹਾ, ਮੈਨੂੰ ਕਿਸੇ ਵੱਲੋਂ ਕੋਈ ਰਿਕੁਐਸਟ ਨਹੀਂ, ਕੁਛ ਨਹੀਂ ਹੈਗਾ। ਮੈਂ ਕਲੀਅਰ ਕਰਦਾ, ਕਿਸੇ ਨੇ ਮੈਨੂੰ ਕੁਛ ਨਹੀਂ ਕਿਹਾ। ਆਪਣੇ ਮਨ ਨਾਲ ਮੈਂ ਸੋਚਿਆ ਕਿ ਕਾਪੀਆਂ ਕਿਤਾਬਾਂ ਦਾਨ ਦਿੰਦੇ ਹੁੰਦੇ ਸੀ ਅੱਗੇ ਆਪਾਂ ਸਾਰੇ, ਅਤੇ ਬਰਕਤ ਆਉਂਦੀ ਸੀਗੀ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ। ਅਤੇ ਮੈਂ ਅੱਜ ਸੋਚ ਰਿਹਾ ਸੀ ਕਿ ਅਗਰ ਤੁਸੀਂ ਲੋਕ ਮਨ ਖੋਲ੍ਹ ਕੇ ਮੇਰੇ ਨਾਲ ਚੱਲੋ, ਮਨ ਖੋਲ੍ਹ ਕੇ ਮੈਂ ਕਿਉਂ ਕਹਿੰਦਾ, ਮੈਨੂੰ ਪਤਾ ਸਾਰੇ ਆਪਾਂ ਟਾਈਟ ਆ, ਪਰ ਗੁਰੂ ਦੇ ਬੱਚੇ ਕਦੇ ਨਹੀਂ ਕਹਿੰਦੇ ਹੁੰਦੇ ਕਿ ਅਸੀਂ ਟਾਈਟ ਹਾਂ। ਅਸੀਂ ਨਾ ਚਾਹੁੰਦੇ ਸੀ ਕਿ ਆਪਾਂ 12 ਜਾਂ 13 ਕੰਪਿਊਟਰਸ ਨੇ ਨਵੇਂ ਸਟਾਈਲ ਦੇ, ਜਿਹੜੇ ਨਵੇਂ ਵਰਜਨ ਆ ਗਏ ਨੇ, ਆਪਾਂ ਉਹ ਦੇਈਏ। ਮੈਨੂੰ ਛੋਟੇ ਜਿਹੇ ਬੱਚੇ ਨੇ ਕਿਹਾ ਕਿ ਉਹ ਕੰਪਿਊਟਰ ਸਾਡਾ ਜਿਹੜਾ ਜੀ ਉਹ ਪੁਰਾਣੇ ਸਾਲ ਦਾ ਬਣਿਆ ਹੋਇਆ, ਨਵੀਂ ਟੈਕਨੋਲੋਜੀ ਕਿਤੇ ਦੀ ਕਿਤੇ ਪਾ। ਛੋਟੇ ਜਿਹੇ ਬੱਚੇ ਨੇ, 4 ਸਾਲ ਦੇ, 4 ਗ੍ਰੇਡ ਦੇ ਬੱਚੇ ਨੇ ਮੈਨੂੰ ਕਿਹਾ। ਮੇਰੇ ਮਨ 'ਚ ਆਇਆ ਮੈਂ ਕੰਪਿਊਟਰ ਲੈ ਕੇ ਦਊਂ, ਫਿਰ ਮੈਂ ਕਿਹਾ ਵੀ ਆਪਾਂ ਤਾਂ ਲੈ ਕੇ ਦੇਣੀ ਹੈ, ਨਾਲ ਸਾਰਿਆਂ ਨੂੰ ਜੋੜਦੇ ਹਾਂ। ਅੱਗੇ ਆਪਾਂ ਨਾ 15 ਤੋਂ ਲੈ ਕੇ 20 ਕੰਪਿਊਟਰਸ ਦੀ ਲਿਸਟ ਬਣਾਈ ਸੀ, ਹੁਣ ਮੈਂ ਲਿਸਟ ਵੀ ਖੋ ਦਿੱਤੀ ਉਹ, ਪਰ ਸਾਰਿਆਂ ਨੇ ਮੈਨੂੰ ਕਾਲ ਵੀ ਕੀਤੀ ਸੀ, ਸਾਡੇ ਤੋਂ ਲੈ ਲਿਓ, ਚੱਕ ਲਿਓ ਸਾਡੇ ਤੋਂ, ਅਸੀਂ ਫੜਾ ਜਾਂਗੇ ਜਾਂ ਆਪਾਂ ਉਹਨਾਂ ਨੂੰ ਲੈ ਕੇ ਦੇ ਦਾਂਗੇ। ਆਪਾਂ ਇੱਕ ਕੰਪਿਊਟਰਸ ਲੈ ਕੇ ਦੇਣਾ, ਜੇ ਤੁਸੀਂ ਨਾਲ ਕਰਨਾ ਚਾਹੁੰਦੇ ਤੁਹਾਡੀ ਮਰਜ਼ੀ ਹੈ, ਬਾਕੀ ਮੈਂ ਕਾਲ ਖੋਲ੍ਹਣੀ ਹੈ ਤੁਹਾਡੀ। ਅਗਰ ਤੁਹਾਡਾ ਦਿਲ ਕਰਦਾ, ਅਗਰ ਤੁਹਾਡੇ ਮਨ ਨੂੰ ਲੱਗਦਾ ਕਿ ਇੱਕ ਕੰਪਿਊਟਰ 'ਤੇ ਬੈਠ ਕੇ ਬਹੁਤ ਸਾਰੇ ਬੱਚੇ ਵਿੱਦਿਆ ਹਾਸਲ ਕਰਨਗੇ, ਤਾਲੀਮ ਹਾਸਲ ਕਰਨਗੇ, ਅਤੇ ਆਪਾਂ ਅਗਰ ਕਰੀਏ, ਮੈਂ ਇੱਕ ਗੱਲ ਕਲੀਅਰ ਕਰ ਦਵਾਂ ਸਾਰਿਆਂ ਨੂੰ, ਜਿਹੜੇ ਆ ਪ੍ਰਾਈਵੇਟ ਸਕੂਲ ਬਾਕੀ ਖੁੱਲ੍ਹੇ ਨੇ ਅਤੇ ਉਹਦੇ ਤੋਂ ਮਾਲਟਨ ਖਾਲਸਾ ਸਕੂਲ ਦਾ ਕੀ ਫਰਕ ਹੈ? ਇਹਨਾਂ ਦੀ ਸਕੂਲ ਦੀ ਫੀਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ, ਬਹੁਤ ਹੀ ਜ਼ਿਆਦਾ ਰੀਜ਼ਨੇਬਲ। ਜਦੋਂ ਨਗਰ ਕੀਰਤਨ ਸੱਜਦੇ ਨੇ ਤਾਂ ਤੁਹਾਡੇ ਬੱਚੇ ਉਹਦੇ ਵਿੱਚ ਕੀਰਤਨ ਕਰਦੇ ਜਾ ਰਹੇ ਹੁੰਦੇ ਨੇ, ਪਰਫੋਰਮੈਂਸ ਕਰ ਰਹੇ ਹੁੰਦੇ ਨੇ। ਸੰਤੋਸ਼ ਨੇ ਅੱਜ ਮੈਨੂੰ ਕਿਹਾ, ਮੈਂ ਬੱਚਿਆਂ ਦੇ ਬਚਪਨ ਦੀ ਗੱਲ ਕਰਨੀ ਚਾਹੁੰਦੀ ਹਾਂ ਵੀ ਜਦ ਬਚਪਨ 'ਚ ਹੁੰਦੇ ਸੀ ਆਪਾਂ ਆਪਣੀਆਂ ਗੱਲਾਂ ਕਰੀਏ, ਅਤੇ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦਾ ਬਚਪਨ ਵੀ ਇੱਕ ਜਿਹੜਾ ਹੈਗਾ ਕਹਾਣੀ ਦੇ ਰੂਪ 'ਚ ਬਣ ਜਾਂਦਾ ਕਿ ਮੈਂ ਨਗਰ ਕੀਰਤਨ 'ਤੇ ਫਲਾਣਾ ਇੰਸਟਰੂਮੈਂਟ ਵਜਾਉਂਦਾ ਸੀ ਅਤੇ ਮੈਂ ਨਗਰ ਕੀਰਤਨ ਅਟੈਂਡ ਕੀਤਾ ਸੀ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਤੱਕ। ਮੈਂ ਚਾਹੁੰਦਾ ਸੀ ਅਗਰ ਕੋਈ ਦਾਨੀ ਸੱਜਣ ਨੇ 905-673-3337 ਮੇਰੇ ਨਾਲ ਆਓ ਲੱਗੋ, ਅਤੇ ਆਪਾਂ ਕੁਛ ਕੰਪਿਊਟਰਸ ਨੇ ਬੱਚਿਆਂ ਵਾਸਤੇ ਨਵੇਂ, ਉਹਨੂੰ ਦਾਨ ਕਰੀਏ, ਉਹ ਕਰੀਏ, ਦਾਲਾਂ ਸਬਜ਼ੀਆਂ ਕੋਲ ਸਾਰਾ ਕੁਛ ਬਥੇਰਾ ਲੈਣ, ਉੱਥੇ ਪਿਆ ਰਹਿੰਦਾ ਸਾਈਡਾਂ 'ਤੇ ਗਿਰਿਆ ਪਿਆ ਹੁੰਦਾ, ਉੱਥੇ ਬਹੁਤ ਪਿਆ ਹੁੰਦਾ ਸਾਈਡ 'ਤੇ, ਮਿਠਾਈ ਦੇ ਡੱਬਿਆਂ ਦੇ ਢੇਰ ਲੱਗੇ ਪਏ ਹੁੰਦੇ ਨੇ, ਇੰਨੇ ਖਾਣੇ ਵਾਲੇ ਨਹੀਂ ਹੁੰਦੇ ਜਿੰਨੀ ਮਿਠਾਈ ਤੁਸੀਂ ਉੱਥੇ ਰੱਖ ਕੇ ਆ ਜਾਂਦੇ ਹੋ। ਜੇ ਕੁਛ ਦੇਣਾ ਹੈਗਾ ਤਾਂ ਵਿੱਦਿਆ ਦਿਓ, ਤੁਹਾਡੇ ਬੱਚਿਆਂ 'ਚ ਵੀ ਆਵੇ ਅਤੇ ਬਾਕੀਆਂ 'ਚ ਵੀ ਜਾਵੇ। ਬੜੇ ਲੋਕ ਪੜ੍ਹ ਪੜ੍ਹ ਕੇ ਡਾਕਟਰਸ ਬਣ ਗਏ ਨੇ, ਕੁਛ ਬਣ ਗਏ ਨੇ। ਅਗਰ ਕੋਈ ਪੇਰੈਂਟ ਸੁਣਦਾ ਪਿਆ, ਤੁਹਾਡੇ ਬੱਚੇ ਬਹੁਤ ਪੜ੍ਹੇ ਨੇ, ਤੁਹਾਡਾ ਫਰਜ਼ ਬਣਦਾ ਕਿ ਕੰਪਿਊਟਰ ਆ ਜਿਹੜਾ ਉਹਨੂੰ ਡੋਨੇਸ਼ਨ 'ਚ ਪਾਓ, ਫਰਜ਼ ਦੇ ਤੌਰ ਦੇ ਉੱਤੇ ਫਰਜ਼। ਜਿੰਨੇ ਵੀ ਨਵੇਂ ਲੋਕ ਇੱਥੇ ਉਤਰਦੇ ਨੇ ਨਾ, ਉਹਨਾਂ ਦੇ ਅਧਿਕਾਰ ਬਹੁਤ ਨੇ, ਫਰਜ਼ ਉਹਨਾਂ ਦਾ ਇੱਕ ਵੀ ਨਹੀਂ ਹੈਗਾ। ਇਹੀ ਕਾਰਨ ਹੈ ਕਿ ਫਸਟ ਟਾਈਮ ਸਰਵੇ ਆਏ ਨੇ ਕਿ ਇਮੀਗ੍ਰੇਸ਼ਨ ਦੇ ਖਿਲਾਫ ਇਮੀਗ੍ਰੈਂਟ ਵੀ ਨੇ, ਕਿ ਇਮੀਗ੍ਰੇਸ਼ਨ ਹੋਣੀ ਨਹੀਂ ਚਾਹੀਦੀ, ਕਿਉਂਕਿ ਉਹਨਾਂ ਨੂੰ ਇਹ ਪਤਾ ਵੀ ਖਾਣਾ ਕਿੱਥੋਂ ਆ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗ ਜਗੰਤਰ ਖਾਈ ਖਾਏ। ਅਗਰ ਕੋਈ ਪਰਿਵਾਰ ਮੇਰੇ ਨਾਲ ਕੰਪਿਊਟਰਸ ਦੇ ਵਿੱਚ ਲੱਗਣਾ ਚਾਹੁੰਦਾ, ਕੰਪਿਊਟਰ ਤਾਂ ਮੈਂ ਆਪਣੇ ਵੱਲੋਂ ਕਰਨ ਲੱਗੇ ਹੀ ਹੈਗਾ, ਮੈਂ ਚਾਹੁੰਦਾ ਸੀ ਆਪਾਂ ਇਕੱਠੇ ਕਰਕੇ ਸਾਰੇ ਜਾਣੇ ਕੁਛ ਕੰਪਿਊਟਰਸ ਦੇ ਕੇ ਆਉਂਦੇ, ਅਤੇ ਬੱਚੇ ਫਿਰ ਦੁਆਵਾਂ ਦੇਣਗੇ ਤੁਹਾਨੂੰ। 905-673-3337 ਅਗਰ ਕੋਈ ਸੱਜਣ ਹੈ, ਅਗਰ ਕੋਈ ਚਾਹੁੰਦਾ, ਐਡੇ ਵੱਡੇ ਸ਼ਹਿਰ 'ਚੋਂ ਇੰਨੇ ਦਾਨੀ ਨਾਮੀ ਲੋਕ ਨੇ, ਜ਼ਰੂਰ ਨਾਲ ਲੱਗੋ। 905-673-3337 ਕਾਲ ਖੋਲ੍ਹਣ ਲੱਗਿਆ, ਤੁਸੀਂ ਜ਼ਰੂਰ ਕਰੋ। ਕੰਪਿਊਟਰਸ ਨੇ ਜ਼ਰੂਰ ਦਿਓ, ਵਿੱਦਿਆ AI ਨਾਲ ਰਿਲੇ ਜਿਹੜੇ ਬੱਚੇ ਕੁਛ ਸਿੱਖਣਗੇ, ਨਵਾਂ ਸਿੱਖਣਗੇ, ਸਕੂਲ ਤਾਂ ਚੰਗਾ ਹੀ ਸਿਖਾਉਣਗੇ ਨਾ, ਮਾੜਾ ਨਾ ਸਿਖਾਉਣਗੇ, ਉਹ ਕਿਤੇ ਨਾ ਕਿਤੇ ਬੱਚੇ ਅੰਦਰ ਦੀਵਾ ਬਣ ਕੇ ਚੱਲੂਗਾ, ਦੀਵੇ ਜਾਣਨੇ ਨੇ। 905-673-3337 ਜੇ ਚਾਹੁੰਦੇ ਹੋ ਕਾਲ ਜ਼ਰੂਰ ਕਰੋ ਬਈ, ਆਪਾਂ 10 ਕੰਪਿਊਟਰ ਤਾਂ ਕੁਛ ਵੀ ਨਹੀਂ ਹੈਗੇ ਆਪਣੇ ਵਾਸਤੇ। ਅਗਰ ਆਪਾਂ 10 ਕੰਪਿਊਟਰ ਸਾਰੇ ਇਕੱਠੇ ਕਰੀਏ, ਨਹੀਂ ਤਾਂ ਅਸੀਂ ਤਾਂ ਆਪਣਾ ਚੁੱਪ ਕਰਕੇ ਇੱਕ ਰੱਖ ਕੇ ਆ ਜਾਣਾ ਉੱਥੇ, ਜਾਂ ਦੋ ਰੱਖੇ ਆਵਾਂਗੇ ਅਸੀਂ ਜਾ ਕੇ, ਕਰ ਲਾਂਗੇ ਅਸੀਂ ਦੋ ਤਿੰਨ ਇੰਨੇ ਕੁ ਤਾਂ ਅਸੀਂ ਕਰ ਲਾਂਗੇ, ਪਰ ਮੈਂ ਚਾਹੁੰਦਾ ਜੀ ਤੁਸੀਂ ਨਾਲ ਲੱਗੋ ਸਾਡੇ 905-673-3337 ਜੇ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਬਥੇਰੀਆਂ ਮਾਵਾਂ ਸੁਣ ਰਹੀਆਂ ਜਿਨ੍ਹਾਂ ਦੇ ਬੱਚੇ ਬੜੀ ਵੱਡੀਆਂ ਡਾਕਟਰ ਬਣ ਗਏ ਨੇ, ਕੋਈ ਕੁਛ ਬਣ ਗਏ ਨੇ, ਕੋਈ ਫਰਕ ਨਹੀਂ ਪੈਂਦਾ ਹੈਗਾ ਇਹਨਾਂ। ਮੇਰੇ ਨਾਲ 780 ਨੰਬਰ ਤੋਂ ਕਾਲ ਆ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਭਾਜੀ,
0: ਕੀ ਹਾਲ ਚਾਲ ਨੇ ਜੀ?
2: ਵਧੀਆ ਜੀ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ।
2: ਭਾਜੀ ਅਸੀਂ ਦੋ ਕੰਪਿਊਟਰ ਦੇਵਾਂਗੇ ਜੀ ਕਨੈਕਟਿੰਗ ਡਾਟਸ ਫਾਊਂਡੇਸ਼ਨ ਵੱਲੋਂ।
0: ਮੈਂ ਤਾਂ ਜ਼ਰੂਰ ਚਾਹੁੰਦਾ ਜੀ ਪਾਰਟਿਸਿਪੇਟ ਕਰੋ ਤੁਸੀਂ।
2: ਹਾਂਜੀ, ਤੇ ਮੈਂ ਭਾਜੀ ਇੱਕ ਜੇ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹਾਂ?
0: ਹਾਂ ਸ਼ੋਰ ਕਰੋ, ਪਲੀਜ਼ ਕਰੋ।
2: ਆਟਿਜ਼ਮ ਦਾ ਸਮਰ ਕੈਂਪ ਕਰ ਰਹੇ ਹਾਂ ਜੀ ਬ੍ਰੈਂਪਟਨ ਦੇ ਵਿੱਚ।
0: ਹਾਂਜੀ,
2: ਜਿੱਥੇ ਇਹ ਜਿਹੜਾ ਸਮਰ ਕੈਂਪ ਹੈਗਾ ਇਹ ਪੇਰੈਂਟਸ ਦੇ ਲਈ, ਇਹਦੀ ਕੋਈ ਕੋਸਟ ਨਹੀਂ ਹੈਗੀ, ਇਟਸ ਫ੍ਰੀ। ਤੇ ਇਹ ਅਸੀਂ ਜੂਨ 28 ਤੋਂ ਲੈ ਕੇ ਤੇ ਅਗਸਤ 28 ਤੱਕ 2 ਮਹੀਨੇ ਦਾ ਕੈਂਪ ਲਾ ਰਹੇ ਹਾਂ, ਜਿੱਥੇ ਜਿਹੜੇ ਬੱਚਿਆਂ ਨੂੰ ਆਟਿਜ਼ਮ ਆ ਉੱਥੇ ਉਹ ਆ ਸਕਦੇ ਆ, ਤੇ ਅਸੀਂ ਉੱਥੇ ABA ਦੀ ਐਕਟੀਵਿਟੀਜ਼ ਜਿਹੜੀਆਂ ਪਲਾਨ ਕੀਤੀਆਂ ਹੋਈਆਂ। ਤੇ ਨੋਰਮਲੀ ਜਿਹੜੇ ਸਮਰ ਕੈਂਪ ਬੱਚੇ ਆਪਣੇ, ਕਾਫੀ ਸਮਰ ਕੈਂਪ ਹੁੰਦੇ ਆ ਜੀ, ਤੇ ਉਹਨਾਂ ਦੇ ਵਿੱਚ ਜੇ ਬੱਚੇ ਜਾਂਦੇ ਆ, ਪਰ ਜਿਹੜੇ ਬੱਚਿਆਂ ਨੂੰ ਹੁਣ ਡਿਵਰਸ ਨੀਡਸ ਹੈਗੀਆਂ ਨੇ ਜਾਂ ਸਪੈਸ਼ਲ ਨੀਡ ਵਾਲੇ ਬੱਚੇ ਆ, ਉਹਨਾਂ ਲਈ ਕੋਈ ਵੀ ਏਦਾਂ ਦਾ ਕੈਂਪ ਬ੍ਰੈਂਪਟਨ ਦੇ ਵਿੱਚ ਨਹੀਂ ਸੀ ਪਲਾਨ ਹੁੰਦਾ, ਤਾਂ ਇੱਕ ਉਪਰਾਲਾ ਕਰ ਰਹੇ ਆ ਜੀ, ਜਿੱਥੇ ਬੱਚੇ ਆਪਣਾ ਜਿਹਨਾਂ ਨੂੰ ਆਟਿਜ਼ਮ ਦੇ ਨਾਲ ਆ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਨੀਡ ਹੈਗੀ ਆ ਉਹ ਸਾਡੇ ਕੋਲ ਕੈਂਪ ਚ ਆ ਸਕਦੇ ਆ, ਤੇ ਦੇਅਰ ਵੁੱਡ ਬੀ ਨੋ ਕੋਸਟ ਫਾਰ ਦਾ ਪੇਰੈਂਟਸ। ਤੇ ਉਹ
0: ਬਹੁਤ ਪੇਰੈਂਟ ਨੇ ਬਾਈ, ਮੇਰੀ ਗੱਲ ਹੁੰਦੀ ਰਹਿੰਦੀ ਆ, ਸਾਡੇ ਵੱਲੋਂ ਜਿੰਨੇ ਵੀ ਬੱਚੇ ਆਉਣਗੇ ਉੱਥੇ, ਜਿੰਨੇ ਵੀ ਬੱਚੇ ਆਉਣਗੇ ਚਾਹੇ 10 ਹੋਣ, 20, 50, 100, ਉਹਨਾਂ ਦੇ ਲਈ ਤੇ ਉਹਨਾਂ ਦੇ ਪੇਰੈਂਟਸ ਲਈ ਜਿਹੜਾ ਖਾਣੇ ਦਾ ਇੰਤਜ਼ਾਮ ਸਾਡੇ ਵੱਲੋਂ ਹੋਊਗਾ, ਠੀਕ ਹੈ? ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਫੂਡ ਉਹਨਾਂ ਲਈ ਲੈ ਕੇ ਆਵਾਂਗੇ, ਚਾਹੇ ਪੀਜ਼ਾਜ਼ ਆਉਣ ਬੱਚਿਆਂ ਵਾਸਤੇ, ਉਹ ਸਾਰਾ ਅਨਾਊਂਸ ਕਰ ਦਿਓ। ਤੇ ਦੋ ਕੰਪਿਊਟਰ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ, ਰਾਈਟ?
2: ਹਾਂਜੀ ਭਾਜੀ, ਕਨੈਕਟਿੰਗ ਡਾਟਸ ਫਾਊਂਡੇਸ਼ਨ ਵਾਲਾ, ਅਸੀਂ ਨਾਟ ਫਾਰ ਪ੍ਰੋਫਿਟ ਫਾਊਂਡੇਸ਼ਨ ਆ ਜੀ।
0: ਹਾਂਜੀ, ਸੋ ਤੁਸੀਂ ਕੋਈ ਨੰਬਰ ਦੇ ਦਿਓ ਜਿਹਦੇ ਤੇ ਲੋਕ ਕਾਲ ਕਰ ਸਕਣ ਤੁਹਾਨੂੰ।
2: 905-453-3000-305-453-3000
0: 905-453-3000 ਨੰਬਰ ਤੇ ਕਾਲ ਕਰਨੀ ਹੈ, ਠੀਕ ਹੈ? 905-453-3000 ਨੰਬਰ ਤੇ ਕਾਲ ਕਰਨੀ ਹੈ। ਸੋ 3 ਜਾਂ 4 ਕੰਪਿਊਟਰ ਹੋ ਗਏ ਨੇ, 6 ਹੋਰ ਚਾਹੀਦੇ ਨੇ ਆਪਾਂ ਨੂੰ, 6 ਹੋਰ। ਨੰਬਰ ਟੂ ਕਾਲ 905-673-3337। ਐਡਾ ਵੱਡਾ ਸ਼ਹਿਰ ਆ ਬਈ, ਅਤੇ ਕਨੈਕਟਿੰਗ ਡਾਟਸ ਵੱਲੋਂ ਵੀ, ਜਿਹੜਾ ਫਾਊਂਡੇਸ਼ਨ ਵੱਲੋਂ ਵੀ ਜਿਹੜਾ ਹੈ ਦੋ ਕੰਪਿਊਟਰ ਨੇ, ਅਸੀਂ ਆਪਣੇ ਵੱਲੋਂ ਰੇਡੀਓ ਆਵਾਜ਼ ਵੱਲੋਂ ਕਹਿ ਰਹੇ ਹਾਂ। ਬਾਕੀ 905-673-3337 ਸੰਤੋਸ਼, ਆਈ ਸ਼ੁੱਡ, ਮੈਂ ਕਹਿ ਸਕਦਾ ਕਿ ਸਾਡੀ ਕਮਿਊਨਿਟੀ ਕਦੇ ਵੀ ਕਿਸੇ ਚੀਜ਼ 'ਚ ਪਿੱਛੇ ਨਹੀਂ ਰਹਿੰਦੀ ਹੈਗੀ। ਅਤੇ 6 ਕੰਪਿਊਟਰਸ ਹੋਰ ਆਪਾਂ ਕਰ ਲਾਂਗੇ, ਅਤੇ ਕਰੋ ਕਾਲ ਬਈ ਜਿਹੜਾ ਹੋਰ ਕੋਈ ਦਾਨੀ ਸੱਜਣ ਕਰਨਾ ਚਾਹੁੰਦਾ। ਮੈਂ ਕਿਹਾ $400 ਦਾ ਕੰਪਿਊਟਰ ਕਾ ਜਾਣਾ ਚਾਹੀਦਾ, ਜਾਂ 2-3 ਪਰਿਵਾਰ ਜੇ ਨਹੀਂ ਕਰ ਸਕਦੇ, ਕੋਈ $100 ਵੀ ਡੋਨੇਟ ਕਰਨਾ ਚਾਹੁੰਦਾ, 200 ਜ਼ਰੂਰੀ ਨਹੀਂ ਕਿ ਤੁਸੀਂ ਪੂਰੇ ਦੇ ਪੂਰਾ ਕਰਨਾ, ਤੁਸੀਂ ਜ਼ਰੂਰ ਹੋਣਾ ਕਾਲ ਕਰਿਓ। ਮੈਂ ਕਾਲ ਦੇਖੋ ਵੀ ਅੱਜ 8-9 ਮਹੀਨਿਆਂ ਬਾਅਦ ਖੋਲ੍ਹੇ ਨੇ। ਕਾਰਨ ਕੀ ਸੀਗਾ, ਮੈਨੂੰ ਇਹ ਲੱਗਿਆ ਕਿ ਯਾਰ ਆਪਾਂ ਹਰ ਚੀਜ਼ ਇੱਥੇ ਮੁਕਾ ਦਿੰਦੇ ਹਾਂ, ਫਲਾਣਾ ਪੈਸੇ ਨਹੀਂ ਲੈਂਦਾ, ਢਮਕਾਣਾ ਪੈਸੇ ਨਹੀਂ ਲੈਂਦਾ, ਅਸੀਂ ਇੰਨਾ ਕੁਛ ਲੰਗਰ ਦੇ ਤੌਰ 'ਤੇ ਗੁਰਦੁਆਰਾ ਮਾਰਟਨ ਸਾਹਿਬ ਤੋਂ, ਗੁਰਦੁਆਰਾ ਦੀ ਸੰਸਥਾ ਤੋਂ ਅਸੀਂ ਇੰਨਾ ਕੁਛ ਛਕਿਆ, ਇੰਨਾ ਕੁਛ ਸਾਨੂੰ ਦੇਣ ਆ, ਸਾਡੇ ਬੱਚਿਆਂ ਨੂੰ ਕਿਵੇਂ ਸਾਂਭਦੇ ਨੇ, ਕਿਵੇਂ ਕੀਰਤਨ ਹੁੰਦੇ ਨੇ, ਕਿਵੇਂ ਬੱਚੇ ਬੈਠੇ ਹੁੰਦੇ ਨੇ ਉੱਥੇ, ਬੜੀ ਵੱਡੀ ਗੱਲ ਆ ਜੀ, ਇਹ ਬਹੁਤ ਵੱਡੀ ਗੱਲ ਆ। ਇਸ ਲਈ ਮੈਂ ਚਾਹੁੰਦਾ ਹੁੰਦਾ ਕਿ ਹੋਰ ਕੁਛ ਨਹੀਂ ਹੈਗਾ, ਤੁਹਾਡਾ ਇੱਕ ਚੰਗੇ ਪਾਸੇ ਹਿੱਸਾ ਪੈ ਜਾਵੇ। ਹਾਂਜੀ, ਸੋ ਮੇਰੇ ਨਾਲ ਪਰਮਪ੍ਰੀਤ ਸਿੰਘ ਨੇ, ਪਰਮਪ੍ਰੀਤ।
3: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
3: ਭਾਜੀ ਮੈਂ ਇੱਕ ਕੰਪਿਊਟਰ ਕਰਵਾ ਦਾਂਗਾ ਜੀ।
0: ਮੈਨੂੰ ਤੁਸੀਂ ਆਪਣੀ ਆਵਾਜ਼ ਦੇ ਵਿੱਚ ਨੰਬਰ ਬੋਲ ਦੋਗੇ, ਮੈਂ ਲਿਖ ਲੂੰ?
3: ਮੇਰਾ ਪਰਮਪ੍ਰੀਤ ਸਿੰਘ, 437।
0: ਹਾਂਜੀ,
3: 774-8898
0: 8890। ਪਰਮ, ਮੈਂ ਗੱਲ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ?
3: ਹਾਂਜੀ,
0: ਮੈਂ ਕਿਹਾ ਮੈਂ ਗੱਲ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ?
3: ਬਿਲਕੁਲ।
0: ਕਈ ਵਾਰੀ ਨਾ ਦਿਮਾਗ 'ਚ ਆ ਜਾਂਦਾ ਵੀ ਉਹ ਤਾਂ ਜੀ ਸੰਸਥਾ ਚਲਾਉਂਦੀ ਹੈ, ਉਹ ਸੰਸਥਾਵਾਂ ਗੁਰਦੁਆਰੇ ਚਲਾਉਂਦੀਆਂ ਨੇ, ਉਹਨਾਂ ਨੇ ਸਕੂਲਸ ਦਾ ਨਾ ਕੋਈ ਪ੍ਰੋਫੈਸ਼ਨਲ ਲੈਵਲ 'ਤੇ, ਉਹ ਕੋਈ ਸਕੂਲ ਨਹੀਂ ਰਨ ਕਰ, ਪਰ ਉਹ ਸਕੂਲ ਬਹੁਤ ਵਧੀਆ ਰਨ ਹੋ ਰਿਹਾ। ਮੈਂ ਇਹ ਦੱਸ ਦਿੰਦਾ ਵੀ ਸਾਡੇ ਪਰਿਵਾਰ 'ਚ ਬੱਚਾ ਸੀ, ਉਹ ਬਿਹਾਈਂਡ ਸੀਗਾ, ਸਕੂਲ 'ਚ ਬੁਲਿੰਗ ਹੁੰਦੀ ਸੀ, ਸਭ ਕੁਝ ਹੁੰਦਾ ਸੀ, ਪਰ ਮਤਲਬ ਮੈਂ ਐਡਾ ਸ਼ੁਕਰ ਗੁਜ਼ਾਰ ਹਾਂ ਉਸ ਪਰਮੇਸ਼ਵਰ ਦਾ, ਬੱਚਿਆਂ ਨੂੰ ਇੰਨੇ ਵਧੀਆ ਤਰੀਕੇ ਨਾਲ ਗੁਰੂ ਨਾਲ ਵੀ ਜੋੜਦੇ ਨੇ, ਬੱਚਿਆਂ ਦੇ ਅੱਜ ਬੀਜਿਆ ਗਿਆ ਨਾ ਜਿਹੜਾ ਅੰਦਰ ਗੁਰਮਤ ਦਾ, ਬਾਈ ਜਿਹੜਾ ਦਰਖਤ ਬਣਨਾ ਵੱਡਾ ਹੋ ਕੇ,
3: ਬਿਲਕੁਲ ਬਿਲਕੁਲ, ਮੇਰੀ ਵੀ ਸੋਚ ਜੀ ਏਦਾਂ ਦੀ ਹੈ, ਬਟ ਥੋੜੀ ਡਿਫਰੈਂਟ ਇਸ ਕਰਕੇ ਕਿ ਭਈ ਲੰਗਰ ਤੇ ਸਾਰੇ ਲਾਈ ਜਾਂਦੇ ਨੇ, ਇਹ ਲੰਗਰ ਜਿਹੜਾ ਅੱਜ ਦੀ ਤਰੀਕ ਚ ਸਾਡੀ ਕੌਮ ਨੂੰ ਚਾਹੀਦਾ, ਐਜੂਕੇਸ਼ਨ ਦਾ ਇਹ ਬਹੁਤ ਜ਼ਰੂਰੀ ਹੈ। ਮੇਰਾ ਬੇਟਾ ਮੇਰੇ ਨਾਲ 3.5 ਸਾਲ ਦਾ, ਆਈ ਵਿਸ਼ ਕਿ ਭਈ ਉਹਨੂੰ ਕਦੀ ਜ਼ਿੰਦਗੀ ਦੀ ਜ਼ਰੂਰਤ ਪਵੇ ਤੇ ਸਾਰੇ ਜਾਣੇ ਹੋਣ ਆਪਣੀ ਕੌਮ।
0: ਨਹੀਂ ਨਹੀਂ ਸਾਰੇ ਏਦਾਂ ਹੀ ਹੁੰਦਾ ਜੀ, ਬਸ ਪਰਮੇਸ਼ਵਰ ਹਰੇਕ ਹਰੇਕ। ਮੈਂ ਤੁਹਾਡਾ ਬਹੁਤ ਧੰਨਵਾਦ ਕਰਾਂ, ਤੁਹਾਡੇ ਸ਼ਬਦ ਵੀ ਬੜੇ ਅੱਛੇ ਨੇ ਕਿ ਇਸ ਤਰ੍ਹਾਂ ਦੇ ਲੰਗਰ ਲਾਇਆ ਕਰੋ। ਠੀਕ ਹੈ, ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਜੀ ਉਹ ਕਰੋ, ਮੇਰੀ ਮੈਂ ਇਹ ਕਰਿਆ ਕਿ ਉੱਥੇ ਸਕੂਲ 'ਚੋਂ ਮੇਰੀ ਅੱਗੇ ਗੱਲਬਾਤ ਨਹੀਂ ਹੋ ਪਾਈ, ਆਪਾਂ ਉਹਨੂੰ ਪੋਸਟਪੋਨ ਕਰਤਾ। ਮੈਨੂੰ ਅੱਜ ਜਦ ਰਾਤ ਜਦ ਸਵੇਰੇ ਮੈਨੂੰ ਸਮਝਾ ਰਿਹਾ ਸੀ ਕਿ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਜਦੋਂ ਕੀਰਤਨ ਕਰਦੇ ਹੋ ਬੈਠ ਕੇ, ਟੀਵੀ 'ਤੇ ਇੰਟਰਨੈਸ਼ਨਲੀ ਲੋਕ ਦੇਖਦੇ ਨੇ, ਖਾਲਸਾ ਸਕੂਲ ਮਾਰਟਨ ਸਵੇਰੇ ਲਾ ਲਿਆ ਕਰੋ ਤੁਸੀਂ 8 ਵਜੇ ਤੋਂ ਲੈ ਕੇ 9 ਵਜੇ ਦੇ ਵਿਚਕਾਰ ਵਿਚਕਾਰ ਬੱਚੇ ਕੀਰਤਨ ਕਰਕੇ ਅਰਦਾਸ ਕਰਕੇ ਪੂਰਾ ਜਿਹੜਾ ਸਮਾਗਮ ਕਰਕੇ ਜਾਂਦੇ ਨੇ, ਯਾਰ ਕਿਵੇਂ ਨਹੀਂ ਅੱਗੇ ਵਧਣਗੇ ਉਹ। ਅਸੀਂ ਇਹ ਜੋ ਦੇ ਨਹੀਂ ਨਾ ਪਾ ਰਹੇ, ਆਪਾਂ ਸਾਲ 'ਚ 4 ਵਾਰ ਵੀ ਬੱਚੇ ਨੂੰ ਗੁਰਦੁਆਰੇ ਨਹੀਂ ਲੈ ਕੇ ਜਾਂਦੇ, ਸਾਲ 'ਚ 4 ਵਾਰ ਲੈ ਕੇ ਨਹੀਂ ਜਾਂਦੇ ਆਪਾਂ, ਅਤੇ ਉੱਥੇ ਰੋਜ਼ ਇਹ ਜਾਂਦੇ ਨੇ, ਅਤੇ ਇਹੀ ਇਹਨਾਂ ਦੀ ਪ੍ਰੈਕਟਿਸ ਹੈ। ਨੈਕਸਟ ਨੰਬਰ ਸੀ 6472295870। ਹਾਂਜੀ ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਮੇਰਾ ਵੀ ਨਾਮ ਵੀ ਜੀ ਪਰਮੀ ਹੈ, ਪਰਮਜੋਤ, ਤੇ $100 ਲਿਖ ਲਓ ਵੀ ਜੀ, ਨਾਲੇ ਇਹਨਾਂ ਦਾ ਐਡਰੈਸ ਸ਼ੇਅਰ ਕਰੀ ਚੱਲੋ ਹੈ ਨਾ, ਨਾਲ ਫੋਨ ਨੰਬਰ ਤੇ
0: ਟੈਕਸਟ ਨੰਬਰ। ਗੁਰਦੁਆਰਾ ਸਾਹਿਬ ਦੇ ਵਿੱਚ ਇਹ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਬਣਿਆ ਹੋਇਆ ਬਾਈ ਜੀ, ਇਹ
4: ਕਿਹੜੇ ਗੁਰਦੁਆਰਾ ਸਾਹਿਬ? ਮਾਲਟਨ ਗੁਰਦੁਆਰਾ,
0: ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਬਣਿਆ। ਮੈਂ ਬਹੁਤ ਡੰਗਾਈ ਨਾਲ ਸਕੂਲ ਨਾਲ ਜੁੜਿਆ ਹੋਇਆ ਭਾਜੀ, ਬਹੁਤ ਜ਼ਿਆਦਾ ਡੰਗਾਈ।
4: ਤੁਹਾਡੇ ਦਾ ਹਰ ਇੱਕ ਲਫ਼ਜ਼ ਤੇ ਆਪਾਂ ਟਰਸਟ ਕਰੀਦਾ ਇਦਾਂ ਗੱਲ।
0: ਹਾਂਜੀ, ਬਹੁਤ ਜ਼ਰੂਰੀ ਹੈ ਭਾਈ ਜੀ, ਆਪਾਂ
4: ਲਿਖੀ ਰਿਹਾ।
0: ਹਾਂ ਜ਼ਰੂਰੀ ਹੈ, ਬਹੁਤ ਸ਼ੁਕਰੀਆ, ਮੈਂ ਤੁਹਾਡਾ ਪਾ ਦਿੱਤਾ, ਤੁਹਾਨੂੰ ਸੰਤੋਸ਼ ਕਾਲ ਕਰ ਲੈਣਗੇ। ਠੀਕ ਹੈ
4: ਜੀ,
0: ਬਹੁਤ ਸ਼ੁਕਰੀਆ ਤੁਹਾਡਾ ਇੱਕ ਸੈਂਟ ਜਿਹੜਾ ਹੈਗਾ ਕੰਪਿਊਟਰਸ ਨੇ ਬੱਚਿਆਂ ਦੇ, ਮੈਂ ਫਿਰ ਦੁਬਾਰਾ ਰਿਪੀਟ ਕਰਦਾ, ਕੰਪਿਊਟਰ ਲਗਵਾ ਕੇ ਦੇਣੇ ਆਪਾਂ 10 ਸਾਰਿਆਂ ਨੇ, ਆਪਣੇ ਕੋਲ 5 ਹੋ ਗਏ ਨੇ, ਬਾਕੀ ਪਰਮਜੋਤ ਉਹਨਾਂ ਨੇ ਕਿਹਾ ਮੈਂ $100 ਪੇ ਕਰਨਾ, ਆਪਾਂ ਪੇ ਕਰਕੇ ਇੱਥੇ ਕਿਸੇ ਤੋਂ ਵੀ ਚੱਕ ਲਾਂਗੇ ਕਿਸੇ ਦੁਕਾਨ ਤੋਂ। ਇਹ ਤੋਂ ਬਾਅਦ ਮੈਂ ਕਿਸੇ ਦੁਕਾਨ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਆਪਣਾ ਪ੍ਰੋਫਿਟ ਛੱਡ ਕੇ 10 ਕੰਪਿਊਟਰਸ ਅਗਰ ਬੱਚਿਆਂ ਨੂੰ ਦੇ ਸਕਦੇ ਹੋ, ਬੜੀ ਵੱਡੀ ਤੁਹਾਡੀ ਦੀ ਮਿਹਰਬਾਨੀ ਹੋਊ ਤੁਹਾਡੇ ਲੱਗੇ ਹੋਏ ਕੰਪਿਊਟਰ ਅਗਲੇ 5 ਸਾਲ ਤੱਕ। ਸੈਂਕੜੇ ਹੀ ਬੱਚਿਆਂ ਨੇ ਬੈਠ ਕੇ ਲਾਇਬ੍ਰੇਰੀ ਹੈ ਜਿਹੜੀ ਸਕੂਲ ਦੇ ਅੰਦਰ ਬਣੀ, ਉੱਥੇ 'ਤੇ ਰਿਸਰਚਸ ਕਰਨੀਆਂ ਨੇ, ਕਿੰਨੇ ਬੱਚੇ ਅੱਗੇ ਵਧਣਗੇ, ਆਹ ਕਿੱਡੇ ਕਿੱਡੇ ਬੱਚਿਆਂ ਡਾਕਟਰ ਨੇ, ਲੋਕਾਂ ਦੇ ਜਵਾਕ ਬਣ ਗਏ, ਲੋਕਾਂ ਦੇ ਜਵਾਕ ਇੰਜੀਨੀਅਰ ਬਣ ਗਏ, ਪੜ੍ਹ ਕੇ ਤੁਹਾਨੂੰ ਇਹੋ ਜਿਹੇ ਦਾਨ ਕਰਨੇ ਚਾਹੀਦੇ ਆ ਵਿੱਦਿਆ ਦੇ। ਮੈਂ ਅਹਿਮਦੀਆਂ ਦੀ ਕਾਨਫਰੰਸ 'ਚ ਗਿਆ, 2-3 ਵਾਰ ਬੁਲਾਇਆ ਉਹਨਾਂ ਨੇ ਮੈਨੂੰ, ਮੈਂ ਉੱਥੇ ਹੀ ਗਿਆ। ਮੈਨੂੰ ਕਿਸੇ ਨੇ ਪੁੱਛਿਆ ਤੁਸੀਂ ਗਾਉਣੇ ਵਾਲਾ ਕੋਈ ਸੁਣ ਗਿਆ ਅੱਜ ਤੱਕ? ਮੈਂ ਕਿਹਾ ਮੈਂ ਇੱਕੋ ਸੁਣਿਆ ਜੀ ਗਾਉਣੇ ਵਾਲਾ, ਕਹਿੰਦੇ ਕਿਹੜਾ? ਮੈਂ ਕਿਹਾ ਸੁਰਜੀਤ ਪਾਤਰ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ, ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੀਆਂ ਜੇ ਅਸੀਂ ਅੱਜ ਨਾ ਬੋਲ ਪਾਏ, ਜੇ ਨਾ ਬੋਲਿਆ ਹਨੇਰਾ ਜਰੇਗਾ ਕਿਵੇਂ। ਹਨੇਰਾ ਜਿਹੜਾ ਹੈਗਾ ਅਗਿਆਨਤਾ ਦਾ, ਅੱਜ ਅਨਪੜ੍ਹਤਾ ਨੂੰ ਟੌਰ ਸਮਝਿਆ ਜਾਂਦਾ, ਪਰਨਾ ਬੰਨਣਾ, ਰਬੜ ਦੀ ਚੱਪਲ ਪੈਰਾਂ 'ਚ ਪਾਉਣੀ, ਗਾਲੀ ਗਲੋਚ ਵਾਲੀ ਲੈਂਗੁਏਜ, ਬਰੋ ਬਲਾ ਜੇ ਵੋ। ਅੱਜ ਵਿੱਦਿਆ ਤੁਹਾਡੇ ਮਹਾਰਾਜੇ ਨੇ ਸਭ ਤੋਂ ਮਹਿੰਗੇ, ਤੁਹਾਡਾ ਇੱਕੋ ਮਹਾਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ, ਅਤੇ ਤੁਹਾਡੇ ਇੱਕੋ ਗੁਰੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿਹੜੇ ਸੰਤ ਰੂਪ ਲੋਕ ਆਉਂਦੇ ਆ ਸੇਵਾ ਲਈ ਆਉਂਦੇ ਨੇ, ਉਹਨਾਂ ਨੂੰ ਪਰਮੇਸ਼ਵਰ ਨਹੀਂ, ਪਰਮੇਸ਼ਵਰ ਦਾ ਇੱਕ ਅੰਸ਼ ਨੇ, ਆਪਾਂ ਵੀ ਅੰਸ਼ ਹੈਗੇ ਹਾਂ, ਆਪਾਂ ਵੀ ਅੰਸ਼, ਉਹ ਵੀ ਅੰਸ਼ ਨੇ। ਅਤੇ ਮੈਨੂੰ ਜਸਵੀਰ ਗਰਚਾ, ਜਸਵੀਰ ਜੀ।
5: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, $513 ਆਈਡੀਅਲ ਆਪਟੀਕਲ ਵੱਲੋਂ।
0: ਠੀਕ ਹੈ, ਮੇਰੇ ਕੋ ਨੰਬਰ ਮੈਨੂੰ ਟੈਕਸਟ ਕਰ ਦੋਗੇ?
5: ਹਾਂਜੀ ਜ਼ਰੂਰ।
0: ਹਾਂਜੀ, ਮੇਰਾ ਨੰਬਰ ਹੈ 416518।
5: ਹਾਂਜੀ,
0: 3200। ਬਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਲਈ ਤੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਚ ਨਾ ਦਰਖਤ ਲਾਏ ਹੋਏ ਨੇ ਭੈਣ ਜੀ, ਥੱਲੇ ਪੱਥਰ ਲਾਏ ਹੋਏ ਨੇ, ਉਹਨੂੰ ਆ ਕੇ ਪਾਣੀ ਦੇ ਕੇ ਜਾਂਦੇ ਨੇ ਪਾਰਕ ਦੇ ਵਿੱਚ, ਉਹ ਦਰਖਤਾਂ ਨੂੰ ਵੱਡੇ ਕਰ ਰਹੇ ਤਾਂ ਜੋ ਲੋਕਾਂ ਨੂੰ ਛਾਂ ਮਿਲੇ, ਲੋਕਾਂ ਨੂੰ ਆਕਸੀਜਨ ਮਿਲੇ। ਦੇਖੋ ਕਿੱਡਾ ਵੱਡਾ ਦਾਨ ਹੈ, ਕਿੱਡਾ ਵੱਡਾ ਦਾਨ ਹੈ, ਮਹਾਨ ਦਾਨ ਹੈ। ਇਹ ਨਾ ਗ੍ਰੀਨ ਵੈਲੀ ਗਾਰਡਨ ਸੈਂਟਰ ਆ, ਇੱਥੇ ਫਰੂਟਸ ਵਾਲੇ ਦਰਖਤ ਵੀ ਮਿਲਣਗੇ, ਸਬਜ਼ੀਆਂ ਫਲ। ਮੈਂ ਵੀਡੀਓ ਪਾਊਂਗਾ ਆਪਣੀ ਅਗਲੇ ਦਿਨਾਂ ਦੇ ਵਿੱਚ, ਮੈਂ ਸਬਜ਼ੀਆਂ ਲਾਈਆਂ ਰੋਜ਼, ਸਵੇਰੇ ਉੱਠ ਕੇ ਖਿੜਕੀ 'ਚੋਂ ਮੈਂ ਆਪਣੀ ਸਬਜ਼ੀਆਂ ਵੱਲ ਝਾਕਦਾ ਹੁੰਦਾ ਬੈਡਰੂਮ 'ਚੋਂ ਕਿ ਕਿੱਥੇ ਤੱਕ ਪਹੁੰਚਿਆ ਸਿਲਸਿਲਾ। ਤੁਸੀਂ ਹੁਣ ਜਾ ਕੇ ਆਓ ਜੀ, ਹਜੇ ਹੈਗੇ 8-10 ਦਿਨ, ਨਾਲ ਤੁਹਾਨੂੰ ਟ੍ਰੇਨ ਕਰਨਗੇ। 6472222
5: 5601 5601 6472222501।
0: ਮੈਂ ਇੱਕ ਕੰਪਿਊਟਰ ਗ੍ਰੀਨ ਵੈਲੀ ਵੱਲੋਂ ਵੀ ਲਿਖਣ ਲੱਗਿਆ, ਗ੍ਰੀਨ ਵੈਲੀ। ਸੰਤੋਸ਼ ਜੀ
6: ਜੀ, ਅਮਨ ਜੀ,
0: ਗ੍ਰੀਨ ਵੈਲੀ ਵਾਲਾ ਕੰਪਿਊਟਰ ਲਿਖ ਲਓ, ਮੈਂ ਉਹਨਾਂ ਨੂੰ ਕਿਹਾ ਨਹੀਂ, ਆਪਾਂ ਉਹਨਾਂ ਤੋਂ ਲਵਾਂਗੇ ਇੱਕ। ਠੀਕ ਹੈ
6: ਜੀ, ਠੀਕ ਹੈ ਜੀ,
0: ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਵੀ। ਜਸਵੀਰ ਜੀ,
5: ਨੋ ਪ੍ਰੋਬਲਮ,
0: ਥੈਂਕ ਯੂ। ਤੇ ਬਲਵੀਰ ਜੀ,
7: ਹੈਲੋ,
0: ਹਾਂਜੀ ਬਲਵੀਰ ਜੀ, ਹਾਂਜੀ
7: ਆਉਂਦੇ ਇੱਕ ਸਾਡਾ ਨਾਮ ਲੈਣਾ ਨੰਬਰ ਕੰਪਿਊਟਰ ਦਾ।
0: ਹਾਂਜੀ ਤੁਹਾਡਾ ਤੁਹਾਡਾ ਬਲਵੀਰ ਬਲਵੀਰ ਬਲਵੀਰ ਸਿੰਘ ਹੈ ਜੀ?
7: ਹਾਂਜੀ ਹਾਂਜੀ। ਕਿੱਥੇ ਲਈ ਤੁਹਾਨੂੰ ਪੈਸੇ ਫੜਾ ਦਾਂਗੇ?
0: ਨਹੀਂ ਆਪਾਂ ਇਕੱਠੇ ਇੱਕ ਦੁਕਾਨ ਤੋਂ ਹੀ ਚੱਕ ਲਾਂਗੇ ਸਾਰੇ ਕੰਪਿਊਟਰ।
7: ਨਹੀਂ ਨਹੀਂ ਮੈਂ ਤੁਹਾਨੂੰ ਫੜਾ, ਤੁਸੀਂ ਲੈ, ਮੇਰੇ ਕੋਲ ਟਾਈਮ ਹੋ ਗਿਆ ਅੱਗੇ ਪਿੱਛੇ ਗਏ।
0: ਕੋਈ ਗੱਲ ਨਹੀਂ, ਤੁਸੀਂ ਫੜਾਉਣੇ ਫੜਾ ਦਿਓ। ਤੇ ਅਸੀਂ
7: ਤੁਹਾਨੂੰ ਕਿੱਥੇ ਮਿਲ ਗਏ?
0: ਮੈਨੂੰ ਤੁਸੀਂ ਤੁਸੀਂ ਤੁਹਾਡਾ ਨੰਬਰ ਬੋਲਿਓ ਕਿੰਨਾ?
7: 416-838-2601
0: ਬਹੁਤ ਅੱਛਾ ਲੱਗਿਆ, ਮਤਲਬ ਮੈਨੂੰ ਮੈਨੂੰ ਟੈਕਸਟ ਮੈਸੇਜ ਵੀ ਆਇਆ ਹੋਰ ਵੀ ਇੱਕ ਦੋ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਚੜ੍ਹਦੀ ਕਲਾ ਬਾਈ ਜੀ,
8: ਚੜ੍ਹਦੀ ਕਲਾ ਬਾਈ ਗੁਰੂ ਸਾਰਿਆਂ ਲਈ ਬਣਾਈ ਰੱਖੇ। ਮੇਰੇ ਵੱਲ ਕੰਪਿਊਟਰ ਨੋਟ ਕਰ ਲਓ ਭਾਜੀ।
0: ਹਾਂਜੀ ਮੈਨੂੰ ਮੜ ਜਾ ਜਸਵਿੰਦਰ ਸਿੰਘ ਬਦੇਸ਼ਾ ਹੈ ਨਾ?
8: ਹਾਂਜੀ।
0: ਤੇ ਨੰਬਰ ਬੋਲ ਦੋਗੇ?
8: 416-722-9921
0: ਬਹੁਤ ਸ਼ੁਕਰੀਆ,
8: ਬਹੁਤ ਵਧੀਆ ਕਾਰਜ ਹੈ ਤੁਹਾਡਾ ਭਾਜੀ, ਬਹੁਤ ਵਧੀਆ, ਧੰਨਵਾਦ ਇਹ ਕਾਰਜ ਕਰਨ ਲਈ।
0: ਨਹੀਂ ਜ਼ਰੂਰੀ ਹੈ, ਇੱਕ ਨਾ ਚੌਥੀ ਗ੍ਰੇਡ ਦਾ ਬੱਚਾ ਮੈਨੂੰ ਕਹਿ ਰਿਹਾ, ਕਹਿੰਦਾ 2000 ਲਿਖਿਆ ਹੁੰਦਾ ਸਕਰੀਨ ਦੇ ਉੱਤੇ, ਕਹਿੰਦਾ ਕਿਹੜਾ ਸਾਲ ਚੱਲਦਾ ਮੈਨੂੰ, ਕਹਿੰਦਾ ਮੈਨੂੰ ਬਹਾਨੇ ਮਾਰਦਾ ਸੀ ਸਕੂਲ ਨਾ ਜਾਵਾਂ, ਮੈਂ ਕਿਹਾ ਆਹ ਚੱਲਦਾ। ਫਿਰ ਮੇਰੇ ਦਿਮਾਗ 'ਚ ਆਇਆ ਵੀ ਯਾਰ ਆਪਾਂ ਸਾਰਿਆਂ ਨੇ ਮਿਲ ਕੇ ਉਦੋਂ ਗੱਲ ਕੀਤੀ ਸੀ ਕੰਪਿਊਟਰ ਲਾ ਕੇ ਆਵਾਂਗੇ। ਮੈਨੂੰ ਇੱਕ ਬੱਚੇ ਦਾ ਫੋਨ ਵੀ ਆਇਆ ਜਿਹੜਾ ਵਾਲੰਟੀਅਰ ਕੰਮ ਕਰਦਾ ਸਕੂਲ ਵਾਸਤੇ, ਹੈ ਨਾ? ਤੇ ਬਾਈ ਮੈਂ ਸਕੂਲ ਦੀ ਹਿਸਟਰੀ ਜਾਣਦਾ, ਇਹ ਕੋਈ ਪੈਸਿਆਂ ਲਈ ਖੋਲੀ ਹੋਈ ਸੰਸਥਾ ਨਹੀਂ ਹੈਗੀ ਜਿਹੜੀ ਆਹ ਵਾਲੇ, ਬਹੁਤ ਸਾਰੇ ਪ੍ਰਾਈਵੇਟ ਸਕੂਲ ਖੁੱਲੇ ਹੋਏ ਨੇ। ਜਿਹੜਾ ਮਾਰਟਨ ਵਾਲਾ ਸਕੂਲ ਆ ਨਾ, ਜੇ ਕੋਈ ਕੋਈ ਜੇ ਤੁਸੀਂ ਜਾ ਕੇ ਇੱਥੇ ਗੇੜਾ ਕੱਢੋ, ਕੋਈ ਪੈਸਿਆਂ ਵਾਸਤੇ ਨਹੀਂ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਦਾ ਦਾਅਵਾ ਕਰਦਾ, ਸਾਡੇ ਖੁਦ ਦੇ ਘਰ ਦੇ ਵਿੱਚ ਬੱਚੇ 'ਤੇ 100% ਫਰਕ ਪਏਗਾ। ਆਪਣੇ ਆਪ ਬਾਲ ਰੱਖ ਲਏ ਜੀ, ਸਾਨੂੰ ਕਿਹਾ ਕਿ ਮੈਂ ਬਾਲ ਰੱਖਣੇ ਨੇ। ਮੈਂ ਜਾਣ ਕੇ ਕਿਹਾ, ਮੈਂ ਕਿਹਾ ਵੀ ਭਾਈ ਤੇਰੇ ਹਾਈ ਹੋਇਆ ਕਰੂਗਾ ਉਹ, ਕਹਿੰਦਾ ਨਾ ਵੀ ਨਾ, ਮੈਂ ਰੱਖਣੇ ਨੇ ਕਿਉਂਕਿ ਮੇਰੇ ਸਾਰੇ ਦੋਸਤਾਂ ਨੇ ਰੱਖੇ ਹੋਏ ਨੇ, ਮੈਂ ਬਾਲ ਰੱਖਣੇ ਨੇ। ਮੈਂ ਕਿਹਾ ਰੱਖੋ ਜੀ, ਜੀ ਸਦ ਕੇ ਸਾਡੇ ਤਾਂ ਪਾਕ ਖੁੱਲ੍ਹੇ ਨੇ। ਸੋ ਤੁਸੀਂ ਜ਼ਰੂਰ, ਮਤਲਬ ਥੈਂਕ ਯੂ ਸੋ ਮਚ ਤੁਹਾਡਾ, ਜਿਹੜਾ ਆ ਕਰ ਰਹੇ ਹਾਂ ਮੇਰੇ ਕੋਲ 7-8 ਕੰਪਿਊਟਰਸ ਹੋ ਗਏ ਨੇ। ਅਗਰ ਕੋਈ ਵੀ ਹੋਰ ਪਰਿਵਾਰ ਹੈ, ਕੋਈ 50-100 ਡਾਲਰ ਵੀ ਪਾਉਣਾ ਤਾਂ ਪਾਓ, ਕੋਈ ਗੱਲ ਨਹੀਂ, ਇਹੋ ਜਿਹੀ ਨਹੀਂ ਗੱਲ ਹੁੰਦੀ ਕਿ ਆਪਾਂ ਕੰਪਿਊਟਰ ਲੈ ਕੇ ਦੇਣਾ। ਤੁਸੀਂ 50-100 ਡਾਲਰ ਵੀ ਦਾਨ 'ਚ ਪਾਓ, ਆਪਣੀ ਕਮਿਊਨਿਟੀ ਜਦ ਵਿੱਦਿਆ ਦਾਨ ਕਰੂਗੀ ਨਾ, ਵਿੱਦਿਆ ਦੇਖੋ, ਘਰਾਂ 'ਚ ਡਿਵਾਈਸਾਂ ਲੈ ਕੇ ਬੈਠੇ ਰਹਿੰਦੇ ਆ, ਸਕੂਲ 'ਚ ਤਾਂ ਇਹ ਬੈਨ ਆ ਸਾਰਾ ਕੁਛ, ਉਹਨਾਂ 'ਤੇ ਕੋਈ ਡਿਵਾਈਸ ਨਹੀਂ ਖੁੱਲ੍ਹਣੀ, ਕੋਈ ਵੀਡੀਓ ਗੇਮ ਨਹੀਂ ਖੁੱਲ੍ਹਣੀ। ਜੋ ਉਹਨੇ ਕੰਪਿਊਟਰ ਕਲਾਸ 'ਚ ਪੜ੍ਹਨਾ ਉਹਦੇ ਕੰਮ ਆਉਣਾ ਜ਼ਿੰਦਗੀ 'ਚ, ਸਕੂਲ ਦੇ ਵਿੱਚ। ਅਤੇ ਕਾਲ ਮੈਂ ਇੱਕ ਦੋ ਲੈ ਸਕਦਾ ਹੋਰ, ਜੇ ਤੁਸੀਂ ਕੋਈ ਚਾਹੁੰਦਾ ਹੈਗਾ ਜ਼ਰੂਰ ਕਾਲ ਕਰੋ, ਠੀਕ ਹੈ? ਅਤੇ ਕੋਈ ਜ਼ਰੂਰਤ ਨਹੀਂ ਹੈ ਕਿ ਤੁਸੀਂ ਪੂਰਾ ਪੇ ਕਰਨਾ, ਮੈਨੂੰ ਵੀ ਨਹੀਂ ਸੱਚੀ 'ਚ ਪਤਾ ਕੰਪਿਊਟਰ 100 ਦਾ ਹੋਊਗਾ, 200 ਦਾ, 700 ਦਾ, ਬਸ ਇਹ ਆ ਵੀ ਆਪਾਂ ਲੈ ਲੈਣੇ ਨੇ। ਆਪਾਂ ਲੈ ਕੇ ਮੇਰੀ ਅੱਗੇ ਪਿਛਲੀ ਵਾਰ ਜੇ ਕੋਈ ਸਟੋਰ ਸੁਣ ਰਿਹਾ ਜਿਹਨਾਂ ਦਾ ਕੰਪਿਊਟਰਸ ਦਾ ਕੰਮ ਆ, ਨੈਟਵਰਕਿੰਗ ਦਾ, ਮਿਹਰਬਾਨੀ ਕਰਕੇ ਤੁਸੀਂ ਵੀ ਫੋਨ ਕਰਿਓ, ਤੁਸੀਂ ਵੀ ਆਪਣਾ ਦਾਨ ਜਿਹੜਾ ਹੈਗਾ ਪ੍ਰੋਫਿਟ ਨਾ ਲਿਓ, ਕੋਈ ਗੱਲ ਨਹੀਂ, ਇੱਕ ਵਾਰ ਇੱਕ ਚੀਜ਼ 'ਚੋਂ ਨਹੀਂ ਲਵਾਂਗੇ, ਜਾਂ ਲੈ ਲਿਓ ਤੁਸੀਂ, ਪਰ ਤੁਸੀਂ ਕੰਮ ਵਧੀਆ ਕਰ ਦਿਓ। ਤੁਸੀਂ ਇਹਨਾਂ ਨੂੰ ਕਨਫਿਗਰੇਸ਼ਨ ਜਿਹੜੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਅਜੋਕੇ ਯੁੱਗ ਨਾਲ ਮੈਚ ਕਰ ਦਿਓ, ਲੈ ਦਿਓ। ਅਤੇ ਜ਼ਰੂਰ ਕਰੋ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਪਤਾ ਕੀ ਕਹਿੰਦਾ ਸੀਗਾ ਸੰਤੋਸ਼, ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀਗਾ ਕਿ ਜੇ ਕੋਈ ਜਾਂਦਾ ਸੀ ਨਾ ਜੀ ਗੁਰਦੁਆਰਾ ਖੋਲ੍ਹਣਾ, ਉਹ ਕਹਿੰਦਾ ਸੀ ਨਾਲ ਸਕੂਲ ਖੋਲ੍ਹੋ।
1: ਵੈਰੀ ਨਾਈਸ।
0: ਜੇ ਕੋਈ ਕਹਿੰਦਾ ਸੀਗਾ ਕਿ ਜੀ ਅਸੀਂ ਮੰਦਰ ਬਣਾਉਣਾ, ਕਹਿੰਦਾ ਧਰਮਸ਼ਾਲਾ ਦੇ ਪਹਿਲਾਂ ਬਣਾਓ, ਫਿਰ ਮੈਂ ਤੁਹਾਨੂੰ ਪੈਸੇ ਦਊਂਗਾ ਬਾਕੀ ਦੇ ਰਾਜ ਦਰਬਾਰ ਵੱਲੋਂ। ਅਤੇ ਜੇ ਕੋਈ ਮਤਲਬ ਮਸਜਿਦ 'ਚ ਜਾਂਦਾ ਸੀ, ਉਹ ਕਹਿੰਦੇ ਮਦਰੱਸਾ ਖੋਲ੍ਹੋ ਪਹਿਲਾਂ, ਤਦ ਹੀ ਮੈਂ ਤੁਹਾਨੂੰ ਰਾਜਕਾਲ 'ਚ ਜਿਹੜੇ ਪੈਸੇ ਨੇ, ਗਵਰਨਮੈਂਟ ਹੈ ਜਿਹੜੀ, ਗਵਰਨੈਂਸ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਮੈਂ ਦਊਂਗਾ। ਸਭ ਤੋਂ ਹਾਈਲੀ ਰੈਂਕਡ ਐਜੂਕੇਸ਼ਨ ਸੀਗੀ ਆਪਣੇ ਕੋਲ। ਜਸਵੰਤ ਸਿੰਘ ਜੀ, ਜਸਵੰਤ ਜੀ,
9: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
9: ਇੱਕ ਆਪਣਾ ਸਪੀਡ ਕਨੈਕਸ਼ਨ ਨਿਊ ਕਰ ਲਓ ਜੀ।
0: ਕੀ ਕਰ ਲਈ ਜੀ?
9: ਕੰਪਿਊਟਰ ਕਰ ਲਓ ਸਪੀਡ ਕਨੈਕਸ਼ਨ ਵੱਲੋਂ।
0: ਕਿਹੜੀ ਕੰਸਟਰਕਸ਼ਨ ਕੰਪਨੀ ਆਪਣੀ?
9: ਸਪੀਡ ਸਪੀਡ
0: ਸਪੀਡ ਕੰਸਟਰਕਸ਼ਨ ਬਾਈ, ਜੇ ਕਿਸੇ ਨੇ ਕੋਈ ਕੰਮ ਕਰਾਉਣਾ ਤਾਂ ਜ਼ਰੂਰ ਕਰਾਇਓ। ਅਤੇ ਮੈਂ ਗ੍ਰੀਨ ਵੈਲੀ ਵੱਲੋਂ ਵੀ ਲਿਖਤਾ ਇੱਕ ਇੱਕ ਜਸਵੰਤ ਬਾਈ ਜੀ। ਜਸਵੰਤ ਬਾਈ ਨੰਬਰ ਬੋਲ ਦਿਓ ਆਪਣੀ ਕੰਪਨੀ ਦਾ।
9: 647
0: ਹਾਂਜੀ,
9: 936
0: ਹਾਂਜੀ,
9: 3122 3122
0: ਠੀਕ ਹੈ ਬਾਈ ਜੀ। ਅਤੇ ਬੱਚਿਆਂ ਨੂੰ ਜੇ ਕੋਈ ਹੋ ਸਕੇ ਅਗਲੇ ਸਾਲ ਐਡਮਿਸ਼ਨ ਨੇ, ਅਗਰ ਤੁਸੀਂ ਦੱਸੋਗੇ ਵੀ ਨਾ ਕਿ ਅਸੀਂ ਫਾਈਨੈਂਸ਼ੀਅਲੀ ਇਸ ਤਰ੍ਹਾਂ, ਮਾਲਟਨ ਇੱਕ ਐਸਾ ਸਕੂਲ ਆ ਜਿਹੜਾ ਸੁਣ ਕੇ ਤੁਹਾਡੀ ਫੀਸ ਵੀ ਉਵੇਂ ਕਰਦਾ, ਇੱਥੇ ਇੱਕ ਬੱਚੇ ਦੋ ਪੜ੍ਹਦੇ ਨੇ ਜੀ ਸਕੂਲ ਦੇ ਵਿੱਚ,
9: ਠੀਕ ਹੈ ਜੀ।
0: ਹਾਂਜੀ, ਉਹ ਮਾਲਟਨ, ਉਹ ਮੈਨੂੰ ਭੈਣ ਜੀ ਸਕਾਰਪੁਰ ਤੋਂ ਮਿਲੇ ਸੀ, ਮਹੀਨਾ ਕੁ ਖੰਡ ਇੱਥੇ ਆਏ, ਉਹਨਾਂ ਦੇ ਫਾਦਰ ਬੱਚਿਆਂ ਦੇ ਡਾਕਟਰ ਨੇ। ਮੈਂ ਇਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਨਾ ਉਸ ਵੇਲੇ ਐਡਮਿਸ਼ਨ ਦੀ ਇਸ਼ੂ ਆ ਰਹੀ ਸੀ ਕਿਉਂਕਿ ਉਹਦੇ ਵਰਕ ਪਰਮਿਟ ਰਿਨਿਊਅਲ ਨਹੀਂ ਦਿੰਦੇ, ਸਰਕਾਰੀ ਸਕੂਲਾਂ 'ਚ ਪ੍ਰੋਬਲਮ ਬਹੁਤ ਆ ਰਹੀ ਸੀ, ਉਹ ਮੈਂ ਉਦੋਂ ਲਵਾਏ, ਉਹ ਮੈਨੂੰ ਲੱਗਦਾ ਮੈਨੂੰ ਸਾਰੀ ਜ਼ਿੰਦਗੀ ਯਾਦ ਰੱਖਣਗੇ ਕਿ ਮੇਰੇ ਬੱਚੇ ਸਕੂਲ 'ਚ, ਮੈਂ ਜਦੋਂ ਵੀ ਕਦੇ ਸਕੂਲ ਜਾਂਦਾ ਜੀ ਉੱਥੇ ਕੋਈ ਐਕਟੀਵਿਟੀ ਚੱਲਦੀ ਹੁੰਦੀ ਹੈ ਉਹ ਮਦਰ ਆਪਣੇ ਬੱਚਿਆਂ ਦੇ ਨਾਲ ਉੱਥੇ ਖੜੀ ਹੁੰਦੀ ਹੈ। ਸੋ ਬੱਚੇ ਸਾਡਾ ਭਵਿੱਖ ਨੇ, ਇਹਨਾਂ ਦੇ ਉੱਤੇ ਇਨਵੈਸਟਮੈਂਟਸ ਬਹੁਤ ਜ਼ਰੂਰੀ ਨੇ। ਇੰਨੀ ਕੁ ਗੱਲ ਸੋਚ ਕੇ ਨਾ ਚੱਲੋ ਕਿ ਮੇਰਾ ਬੱਚਾ ਸਕੂਲ ਜਾਂਦਾ ਤੁਹਾਨੂੰ ਇਹੀ ਨਹੀਂ ਪਤਾ ਤਾਂ ਕਰੀਕੁਲਮ ਕੀ ਹੈ, ਉਹਨੂੰ ਕੀ ਸੁਣਾਇਆ ਜਾਂਦਾ, ਕੀ ਉਹਦੇ ਕੰਨਾਂ 'ਚ ਪਾਇਆ ਜਾਂਦਾ, ਕਿਵੇਂ ਉਹਨੂੰ ਪੱਕਾ, ਕਿਉਂ ਡਿਫਰੈਂਸ ਹੈਗਾ ਤੁਹਾਡੇ ਅਤੇ ਬੱਚਿਆਂ ਦੇ ਵਿਚਕਾਰ? ਐਜੂਕੇਸ਼ਨ ਸਿਸਟਮ ਨੇ ਡਿਫਰੈਂਸ ਪੈਦਾ ਕਰ ਦਿੱਤਾ। ਕੈਥਲਿਨ ਵੇਨ ਤੁਸੀਂ ਹਰਾਈ ਕਿ ਜੀ ਇਹ ਕਰੀਕੁਲਮ ਲੈ ਕੇ ਆਈ ਹੈ, ਡੱਗ ਫੁੱਟ ਦੇ ਅੱਗੇ ਕਹਾਂ ਚੱਕਦਾ, ਉਹ ਉਵੇਂ ਚੱਲਦਾ ਪਿਆ ਹੈਗਾ, ਉਹ ਜਸਟ ਇੱਕ ਇਲੈਕਟ੍ਰਿਕ ਝਟਕਾ ਦਿੱਤਾ ਗਿਆ ਤੁਹਾਨੂੰ ਸਾਰਿਆਂ ਨੂੰ, ਕਰੀਕੁਲਮ ਉਵੇਂ ਚੱਲਿਆ, ਤੁਸੀਂ ਪ੍ਰੀਮੀਅਰ ਕੱਢ ਕੇ ਬਾਹਰ ਮਾਰੀ। ਠੀਕ ਹੈ, ਬੱਚੇ ਅਜੋਕੇ ਯੁੱਗ ਦੇ ਵਿੱਚ ਵਾਕਈ ਅਟੈਂਸ਼ਨ ਭਾਲ ਰਹੇ ਨੇ, ਅਤੇ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ ਮਾਲਟਨ 'ਚ ਐਡਮਿਸ਼ਨ ਜ਼ਰੂਰ ਦਵਾਏ, ਖਾਲਸਾ ਸਕੂਲ ਮਾਲਟਨ ਐਡਮਿਸ਼ਨ ਜ਼ਰੂਰ ਦਵਾਏ। ਸਕੂਲ ਦਾ ਸਕੂਲ ਆ, ਬੱਚੇ ਦੀ ਪਰਸਨੈਲਿਟੀ 'ਤੇ ਬਹੁਤ ਫਰਕ ਪਾਉਂਦਾ। ਮੈਨੂੰ ਦੱਸ ਰਿਹਾ ਸੀ ਸਾਡਾ ਬੱਚਾ ਕਿ ਛੇਵੀਂ ਕਲਾਸ ਸਾਡੀ ਓਨਟੈਰੀਓ ਦੇ ਵਿੱਚ ਟੌਪ ਆਈ ਹੈ, ਜਿਹੜਾ ਵੀ ਇਹਨਾਂ ਦਾ ਕੋਈ ਆ ਚੈੱਕ ਕਰਦੇ ਹੁੰਦੇ ਨੇ, ਹੁਣ ਮੈਨੂੰ ਪਤਾ ਨਹੀਂ, ਮੈਂ ਵਰਡ ਗਲਤ ਨਾ ਕਹਿ ਦੇਵਾਂ, ਬਾਹਲੇ ਪੜ੍ਹੇ ਲਿਖੇ ਹੈ ਨਹੀਂ। ਸੋ ਇੱਕ ਇਹਨਾਂ ਦਾ ਇਹ ਚੈੱਕ ਕਰਦੇ ਹੁੰਦੇ ਨੇ ਬੱਚਿਆਂ ਦਾ ਲੈਵਲ ਹੁੰਦਾ ਮੈਂਟਲ ਲੈਵਲ, ਉਹ ਉਹਦੇ 'ਚ ਆਇਆ। ਅਤੇ ਸਰਕਾਰੀ ਸਕੂਲ 'ਚੋਂ ਮੈਂ ਜਵਾਕ ਨੂੰ ਹਟਾ ਕੇ ਲੈ ਕੇ ਗਿਆ, ਛੋਟੀਆਂ ਛੋਟੀਆਂ ਗੱਲਾਂ ਐਸੀਆਂ ਸੁਣਨੀਆਂ ਜਿਹੜੀਆਂ ਸੁਣ ਕੇ ਨਾ ਐਮਬੈਰਸਿੰਗ ਫੀਲ ਹੋਣਾ ਕਿ ਇੰਨੇ ਛੋਟੇ ਬੱਚੇ ਨੂੰ ਇਹ ਗੱਲ ਦਾ ਕਿਵੇਂ ਪਤਾ ਲੱਗ ਗਿਆ, ਪਤਾ ਲੱਗਣਾ ਕਿ ਸਕੂਲ 'ਚੋਂ ਪਤਾ ਲੱਗੀ ਸੀ। ਉਸ ਤੋਂ ਬਾਅਦ ਡਿਸੀਜ਼ਨ ਲੈ ਕੇ ਇਸ ਖਾਲਸਾ ਸਕੂਲ ਮਾਲਟਨ 'ਚ ਭੇਜਿਆ। ਬਸ ਮੈਨੂੰ ਇੰਨੀ ਉਹ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸਾਡਾ ਘਰ ਦਾ ਜੀ ਜਿਹੜਾ ਉਹ ਸਵੇਰੇ ਪਰਮਾਤਮਾ ਦੇ ਦਰ ਦੇ ਉੱਤੇ ਬੈਠਾ ਉੱਥੇ ਅਰਦਾਸ ਕਰ ਰਿਹਾ ਹੁੰਦਾ, ਅਤੇ ਉਹ ਰੋਜ਼ ਜਿਹੜਾ ਹੈਗਾ ਉੱਥੇ ਜੋ ਬੈਠਾ ਸਪੀਡ ਕੰਸਟਰਕਸ਼ਨ ਵਾਲਾ ਦਾ ਨੰਬਰ ਵੀ ਮੈਂ ਨੋਟ ਕਰ ਸਕਿਆ ਬਾਈ ਜੀ, ਸਪੀਡ ਕੰਸਟਰਕਸ਼ਨ ਮੈਨੂੰ ਲੱਗਦਾ ਸ਼ਾਇਦ 647-936-3131 ਬਾਈ ਹੈ, ਸੰਤੋਸ਼ ਲਿਖ ਰਹੀ ਹੈ ਨਾਲ ਨੰਬਰ। ਸੰਤੋਸ਼ ਬਹੁਤ ਸ਼ੁਕਰੀਆ ਤੁਹਾਡਾ, ਮੈਨੂੰ ਲੱਗਦਾ 2 ਕੁ ਕੰਪਿਊਟਰ ਹੋ ਰਹਿ ਜਾਣਗੇ ਆਪਣੇ ਕੋਲ, ਫਿਰ ਹੋ ਜਾਣਗੇ ਪੂਰੇ। ਜੇ ਕੋਈ ਹੋਰ ਟੱਬਰ ਹੋਇਆ ਸਾਡੇ ਕੋਲ 15 ਮਿੰਟ ਨੇ, ਮੈਨੂੰ ਯਾਦ ਆਇਆ ਸੰਤੋਸ਼ ਸੰਤ ਈਸ਼ਰ ਸਿੰਘ ਜੀ ਦਾ ਯਾਦ ਦੇ ਵਿੱਚ ਨਾ ਡਨਲਪ ਕਲਕੱਤੇ 'ਚ ਇੱਕ ਗੁਰਦੁਆਰਾ ਸੀ ਸੰਤ ਕੁਟੀਆ ਦਾ ਨਾਂ, ਪਹਿਲਾਂ ਜੱਗੂ ਬਾਜ਼ਾਰ ਦੇ ਏਰੀਏ 'ਚ ਗੁਰਦੁਆਰਾ ਬਣਿਆ ਸੀਗਾ। ਸਿੱਖ ਜਿੱਥੇ ਵੀ ਜਾਂਦੇ ਨੇ ਪਹਿਲਾਂ ਗੁਰੂ ਦਾ ਦਰਬਾਰ ਬਣਾਉਂਦੇ ਨੇ, ਅਤੇ ਜਦੋਂ 1800 ਦੇ ਵਿੱਚ ਅਸੀਂ ਇੱਥੇ ਆਏ ਹਾਂ ਉਦੋਂ ਅਸੀਂ ਵੀ ਪਹਿਲਾਂ ਕਿ ਗੁਰਦੁਆਰੇ ਸਟੈਬਲਿਸ਼ ਕੀਤੇ, ਅਤੇ ਗੋਰੇ ਹੈਰਾਨ ਹੁੰਦੇ ਹੁੰਦੇ ਸੀ ਲੋਕਲ ਗੋਰੇ BC ਵੱਲ ਕਿ ਲੰਗਰ ਖਾਣਾ ਫ੍ਰੀ ਹੁੰਦਾ ਸਾਰਿਆਂ ਦੇ ਲਈ, ਉਹਨਾਂ ਗੁਰਦੁਆਰਿਆਂ 'ਚ ਹੀ ਲੋਕ ਆ ਕੇ ਠਹਿਰਦੇ ਰਹੇ, ਅਤੇ ਉਹਨਾਂ ਨੂੰ ਫਿਰ ਉੱਥੋਂ ਕੰਮ ਮਿਲਦੇ ਰਹੇ, ਉਹ ਇੱਕ ਰਿਸੋਰਸ ਬਣੇ। ਅਤੇ ਗੁਰਦੁਆਰੇ ਜਾ ਕੇ ਆਪਾਂ ਸੋਝੀ ਵੀ ਪਾਉਂਦੇ ਹਾਂ, ਅਤੇ ਤੁਸੀਂ ਜਿਹੜਾ ਕਲਕੱਤੇ ਦੀ ਮੈਂ ਛੋਟੀ ਜਿਹੀ ਗੱਲ ਸੁਣਾਉਂਦਾ, ਇਹ ਗੁਰੂ ਪਾਤਸ਼ਾਹ ਕਿਰਪਾ ਕਰ ਦਿੰਦੇ ਸੰਤੋਸ਼, ਆਪਾਂ ਤਾਂ ਬਹੁਤ ਘਟੀਆ ਇਨਸਾਨ ਹਾਂ, ਮੈਂ ਤਾਂ ਬਹੁਤ ਘਟੀਆ ਜੀ, ਮੇਰੇ ਤੋਂ ਘਟੀਆ ਤਾਂ ਤੁਹਾਨੂੰ ਪਤਾ ਕੋਈ ਹੋਣਾ ਨੀਗਾ। ਠੀਕ ਹੈ, ਸਿੰਪਲੀ ਮੈਂ ਕਹਿੰਦਾ ਪਿਆ ਜੀ ਆਪਾਂ ਬਹੁਤ ਘਟੀਆ ਜੀ, ਮੇਰੇ ਲਈ ਨਾ ਤੁਸੀਂ ਉਮੀਦ ਨਾ ਰੱਖਿਓ ਕਿ ਮੈਂ ਬਹੁਤਾ ਵਧੀਆ ਇਨਸਾਨ ਹਾਂ, ਇਹ ਜ਼ਰੂਰ ਮੈਂ ਕਹਿ ਦੇਵਾਂ ਤੁਹਾਨੂੰ ਸਾਰਿਆਂ ਨੂੰ, ਕਲੀਅਰ ਕਰ ਦੇਵਾਂ ਇਹ ਗੱਲ, ਵਹਿਮ ਨਾ ਰਹੇ ਕਿਸੇ ਕੋਲੋਂ ਕਿ ਅਸੀਂ, ਯਾਨੀ ਕਿ ਮੈਂ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਤੋਂ, ਮੈਂ ਗਲੀਆਂ ਦਾ ਰੋੜਾ ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ, ਮਹਾਰਾਜ ਦੀ ਕਿਰਪਾ ਕਿ ਤੁਹਾਡੇ ਨਾਲ ਸੰਬੋਧਿਤ ਕਰ ਲਈਦਾ ਤਾਂ ਮਿਲ ਲਈਦਾ। ਹਾਂਜੀ ਬਿਲਕੁਲ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ, ਰੱਤੀ ਭਰ ਵੀ ਕਦਰ ਨਹੀਂ ਹੈ, ਕੋਈ ਪੁੱਛਦਾ ਨਹੀਂ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛੇ ਜੀ, ਉਹ ਤਖ਼ਤ ਬਿਠਾਇਆ ਸਾਈਆਂ, ਤਖ਼ਤ ਬਿਠਾਇਆ ਹੁੰਦਾ ਤੁਹਾਡੇ ਸਾਰਿਆਂ ਨੂੰ ਸੁਣਨ ਦੀ ਲਈ, ਮਹਾਰਾਜ ਨੇ ਬਖਸ਼ਿਸ਼ ਕੀਤੀ, ਤੁਸੀਂ ਮੈਨੂੰ ਸੁਣ ਰਹੇ ਹੋ, ਸਾਹਮਣੇ ਬੈਠਾ ਹੁੰਦਾ ਤੁਸੀਂ ਸ਼ਾਇਦ ਨਾ ਸੁਣਦੇ। ਜੇ ਵੇਖਾਂ ਅਮਲਾਂ ਵੱਲ, ਕਰਮ ਦੇਖਾਂ ਆਪਣੇ ਇੰਨੇ ਘਟੀਆ ਨੇ, ਅਤੇ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ। ਸੋ ਸੰਤ ਕੁਟੀਆ ਗੁਰਦੁਆਰਾ ਉੱਥੇ ਕੀਰਤਨ ਚੱਲ ਰਿਹਾ, ਅਤੇ ਉੱਥੇ ਨਾ ਕੀਰਤਨ 'ਚ ਛੋਟੇ ਮਸਕੀਨ ਦੇ ਨਾਂ ਦੇ ਉੱਤੇ ਇੱਕ ਕਥਾਵਾਚਕ ਹੋਏ ਨੇ, ਉਹ ਆ ਗਏ, ਕਿਸੇ ਨੇ ਕੰਨ ਚੱਕ ਕੇ ਕਿਹਾ ਕਿ ਛੋਟੇ ਮਸਕੀਨ ਨੂੰ ਕਿ ਬੜੇ ਸਾਲ ਹੋ ਗਏ ਇਮਾਰਤ ਵਿਚਾਲੇ ਹੀ ਖੜੀ ਹੈ ਗੁਰਦੁਆਰੇ ਦੀ, ਡਨਲਪ ਦੇ ਵਿੱਚ ਦੀਵਾਨ ਲੱਗੇ, ਛੋਟੇ ਮਸਕੀਨ ਨੇ ਇੱਕੋ ਗੱਲ ਇੱਕੋ ਕਥਾ ਸੁਣਾਈ, ਅਤੇ ਨਾਲ ਪਤਾ ਕੀ ਕਿਹਾ, ਕਹਿੰਦੇ ਭਾਈ ਤੁਹਾਡੇ ਕੋਲ ਹੈਗਾ 1 ਘੰਟਾ, ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿੰਨੇ ਪੈਸੇ ਚਾਹੀਦੇ ਆ। ਇਹ ਗੱਲ 15-18 ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਮਤਲਬ ਮੈਨੂੰ ਅਕਲ ਨਹੀਂ ਹੁੰਦੀ ਸੀ ਦੁਨੀਆਦਾਰੀ ਦੀ, ਉਦੋਂ ਮੈਂ ਬੈਠਾ ਚੌਂਕੜਾ ਮਾਰੀ, ਬੜਾ ਆਨੰਦ ਆਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਦਸ਼ਾਹ ਦਰਵੇਸ਼ ਸਾਹਿਬ ਕਮਾਲ ਸ਼ਾਹੇ ਸ਼ਹਿਨਸ਼ਾਹ ਖਸਮ ਰਾਜਾਂ ਕਾ ਜੁਮਲਾ ਫੈਜ਼ੇ ਨੂਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰਦਾ ਮੈਂ, ਪਾਤਸ਼ਾਹ ਦਾ ਪੁਰਬ ਸੀਗਾ, ਅਤੇ ਨਾ ਉਹਨਾਂ ਨੇ ਕਿਹਾ ਤੁਹਾਡੇ ਕੋਲ 1 ਘੰਟਾ ਇੱਕ ਅਮਾਊਂਟ ਬੋਲਿਆ ਗਿਆ ਸੀ ਮੈਨੂੰ ਯਾਦ ਨਹੀਂ 8.5 ਲੱਖ ਇੱਕ 3.5 ਲੱਖ ਰੁਪਇਆ ਚਾਹੀਦਾ ਹੁਣ ਇੰਨੇ ਪੈਸੇ ਤਾਂ ਲੋਕ ਚੱਕ ਕੇ ਨਹੀਂ ਲੈ ਕੇ ਆਏ ਸੀ ਨਾ ਚੈੱਕ ਬੁੱਕ ਜੇਬ 'ਚ ਸੀਗੀਆਂ ਮੈਂ ਲੋਕਾਂ ਨੂੰ ਬਟੂਏ ਮੁੱਦੇ ਕਰਦੇ ਹੋਏ ਦੇਖਿਆ ਲੇਡੀਜ਼ ਨੂੰ ਪਰਸ ਮੁੱਦੇ ਕਰ ਦਿੱਤੇ ਇੱਦਾਂ ਇੱਕ ਚਾਦਰ ਵਿਛਾਤੀ ਮੈਂ ਬੰਦਿਆਂ ਨੂੰ ਕੜੇ ਲਾਉਂਦੇ ਹੋਏ ਦੇਖਿਆ ਹੱਥਾਂ 'ਚੋਂ ਅੰਗੂਠੀਆਂ ਲਾ ਲਾ ਕੇ ਸਾਰਿਆਂ ਨੇ ਸਾਡੇ ਖੱਤਰੀ ਸਿੰਘ ਸੀਗੇ ਪਰਿਵਾਰ ਉਹਨਾਂ ਨੇ ਬੜਾ ਵੱਡਾ ਉਦਮ ਕੀਤਾ ਮੈਂ ਮਤਲਬ ਉਹ ਦੇਖਿਆ ਅਤੇ ਇਹ ਮਹਾਰਾਜ ਕਿਰਪਾ ਕਰਦੇ ਕਿ ਛੋਟੇ ਮਸਕੀਨ ਬਾਰੇ ਸੋਚਾਂ ਕਿੱਡੀ ਕਿਰਪਾ ਮਹਾਰਾਜ ਦੀ ਉਹਨੇ ਇੱਕ ਆਵਾਜ਼ ਮਾਰੀ ਸਾਰੇ ਹਾਜ਼ਰ ਹੋ ਗਏ ਦੋ ਕੰਪਿਊਟਰ ਹੋਰ ਚਾਹੀਦੇ ਨੇ 905-673-3333 ਕਾਲ ਕਰ ਲਿਓ ਡੈਂਟਿਸਟਰੀ ਐਟ ਰੈਂਬਲਰ ਮੈਂ ਡਾਕਟਰ ਵੱਲੋਂ ਵੀ ਲਿਖਦਾ ਜੀ ਇੱਕ ਲਿਖੋ ਜੀ ਡਾਕਟਰ ਡਾਕਟਰ ਹੁਣਾਂ ਵੱਲੋਂ ਵੀ ਲਿਖ ਲਓ ਡਾਕਟਰ ਜਤਿੰਦਰ ਗਰੇਵਾਲ ਵੱਲੋਂ ਜਤਿੰਦਰ ਕੌਰ ਗਰੇਵਾਲ ਇੱਕ ਕੰਪਿਊਟਰ ਲਿਖ ਲਓ ਜੀ ਇਹਨਾਂ ਦਾ ਵੀ ਠੀਕ ਹੈ ਅਤੇ ਲਓ ਜੀ ਮੈਨੂੰ ਕਈਆਂ ਨੇ ਮੈਸੇਜ ਵੀ ਕੀਤਾ ਰਜਿੰਦਰ ਜੀ ਤੁਸੀਂ ਵੀ ਕੀਤਾ ਬਹੁਤ ਸ਼ੁਕਰੀਆ ਠੀਕ ਹੈ ਅਤੇ ਇਹਦੇ ਨਾਲ ਨਾਲ ਟ੍ਰਾਈ ਟੂ ਕਾਲਿੰਗ 426-2401 ਨੰਬਰ ਪਤਾ ਨਹੀਂ ਕਿਹਨਾਂ ਦਾ 2401 ਆਪਾਂ ਨੂੰ ਕਾਲ ਤਾਂ ਨਹੀਂ 2401 ਤੋਂ ਸੰਤੋਸ਼ 2601 ਤਾਂ ਹੀ ਆ ਇਹਨਾਂ ਨੇ ਲਿਖਿਆ ਹਾਂ 2401 ਲਿਖਿਆ ਕਿ ਚਲੋ ਬਹੁਤ ਸ਼ੁਕਰੀਆ ਪਹਿਲਾਂ ਮੈਂ ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦਾ ਨੰਬਰ ਲਿਖੋ 905-451-8211 ਬਹੁਤ ਭਲੇ ਔਰਤ ਨੇ ਆਪਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਜੀ ਇੱਕ ਕੰਪਿਊਟਰ ਲੱਗਣਾ ਬੱਚਿਆਂ ਨੇ ਪੜ੍ਹਿਆ ਕਰਨਾ ਜੀ ਤੁਹਾਡੇ ਲਗਵਾਏ ਹੋਏ ਕੰਪਿਊਟਰ 'ਤੇ ਅਤੇ ਉਹਨਾਂ ਕਹਿਣਾ ਕੋਈ ਗੱਲੇ ਨਹੀਂ ਭਾਅ ਜੀ ਤੁਸੀਂ ਜਦੋਂ ਮਰਜ਼ੀ ਡੋਨੇਸ਼ਨ ਦੇ ਦਿਓ ਡਾਕਟਰ ਜਤਿੰਦਰ ਕੌਰ ਗਰੇਵਾਲ ਹੰਬਲ ਕਮਿਊਨਿਟੀ ਪਰਸਨ ਬੜੇ ਲੋਕਾਂ ਦੇ ਇਲਾਜ ਇਹਨਾਂ ਨੇ ਫ੍ਰੀ ਕੀਤੇ ਨੇ ਉਦੋਂ ਜਦੋਂ ਪੈਸੇ ਲੱਗਦੇ ਹੁੰਦੇ ਸੀ ਹੁਣ ਤਾਂ ਚਲੋ ਤੁਹਾਡਾ ਇਲਾਜ ਇਹ ਫ੍ਰੀ ਹੋ ਜਾਂਦਾ 905-451-8211 ਆਪਣੇ ਬੱਚਿਆਂ ਦੇ ਦੰਦ ਜ਼ਰੂਰ ਚੈੱਕ ਕਰਾਓ ਆਪਣੇ ਬਜ਼ੁਰਗਾਂ ਦੇ ਅਤੇ ਆਪਣੇ ਦੰਦ ਚੈੱਕ ਕਰਾਓ 905-451-8211 ਨਾਨਕ ਡਾਕਟਰ ਕਲੀਨਿੰਗ ਵਾਲੇ ਨੇ ਮੁੰਡੇ ਵਧੀਆ ਨੇ $150 ਅਤੇ ਨਾਲ ਤੁਹਾਡੇ ਘਰ ਦੇ ਡਾਕਟਰ ਅਤੇ ਨਾਲ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਨਗੇ ਜਿੰਨੇ ਵੀ ਲੋਕ ਸੁਣਦੇ ਪਏ ਹੋ ਕਾਲ ਕਰ ਲਿਓ ਫਿਲਟਰ ਫ੍ਰੀ ਹੋਊਗਾ ਤੁਹਾਡਾ ਫਿਲਟਰ ਫ੍ਰੀ ਲਈ 416-729-1521 416-729-1521 ਅਤੇ ਕਾਲ ਕਰਨੀ ਰਾਈਟ ਵਿੰਡੋ ਫੋਰਸ ਵਾਲੇ ਨੇ ਅਤੇ ਤੁਸੀਂ ਟਾਕੀਆਂ ਦਰਵਾਜ਼ੇ ਘਰ ਦੇ ਚੇਂਜ ਕਰਾਉਣਾ ਚੋਰ ਦਾ ਗੋਡਾ ਟੁੱਟ ਜੂਗਾ ਤੁਹਾਡੇ ਘਰ ਦਾ ਦਰਵਾਜ਼ਾ ਨਹੀਂ ਟੁੱਟੂਗਾ 416-206-3200 ਦੇ ਉੱਤੇ ਕਾਲ ਕਰਨੀ ਹੈ 416-206-3200 ਅਤੇ ਇਸੇ ਤਰ੍ਹਾਂ ਕੋਮਲ ਦਾ ਨੰਬਰ ਨੋਟ ਕਰੋ ਆਲ ਲਿੰਕ ਟਰੈਵਲ ਤੋਂ 905-239-7711 9523-97711 905-239-7711 ਦੇ ਉੱਤੇ ਕਾਲ ਕਰਨੀ ਹੈ ਅਤੇ ਇੱਕ ਕੰਪਿਊਟਰ ਮੈਂ ਸਤਿੰਦਰਪਾਲ ਸਿੰਘ ਸਿਧਵਾ ਹੋਣਾ ਵੱਲੋਂ ਭਾਅ ਜੀ ਹੋਣਾ ਵੱਲੋਂ ਪੰਜਾਬੀ ਲਹਿਰਾਂ ਵੱਲੋਂ ਨਵੀਂ ਹੋਣਾ ਵੱਲੋਂ ਇੱਕ ਕੰਪਿਊਟਰ ਜਿਹੜਾ ਹੈਗਾ ਜ਼ਰੂਰ ਜਾਊਗਾ ਅਤੇ ਸਿਧਵਾ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਹੈਗਾ ਹਾਂਜੀ ਸਤਿੰਦਰਪਾਲ ਸਿੰਘ ਸਿਧਵਾ ਮੈਂ ਕਹਿੰਦਾ ਹੁੰਦਾ ਕਿ ਸਾਡੀ ਕਮਿਊਨਿਟੀ ਦਾ ਬੋਰਡ ਨੇ ਰੇਡੀਓ ਦੇ ਵਿੱਚ ਪਿੱਪਲ ਬੋਰਡ ਨੇ ਹੁੰਦਾ ਵੱਡਾ ਵਿਸ਼ਾਲ ਸੋ ਉਹ ਨੇ ਇਹਨਾਂ ਨੇ ਰੇਡੀਓ ਦੀ ਦੇਣ ਆ ਜਿਹੜੀ ਅੱਜ ਤੋਂ 35 ਸਾਲ ਪਹਿਲਾਂ ਜਿਹੜੀ ਕਮਿਊਨਿਟੀ ਨੂੰ ਦਿੱਤੀ ਅਤੇ ਅੱਜ ਮੇਰੇ ਵਰਗਾ ਮਾਈਕ ਦੇ ਉੱਤੇ ਬੈਠਾ ਹੈਗਾ ਹੈ ਨਾ ਸੋ ਤੇਜਿੰਦਰ ਤੁਸੀਂ ਕੀ ਕਹਿਣਾ ਚਾਹੁੰਦੇ ਤੇਜਿੰਦਰ ਸਤਿ ਸ਼੍ਰੀ ਅਕਾਲ ਜੀ
10: ਬਾਈ ਜੀ ਮੈਂ ਵੀ ਮਾਇਆ ਦੀ ਸੇਵਾ ਕਰਨੀ ਚਾਹੁੰਦਾ ਜੀ
0: ਹਾਂਜੀ ਬੋਲੋ ਜੀ
10: ਮੈਂ ਕਿੱਦਾਂ ਮੈਂ ਤੁਹਾਨੂੰ ਇੰਟਰੈਕਟ ਕਰਾਂ ਜਾਂ ਕਿੱਦਾਂ ਜੀ ਆਪਾਂ
0: ਕਿਹੜਾ ਨੰਬਰ ਬੋਲੋ ਤੁਹਾਡਾ ਕੀ ਆ
10: ਨੰਬਰ ਹੈਗਾ ਜੀ 647
0: ਹਾਂਜੀ
10: 975
0: ਹਾਂਜੀ
10: 3532
0: 3586
10: 3532
0: 3532 ਤੇ ਕੀ ਲਿਖਦਾ ਜੀ ਇਹਦੇ ਵਿੱਚ ਮੈਂ
10: $200
0: ਲਿਖਤਾ ਠੀਕ ਹੈ ਚੰਗਾ ਬਹੁਤ ਸ਼ੁਕਰੀਆ ਤੁਹਾਡਾ ਠੀਕ ਹੈ ਬਹੁਤ ਸ਼ੁਕਰੀਆ ਤੇਜਿੰਦਰ ਗੈਰੀ ਗਰੇਵਾਲ ਹੁਣ ਦਾ ਨੰਬਰ ਨੋਟ ਕਰੋ ਯਾਰਾਂ ਦੇ ਯਾਰ ਪੱਕੇ ਮਤਲਬ ਖੜਨੇ ਵਾਲੇ ਇਨਸਾਨ ਨੇ ਗੈਰੀ ਗਰੇਵਾਲ ਅਤੇ ਇਹਨਾਂ ਦੀ ਵਰਕਸ਼ਾਪ ਆ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਲਈ ਜਾ ਕੇ ਆਓ ਇੱਕ ਵਾਰ ਮੁਸਕਰਾਹਟ ਨਾਲ ਬਾਰ ਬਾਰ ਜਾਓਗੇ 38 ਆਟੋਮੈਟਿਕ ਡਰਾਈਵ 905-463-63-63 905-463-63-63 ਮਨਮੋਹਨ ਸਿੰਘ ਕਹਿੰਦੇ ਨੇ ਆਟੋ ਇੰਸ਼ੋਰੈਂਸ ਘੱਟ ਨਹੀਂ ਨਾ ਰਹੀ ਤੁਸੀਂ ਬਸ ਮੈਨੂੰ ਕਾਲ ਕਰਕੇ 3 ਮਿੰਟ ਦੇ ਦਿਓ ਹੋ ਸਕਦਾ ਮੈਂ ਸਾਲ ਦਾ 1500 ਤੁਹਾਡਾ ਬਚਾ ਦੇਵਾਂ ਹੋ ਸਕਦਾ 1000 ਬਚਾ ਦੇਵਾਂ 700 ਬਚਾ ਦੇਵਾਂ ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਲਈ 416-990-3200 416-990-3200 ਔਰ ਤੁਸੀਂ ਮਿਲਟਨ ਫੋਰਡ ਚੋਪੜਾ ਚੋਪੜਿਆਂ ਵੱਲੋਂ ਮਿਲਟਨ ਫੋਰਡ 'ਤੇ ਕਹਿੰਦੇ ਕੋਈ ਗੱਡੀ ਲਿਆਓ ਖੜੀ ਕਰ ਜਾਓ ਗੱਲ ਖਤਮ ਹੋ ਗਈ ਜੀ ਬਸ ਮਿਲਟਨ ਫੋਰਡ 416-302-9941 ਅਨਿਲ ਚੋਪੜਾ ਜੀ ਨੂੰ ਕਾਲ ਕਰਨੀ ਹੈ ਓਨਟੈਰੀਓ 'ਚ ਜਦੋਂ ਯੂਜ਼ਡ ਗੱਡੀਆਂ ਨਵੀਆਂ ਗੱਡੀਆਂ ਦੀ ਗੱਲ ਆਉਂਦੀ ਹੁੰਦੀ ਸੀ ਨਾ ਅਨਿਲ ਚੋਪੜਾ ਟੋਪ 10 ਦੇ ਵਿੱਚ ਆਉਂਦੇ ਸੀ ਹੁਣ ਵੀ ਅੱਜ ਵੀ ਆਉਂਦੇ ਨੇ ਅਨਿਲ ਚੋਪੜਾ 416-302-9941 ਪੁਰਾਣੀ ਗੱਡੀ ਖੜੀ ਕਰਿਓ ਨਵੀਂ ਚੱਕ ਲਿਓ ਬੋਲਟਨ ਸਪਰਿੰਗ ਸ਼ੋਪ ਕੰਪਿਊਟਰ ਤਾਂ ਹੋਰ ਵੀ ਕਰ ਲਾਂਗੇ ਆਪਾਂ ਇਕੱਠੇ ਬੋਲਟਨ ਸਪਰਿੰਗ ਸ਼ਾਪ 905-857-8222 ਲੀਪ ਸਪਰਿੰਗ ਅਤੇ ਕਮਾਣੀਆਂ ਦਾ ਕੰਮ ਕਰਾਉਣਾ। ABS ਆਟੋ ਕਲਿਜ਼ਨ ਵਾਲੇ ਮੁੰਡੇ ਨੇ ਕੈਂਬਰਿਜ ਕਿਚਨਰ ਵਾਟਰੂ ਕੈਂਬਰਿਜ ਲੰਡਨ ਦੇ ਏਰੀਆ 'ਚ ਕਾਰਾਂ ਦੀ ਭੰਨ ਤੋੜ ਹੋ ਗਈ ਕੋਈ ਡੈਂਟਿੰਗ ਪੇਂਟਿੰਗ ਜਾਂ ਟਰੱਕ ਦੀ ਕੋਈ ਬਾਡੀ ਵਰਕ ਜਾਂ ਪੇਂਟ ਦਾ ਕੰਮ ਆ, ਚਾਸੀ ਪੇਂਟ ਕਰਾਉਣੀ ਆ ਜਾਂ ਸੇਫਟੀ ਕਰਾਉਣੀ ਆ ਟਰੱਕ ਦੀ, 416-520-1946 416-520-1946 ਰਿਅਲਟੀ ਗਰੁੱਪ ਆਫ ਕੰਪਨੀ ਸੁਖਮਨ ਬੀਬਾ ਬੰਦਾ ਮੇਰੇ ਕਿਹਾ ਤਾਂ ਤੁਸੀਂ ਕਿਸੇ ਨੇ ਪੇਂਟ ਕਰਾਉਣਾ ਨਾ, ਘਰ ਵੇਚਣਾ ਜਾਂ ਘਰ 'ਚ ਵਿਆਹ ਸ਼ਾਦੀ ਹੈ ਜਾਂ ਘਰ ਨੂੰ ਇੱਦਾਂ ਦਾ ਬਣਾਉਣਾ ਕਿ 6 ਸਾਲ ਐਂ ਦਿਲ ਲੱਗਿਆ ਰਹੇ, ਇਸ ਮੁੰਡੇ ਤੋਂ ਪੇਂਟ ਦਾ ਐਸਟੀਮੇਟ ਇੱਕ ਵਾਰ ਲੈ ਕੇ ਦੇਖੋ, 416-816-8401 ਵਾਸ਼ਰੂਮ ਰੈਨੋਵੇਟ ਕਰਾ ਕੇ ਦੇਖੋ, 416-816-8401 CPACGA ਨੇ, ਅਸ਼ੋਕ ਸੈਣੀ ਜੀ ਦਾ ਨੰਬਰ ਨੋਟ ਕਰੋ, ਬਹੁਤ ਮਿੱਠ ਬੋਲਣੇ ਬਹੁਤ ਹੌਲੀ ਆਵਾਜ਼ 'ਚ ਗੱਲ ਕਰਦੇ ਨੇ ਅਤੇ ਚੰਗੇ ਅਕਾਊਂਟੈਂਟ ਨੇ, 905-458-1399 ਏਅਰਪੋਰਟ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ, CPACGA ਅਸ਼ੋਕ ਸੈਣੀ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, 905-458-1399 ਔਰ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਰਾਣਾ ਜੀ ਦਾ ਨੰਬਰ ਨੋਟ ਕਰੋ, RDSP ਤੁਸੀਂ ਲੈਣੀ ਹੈ, 416-910-9000 416-910-9000 RSG ਕਸਟਮ ਸੋਫਾ ਐਂਡ ਅਪੋਸਟਰੀ। ਸੰਤੋਖ ਜਿੰਨੇ ਵੀ ਐਡਵਰਟਾਈਜ਼ਰ ਨੇ ਨਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ $100 ਇਨਵਾਇਸ 'ਚ ਪਾ ਕੇ ਭੇਜਣਾ, ਹੋਰ ਐਕਸਟਰਾ ਦਾਨ ਦਾ
6: ਜੀ
0: ਆਪਾਂ ਕੰਪਿਊਟਰ ਪਾ ਦੇਣਾ ਹੋਰ ਉੱਥੇ ਲੈ ਕੇ ਸਾਰੇ, ਠੀਕ ਹੈ
6: ਠੀਕ ਹੈ।
0: ਲਾਇਬ੍ਰੇਰੀ ਪੂਰੀ ਆਪਾਂ 2-3 ਦਿਨਾਂ 'ਚ ਸੈੱਟ ਕਰ ਦੇਣੀ ਹੈ, ਅੱਜ ਹੀ ਮੈਂ ਸਕੂਲ ਨੂੰ ਕਾਲ ਕਰੂੰ, 15 ਦਿਨ ਬਾਅਦ ਸਕੂਲ ਆਫ ਹੋ ਜਾਣੇ ਆ ਤਾਂ ਜੋ ਆਪਾਂ ਕੰਪਿਊਟਰ ਲਾ ਦਿਆ ਆਉਂਦੇ ਉਹਨਾਂ ਨੂੰ ਸਰਪ੍ਰਾਈਜ਼ ਮਿਲੇ ਬੱਚਿਆਂ ਨੂੰ ਸਾਰਿਆਂ ਨੂੰ, ਹਾਂਜੀ RSG ਕਸਟਮ ਸੋਫਾ, ਪੁਰਾਣੇ ਸੋਫੇ ਨੂੰ ਨਵੇਂ ਬਣਾ ਲਓ, ਬਾਹਰ ਬਹਿਣ ਲਈ ਬੈਠਕ 'ਚ ਸੋਫੇ ਬਣਵਾਉਣੇ ਨੇ, $125-150 ਦੇ ਵਿੱਚ ਸੋਫਾ ਤਿਆਰ ਕਰ ਦਿੰਦੇ, ਚਾਈਨਾ ਵਾਲੇ ਵੀ ਹੈਰਾਨ ਨੇ ਕਿ ਕੈਨੇਡਾ 'ਚ ਕੌਣ ਆ ਗਿਆ ਇਹੋ ਜਿਹਾ। RSG ਕਸਟਮ ਸੋਫਾ ਐਂਡ ਅਪਹੋਸਟਰੀ 647-705-1317 6475-705-1317 ਨਜ਼ਾਰਾ। ਕੋਈ ਵੀ ਛੋਟਾ ਇਕੱਠ ਹੈ, ਕਮਿਊਨਿਟੀ ਸਰਵਿਸ ਹੈ ਤੁਹਾਡੀ, ਤੁਸੀਂ ਕਮਿਊਨਿਟੀ ਦੇ ਕੋਈ ਲੋਕ ਆ, ਤੁਹਾਨੂੰ ਹਾਲ ਚਾਹੀਦਾ ਹੈਗਾ ਕਮਿਊਨਿਟੀ ਸਰਵਿਸ ਵਾਸਤੇ ਵੀ, ਵੋਲੰਟਰੀਲੀ ਵੀ ਚਾਹੀਦਾ ਕਿਸੇ ਨੂੰ ਵੀ, ਵੋਲੰਟਰੀਲੀ ਕੋਈ ਵੀ ਤੁਹਾਡਾ ਕੋਈ ਸਮਾਗਮ ਆ ਕੋਈ ਵੀ ਹੈਗਾ ਕੁਛ ਵੀ ਆ, ਤੁਸੀਂ ਇਸ ਹਾਲ ਨੂੰ ਰੈਂਟ ਕਰੋ, ਨਜ਼ਾਰਾ ਰੈਸਟੋਰੈਂਟ ਆ, ਇਹਨਾਂ ਕੋਲ ਹਾਲ ਆ ਸੈਪਰੇਟ ਇੱਕ, ਤੁਸੀਂ ਨਜ਼ਾਰਾ 'ਤੇ ਪਹੁੰਚਣਾ, ਇਹੋ ਜਿਹਾ ਤੁਹਾਨੂੰ ਐਂਬੀਅੰਸ ਨਹੀਂ ਮਿਲਣਾ ਅਤੇ ਇੱਦਾਂ ਦੀ ਪ੍ਰਾਈਸ 'ਚ ਤੁਸੀਂ ਖਾਣਾ ਇੰਨਾ ਇੰਜੋਏ ਵਧੀਆ ਕਰ ਨਹੀਂ ਸਕਦੇ ਕਿਤੇ। ਨਜ਼ਾਰਾ ਅਤੇ ਨਜ਼ਾਰਾ ਵਾਲਿਆਂ ਨੂੰ 905-451-2600 905-451-2600 ਮਨਿੰਦਰ ਸਿੰਘ ਪੱਡਾ ਪੈਰਾਲੀਗਲ ਨੇ, ਯਕੀਨਨ ਅਤੇ ਗਰੰਟੀ ਨਾਲ ਕਹਿੰਦਾ ਤੁਹਾਡੇ 3-3.5 ਮਹੀਨੇ 'ਚ ਕਿਰਾਏਦਾਰ ਬਾਹਰ ਹੋਊਗਾ ਘਰ 'ਚੋਂ, ਅਤੇ ਕੋਈ ਵੀ ਟ੍ਰੈਫਿਕ ਦੀ ਟਿਕਟ ਮਿਲ ਗਈ ਹੈ ਤੁਹਾਨੂੰ, ਅਗਰ ਟ੍ਰੈਫਿਕ ਟਿਕਟ ਮਿਲ ਗਈ ਜਾਂ ਕਿਰਾਏਦਾਰ ਦਾ ਕੋਈ ਇਸ਼ੂ ਆ, ਕ੍ਰਿਮੀਨਲ ਚਾਰਜਸ ਲੱਗ ਗਏ ਡਰਿੰਕ ਐਂਡ ਡਰਾਈਵ ਦੇ, ਮਨਿੰਦਰ ਸਿੰਘ ਪੱਡਾ 647-864-0797 647-864-0797 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਐਟਲਸ ਕਿਚਨ, ਪੁਰਾਣੀ ਕਿਚਨ ਜਾਂ ਰੈਨੋਵੇਸ਼ਨ ਦਾ ਕੋਈ ਵੀ ਪ੍ਰੋਜੈਕਟ ਹੈ, ਐਟਲਸ ਵਾਲਿਆਂ ਨੂੰ ਦਿਓ 742-778-7800 'ਤੇ ਕਾਲ ਕਰਨੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ ਅੱਜ ਜ਼ਰੂਰ ਪਹੁੰਚ ਜਿਓ, ਦੁਨੀਆ ਭਰ ਦੀ ਸਬਜ਼ੀ ਟੌਪ ਦੀ ਪਨੀਰੀ, ਯਕੀਨ ਮੰਨਿਓ ਕੱਲ੍ਹ ਮੈਨੂੰ ਕੈਂਬਰਿਜ ਤੋਂ ਕਾਲ ਆਈ ਸੀ, ਇੱਕ ਮੈਨੂੰ ਕਾਲ ਆਈ ਸੀ ਬ੍ਰੈਂਟਫੋਰਡ ਔਰ ਕੈਂਬਰਿਜ ਦੇ ਵਿਚਕਾਰ ਛੋਟਾ ਜਿਹਾ ਕੋਈ ਟਾਊਨ ਆ, ਉੱਥੋਂ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਚ, ਪੂਰੇ ਇੰਟਾਰੀਓ 'ਚ ਇੱਧਰੋਂ ਵੀ ਆਏ ਨੇ ਲੋਕ, ਔਸ਼ ਵਾਲੇ ਪਾਸਿਓਂ ਕੋਬਰਗ ਬੈਲਵਿਲ ਤੋਂ ਆਏ ਨੇ ਲੋਕ, ਗ੍ਰੀਨ ਵੈਲੀ ਗਾਰਡਨ ਸੈਂਟਰ, ਕੋਈ ਤੁਸੀਂ ਗਰੋਸਰੀ ਸਟੋਰ ਵੀ ਇਹਨਾਂ ਕੋਲੋਂ ਲੈ ਕੇ ਜਾਓ ਪਨੀਰੀ, 647-222-5601 647-222-5601 ਔਰ HSP ਕੰਸਟਰਕਸ਼ਨ ਤੋਂ ਜਸਜੀਤ ਸਿੰਘ ਪਨੇਸਰ, ਅਤੇ ਤੁਸੀਂ 416-671-0709 'ਤੇ ਕਾਲ ਕਰਨੀ ਹੈ। ਜਗਜੀਤ ਸਿੰਘ ਪਨੇਸਰ ਨੇ ਘਰ ਨੂੰ ਐਕਸਟੈਂਡ ਕਰਨਾ, ਗਰਾਜ ਡਬਲ ਕਰਨਾ ਸਿੰਗਲ ਤੋਂ, ਗਰਾਜ ਦੇ ਉੱਪਰ ਬੈਡਰੂਮ ਬਣਾਉਣੇ ਨੇ, ਉੱਪਰ ਵਾਸ਼ਰੂਮ ਐਡ ਕਰਨੇ ਛੋਟੇ ਆ, ਘਰ ਨੂੰ ਪਿੱਛੇ ਨੂੰ ਵਧਾਉਣਾ ਹੈਗਾ, ਗਰਾਜ ਦੇ ਪਿੱਛੇ ਵਧਾ ਦੇਣਗੇ, ਇੱਕ ਬੈਡਰੂਮ ਹੋਰ ਬਣਾ ਦੇਣਗੇ, ਗਰਾਜ ਦੇ ਪਿੱਛੇ ਗਰਾਜ ਡੂੰਘਾ ਕਰ ਦੇਣਗੇ, ਹੋਰ ਗਰਾਜ ਦੇ ਪਿੱਛੇ ਹੋਰ ਗਰਾਜ ਬਣ ਸਕਦਾ, ਬੜਾ ਕੁਛ ਹੈ। ਤੁਸੀਂ ਘਰ ਨੂੰ ਵੱਡਾ ਕਰਨਾ, ਬੰਗਲੋ ਨੂੰ ਡਬਲ ਸਟੋਰੀ ਕਰਨਾ, 416-671-0709 416-671-0709 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰੋ, ਜਸ ਉਹਨਾਂ ਦਾ, ਕਿਸੇ ਨੇ ਵੀ ਗ੍ਰੈਵਲ ਪਾਉਣੀ ਆ ਜਾਂ ਕਿਸੇ ਨੇ ਵੀ ਜਿਹੜੇ ਕੰਟਰੈਕਟਰ ਨੇ ਮਸ਼ੀਨਰੀ ਰੈਂਟ ਕਰਨੀ ਆ, ਗ੍ਰੈਵਲ ਜਿਹੜੇ ਡਰਾਈਵੇ ਪੱਟਣ ਵਾਲੀ, ਬਿਨ ਰੈਂਟ ਕਰਨੇ ਨੇ, ਡੰਪ ਟਰੱਕ ਰੈਂਟ ਕਰਨੇ ਨੇ, ਐਕਸਕਵੇਸ਼ਨ ਮਸ਼ੀਨ ਰੈਂਟ ਕਰਨੀ ਹੈ, E20 M100 ਕਰਨੀ ਹੈ ਰੈਂਟ, ਜਾਂ ਤੁਸੀਂ ਆਪਣਾ ਗਾਰਬੇਜ ਜਿਹੜਾ ਨਿਕਲਿਆ ਉਹ ਸਿੱਟਣਾ ਹੈਗਾ, ਡੰਪ ਸਟੇਸ਼ਨ ਬਣਾਇਆ ਹੋਇਆ ਇਹਨਾਂ ਦਾ ਕੈਨੇਡੀ ਐਂਡ ਸਟੀਲ ਕੈਨੇਡੀ ਐਂਡ ਡੇਅਰੀ ਤੇ। ਟਰੂ ਨੌਰਥ 416-803-0623 416-803-0623 ਔਰ ਪਰਮ ਕੁਇਕ ਲਿਊਬ ਐਂਡ ਰਿਪੇਅਰ ਵਾਲੇ ਨੇ ਆਇਲ ਚੇਂਜ ਰਿਪੇਅਰ ਕੰਪਲੀਟ ਆ ਨੈਗਰਾ ਫੋਲ ਦੇ ਏਰੀਏ 'ਚ। ਅਗਲੇ ਸੰਡੇ ਨੂੰ ਸੈਟਰਡੇ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਇਹਨਾਂ ਦਾ ਦੇ ਰਹੇ ਹਾਂ ਅਤੇ ਤਵਾ ਕਿਚਨ ਵਾਲੇ ਉੱਥੇ ਆਪਣਾ ਫੂਡ ਟਰੱਕ ਲੈ ਕੇ ਆ ਰਹੇ ਨੇ। ਕੋਈ ਵੀ ਨੈਗਰਾ ਫੋਲ ਜਾ ਰਿਹਾ ਅਗਲੇ ਸੰਡੇ ਜਾਂ ਨੈਗਰਾ ਫੋਲ ਦੇ ਆਸ ਪਾਸ ਹੈਗੇ ਤੁਸੀਂ ਨਾਲੇ ਤਾਂ ਪਰਮ ਕੁਇਕ ਲਿਊਬ 'ਤੇ ਜਾ ਕੇ ਆਉਣਾ ਉੱਥੇ 131 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਮੇਅਰ ਆ ਰਿਹਾ ਥੋਰਲ ਦਾ ਉੱਥੇ 299-498-1300 ਤੁਹਾਡਾ ਸਾਰਿਆਂ ਦਾ ਖਾਣਾ ਤੁਹਾਡੇ ਸਾਰਿਆਂ ਨੂੰ ਜੀ ਆਈ ਕਰੂਗਾ ਅਗਲੇ ਐਤਵਾਰ ਨੂੰ ਪਰਮ ਕੁਇਕ ਲਿਊਬ ਐਂਡ ਰਿਪੇਅਰ 289-498-1300। ਕਿਸੇ ਨੇ ਵੀ ਸ਼ੋਅ ਤੋਂ ਬਾਅਦ ਮੈਨੂੰ ਕਾਲ ਕਰਨੀ ਆ ਨੰਬਰ ਨਹੀਂ ਮਿਲਿਆ ਹੋਇਆ ਤੁਹਾਡਾ ਮੇਰਾ ਨੰਬਰ ਆ 416-518-3200। ਸੰਤੋਸ਼ ਹੋਣਾ ਨੂੰ ਕਾਲ ਕਰਨੀ ਆ ਪ੍ਰੋਪਰਟੀ ਰੈਂਟ ਕਰਨੀ ਆ ਕੁਇਕ ਸੇਲ 'ਤੇ ਵੇਚਣੀ ਆ ਜਾਂ ਕੁਇਕ ਸੇਲ ਦੀ ਪ੍ਰੋਪਰਟੀ ਖਰੀਦਣੀ ਆ ਸੰਤੋਸ਼ ਜੀ ਦਾ ਨੰਬਰ ਬੋਲ ਦਿਓ। ਸੰਤੋਸ਼ ਜੀ ਨੰਬਰ ਬੋਲ ਦਿਓ
1: 416-473-42-42
0: ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਸ਼ੋਅ ਨੂੰ ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ$500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-7877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਨੋਬਲ ਫ੍ਰੈਸ਼ ਫੂਡ, ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ, 2945 Sandalwood Parkway East, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566, ਨੋਬਲ ਫ੍ਰੈਸ਼ ਫੂਡ।
5: ਜੇਕਰ ਤੁਹਾਡੀ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7563-4 ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-7653-4
6: You're listening to Guntas Radio on AM 530, from 10 to 11 a.m. Monday to Friday with Jazz Tagar, your favorite show.
7: ਜੀ, ਤੁਸੀਂ ਜੁੜੇ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 8 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਅੱਜ ਮੰਡੇ ਮੋਰਨਿੰਗ ਦੇ ਵਿੱਚ। ਤੇ ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਜੀ ਜੇਠ ਮਹੀਨੇ ਦੀ, ਤੇ ਜੇਠ ਮਹੀਨੇ ਦੀ ਅੱਜ ਹੋ ਗਈ ਜੀ 25 ਤਰੀਕ। ਸਮਾਂ ਚੱਲ ਰਿਹਾ ਨਾਨਕ ਸ਼ਾਹੀ 558 ਤੇ ਸਮਾਂ ਹੋ ਗਿਆ ਜੀ 10:08 ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਤਾਂ ਸਟੂਡੀਓ ਦੇ ਨੰਬਰ ਹੋਣਗੇ ਜੀ 647-874-1313-6478741313 ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਜੀ ਸਟੂਡੀਓ ਦੇ ਵਿੱਚ। ਤੇ ਲਓ ਜੀ 10:06 ਹੋ ਚੁੱਕੇ ਆ ਜੀ। ਤੇ ਜੇ ਆਪਾਂ ਗੱਲ ਕਰੀਏ ਪਹਿਲਾਂ ਮੌਸਮ ਦੀ, ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਤੇ ਹੁਣ ਤਾਂ ਪੂਰੀ ਗਰਮੀ ਜਿਹੜੀ ਆ ਮਹਿਸੂਸ ਤੁਸੀਂ ਕਰ ਰਹੇ ਹੋਣੇ ਆ ਕਿਉਂਕਿ ਇਹਨਾਂ ਦਿਨਾਂ 'ਚ ਧੁੱਪ ਜਿਹੜੀ ਪੂਰੇ ਚਮਕਾਰੇ ਮਾਰ ਰਹੀ ਆ। ਇਸ ਸਮੇਂ 18°C ਹੈ ਜੀ, ਬਿਲਕੁਲ ਸਨੀ ਡੇ ਹੈ, ਧੁੱਪ ਨਿਕਲੀ ਹੋਈ ਹੈ, ਵੀਕਐਂਡ 'ਤੇ ਵੀ ਵਧੀਆ ਮੌਸਮ ਰਿਹਾ ਤੇ ਹਾਈ ਜਾਣਾ ਹੈ ਜੀ ਅੱਜ 24°C, ਲੋ ਜਾਣਾ 13°C ਤੇ ਬੱਦਲਵਾਈ ਦੀ ਵੀ ਜਿਹੜੀ ਹੈ ਕਿਆਸ ਰਾਈਆਂ ਲਾਈਆਂ ਜਾ ਰਹੀਆਂ, ਬੱਦਲਵਾਈ ਵੀ ਹੋਊਗੀ ਸ਼ਾਮ ਨੂੰ 4 ਵਜੇ। ਹਵਾ ਜਿਹੜੀ ਚੱਲ ਰਹੀ ਜੀ 19 km/h ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਹਵਾ ਤੇ, ਪਰ ਹੁਣ ਤੁਸੀਂ ਧੁੱਪ ਐਨ ਮਹਿਸੂਸ ਕਰਨੀ ਹੈ ਪੂਰੇ, ਯਾਨੀ ਕਿ ਨਜ਼ਾਰਾ ਪੂਰਾ ਧੁੱਪ ਦਾ ਲੈਣਾ। 4 ਵਜੇ ਤੋਂ ਬਾਅਦ ਬੱਦਲਵਾਈ ਹੋਵੇਗੀ ਤੇ ਫਿਰ ਉਂਝ ਮੀਂਹ ਨਹੀਂ ਹੈਗਾ। 8:59 ਤੇ ਸਨਸੈਟ ਅੱਜ ਹੋਣਾ ਤੇ ਰਾਤ ਦਾ ਟੈਂਪਰੇਚਰ ਵੀ 19, 17, 16, 15, 14, ਸਵੇਰੇ 5 ਵਜੇ 15°C ਟੈਂਪਰੇਚਰ ਹੋਵੇਗਾ। ਸਵੇਰੇ ਸੂਰਜ ਦੇਵਤਾ ਜੀ ਕਿੰਨੇ ਵਜੇ ਆਉਣਗੇ ਜੀ, ਇਹ ਆਉਣਗੇ 5:37 ਤੇ ਸਨਰਾਈਜ਼ ਹੋਵੇਗਾ। ਕੱਲ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ। ਸੋ ਹਵਾ 19 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਰਦਾਸ ਰੇਡੀਓ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਨੇ ਕਰਨੀਆਂ, ਵੀਕਐਂਡ ਕਿੱਦਾਂ ਦਾ ਰਿਹਾ ਤੁਹਾਡਾ, ਅਤੇ ਵੀਕਐਂਡ ਦੀ ਵੀ ਗੱਲਬਾਤ ਕਰਾਂਗੇ ਕਿਵੇਂ ਦਾ ਰਿਹਾ, ਕੀ ਤੁਹਾਡੇ ਪਲੈਨ ਸੀਗੇ, ਅਤੇ ਵਧੀਆ ਘੁੰਮੇ ਫਿਰੇ, ਕੀ ਕੁਛ ਕੀਤਾ, ਰੈਸਟ ਕੀਤਾ। ਅਤੇ ਲਓ ਜੀ ਅੱਜ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਸੁਣਨਾ ਸ਼ਬਦ, ਕਿਉਂਕਿ ਅੱਜ ਇੱਕ ਤਾਂ ਮੰਡੇ ਮੋਰਨਿੰਗ ਹੈ ਅਤੇ ਇੱਕ ਅੱਜ ਬੜਾ ਹੀ ਸਪੈਸ਼ਲ ਦਿਨ ਹੈ। ਅੱਜ ਕੀ ਹੈ ਜੀ, ਅੱਜ ਹੈਗਾ ਬਾਦਸ਼ਾਹ ਏ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਉਹਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸੋ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸੋ ਅੱਜ ਦੇ ਦਿਨ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸੀਗੇ। ਸੋ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਜਿਹਦੇ ਵਿੱਚ ਉਹਨਾਂ ਨੇ ਅਨਿਆਂ ਦੇ ਵਿਰੁੱਧ ਆਵਾਜ਼ ਚੁੱਕਣ ਦੀ ਗੱਲਬਾਤ ਕੀਤੀ ਸੀ। ਅਤੇ ਫਿਰ ਕਿਉਂਕਿ ਜਿਹੜੇ ਹਥਿਆਰ ਹੈ ਨਾ, ਜਦੋਂ ਉਹ ਜਿੱਥੇ ਜ਼ਰੂਰੀ ਹੈ, ਜਿੱਥੇ ਉਹਨਾਂ ਬਿਨਾਂ ਸਰਦਾ ਨਹੀਂ ਹੈ ਨਾ, ਜਿੱਥੇ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਕਿਸੇ ਵੀ ਕੌਮ ਦੇ ਨਾਲ, ਕਿਸੇ ਵਿਅਕਤੀ ਨਾਲ, ਕਿਸੇ ਜਾਤ ਨਾਲ, ਅਤੇ ਫਿਰ ਉਹ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਬੜਾ ਜ਼ਰੂਰੀ ਹੈ। ਸੋ ਬਿਲਕੁਲ ਜੀ, ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸੀਗੇ। ਸੋ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਡੀ ਸਾਰੀ ਕਮਿਊਨਿਟੀ ਨੂੰ, ਸਾਡੀ ਕੌਮ ਨੂੰ, ਸਾਡੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਆ। ਸੋ ਕੱਲ੍ਹ ਨਗਰ ਕੀਰਤਨ ਵੀ ਜਿਹੜਾ ਕੱਢਿਆ ਗਿਆ ਜੀ, ਆਪਾਂ ਤੁਹਾਨੂੰ ਜਾਣਕਾਰੀ ਵੀ ਦਿੱਤੀ ਸੀ। ਸੋ ਬੜੇ ਸ਼ਰਧਾਲੂ ਸਿੱਖ ਸੰਗਤਾਂ ਪਹੁੰਚੀਆਂ ਜੀ ਸ਼ਹੀਦਾਂ ਦੇ ਨਾਮ 'ਤੇ। ਜਿਹੜਾ ਇਹ ਨਗਰ ਕੀਰਤਨ ਹੈ ਜੀ, ਉਹ ਕੱਢਿਆ ਗਿਆ ਜਿਹਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਸ਼ਹੀਦੀ ਪੁਰਬ ਆਉਣਾ ਜੀ 18 ਜੂਨ ਨੂੰ। ਸੋ ਬਾਕੀ ਜਿਹੜਾ ਪਹਿਲਾ ਹਫ਼ਤਾ ਲੰਘ ਕੇ ਗਿਆ ਜੀ, ਜਿਹਦੇ ਵਿੱਚ ਓਪਰੇਸ਼ਨ ਬਲੂ ਸਟਾਰ ਸ਼੍ਰੀ ਦਰਬਾਰ ਸਾਹਿਬ 'ਤੇ ਜਿਹੜੇ ਭਾਰਤੀ ਫੌਜ ਨੇ ਹਮਲਾ ਕੀਤਾ ਸੀਗਾ, ਸੋ ਉਹਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਜਾਨੀ ਮਾਲੀ, ਅਤੇ ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਤਾਂ ਪਾਈਆਂ, ਜਿਨ੍ਹਾਂ ਯੋਧਿਆਂ ਨੇ, ਸੂਰਬੀਰਾਂ ਨੇ, ਸੋ ਉਹਨਾਂ ਨੂੰ ਆਪਾਂ ਨੇ ਯਾਦ ਕੀਤਾ ਜੀ, ਜਿਹੜਾ ਪਹਿਲਾਂ ਹਫ਼ਤਾ ਲੰਘ ਕੇ ਗਿਆ ਪਿਛਲਾ। ਸੋ ਅੱਜ ਫਿਰ ਉਹਨਾਂ ਨੂੰ ਆਪਾਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ। ਸੋ ਪਹਿਲਾ ਹਫ਼ਤਾ ਅਸੀਂ ਉਹਨਾਂ ਦੇ ਨਾਮ ਕੀਤਾ, ਉਹਨਾਂ ਦੀ ਗੱਲਬਾਤ ਕੀਤੀ। ਸੋ ਬੜਾ ਜ਼ਰੂਰੀ ਹੈ, ਜਿਹੜੀ ਵੀ ਸਾਡੀ ਕੌਮ ਦੇ ਵਿੱਚ ਜੋ ਵੀ ਹੋਇਆ ਕਦੇ ਵੀ, ਕਿਉਂਕਿ ਇਹ ਤੀਜਾ ਘੱਲੂਘਾਰਾ ਸੀਗਾ, ਸੋ ਇਹਦੀ ਗੱਲਬਾਤ ਕਰਨੀ ਵੀ ਬਣਦੀ ਹੈ। ਸੋ ਆਪਾਂ ਨੇ ਕੀਤੀ ਤੁਹਾਡੇ ਨਾਲ, ਅਤੇ ਤੁਸੀਂ ਵੀ ਗੱਲਾਂ ਬਾਤਾਂ ਸਾਡੇ ਨਾਲ ਆਪਣੀਆਂ ਸ਼ੇਅਰ ਕੀਤੀਆਂ। ਅਤੇ ਲਓ ਜੀ ਅੱਜ ਛੇਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ, ਅਤੇ ਪਹਿਲਾਂ ਆਪਾਂ ਸ਼ਬਦ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਜੁੜੇ ਰਹੋ ਇੱਦਾਂ ਹੀ 11 ਵਜੇ ਤੱਕ, ਅਤੇ ਸਟੂਡੀਓ ਦੇ ਵਿੱਚ ਗੱਲਬਾਤ ਜਦੋਂ ਕਰਨੀ ਫਿਰ 647-8074-1313, 6474-1313 'ਤੇ ਤੁਹਾਡੀ ਸਾਡੀ ਗੱਲਬਾਤ

ਬਿਲਕੁਲ ਜੀ, ਅੱਜ ਇੱਕ ਵਾਰ ਫੇਰ ਤੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਉਹਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਆ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਸੋ ਉਹਨਾਂ ਦੇ ਲਈ ਆਪਾਂ ਬੜੀ ਵਧੀਆ ਤੁਹਾਡੇ ਲਈ ਸ਼ਬਦ ਪੇਸ਼ ਕੀਤਾ ਅਤੇ ਤੁਸੀਂ ਜ਼ਰੂਰ ਸਰਵਣ ਕੀਤਾ ਹੋਵੋਗੇ ਹੋਇਆ ਅਤੇ ਆਨੰਦਿਤ ਹੋ ਗਏ ਹੋਵੋਗੇ। ਅਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜੀ, ਬੜੀ ਵਧੀਆ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਕਿਉਂਕਿ ਇਸ ਗੁਰਤਾ ਗੱਦੀ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਕਹਿੰਦੇ ਆ ਕਿ ਭਗਤੀ ਦੀ ਉਹ ਸ਼ਾਨ ਵਿਖਾਵੇ, ਬੰਦੀ ਛੋੜ ਹਮੇਸ਼ਾ ਸਦਾਵੇ, ਇੱਕ ਧਿਰ ਤੇਗ ਅਮੀਰੀ ਰੱਖੇ, ਦੂਜੇ ਤੇਗ ਫਕੀਰੀ ਰੱਖੇ। ਸੋ ਬਿਲਕੁਲ ਜੀ, ਅੱਜ ਛੇਵੇਂ ਪਾਤਸ਼ਾਹ ਨੂੰ ਆਪਾਂ ਯਾਦ ਕਰਦੇ ਹਾਂ। ਦੇਖੋ ਸਮੇਂ ਸਮੇਂ 'ਤੇ ਜੋ ਵੀ ਆਪਣੇ ਇਤਿਹਾਸ ਦੇ ਵਿੱਚ ਹੈਗਾ ਉਹ ਤੁਹਾਡੇ ਤੱਕ ਆਪਾਂ ਜ਼ਰੂਰ ਪਹੁੰਚਾਉਂਦੇ ਹਾਂ। ਅਤੇ ਜਿਹੜਾ ਪਹਿਲਾ ਹਫ਼ਤਾ ਸੀਗਾ ਉਹ ਆਪਾਂ ਨੇ ਜਿਹੜਾ ਬਲੂ ਸਟਾਰ ਐਕਸ਼ਨ ਹੋਇਆ ਜੀ, ਓਪਰੇਸ਼ਨ, ਉਹਦੀ ਗੱਲਬਾਤ ਆਪਾਂ ਨੇ ਕੀਤੀ।

0: ਤੇ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਔਰ ਉਹ ਵੀਡੀਓ ਇੱਕ ਮਾਤਾ ਜੀ ਦੀ ਹੈ ਨਾ। ਸੋ ਉਹ ਨਾ ਬੜੀ ਭਾਵੁਕ ਜਿਹੜੀ ਵੀਡੀਓ ਹੈਗੀ ਆ, ਉਹਦੇ ਵਿੱਚ ਉਹ ਨਾ ਕਿਉਂਕਿ ਆਪਣੇ ਦਰਬਾਰ ਸਾਹਿਬ ਦੇ ਵਿੱਚ ਨਾ ਉਹਨਾਂ ਨੇ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਜਿਹੜੇ ਜੂਨ 1984 ਦੇ ਘੱਲੂਘਾਰੇ ਦੌਰਾਨ, ਹੈ ਨਾ। ਸੋ ਉੱਥੇ 1984 ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਜਿਹੜੀ ਮਾਤਾ ਹੈਗੀ ਜੀ, ਬਿਲਕੁਲ ਉਹ ਨਾ ਉਹ ਗੈਲਰੀ ਦੇ ਵਿੱਚ ਦੇਖ ਰਹੀ ਆ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਦੀਆਂ, ਉਹਦੇ ਵਿੱਚ ਉਹ ਆਪਣੇ ਪੁੱਤਰਾਂ ਨੂੰ ਲੱਭ ਰਹੀ ਆ ਵੀ ਮੇਰੇ ਮੇਰੇ ਜਿਹੜੇ ਪੁੱਤਰ ਸੀਗੇ, ਕਹਿੰਦੇ ਉਹਦੇ ਦੋ ਪੁੱਤਰ ਸੀਗੇ, ਬੇਟੇ ਸੀਗੇ ਜਿਨ੍ਹਾਂ ਨੇ ਸ਼ਹਾਦਤ ਪਾਈ ਉਸ 1984 ਦੇ ਸਮੇਂ ਦੇ ਵਿੱਚ। ਤੇ ਕਹਿੰਦੇ ਉਹਨਾਂ ਦੀਆਂ ਫੋਟੋਆਂ, ਕਿਉਂਕਿ ਹੁਣ ਬਜ਼ੁਰਗ ਹੋ ਗਈ ਇੰਨੀ, ਹੈ ਨਾ, ਵੈਸੇ ਵੀ ਨਿਗਾਹ ਜਿਹੜੀ ਕਮਜ਼ੋਰ ਹੋ ਜਾਂਦੀ ਹੈ, ਤੇ ਬਹੁਤ ਸਾਰੀਆਂ ਫੋਟੋਆਂ ਉੱਥੇ ਲੱਗੀਆਂ ਹੋਈਆਂ ਸੀਗੀਆਂ। ਸੋ ਉਹਨਾਂ 'ਚ ਉਹ ਲੱਭ ਰਹੀ ਸੀ ਕਿ ਮੇਰੇ ਬੱਚੇ ਕਿਹੜੇ ਸੀਗੇ, ਹੈ। ਸੋ ਉਹ ਨਾ ਬੜੀ ਭਾਵੁਕ ਕਰ ਗਈ ਉਹ ਜਿਹੜੀ ਵੀਡੀਓ, ਤੁਸੀਂ ਵੀ ਆਈ ਥਿੰਕ ਦੇਖੀ ਹੋਣੀ ਆ, ਤੇ ਆਪਣੇ ਵਟਸਐਪ ਗਰੁੱਪ ਤੇ ਵੀ ਪਾਈ ਹੋਈ ਆ। ਸੋ ਉਹ ਦੇਖ ਕੇ ਨਾ ਬੜਾ ਹੀ ਮਨ ਵੈਸੇ ਉਹ ਹੋਇਆ ਵੀ ਦੇਖੋ, ਹੈ ਨਾ, ਜਿਹੜੀ ਮਾਂ ਤਾਂ ਮਾਂ ਹੀ ਹੁੰਦੀ ਆ, ਉਹਦੇ ਵਿੱਚ ਆਪਣੇ ਪੁੱਤਰਾਂ ਨੂੰ ਟੋਲ ਰਹੀ ਆ ਵੀ ਚਿਹਰੇ ਕਿਹੜੇ ਆ ਮੇਰੇ ਪੁੱਤਰਾਂ ਦੇ। ਸੋ ਕਹਿੰਦੇ ਆ ਵੀ ਉਹ ਜਿਹੜੀ ਮਾਤਾ ਹੈ ਉਹ ਪਿੰਡ ਸ਼ਾਹਪੁਰ ਜਾਜਨ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦ ਹੋਏ ਆਪਣੇ ਦੋ ਪੁੱਤਰਾਂ ਦੇ ਚਿੱਤਰ ਵੇਖ ਕੇ ਬੜੀ ਭਾਵੁਕ ਹੋਈ ਹੈ। ਸੋ ਫਿਰ ਉਹਨਾਂ ਦੇ ਨਾਲ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੈਗੇ, ਹੈ ਨਾ, ਉਹਨਾਂ ਨੇ ਵੀ ਗੱਲਬਾਤ ਉਹਨਾਂ ਦੀ ਉਹਨਾਂ ਨਾਲ ਕੀਤੀ। ਸੋ ਉਹ ਬੜਾ ਭਾਵੁਕ ਜਿਹਾ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲਿਆ। ਸੋ ਬੜੇ ਜਿਹੜੇ ਉੱਥੇ ਸ਼ਰਧਾਲੂ ਪਹੁੰਚੇ ਹੋਏ ਸੀ, ਸਿੱਖ ਸੰਗਤਾਂ, ਉਹਨਾਂ ਸਾਰਿਆਂ ਨੇ ਉਹ ਗੈਲਰੀ ਦੇ ਵਿੱਚ ਜਿਹੜੀ ਉਹ ਇੱਕ ਪ੍ਰਦਰਸ਼ਨੀ ਉਹਨਾਂ ਨੇ ਲਗਾਈ ਹੋਈ ਸੀ 1984 ਦੇ ਸਮੇਂ ਜੋ ਵਾਪਰਿਆ ਉਸ ਸੰਬੰਧ ਦੇ ਵਿੱਚ। ਸੋ ਉਹ ਸਾਰਿਆਂ ਨੇ ਉਹਦੇ ਦਰਸ਼ਨ ਕੀਤੇ ਜੀ, ਔਰ ਬੜਾ ਭਾਵੁਕ ਸਮਾਂ ਗੁਜ਼ਾਰਿਆ। ਤੇ ਲਓ ਜੀ ਗੱਲਾਂ ਬਾਤਾਂ ਹੁਣ ਤੁਹਾਡੇ ਨਾਲ ਕਰਾਂਗੇ, 10:20 ਹੋ ਚੁੱਕੇ ਆ ਤੇ 11 ਵਜੇ ਤੱਕ ਤੁਹਾਡੇ ਨਾਲ ਹੀ ਆ। ਤੇ ਅੱਜ ਫਿਰ ਨਿਊਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਆਪਣੀ ਗੱਲਬਾਤ ਇੰਨੀ ਹੋਈ ਨਹੀਂ ਉਸ ਵਿਸ਼ੇ ਦੇ ਉੱਪਰ। ਚਲੋ ਇਹ ਜਿਹੜੇ ਸਮਾਂ ਹੈ ਜੀ, ਉਹ ਤਾਂ ਜਦੋਂ ਆਉਂਦਾ ਹੈ ਤੇ ਫਿਰ ਜਿਹੜੇ ਜ਼ਖਮ ਹੈ ਉਹ ਤਾਂ ਹਰੇ ਹੀ ਹੈ, ਉਹ ਫਿਰ ਅੱਲੇ ਜਿਹੜੇ ਜ਼ਖਮ ਹੈਗੇ ਆ ਉਹ ਫਿਰ ਯਾਦ ਆ ਜਾਂਦੇ ਆ, ਕਿਉਂਕਿ ਭਰੇ ਨਹੀਂ ਹੈਗੇ ਜ਼ਖਮ, ਤੇ ਆਈ ਥਿੰਕ ਕਿ ਕਦੀ ਭਰਨੇ ਵੀ ਨਹੀਂ ਜਦ ਤੱਕ ਦੁਨੀਆ ਰਹਿਣੀ ਆ। ਪਰ ਜਦੋਂ ਆਪਾਂ ਨਿਊਜ਼ ਬਹੁਤ ਸਾਰੀਆਂ ਸੁਣਦੇ ਆ ਉਹਦੇ ਵਿੱਚ, ਜਿਵੇਂ ਹੁਣ ਕ੍ਰਾਈਮ ਇੱਥੇ ਬੜਾ ਵਧਿਆ ਹੋਇਆ, ਉਹਦੇ ਵਿੱਚ ਜਦੋਂ ਆਪਣਿਆਂ ਦੇ ਨਾਮ ਆਉਂਦੇ ਆ, ਹੈ ਨਾ, ਤੇ ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਕ੍ਰਾਈਮ ਆਉਂਦਾ, ਕੋਈ ਨਿਊਜ਼ ਆਉਂਦੀ ਆ, ਸਾਰੇ ਫਟਾਫਟ ਸੋਚਦੇ ਆ, ਦੇਖਦੇ ਆ ਵੀ ਕੋਈ ਆਪਣਾ ਤਾਂ ਨਹੀਂ ਹੈ ਵਿੱਚ, ਕੋਈ ਆਪਣਾ ਨਾਮ ਤਾਂ ਨਹੀਂ। ਪਰ ਜਦੋਂ ਨਿਕਲਦੇ ਆਪਣੇ ਨਾਮ ਫਿਰ ਬੜੀ ਨਮੋਸ਼ੀ ਹੁੰਦੀ ਹੈ ਨਾ। ਪਰ ਜਦੋਂ ਕੋਈ ਵਧੀਆ ਕੰਮ ਕਿਸੇ ਦੁਆਰਾ ਕੀਤਾ ਜਾਂਦਾ ਨਾ, ਉਹ ਵੀ ਉਜਾਗਰ ਹੋਣਾ ਚਾਹੀਦਾ। ਇੱਕ ਇਹ ਵੀ ਤੁਸੀਂ ਵੀਡੀਓ ਬੜੀ ਦੇਖੀ ਹੋਣੀ ਹੈ ਜੀ, ਇਹਦੇ ਵਿੱਚ ਹੈ ਕਿ ਨਾ ਕੋਈ ਕੁਝ ਮੁੰਡੇ ਕ੍ਰਿਕਟ ਖੇਲ ਰਹੇ ਹੋਣੇ ਆ, ਇਹ BC ਦੀ ਖਬਰ ਹੈਗੀ ਆ। ਸੋ ਇੱਕ ਕੋਈ ਗੋਰੀ ਜਾ ਰਹੀ ਹੋਣੀ ਹੈ, ਸੋ ਕੋਈ ਫਿਰ ਉਹਦੇ ਪਿੱਛੇ ਅਧੇੜ ਉਮਰ ਦਾ ਵਿਅਕਤੀ ਜਿਹੜਾ ਪਿੱਛੇ ਪੈ ਗਿਆ ਹੋਣਾ, ਤੇ ਫਿਰ ਜਿਵੇਂ ਕਈ ਬੋਲੀ ਜਾਂਦੇ ਆ ਪਿੱਛੇ ਪਿੱਛੇ ਜਾਈ ਜਾਂਦੇ ਆ, ਹੈ ਨਾ, ਜਾਂ ਹੋਰ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਹੋ ਜਾਵੇ। ਕਈ ਵਾਰ ਬੰਦੇ ਨੂੰ ਇੱਦਾਂ ਨਾਲ ਡਰ ਲੱਗਣ ਲੱਗ ਜਾਂਦਾ, ਕਿਉਂਕਿ ਬੜਾ ਕੁਛ ਅੱਜ ਕੱਲ੍ਹ ਹੋਣ ਲੱਗ ਗਿਆ। ਪਰ ਜਿਹੜੇ ਇਹ ਕ੍ਰਿਕਟ ਖੇਲ ਰਹੇ ਸੀ ਨਾ, ਇਹਨਾਂ ਦੇ ਕੋਲ ਕਹਿੰਦੇ ਉਹ ਕੁੜੀ ਆ ਜਾਂਦੀ ਹੈ, ਤੇ ਫਿਰ ਉਹ ਕੁੜੀ ਜਿਹੜੀ ਆ ਵੀ ਦੱਸਦੀ ਹੈ ਵੀ ਮੈਨੂੰ ਇੱਦਾਂ ਮੇਰੇ ਪਿੱਛੇ ਪਿੱਛੇ ਕੋਈ ਇੱਕ ਬੰਦਾ ਆਈ ਜਾ ਰਿਹਾ। ਸੋ ਫਿਰ ਕਹਿੰਦੇ ਇਹ ਆਪਣੇ ਹੀ ਮੁੰਡੇ ਸੀਗੇ, ਆਪਣੀ ਹੀ ਕੌਮ ਦੇ। ਸੋ ਕਹਿੰਦੇ ਫਿਰ ਇਹਨਾਂ ਨੇ ਉਹ ਲੜਕੀ ਦੀ ਹੈਲਪ ਕੀਤੀ ਆ। ਸੋ ਇਹ ਵੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਸੋ ਜਿਹੜੇ ਚੰਗੇ ਕੰਮ ਦੀ ਸਰਾਹਨਾ ਵੀ ਹੋਣੀ ਚਾਹੀਦੀ ਹੈ, ਪ੍ਰੇਜ਼ ਵੀ ਹੋਣੀ ਚਾਹੀਦੀ ਹੈ, ਤਾਂ ਕਿ ਅੱਗੋਂ ਜੇ ਕਦੇ ਲੱਗੇ ਵੀ ਕੁਛ ਇੱਦਾਂ ਦਾ ਕਿਸੇ ਨਾਲ ਹੋ ਰਿਹਾ ਤੇ ਉਹਦੀ ਹੈਲਪ ਹੋ ਜਾਂਦੀ ਹੈ, ਤੇ ਬਹੁਤ ਵਧੀਆ ਹੈ ਨਾ। ਮੈਂ ਵੀਡੀਓ ਵੀ ਦੇਖ ਰਹੀ ਹਾਂ, ਆਪਣੇ ਵੀ ਵਟਸਐਪ ਗਰੁੱਪ ਤੇ ਪਈ ਹੋਈ ਆ। ਸੋ ਗੋਰੀ ਲੜਕੀ ਆ, ਆਪਣੇ ਡੌਗੀ ਨੂੰ, ਆਪਣੇ ਪੈਟ ਨੂੰ ਲੈ ਕੇ ਉਹ ਨਿਕਲੀ ਹੋਣੀ ਘਰੋਂ। ਸੋ ਫਿਰ ਕਈ ਦੇਖ ਲੈਂਦੇ ਆ ਵੀ ਕੁੜੀ ਆ, ਤੇ ਇੰਨਾ ਕਈ ਵਾਰ ਰਸ਼ ਜਿਹਾ ਨਹੀਂ ਨਾ, ਕੋਈ ਇਲਾਕਾ ਇੱਦਾਂ ਦਾ ਹੁੰਦਾ ਜਿੱਥੇ ਜ਼ਿਆਦਾ ਲੋਕ ਨਹੀਂ ਹੁੰਦੇ, ਉਹ ਪਿੱਛੇ ਪਿੱਛੇ ਆਈ ਜਾਂਦਾ ਹੋਣਾ। ਫਿਰ ਉਹ ਕੁੜੀ ਉਹ ਮੁੰਡਿਆਂ ਕੋਲ ਚਲੀ ਗਈ ਵੀ ਮੇਰੀ ਹੈਲਪ ਕਰੋ, ਹੈ ਨਾ, ਵੀ ਇਹ ਮੇਰੇ ਪਿੱਛੇ ਪਿੱਛੇ ਆਈ ਜਾਂਦਾ। ਸੋ ਫਿਰ ਉਹ ਸਾਰੇ ਉਹਦੇ ਨਾਲ ਗੱਲਬਾਤ ਕਰ ਰਹੇ ਆ, ਤੇ ਫਿਰ ਉਹ ਕਹਿੰਦਾ ਹੋਣਾ ਮੈਂ ਤਾਂ ਕੁਛ ਨਹੀਂ, ਮੈਂ ਤਾਂ ਇੱਦਾਂ, ਮੈਂ ਤਾਂ ਉੱਦਾਂ, ਹੈ ਨਾ। ਫਿਰ ਮੁੱਕਰ ਵੀ ਬੜੀ ਜਲਦੀ ਜਾਂਦੇ ਆ। ਸੋ ਇਹ ਜਿਹੜੀ ਵੀਡੀਓ ਆ ਜੀ, ਇਹ ਵੀ ਬੜੀ ਵਾਇਰਲ ਹੋ ਰਹੀ ਆ। ਸੋ ਸੋਸ਼ਲ ਮੀਡੀਆ ਦਾ ਇੱਕ ਵਧੀਆ ਪਾਰਟ ਵੀ ਹੈਗਾ, ਇੱਕ ਨਹੀਂ ਵੀ, ਹੈ ਨਾ, ਜਿੱਥੇ ਤਾਂ ਕੋਈ ਵਧੀਆ ਵਧੀਆ ਕੰਮ ਹੋ ਰਿਹਾ, ਚਾਹੇ ਕੋਈ ਬਿਜ਼ਨਸ ਕਰ ਰਿਹਾ ਜਾਂ ਕੋਈ ਕਿਸੇ ਦੀ ਇੱਦਾਂ ਹੈਲਪ ਜਾਂ ਕੁਛ ਵੀ, ਜਦੋਂ ਉਹ ਸਾਹਮਣੇ ਆਉਂਦੀਆਂ ਗੱਲਾਂ ਬਾਤਾਂ, ਤੇ ਫਿਰ ਲੋਕਾਂ ਤੱਕ ਪਹੁੰਚਦੇ ਆ, ਉਹ ਵੀ ਬੜਾ ਵਧੀਆ। ਪਰ ਕਿਤੇ ਕਿਤੇ ਅਸੀਂ ਦੇਖਦੇ ਹਾਂ ਕਿ ਬੜਾ ਕੁਝ ਗਲਤ ਵੀ ਹੋ ਜਾਂਦਾ ਸੋਸ਼ਲ ਮੀਡੀਆ ਦੇ ਚੱਕਰ ਦੇ ਵਿੱਚ। ਇਹ ਵੀ ਨਾ ਇੱਕ ਗੱਲ ਕਰਾਂਗੇ ਆਪਾਂ, ਇਹ ਹਰਿਆਣੇ ਦੀ ਗੱਲ ਹੈਗੀ ਆ। ਹਰਿਆਣੇ ਦੇ ਵਿੱਚ ਇੱਕ ਕਹਿੰਦੇ ਕੁੜੀ ਦਾ ਵਿਆਹ ਹੋਣਾ, ਕੈਥਲ ਦੀ ਗੱਲ ਹੈਗੀ ਆ। ਸੋ ਜਿਹੜੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੂੰ ਹੁੰਦਾ ਨਾ ਕੋਈ ਉਹਨਾਂ ਨੇ ਆਪਣੀ ਵੀਡੀਓ ਪੋਸਟ ਕਰਨੀ ਹੀ ਕਰਨੀ ਹੈ। ਸੋ ਉਹ ਕੁੜੀ ਦਾ ਵਿਆਹ ਹੋਣਾ ਤੇ ਉਹ ਕੁੜੀ ਜਦੋਂ ਜੈਮਾਲਾ ਵਾਸਤੇ ਆਉਂਦੇ ਆ ਨਾ, ਤੇ ਉਹਨੇ ਆਪਣਾ ਪੂਰਾ ਕਰਿਆ ਹੋਇਆ ਹੋਣਾ ਵੀ ਮੈਂ ਨਾ ਤੁਸੀਂ ਮੇਰੀ ਵੀਡੀਓ ਬਣਾਇਓ ਤੇ ਮੈਂ ਡਾਂਸ ਕਰਦੀ ਹੋਈ ਆਉਂਗੀ, ਤੇ ਉਹ ਹੋਰ ਲੜਕੀਆਂ ਦੇ ਨਾਲ ਨੱਚਦੀ ਟੱਪਦੀ ਆ ਰਹੀ ਹੋਣੀ ਆ, ਤੇ ਡਾਂਸ ਵੀ ਚਲੋ ਉਂਝ ਵਧੀਆ ਕਰ ਰਹੀ ਸੀ ਉਹ। ਪਰ ਕਈ ਵਾਰੀ ਨਾ ਓਵਰ ਹੋ ਜਾਂਦਾ, ਕੋਈ ਵੀ ਕੰਮ ਜਦੋਂ ਇੱਕ ਹੱਦ ਟੱਪ ਜਾਂਦਾ ਨਾ ਤੇ ਉਹ ਫਿਰ ਸਹੀ ਨਹੀਂ ਰਹਿੰਦਾ। ਉਹ ਕੁੜੀ ਨੱਚੀ ਜਾ ਰਹੀ ਹੋਣੀ, ਨੱਚੀ ਜਾ ਰਹੀ ਹੋਣੀ, ਇੱਕ ਤਾਂ ਹੁੰਦਾ ਨਾ ਚਲੋ ਆਉਂਦੇ ਆਉਂਦੇ 5-7 ਮਿੰਟ ਨੱਚ ਲਏ, ਉਹ ਤੋਂ ਬਾਅਦ ਜਿਹੜੇ ਫੰਕਸ਼ਨ ਹੁੰਦੇ ਵਿਆਹ ਦੇ ਉਹ ਸ਼ੁਰੂ ਹੋ ਗਏ। ਪਰ ਉਹ ਕੁੜੀ ਕਹਿੰਦੇ ਨੱਚੀ ਗਈ ਨੱਚੀ ਗਈ, ਹਟੀ ਨਹੀਂ, ਤੇ ਮੁੰਡੇ ਵਾਲੇ ਵੀ ਕਹਿੰਦੇ ਹੋਣੇ ਵੀ ਭਾਈ ਹੁਣ ਜੈਮਾਲਾ ਦਾ ਟਾਈਮ ਹੋ ਗਿਆ, ਜਿਹੜੇ ਵੀ ਰੀਤੀ ਰਿਵਾਜ ਕਰਨੇ ਆ, ਰਸਮਾਂ ਕਰਨੀਆਂ, ਉਹ ਕਰ ਲਓ, ਫਿਰ ਕੋਈ ਨਹੀਂ, ਬਾਅਦ 'ਚ ਨੱਚ ਲਿਓ, ਹੈ ਨਾ। ਪਰ ਕਹਿੰਦੇ ਉਹ ਕੁੜੀ ਨੇ ਸੁਣਿਆ ਹੀ ਨਹੀਂ, ਉਹ ਕੁੜੀ ਬਸ ਨੱਚਣ 'ਤੇ ਹੀ ਰਹੀ, ਨੱਚਣ 'ਤੇ ਹੀ ਰਹੀ, ਤੇ ਕਹਿੰਦੇ ਅਖੀਰ 'ਚ ਕੀ ਹੋ ਗਿਆ, ਕਿਉਂਕਿ ਕਹਿੰਦੇ ਉਹ ਸੋਸ਼ਲ ਮੀਡੀਆ ਤੇ ਪਾਈ ਜਾਂਦੀਆਂ ਹੋਣੀ ਆਪਣੀਆਂ ਪੋਸਟਾਂ, ਉਹਨੂੰ ਇਦਾਂ ਹੀ ਸੀਗਾ ਵੀ ਮੇਰਾ ਵਿਆਹ ਹੋ ਰਿਹਾ ਤੇ ਮੈਂ ਫਿਰ ਜਦੋਂ ਆਪਣੇ ਜਿਵੇਂ ਕਹਿੰਦੇ ਨਾ ਵੀ ਜਿਹੜੀ ਦੁਲਹਨ ਹੈ ਆਪਣੇ ਵਿਆਹ ਤੇ ਨੱਚ ਰਹੀ ਹੈ, ਫਿਰ ਵੀਡੀਓ ਬਣਾਵੇ ਪੋਸਟ ਕਰੇ, ਫਿਰ ਕਹਿੰਦੀ ਮੈਨੂੰ ਜ਼ਿਆਦਾ ਵਿਊ ਮਿਲਣਗੇ, ਇਹ ਵਿਊਆਂ ਦਾ ਵੀ ਬੜਾ ਚੱਕਰ ਹੈ ਇੱਕ ਤਾਂ, ਹੈ। ਸੋ ਇਸ ਕਰਕੇ ਉਹ ਹਟੀ ਨਹੀਂ ਹੋਣੀ, ਪਰ ਮੁੰਡੇ ਵਾਲੇ ਕਹੀ ਗਏ ਪਰ ਉਹ ਮੰਨੀ ਨਹੀਂ, ਤੇ ਫਿਰ ਕਹਿੰਦੇ ਅਖੀਰਕਾਰ ਮੁੰਡੇ ਵਾਲੇ ਚਲੇ ਗਏ, ਵਾਪਸ ਹੀ ਚਲੀ ਗਈ, ਬਰਾਤ ਵੀ ਰਹਿਣ ਦਿਓ, ਕਹਿੰਦੇ ਇਹ ਕੁੜੀ ਤਾਂ ਸਾਡੀ ਹੁਣੇ ਨਹੀਂ ਸੁਣਦੀ ਤੇ ਬਾਅਦ 'ਚ ਕੀ ਸੁਣੂਗੀ, ਇਹਨੇ ਤਾਂ ਸਾਡੀ ਸੁਣਨੀ ਨਹੀਂ ਹੁਣ ਇੰਨੇ ਲੋਕਾਂ 'ਚ ਵਿਆਹ ਦੇ ਟਾਈਮ ਤੇ ਇੱਕ ਲਿਮਿਟ ਹੁੰਦੀ ਕਹਿੰਦੇ ਕਿਸੇ ਚੀਜ਼ ਦੀ, ਪਰ ਫਿਰ ਕਹਿੰਦੇ ਬਰਾਤ ਵਾਪਸ ਚਲੇਗੀ। ਸੋ ਕਈ ਵਾਰ ਕੋਈ ਜਦੋਂ ਆਪਾਂ ਕਹਿੰਦੇ ਨਾ ਵੀ ਓਵਰ ਹੋ ਜਾਂਦਾ ਕੰਮ ਤੇ ਫਿਰ ਜਿਵੇਂ ਕਹਿੰਦੇ ਆ ਵੀ ਸਿਰ ਤੇ ਪਾਣੀ ਲੰਘ ਜਾਂਦਾ ਸਿਰਾਂ ਤੋਂ, ਫਿਰ ਇੱਦਾਂ ਹੀ ਹੁੰਦਾ। ਤੇ ਇਹਦੇ ਬਾਰੇ ਤੁਸੀਂ ਉਂਝ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਨੂੰ ਕੀ ਲੱਗਦਾ ਮੁੰਡੇ ਵਾਲਿਆਂ ਨੇ ਸਹੀ ਕੀਤਾ ਕਿ ਗਲਤ ਕੀਤਾ ਉਹਨਾਂ ਨੇ, ਕਿ ਕੋਈ ਨਹੀਂ ਥੋੜ੍ਹੀ ਦੇਰ ਰੁਕ ਜਾਂਦੇ, ਕੋਈ ਸਮਾਂ ਇੱਦਾਂ ਦਾ ਹੁੰਦਾ ਵਿਆਹ ਦਾ ਤੇ ਚਾਹ ਸੀ ਕੁੜੀ ਨੂੰ ਜਾਂ ਵੀਡੀਓ ਬਣ ਰਹੀ ਸੀ ਉਹਦੀ, ਤਾਂ ਉਹਨੂੰ ਲੱਗਿਆ ਕਿ ਮੈਂ ਚੰਗੇ ਤਰ੍ਹਾਂ ਠੁਮਕੇ ਮਾਰ ਲਵਾਂ ਤੇ ਫਿਰ ਵੀਡੀਓ ਪੋਸਟ ਕਰੂੰਗੀ ਤੇ ਜ਼ਿਆਦਾ ਮੈਨੂੰ ਲੋਕ ਦੇਖਣਗੇ ਤੇ ਮੈਂ ਪੋਪੂਲਰ ਹੋ ਜੂੰਗੀ, ਹੈ ਨਾ, ਇਹ ਵੀ ਬੜਾ ਹੈਗਾ। ਸੋ ਸੋਸ਼ਲ ਮੀਡੀਆ ਦੇ ਜਿੱਥੇ ਕਈ, ਜਿਵੇਂ ਮੈਂ ਹੁਣ ਪਹਿਲਾਂ ਖਬਰ ਦਿੱਤੀ ਆ ਤੁਹਾਨੂੰ ਵੀ ਉਹ ਕੁੜੀ ਦੀ ਹੈਲਪ ਕੀਤੀ ਜਿਹੜੇ ਕ੍ਰਿਕਟ ਖੇਡ ਰਹੇ ਸੀਗੇ ਮੁੰਡੇ, ਹੈ ਨਾ, ਸੋ ਤੇ ਵਾਇਰਲ ਹੋ ਗਈ ਉਹ ਵੀ, ਉਹਦੇ ਨਾਲ ਕੀ ਹੈ ਵੀ ਹੋਰ ਵੀ ਜੇ ਕਿਤੇ ਇੱਦਾਂ ਹੋਊਗਾ ਜਾਂ ਆਪਾਂ ਆਪਣੇ ਜਿਹੜੀ ਕਮਿਊਨਿਟੀ ਉਹਦੇ ਨਾਮ ਹਮੇਸ਼ਾ ਸੁਣਦੇ ਰਹਿੰਦੇ ਆ ਵੀ ਹਾਂਜੀ ਇਹਨਾਂ ਨੇ ਇੱਦਾਂ ਕੀਤਾ, ਇਹਨਾਂ ਨੇ ਕ੍ਰਾਈਮ ਕੀਤਾ, ਇਹਨਾਂ ਨੇ ਚੋਰੀਆਂ ਕੀਤੀਆਂ, ਪਰ ਜਿੱਥੇ ਵਧੀਆ ਵੀ ਕੁਝ ਹੋਇਆ ਤਾਂ ਉਹ ਵੀ ਸ਼ੇਅਰ ਕਰਨਾ ਬਣਦਾ। ਤੇ ਸਾਡੇ ਨਾਲ ਇੱਕ ਕਾਲਰ ਜੁੜੇ, ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ ਕੀ ਹਾਲ ਚਾਲ?
1: ਭੈਣ ਜੀ ਮੁੰਡੇ ਵਾਲਿਆਂ ਨੇ ਬਹੁਤ ਹੀ ਚੰਗਾ ਕੀਤਾ ਹੈ,
0: ਅੱਛਾ,
1: ਬਹੁਤ ਜ਼ਿਆਦਾ ਚੰਗਾ ਕੀਤਾ ਜੀ। ਤੇ ਦੂਜੀਆਂ ਕੁੜੀਆਂ ਨੂੰ ਵੀ ਥੋੜੀ ਬਹੁਤ ਅਕਲ ਆਊਗੀ ਜੀ। ਇੱਦਾਂ ਹੁਣ ਤੇਰਾ ਵਿਆਹ ਮਾੜੀ ਮੋੜ ਸ਼ਰਮ ਹਜਾ ਹੋਣਾ ਚਾਹੀਦਾ, ਢਿੱਡ ਤੇਰਾ ਨੰਗਾ, ਤੂੰ ਇੱਡੀ ਬਰਾਤ ਆਈ ਵੀ ਹੈ, ਤੇਰੇ ਸੱਸ ਸਹੁਰੇ ਆਏ ਵੀ ਆ, ਕੀ ਉਹ ਸੋਚਦੇ ਹੋ? ਤਾਂ ਬਹੁਤ ਵਧੀਆ ਕੀਤਾ ਉਹਨਾਂ ਨੇ, ਬਹੁਤ ਵਧੀਆ ਕੀਤਾ।
0: ਠੀਕ ਹੈ, ਤੁਸੀਂ ਕਹਿੰਦੇ ਵੀ ਚਲੇ ਗਏ ਤਾਂ ਠੀਕ ਕੀਤਾ, ਵੀ ਉਹਨੂੰ ਉਹਨੇ ਸੁਣਿਆ ਨਹੀਂ, ਸੁਣਨਾ ਚਾਹੀਦਾ ਸੀ ਉਹਨੂੰ, ਹੈ।
1: ਹਾਂ ਸੁਣਨਾ ਚਾਹੀਦਾ ਜੀ, ਜਮਾ ਹੀ ਸ਼ਰਮ ਲਾ ਦੀ ਜੀ ਕੁੜੀਆਂ ਨੇ ਹੁਣ ਦੀਆਂ ਨੇ, ਇੱਕ ਦਿਨ ਜਾਂਦੀਆਂ ਵਿਆਹ ਤੇ ਦੂਜੇ ਦਿਨ ਆਪਣਾ ਫਰੈਂਡ ਦਾ ਭੱਜ ਜਾਂਦੀਆਂ, ਬਸ ਉਹ ਕੀ ਇਹੋ ਜਿਹੀਆਂ ਕੁੜੀਆਂ ਦਾ ਵਿਆਹ ਕਰਨੇ ਆ ਕੀ ਨਹੀਂ ਕਰਨੇ। ਤੇ ਖਬਰ ਸੁਣੀ ਸੀ ਉਹ ਗਈ ਇੱਕ ਦਿਨ ਰਹੀ ਉੱਥੇ ਰਾਤ, ਦੂਜੇ ਦਿਨ ਪ੍ਰੇਮੀ ਨਾਲ ਭੱਜ ਗਈ।
0: ਬੜੇ ਖਬਰਾਂ ਇੱਦਾਂ ਦੀਆਂ ਆ ਰਹੀਆਂ, ਹਾਂਜੀ
1: ਬਹੁਤ ਖਬਰਾਂ ਆ ਰਹੀਆਂ ਜੀ, ਬਹੁਤ ਖਬਰਾਂ ਆ ਰਹੀਆਂ ਜੀ। ਇੰਟਰਨੈਟ ਨੇ ਤਾਂ ਜਮੇ ਬੇੜਾ ਗਰਕ ਕਰਤਾ ਜੀ, ਬੇੜਾ ਗਰਕ ਕਰਤਾ ਜੀ।
0: ਜੀ ਥੈਂਕ ਯੂ ਭਾਜੀ, ਤੁਹਾਡੀ ਆਵਾਜ਼ ਚਲੀ ਗਈ ਬਿਲਕੁਲ। ਇਹ ਕਹਿੰਦੇ ਆ ਵੀ ਉਹਨਾਂ ਨੇ ਠੀਕ ਕੀਤਾ ਮੁੰਡੇ ਵਾਲਿਆਂ ਨੇ, ਬਾਕੀ ਤੁਸੀਂ ਦੱਸ ਸਕਦੇ ਹੋ ਵੀ ਤੁਹਾਨੂੰ ਕੀ ਲੱਗਦਾ ਵੀ ਇੱਦਾਂ ਕਰਨਾ ਚਾਹੀਦਾ ਸੀ ਕਿ ਨਹੀਂ, ਕਿ ਕੁੜੀ ਨੂੰ ਉਂਝ ਚਾਅ ਵੀ ਸੀਗਾ। ਪਰ ਨਾ ਇੱਕ ਥੋੜਾ ਜਿਹਾ ਇਹ ਹੁੰਦਾ ਕਿ ਜਿਹੜਾ ਤੁਸੀਂ ਡਾਂਸ ਵੀ ਕਰ ਰਹੇ ਹੋ ਨਾ, ਉਹ ਵੀ ਤੁਹਾਡਾ ਹੁਣ ਇੱਕ ਤਾਂ ਹੁੰਦਾ ਕੋਈ ਇਕੱਲਾ ਕਿਤੇ ਡਾਂਸ ਕਰ ਰਿਹਾ ਜਾਂ ਉਸ ਤਰ੍ਹਾਂ ਦਾ ਮਾਹੌਲ ਹੈਗਾ। ਹੁਣ ਇਹ ਵਿਆਹ ਸੀਗਾ, ਹੈ ਨਾ, ਕੁੜੀ ਵਾਲਿਆਂ ਵੱਲੋਂ ਰਿਸ਼ਤੇਦਾਰ ਉਹਨਾਂ ਦੇ ਮੁੰਡੇ ਵਾਲੇ, ਤੇ ਬਾਕੀ ਜਿਵੇਂ ਹੁਣ ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿ ਨਾ ਜਦੋਂ ਤੁਸੀਂ ਡਾਂਸ ਕਰ ਰਹੇ ਹੋ ਜਾਂ ਵਿਆਹ ਹੈਗਾ, ਉਹਦੇ ਵਿੱਚ ਜ਼ਰੂਰੀ ਹੁੰਦਾ ਕਿ ਤੁਸੀਂ ਪ੍ਰੋਪਰ ਆਪਣੇ ਆਪ ਨੂੰ ਕਵਰ ਕੀਤਾ ਹੋਵੇ। ਕਿਤੇ ਕਿਤੇ ਨਾ ਉਹ ਜਦੋਂ ਤੁਸੀਂ ਇਦਾਂ ਦੇ ਸਮੇਂ ਦੇ ਵਿੱਚ ਹੋ ਤੇ ਫਿਰ ਉਹ ਚੀਜ਼ ਉਹਨਾਂ ਨੇ ਸ਼ਰਮ ਮਹਿਸੂਸ ਕੀਤੀ ਹੋਣੀ ਹੈ ਵੀ ਦੇਖੋ ਕਿੱਦਾਂ ਕਰ ਰਹੀ ਹੈ ਨਾ, ਵੀ ਕਿੱਦਾਂ ਠੁਮਕੇ ਮਾਰ ਰਹੀ ਹੈ। ਸੋ ਮੇ ਬੀ ਤਾਂ ਹੋਇਆ ਹੋਊਗਾ, ਪਰ ਗਲਤੀ ਥੋੜੀ ਕੁੜੀ ਦੀ ਵੀ ਹੈਗੀ ਹੈ। ਥੋੜਾ ਜਿਹਾ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਕਵਰ ਕਰਕੇ ਫਿਰ ਤੁਸੀਂ ਡਾਂਸ ਕਰੋ, ਹੈ ਨਾ। ਜਿਹੜੇ ਤੁਸੀਂ ਜਿਸ ਤਰੀਕੇ ਨਾਲ ਕਰ ਰਹੇ ਹੋ ਉਹਦੇ ਨਾਲ ਉਹਨਾਂ ਨੂੰ ਸ਼ਰਮ ਮਹਿਸੂਸ ਹੋਈ ਹੋਣੀ ਵੀ ਇਹ ਕੁੜੀ ਕੀ ਕਰੀ ਜਾਂਦੀ ਹੈ, ਜਾਂ ਫਿਰ ਥੋੜ੍ਹੀ ਦੇਰ ਕਰਦੀ ਹਟ ਜਾਂਦੀ, ਉਹ ਤੋਂ ਬਾਅਦ ਫਿਰ ਆਪਣੇ ਜਿਹੜੇ ਵੀ ਰੀਤੀ ਰਿਵਾਜ਼ ਆ ਉਹ ਕਰ ਲੈਂਦੀ। ਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਵੀ ਸੋਸ਼ਲ ਮੀਡੀਆ ਤੇ ਬੜੀ ਉਹੀ ਹੈ। ਇਹ ਨਾ ਸੋਸ਼ਲ ਮੀਡੀਆ ਨੇ ਕਈ ਵਧੀਆ ਵੀ ਕੰਮ ਕਰ ਦਿੱਤੇ ਆ ਕਿ ਆਵਾਜ਼ ਜਾਂ ਕੋਈ ਵੀ ਨਿਊਜ਼ ਬੜੀ ਛੇਤੀ ਜਿਹੜੀ ਹੈ ਲੋਕਾਂ ਤੱਕ ਪਹੁੰਚ ਜਾਂਦੀ। ਈਵਨ ਕਿ ਕਈ ਵਾਰੀ ਆਫੀਸ਼ੀਅਲੀ ਉਹ ਨਹੀਂ ਹਲੇ ਆਈਆਂ ਹੁੰਦੀਆਂ ਸਾਹਮਣੇ ਗੱਲਾਂ ਬਾਤਾਂ, ਜਿੰਨੀ ਛੇਤੀ ਸੋਸ਼ਲ ਮੀਡੀਆ ਤੋਂ ਪਤਾ ਲੱਗ ਜਾਂਦਾ। ਪਰ ਉਹਦੇ 'ਚ ਵਾਇਰਲ ਹੋਣ ਲਈ, ਵਿਊ ਪਾਉਣ ਲਈ ਥੋੜ੍ਹੇ ਬਹੁਤੇ ਪੈਸੇ ਬਣਦੇ ਆ, ਜਿਹੜੇ ਉਹ ਬਣਾਉਣ ਦੇ ਲਈ, ਹੈ ਨਾ। ਤੇ ਕਈ ਫਿਰ ਇੱਦਾਂ ਨਾ ਗਲਤ ਵੀ ਹੋ ਜਾਂਦਾ ਕੰਮ। ਹੁਣ ਦੇਖੋ ਕਿੰਨਾ ਉਹਨਾਂ ਨੇ ਬੰਦੋਬਸਤ ਕੀਤਾ ਹੋਇਆ ਨਾ, ਵਿਆਹ ਕਿਹੜਾ ਛੋਟਾ ਮੋਟਾ ਕੰਮ ਹੈ, ਚਾਹੇ ਲੜਕੀ ਵਾਲਿਆਂ ਦਾ ਚਾਹੇ ਲੜਕੇ ਵਾਲਿਆਂ ਵੱਲੋਂ ਹੈ। ਕਿੰਨੇ ਦੇਰ ਪਹਿਲਾਂ ਆਪਾਂ ਅਰੇਂਜਮੈਂਟ ਕਰਨੇ ਸ਼ੁਰੂ ਕਰ ਦਿੰਦੇ ਹਾਂ, ਪਰ ਉਸ ਤੋਂ ਬਾਅਦ ਇੱਦਾਂ ਦਾ ਕੰਮ ਜਦੋਂ ਹੋਵੇ ਫਿਰ ਨਮੋਸ਼ੀ ਕਿੰਨੀ ਹੁੰਦੀ ਹੈ, ਹੈ ਨਾ। ਸੋ ਬਾਕੀ ਤੁਹਾਡੇ ਵਿਊ ਹੈ ਕਿ ਤੁਹਾਨੂੰ ਕਿਵੇਂ ਲੱਗਦਾ, ਕਿਉਂਕਿ ਸਾਰੇ ਤਰ੍ਹਾਂ ਦੇ ਆਪਣੇ ਆਪਣੇ ਲੋਕ ਹੈ ਜਿਹੜੇ ਕਿ ਕਹਿੰਦੇ ਆ ਵੀ ਨਹੀਂ ਕੋਈ ਨਹੀਂ, ਹੁਣ ਇਕੁਅਲ ਹੈ ਸਾਰੇ, ਤਾਂ ਜਿਵੇਂ ਕੋਈ ਮਰਜ਼ੀ ਕਰੇ ਕੋਈ ਕਿਸੇ ਨੂੰ ਕਿਵੇਂ ਰੋਕ ਸਕਦਾ, ਹੈ ਨਾ। ਹਾਂਜੀ ਭਾਜੀ, ਕੀ ਹਾਲ ਚਾਲ?
1: ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੈ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ।
1: ਭੈਣ ਜੀ ਤੁਸੀਂ ਗੱਲ ਕੀਤੀ ਸੀ ਆਪਣੇ ਸ਼ਹੀਦੀ ਦਿਹਾੜੇ ਜਾਂਦੇ, ਹੈ ਨਾ, 84 ਦੇ ਵਿੱਚ ਜੋ ਵੀ ਹੋਇਆ, ਹੈ ਨਾ,
0: ਹਾਂਜੀ
1: ਉਹ ਕਦੇ ਵੀ ਸਿੱਖ ਕੌਮ ਭੁੱਲ ਨਹੀਂ ਸਕਦੀ, ਹੈ ਨਾ।
0: ਜੀ
1: ਹਾਂਜੀ, ਸੰਤ ਜਰਨੈਲ ਸਿੰਘ ਸ਼ਹੀਦ ਹੋਏ ਸੀ, ਹੈ ਨਾ। ਪਰ ਭੈਣ ਜੀ ਦੇਖਦੇ 42-43 ਸਾਲ ਹੋ ਚੱਲੇ, ਸਾਡੀ ਸ਼੍ਰੋਮਣੀ ਕਮੇਟੀ ਆ 90 ਤੋਂ ਬਾਅਦ ਦੇ ਜਿਹੜੇ ਜੰਮਪਲ ਬੱਚੇ ਆ, ਇਹਨਾਂ ਨੂੰ ਸੰਤਾਂ ਬਾਰੇ ਇੰਨਾ ਪ੍ਰਚਾਰ ਨਹੀਂ ਕਰ ਸਕੇ ਜਿੰਨਾ ਉਹਨੇ ਬਾਦਲਾਂ ਦਾ ਪ੍ਰਚਾਰ ਕੀਤਾ। ਸੰਤਾਂ ਬਾਰੇ ਦੱਸਣਾ ਚਾਹੀਦਾ ਸੀ, ਸ਼੍ਰੋਮਣੀ ਕਮੇਟੀ ਦਾ ਬਾਦਲਾਂ ਦੇ ਉਹ ਗੁਨਾਹ ਕਰੀ ਜਾਂਦੇ, ਉਹਨਾਂ ਨੂੰ ਮਾਫ ਕਰੀ ਜਾਂਦੇ ਹੈ। ਜਿਹੜੀ ਗੱਲ ਮੇਨ ਸੀ ਸੰਤਾਂ ਬਾਰੇ, ਮੈਂ ਬਹੁਤ ਬੱਚਿਆਂ ਨੂੰ ਪੁੱਛਦਾ, ਉਹਨਾਂ ਨੂੰ ਪਤਾ ਹੀ ਨੀ ਕਿੰਨੇ ਨਾ।
0: ਜੀ
1: ਹਾਂਜੀ
0: ਜੀ
1: ਹੁਣ ਜਿਹੜੇ ਸਿੱਖ ਪਰਿਵਾਰਾਂ ਚ ਕਈ ਤਾਂ ਹੈਗੇ, ਉਹਨਾਂ ਨੂੰ ਪਤਾ ਆਇਆ, ਹੈ ਨਾ, ਜਿਹੜੇ ਇੰਡੀਆ ਦੇ ਜੰਮਪਲ, ਮੈਂ ਉਹਨਾਂ ਦੀ ਗੱਲ ਕਰਦਾ ਜੀ, ਹੈ ਨਾ।
0: ਠੀਕ ਹੈ,
1: ਉਹਨਾਂ ਦੇ ਕਈਆਂ ਨੂੰ ਤਾਂ ਪਤਾ ਜਿਹੜੇ ਸਿੱਖ ਪਰਿਵਾਰਾਂ ਚ ਹੈਗੇ, ਗੁਰਸਿੱਖ ਪਰਿਵਾਰ, ਉਹ ਦੱਸਦੇ ਆਪਣੇ ਬੱਚਿਆਂ ਨੂੰ, ਹੈ ਨਾ। ਜਿਹੜੇ ਦੂਸਰੇ ਕਈ ਦੂਸਰੇ ਪਰਿਵਾਰਾਂ ਚ ਜਿਹੜਾ ਨਹੀਂ ਗੁਰਸਿੱਖ ਹੈ ਜੀ, ਓਦਾਂ ਸਿੱਖ ਆ, ਉਹਨਾਂ ਦੇ ਬੱਚਿਆਂ ਨੂੰ ਕਈਆਂ ਨੂੰ ਪਤਾ ਹੀ ਨੀ ਸੰਤਾਂ ਬਾਰੇ, ਉਹਨਾਂ ਨੂੰ ਇੰਨਾ ਹੀ ਪਤਾ ਕਿ ਉੱਥੇ ਕਤਲੇਆਮ ਹੋਇਆ ਸੀ ਬਸ, ਹੈ ਨਾ।
0: ਜੀ
1: ਇਹ
0: ਇਹਦਾ
1: ਦੱਸਣਾ
0: ਇਹਦਾ
1: ਚਾਹੀਦਾ ਸੀ।
0: ਰੀਜ਼ਨ ਇਹਦਾ ਰੀਜ਼ਨ ਇਹ ਵੀ ਹੈਗਾ ਕਿ ਨਾ, ਜਿਵੇਂ ਹੁਣ ਜਿਵੇਂ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ, ਹੈ ਨਾ, ਜਾਂ ਕੋਈ ਗੱਲ ਕਰਦਾ ਆਪਣਾ ਸੰਤਾਂ ਦੀ, ਭਿੰਡਰਾਂ ਵਾਲਿਆਂ ਦੀ, ਤੇ ਉਹ ਡਰਦੇ ਬੋਲਦੇ ਹੀ ਨਹੀਂ, ਨਾਮ ਹੀ ਲੈਣ ਤੋਂ
1: ਨਹੀਂ
0: ਡਰੀ ਜਾਂਦੇ ਆ,
1: ਸੰਤਾਂ ਨੇ
0: ਹੈ ਨਾ।
1: ਆਨੰਦਪੁਰ ਦੇ ਮਤੇ ਦੀ ਗੱਲ ਕੀਤੀ ਸੀ, ਉਹਦੇ
0: ਜੀ
1: ਚ ਕਿਹੜਾ ਕੋਈ ਗਲਤ ਸੀ, ਤੁਸੀਂ ਪੜ੍ਹ ਕੇ ਵੀ ਸੁਣਾਇਆ ਸੀ ਅੱਗੇ, ਹੈ ਨਾ,
0: ਬਿਲਕੁਲ
1: ਉਹ ਚ ਕਿਹੜਾ ਕੋਈ ਗਲਤ ਚੀਜ਼ਾਂ ਸੀ, ਉਹਦਾ ਹੱਕ ਸੀ ਆਪਣੇ, ਹੈ ਨਾ। ਇਹ ਪਤਾ ਨੀ ਜੀ ਸ਼੍ਰੋਮਣੀ ਕਮੇਟੀ ਸਾਡੇ ਕਰਕੇ, ਹੈ ਨਾ।
0: ਜੀ
1: ਬਾਕੀ ਭੈਣ ਜੀ ਆ ਤੁਸੀਂ ਨੱਚਣ ਵਾਲੀ ਗੱਲ ਕਰਦੇ ਨਾ ਜੀ, ਇਹ ਤਾਂ ਜੀ ਕਮਾਲੇ ਹਲਕੇ, ਕਹਿੰਦੇ ਪੈਸੇ ਮਿਲਦੇ ਆ ਜੀ,
0: ਹਾਂ ਸੋਸ਼ਲ
1: ਮੈਂ ਤਾਂ
0: ਮੀਡੀਆ
1: ਹੈਰਾਨ
0: ਦੇ,
1: ਆ, ਮਿਲਦੇ ਆ ਜੀ।
0: ਨਹੀਂ ਸੋਸ਼ਲ ਮੀਡੀਆ ਟਿਕਟੋਕ ਇੱਧਰ ਉੱਧਰ ਪਾ ਕੇ ਵਿਊ ਫਿਰ ਲੈਂਦੇ ਆ ਨਾ, ਜਿੰਨੇ ਜ਼ਿਆਦਾ ਹੋ ਗਏ ਉਹ ਤੇ ਲਾਈਕ ਕੀਤਾ ਜਾਂ ਕੁਛ ਹੈ ਉਹ ਫਿਰ ਬਣਦੇ ਆ ਇਹਨਾਂ ਨੂੰ ਪੈਸੇ ਪੂਸੇ, ਮੈਨੂੰ ਤਾਂ ਆਪ ਨਹੀਂ ਪਤਾ,
1: ਅੱਛਾ ਜੀ,
0: ਅਸੀਂ ਤਾਂ
1: ਮੈਂ
0: ਆਮ
1: ਤਾਂ ਆਪ
0: ਜੀ
1: ਸੁਣ ਕੇ ਹੈਰਾਨ ਹਾਂ। ਮੈਂ ਇੱਕ ਵੀਡੀਓ ਦੇਖੀ ਸੀ, ਹੈ ਨਾ, ਉਹ ਕੁੜੀ ਆ ਇੰਡੀਆ, ਹੈ ਨਾ, ਉਹ ਦੱਸ ਰਹੀ ਆ ਉੱਤੇ ਟਿਕਟੋਕ ਤੇ, ਜੀ ਮੇਰੇ ਘਰ ਵਾਲਾ ਸੀ ਤੇ ਵਿਆਹ ਤੋਂ ਪਹਿਲਾਂ ਗਿਆ ਸੀ, ਇਹਨੂੰ ਕਿਸੇ ਨੇ ਚਿੱਟਾ ਪਲਾ ਦਿੱਤਾ, ਦੱਸੋ ਉਹ ਦੱਸੋ ਵਿਆਹ ਤੋਂ ਬਾਅਦ ਦੱਸ ਰਿਹਾ ਲੋਕਾਂ ਨੂੰ ਇੱਦਾਂ ਦੀਆਂ ਵੀਡੀਓ ਪਾ ਪਾ ਕੇ, ਖਰਾ ਨਹੀਂ ਆਉਂਦੀ ਆ ਜੀ। ਆ ਵਧੀਆ ਕੀਤਾ ਜੀ ਉਹ ਮੁੜ ਕੇ ਲੈ ਗਿਆ ਬਰਾਤ, ਚੰਗੀ ਚੀਜ਼ ਆ ਜੀ।
0: ਠੀਕ ਹੈ, ਤੁਸੀਂ ਕਹਿੰਦੇ ਵੀ ਠੀਕ ਕੀਤਾ,
1: ਹਾਂਜੀ ਚੰਗਾ ਕੀਤਾ, ਥੈਂਕ ਯੂ
0: ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਇਹ ਦੇਖੋ ਪਤਾ ਕੀ ਆ, ਇਹ ਜੇ ਆਪਾਂ ਸੰਤਾਂ ਦੀ ਗੱਲ ਕਰੀਏ ਨਾ, ਕੋਈ ਉਹਨਾਂ ਨੇ ਗਲਤ ਨਹੀਂ ਕੀਤਾ, ਉਹੀ ਆ ਜੇ ਨਾ ਆਪਾਂ ਹਿਸਟਰੀ ਪੜ੍ਹਦੇ ਆ ਆਨੰਦਪੁਰ ਸਾਹਿਬ ਦਾ ਮਤਾ, ਜਿਹੜੇ ਉਹਦੇ ਚ ਪੁਆਇੰਟ ਆ ਸਾਰੇ ਪੜ੍ਹੋ, ਕੁਛ ਵੀ ਗਲਤ ਨਹੀਂ ਹੈਗਾ। ਹੁਣ ਮੈਂ ਕਿਸੇ ਦਿਨ ਫੇਰ ਆਪਾਂ ਜ਼ਰੂਰ ਉਹਤੇ ਗੱਲ ਕਰਾਂਗੇ, ਆਨੰਦਪੁਰ ਸਾਹਿਬ ਦੇ ਮਤੇ ਤੇ ਵਿੱਚ ਕੀ ਹੈ ਉਹ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗੀ, ਫਿਰ ਬੰਦੇ ਨੂੰ ਪਤਾ ਲੱਗ ਜਾਂਦਾ, ਹੈ ਨਾ। ਚਲੋ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੈਗਾ, ਪਰ ਆਮ ਨਹੀਂ ਪਤਾ ਹੈਗਾ ਸਾਰਿਆਂ ਨੂੰ ਇਹੀ ਆ, ਪਤਾ ਨਹੀਂ ਉਹ ਖਾਲਿਸਤਾਨ ਖਾਲਿਸਤਾਨ ਉਹਦੀ ਤਾਂ ਚਲੋ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਹੈਗੀ ਉਦੋਂ, ਉਹਨਾਂ ਨੇ ਆਪਣੇ ਰਾਈਟਸ ਦੀ ਗੱਲ ਕੀਤੀ ਸੀਗੀ ਔਰ ਸਰਕਾਰ ਨੇ ਇੱਦਾਂ ਦਾ ਉਲਝਾ ਕੇ ਸਾਰਾ ਇੱਦਾਂ ਦਾ ਪੇਸ਼ ਕਰ ਦਿੱਤਾ ਕਿ ਲੋਕ ਉਹਨਾਂ ਦਾ ਨਾਮ ਲੈਣ ਤੋਂ ਹੀ ਡਰਨ ਲੱਗ ਗਏ। ਉਹੀ ਆ ਜਿਹੜੀ ਸ਼੍ਰੋਮਣੀ ਕਮੇਟੀ ਹੈਗੀ ਆ, ਉਹਨੇ ਆਪੇ ਨਹੀਂ ਪ੍ਰਚਾਰ ਕੀਤਾ, ਉਹ ਬਾਦਲਾਂ ਦਾ ਟੱਬਰ ਵੀ ਤਾਂ ਉੱਧਰ ਹੀ ਸੀ ਨਾਲ ਹੀ, ਉਹਨਾਂ ਦੇ ਕਹਿਣ 'ਤੇ ਤਾਂ ਸਾਰਾ ਕੁਛ ਹੋਇਆ। ਇਸ ਕਰਕੇ ਉਹ ਸਾਰਾ ਕੁਛ ਜਿਹੜਾ ਹੈਗਾ ਪਿੱਛੇ ਰਹਿ ਗਿਆ, ਉਹਦਾ ਪ੍ਰਚਾਰ ਨਹੀਂ ਕਰ ਹੋਇਆ ਕਿਉਂਕਿ ਉਹ ਉਹਨਾਂ ਦੇ ਬੰਦੇ ਆ, ਇਹ ਚੱਕਰ ਇਹ ਹੈ ਸਾਰਾ। ਅਦਰਵਾਈਜ਼ ਤਾਂ ਕੁਛ ਵੀ ਗਲਤ ਨਹੀਂ ਸੀ, ਜੇ ਪ੍ਰੋਪਰ ਆਨੰਦਪੁਰ ਸਾਹਿਬ ਦੇ ਮਤੇ ਨੂੰ ਪੜ੍ਹਿਆ ਜਾਵੇ ਆਪਣੇ ਆਪ ਕਲੀਅਰ ਹੋ ਜਾਂਦਾ ਕਿ ਉਹਨਾਂ ਨੇ ਕੀ ਮੰਗਿਆ ਸੀ ਅਤੇ ਕੀ ਕਿਹਾ ਸੀਗਾ, ਅਤੇ ਇਹ ਗੱਲ ਹੈ ਸਾਰੀ। ਅਤੇ ਆਪਾਂ ਕਾਲ ਲੈਂਦੇ ਹਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ, ਸਾਰਾ ਨਾ ਕੁਛ ਇਹ ਸੋਸ਼ਲ ਮੀਡੀਆ ਦਾ ਅੱਜ ਕੱਲ ਤੁਸੀਂ ਦੇਖਿਆ ਨਾ, ਬਹੁਤ ਵੀਡੀਓ ਨਾ ਬੁੜੀਆਂ ਜਨਾਨੀਆਂ ਵੀ ਪਾਈ ਜਾਂਦੀਆਂ, ਗੰਦ ਮੰਦ ਬੋਲ ਕੇ ਬੋਕਸ ਬੋਲਦੀ, ਇਹ ਅਸਰ ਸਾਰਾ ਉਹਨਾਂ ਦੀਆਂ ਬੱਚਿਆਂ ਤੇ ਪੈਂਦਾ ਭੈਣ ਜੀ। ਠੀਕ ਹੈ ਜੀ। ਜਿਹੜੀ ਘਰਾਣੇ ਘਰ ਦੀ ਕੁੜੀ ਹੈ ਨਾ, ਵਿਆਹ ਦਾ ਮੁੰਡੇ ਕੁੜੀ ਦਾ ਰੂਪ ਦਾ ਵੈਸੇ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਵਿਆਹ ਦਾ ਚਾਅ ਵਾ, ਉਹ ਤਾਂ ਘਰਾਣੇ ਘਰ ਦੀਆਂ ਕੁੜੀਆਂ ਦਾ ਮੂੰਹ ਵੀ ਨੀ ਚੱਕਦੀਆਂ ਜੀ, ਭੰਗੜਾ ਪਾਉਣ ਦੀ ਤਾਂ ਬਹੁਤ ਦੂਰ ਦੀ ਗੱਲ।
0: ਨਹੀਂ ਚਲੋ, ਹਾਂਜੀ ਕੋਈ ਚੇਂਜ ਹੋ ਰਿਹਾ ਟਾਈਮ, ਕੋਈ ਗੱਲ ਨੀ ਹੈ ਨਾ। ਚਲੋ ਪਹਿਲਾਂ ਹੁੰਦਾ ਸੀ, ਪਹਿਲਾਂ ਤਾਂ ਮੂੰਹ ਵੀ ਨੀ ਸੀ ਦਿਖਦੇ ਹੁੰਦੇ ਜਿਹਦਾ ਵਿਆਹ ਹੁੰਦਾ ਸੀ, ਹੈ ਨਾ, ਐਡਾ ਘੁੰਡ ਕੱਢਿਆ ਹੁੰਦਾ ਸੀ। ਪਰ ਚਲੋ ਜੇ ਨੱਚਣਾ ਠੀਕ ਹੈ, ਪਰ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਦੇਖੋ ਮਾਹੌਲ ਕਿਵੇਂ ਦਾ, ਕਿੰਨੇ ਕੁ ਲੋਕ ਹੈ ਤੁਹਾਡੇ, ਆਪਣੇ ਹੀ ਹੈ ਪਰਿਵਾਰ, ਹੈ ਨਾ, ਤੇ ਵਿਆਹ ਹੋ ਰਿਹਾ ਤੁਹਾਡਾ, ਬਿਲਕੁਲ ਨੱਚਦੇ ਬਥੇਰੀ ਹੈ, ਪਰ ਉਹ ਵਧੀਆ ਆਪਣਾ ਸ਼ੋਅ ਕਰੋ, ਕੋਈ ਏਦਾਂ ਦਾ ਗੱਲ ਨੀ ਹੈਗੀ। ਥੈਂਕ ਯੂ ਭਾਜੀ।
2: ਉਹ ਵੀ ਭੈਣ ਮੇਰੀ ਸਿਰਫ ਇੱਕ ਤੋਂ ਦੋ ਮਿੰਟ ਜਿਹੜੀ ਆਪਾਂ ਮੰਨੀਏ ਨਾ, 1-2% ਦੇ ਵਿੱਚ ਉਹ ਬਹੁਤ ਵਧੀਆ ਹੁੰਦਾ ਵਾ, ਜੇ ਆਪਾਂ ਵਾਰ ਵਾਰ ਉਹੀ ਨਹੀਂ, ਉਹ ਚੰਗਾ ਨੀ ਲੱਗਦਾ ਅੱਜ ਦੇ ਸਮੇਂ ਵਿੱਚ ਵੀ ਨਾ।
0: ਜੀ ਜੀ,
2: ਪਤਾ ਹੀ ਕਹਿਣਾ ਚਾਹੁੰਦੇ ਆ, ਬਾਕੀ ਹੁਣ ਆਪੋ ਆਪਣੀ ਸੋਚ ਆ।
0: ਬਿਲਕੁਲ, ਥੈਂਕ ਯੂ ਜੀ।
2: ਓਕੇ, ਥੈਂਕ ਯੂ ਭਾਈ। ਓਕੇ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਨਹੀਂ ਉਹ ਥੋੜਾ ਜਿਹਾ ਨਾ ਵਲਗਰ ਜਿਹਾ ਲੱਗਦਾ ਜਦੋਂ ਇੱਦਾਂ ਦਾ ਹੁੰਦਾ। ਚਲੋ ਆਪਾਂ ਨਾ ਵੈਸੇ ਵੀ ਕਈ ਵਾਰ ਦੇਖਦੇ ਹਾਂ, ਕਈ ਨਾ ਜਿਵੇਂ ਹੁਣ ਵਿਆਹ ਹੈ, ਚਾਹੇ ਰਿਸੈਪਸ਼ਨ ਹੈ ਜਾਂ ਵਿਆਹ ਹੈ, ਉੱਥੇ ਤੁਸੀਂ ਕੁੜੀਆਂ ਨੂੰ ਅੱਜ ਕੱਲ੍ਹ ਇੱਕ ਤਾਂ ਤਿਆਰ ਹੋਣ ਜਾਂਦੀਆਂ ਬਹੁਤ, ਚਲੋ ਸਾਡੇ ਟਾਈਮ ਵੀ ਸੀਗਾ ਵੀ ਤਿਆਰ ਹੋਣ ਜਾਂਦੇ ਇੱਦਾਂ, ਪਰ ਬੜੇ ਵਧੀਆ। ਮੈਨੂੰ ਤਾਂ ਨਾ ਯਾਦ ਹੈ ਸਾਡੇ ਮਾਮਾ ਜੀ ਦੇ ਬੇਟੇ ਦੀ ਜਾਂ ਮੈਰਿਜ ਜਦੋਂ ਹੁੰਦੇ ਸੀ, ਛੋਟੇ ਛੋਟੇ ਹੁੰਦੇ ਸੀ, ਅਸੀਂ ਜਾਂਦੇ ਹੁੰਦੇ ਸੀ ਪੱਕੂ ਮਾਜਰੇ, ਹੈ ਨਾ, ਮੇਰੇ ਨਾਨਕੇ ਆ, ਤੇ ਅਸੀਂ ਵਿਆਹ ਤੇ ਜਦੋਂ ਉਹਨਾਂ ਦੇ ਜਾਣਾ ਤੇ ਅਸੀਂ ਵੀ ਹੈਰਾਨ ਹੋ ਜਾਣਾ। ਕਈ ਵਾਰ ਇੰਨੀ ਗਰਮੀ 'ਚ ਵਿਆਹ ਹੋਣੇ, ਪਹਿਲਾਂ ਤਾਂ ਕੁੜੀ ਦੇ ਚਲੋ ਕੱਪੜੇ ਪਾਏ ਹੁੰਦੇ, ਉੱਪਰੋਂ ਹੋਰ ਚਾਦਰ ਇੱਕ ਲਪੇਟੀ ਹੋਈ ਹੁੰਦੀ ਸੀਗੀ, ਤੇ ਜਦੋਂ ਆਨੰਦ ਕਾਰਜ ਤੋਂ ਬਾਅਦ ਜਿਵੇਂ ਛੋਟੇ ਛੋਟੇ ਨਿਆਣੇ ਹੁੰਦੇ ਆ ਤੇ ਦੇਖਣ ਚਲੇ ਜਾਂਦੇ ਵੀ ਜਿਹੜੀ ਭਾਬੀ ਜੀ ਉਹਨਾਂ ਨੂੰ ਦੇਖੀ ਹੈ ਨਾ ਕਿਵੇਂ ਦੇ, ਉਹ ਕੁੜੀ ਨੇ ਗਰਮੋ ਗਰਮੀ ਹੋਈ ਹੋਈ ਹੋਣਾ, ਇੰਨੀ ਗਰਮੀ ਲੱਗਣੀ, ਹੈ ਨਾ, ਮਤਲਬ ਕਿ ਵੀ ਉਹ ਹੱਥ ਪੈਰ ਜਿਵੇਂ ਪੈਰਾਂ 'ਚ ਜਰਾਬਾਂ, ਹੱਥ ਵੀ ਪੂਰੇ ਅੰਦਰ ਚੁੰਨੀ 'ਚ ਤੇ ਪੂਰਾ ਘੁੰਡ ਕੇ ਦਿਖਦੇ ਹੀ ਕੁਛ ਨਹੀਂ ਸੀ ਹੁੰਦਾ, ਤੇ ਹੁਣ ਤਾਂ ਕਹਿੰਦੇ ਵੀ ਕੀ ਕਰੀਏ, ਕਿੰਨੇ ਕੁ ਛੋਟੇ ਕੱਪੜੇ ਪਾ ਲਈਏ। ਹੁਣ ਰਿਸੈਪਸ਼ਨ 'ਤੇ ਵੀ ਜਾਂ ਵਿਆਹਾਂ ਦੇ ਵਿੱਚ ਵੀ ਚਲੋ ਲਹਿੰਗੇ ਪਾਉਂਦੀਆਂ, ਹੈ ਨਾ, ਤੁਸੀਂ ਚੁੰਨੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਹੁੰਦੀਆਂ, ਉਹਨਾਂ ਨੂੰ ਚੰਗੀ ਤਰ੍ਹਾਂ ਬੁੱਕਲ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਉੱਦਾਂ ਮਾਰੋ ਤੇ ਦੇਖੋ ਕਿੰਨਾ ਵਧੀਆ ਲੱਗਦਾ। ਹੁਣ ਕਿਸੇ ਨੇ ਚਾਹੇ ਸੂਟ ਪਾਇਆ ਹੋਵੇ, ਚਾਹੇ ਲਹਿੰਗਾ ਪਾਇਆ ਹੋਵੇ, ਚਾਹੇ ਉਹ ਨੱਚਦੀ ਵੀ ਹੋਵੇ, ਜੇ ਤੁਸੀਂ ਪ੍ਰੋਪਰ ਚੁੰਨੀ ਬੁੱਕਲ ਮਾਰ ਕੇ ਲਿੱਤੀ ਹੋਈ ਹੈ ਤਾਂ ਉਹ ਨੱਚਦੀਆਂ ਤਾਂ ਸੁਗ ਸਗੋਂ ਕੁੜੀਆਂ ਇੰਨੀਆਂ ਵਧੀਆ ਲੱਗਦੀਆਂ, ਸੋਹਣੀਆਂ ਲੱਗਦੀਆਂ। ਹੁਣ ਜਿਵੇਂ ਆਪਾਂ ਗਿੱਧਾ ਦੇਖਦੇ ਹਾਂ, ਹੈ ਨਾ, ਗਿੱਧਾ ਪਾਉਂਦੀਆਂ ਕੁੜੀਆਂ, ਉਹਨਾਂ ਨੇ ਕਿੰਨੀਆਂ ਸੋਹਣੀਆਂ ਫੁਲਕਾਰੀਆਂ ਲਈਆਂ ਹੁੰਦੀਆਂ, ਬੁੱਕਲਾਂ ਮਾਰੀਆਂ ਹੁੰਦੀਆਂ, ਤੇ ਕਿੰਨੀਆਂ ਸੋਹਣੀਆਂ ਲੱਗਦੀਆਂ, ਉਹ ਵੀ ਤਾਂ ਨੱਚਦੀਆਂ, ਤੇ ਉਹ ਥੋੜਾ ਜਿਹਾ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ। ਉੱਥੇ ਕੁੜੀ ਜਦੋਂ ਮੈਂ ਵੀ ਦੇਖਿਆ, ਮੈਨੂੰ ਵੀ ਥੋੜਾ ਲੱਗਿਆ ਵੀ ਉਹ ਇਹ ਤਾਂ ਥੋੜਾ ਜ਼ਿਆਦਾ ਹੀ ਹੋ ਰਿਹਾ, ਸੋ ਫਿਰ ਉਹਨਾਂ ਨੇ ਮਾਇੰਡ ਕੀਤਾ ਹੋਣਾ ਤੇ ਗਲਤ ਹੋ ਗਿਆ। ਪਰ ਉਹਨੂੰ ਚਲੋ ਨੱਚਣ ਦੇਣਾ ਚਾਹੀਦਾ ਸੀ, ਪਰ ਥੋੜਾ ਕਰਦੀ ਤੇ ਹਿਸਾਬ ਨਾਲ ਕਿ ਵਧੀਆ ਲੱਗੇ ਸਾਰਾ ਕੁਛ। ਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ, ਤੇ ਇੱਕ ਕ੍ਰਾਈਮ ਦੀ ਵੀ ਰਿਪੋਰਟ ਹੈਗੀ ਆ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜਿਹੜੇ ਆਪਣਿਆਂ ਦੇ ਨਾਮ ਆਏ ਆ ਉਹ ਵੀ ਗਲਤ ਹੋ ਜਾਂਦਾ ਜੀ, ਆਪਾਂ ਉਹੀ ਕਹਿੰਦੇ ਹਾਂ ਜਿਹੜੇ ਗਲਤ ਆ ਉਹ ਗਲਤ ਆ, ਜਿਹੜੇ ਠੀਕ ਕੰਮ, ਹੁਣ ਜਿਵੇਂ ਆ ਕ੍ਰਿਕਟ ਖੇਡਦੇ ਮੁੰਡਿਆਂ ਨੇ ਉਹ ਲੜਕੀ ਨੂੰ ਸੇਵ ਕੀਤਾ, ਸੋ ਉਹ ਵੀ ਸੇਫ ਮਹਿਸੂਸ ਕੀਤਾ ਉਹਨੇ ਵੀ, ਮੈਂ ਇਹਨਾਂ ਨੂੰ ਕਹਾਂ ਤੇ ਮੇਰੀ ਹੈਲਪ ਕਰਨਗੇ, ਸੋ ਉਹਨਾਂ ਨੇ ਕੀਤੀ, ਸੋ ਉਹਨਾਂ ਨੂੰ ਵਾਹ ਵਾਹ ਜਿਹੜੀ ਮਿਲ ਰਹੀ ਹੈ ਜੀ। ਤੇ ਲਓ ਜੀ, ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਇਹ ਨੰਬਰ ਹੈਗਾ ਜੀ ETN ਟਰੈਵਲਸ ਦਾ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਜਿਹੜਾ ਤੁਸੀਂ ਟਿਕਟਾਂ ਲੈਣੀਆਂ, ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਤੇ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋ। ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੀ ਗੱਲਬਾਤ ਪੂਰੀ ਸੁਣਦੇ ਆ ਕਿ ਕਿੰਨੇ ਸਟੋਪ ਤੁਸੀਂ ਲੈਣੇ ਆ, ਜਾਂ ਕੋਈ ਵੈਸੇ ਤੁਸੀਂ ਕੋਈ ਪੈਕੇਜ ਲੈਣਾ ਚਾਹੁੰਦੇ ਹੋ, ਕੋਈ ਕਰੂਜ਼ ਟ੍ਰਿਪ 'ਤੇ ਤੁਸੀਂ ਜਾਣਾ, ਹੈਨਾ, ਕਈ ਵਾਰੀ ਕੋਈ ਇਕੱਠੇ ਹੋ ਕੇ ਮਿੱਤਰ ਬੇਲੀ ਜਾਂਦੇ ਆ, ਜਾਂ ਕਈ ਵਾਰ ਆਫਿਸ ਵੱਲੋਂ ਕੋਈ ਟੂਰ ਹੁੰਦਾ। ਸੋ ਬੜਾ ਵਧੀਆ ਤੁਹਾਨੂੰ ਪੈਕੇਜ ਬਣਾ ਕੇ ਦੇਣਗੇ ETN ਟਰੈਵਲਸ। ਨੰਬਰ ਨੋਟ ਕਰੋ ਜੀ, ਸਰਵਿਸ ਨੰਬਰ 1 905 463 1301 ਤੇ ਗੱਲਬਾਤ ਕਰੋ, 9054631301 ਤੇ ਜਿਹੜੀ ਗੱਲਬਾਤ ਹੈ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਤਾਂ ਵੀ ਤੁਸੀਂ ਗੱਲਬਾਤ ਕਰੋਗੇ ਕੈਸ਼ ਦੇ ਨਾਲ। ਇਹ ਕਹਿੰਦੇ ਫਾਈਨਾਂਸਿੰਗ ਅਵੇਲੇਬਲ ਆ, ਤੁਸੀਂ ਨੰਬਰ ਨੋਟ ਕਰ ਲਓ। ਜੇਕਰ ਤੁਸੀਂ ਵਧੀਆ ਆਪਣੇ ਵਿੰਡੋਜ਼ ਡੋਰਸ ਬਣਾਉਣਾ ਚਾਹੁੰਦੇ ਹੋ, ਕੋਈ ਉਹਨਾਂ 'ਚ ਖਰਾਬੀ ਹੈ ਜਾਂ ਨਵੇਂ ਲਵਾਉਣੇ ਆ ਤੁਸੀਂ, ਜਾਂ ਕਸਟਮ ਹੋਮ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਵਧੀਆ ਕੰਮ ਕਰਾਉਣਾ ਚਾਹੁੰਦੇ ਹੋ, SL ਵਿੰਡੋਜ਼ ਡੋਰ, ਇਹ ਵੀ ਕਹਿੰਦੇ ਆ ਕਿ ਫਾਈਨਾਂਸਿੰਗ ਅਵੇਲੇਬਲ ਆ, ਤੁਸੀਂ ਫਾਈਨਾਂਸ ਇਹਨਾਂ ਨੂੰ ਤੋਂ ਕਰਵਾ ਲੈਣਾ। ਤੇ ਕਿਉਂਕਿ ਕਈ ਵਾਰ ਪੈਸੇ ਧੇਲੇ ਦੀ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਗੱਲ ਨਹੀਂ। 647-926-0047-9260047 ਤੇ ਤੁਸੀਂ ਕੈਸ਼ ਨਾਲ ਗੱਲਬਾਤ ਕਰੋ, ਤੇ ਗੁਰਦਾਸ ਰੇਡੀਓ ਦਾ ਦਿਓ ਰੈਫਰੈਂਸ, ਤੁਹਾਨੂੰ ਜ਼ਰੂਰ ਡਿਸਕਾਊਂਟ ਵੀ ਦੇ ਦੇਣਗੇ। 647-926-0047 ਤੇ ਲਓ ਜੀ, ਆਪਾਂ ਹੁਣ ਪੰਜਾਬ ਇੰਸ਼ੋਰੈਂਸ ਚੱਲਦੇ ਹਾਂ। ਸ਼ੇਰ ਜੰਗ ਸਿੰਘ ਜੀ ਰਾਣਾ ਸਾਡੇ ਨਾਲ ਜੁੜੇ ਆ ਤੇ RDSP ਦੀ ਜਾਣਕਾਰੀ ਤੁਹਾਨੂੰ ਦੇਣਗੇ, ਜਿਹੜੀ ਕਿ ਬੜੀ ਲਾਹੇਵੰਦ ਹੈ ਜੀ। ਗੌਰਮੈਂਟ ਹੈਲਪ ਕਰ ਰਹੀ ਹੈ ਤੁਹਾਡੀ, ਸੋ ਗ੍ਰਾਂਟ ਮਿਲ ਸਕਦੀ ਹੈ ਤੁਹਾਨੂੰ, ਤੇ ਆਪਾਂ ਲੈਂਦੇ ਹਾਂ ਜਾਣਕਾਰੀ। ਜੀ ਭਾਈ ਜੀ, ਸਤਿ ਸ੍ਰੀ ਅਕਾਲ।
3: ਥੈਂਕ ਯੂ ਸੋ ਮਚ ਜਸਵਿੰਦਰ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜਾ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਹੈ, ਇਹਦੇ ਅੰਡਰ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਜਿਨ੍ਹਾਂ ਦੀ ਉਮਰ 49-49 ਸਾਲ ਜਾਂ ਉਸ ਤੋਂ ਘੱਟ ਹੈ, ਤੇ $90,000 ਤੱਕ ਦੀ ਗ੍ਰਾਂਟ ਫੈਡਰਲ ਗਵਰਨਮੈਂਟ ਦੇ ਰਹੀ ਹੈਗੀ ਹੈ। ਇਹ ਗ੍ਰਾਂਟ 2008 ਵਿੱਚ ਸਟਾਰਟ ਹੋਈ ਸੀ, ਪਰ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਸੀਗਾ। ਸੋ ਸਾਡੀ ਕੋਸ਼ਿਸ਼ ਹੈ ਹਰੇਕ ਘਰ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਲੋਕ ਵੀ ਐਲੀਜੀਬਿਲਟੀ ਰੱਖਦੇ ਹੈਗੇ ਨੇ ਉਹਨਾਂ ਤੱਕ ਇਹ ਗ੍ਰਾਂਟ ਪਹੁੰਚ ਸਕੇ। ਸੋ ਜਿਹੜੀ ਸਭ ਤੋਂ ਮੇਨ ਜਿਹੜੀਆਂ ਐਲੀਜੀਬਲ ਡਿਸੇਬਿਲਟੀਸ ਆਪਾਂ ਕਹਿ ਸਕਦੇ ਹਾਂ, ਜਿਹੜੀਆਂ ਆਪਾਂ ਡੇਲੀ ਐਕਟੀਵਿਟੀ ਐਵਰੀ ਡੇ ਕਰ ਰਹੇ ਹਾਂ, ਅਗਰ ਉਹ ਡੇਲੀ ਐਕਟੀਵਿਟੀ ਕਰਨ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ, ਆਪਣੇ ਆਪ ਆਪਾਂ ਚੱਲ ਫਿਰ ਨਹੀਂ ਸਕਦੇ, ਨਹਾ ਨਹੀਂ ਸਕਦੇ, ਕੱਪੜੇ ਨਹੀਂ ਆਪਣਾ ਚੇਂਜ ਕਰ ਸਕਦੇ, ਇਸ ਤੋਂ ਇਲਾਵਾ ਵਿਜ਼ਨ, ਸਪੀਕਿੰਗ, ਹੇਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਅਗਰ ਇਹਨਾਂ ਚੋਂ ਕੋਈ ਇਸ਼ੂ ਹੈਗਾ ਤੇ ਜ਼ਰੂਰ ਤੁਸੀਂ ਤੁਹਾਨੂੰ ਕਾਲ ਕਰਨਾ। ਆਪਾਂ ਇੱਕ ਤੁਹਾਨੂੰ ਫਾਰਮ ਦਾਂਗੇ ਜੋ ਕਿ ਡਾਕਟਰ ਤੋਂ ਸਾਈਨ ਕਰਾਉਣਾ ਹੁੰਦਾ, ਉਸ ਤੋਂ ਬਾਅਦ CRA ਜਿਹੜਾ ਹੈਗਾ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹੜਾ ਹੈਗਾ ਇਸ਼ੂ ਕਰਦਾ ਹੈਗਾ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਗ੍ਰਾਂਟਸ ਜਿਹੜੀਆਂ ਸਟਾਰਟ ਹੋ ਜਾਂਦੀਆਂ ਨੇ। ਐਂਡ ਬੈਸਟ ਪਾਰਟ ਪਹਿਲੀ ਇਹ ਹੈਗਾ, ਮੰਨ ਲਓ ਕੋਈ ਪਰਸਨ ਹੈ ਜਿਹਨਾਂ ਦੀ ਐਲੀਜੀਬਿਲਟੀ ਪਿਛਲੇ ਕਈ ਸਾਲਾਂ ਦੀ ਬਣਦੀ ਸੀਗੀ, ਸੋ ਗਵਰਨਮੈਂਟ ਨੇ ਹੁਣ ਕਿਹਾ ਹੈਗਾ ਵੀ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਕਿਉਂਕਿ $90,000 ਇੱਕ ਬਿਗ ਅਮਾਊਂਟ ਹੈ। ਗਵਰਨਮੈਂਟ ਇਹ ਉਹਨਾਂ ਸਾਰੇ ਲੋਕਾਂ ਨੂੰ ਦੇਣਾ ਚਾਹੁੰਦੇ ਹੈਗੇ ਨੇ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਹਨਾਂ ਦੇ ਫਿਊਚਰ ਲਈ ਜਿਹੜਾ ਹੈਗਾ ਗਵਰਨਮੈਂਟ ਇਹ ਪੈਸੇ ਦੇ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਇਹਦੇ ਨਾਲ ਨਾਲ ਭਾਜੀ ਜਿਹੜੇ ਬੱਚੇ ਕਹਿ ਲਓ ਵੀ 18 ਸਾਲ ਤੋਂ ਏਜ ਤੋਂ ਘੱਟ ਹੈਗੇ ਨੇ, ਅਗਰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹੜਾ ਇਸ਼ੂ ਹੋ ਜਾਂਦਾ ਤੇ ਅਪ ਟੂ $284 ਜਿਹੜਾ ਹੈਗਾ ਹਰ ਮਹੀਨੇ ਗਵਰਨਮੈਂਟ ਨੇ ਪੇਰੈਂਟਸ ਨੂੰ ਐਕਸਟਰਾ ਪੇ ਕਰਨਾ ਹੈਗਾ। ਐਂਡ ਜਿਹੜੇ ਬੱਚੇ ਕਹਿ ਲਓ ਵੀ 18 ਸਾਲ ਤੋਂ ਲੈ ਕੇ 64 ਸਾਲ ਦਾ ਅਗਰ ਕੋਈ ਪਰਸਨ, ਅਗਰ ਉਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਅਪ ਟੂ $200 ਹਰ ਮਹੀਨੇ ਜਿਹੜਾ ਉਹਨਾਂ ਨੂੰ ਐਕਸਟਰਾ ਆਉਣਾ ਹੈਗਾ। ਹੋਰ ਵੀ ਕਾਫੀ ਟੈਕਸ ਰਿਫੰਡ ਹੈਗੇ ਨੇ, ਤੁਸੀਂ ਕਾਲ ਕਰਨਾ ਹੈਗਾ 416-910-9000 ਤੇ 416-910-9000, ਵੈਬਸਾਈਟ ਹੈ punjabinsurance.ca। ਤੇ ਕੁਛ ਮੈਂ ਕਾਮਨ ਜਿਹੜੀਆਂ ਐਗਜ਼ਾਮਪਲਸ ਦੱਸਣਾ ਚਾਹਾਂਗਾ, ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਆਪਾਂ ਇਹ ਗ੍ਰਾਂਟ ਲੈ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ। ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਅਗਰ ਤੁਹਾਨੂੰ ਹੈਗਾ ਤਾਂ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ, ਆਪਾਂ ਹੈਲਪ ਕਰਾਂਗੇ। ਜਿਹੜੀ ਹੈ $90,000 ਦੀ ਜਿਹੜੀ ਗ੍ਰਾਂਟ ਫੈਡਰਲ ਗਵਰਨਮੈਂਟ ਦੇ ਰਹੀ ਹੈ ਉਹਦੇ ਲਈ ਤੁਹਾਡਾ RDSP ਅਕਾਊਂਟ ਜਿਹੜਾ ਓਪਨ ਕਰਕੇ ਓਪਨ ਕਰੀਏ ਤਾਂ ਕਿ ਜਿਹੜੀਆਂ ਗ੍ਰਾਂਟਸ ਹੈ ਜਲਦੀ ਤੋਂ ਜਲਦੀ ਆਪਣੇ ਅਕਾਊਂਟ 'ਚ ਆਉਣ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਸਕਦੇ ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈਗਾ, ਟਾਈਪ 1 ਡਾਇਬਿਟਿਕ ਕੋਈ ਹੈਗੇ ਨੇ, ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰੋਮ, ADHD ਦਾ ਇਸ਼ੂ ਹੈ, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਪੇਨ, ਇਸ ਤੋਂ ਇਲਾਵਾ MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਅਗਰ ਕੋਈ ਕੈਂਸਰ ਦਾ ਪੇਸ਼ੈਂਟ ਹੈ ਲੇਕਿਨ ਜਿਹੜਾ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ ਹੈਗਾ, ਅਗਰ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈ ਤੇ ਉਹ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਨੇ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਪੀਟੀਐਸਡੀ, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਓਸੀਡੀ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ। ਸੋ ਕਾਫੀ ਲੰਬੀ ਲਿਸਟ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਗ੍ਰਾਂਟ ਫਰੋਮ ਫੈਡਰਲ ਗਵਰਨਮੈਂਟ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਤੇ ਬਿਲਕੁਲ ਜੀ ਜ਼ਰੂਰ ਤੁਸੀਂ ਕਾਲ ਕਰੋ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਪ੍ਰੋਪਰ ਮਿਲ ਸਕੇ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਜੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
4: ਵਧੀਆ, ਮੈਂ ਨਾ ਪ੍ਰੋਗਰਾਮ ਸੁਣ ਨੀ ਸਕੀ, ਮੈਂ ਬਿਜੀ ਸੀਗੀ ਵੀ ਉਹ ਪਤਾ ਨੀ ਬੇਟੀ ਦੀ ਖਬਰ ਕੀ ਆ ਰਹੀ ਸੀ ਵਿਆਹ ਵਾਲੀ ਦੀ। ਤੇ ਚਲੋ ਆਪਾਂ, ਮੈਂ ਵੈਸੇ ਗੱਲ ਕਰਦੀ ਆ, ਮੈਂ ਇਹ ਜਰੂਰ ਸੁਣਿਆ ਵੀ ਢੱਕ ਕੇ ਆਪਣੇ ਆਪ ਨੂੰ ਆਪਾਂ ਰੱਖਦੇ ਹੁੰਦੇ ਸੀ, ਹਨਾ। ਤੇ ਅਸੀਂ ਤਾਂ ਬਚਪਨ ਤੋਂ ਬੇਟੇ ਦੇਖਦੇ ਆਏ ਆ ਵੀ ਚਦਰਾਂ ਲਪੇਟ ਕੇ, ਚਿੱਟੀ ਚਾਦਰ ਦੇ ਵਿੱਚ ਲਪੇਟ ਕੇ।
0: ਮੈਂ ਵੀ ਉਹੀ ਗੱਲ ਕਰਦੀ ਆ, ਉਹ ਸਾਡੇ ਮਾਮਾ ਜੀ ਦੇ ਬੇਟਿਆਂ ਦੀ ਮੈਰਿਜ ਹੁੰਦੀ ਸੀ ਨਾ, ਅਸੀਂ ਜਾਂਦੇ ਸੀ ਬਰਾਤ ਚ, ਤਾਂ ਅਸੀਂ ਦੇਖਣ ਜਾਣਾ, ਉਹ ਕੁੜੀ ਦਾ ਬੁਰਾ ਹਾਲ ਹੋਇਆ ਹੁੰਦਾ ਸੀ ਗਰਮੀ ਚ, ਜਿਵੇਂ ਜਦੋਂ ਗਰਮੀਆਂ ਦਾ ਵਿਆਹ ਹੁੰਦੇ ਸੀ ਜਿਹੜੇ। ਜੀ
4: ਹਾਂਜੀ। ਤੇ ਉਹ ਚਿੱਟੀ ਚਾਦਰ, ਮੇਰੇ ਭਾਬੀ ਜੀ ਵੀ ਨਾ ਚਿੱਟੀ ਚਾਦਰ ਲਪੇਟ ਕੇ ਬਾਹਰ ਨਿਕਲਦੇ ਹੁੰਦੇ ਸੀ ਜਦੋਂ, ਤੇ ਪੈਰਾਂ ਨੂੰ ਦੇਖ ਕੇ ਥੋੜਾ ਜਿਹਾ ਕਿਸੇ ਨੂੰ ਅੰਦਾਜ਼ਾ ਲੱਗਦਾ ਸੀ ਕਿ ਇਹਦਾ ਰੰਗ ਗੋਰਾ ਹੈ ਕਿ ਕਾਲਾ।
0: ਜੀ ਜੀ,
4: ਹਨਾ। ਤੇ ਬਾਕੀ ਚਿੱਟੀ ਚਾਦਰ ਦਾ ਵੀ ਲੌਜਿਕ ਸੀ ਬੇਟੇ, ਪਿੱਛੇ ਵੀ ਕਿਉਂ ਦਿੰਦੇ ਸੀ, ਉਹ ਸ਼ਾਂਤੀ ਦਾ ਪ੍ਰਤੀਕ ਸੀਗਾ।
0: ਅੱਛਾ, ਠੀਕ ਹੈ।
4: ਹਾਂ ਵੀ ਮਤਲਬ ਘਰ ਚ ਸ਼ਾਂਤੀ ਰਵੇ, ਵੀ ਵੋਟੀ ਆਈ ਹੈ ਤੇ ਦੋਨਾਂ ਪਾਸਿਆਂ ਵੀ ਇਹ ਸ਼ਾਂਤੀ ਰਵੇ ਘਰ ਦੇ ਵਿੱਚ ਤੇ ਖੁਸ਼ ਸੁੱਖ ਮਿਲਣ, ਹਨਾ।
0: ਜੀ ਜੀ ਜੀ,
4: ਹਾਂਜੀ
0: ਬਿਲਕੁਲ,
4: ਬਸ ਮੈਂ ਥੈਂਕ ਯੂ ਬੇਟੇ, ਇੰਨਾ ਵੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਨਹੀਂ, ਉਹੀ ਹੈ ਵੀ ਉਂਝ ਤਾਂ ਚਲੋ ਅੱਜ ਕੱਲ ਤਾਂ ਚਲੋ ਉਹੀ ਹੈ, ਫਾਰਵਰਡ ਐਡਵਾਂਸਮੈਂਟ ਇੰਨੀ ਹੋ ਗਈ ਹਰ ਇੱਕ ਚੀਜ਼ ਦੀ, ਪਰ ਕੋਈ ਨੀ, ਨੱਚੋ ਟੱਪੋ, ਉੱਥੇ ਕਿਹੜਾ ਕੋਈ ਮਨਾਹੀ ਹੈ, ਪਰ ਥੋੜਾ ਜਿਹਾ ਜਿਵੇਂ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਕਿ ਕੌਣ ਕਿੱਥੇ ਕੀ ਆ, ਵਧੀਆ ਲੱਗਣਾ ਚਾਹੀਦਾ, ਇਹ ਨਹੀਂ ਆ ਵੀ ਵਧੀਆ ਨਾ ਲੱਗੇ ਫਿਰ ਕੀ ਫਾਇਦਾ ਉਹ ਚੀਜ਼ ਦਾ। ਤੇ ਲਓ ਜੀ ਆਪਾਂ ਹੁਣ ਮੌਰਗੇਜ ਸੰਬੰਧੀ ਲਈਏ ਜਾਣਕਾਰੀ। ਨਰਦੇਵ ਸਿੱਧੂ ਜੀ ਜੁੜੇ ਸਾਡੇ ਨਾਲ। ਭਾਜੀ ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜਸਵਿੰਦਰ ਭੈਣ ਜੀ, ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ।
5: ਆਪਾਂ ਜੀ ਜਸਵਿੰਦਰ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਫਸਟ ਟਾਈਮ ਹੋਮ ਬਾਇਰਸ ਦੀ ਮੌਰਗੇਜ ਦੇ ਬਾਰੇ। ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਲੈਣਾ ਹੈਗਾ ਜੀ, ਉਹਨਾਂ ਦੀ ਮਦਦ ਲਈ ਕਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਜੀ ਚਲਾਏ ਜਾਂਦੇ ਹੈਗੇ ਆ। ਫੋਰ ਐਗਜ਼ਾਮਪਲ ਹੁਣ ਜਿਹੜਾ ਹੈਗਾ ਜੀ HST ਦਾ ਪ੍ਰੋਗਰਾਮ ਹੈਗਾ, RRSP ਦਾ ਪ੍ਰੋਗਰਾਮ ਹੈਗਾ, ਫਸਟ ਹੋਮ ਸੇਵਿੰਗਸ ਅਕਾਊਂਟ ਦਾ ਪ੍ਰੋਗਰਾਮ ਹੈਗਾ, ਤੇ ਨਾਲ ਦੀ ਨਾਲ ਓਨਟਾਰੀਓ ਲੈਂਡ ਟ੍ਰਾਂਸਪੋਰਟ ਟੈਕਸ ਵੀ ਕ੍ਰੈਡਿਟ ਵੀ ਹੈਗਾ। ਸੋ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਡਿਟੇਲ 'ਚ ਲੈਣ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਤੁਸੀਂ ਫਸਟ ਟਾਈਮ ਬਾਇਰ ਹੋ, ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੇ ਚੀਜ਼ਾਂ ਨੂੰ ਦੇਖ ਕੇ ਫਿਰ ਆਪਾਂ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਪ੍ਰੀ ਅਸੈਸਮੈਂਟ ਕਰਕੇ ਦੱਸ ਸਕਦੇ ਹੈਗੇ ਹਾਂ ਤਾਂ ਤੁਹਾਡੀ ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਹੈ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲੇ ਹੋਏਗੀ, ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਫਿਰ ਤੁਸੀਂ ਪੱਕੇ ਪੈਰੀਂ ਆਪਣਾ ਘਰ ਲਓ, ਤੁਹਾਨੂੰ ਕਿਸੇ ਕਿਸਮ ਦੀ ਮੌਰਗੇਜ ਦੀ ਕੋਈ ਪ੍ਰੋਬਲਮ ਨਾ ਆਵੇ, ਸਮੇਂ ਸਿਰ ਤੁਹਾਡੀ ਜਿਹੜੀ ਕਲੋਜ਼ਿੰਗ ਆ ਹੋ ਜਾਵੇ। ਨਾਲ ਦੀ ਨਾਲ ਤੁਸੀਂ ਐਗਜਿਸਟਿੰਗ ਹੋਮ ਓਨਰ ਹੈਗੇ ਹੋ ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰਾਪਰਟੀ ਜਾਂ ਆਪਣੇ ਰਹਿਣ ਵਾਸਤੇ ਪ੍ਰਾਪਰਟੀ ਬੁੱਕ ਕੀਤੀ ਹੋਈ ਹੈ, ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ, ਤਾਂ ਤੁਸੀਂ ਵੀ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੀ ਜਿਹੜੀ ਅਪਰੂਵਲ ਕਰਾ ਕੇ ਦਿੱਤੀ ਜਾ ਸਕੇ। ਅਗਰ ਕੋਈ ਦਿੱਕਤ ਆਉਂਦੀ ਹੈ ਤੇ ਫਿਰ ਟਾਈਮ ਆਪਣੇ ਕੋਲ ਇਨਾਫ ਹੁੰਦਾ ਹੈਗਾ ਉਹਨੂੰ ਰਿਐਕਟ ਕਰਨ ਦਾ ਤੇ ਉਹਦੇ ਉੱਪਰ ਕੋਈ ਨਾ ਕੋਈ ਉਹਦਾ ਹੱਲ ਕੱਢਣ ਦਾ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਮੌਰਗੇਜ ਦਾ ਕੋਈ ਵੀ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ, 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਨਾ ਓਨਟੈਰੀਓ ਦੀ ਇੱਕ ਖਬਰ ਤੁਹਾਡੇ ਤੱਕ ਇਹ ਵੀ ਪਹੁੰਚਾ ਦਈਏ। ਓਨਟੈਰੀਓ ਦੇ ਵਿੱਚ ਕਹਿੰਦੇ ਗੱਡੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਬ੍ਰੈਂਪਟਨ ਦੇ 2 ਨੌਜਵਾਨ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਹਦੇ ਨਾਲ ਨਾਲ ਇਹਨਾਂ ਦੇ ਨਾਮ ਵੀ ਜ਼ਾਹਿਰ ਕੀਤੇ ਗਏ ਆ ਕਿ ਨੌਜਵਾਨ ਜੋਬਨਪ੍ਰੀਤ ਸਿੰਘ ਹੈ ਤੇ ਇੱਕ ਤੀਸ਼ ਸਿੰਘ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਹਾਲਟਨ ਰੀਜਨਲ ਪੁਲਿਸ ਸਰਵਿਸ ਵੱਲੋਂ ਚਲਾਏ ਗਏ ਇੱਕ ਵਿਸ਼ੇਸ਼ ਆਪਰੇਸ਼ਨ ਪ੍ਰੋਜੈਕਟ ਡਿਸਕਨੈਕਟ ਤਹਿਤ ਓਕਵਿਲ ਦੇ ਇੱਕ ਹੋਟਲ ਦੀ ਪਾਰਕਿੰਗ ਵਿੱਚੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬ੍ਰੈਂਪਟਨ ਦੇ ਦੋ ਭਾਰਤੀ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸੋ ਦੇਖ ਲਓ ਇਹ ਸਾਰਾ ਕੁਛ ਕਿਵੇਂ ਕੀ ਚੱਲੀ ਜਾਂਦਾ ਹੈ ਨਾ। ਜਦਕਿ ਪਤਾ ਹੁੰਦਾ ਬਈ ਇੱਦਾਂ ਦਾ ਕੰਮ ਕਰਨਗੇ ਦੇਰ ਸਵੇਰ ਫੜੇ ਹੀ ਜਾਣੇ ਆ, ਤੁਹਾਡਾ ਰਿਕਾਰਡ ਜਿਹੜਾ ਉਹ ਖਰਾਬ ਹੁੰਦਾ ਹੈ ਨਾ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਫਿਰ ਵੀ ਪਤਾ ਨਹੀਂ ਕੀ ਸੋਚ ਕੇ ਜਿਹੜਾ ਇਹ ਸਾਰਾ ਕੁਛ ਹੈ ਕਰੀ ਜਾਂਦੇ ਆ। ਆਈ ਡੋਂਟ ਨੋ ਕਿਵੇਂ ਕੀ ਚੱਲੀ ਜਾਂਦਾ, ਮਤਲਬ ਅੱਗੇ ਨਹੀਂ ਸੋਚਦੇ ਇੰਨਾ, ਜਾਂ ਫਿਰ ਉਹਨਾਂ ਨੂੰ ਕੋਈ ਕਿਸੇ ਹੋਰ ਤਰੀਕੇ ਦੇ ਨਾਲ ਵਰਗ ਲਾਇਆ ਜਾਂਦਾ ਉਹ ਤਾਂ ਉਹ ਇੱਦਾਂ ਦਾ ਕੰਮ ਕਰਦੇ ਆ। ਇੱਕ ਜਿਹੜੀ ਹੋਰ ਬੜੀ ਇਹ ਵੀ ਸੈਡ ਕਰਨ ਵਾਲੀ ਨਿਊਜ਼ ਹੈ ਕਿ ਇੰਡੀਅਨ ਓਰੀਜਨ ਦਾ ਹੋਣਾ ਇੱਕ MBA ਸਟੂਡੈਂਟ ਅੰਸ਼ੁਲ ਕੁੰਚਾ, ਇਹ 28 ਈਅਰਸ ਓਲਡ ਹੈ, ਤੇਲੰਗਾਨਾ ਦਾ ਹੋਣਾ, ਉਹ ਸ਼ਾਰਟ ਡੈਡ ਯਾਨੀ ਕਿ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਹ ਪੀਜ਼ਾ ਡਿਲੀਵਰੀ ਦਾ ਕੰਮ ਵੀ ਕਰਦਾ ਹੋਣਾ, ਜਿਵੇਂ ਹੁੰਦਾ ਹੀ ਆ ਮੁੰਡੇ ਕਈ ਬੜਾ ਹੀ ਬੜੀ ਮਿਹਨਤ ਕਰਦੇ, ਕਈ ਬੱਚੇ ਵੀ ਚਾਹੇ ਉਹ ਕੋਈ ਹੋਰ ਕੰਮ ਕਰਦੇ ਹੋਣ ਪਰ ਜਦੋਂ ਉਹਨਾਂ ਕੋਲ ਟਾਈਮ ਹੁੰਦਾ ਵੀਕਐਂਡ 'ਤੇ ਜਾਂ ਦੇਰ ਰਾਤ ਨੂੰ ਆਪਣੇ ਹੋਰ ਜਿਹੜੀ ਮਨੀ ਹੈ ਬਣਾਉਣ ਵਾਸਤੇ ਕੰਮ ਕਰ ਲੈਂਦੇ ਆ ਕੋਈ ਦੂਜਾ, ਹੈ ਨਾ। ਸੋ ਇਹ ਉਂਝ ਕਿਤੇ ਚੰਗਾ ਲੱਗਿਆ ਹੋਇਆ ਸੀ ਪਰ ਇਹ ਡਿਲੀਵਰੀ ਵੀ ਕਰਦਾ ਸੀ ਪੀਜ਼ੇ ਦੀ ਜਦੋਂ ਉਹਦੇ ਕੋਲ ਟਾਈਮ ਹੁੰਦਾ ਸੀ ਵੀ ਚਲੋ ਐਕਸਟਰਾ ਮਨੀ ਜਿਹੜੀ ਬਣ ਜਾਵੇ। ਪਰ ਕਹਿੰਦੇ ਇਹਨੂੰ ਨਾ ਆਰਡਰ ਮਿਲਿਆ ਹੋਣਾ ਵੀ ਹਾਂਜੀ ਪੀਜ਼ਾ ਡਿਲੀਵਰ ਕਰੋ, ਇਹ ਉੱਥੇ ਡਿਲੀਵਰ ਕਰਨ ਗਿਆ ਪੀਜ਼ਾ ਪਰ ਉੱਥੇ ਕੋਈ ਨਹੀਂ ਸੀ ਕਹਿੰਦੇ ਰਹਿੰਦਾ, ਪਰ ਉਹਦੇ ਨਾਲ ਬਸ ਉਹ ਤੋਂ ਬਾਅਦ ਫਿਰ ਤੇ ਗੋਲੀਆਂ ਚਲਾਤੀਆਂ ਹੋਣੀਆਂ। ਸੋ ਇਹ ਲੜਕੇ ਦੀ ਜਿਹੜੀ ਮੌਤ ਹੋ ਗਈ ਹੈ, ਸੋ ਇਹ US ਦੀ ਨਿਊਜ਼ ਹੈ, US ਦੇ ਫਿਲਾਡੈਲਫੀਆ ਦੀ। ਸੋ ਪੁਲਿਸ ਜਿਹੜੀ ਹੈ ਹੁਣ ਇਹਦੀ ਤਫਤੀਸ਼ ਕਰ ਰਹੀ ਹੈ ਵੀ ਵੇਕੈਂਟ ਅਪਾਰਟਮੈਂਟ ਦੇ ਵਿੱਚ ਕਿਸੇ ਨੇ ਕਾਲ ਕਰਕੇ ਵੀ ਇਹਨੂੰ ਕਹਿਤਾ ਵੀ ਹਾਂਜੀ ਆਹ ਜਿਵੇਂ ਆਪਾਂ ਐਡਰੈਸ ਦਿੰਦੇ ਹਾਂ ਹੈ ਨਾ ਆਪਣਾ ਵੀ ਇੱਥੇ ਪੀਜ਼ਾ ਜਿਹੜਾ ਡਿਲੀਵਰ ਕਰ ਦਿਉ, ਸੋ ਉਹ ਪੀਜ਼ਾ ਉੱਥੇ ਦੇਣ ਗਿਆ ਤਾਂ ਉੱਥੇ ਹੈ ਕੋਈ ਨਹੀਂ ਸੀ ਅਤੇ ਉੱਥੇ ਗੋਲੀਆਂ ਚਲਾਤੀਆਂ ਅਤੇ ਉਹ ਬੰਦੇ ਦੀ ਲੜਕੇ ਦੀ ਮੌਤ ਹੋ ਗਈ। ਸੋ ਹੁਣ ਪੁਲਿਸ ਉੱਥੇ ਤਫਤੀਸ਼ ਕਰ ਰਹੀ ਹੈ, ਜਿਹੜੇ ਸਸਪੈਕਟ ਆ ਉਹਨਾਂ ਨੂੰ ਲੱਭ ਰਹੀ ਹੈ। ਪਰ ਦੇਖ ਲਓ ਵੀ ਕਿੰਨੀ ਗਲਤ ਕਰਦੇ ਆ, ਕਿਵੇਂ ਪਲੈਨ ਕਰਦੇ ਆ ਜਿਨ੍ਹਾਂ ਨੇ ਕੁਛ ਇੱਦਾਂ ਦਾ ਕਰਨਾ ਹੁੰਦਾ। ਸੋ ਬੜੀ ਸੈਡ ਨਿਊਜ਼ ਹੈ ਇਹ ਵੀ, ਦੇਖੋ ਕਈ ਕਿੰਨੀ ਮਿਹਨਤ ਕਰਦੇ ਆ ਪਰ ਉਹਨਾਂ ਨੂੰ ਮਿਹਨਤ ਵੀ ਨਹੀਂ ਕਰਨ ਦਿੱਤੀ ਜਾਂਦੀ, ਹੈ ਨਾ। ਸੋ ਉਂਝ ਪਤਾ ਨਹੀਂ ਵਿੱਚੋਂ ਕੀ ਗੱਲ ਹੋਣੀ ਹੈ ਤਾਂ ਹੁਣ ਨਿਕਲੂਗੀ ਸਾਹਮਣੇ। ਬਾਕੀ ਇਰਾਨ ਇਜ਼ਰਾਈਲ ਦੀ ਜਿਹੜੀ ਲੜਾਈ ਹੈ ਜੀ ਫਿਰ ਤੋਂ ਸ਼ੁਰੂ ਹੋ ਗਈ ਹੈ, ਯੂਕਰੇਨ ਅਤੇ ਰਸ਼ੀਆ ਦੀ ਵੀ ਜਿਹੜੀ ਲੜਾਈ ਆ ਉਹ ਚੱਲ ਰਹੀ ਹੈ, ਉਹਨਾਂ ਦੇ ਹਮਲੇ ਵੀ ਤੇਜ਼ ਹੋ ਗਏ ਆ। ਬਾਕੀ ਫਿਲੀਪੀਨਸ ਦੇ ਵਿੱਚ ਅਰਥਕੁਐਕ ਆਇਆ, 7.8 ਤੀਬਰਤਾ ਵਾਲਾ ਜਿਹੜਾ ਅਰਥਕੁਐਕ ਹੈ ਉੱਥੇ ਆਇਆ। ਸੋ ਬੜਾ ਜ਼ਬਰਦਸਤ ਹੈ ਜੀ ਇਹ 7.8, ਜੇ 4-5 ਤੱਕ ਹੋਵੇ ਫਿਰ ਇੰਨਾ ਨੁਕਸਾਨ ਨਹੀਂ ਹੁੰਦਾ, 6 ਤੋਂ ਉੱਪਰ ਜਦੋਂ ਚਲਾ ਜਾਂਦਾ ਨਾ ਫਿਰ ਉਹ ਤੋਂ ਬਾਅਦ ਫਿਰ ਤਾਂ ਨੁਕਸਾਨ ਹੀ ਹੁੰਦਾ। ਬਾਕੀ ਹਲੇ ਦੇਖਦੇ ਹਾਂ ਜੀ ਕੀ ਖਬਰਾਂ ਆਉਂਦੀਆਂ। ਬਾਕੀ ਇੱਕ ਡੋਮਿਨਿਕਨ ਰਿਪਬਲਿਕ ਦੇ ਵਿੱਚ ਇੱਕ ਪ੍ਰਾਈਵੇਟ ਜੈੱਟ ਜਿਹੜਾ ਉਹ ਹਾਦਸਾ ਗ੍ਰਸਤ ਹੋਇਆ, ਪਾਇਲਟ ਅਤੇ ਕੋ ਪਾਇਲਟ ਦੋਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਸੋ ਇਹ ਵੀ ਬੜੀ ਸੈਡ ਜਿਹੜੀ ਨਿਊਜ਼ ਹੈ। ਅਤੇ ਲਓ ਜੀ ਆਪਾਂ ਹੁਣ ਆਲ ਟਰੱਕ ਲਿਊਬ ਐਂਡ ਵਾਸ਼ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955
6: ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
7: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5557।
8: ਨੋਬਲ ਫਲੈਗ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਗ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਗ ਫੂਡ, 2945 Sandalwood Parkway East, 2 Silk Agent, 20 Gillingham Drive, in Brampton। ਫੋਨ 2898010566। ਨੋਬਲ ਫਲੈਗ ਫੂਡ।
9: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
0: ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇੰਸ਼ੋਰੈਂਸ ਦੀ ਨੀਡ ਹੈ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਚਾਹੇ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਕੋਈ ਵੀ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਪ੍ਰੋਪਰ ਆਪਣੀ ਜਾਣਕਾਰੀ ਦਿਓ, ਪ੍ਰੋਪਰ ਇਨਫੋਰਮੇਸ਼ਨ ਲਓ, ਫਿਰ ਤੁਸੀਂ ਉਹ ਇੰਸ਼ੋਰੈਂਸ ਕਰਾਓ। ਇਹ ਤੁਹਾਨੂੰ ਮੈਂ ਹਮੇਸ਼ਾ ਯਾਦ ਕਰਾਉਂਦੀ ਹੁੰਦੀ ਹਾਂ ਕਿ ਕਦੇ ਵੀ ਕਿਸੇ ਦੇ ਵੀ ਫਲਾਣੇ ਮੇਰੇ ਦੋਸਤ ਮਿੱਤਰ ਨੇ ਆਹ ਵਾਲੀ ਕੰਪਨੀ ਦੀ ਲਿੱਤੀ ਹੈ ਜਾਂ ਉਹਨੇ ਇੰਨੇ ਦੀ ਇੰਸ਼ੋਰੈਂਸ ਲਿੱਤੀ ਹੈ ਤੇ ਇੰਨੀ ਹੀ ਮੈਂ ਲੈਣੀ ਹੈ, ਮਤਲਬ ਅਮਾਊਂਟ ਸੇਮ ਹੋਵੇ ਜਾਂ ਪ੍ਰੀਮੀਅਮ ਸੇਮ ਹੋਵੇ, ਕਿਉਂਕਿ ਨਾ ਇੱਦਾਂ ਹੋ ਨਹੀਂ ਸਕਦਾ। ਸੇਮ ਤੁਹਾਡੀ ਰਿਕੁਆਇਰਮੈਂਟ ਕੀ ਹੈ ਉਹ ਡਿਫਰੈਂਟ ਹੋ ਸਕਦੀ ਹੈ ਤੇ ਉਹਦੀ ਡਿਫਰੈਂਟ ਹੋਊਗੀ, ਬਾਕੀ ਏਜ ਦਾ ਫਰਕ ਹੋ ਸਕਦਾ ਜਾਂ ਕੋਈ ਹੋਰ ਪ੍ਰੋਬਲਮ, ਕੋਈ ਮੈਡੀਕਲ ਇਸ਼ੂ ਹੋ ਸਕਦੇ ਆ ਕਿਸੇ ਨੂੰ ਤੁਹਾਨੂੰ ਨਾ ਹੋਣ, ਸੋ ਉਹਦੇ 'ਤੇ ਪ੍ਰੀਮੀਅਮ ਜਿਹੜਾ ਉਹ ਨਿਰਧਾਰਿਤ ਹੋਊਗਾ। ਸੋ ਇਸ ਕਰਕੇ ਨਾ ਤੁਸੀਂ ਆਪਣਾ ਦੇਖਿਆ ਕਰੋ ਤੁਹਾਨੂੰ ਕਿੰਨੀ ਚੀਜ਼ ਦੀ ਲੋੜ ਹੈ। ਕਈ ਵਾਰ ਮੈਂ ਬਹੁਤ ਇੱਦਾਂ ਸੁਣਿਆ ਵੀ ਫਲਾਣੇ ਕੋਲ ਜੀ ਆਹ ਕੰਪਨੀ ਦੀ ਆ, ਮੈਂ ਵੀ ਉਹੀ ਕੰਪਨੀ ਦੇ ਨਾਲ ਜਾਣਾ। ਇੱਦਾਂ ਨਹੀਂ ਹੁੰਦਾ, ਚਾਹੇ ਉਹ ਵਿਜ਼ਟਰ ਜਾਂ ਸੁਪਰ ਵੀਜ਼ਾ ਦੀ ਗੱਲਬਾਤ ਆਪਾਂ ਕਰੀਏ। ਸੋ ਕਈ ਵਾਰ ਕਿਸੇ ਚੀਜ਼ ਦਾ ਜੇ ਰੇਟ ਘੱਟ ਹੈ ਤਾਂ ਉਹ ਰੇਟ ਘੱਟ ਦੇ ਵੀ ਰੀਜ਼ਨ ਬੜੇ ਡਿਫਰੈਂਟ ਡਿਫਰੈਂਟ ਹੁੰਦੇ ਆ, ਜਾਂ ਤਾਂ ਬੈਨੀਫਿਟਸ ਉਹਦੇ 'ਚ ਘੱਟ ਹੋਣਗੇ ਕੰਪਨੀ ਦੇ ਰਹੀ ਤੁਹਾਨੂੰ, ਹੈ ਨਾ, ਜਿਵੇਂ ਆਪਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਦੀ ਗੱਲ ਕਰੀਏ, ਜਾਂ ਫਿਰ ਕੋਈ ਮੈਡੀਕਲ ਇਸ਼ੂ ਉਹ ਬੰਦੇ ਨੂੰ ਹੋ ਸਕਦਾ ਤੇ ਉਹ ਵਿਦ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੋ ਸਕਦੀ ਹੈ, ਜਿਹਤੋਂ ਜਿਹਨੇ ਦੂਜੇ ਨੇ ਕਿਸੇ ਨੇ ਲਈ ਸੀ ਉਹ ਵਿਦਆਊਟ ਹੋ ਸਕਦੀ ਹੈ, ਮਤਲਬ ਉਹਨੂੰ ਕੋਈ ਮੈਡੀਕਲ ਇਸ਼ੂ ਨਹੀਂ ਹੋਊਗਾ, ਹੈ ਨਾ, ਜਾਂ ਅਮਾਊਂਟ ਦਾ ਫਰਕ ਹੋ ਸਕਦਾ। ਸੋ ਬੜੇ ਰੀਜ਼ਨ ਹੁੰਦੇ ਆ, ਸੋ ਇਸ ਕਰਕੇ ਤੁਸੀਂ ਆਪਣਾ ਦੇਖਿਆ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ, ਕਿੰਨੇ ਅਮਾਊਂਟ ਦੀ, ਕਿੰਨਾ ਡਿਡਕਟੀਬਲ ਤੁਸੀਂ ਪਾਉਣਾ, ਕਿਹੜੀ ਕੰਪਨੀ ਨਾਲ ਤੁਸੀਂ ਜਾਣਾ ਹੈ, ਜਾਂ ਉਹਦੇ ਨਾਲ ਤੁਸੀਂ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਹੈ ਨਾ। ਸੋ ਇਹ ਜ਼ਰੂਰ ਜਿਹੜੀ ਜਾਣਕਾਰੀ ਹੈ ਜਿਹਦੇ ਨਾਲ ਵੀ ਤੁਸੀਂ ਜਿਹਤੋਂ ਇੰਸ਼ੋਰੈਂਸ ਲੈ ਰਹੇ ਹੋ ਜਾਂ ਮੇਰੇ ਤੋਂ ਲੈ ਰਹੇ ਹੋ ਜਾਂ ਕਿਸੇ ਹੋਰ ਤੋਂ ਐਡਵਾਈਜ਼ਰ ਨਾਲ ਜਿਹੜੀ ਗੱਲਬਾਤ ਪੂਰੀ ਕਰਿਆ ਕਰੋ। ਇੱਦਾਂ ਦਾ ਬੜਾ ਹੁੰਦਾ ਵਿਜ਼ਟਰ ਇੰਸ਼ੋਰੈਂਸ ਦੇ ਵਿੱਚ ਬੜਾ ਹੁੰਦਾ, ਕਿਉਂਕਿ ਇੱਕ ਕੰਪਨੀ ਉਹ 5% ਡਿਸਕਾਊਂਟ ਦਿੰਦੀ ਹੈ ਪਰ ਉਹ ਸਾਰਿਆਂ ਲਈ ਉਹ ਕੰਪਨੀ ਜਿਹੜੀ ਫਿੱਟ ਨਹੀਂ ਬਹਿੰਦੀ, ਠੀਕ ਹੈ ਨਾ। ਸੋ ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰਕੇ, ਫਿਰ ਇਹ ਨਹੀਂ ਵੀ ਥੋੜ੍ਹੇ ਜਿਹੇ ਪੈਸੇ ਬਚਾਉਣ ਪਿੱਛੇ ਆਪਾਂ ਲਈਏ, ਬਾਅਦ 'ਚੋਂ ਕਲੇਮ ਲੈਣ ਟਾਈਮ ਸਾਨੂੰ ਔਖਾ ਲੱਗੇ ਜਾਂ ਫਿਰ ਆਪਾਂ ਕਿੜਕਿੜ ਕਰੀਏ ਵੀ ਆਹ ਕੀ ਹੋ ਗਿਆ ਹੁਣ, ਹੈ ਨਾ, ਉਹ ਚੀਜ਼ ਤੋਂ ਬਚੋ। ਸੋ ਮੇਰਾ ਨੰਬਰ ਤੁਸੀਂ ਨੋਟ ਕਰੋ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ, ਚਾਹੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਕਰਾਉਣਾ ਜਾਂ ਆਪਣੀ ਇਨਵੈਸਟਮੈਂਟ ਤੁਸੀਂ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ, ਤੇ ਨੰਬਰ ਮੇਰਾ ਹੈਗਾ 647-257-5557-6524-0। ਤੇ ਇੱਕ ਮੈਂ ਨੰਬਰ ਦੁਆਬਾ ਟਰੈਵਲਸ ਦਾ ਤੁਹਾਨੂੰ ਦੇਵਾਂ, ਬਹੁਤ ਵਧੀਆ ਰੇਟ ਦੇ ਉੱਪਰ ਟਿਕਟਾਂ ਤੁਸੀਂ ਲੈਣੀਆਂ, ਦੀਪਾਂਸ਼ ਨੂੰ ਕਾਲ ਕਰ ਲਓ। ਦੀਪਾਂਸ਼ ਕਹਿੰਦੇ ਆ ਕਿ ਹੁਣ ਮੇਰੇ ਕੋਲ ਇੰਡੀਆ ਜਾਣ ਲਈ ਟਿਕਟਾਂ ਬੜੇ ਵਧੀਆ ਰੇਟ 'ਤੇ ਆਈਆਂ ਹੋਈਆਂ, ਅਤੇ ਤੁਸੀਂ ਹੁਣੇ ਕਾਲ ਕਰ ਲਓ, ਮੈਂ ਨੰਬਰ ਦਿੰਦੀ ਹਾਂ, ਤਾਂ ਕਿ ਤੁਸੀਂ ਵਧੀਆ ਰੇਟ 'ਤੇ ਆਪਣੀਆਂ ਟਿਕਟਾਂ ਬੁੱਕ ਕਰਾ ਸਕੋ, ਅਤੇ ਬਾਕੀ ਸਰਵਿਸ ਤਾਂ ਲਾਜਵਾਬ ਹੈ ਹੀ ਹੈ। ਅਤੇ ਤੁਸੀਂ ਨੰਬਰ ਲੈ ਲਓ ਦੁਆਬਾ ਟਰੈਵਲਸ ਦਾ, 905-673-1400 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਬਾਕੀ ਹੋਰ ਕੋਈ ਵੀ ਨੰਬਰ ਚਾਹੀਦਾ ਹੁੰਦਾ ਜੇ ਸੈੱਲ ਫੋਨ ਡੀਲਸ ਲੈਣੀ ਹੈ, ਰਾਜਵੀਰ ਨੂੰ ਕਾਲ ਕਰ ਲਓ, ਬਹੁਤ ਵਧੀਆ ਤੁਹਾਨੂੰ, ਚਾਹੇ ਤੁਸੀਂ ਇੰਟਰਨੈਟ ਸਰਵਿਸ ਲੈਣੀ ਹੈ ਜਾਂ ਤੁਸੀਂ ਸੈੱਲ ਫੋਨ ਡੀਲਸ ਲੈਣੀ ਹੈ, ਬੜੇ ਵਧੀਆ ਰੇਟ ਤੁਹਾਨੂੰ ਦੇਣਗੇ। 647-766-3545 6477663545 ਤੇ ਗੱਲਬਾਤ ਕਰਨੀ ਹੈ। ਨੋਬਲ ਫਰੈਸ਼ ਫੂਡ ਨੂੰ ਤੁਸੀਂ ਕੰਟੈਕਟ ਕਰੋ ਹਰੀਆਂ ਤਾਜ਼ੀਆਂ ਸਬਜ਼ੀਆਂ ਲੈਣ ਦੇ ਲਈ। ਦੋ ਲੋਕੇਸ਼ਨਾਂ ਇਹਨਾਂ ਦੀਆਂ ਜਿਹੜੇ ਕਿ ਤੁਹਾਨੂੰ ਬੜਾ ਵਧੀਆ ਸਰਵ ਕਰਦੇ ਆ, ਸੇਲ ਵਰਗਾ ਮਾਹੌਲ ਰਹਿੰਦਾ ਹਮੇਸ਼ਾ ਹੀ। ਤੀਜੀ ਲੋਕੇਸ਼ਨ ਇਹ ਖੋਲ੍ਹਣ ਜਾ ਰਹੇ ਆ ਜੀ ਬੜੀ ਜਲਦੀ। ਸੋ ਨੋਬਲ ਫਰੈਸ਼ ਫੂਡ, ਚਾਹੇ ਤੁਸੀਂ ਆਟੇ ਦਾਲਾਂ ਚੌਲ ਕੁਛ ਵੀ ਮਸਾਲੇ ਲੈਣੇ ਆ, ਵੱਡੇ ਛੋਟੇ ਭਾਂਡੇ ਲੈਣੇ ਆ, ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਕੁਛ ਵੀ ਲੈਣਾ ਚਾਹੁੰਦੇ ਹੋ, ਸਭ ਕੁਛ ਬੜੇ ਵਧੀਆ ਰੇਟ 'ਤੇ ਮਿਲਣਾ। 2998 ਨੰਬਰ ਹੈ 2898010566 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਤੇ ਆਪਾਂ ਨਾ ਸੋਸ਼ਲ ਮੀਡੀਆ ਦੀ ਉਂਝ ਗੱਲ ਕਰ ਰਹੇ ਸੀਗੇ, ਦੇਖੋ ਸੋਸ਼ਲ ਮੀਡੀਆ ਤਾਂ ਉਂਝ ਬਣਾਇਆ ਹੋਇਆ ਹੁੰਦਾ, ਚਲੋ ਕੋਈ ਇਨਫੋਰਮੇਸ਼ਨ ਕਿਸੇ ਨੇ ਦੇਣੀ ਹੈ ਨਾ, ਵਧੀਆ ਕਈ ਬੜੀਆਂ ਵਧੀਆ ਵਧੀਆ ਇਨਫੋਰਮੇਸ਼ਨ ਉਹਦੇ 'ਚ ਹੁੰਦੀਆਂ, ਕਿਤੇ ਤਾਂ ਗੰਦ ਹੀ ਖਿਲਾਰਿਆ ਹੋਇਆ ਹੁੰਦਾ। ਕੋਈ ਰੋਟੀ ਖਾਈ ਜਾਂਦੇ ਬੈਠੇ, ਦੱਸੋ ਤੁਸੀਂ ਖਾ ਪੀ ਰਹੇ ਹੋ, ਆਪਣਾ ਪ੍ਰਾਈਵੇਟਲੀ ਖਾਓ ਤੁਸੀਂ, ਹੈ ਨਾ, ਵੀ ਤੁਸੀਂ ਦਿਖਾ ਕੇ ਖਾਣਾ ਵੀ ਕੀ, ਦੱਸੋ ਤੁਸੀਂ ਇੱਕ ਜਿਹੜੀ ਰੀਲ ਬਣਾਉਣ ਕਰਕੇ ਉਹ ਸਾਰਾ ਕੁਛ ਸ਼ੋਅ ਕਰ ਰਹੇ ਹੋ, ਹੈ ਨਾ। ਹਾਲੇ ਉਹ ਵੀ ਵਧੀਆ, ਕੋਈ ਕੁਛ ਤੁਹਾਨੂੰ ਬਣਾਉਣ ਲਈ ਦੱਸਦੇ ਆ, ਜਿਹੜੇ ਉਹ ਬੜੇ ਵਧੀਆ ਦੱਸਦੇ ਆ ਕਈ, ਵੀ ਹਾਂਜੀ ਤੁਸੀਂ ਆਪਣਾ ਵੇਟ ਘੱਟ ਕਰਨਾ, ਤੁਸੀਂ ਮੋਰਨਿੰਗ ਆਹ ਖਾ ਸਕਦੇ ਹੋ, ਆਹ ਚੀਜ਼ ਬਣਾਓ, ਹੈ ਨਾ, ਕੋਈ ਸਨੈਕ ਬਣਾਉਣੇ ਦੱਸਦੇ ਆ, ਜਾਂ ਕੋਈ ਕਈ ਵੱਖ ਵੱਖ ਤਰ੍ਹਾਂ ਦੀਆਂ ਕੋਈ ਕੁਕਿੰਗ ਦੀਆਂ ਜਿਹੜੇ ਦੱਸਦੇ ਆ ਤੁਹਾਨੂੰ, ਸਬਜ਼ੀਆਂ ਸੁਬਜ਼ੀਆਂ ਬਣਾਉਣੀਆਂ, ਹੈ ਨਾ, ਡਿਫਰੈਂਟ ਤਰੀਕੇ ਨਾਲ, ਉਹ ਚਲੋ ਬੜੀ ਵਧੀਆ ਗੱਲ ਹੈ। ਕੋਈ ਬੁੱਕਸ ਬਾਰੇ ਬੜੇ ਵਧੀਆ ਦੱਸਦੇ ਆ ਵੀ ਆਹ ਵਾਲੀ ਬੁੱਕ ਪੜ੍ਹੋ ਤੁਸੀਂ, ਜਿਹੜਾ ਕੁਛ ਤਾਂ ਤੁਹਾਨੂੰ ਤੁਹਾਡੀ ਇਨਫੋਰਮੇਸ਼ਨ 'ਚ ਵਾਧਾ ਕਰਦਾ ਵਧੀਆ ਤਰੀਕੇ ਨਾਲ, ਉਹ ਤਾਂ ਠੀਕ ਹੈ। ਹੁਣ ਜਿਹੜੇ ਬੈਠੇ ਖਾਈ ਜਾਂਦੇ ਆ, ਕੋਈ ਬਿਮਾਰ ਪਿਆ ਉਹ ਆਪਣਾ ਦੱਸੀ ਜਾਂਦਾ, ਮੈਂ ਆਹ ਦਵਾਈ ਖਾਣ ਲੱਗਿਆ, ਮੈਂ ਹੁਣ ਹੋਸਪਿਟਲ 'ਚ ਪਿਆ, ਮੇਰੀ ਹੁਣ ਸਰਜਰੀ ਹੋ ਗਈ, ਦੱਸੋ ਵੀ ਉਹ ਉਸ ਟਾਈਮ ਤਾਂ ਟਿਕ ਜਾਓ ਤੁਸੀਂ, ਹੈ ਨਾ। ਉਂਝ ਤੁਸੀਂ ਆਪਣੀ ਕੋਈ ਬਣਾਓ, ਚਲੋ ਕਈ ਨੱਚਦੇ ਵੀ ਆ ਵਧੀਆ, ਉਹ ਆਪਣੀਆਂ ਬੜੀਆਂ ਵਧੀਆ ਬਣਾਉਂਦੇ ਆ। ਇੱਕ ਹੁਣ ਜਿਹੜਾ ਸੁਪਰ ਡਾਂਸਰ, ਉਹਦੇ 'ਚ ਇੱਕ ਲੜਕੀ ਗਈ ਆ, ਉਹ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋਣੀ, ਬੜੇ ਡਾਂਸ 'ਤੇ ਆਪਣੀ ਰੀਲਾਂ ਪਾਉਂਦੀ ਹੋਣੀ ਆ, ਸੋ ਉੱਥੇ ਪਹੁੰਚੀ ਹੋ। ਕਹਿਣ ਦਾ ਮਤਲਬ ਜੇ ਕੁਛ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋ ਉਹ ਤਾਂ ਠੀਕ ਹੈ, ਪਰ ਜੇ ਉਹੀ ਆ ਵੀ ਝੱਲ ਖਿਲਾਰਨਾ ਉੱਥੇ, ਫਿਰ ਦੇਖੋ ਜਿਨ੍ਹਾਂ ਨੇ ਤਾਂ ਇਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਬਣਾਏ ਆ, ਉਹ ਕਦੀ ਦਿਖਦੇ ਸੋਸ਼ਲ ਮੀਡੀਆ 'ਤੇ? ਆਹ ਜਿਵੇਂ ਟਿਕਟੋਕ ਹੀ ਆ, ਚਾਈਨਾ 'ਚ ਬੈਨ ਹੈ, ਉੱਥੇ ਨਹੀਂ ਕੋਈ ਵੀ ਯੂਜ਼ ਕਰਦਾ ਇਹਨੂੰ, ਅਤੇ ਇੱਧਰ ਆਪਣਿਆਂ ਨੇ ਤੰਗ ਤੋੜਿਆ ਪਿਆ ਵੀ ਅਸੀਂ ਕਰੀਏ ਅਤੇ ਕੀ ਕਰੀਏ। ਅਤੇ ਲਓ ਜੀ, ਹੁਣ ਆਪਣਾ ਹੋ ਗਿਆ ਸਮਾਂ ਜਾਣ ਦਾ, ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਸੋ ਬਿਲਕੁਲ ਸੋਸ਼ਲ ਮੀਡੀਆ ਯੂਜ਼ ਕਰੋ ਵਧੀਆ ਤਰੀਕੇ ਦੇ ਨਾਲ, ਜਿਹੜਾ ਤੁਹਾਨੂੰ ਸਰਾਵੇ, ਕੋਈ ਪ੍ਰੇਜ਼ ਕਰੇ, ਹੈ ਨਾ, ਇਹ ਨਾ ਹੋਵੇ ਉਹ ਕਹਿਣਾ ਕੀ ਕਰੀ ਜਾਂਦੇ ਆ ਸਾਰੇ ਜਣੇ। ਅਤੇ ਲਓ ਜੀ, ਮੇਰਾ ਨੰਬਰ 6447563340 6477652340 'ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ, ਤੁਹਾਡਾ ਦਿਨ ਹੋਵੇ ਵਧੀਆ। ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਆਪ ਪੰਜਾਬੀ ਆ ਗਏ,
2: IPL चल रहा है, only on Karo Stream. Watch successful IPL season only on Karo Stream. www.karostream.com or call 905-204-1313.
3: इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर, दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTA's बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054 58 6

0: Brampton या फिर तीजी लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 905-456-9900
1: A to Z Kitchen Cabinet ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7073 ਦੇ ਕਾਲ ਕਰ ਸਕਦੇ ਹੋ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
2: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-405-2828 2828
3: ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600 ਰੈਵ ਸਿੰਘ ਕੈਨੇਡੀਅਨ ਜੰਪਰ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa.

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਆ ਅਤੇ ਕੀ ਚਾਲ ਆ? ਸੈੱਟ ਆ ਕੰਮ ਦੋਨੇ ਹੀ? ਮੰਡੇ ਮੋਰਨਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ, ਔਰ ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਹਰ ਰੋਜ਼ ਤਰ੍ਹਾਂ ਚੰਗਾ ਲੱਗੇ, ਸੋਹਣਾ ਲੱਗੇ, ਸੁਣ ਕੇ ਤੁਹਾਡਾ ਮਨ ਖੁਸ਼ ਹੋ ਜਾਵੇ, ਸੁਣ ਕੇ ਲੱਗੇ ਤੁਹਾਨੂੰ ਕਿ ਵਾਕਿਆ ਹੀ ਯਾਰ ਹਰਜੀਤ ਸਿੰਘ ਸਿੰਘ ਹਰਜੀਤ ਸਾਡੀ ਗੱਲ ਹੀ ਕਿਤੇ ਕਰ ਰਿਹਾ। ਕਈ ਵਾਰੀ ਜ਼ਿੰਦਗੀ ਦੇ ਵਿੱਚ ਨਾ ਬੜਾ ਬੰਦਾ ਕੋਈ ਪਿਆਰਾ ਜਿਹਾ ਹੋਵੇ, ਬੜਾ ਜ਼ਿੰਦਗੀ ਦਾ ਸਾਥੀ ਹੋਵੇ, ਅਤੇ ਉਹਦੀਆਂ ਕਿਤੇ ਗੱਲਾਂ ਬਾਤਾਂ ਕਰ ਲਓ ਰੇਡੀਓ ਦੇ ਉੱਤੇ, ਅਤੇ ਕਿਸੇ ਰਿਸ਼ਤੇਦਾਰ ਦੀ ਗੱਲ ਕਰ ਲਓ, ਉਹ ਤੁਹਾਡਾ ਬੜਾ ਨਜ਼ਦੀਕੀ ਦਾ ਹੋਵੇ, ਅਤੇ ਉਹ ਲੱਗਦਾ ਬੰਦੇ ਨੂੰ ਕਿ ਯਾਰ ਇਹ ਮੇਰੇ ਨਾਲ ਹੀ ਇੱਦਾਂ ਵਾਪਰਿਆ। ਕੁਛ ਜ਼ਿੰਦਗੀ ਦੇ ਗੀਤ ਐਸੇ ਹੁੰਦੇ ਆ, ਕੁਛ ਜ਼ਿੰਦਗੀ ਦੇ ਸੰਗੀਤ, ਮਿੱਠੀਆਂ ਮਿੱਠੀਆਂ ਧੁਨਾਂ ਕੁਛ ਇੱਦਾਂ ਦੀਆਂ ਆਉਂਦੀਆਂ ਜ਼ਿੰਦਗੀ ਦੀਆਂ, ਸੁਣ ਕੇ ਲੱਗਦਾ ਕਿ ਯਾਰ ਇਹ ਮਿਊਜ਼ਿਕ ਦੀ ਧੁਨਾਂ ਮੇਰੇ ਵਾਸਤੇ ਹੀ ਬਣੀ ਆ। ਅਤੇ ਇਸੇ ਕਰਕੇ ਜਦੋਂ ਪੰਜਾਬੀ ਵਿਰਸਾ ਰੇਡੀਓ ਆਨ ਹੁੰਦਾ ਕਿ ਮੈਨੂੰ ਲੱਗਦਾ ਕਿ ਯਾਰ ਇਹ ਮੇਰੇ ਜਿੰਨੇ ਸੁਣਨ ਵਾਲੇ ਆ ਇਹ ਉਹਨਾਂ ਵਾਸਤੇ ਬਣਿਆ ਪੰਜਾਬੀ ਵਿਰਸਾ ਰੇਡੀਓ। ਅਤੇ ਇਸ ਕਰਕੇ ਸਾਡਾ ਔਰ ਤੁਹਾਡਾ ਪਿਆਰ ਬਹੁਤ ਜ਼ਿਆਦਾ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਜਿਹੜੀ ਕਿ ਤੁਹਾਡੀ ਚੜ੍ਹਦੀ ਕਲਾ ਦੀ, ਔਰ ਬਾਬਾ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ, ਔਰ ਗੁਰੂ ਸਾਹਿਬ ਆਪ ਜੀ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਅੱਗੋਂ ਚੱਲਾਂ ਗੱਲ ਹੋਰ, ਜਿਹੜੀ ਤੰਦਰੁਸਤੀ ਦੀ ਅਰਦਾਸ ਹੈ, ਬੜੇ ਸੰਤ ਮਹਾਤਮਾ ਹੁੰਦੇ ਨਾ ਜਿਹੜੇ ਬੰਦੇ, ਉਹਨਾਂ ਮੰਗਾਂ ਜਾਓ ਨਾ, ਉਹ ਕਦੀ ਇੱਦਾਂ ਨਹੀਂ ਕਦੀ ਕਹਿੰਦੇ ਵੀ ਤੈਨੂੰ ਪੈਸੇ ਬੜੇ ਮਿਲਣੇ, ਇਹ ਬੜਾ ਹੋਣਾ, ਇਹ ਬੜਾ ਹੋਣਾ। ਜਿਹੜੀ ਤੰਦਰੁਸਤੀ ਦਾਤ ਹੈ ਨਾ, ਉਹ ਬੜੀ ਵੱਡੀ ਚੀਜ਼ ਹੁੰਦੀ ਹੈ, ਔਰ ਜੇ ਬੰਦਾ ਤੰਦਰੁਸਤ ਹੋਏਗਾ ਡੈਫੀਨੇਟਲੀ ਫਿਰ ਤੁਸੀਂ ਆਪਾਂ ਕਮਾਈ ਵੀ ਕਰ ਸਕਦੇ ਹਾਂ, ਵਧੀਆ ਆਪਣੀ ਜ਼ਿੰਦਗੀ ਦੇ ਨਾਲ ਹੋਰ ਵਧੀਆ ਕਰ ਸਕਦੇ ਹਾਂ। ਜੈਸੇ ਮਾਹੌਲ ਹੁੰਦਾ ਜ਼ਿੰਦਗੀ ਨੂੰ ਹੋਰ ਵਧੀਆ ਮਾਹੌਲ ਨੂੰ ਬਣਾ ਸਕਦੇ ਬੰਦਾ ਤੰਦਰੁਸਤ ਹੋਵੇ ਤੇ। ਅਤੇ ਦੋ ਚੀਜ਼ਾਂ ਬੜੀਆਂ ਜ਼ਿੰਦਗੀ ਦੀਆਂ ਜ਼ਰੂਰੀ ਹੈ, ਇੱਕ ਤੰਦਰੁਸਤੀ, ਹਾਲ ਅਤੇ ਚਾਲ। ਹਾਲ ਮੀਨਸ ਤੁਹਾਡੀ ਇਨਸਾਈਡ ਬਾਡੀ ਵੱਲੋਂ ਤੁਸੀਂ ਬਿਲਕੁਲ ਫਿੱਟ ਹੋਣੇ ਚਾਹੀਦੇ ਆ, ਸੈੱਟ ਹੋਣੇ ਚਾਹੀਦੇ ਆ। ਚਲੋ ਮਾਈਨਰ ਥਿੰਗਸ ਹੁੰਦੀਆਂ, ਕਈ ਵਾਰੀ ਕਿਸੇ ਨੂੰ ਬੁਖਾਰ ਹੋ ਗਿਆ, ਕਿਸੇ ਨੂੰ ਕੋਈ ਫਲੂ ਹੋ ਗਿਆ, ਇਟਸ ਅ ਪਾਰਟ ਆਫ ਏ ਹੈਲਥ, ਪਾਰਟ ਆਫ ਏ ਲਾਈਫ ਹੈ ਨਾ। ਪਰ ਜਦੋਂ ਕਿ ਚਾਲ ਖਰਾਬ ਹੋ ਜਾਂਦੀ ਹੈ ਤਾਂ ਫਿਰ ਹਾਲ ਆਟੋਮੈਟਿਕਲੀ ਖਰਾਬ ਹੋ ਜਾਂਦਾ। ਬੰਦਾ ਮੰਜੇ 'ਤੇ ਪਿਆ ਹੋਵੇ ਨਾ, ਅਤੇ ਪੁੱਛ ਕੇ ਦੇਖੋ ਉਹਨਾਂ ਦੇ ਪਰਿਵਾਰਾਂ ਵਿੱਚ ਕੀ ਬੀਤਦੀ ਹੈ। ਸੱਚੀ ਕਹਿੰਦਾ ਹੁੰਦਾ, ਤੁਸੀਂ ਸ਼ੁਕਰਾਨਾ ਕਰਿਆ ਕਰੋ ਆਪਸ ਦੇ ਪਰਵਰਦਿਗਾਰ ਦਾ, ਉਸ ਵਾਹਿਗੁਰੂ ਦਾ, ਉਸ ਈਸ਼ਵਰ ਦਾ, ਅੱਲਾਹ ਤਾਲਾ ਦਾ, ਕਿ ਤੁਹਾਨੂੰ ਜ਼ਿੰਦਗੀ ਦੇ ਉਹਨਾਂ ਨੇ ਵਧੀਆ ਜ਼ਿੰਦਗੀ ਦਿੱਤੀ ਹੈ। ਕਿਤੇ ਦੇਖਣਾ ਹੋਵੇ ਨਾ ਘਰਾਂ ਦੇ ਵਿੱਚ, ਜਿਨ੍ਹਾਂ ਦੇ ਹਸਬੈਂਡ ਬੈੱਡ 'ਤੇ ਪਏ ਹੈ, ਜਿਨ੍ਹਾਂ ਦੇ ਵਾਈਫ ਹਸਬੈਂਡ ਬੈੱਡ 'ਤੇ ਪਏ ਹੈ, ਉਹਨਾਂ ਜ਼ਿੰਦਗੀ ਜਾ ਕੇ ਦੇਖੋ ਕਿਵੇਂ ਚੱਲ ਰਹੀ ਹੈ। ਬੱਚੇ ਕੋਲ ਨਹੀਂ, ਬੱਚੇ ਛੱਡ ਕੇ ਚਲੇ ਗਏ, ਬੱਚੇ ਆਪਣੀ ਜਦੋਂ 18-19 ਈਅਰਸ ਹੋ ਗਏ, ਬੱਚੇ ਪੇਰੈਂਟਸ ਨੂੰ ਵੀ ਕਹਿੰਦੇ ਮੋਮ ਯੂ ਹੈਵ ਟੂ ਟੇਕ ਕੇਅਰ ਯੂਰ ਹਸਬੈਂਡ, ਯੂ ਹੈਵ ਟੂ ਟੇਕ ਕੇਅਰ, ਅਸੀਂ ਤਾਂ ਬਿਜ਼ੀ ਹਾਂ, ਆਪਣੀਆਂ ਪੜ੍ਹਾਈਆਂ 'ਚ ਬਿਜ਼ੀ ਹਾਂ, ਆਪਣੀਆਂ ਜੋਬ 'ਚ ਬਿਜ਼ੀ ਹੈ। ਅਤੇ ਆਲਵੇਜ਼ ਜਿਹੜਾ ਸ਼ੁਕਰਾਨਾ, ਇੱਥੇ ਬੜੇ ਪਰਿਵਾਰ ਇੱਦਾਂ ਦੇ ਹੈ, ਇੱਕ ਮਿੰਟ ਹਰਜੀਤ ਜੀ ਬੰਦ ਕਰੋ ਮਿਊਜ਼ਿਕ ਪਿਛਲਾ, ਬੜਾ ਇੱਥੇ ਪਰਿਵਾਰ ਇੱਦਾਂ ਦੇ ਹੈ ਜਿਨ੍ਹਾਂ ਨਾਲ ਚੀਜ਼ਾਂ ਬੀਤਦੀਆਂ। ਮੈਂ ਤਾਂ ਅੱਗੇ ਵੀ ਕਈ ਵਾਰੀ ਰੇਡੀਓ ਦਾ ਜ਼ਿਕਰ ਕਰਦਾ ਹੁਣ ਇਸ ਗੱਲ ਦਾ, ਕਿਉਂਕਿ ਮੇਰਾ ਮੂਡ ਇੱਧਰ ਹੋ ਗਿਆ ਹੁਣ ਜ਼ਿਆਦਾ, ਗੱਲਾਂ ਦੇ ਵਿੱਚੋਂ ਹੀ ਗੱਲਾਂ ਨਿਕਲ ਆਉਂਦੀਆਂ ਹੁੰਦੀਆਂ, ਕਿ ਅਸੀਂ ਤੰਦਰੁਸਤ ਹਾਂ, ਵਾਹਿਗੁਰੂ ਜੀ ਨੇ ਸਾਡੇ ਹੱਥ ਪੈਰ ਸਲਾਮਤ ਰੱਖੇ ਹੈ, ਸਾਡੀਆਂ ਅੱਖਾਂ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ ਦੇਖ ਸਕਦੇ ਹਾਂ, ਸਾਡੇ ਕੰਨਾਂ ਸਾਨੂੰ ਸੁਣਾਈ ਦੇ ਰਿਹਾ ਹੈ, ਅਸੀਂ ਦੂਸਰੇ ਦੀ ਕਈ ਗੱਲਾਂ ਨੂੰ ਸੁਣ ਰਹੇ ਹਾਂ, ਸਾਡੇ ਵਾਹਿਗੁਰੂ ਜੀ ਨੇ ਇੰਨੀ ਸ਼ਕਤੀ ਦੇ ਦਿੱਤੀ ਹੈ, ਇੰਨੀ ਕਿਰਪਾ ਕੀਤੀ ਹੈ ਕਿ ਅਸੀਂ ਆਪਣੇ ਹੱਥਾਂ ਨਾਲ ਰੋਟੀ ਰੋਜ਼ੀ ਖਾ ਸਕਦੇ ਹਾਂ। ਦੇਖੋ ਜਾ ਕੇ ਯਾਰ ਹੌਸਪੀਟਲ ਦੇ ਵਿੱਚ ਜਾ ਕੇ, ਜਿਹੜੇ ਬੰਦੇ ਆਪਣੇ ਹੱਥਾਂ ਦੇ ਨਾਲ ਆਪਣੇ ਮੂੰਹ ਦੇ ਵਿੱਚ ਪਾਣੀ ਦਾ ਘੁੱਟ ਨਹੀਂ ਪਾ ਸਕਦੇ, ਉਹ ਲੋਕਾਂ ਦੀ ਜ਼ਿੰਦਗੀ ਕੈਸੀ ਹੋਏਗੀ, ਕੈਸੇ ਉਹ ਉਸ ਮਾਹੌਲ ਦੇ ਵਿੱਚੋਂ ਗੁਜ਼ਰਦੇ ਹੋਣਗੇ। ਬਹੁਤਿਆਂ ਦੇ ਬੱਚੇ ਡਰੱਗਸ ਦੇ ਵਿੱਚ ਸ਼ਾਮਿਲ ਆ, ਡਰੱਗਸ ਲੈ ਰਹੇ ਆ। ਮੈਂ ਅੱਗੇ ਇੱਕ ਦਿਨ ਜ਼ਿਕਰ ਕਰ ਰਿਹਾ ਸੀ ਕਿ ਕੋਈ ਮਾਂ ਆਪਣੇ ਬੱਚੇ ਨੂੰ ਡਰੱਗ ਦਾ ਇੰਜੈਕਸ਼ਨ ਦੇ ਸਕਦੀ ਹੈ? ਜਸਟ ਥਿੰਕ ਯੂਅਰ ਸੈਲਫ, ਦੇ ਸਕਦੀ ਹੈ? ਉਹ ਮਾਂ ਦਾ ਕੀ ਹਾਲ ਹੁੰਦਾ ਹੋਊਗਾ? ਅਤੇ ਆਲਵੇਜ਼ ਸ਼ੁਕਰਾਨਾ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਪਰਮਾਤਮਾ, ਸ਼ੁਕਰ ਹੈ ਈਸ਼ਵਰ ਜੀ, ਤੁਹਾਡਾ ਸ਼ੁਕਰ ਹੈ ਭਗਵਾਨ, ਜਿਹਨੂੰ ਜਿਹਨੂੰ ਤੁਸੀਂ ਮੰਨਦੇ ਹੈ, ਜਿੱਥੇ ਵੀ ਤੁਹਾਡਾ ਟਰੱਸਟ ਹੈ, ਆਲਵੇਜ਼ ਜਿਹੜਾ

0: ਡੇਟ ਆਫ ਬਰਥ ਦੱਸ ਕੇ, ਆਪਣੇ ਨਾਮ ਦੱਸ ਕੇ ਤੁਸੀਂ ਆਪਣੀ ਹਿਸਟਰੀ ਪੁੱਛ ਰਹੇ ਹੋ ਜ਼ਿੰਦਗੀ ਦੀ, ਤੁਸੀਂ ਫਿਊਚਰ ਪੁੱਛ ਰਹੇ ਹਾਂ? ਤੁਹਾਨੂੰ ਇਸ ਗੱਲ ਦਾ ਆਪਣੇ ਆਪ ਦੇ 'ਚ ਇਲਮ ਨਹੀਂ, ਤੁਸੀਂ ਕਿਹੜੀ ਕੰਟਰੀ 'ਚ ਬੈਠੇ ਹੈ, ਤੁਹਾਡਾ ਗੁਰੂ ਕੌਣ ਆ? ਤੁਸੀਂ ਕਿਰਪਾਨਾਂ ਪਾ ਕੇ ਦਾੜੇ ਖੁੱਲ੍ਹੇ ਛੱਡ ਕੇ ਤੁਸੀਂ ਟੈਲੀਫੋਨ ਦੇ ਉੱਤੇ ਆਪਣੇ ਨਾਮ ਦੱਸ ਕੇ ਰੇਡੀਓ ਉੱਤੇ, ਜੀ ਮੇਰਾ ਨਾਂ ਜੀ ਗੁਰਸ਼ਰਨ ਸਿੰਘ ਆ, ਜੀ ਮੇਰਾ ਨਾਂ ਜੀ ਹਰਜੀਤ ਸਿੰਘ ਆ, ਮੇਰਾ ਨਾਂ ਜੀ ਐਕਸ ਵਾਈ ਜੈਡ ਕੋਈ ਵੀ ਹੈ, ਤੁਸੀਂ ਆਪਣੇ ਪੁੱਛ ਰਹੇ ਮੇਰੀਆਂ ਜੋਬਸ ਕਦੋਂ ਮਿਲਣੀਆਂ ਮੈਨੂੰ ਜੀ, ਮੇਰੇ ਘਰ ਦੇ ਹਾਲਾਤ ਖਰਾਬ ਆ, ਬੜੇ ਨੌਨਸੈਂਸ। ਤੁਹਾਡਾ ਗੁਰੂ ਤੁਹਾਡੇ ਕੋਲ ਹੈ ਨਹੀਂ? ਮੈਨੂੰ ਤੁਸੀਂ ਕਿਹਦੇ ਨਾਲ ਇਹ ਗੱਲਾਂ ਕਰ ਰਹੇ ਹਾਂ? ਜਿਹੜੇ ਬੰਦੇ ਤੁਹਾਨੂੰ ਦੱਸਣ ਵਾਲੇ ਇਹ ਚੀਜ਼ਾਂ ਨੂੰ, ਜਸ ਆਸਕ ਹਿਮ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਫਿਊਚਰ ਕੀ ਹੈ। ਤੁਸੀਂ ਮੰਗਣਾ ਆਪਣੇ ਗੁਰੂ ਕੋ ਮੰਗੋ, ਜਾ ਕੇ ਉਸ ਭਗਵਾਨ ਕੋ ਮੰਗੋ, ਉਸ ਅੱਲਾ ਤਾਲਾ ਕੋ ਮੰਗੋ। ਮੈਂ ਸੁਣ ਰਿਹਾ ਸੀ ਇੱਕ ਪ੍ਰੋਗਰਾਮ, ਵੈਰੀ ਆਨੈਸਟ ਵਿਦ ਯੂ, ਆਈ ਫੀਲ ਸ਼ੇਮ ਮਾਈ ਸੈਲਫ ਕਿ ਯਾਰ ਸਾਡੇ ਬੰਦੇ ਹੈ ਜੀ, ਮੇਰਾ ਨਾਂ ਜੀ ਹਰਮੇਲ ਸਿੰਘ ਆ ਜੀ, ਹਰਮੇਲ ਸਿੰਘ ਸਿੱਧੂ, ਮੇਰਾ ਨਾਂ ਹਰਜੀਤ ਸਿੰਘ ਢਿੱਲੋਂ, ਮੇਰਾ ਨਾਂ ਰਵਿੰਦਰ ਕੌਰ, ਮੇਰਾ ਨਾਂ ਮੈਂ ਅੱਗੇ ਕਿਹਾ ਕਿਹੜੇ ਨਾਮ ਲੈ ਕੇ ਜੀ, ਮੇਰੀ ਡੇਟ ਆਫ ਬਰਥ ਇਹ ਆ ਜੀ, ਮੇਰਾ ਕੰਮ ਨਹੀਂ ਚੱਲ ਰਿਹਾ, ਮੈਂ ਦੱਸੋ ਕੀ ਕਰਾਂ? ਇਹ ਇੱਦਾਂ ਕੰਮ ਚੱਲ ਪੈਂਦੇ ਆ? ਤੁਸੀਂ ਗੁਰੂ ਨਾਨਕ ਦੇ ਦਰ 'ਤੇ ਜਾਓ, ਤੁਹਾਡੀ ਅਰਦਾਸ ਮੰਗਣੀ ਹੈ ਦੇ। ਤੁਸੀਂ ਤਾਂ ਆਪਣੇ ਮਾਂ ਪਿਓ ਨਾਲ ਵੀ ਧੋਖਾ ਕਰ ਰਹੇ ਹਾਂ, ਤੁਸੀਂ ਆਪਣੇ ਰੱਬ ਨਾਲ ਵੀ ਧੋਖਾ ਕਰ ਰਹੇ ਹਾਂ, ਜਿਸ ਪੇਰੈਂਟਸ ਨੇ ਤੁਹਾਨੂੰ ਤੁਹਾਡੇ ਗੁਰੂ ਨਾਲ ਜੋੜਿਆ ਤੁਸੀਂ ਉਹਨਾਂ ਨਾਲ ਵੀ ਧੋਖਾ ਕਰ ਰਹੇ ਹਾਂ। ਇਹ ਗੱਲ ਕਿੱਥੋਂ ਤੱਕ ਜਾਇਜ਼ ਆ ਕਿ ਸਾਨੂੰ ਇਹ ਚੀਜ਼ਾਂ ਮੰਨੀਆਂ ਚਾਹੀਦੀਆਂ? ਜਿਹੜੇ ਮੰਨਦੇ ਆ ਫਾਈਨ, ਆਮ ਐਗਰੀ, ਉਹਨਾਂ ਨੂੰ ਮੰਨਣਾ ਚਾਹੀਦਾ। ਮੈਂ ਲਾਸਟ ਵੀਕ ਵੀ ਜ਼ਿਕਰ ਕੀਤਾ ਸੀ, ਕਈ ਲੋਕ ਵਿਆਹ ਸ਼ਾਦੀਆਂ ਕਰਦੇ ਆ, ਇੱਕ ਦੂਸਰੇ ਦੀ ਕੁੰਡਲੀਆਂ ਮਿਲਾਉਂਦੇ ਆ, ਮਿਲਾਉਣੀਆਂ ਚਾਹੀਦੀਆਂ, ਜਿਹਨਾਂ ਲੋਕਾਂ ਦਾ ਟਰੱਸਟ ਹੈ ਮਿਲਾਓ, ਇਹ ਮੰਗਲੀਕ ਆ ਜ਼ਰੂਰ ਮਿਲਾਉਣਾ ਚਾਹੀਦਾ, ਜਿਹਨਾਂ ਦਾ ਟਰੱਸਟ ਹੈ, ਜਿਹਨਾਂ ਦਾ ਵਿਸ਼ਵਾਸ ਹੈ, ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਕਰਦੇ ਆ, ਉਹ ਵੀ ਜੇ ਕੰਮ ਕਰਨ ਤਾਂ ਫਿਰ ਤਾਂ ਤੁਸੀਂ ਆਪਣੇ ਰੱਬ ਨਾਲ ਹੀ ਧੋਖਾ, ਜਦੋਂ ਉਹ ਜਾ ਰਹੇ ਆ ਉਹਦੇ ਨਾਲ ਹੀ ਧੋਖਾ। ਉਹ ਵੀ ਅਗਲਾ ਕਹਿੰਦਾ ਹੋਊਗਾ, ਭਾਈ ਮੈਨੂੰ ਛੱਡ ਕੇ ਅਤੇ ਤੂੰ ਇੱਧਰ ਤੁਰਿਆ ਫਿਰਦਾ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਯਾਰ, ਇੱਕ ਮਿੰਟ ਸੁਲਤਾਨ ਜੀ ਨੂੰ ਲਾਈਨ 'ਤੇ ਲਾ ਲਾ, ਮੰਡੇ ਮੋਰਨਿੰਗ ਆ, ਸੁਲਤਾਨ ਜੀ ਨਾਲ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ, ਵੀਕਐਂਡ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਵੀ ਕਰਾਂਗੇ। ਜੀ ਸੁਲਤਾਨ ਜੀ, ਕੀ ਹਾਲ ਚਾਲ ਆ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਥੈਂਕ ਯੂ ਉਹਨਾਂ ਕਸਟਮਰਸ ਦਾ ਜਿਨ੍ਹਾਂ ਨੇ ਵੀਕਐਂਡ ਤੇ ਸਪੋਰਟ ਕੀਤਾ, ਤੇ ਕਿਉਂਕਿ ਇਹ ਵੀ ਮੈਸੇਜ ਦੇਣਾ ਜ਼ਰੂਰੀ ਹੈ ਕਿ ਬਹੁਤ ਥੋੜੇ ਜਿਹਾ ਟੀਵੀ, ਬਿਗ ਸਕਰੀਨ ਟੀਵੀ ਹੈ, ਬਹੁਤ ਥੋੜੇ ਜਿਹਾ ਸਟਾਕ 'ਚ ਰਹਿ ਗਏ ਆ,
0: ਮੰਗਾ ਲਓ ਥੋੜੇ ਜਿਹਾ ਹੋਰ। ਸੁਲਤਾਨ ਜੀ ਮੰਗਾ ਲਓ, ਹੁਣ ਸ਼ੁਰੂ ਹੋਣ ਵਾਲਾ ਫੀਫਾ ਕੱਪ ਪਲੀਜ਼ ਮੰਗਾ ਲਓ
1: ਜੀ। ਫੀਫਾ ਵਾਸਤੇ ਹੀ ਸੈਮਸੰਗ ਨੇ ਸਪੈਸ਼ਲ ਡਿਸਕਾਊਂਟ ਦਿੱਤਾ ਜੀ, ਤੇ ਫੀਫਾ ਸੋਕਰ ਵਾਸਤੇ ਹੀ ਇਹ ਸਪੈਸ਼ਲ ਜਿਹੜੇ ਡਿਸਕਾਊਂਟ ਹੈ, ਇਹਨਾਂ 'ਚ 6 ਤੋਂ ਲੈ ਕੇ $800 ਦਾ ਡਿਸਕਾਊਂਟ ਹੈ। ਦੇਖੋ ਹੁਣ 85 ਇੰਚ ਉਹ ਵੀ QLED ਹੈ, ਕੁਆਂਟਮ ਡੋਟ, ਕੁਆਂਟਮ ਪ੍ਰੋਸੈਸਰ ਦੇ ਨਾਲ, ਇਹ ਜਿਹੜਾ $2000 ਵਾਲਾ $1299 ਦਾ, ਸੋ 85 ਇੰਚ ਦੇ ਉੱਪਰ ਹੀ $700 ਦੀ ਸੇਵਿੰਗ ਹੈ, ਮੋਰ ਦੈਨ 40% ਬਣ ਜਾਂਦਾ ਜੀ। ਫਿਰ ਪੇਮੈਂਟ ਵੀ $1299 6 ਮਹੀਨੇ 'ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਡਿਲੀਵਰੀ ਮਿਲਣੀ ਹੈ। 98 ਇੰਚ ਵੀ ਮੇਰੇ ਕੋਲ ਜੀ, 5 TV ਪਹੁੰਚੇ ਆ ਜੀ, 5 ਲੱਕੀ ਕਸਟਮਰ ਕੈਨ ਗੈਟ ਇਟ, $3500 ਵਾਲਾ $1999 ਦਾ, ਇਹਦੇ 'ਚ ਵੀ $1500 ਦੀ ਸੇਵਿੰਗ ਹੈ, ਤੇ $1999 ਪੇ ਵੀ ਜਿਹੜਾ ਉਹ 6 ਮਹੀਨੇ 'ਚ ਕਰਨਾ ਜੀ।
0: ਜੀ,
1: ਤੇ ਘਰਾਂ ਦੀਆਂ ਕਲੋਜ਼ਿੰਗ ਹੋ ਰਹੀਆਂ ਕਿਉਂਕਿ ਮੰਥ ਸਟਾਰਟ ਹੋਇਆ, ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗ ਹੋ ਰਹੀਆਂ ਉਹਨਾਂ ਨੂੰ ਵੀ ਬੰਡਲ ਪੈਕੇਜਿਸ 'ਚ 40% ਦਾ ਡਿਸਕਾਊਂਟ ਮਿਲ ਰਿਹਾ, ਕਿਉਂਕਿ ਉਹਨਾਂ ਨੂੰ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਚ, ਤੇ ਜੇ ਵਾਸ਼ਰ ਐਂਡ ਡਰਾਇਰ ਐਡ ਕਰਨਾ ਤੇ ਵਾਸ਼ਰ ਐਂਡ ਡਰਾਇਰ $1700 ਵਾਲਾ $10.99 ਚ ਮਿਲ ਜਾਣਾ। ਸੋ $600 ਵਾਸ਼ਰ ਐਂਡ ਡਰਾਇਰ ਚ, $2000 ਕਿਚਨ ਦੇ ਕਿਚਨ ਬੰਡਲ ਚ ਸੇਵਿੰਗ ਹੈ, $2600 5 ਅਪਲਾਈਸਿਸ ਦੇ ਉੱਪਰ ਸੇਵ ਕੀਤੇ ਜਾ ਸਕਦੇ। ਜੇ ਤੁਸੀਂ ਪਹੁੰਚੋ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-400

0: 28 ਜੀ
1: ਮੇਰੇ ਬ੍ਰਦਰ ਮੇਰੇ ਵੱਡੇ ਵੀਰ ਜੀ ਮੈਨੂੰ ਵੱਡੇ ਜਿਹੜੇ ਟੀਵੀ ਆ ਉਹਦਾ ਰੇਟ ਦੱਸ ਦਿਓ ਪਲੀਜ਼ ਪਲੀਜ਼
0: ਵੱਡੇ ਟੀਵੀ ਜੀ 98 ਇੰਚ ਟੀਵੀ ਹੈ 1999 ਦਾ ਦੇ ਰਹੇ ਆ
1: ਜੀ
0: $3500 ਪ੍ਰਾਈਸ ਹੈ
1: ਰੈਗੂਲਰ 3500 ਨਾ
0: ਜੀ ਰੈਗੂਲਰ 3500 ਹੈ ਪਰ ਇਹ 5 ਟੀਵੀ ਜਦੋਂ ਵਿਕ ਜਾਣਗੇ ਉਸ ਤੋਂ ਬਾਅਦ ਇਹਦੀ ਪ੍ਰਾਈਸ ਜਿਹੜੀ ਨਵੀਂ ਸਾਡੇ ਕੋਲ ਪਹੁੰਚੀ ਹੈ ਜੀ ਉਹ 2999
1: ਕੋਈ ਗੱਲ ਨਹੀਂ ਜਿਹੜੇ 5 ਹੈਗੇ ਪਲੀਜ਼ ਉਹ ਸਾਨੂੰ ਦੇ ਦਿਓ
0: ਪੁਰਾਣੇ 1999 ਦਾ ਦਵਾਂਗੇ
1: ਕਿਹੜੇ ਨੰਬਰ ਤੇ ਫੋਨ ਕੀਤਾ ਜਾ ਸਕਦਾ ਪੈਸੇ ਕਿੰਨੇ ਦਿਨਾਂ ਬਾਅਦ ਲੈਣੇ ਆ ਤੇ ਡਿਲੀਵਰੀ ਕਦੋਂ ਹੋ ਜਾਏਗੀ ਇਹ ਮੈਨੂੰ ਜ਼ਰੂਰ ਦੱਸੋ ਸਰ
0: 48 ਆਵਰ ਚ ਡਿਲੀਵਰੀ ਹੋ ਜਾਏਗੀ ਜੀ ਨੈਕਸਟ ਡੇ ਜਿੱਦਾਂ ਆ ਕੱਲ ਦੀ ਡਿਲੀਵਰੀ ਤੁਸੀਂ ਲੈ ਲਓ 905-450-2828 ਨੰਬਰ ਤੇ ਕਾਲ ਕਰਨੀ ਹੈ ਪੇਮੈਂਟ 6 ਮਹੀਨੇ ਚ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ 905-450-2828 905-450-2828 ਜੀ
1: ਇੱਕ ਕੰਮ ਹੋਰ ਕਰਿਓ ਵੀਰ ਬਣ ਕੇ ਤੁਸੀਂ ਵੱਡੇ ਵੀਰ ਹੋ ਮੇਰੇ 11:19 ਹੋਏ ਆ ਠੀਕ ਆ ਜੇ ਤੁਹਾਨੂੰ ਕੋਈ ਬੰਦਾ ਫੋਨ ਕੇ ਆਰਡਰ ਦਿੰਦਾ ਕਿਸੇ ਦੇ ਘਰਾਂ 'ਚ ਸ਼ਾਮਾਂ ਨੂੰ ਕੋਈ ਰਿਸ਼ਤੇਦਾਰ ਆਉਣੇ ਹੁੰਦੇ ਆ ਹਨਾ ਬੱਚਿਆਂ ਨੇ ਆ ਕੇ ਕੋਈ ਗੇਮਾਂ ਖੇਡਣੀ ਆਉਂਦੀਆਂ ਜੇ ਕੋਈ ਨੂੰ ਬਹੁਤ ਐਮਰਜੈਂਸੀ ਚਾਹੀਦਾ ਸ਼ਾਮ ਤੱਕ ਵੀ ਟੀਵੀ ਕਿਸੇ ਦੇ ਘਰੇ ਲਵਾ ਦਿਓ ਪਲੀਜ਼ ਇੰਨੀ
0: ਜੇ 12 ਵਜੇ ਤੋਂ ਪਹਿਲੇ ਪਹਿਲੇ ਕਾਲ ਕਰ ਲੈਣ ਜੀ
1: ਹਾਂ
0: ਤੇ ਫਿਰ ਅੱਜ ਹੀ ਸ਼ਾਮ 7 ਵਜੇ ਤੋਂ ਬਾਅਦ GTA ਏਰੀਆ ਦੇ ਵਿੱਚ ਡਿਲੀਵਰੀ
1: ਹੋ ਜਾਏਗੀ ਬਸ ਤੁਹਾਡੀ ਮਿਹਰਬਾਨੀ ਨੰਬਰ ਦਿਓ ਦੁਬਾਰਾ ਮੈਨੂੰ ਇੱਕ ਵਾਰੀ ਸੁਲਤਾਨ ਜੀ
0: 905-450-2828 905-450-2828
1: ਜੀ ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਪੰਜਾਬੀ ਵਿਰਸਾ ਨੈਕਸਟ ਕਾਲ ਹੈਲੋ ਹਾਂ
2: ਜੀ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
2: ਮੈਂ ਕੋਈ ਗੱਲ ਕਹੂੰਗੀ ਬਟ ਗੁੱਸਾ ਨਾ ਕਰਿਓ
1: ਆਪਾਂ ਗੁੱਸਾ ਕਰਨ ਵਾਲੀ ਗੱਲ ਕਿਉਂ ਕਰਨੀ ਰੇਡੀਓ ਤੇ ਤੇ ਤੁਸੀਂ ਉਹਨੂੰ ਬਾਅਦ ਚ ਫੋਨ ਕਰ ਲਿਓ ਆਪਾਂ ਜੂਰੀ ਗੁੱਸਾ ਕਰਨਾ ਇੱਕ ਦੂਜੇ ਨਾਲੇ ਆਰਾਮ ਨਾਲ 12 ਵਜੇ ਬਾਅਦ ਗੱਲਾਂ ਲੰਬੀਆਂ ਕਰਾਂਗੇ ਠੀਕ ਹੈ ਨਾ 6474-8-1000 ਤੁਸੀਂ ਮੈਨੂੰ 12 ਵਜੇ ਤੋਂ ਬਾਅਦ ਕਰਿਓ ਕਾਲ ਆਪਾਂ ਗੁੱਸੇ ਵਾਲੀ ਕੰਮ ਹੀ ਕਿਉਂ ਕਰਨਾ ਨੈਕਸਟ ਕਾਲ ਹੈਲੋ
2: ਚਲੋ
1: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਮੈਂ ਤਾਂ ਜਲਦੀ ਕਿਤੇ ਤੁਹਾਨੂੰ ਪਤਾ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਮੈਂ ਕਦੀ ਕਿੰਤੂ ਪਰੰਤੂ ਨਹੀਂ ਕਰਦਾ ਕਿਸੇ ਦੇ ਉੱਤੇ ਵੀ ਮੈਂ ਕਿੰਤੂ ਪਰੰਤੂ ਉਹਨਾਂ ਦੇ ਕਰ ਰਿਹਾ ਜਿਨ੍ਹਾਂ ਨੇ ਆਪਣੇ ਨਾਮ ਦੇ ਮਗਰ ਲਾਇਆ ਸਿੰਘ ਜਿਨ੍ਹਾਂ ਨੇ ਆਪਣੇ ਨਾਮ ਦੇ ਮਗਰ ਲਾਇਆ ਕੌਰ ਮੇਰੀ ਤਾਂ ਕਿੰਤੂ ਪਰੰਤੂ ਉਹਨਾਂ ਨਾਲ ਆ ਆਪਾਂ ਕਿਹੜਾ ਕਿਸੇ ਨੂੰ ਰੋਕ ਲੈਣਾ ਜਾ ਕੇ ਆਪਾਂ ਦੇ ਇੱਕ ਸਵਾਲ ਆ ਇਹ ਆਪਣੇ ਆਪ ਨੂੰ ਪੁੱਛੋ ਖਤਮ ਹੋ ਗਈ ਗੱਲ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੇ ਰਿਜ਼ਲਟ ਮਿਲਦੇ ਆ ਤਾਂ ਪੁੱਛੋ ਜੇ ਤੁਹਾਨੂੰ ਲੱਗਦਾ ਕਿ ਰਿਜ਼ਲਟ ਨਹੀਂ ਮਿਲਦੇ ਐਂਡ ਆਫ ਦਾ ਡੇ ਤੁਸੀਂ ਆਪਣੇ ਗੁਰੂ ਤੋਂ ਵੀ ਮੂੰਹ ਮੋੜ ਲੈਂਦੇ ਆ ਅਤੇ ਉਧਰੋਂ ਮੈਂ ਤਾਂ ਮੂੰਹ ਮੋੜਨਾ ਹੀ ਮੋੜਨਾ ਅਖੀਰ 'ਤੇ ਆ ਗਏ ਅਤੇ ਇਹ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਵੀਰ ਮੇਰੇ ਉਹ ਮੈਂ ਤਾਂ ਇਹਦੇ ਬਾਰੇ ਜ਼ਿਆਦਾ ਵੈਸੇ ਮੇਰਾ ਨਾ ਮੈਂ ਪੋਲੀਟੀਕਲ ਗੱਲ ਇੱਥੇ ਕਰਦਾ ਨਾ ਮੈਂ ਕਿਸੇ ਦੇ ਕਿੰਤੂ ਪਰੰਤੂ ਕਰਦਾ ਮੈਂ ਤਾਂ ਪਹਿਲੇ ਵੀ ਇੰਨੀ ਗੱਲ ਕਹੀ ਹੈ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਉਹਨੂੰ ਹੈਵ ਟੂ ਉਹਨਾਂ ਨੂੰ ਮੰਨਣਾ ਵੀ ਚਾਹੀਦਾ ਬੜਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਜਿਹੜੀ ਰਸਮ ਹੈ ਇਹ ਪਰਿਵਾਰ ਦੀ ਜਿਹੜੀ ਮਰਿਆਦਾ ਹੈ ਚੱਲਦੀ ਆ ਰਹੀ ਹੈ ਵੱਡਿਆਂ ਤੋਂ ਚੱਲਦੀ ਆ ਰਹੀ ਉਹਨੂੰ ਮਨਾਉਣੀ ਚਾਹੀਦੀ ਹੈ ਪਰ ਜਿਹੜੇ ਲੋਕ ਇਹ ਕਹਿਣ ਯਾਰ ਸਾਡੀ ਜੌਬ 2 ਸਾਲ ਤੋਂ ਖਰਾਬ ਹੋ ਗਈ ਉਹ ਤੁਹਾਡੇ ਯਾਰ ਤੁਹਾਡੇ ਆਪਣੇ ਜੋ ਲਿਖਿਆ ਤੁਹਾਨੂੰ ਉਹੀ ਮਿਲਣਾ ਠੀਕ ਹੈ ਨਾ ਬਾਕੀ ਤਾਂ ਅੱਗੋਂ ਆਪ ਜੀ ਦੀ ਮਰਜ਼ੀ ਹੈ ਜਿੰਨੇ ਵੀ ਮੇਰੇ ਸੁਣਨ ਵਾਲੇ ਆ ਆਪਾਂ ਤਾਂ ਆਲਵੇਜ਼ ਕਹਿੰਦੇ ਹੁੰਦੇ ਹਾਂ ਕਿ ਜਿੱਥੇ ਕਿਸੇ ਦਾ ਮਨ ਮੰਦਾ ਉਹ ਮੰਨੋ ਜੇ ਗੱਲ ਕੋਈ ਚੰਗੀ ਨਹੀਂ ਲੱਗਦੀ ਤੇ ਇੱਕ ਕੰਨ ਸੁਣ ਕੇ ਦੂਜੇ ਕੰਨ ਚੋਂ ਕੱਢ ਦਿਓ ਬਾਹਰ ਪੰਜਾਬੀ ਵਿਰਸਾ ਹੈਲੋ ਹੈਲੋ ਜੀ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਦੁਬਾਰਾ ਕਰ ਲਓ ਬ੍ਰਦਰ ਕਾਲ ਨੈਕਸਟ ਕਾਲ ਹੈਲੋ
3: ਹੈਲੋ
1: ਜੀ ਮੈਮ
3: ਤੁਸੀਂ ਸਟੈਂਗਨ ਗੱਲ ਕਰ ਰਹੇ ਹੋ ਆਪਣੀ ਪ੍ਰੋਗਰਾਮ ਦੀ ਕਿ ਇੱਦਾਂ ਆ ਰਹੇ ਆ ਬਟ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਤੁਹਾਡੇ ਪ੍ਰੋਗਰਾਮ ਤੋਂ ਹੀ ਹੋਈ ਹੈ ਆਪਣੇ ਤੁਹਾਡੇ ਰੇਡੀਓ ਤੋਂ ਹੀ ਹੋਈ ਹੈ ਜੀ
1: ਕਿਸ ਚੀਜ਼ ਦੀ ਜੀ
3: ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲਾਈਕ ਨਾਮ ਦੱਸ ਕੇ ਡੇਟ ਆਫ ਬਰਥ ਦੱਸ ਕੇ ਕਰਦੇ ਆ
1: ਮੇਰੇ ਰੇਡੀਓ ਤੋਂ ਸ਼ੁਰੂ ਹੋਈ
3: ਤੁਹਾਡੇ ਰੇਡੀਓ 5:30 ਤੋਂ ਸ਼ੁਰੂ ਹੋਈ ਹੈ ਜੀ ਇਹ
1: ਨਹੀਂ 5:30 ਦਾ ਮੈਨੂੰ ਪਤਾ ਨਹੀਂ ਸ਼ੁਰੂ ਹੋਈ ਨਹੀਂ ਹੋਈ ਮੈਂ ਤਾਂ ਕੋਈ ਹੋਰ ਚੈਨਲ ਕਦੇ ਸੁਣ ਰਿਹਾ ਸੀ ਕਦੇ ਤੇ ਮੈਂ ਤਾਂ ਉੱਥੇ ਜ਼ਿਕਰ ਮੇਰੇ ਦਿਲ 'ਚ ਹੋਈ ਪਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ 5:30 ਦੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਆ ਇੱਕ ਹੋਸਟ ਨਹੀਂ ਸਾਰੇ ਪ੍ਰੋਗਰਾਮ ਕਰਦਾ ਔਰ ਸੁਬਹਾ ਪ੍ਰੋਗਰਾਮ ਸ਼ੁਰੂ ਹੁੰਦੇ ਆ ਔਰ ਇਹ ਪ੍ਰੋਗਰਾਮ ਸ਼ਾਮਾਂ ਤੱਕ ਚੱਲਦੇ ਆ ਹਰ ਇੱਕ ਹੋਸਟ ਆਪਣੇ ਆਪਣੇ ਤਰੀਕੇ ਨਾਲ ਗੱਲ ਕਰਦਾ ਮੈਂ ਕਹਿੰਦਾ ਕੋਈ ਵੀ ਕਰਦਾ ਹੋਵੇ XYZ ਪਰ ਇਹ ਥਿੰਕ ਤੁਸੀਂ ਕਰਨੀ ਹੈ ਜੇ ਅਸੀਂ ਤਾਂ ਚੀਜ਼ ਵੇਚਣੀ ਹੈ ਤੁਸੀਂ ਇਹ ਥਿੰਕ ਕਰੋ ਕਿ ਉਹ ਚੀਜ਼ ਖਰੀਦਣੀ ਹੈ ਤਾਂ ਨਹੀਂ ਖਰੀਦਣੀ ਸਿੰਪਲ ਦੈਟ ਅਸੀਂ ਦੁਕਾਨਾਂ ਵਾਲਿਆਂ ਦੀ ਐਡ ਦਿੰਦੇ ਹਾਂ, ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਨਾ ਲੈ ਕੇ ਆਓ, ਆਪਾਂ ਤਾਂ ਐਡ ਦੇਣੀ ਦੇਣੀ ਹੈ, ਠੀਕ ਹੈ ਨਾ। ਸਾਡੇ ਉਹਦਾ ਜੇ ਬਿਜ਼ਨਸ ਹੀ ਬਾਈ ਲਾਅ ਕਿਸੇ ਨੂੰ ਨਾ ਨਹੀਂ ਕਰ ਸਕਦੇ, ਇੱਥੇ ਸਾਡੇ ਕੋਲ ਕੋਈ ਬੰਦਾ ਵੀ ਐਡਵਰਟਾਈਜਮੈਂਟ ਕਰੇ ਆ ਗਏ, ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਠੀਕ ਹੈ ਨਾ। ਇਹ ਚੀਜ਼ਾਂ ਬਣੀਆਂ ਹੋਈਆਂ। ਚਲੋ ਐਨੀ ਵੇ, ਆਪਾਂ ਇੱਕ ਯਾਰ ਗੀਤ ਗਾ ਤਾਂ ਲਾਈਓ ਹਰਜੀਤ ਜੀ, ਛੱਡੋ ਆਪਣਾ ਕੰਮ ਹੀ ਨਹੀਂ, ਬਿਜ਼ਨਸ ਨਹੀਂ ਹੈਗਾ ਇਹ ਵਾਲਾ, ਵੀ ਇੱਧਰ ਸੱਜੇ ਖੱਬੇ ਜਾਣਾ, ਤੁਸੀਂ ਵੀ ਕਿਹੜੀ ਗੱਲ ਛੇੜ ਲਈ ਬਈ, ਜਿੱਥੇ ਕਿਤਾ ਦਿਲ ਕਰਦਾ ਉਹ ਕਰੋ, ਛੱਡੋ ਆਪਾਂ ਨਹੀਂ ਕਿਸੇ ਨੂੰ ਕਿੰਤੂ ਪਰੰਤੂ ਕਰਦੇ। ਮੇਰੇ ਤਾਂ ਮਨ 'ਚ ਗੱਲ ਆਈ ਸੀ ਸਿਰਫ, ਅਤੇ ਆਪਾਂ ਗੱਲ ਕਰ ਦਿੱਤੀ, ਪਰ ਆਪਣਾ ਗੀਤ ਅਗਲਾ ਬਿਲਕੁਲ ਤਿਆਰ ਲਾਈਏ। 905673333337 ਇੱਕ ਗਾਣਾ ਆਇਆ ਸੀ ਬੜਾ ਪੁਰਾਣਾ, ਜੇ ਮੈਨੂੰ ਮਿਲ ਜਾਵੇ ਅਤੇ ਫਿਰ ਤਾਂ ਉਹ ਮੈਨੂੰ ਲੱਭਦਾ ਨਹੀਂ ਪਿਆ ਗਾਣਾ, ਕਿਤੇ ਕਿਸੇ ਨੂੰ ਯਾਦ ਹੈ ਗਾਣਾ, ਦੇਖਾਂ ਜੇ ਮਿਲਦਾ ਮੈਨੂੰ, ਜੇ ਉਹ ਮੈਨੂੰ ਗਾਣਾ ਮਿਲ ਜਾਵੇ। ਲਓ ਜੀ, ਮੈਨੂੰ ਲੱਗਦਾ ਕਿ ਮਿਲ ਜਾਣਾ ਚਾਹੀਦਾ। ਪ੍ਰੋਗਰਾਮ ਪੰਜਾਬੀ ਵਿਰਸਾ ਰੋਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ, ਔਰ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ, ਵਧੀਆ ਫੰਕਸ਼ਨ ਪਾਰਟੀਜ਼ ਕਰਨ ਵਾਸਤੇ ਰੋਇਲ ਇੰਡੀਆ ਬੈਂਕਟ ਹਾਲ। 9054580011 'ਤੇ ਕਾਲ ਕੀਤੀ ਜਾ ਸਕਦੀ ਹੈ। ਰੋਇਲ ਇੰਡੀਆ ਬੈਂਕਟ ਹਾਲ 'ਤੇ ਤੁਸੀਂ ਪਹੁੰਚੋ ਔਰ ਆਪਣੀਆਂ ਪਾਰਟੀਜ਼ ਬੁੱਕ ਕਰੋ। ਦੇਖੋ, ਇਹ 300 ਦੀ ਕਪੈਸਿਟੀ ਦਾ ਬੈਂਕਟ ਹਾਲ ਆ, ਰੋਇਲ ਇੰਡੀਆ ਬੈਂਕਟ ਹਾਲ, ਔਰ ਤੁਸੀਂ ਇਸ ਬੈਂਕਟ ਹਾਲ ਦੇ ਵਿੱਚ ਆਪਣੀਆਂ ਵਿਆਹ ਸ਼ਾਦੀਆਂ ਦੇ ਕੋਈ ਫੰਕਸ਼ਨ ਕਰਨੇ ਆ, ਕੋਈ ਬਰਥਡੇ ਕਰਨੇ ਆ, ਕੁਛ ਬਈ ਜਾਗੋ ਮਾਈਆਂ ਦਾ ਪ੍ਰੋਗਰਾਮ ਹੈ ਤੁਹਾਡਾ, ਬਾਹਰ ਟਰੈਕਟਰ ਟਰੁੱਕ ਮਾਓ ਔਰ ਤੁਸੀਂ ਇੱਥੇ ਪਾਰਟੀ ਕਰ ਸਕਦੇ ਆ। ਲੱਭਿਆ ਨਹੀਂ ਹੱਲੇ ਵੇ ਗੀਤ ਹਰਜੀਤ ਜੀ, ਚਲੋ ਦੇਖਦੇ ਹਾਂ ਯਾਰ, ਜੇ ਹੋਰ ਲੱਭ ਪੈਂਦਾ ਕੋਈ ਤਾਂ ਦੇਖਦੇ ਹਾਂ। ਬਾਕੀ ਗੀਤ ਉਹ ਤਾਂ ਮੈਨੂੰ ਮਿਲਿਆ ਨਹੀਂ, ਪਰ ਅਗਲਾ ਗੀਤ ਤੁਹਾਡੇ ਵਾਸਤੇ ਮੈਂ ਗਲਾਉਣਾ ਹੁਣ ਹੋਰ ਕੋਈ, ਕਿਉਂਕਿ ਆਹ ਲਾਉਂਦੇ ਹਾਂ ਗੀਤ ਬੜਾ ਵਧੀਆ ਹਰਭਜਨ ਮਾਨ ਜੀ ਦਾ, ਤੁਹਾਨੂੰ ਸਵੇਰੇ ਸਵੇਰੇ ਗੀਤ ਸੁਣਾਉਂਦੇ ਹਾਂ, ਅਤੇ ਨਾਲੇ ਜੱਗ ਜਿਉਂਦਿਆਂ ਦੇ ਮੇਲੇ, ਬਈ ਵਾਹ
4: ਮੋਹ ਪਰੀਸਾ,
1: ਔਰ ਇਹ ਗੀਤ ਐਸਾ ਖੂਬਸੂਰਤ ਗੀਤ ਹੈ ਔਰ ਬਹੁਤ ਹੀ ਵਧੀਆ ਗੀਤ ਹੈ।

ਕੈਸੀ ਗੀਤ ਦੇਖੋ, ਲਫ਼ਜ਼ ਦੇਖੋ ਕੈਸੇ ਹੈ। ਕਹਿੰਦੇ ਤੈਨੂੰ ਰੱਬ ਕੀ ਆਖਿਰ, ਰੱਬ ਬਣ ਗਿਆ ਤੂੰ। ਤੇ ਕਹਿੰਦਾ ਉਹ ਵੀ ਆਪਣੀ ਮਰਜ਼ੀ ਦੇ ਖੇਡ ਹੀ ਖੇਡਦਾ, ਵੀ ਤੂੰ ਵੀ ਆਪਣੀ ਮਰਜ਼ੀ ਨਾਲ ਖੇਡ ਖੇਡਦਾ ਤੇ ਉਹ ਵੀ ਆਪਣੀ ਮਰਜ਼ੀ ਨਾਲ ਖੇਡ ਹੀ ਖੇਡਦਾ। ਕਿਆ ਬਾਤ ਹੈ ਯਾਰ ਮਾਨ ਸਾਹਿਬ।

0: ਕੈਸਾ ਗੀਤ ਹੈ ਯਾਰ, ਮਾਨ ਸਾਹਿਬ ਜਿਉਂਦੇ ਉਦੋਂ ਜੋ ਜੋ ਜੀਓ, ਕਹਿੰਦੇ ਹੱਥਾਂ ਦੀ ਮੈਲ ਆ ਛੱਡ ਪੈਸੇ ਧੇਲੇ, ਪਰ ਜਿੰਨੀ ਦੇਰ ਤੱਕ ਜ਼ਿੰਦਗੀ ਸਲਾਮਤ ਹੈ, ਜਿੰਨੀ ਦੇਰ ਤੱਕ ਇਹ ਜ਼ਿੰਦਗੀ ਦੇ ਸਵਾਸ ਚੱਲਦੇ ਆ ਬੰਦੇ ਦੇ, ਉਨੀ ਦੇਰ ਤੱਕ ਇਹ ਕੰਮ ਕਾਜ ਬੰਦ ਨਹੀਂ ਹੋ ਸਕਦੇ ਬੰਦੇ ਦੇ। ਔਰ ਦੇਖੋ ਕੈਸੀਆਂ ਕਮਾਲ ਦੀਆਂ ਗੱਲਾਂ, ਜ਼ਿੰਦਗੀ ਭਰ ਬੰਦਾ ਲੱਗਾ ਰਹਿੰਦਾ ਪੈਸਾ ਧੇਲਾ ਇਕੱਠਾ ਕਰਨ ਵਾਸਤੇ, ਆਪਣੇ ਪਰਿਵਾਰ ਵਾਸਤੇ, ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ, ਅੱਛੀ ਜ਼ਿੰਦਗੀ ਬਤੀਤ ਕਰਨ ਵਾਸਤੇ। ਐਂਡ ਸਾਡੇ ਬੰਦਾ ਵਾਕਈ ਸਹੀ ਗੱਲ ਕਹਿੰਦੇ, ਅਸੀਂ ਸਾਰੇ ਮਹਿਮਾਨ ਹੀ ਆ ਇੱਥੇ। ਔਰ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਸੀ ਇੱਕ ਬੰਦੇ ਦੀ, ਕਹਿੰਦਾ ਅਸੀਂ ਸਾਰੇ ਜਣੇ ਇੱਥੇ ਲੀਜ਼ 'ਤੇ ਆਏ ਹੋਏ ਹਾਂ, ਇਹ ਲੀਜ਼ ਕਿੰਨੀ ਦੇਰ ਚੱਲਣੀ ਹੈ ਨਾ ਆਪਣੀ, ਕਿਸੇ ਨੂੰ ਕੁਛ ਨਹੀਂ ਪਤਾ। ਅਤੇ ਇਸ ਗੱਲ ਲਈ ਆਲਵੇਜ਼ ਸ਼ੁਕਰਾਨਾ ਗੁਰੂ ਸਾਹਿਬ ਦਾ ਕਰਿਆ ਕਰੀਏ ਬਈ। ਗੱਲ ਕਰ ਰਿਹਾ ਸੀ ਮੈਂ ਕਰਾਊਨ ਪੀਜ਼ੇ ਦੀ। ਦੇਖੋ ਵੀਰ ਮੇਰੇ, ਉਹ ਤੁਸੀਂ ਬੜੇ ਸਿਆਣੇ ਹੋ, ਮਹਿੰਗਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਬੜੀ ਹੋਈ ਹੈ, ਨੋ ਡਾਊਟਸ, ਦੇਰ ਇਜ਼ ਨੋ, ਕੋਈ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਤੁਸੀਂ ਜਾ ਕੇ ਉੱਥੇ ਜਾ ਕੇ $10 ਦਾ ਪੀਜ਼ਾ ਮੰਗ ਰਹੇ ਹਾਂ ਜਾ ਕੇ, ਉਹ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ, ਜਿਹੜੇ ਮੇਰੀਆਂ ਫੈਮਿਲੀ ਸੁਣ ਰਹੀਆਂ, ਉਹ ਸਿਰਫ ਨਗਰ ਕੀਰਤਨ ਵਾਸਤੇ ਰਿਕੁਐਸਟ ਕੀਤੀ ਸੀ ਕਿ ਚਲੋ ਯਾਰ ਥੋੜ੍ਹਾ ਜਿਹਾ ਉਹਨਾਂ ਵੀਰਾਂ ਦਾ ਵੀ ਦਸਵੰਧ ਨਿਕਲ ਜਾਂਦਾ। ਪਰ ਰੈਗੂਲਰ ਕੀਮਤ 'ਚ ਤੁਸੀਂ ਪੀਜ਼ੇ ਖਾਂਦੇ ਹੋ, ਘਰਾਂ 'ਚ ਪੀਜ਼ੇ ਮੰਗਾਉਂਦੇ ਆ, ਤੁਸੀਂ ਸਾਰੇ ਜਣੇ ਬੱਚੇ ਵੀ ਮੰਗਾਉਂਦੇ, ਆਪਾਂ ਨੂੰ ਪਤਾ ਦੋ ਪੀਜ਼ੇ ਲਾਰਜ ਕਿੰਨੇ ਦੇ ਆਉਂਦੇ ਆ, $35 ਤੋਂ ਘੱਟ। ਮੈਨੂੰ ਦੱਸੋ ਕਿਹੜਾ ਸਟੋਰ ਵਾਲਾ ਘੱਟ ਦੇ ਰਿਹਾ ਬੰਦਾ, 34.99, 35 ਦੇ 33.99, ਐਵਰੇਜ $35 ਦੇ ਦੋ ਪੀਜ਼ੇ ਲਾਰਜ ਪੈਂਦੇ ਆ। ਹੁਣ ਤੁਸੀਂ ਉੱਥੇ ਜਾ ਕੇ ਦੁਹਾਈ ਪਾਤੀ, ਜਾ ਕੇ ਵੀਕਐਂਡ 'ਤੇ ਜਾ ਕੇ ਬਈ ਹਰਜੀਤ ਅਰਾਂ ਨੇ $10 ਦਾ ਪੀਜ਼ਾ ਅਨਾਊਂਸ ਕੀਤਾ। ਮੈਂ ਕੀਤਾ ਅਨਾਊਂਸ, ਮੈਂ ਅਨਾਊਂਸ ਉਹਨਾਂ ਵਾਸਤੇ ਕੀਤਾ ਸੀ ਸਿਰਫ ਦੇਰ ਇਜ਼ ਜਦੋਂ ਨਗਰ ਕੀਰਤਨ ਸੰਡੇ ਵਾਲੇ ਦਿਨ, ਔਰ ਤੁਸੀਂ ਸੰਗਤਾਂ ਲੈ ਕੇ ਵੀ ਉੱਥੋਂ ਆਈ ਹੈ। ਥੋੜ੍ਹਾ ਜਿਹਾ ਸਮਝਿਆ ਕਰੋ ਯਾਰ, ਅਗਲੇ ਨੇ ਵੀ ਰੋਟੀ ਰੋਜ਼ੀ ਖਾਣੀ ਆ, ਅਗਲੇ ਨੇ ਵੀ ਬਿਜ਼ਨਸ ਖੋਲ੍ਹੇ ਆ। $10 ਦਾ ਲਾਰਜ ਪੀਜ਼ਾ ਤੁਹਾਨੂੰ ਨਾਲ ਅਗਲਾ ਇੱਕ ਡਿਪਿੰਗ ਸੌਸ ਦੇ ਦੇਵੇ, ਕਿਵੇਂ ਅਗਲਾ ਅਫੋਰਡਬਿਲਟੀ ਕਰੂਗਾ? 10-20 ਸੈਂਟ ਦੀ ਚਲੋ ਵੀ ਪੈਂਦੀ ਹੋਣੀ ਹੈ, ਜੇ 50-60 ਸੈਂਟ ਦੀ ਅਗਲੇ ਵੇਚਦੇ ਇੱਕ, ਫਿਰ ਅਸੀਂ ਕਿਤੇ ਗੋਰਿਆਂ ਦੇ ਸਟੋਰ 'ਤੇ ਜਾਂਦੇ, ਉੱਥੇ ਬਿਲਕੁਲ ਨਹੀਂ ਬੋਲਦੇ, ਉੱਥੇ ਇੱਕ ਡਿਪਿੰਗ ਸੌਸ ਵੀ ਲੈਂਦੇ, ਅਗਲੇ $1 ਚਾਰਜ ਕਰਦੇ ਆ ਜਾਂ 90 ਸੈਂਟ ਚਾਰਜ ਕਰ, ਵਧੀਆ ਟੈਕਸ ਦੇ ਕੇ ਮੁੜ ਕੇ ਘਰ ਨੂੰ ਆ ਜਾਂਦੇ ਆ, ਨਾਲੇ ਥੈਂਕ ਯੂ ਕਹਿ ਕੇ ਆਉਂਦੇ ਆਉਣ ਲੱਗੇ। ਆਪਣੇ ਬੰਦਿਆਂ ਦੀਆਂ ਸਪੋਰਟ ਕਰਿਆ ਕਰੋ। ਇਸ ਗੱਲੋਂ ਇਟਾਲੀਅਨ ਕਮਿਊਨਿਟੀ ਤੁਸੀਂ ਦੇਖੋ, ਚਾਈਨੀਜ਼ ਕਮਿਊਨਿਟੀ ਦੇਖੋ, ਇਹ ਆਪਣੇ ਬੰਦਿਆਂ ਦੀ ਸਪੋਰਟ ਕਰਦੇ ਆ। ਜੂਸ਼ ਲੋਕ ਦੇਖਿਆ, ਜੂਸ਼ ਲੋਕ ਨੂੰ ਪਤਾ ਲੱਗ ਜਾਵੇ ਕਮਿਊਨਿਟੀ 'ਚ ਸਾਡਾ ਇਹ ਬੰਦਾ, ਕਮਿਊਨਿਟੀ ਦਾ ਗਰੀਬ ਬੰਦਾ, ਉਹਦੀ ਹੈਲਪ ਕਰਨ ਤੁਰ ਪੈਂਦੇ ਆ। ਅਗਲਿਆਂ ਨੇ ਨਵਾਂ ਸਟੋਰ ਖੋਲ੍ਹਿਆ ਪੀਜ਼ੇ ਦਾ, ਭਾਈ ਵੀਰ ਮੇਰੇ, ਉਹ ਮੈਂ 2 ਪੀਜ਼ੇ $25 ਲਾਏ ਆ, ਹੁਣ ਤੁਸੀਂ ਅਗਲਿਆਂ ਦੀ ਜਾਨ ਲੈ ਲਓ ਜਾ ਕੇ, ਇਹਦੇ ਹੋਰ ਕੀ ਕਰੋਗੇ? 2 ਲਾਰਜ ਪੀਜ਼ੇ $25 ਦੇ ਲਾਏ ਮੈਂ, 3-3 ਟੌਪਿੰਗ ਅਗਲਿਆਂ ਨੇ ਪਾ ਕੇ ਦੇਣੇ ਆ, 2 ਡਿਪਿੰਗ ਸੌਸ ਦੇਣੀ ਆ, ਇੱਕ ਨਾਲ ਤੁਹਾਨੂੰ ਕੋਕ ਦੀ ਬੋਤਲ ਦੇ ਰਿਹਾ। ਆਪਾਂ ਘਰਾਂ 'ਚ ਗਰੋਸਰੀ ਲਿਆਉਂਦੇ ਨਹੀਂ, ਸਾਡੀਆਂ ਲੇਡੀਜ਼ ਸੁਣ ਰਹੀਆਂ, ਆਪਾਂ ਨੂੰ ਪਤਾ ਹੀ ਹੈ ਕੋਕ ਕਿੰਨੇ ਦੀ ਬੋਤਲ ਆਉਂਦੀ ਹੈ। ਫਿਰ ਡਿਪਿੰਗ ਸੌਸ ਤੁਸੀਂ ਕੋਸਕੋ ਜਾਓ ਲਿਆਓ, ਵੱਡੀ ਬੋਤਲ ਚੱਕ ਕੇ ਆਈਂਦੀ ਜਾਂ ਗਾਰਲਿਕ ਦੀ, ਕਿੰਨੇ ਦੀ ਆਉਂਦੀ ਹੈ? ਇਹ ਫਿਰ ਵੱਖਰੀਆਂ ਵੱਖਰੀਆਂ ਛੋਟੀ, ਤੁਹਾਨੂੰ ਪਤਾ ਕੋਸਟ ਮਹਿੰਗੀ ਹੋ ਜਾਂਦੀ ਹੈ। ਜਦੋਂ ਤੁਸੀਂ ਕੋਈ ਚੀਜ਼ ਵੋਲੀਅਮ 'ਚ ਲੈਂਦੇ ਆ, ਉਹ ਚੀਜ਼ ਸਸਤੀ ਹੁੰਦੀ ਹੈ। ਜਦੋਂ ਚੀਜ਼ ਕਿਸੇ ਵਾਸਤੇ ਕੋਈ ਪੈਕ ਕੀਤੀ ਜਾਂਦੀ ਚੀਜ਼, ਉਹਦੀ ਕੋਸਟ ਵੱਧ ਜਾਂਦੀ ਹੈ, ਲੇਬਰ ਵੱਧ ਜਾਂਦੀ ਹੈ। ਬਹੁਤ ਸਾਡੀਆਂ ਲੇਡੀਜ਼, ਸਾਡੇ ਵੀਰ ਫੈਕਟਰੀਆਂ 'ਚ ਕੰਮ ਕਰ ਰਹੇ ਹੋਣੇ ਆ, ਉਹ ਸੁਣ ਰਹੇ ਹੋਣੇ ਆ ਪ੍ਰੋਗਰਾਮ ਨੂੰ, ਜਾਓ ਵੀਰ ਬਣ ਕੇ ਉੱਥੇ, $10 ਦਾ ਪੀਜ਼ਾ ਕੋਈ ਨਹੀਂ ਮਿਲਣਾ, ਬਿਲਕੁਲ ਝੂਠੀ ਗੱਲ ਆ। ਐਵੇਂ $2 ਪਿੱਛੇ ਉੱਥੇ ਜਾ ਕੇ ਆਪਾਂ ਦਿਖਾਈ ਪਾਈਏ ਜਾ ਕੇ ਵੀ ਹਰਜੀਤ ਭਾਈ ਨੇ ਕਿਹਾ ਵੀ $10 ਨਹੀਂ, $10 ਕਿਹਾ ਪੀਜ਼ਾ ਜ਼ਰੂਰ, ਲੇਕਿਨ ਉਹ ਕਿਹਾ ਉਹਨਾਂ ਵਾਸਤੇ ਸੀ, ਸਿਰਫ ਅਤੇ ਸਿਰਫ ਨਗਰ ਕੀਰਤਨ ਵਾਲਿਆਂ ਵਾਸਤੇ। ਚਲੋ ਅਗਲਿਆਂ ਦਾ ਵੀ ਥੋੜ੍ਹਾ ਦਸਵੰਧ ਹੋ ਜਾਂਦਾ, ਤੁਹਾਨੂੰ ਵੀ ਥੋੜ੍ਹੀ ਚੀਜ਼ ਸਸਤੀ ਮਿਲ ਜਾਂਦੀ ਹੈ, ਵੀ ਗੁਰੂ ਘਰ ਨਗਰ ਕੀਰਤਨ ਦੇ ਪੀਜ਼ੇ ਲੱਗਦੇ ਆ। $25 ਦੇ 2 ਪੀਜ਼ੇ ਆ ਅੱਜ ਵੀ, ਜਿਹੜੇ ਵੀਰਾਂ ਨੇ ਲੈ ਕੇ ਆਉਣੇ ਆ ਉੱਥੋਂ ਲੈ ਕੇ ਆਓ, ਨਾਲੇ ਅਗਲਿਆਂ ਨੂੰ ਸ਼ਾਬਾਸ਼ ਦੇ ਕੇ ਆਓ, ਨਾਲੇ ਉਹਨਾਂ ਨੂੰ ਵਧਾਈਆਂ ਦੇ ਕੇ ਆਓ ਵੀ ਭਾਈ ਅਸੀਂ ਹਰਜੀਤ ਭਾਈ ਦਾ ਪ੍ਰੋਗਰਾਮ ਸੁਣ ਗਏ ਹਾਂ, ਤੁਸੀਂ $25 ਦੇ 2 ਪੀਜ਼ੇ ਲਾਏ ਆ, ਡੀਲ ਬਹੁਤ ਵਧੀਆ ਲਾਈ ਹੈ। ਹੁਣ $25 'ਚ ਕੀ ਹੈ? ਮੈਂ ਤੁਹਾਨੂੰ ਫਿਰ ਕਹੂੰਗਾ, 2-4-5-10 ਸਟੋਰਾਂ ਦੇ ਪਤਾ ਕਰੋ, $25 ਦੇ 2 ਪੀਜ਼ੇ ਤੁਹਾਨੂੰ ਮਿਲਦੇ ਲਾਰਜ ਸਾਈਜ਼ ਦੇ, ਜੇ ਮਿਲਦੇ ਮੈਨੂੰ ਦੱਸੋ, ਆਪਾਂ ਰੇਟ ਹੋਰ ਘਟਾ ਦਿੰਦੇ ਹਾਂ, ਦੱਸੋ, ਬੇਸ਼ੱਕ ਦੱਸ ਦਿਓ, ਮੈਨੂੰ ਔਨ ਏਅਰ ਆ ਕੇ ਦੱਸ ਦਿਓ, ਮੈਂ ਔਨ ਏਅਰ ਤੁਹਾਡਾ ਸੁਣ ਲੈਂਦਾ, ਮੈਂ ਨਾਮ ਵੀ ਲੈ ਦਿਓ ਸਟੋਰ ਦਾ, ਕੋਈ ਗੱਲ ਨਹੀਂ, ਆਪਣੇ ਵੀਰ ਹੀ ਆ ਸਾਰੇ, ਵੀ ਕਿਹੜੇ ਸਟੋਰ 'ਤੇ 25 ਦਾ 2 ਪੀਜ਼ੇ ਤੁਹਾਨੂੰ ਦਿੰਦਾ ਕੋਈ ਲਾਰਜ? ਇੱਦਾਂ ਨਹੀਂ ਕਰੀਦਾ ਹੁੰਦਾ, ਸਿਆਣੇ ਆਪਾਂ ਸਾਰੇ ਹੀ ਹਾਂ। $25 ਦੇ 2 ਪੀਜ਼ੇ ਮੇਰੇ ਆ ਕਰਾਊਨ ਪੀਜ਼ੇ ਵਾਲਿਆਂ ਕੋਲੋਂ, ਨਾਲ ਅਸੀਂ ਦੇ ਰਹੇ ਹਾਂ 2 ਡਿਪਿੰਗ ਸੌਸ। ਆਨੈਸਟ ਟੂ ਗੋਡ, ਮੈਂ ਆਪਣੀ ਰੋਜ਼ੀ ਰੋਜ਼ੀ 'ਤੇ ਬੈਠਾ, ਕੋਕ ਦੀ ਬੋਤਲ ਮੈਂ ਆਪਣੇ ਕੋਲੋਂ ਲਾਈ ਹੈ, ਹੋਰ ਦੱਸੋ? ਨਹੀਂ ਯਾਰ, ਸਾਡੇ ਪਰਿਵਾਰ ਸੁਣਦੇ ਆ, ਕਿੱਥੋਂ ਕੋਕ ਬੋਤਲ ਲੈ ਕੇ ਆਉਣਗੇ? $2-2.5 ਦੀ ਬੋਤਲ ਮਿਲਦੀ ਆ ਐਵਰੇਜ, ਜੇ ਕਿਸੇ ਗੈਸ ਸਟੇਸ਼ਨ ਲੈ ਲਓ 3.5-4 ਡਾਲਰ ਦੀ ਬੋਤਲ ਮਿਲਣੀ ਹੈ ਕੋਕ ਦੀ, ਲੈਂਦੇ ਹਾਂ ਨਾ ਆਪਾਂ, ਕਿਤੇ ਅਸੀਂ ਬਾਹਰ ਪਿਕਨਿਕ 'ਤੇ ਜਾ ਰਹੇ ਹੋਈਏ, ਚਲੋ ਕਿਤੇ ਆਊਟਿੰਗ 'ਤੇ ਕਿਤੇ ਗਏ ਹਾਂ, ਘਰੋਂ ਕੋਕ ਭੁੱਲ ਗਏ, ਰਸਤੇ 'ਚ ਕੋਕ ਲੈਣੀ, ਗੈਸ ਸਟੇਸ਼ਨ ਤੋਂ ਲੱਗਦੇ ਜਾਂ ਕਿਤੇ ਵਰਾਇਟੀ ਸਟੋਰ ਤੋਂ ਜਾਂ ਜਿਹੜੇ ਆ ਸਟੋਰਸ ਦੂਜੇ ਹੁੰਦੇ, ਕਿੰਨੇ ਕਿੰਨੇ ਦੀ ਮਿਲਦੀ ਕੋਕ ਦੀ ਬੋਤਲ? 25 ਦੇ 2 ਪੀਜ਼ੇ, 2 ਡਿਪਿੰਗ ਸੌਸ, ਚਲੋ ਉਹਦੀ $1 ਕੋਸਟ ਵੀ ਲਾ ਲਓ ਡਿਪਿੰਗ ਸੌਸ ਦੀ, $2-3 ਕੋਕ ਦੀ, 4-5 ਡਾਲਰ ਤਾਂ ਆਹੀ ਨਿਕਲ ਗਏ, ਬਾਕੀ ਕੀ ਬਚੇ ਅਗਲਿਆਂ ਦੇ ਪੱਲੇ? $20, 20 ਦੇ 2 ਪੀਜ਼ੇ ਤੁਹਾਨੂੰ ਦੇ ਰਹੇ ਅਗਲੇ ਨਾਲ, ਫਿਰ ਤੁਸੀਂ ਪਲੇਟਾਂ ਵੀ ਆਪਾਂ ਨਾਲ ਦੇਣੀਆਂ, ਨੈਪਕਿਨ ਵੀ ਦੇਣੇ ਅਗਲਿਆਂ ਨਾਲ, ਜਿਨ੍ਹਾਂ ਨੇ ਕੋਕ ਦੀ ਬੋਤਲ ਲੈਣੀ ਕੋਕ ਦੀ ਬੋਤਲ ਲੈ ਲਿਓ ਵੀਰ ਮੇਰਿਓ, ਜਿਨ੍ਹਾਂ ਨੇ ਪੋਟੇਟੋ ਵੈਜਿਸ ਲੈਣੀ ਆ ਉਹ ਲੈ ਲਿਓ, ਰੇਟ $25 ਹੀ ਹੈ। ਹਾਂ ਜੇ ਤੁਸੀਂ ਕੋਈ ਕੋਈ ਘਰ ਦੇ 'ਚ ਗੈਸਟ ਆ ਗਏ ਆ, ਕੋਈ 25-30 ਪੀਜ਼ੇ ਚਾਹੀਦੇ ਆ, ਫਿਰ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਜਾ ਕੇ ਡੀਲ ਕਰੋ, ਠੀਕ ਆ, ਫਿਰ ਇੱਕ ਡਿਫਰੈਂਸ ਸਿਨੈਰੀ ਹੋ ਜਾਂਦਾ। ਪਰ 2 ਪੀਜ਼ੇ $25 ਦੇ ਆ ਲਾਰਜ, ਅੱਜ ਵੀ ਦੇ ਰਹੇ ਤੁਹਾਨੂੰ ਅਸੀਂ, ਕੱਲ੍ਹ ਵੀ ਦੇਵਾਂਗੇ, ਵੀਕਐਂਡ ਦੇ ਵੀ ਦੇਵਾਂਗੇ, ਠੀਕ ਹੈ ਜੀ। ਕਰਾਊਨ ਪੀਜ਼ਾ ਮੇਫੀਲਡ ਐਂਡ ਏਅਰਪੋਰਟ ਦੇ ਕੋਰਨਰ 'ਤੇ ਆ, ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ, ਜਦੋਂ ਕੋਈ ਨਵਾਂ ਸਟੋਰ ਖੁੱਲ੍ਹਦਾ ਉਹ ਆਪਾਂ ਨੂੰ ਸਾਥ ਦੇਣਾ ਚਾਹੀਦਾ ਆਪਣੀ ਕਮਿਊਨਿਟੀ ਨੂੰ, ਨਾ ਕਿ ਆਪਾਂ ਉਹਨਾਂ ਨੂੰ ਹੋਰ ਡਾਊਨ ਕਰੀਏ। ਆਪਾਂ ਨੂੰ ਵੀ ਪਤਾ ਪੀਜ਼ੇ ਕਿੰਨੇ ਆ, ਕਿੰਨੇ ਦੇ ਮਿਲਦੇ ਆ ਬਾਹਰ, ਠੀਕ ਹੈ ਨਾ। ਇਹ ਨੰਬਰ ਤੁਸੀਂ ਨੋਟ ਕਰੋ ਕਰਾਊਨ ਪੀਜ਼ਾ ਵਾਲਿਆਂ ਦਾ, ਜਿਹੜੇ ਵੀਰਾਂ ਨੇ ਹੁਣ ਵੀ ਔਡਰ ਕਰਨਾ, ਜੇ ਏਅਰਪੋਰਟ ਮੇਫੀਲਡ 'ਤੇ ਜਾ ਰਹੇ ਆ ਕੈਲਡਨ ਵੱਲ ਆਪਣੇ ਘਰ ਨੂੰ, ਅਤੇ 2 ਪੀਜ਼ੇ ਲੈ ਜਾਓ ਬੱਚਿਆਂ ਵਾਸਤੇ ਜਾਣ ਲੱਗੀਆਂ, 905-857-9292, 905-857-9292 ਦੇ ਕੋਕ ਦੀ ਜਾ ਸਕਦੀ ਹੈ। ਮੈਂ ਤਾਂ ਆਲਵੇਜ਼ ਤੁਹਾਡੇ ਨਾਲ ਗੱਲ ਪਰਿਵਾਰ ਵਾਂਗਰ ਹੀ ਕਰਦਾ, ਜੇ ਆਪਾਂ ਘਰ ਬੈਠੇ ਆਪਾਂ ਗੱਲ ਕਰਦੇ ਹਾਂ, ਸਿੰਪਲ ਜੀ ਗੱਲ ਤੁਹਾਨੂੰ ਸਮਝਾ ਦਿੱਤੀ ਹੈ, ਬਾਕੀ ਤੁਸੀਂ ਆਪ ਸਿਆਣੇ ਸਮਝਦਾ ਨਾ। ਮੈਸੇਜ ਕਿਹਦਾ ਆਇਆ ਵੀ, ਇੱਕ ਲਾਸਟ ਨੰਬਰ 6507 ਵਾਲਾ ਜੀ, ਲਓ ਜੀ, ਯੂ ਆਰ ਵੈਰੀ ਨਾਈਸ ਪਰਸਨ ਇਨ ਰੇਡੀਓ ਇੰਡਸਟਰੀ, ਵਾਓ ਜੀ, ਵਾਹ, ਥੈਂਕ ਯੂ ਸਰ ਫੋਰ ਯੂਅਰ ਕਾਇੰਡ ਵਰਡ, ਕੀਪ ਅਪ ਦ ਗ੍ਰੇਟ ਜੋਬ ਮਿਸਟਰ ਸਿੰਘ, ਸੋ ਨਾਈਸ ਹੋ ਜੀ ਭਾਜੀ, ਥੈਂਕ ਯੂ ਵੈਰੀ ਮੱਚ। ਤੁਹਾਡੇ ਮੈਸੇਜ ਅੱਗੇ ਵੀ ਬੜੇ ਆਏ ਬਈ, ਸਿੰਘ ਕਰਾਓ ਜੋ ਸ਼ੋ ਯਾਰ ਸਦੀਕ ਦਾ, ਪੱਕੀ ਗੱਲ ਅਸੀਂ ਬੋਲ, ਵਾਹ ਬਈ ਵਾਹ, ਬੱਲੇ ਵੀਰ ਮੇਰਾ, ਮੈਨੂੰ ਨਾਂ ਨਹੀਂ ਤੁਹਾਡਾ ਪਤਾ ਭਾਜੀ ਕਿ ਤੁਹਾਡੇ ਤਾਂ ਮੈਸੇਜ ਬੜੇ ਆਏ ਹੋਏ ਪਹਿਲਾਂ ਵੀ, ਬੜੀ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮੱਚ। ਜਿਹੜੇ ਵੀ ਸੱਜਣਾਂ ਨੇ ਮੈਸੇਜ ਆ ਰਹੇ ਆ, ਔਰ ਇੱਕ ਕਾਲ ਵੀ ਮਿਸ ਹੋਈ ਆ, ਉਹਨੂੰ ਮੈਂ ਵਾਪਸ ਕਾਲ ਕਰੂੰਗਾ। ਬਹੁਤ ਬਿਜ਼ਨਸਮੈਨਾਂ ਨੂੰ ਕਈ ਵਾਰੀ ਲੋੜ ਪੈਂਦੀ ਹੁੰਦੀ ਆ ਫੋਨ ਨੰਬਰ ਦੀ, ਡਾਇਰੈਕਟ ਲਾਈਨ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਆਫਟਰ ਦਾ ਸ਼ੋ, 6474481000, 647-448-1000, 6474481000। ਹੁਣ ਵੀਰ ਬਣ ਕੇ ਨਾ, ਜਿੰਨੀਆਂ ਸਾਡੀਆਂ ਲੇਡੀਜ਼ ਵੀ ਸੁਣ ਰਹੀਆਂ, ਜਾਓ, 25+ ਟੈਕਸ ਕਿੰਨੇ ਬਣਨੇ? $28 ਬਣਨੇ ਆ, ਉੱਥੇ ਜਾ ਕੇ ਤੁਸੀਂ ਪੀਜ਼ੇ ਲਿਆਓ, ਜਾ ਕੇ ਦਿਓ ਅਗਲਿਆਂ ਨੂੰ, ਜਾ ਕੇ $28, ਅਗਲੇ 2-4 ਡਾਲਰ, ਫਿਰ ਕੁੜੀਆਂ ਵੀ ਰੱਖੀਆਂ ਕੰਮ 'ਤੇ, ਉੱਥੇ ਤੁਹਾਨੂੰ ਪਤਾ ਸਾਰੇ ਖਰਚੇ ਹੁੰਦੇ ਆ। 905-857-9292 ਦੇ ਕੋਕ ਦੀ ਜਾ ਸਕਦੀ ਹੈ। ਕਰਾਊਨ ਪੀਜ਼ੇ ਦੇ ਪੀਜ਼ੇ ਦੀ ਮੈਨੂੰ ਵੀਕਐਂਡ ਦੇ ਫੋਨ ਆਏ, ਕਹਿੰਦੇ ਹਰਜੀਤ ਭਾਅ ਜੀ ਤੁਸੀਂ ਪੀਜ਼ੇ ਦੀ ਐਡ ਕਰਦੇ ਆ, ਵਾਕਈ ਪੀਜ਼ਾ ਬੜਾ ਸਵਾਦ ਨਾਲ ਤਿਆਰ ਕਰਦੇ ਆ। ਫਿਰ ਤੁਸੀਂ ਜੇ ਲਾਲ ਮਿਰਚਾਂ ਲੈਣੀਆਂ ਨਾਲ, ਉਹ ਵੀ ਤੁਹਾਨੂੰ ਫ੍ਰੀ ਮਿਲਣੀ ਹੈ। ਜੇ ਤੁਸੀਂ ਉੱਤੋਂ ਅਦਰਕ ਪਵਾਉਣੀ ਹੈ ਉਹ ਵੀ ਫ੍ਰੀ ਹੈ, ਹਰੀਆਂ ਮਿਰਚ ਪਾਉਣੀ ਹੈ ਉਹ ਵੀ ਫ੍ਰੀ ਹੈ, ਉਹ ਟੋਪਿੰਗ ਇਹ ਨਹੀਂ ਹੁੰਦੀਆਂ। ਫਿਰ ਚਿਕਨ ਦਾ, ਅੱਛਾ ਚਲੋ, ਅੱਜ ਮੈਂ ਪੀਜ਼ੇ ਦੀ ਦਿਹਾੜੀ ਲਾ ਹੀ ਦੇਣੀ ਪੂਰੀ ਹੈ ਘੰਟਾ, ਕਿਸੇ ਵੀ ਸਟੋਰ ਪੀਜ਼ੇ ਵਾਲਿਆਂ ਤੋਂ ਜਿਹੜੇ ਅਸੀਂ ਚਿਕਨ ਪਵਾਉਂਦੇ ਹਾਂ, ਉਹ ਤੁਹਾਡੀਆਂ 2 ਟੋਪਿੰਗ ਕਹਿੰਦੇ ਆ ਇੱਕ ਦੇ ਵਿੱਚ, ਗਿਣਦੇ ਤਾਂ ਨਹੀਂ, ਗਿਣਦੇ, ਕੋਈ ਝੂਠ ਤਾਂ ਨਹੀਂ ਮੈਂ ਕਹਿ ਰਿਹਾ ਵੀਰ ਮੇਰੇ। ਅਤੇ ਇੱਥੇ ਤੁਸੀਂ ਲੈਣਾ, ਇੱਥੇ ਤੁਹਾਡੀ 1 ਟੋਪਿੰਗ ਕਿੰਨੀ ਜਾਂਦੀ ਚਿਕਨ ਦੀ? ਹੁਣ ਕੀ ਬੱਚੇ ਦੀ ਜਾਨ ਲੈਣੀ ਹੈ? ਆਰਡਰ ਕਰੋ ਜਲਦੀ ਜਲਦੀ, 905-857-9292, 905-857-9292, $25 ਦੇ 2 ਲਾਰਜ ਪੀਜ਼ੇ
1: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ। ਸ਼ੈਲ ਗੈਸ ਸਟੇਸ਼ਨ, ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ, ਇਹਦੇ 'ਚ ਟਨਲ ਕਾਰ ਵਾਸ਼ ਹੈਗਾ, 4 ਕੋਇਨ ਕਾਰ ਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਜੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3-ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479-988-4449, ਹਸੀਬ ਸ਼ੇਖ 6479-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
2: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
0: ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਵਿਰਸਾ ਔਰ ਮੇਰਾ ਛੋਟਾ ਵੀਰ ਪਰਮਜੀਤ ਵੀ ਪ੍ਰੋਗਰਾਮ ਸੁਣ ਰਿਹਾ, ਉਹਨਾਂ ਦਾ ਮੈਸੇਜ ਵੀ ਆਇਆ। ਪਰਮਜੀਤ ਵੀਰ ਮੇਰਾ ਡੀਜੇ ਦਾ ਕੰਮ ਵੀ ਕਰਦਾ ਹੈ, ਕੰਸਟਰਕਸ਼ਨ ਦਾ ਕੰਮ ਵੀ ਕਰਦਾ ਹੈ। ਕਈ ਲੋਕ ਮੈਥੋਂ ਤਾਂ ਨਾ ਸਿੱਧੀਆਂ ਗੱਲਾਂ ਕਹਿ ਹੀ ਹੋ ਜਾਂਦੀਆਂ ਹੁੰਦੀਆਂ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਸਾਫ਼ ਗੱਲਾਂ ਕਿਉਂ ਕਰਦਾ। ਕਈ ਲੋਕ ਇੰਸਟਾਗ੍ਰਾਮ 'ਤੇ ਆਪਣੇ ਨਾ ਸ਼ੋਜ਼ ਦੇ ਪਾ ਕੇ ਥੋੜ੍ਹੀਆਂ ਜਿਹੀਆਂ ਇਹ ਉਹ ਜਿਵੇਂ ਕਹਿੰਦੇ ਨਾ ਵੀ ਸੁਰਖੀ ਬਿੰਦੀ ਲਾ ਕੇ ਅਤੇ ਉਹਨੂੰ ਪੋਸਟ ਕਰ ਦਿੰਦੇ ਆ ਚੀਜ਼ਾਂ ਨੂੰ। ਜਿਹੜੀ ਸਾਡੀ ਇੱਥੋਂ ਦੀ ਯੰਗ ਨੇਸ਼ਨ ਆ ਉਹ ਇਹਨਾਂ ਚੀਜ਼ਾਂ ਨੂੰ ਬੜੀ ਨਾ ਪਸੰਦ ਕਰਦੀ ਹੈ। ਉਹ ਇੰਸਟਾਗ੍ਰਾਮ 'ਤੇ ਇੰਨੇ ਫੋਲੋਵਰਸ ਆ, ਬਲਾ ਬਲਾ ਬਲਾ, ਇਟ ਮੀਨਸ ਇਜ਼ ਅ ਗੁੱਡ ਗਾਈ, ਬਲਾ, ਦੇ ਆਰ ਚਾਰਜਿੰਗ ਲਾਈਕ $1800 $1900 ਫੋਰ ਦਾ ਡੀਜੇ ਓਨਲੀ। ਜਿਨ੍ਹਾਂ ਨੇ ਡੀਜੇ ਦਾ ਕੰਮ ਕਰਾਉਣਾ ਔਰ ਬੰਦੇ ਦਾ ਤਜ਼ਰਬਾ ਪਤਾ ਕਿੰਨਾ, ਮੈਂ ਟੋਰਾਂਟੋ 'ਚ ਇਸ ਵੇਲੇ ਨੰਬਰ 1 ਖਿਤਾਬ ਦੇਣਾ ਇਸ ਬੰਦੇ ਨੂੰ, ਡੀਜੇ ਮੈਨ ਨੂੰ। ਇਸ ਤੋਂ ਵਧੀਆ ਬੰਦਾ ਮੈਂ ਡੀਜੇ ਵਾਲਾ ਨਹੀਂ ਅੱਜ ਤੱਕ ਦੇਖਿਆ ਕੋਈ ਬੰਦਾ। ਔਰ ਤੁਹਾਡੀ ਗਰੰਟੀ ਮੇਰੀ ਹੈ, ਮੇਰਾ ਕੋਈ ਬਿਜ਼ਨਸ ਨਹੀਂ ਇਸ ਬੰਦੇ ਦੇ ਨਾਲ, ਮੇਰਾ ਬਸ ਪਿਆਰ ਆ। ਇਹ ਬਹੁਤ ਪਿਆਰ ਵਾਲਾ ਵੀਰ ਆ ਮੇਰਾ, ਮੈਂ ਨਾ ਬਿਜ਼ਨਸ ਬੇਸ 'ਤੇ ਇਸ ਬੰਦੇ ਦੀ ਐਡ ਕਰ ਰਿਹਾ, ਕਿਉਂਕਿ ਜਦੋਂ ਕਿਸੇ ਬੰਦੇ ਦੀ ਖਾਸੀਅਤ ਹੋਵੇ ਨਾ ਉਹਨੂੰ ਤਾਰੀਫ ਕਰਨੀ ਬਣਦੀ ਵੀ ਹੈ। ਪਰਮਜੀਤ ਵੀਰ ਮੈਂ ਬਹੁਤ ਲੰਬੇ ਅਰਸੇ ਤੋਂ ਜਾਣਦਾ, ਤੁਸੀਂ ਵੀ ਜਾਣਦੇ ਹੋ ਇਹਨਾਂ ਨੂੰ, ਬਹੁਤ ਮੁੰਡਾ ਹਾਲੇ ਦਾ ਮੁੰਡਾ ਜਿਹਨੂੰ ਕਹਿੰਦਾ ਮੈਂ ਤੁਹਾਨੂੰ। ਜੇ ਕਿਸੇ ਨੇ ਡੀ ਜੇ ਆਪਣੇ ਘਰ 'ਚ ਲਵਾਉਣਾ ਨਾ, ਮੈਂ ਅੱਜ ਰੇਡੀਓ 'ਤੇ ਅਨਾਊਂਸ ਹੀ ਕਰ ਰਿਹਾ ਪ੍ਰਾਈਜ਼, ਭਾਵੇਂ ਹਾਲ 'ਚ ਲਵਾ ਲਿਓ, ਭਾਵੇਂ ਕਿਤੇ ਮਾਈਆਂ ਦਾ ਫੰਕਸ਼ਨ ਹੋਵੇ, ਭਾਵੇਂ ਜਾਗੋ ਹੋਵੇ, ਕਿਤੇ ਫੰਕਸ਼ਨ ਹੋਵੇ, ਇਸ ਬੰਦੇ ਤੋਂ ਵਧੀਆ ਤੁਹਾਨੂੰ ਡੀ ਜੇ ਨਹੀਂ ਹੋਰ ਕੋਈ ਲਾ ਸਕਦਾ। ਨਾਲੇ ਸਪੀਕਰ ਵੀ ਆਪਣੇ ਲੈ ਕੇ ਆਊ, ਨਾਲ ਲਾਈਟਾਂ ਚਾਹੀਦੀਆਂ ਰੰਗ ਬਿਰੰਗੀਆਂ ਜਿਹੜੀਆਂ ਤੁਹਾਡੇ ਵਧੀਆ ਵਧੀਆ ਜਦੋਂ ਨੱਚਦੇ ਫਿਰ ਟਿਮ ਟਮਾਉਣ ਲਾਈਟਾਂ ਵਿੱਚ, ਡਿਸਕੋ ਲਾਈਟਾਂ, ਉਹ ਵੀ ਲੈ ਕੇ ਆਜੂਗਾ। ਇੱਕ ਵਾਰੀ ਫੋਨ ਕਰਕੇ ਰੇਟ ਪਤਾ ਕਰ ਲਓ। ਤੁਸੀਂ ਕਹੋਗੇ ਹਰਜੀਤ ਭਾਅ ਜੀ ਵਾਕਈ ਸਾਨੂੰ ਡੀ ਜੇ ਵਾਲਾ ਬੰਦਾ ਟਕਰਾਇਆ ਤੁਸੀਂ, ਔਰ ਮੇਰੀ ਉਮਰ ਦੇ ਨਾਲ ਮੇਰੇ ਐਕਸਪੀਰੀਅੰਸ ਦੇ ਨਾਲ ਇਸ ਤੋਂ ਵਧੀਆ ਡੀ ਜੇ ਵਾਲਾ ਬੰਦਾ ਮੈਂ ਨਹੀਂ ਦੇਖਿਆ ਕੋਈ ਅੱਜ ਤੱਕ ਕੋਈ ਵੀ। ਬਹੁਤ ਫੰਕਸ਼ਨ ਮੈਂ ਅਟੈਂਡ ਕੀਤੇ ਆ, ਬਹੁਤ ਫੰਕਸ਼ਨ ਪਾਰਟੀ ਅਸੀਂ ਅਟੈਂਡ ਕਰਦੇ ਵੀ ਹਾਂ, ਪਰ ਇਹ ਐਸਾ ਡੀ ਜੇ ਵਾਲਾ ਬੰਦਾ, ਮੈਂ ਤੁਹਾਨੂੰ ਨੰਬਰ ਦੇਣ ਲੱਗਾ, ਤੁਸੀਂ ਇਸ ਨੰਬਰ 'ਤੇ ਕਾਲ ਕਰਿਓ। ਮੈਂ ਅਗੇਨ ਆਈ ਵੁੱਡ ਸੇ ਮੇਰਾ ਬਿਜ਼ਨਸ ਨਹੀਂ ਇੰਨਾ ਕੋਈ ਹੈ, ਨਾ ਇਹਨਾਂ ਦੀ ਮੈਂ ਐਡ ਕਰਦਾ, ਸਿਰਫ ਇਹਦੀ ਇੱਕ ਸ਼ਾਬਾਸ਼ ਹੈ ਇਸ ਵੀਰ ਮੇਰੇ ਨੂੰ। 647 ਅੱਗੇ ਬਿਲਕੁਲ ਨਹੀਂ ਲੱਗਣਾ, ਲੱਗਣਾ ਅੱਗੇ 416-897-5829 ਨੰਬਰ ਨੋਟ ਕਰ ਲਿਆ। ਇਹ ਮੇਰਾ ਖਿਆਲ 20 ਸਾਲ ਤੋਂ ਉੱਤੇ ਦਾ ਤਜ਼ਰਬਾ ਹੈ ਬੰਦੇ ਨੂੰ ਡੀ ਜੇ ਲਾਈਨ ਦਾ। 416-897-5829 'ਤੇ ਕਾਲ ਕਰ ਲਿਓ ਔਰ ਜ਼ਿੰਦਗੀ ਤੁਸੀਂ ਯਾਦ ਕਰੋਗੇ ਯਾਰ ਡੀ ਜੇ ਵਾਲਾ ਬੰਦਾ ਸਾਨੂੰ ਹਰਜੀਤ ਭਾਅ ਜੀ ਟਕਰਾਇਆ ਸੀ ਕੋਈ। ਮੈਂ ਤੁਹਾਨੂੰ, ਤੁਸੀਂ ਮੈਨੂੰ ਬਾਅਦ 'ਚ ਫੋਨ ਕਰੋਗੇ ਫੰਕਸ਼ਨ ਤੋਂ ਬਾਅਦ, ਹਰਜੀਤ ਭਾਅ ਜੀ ਥੈਂਕ ਯੂ, ਨਾਲੇ ਪੈਸੇ ਘੱਟ ਨਾਲੇ ਡੀ ਜੇ ਵਾਲਾ ਬੰਦਾ ਟੌਪ ਦਾ ਹਾਲੇ ਦਾ ਚੋਟੀ ਦਾ ਬੰਦਾ। 416-897-5829 'ਤੇ ਜਲਦੀ ਜਲਦੀ ਕਾਲ ਕਰ ਲਿਓ ਜੇ ਤੁਸੀਂ ਡੀ ਜੇ ਬੁੱਕ ਕਰਨਾ। ਤੇ
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
6: You're listening to Punjabi Versa, Monday to Friday, 11 a.m. to 12 p.m.

0: ਇੱਦਾਂ ਕਰੋ ਬਈ, ਤੁਸੀਂ ਬੱਬਰ ਸ਼ੇਰ ਸੁਣ ਰਹੇ ਆ ਪ੍ਰੋਗਰਾਮ ਨੂੰ, ਆਹ ਗਾਣਾ ਜਿਹੜਾ ਲਾਉਣ ਲੱਗਾ ਨਾ ਮੈਂ, ਮੈਨੂੰ ਦੱਸੋ ਗਾਣਾ ਕਿਹੜਾ ਲੈ ਮਾਂਜੋ। ਪਰਮਜੀਤ ਭਾਜੀ ਦਾ ਦੱਸ ਦੇਣਗੇ ਕਿਉਂਕਿ ਡੀਜੇ ਦਾ ਕੰਮ ਕਰਦੇ ਆਪ, ਠੀਕ ਹੈ ਨਾ। ਹੋਰ ਦੱਸੋ ਮੈਨੂੰ ਕੋਈ ਗਾਣਾ, ਕੋਈ ਬੰਦਾ ਦੱਸ ਸਕਦਾ ਵੀ ਇਹ ਗਾਣਾ ਹੈ ਕਿਹੜਾ। ਹੁਣ ਲੱਗ ਗਿਆ ਹੋਣਾ ਪਤਾ ਵੀ ਥੋੜਾ ਜਿਹਾ, ਹੁਣ ਤਾਂ ਥੋੜਾ ਹਿੰਟ ਜਿਹਾ ਮਿਲ ਗਿਆ ਹੋਣਾ। 905-600-33-33 905-673-3333 ਦੇ ਇਹ ਗਾਣਾ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ ਗਾਣਾ। ਚਲੋ ਤੁਹਾਨੂੰ ਹਿੰਟ ਦੇਣਾ, ਥੋੜ੍ਹਾ ਬੜਾ ਪੁਰਾਣਾ ਗੀਤ ਹੈ, ਬਹੁਤ ਹੀ ਪੁਰਾਣਾ ਗੀਤ ਹੈ, ਔਰ ਸ਼ਾਇਦ ਅਸੀਂ ਤਾਂ ਉਦੋਂ ਜਹਾਨ 'ਚ ਵੀ ਨਹੀਂ ਆਏ ਹੋਣੇ ਲੱਗਦਾ ਜਦੋਂ ਦਾ ਗੀਤ ਹੈ, ਪਰ ਫਿਰ ਵੀ ਜੇ ਕਿਸੇ ਨੂੰ ਆਈਡੀਆ ਹੋਵੇ ਜ਼ਰੂਰ ਦੱਸਿਓ। 905-673-3337 ਲੱਗ ਗਿਆ ਜੀ, ਪਤਾ ਕਿਸੇ ਨੂੰ ਤਾਂ ਨਹੀਂ ਲੱਗਾ ਹਲੇ, ਨਹੀਂ ਲੱਗਾ ਪਤਾ, ਇੰਨੀ ਤਾਂ ਕੱਲ ਠਾ ਠਾ ਆ ਜਾਣੀ ਅਸੀਂ। 905-600-73-33-37 ਨਹੀਂ ਪਤਾ ਲੱਗਾ, ਮੈਨੂੰ ਤਾਂ ਲੱਗਦਾ ਪਰਮਜੀਤ ਨੂੰ ਪਤਾ ਨਹੀਂ ਲੱਗਾ ਗਾਣਾ ਅੱਜ। ਡੀ ਜੇ ਮੈਨ ਇਹ ਤਾਂ ਤੇਰਾ ਵੀਰ ਦਾ ਮੈਸੇਜ, ਇੰਨੀ ਦਿਨ ਨੂੰ ਆ ਜਾਣਾ ਸੀ ਮੈਨੂੰ। ਲਓ ਜੀ ਲੱਗਦਾ ਨਹੀਂ ਕਿਸੇ ਨੂੰ ਪਤਾ ਲੱਗਾ, ਕਰ ਲਓ ਇੱਕ ਅੱਧਾ ਮਿੰਟ ਹੋਰ ਟਰਾਈ ਜੇ ਕਰ ਸਕਦੇ ਹਾਂ ਤੇ। 905-600-73-33-37 ਲੱਗਦਾ ਪਤਾ ਲੱਗ ਗਿਆ ਸਾਰਿਆਂ ਨੂੰ। ਹੈਲੋ,
1: ਹਾਂਜੀ ਮੁੰਡਾ ਮੇਰਾ ਸਨੇਚਰ ਹੀ,
0: ਕਿੰਨਾ ਪੁਰਾਣਾ ਗੀਤ ਹੈ ਦੱਸੋ
1: ਇਹ ਬਾਈ, ਹੁਣ 70 ਦੇ ਹੋ ਗਏ ਤੇ ਉਦੋਂ ਦੇ ਸੁਣਦੇ ਆ।
0: ਕੀ ਬਾਤ ਹੈ, ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ,
2: ਹਾਂਜੀ ਸਰ ਜੀ, ਦਾਤਾ ਭਾਈ ਸਾਹਿਬ ਨੇ ਇਹੋ ਗਾਣਾ ਜੀ,
0: ਕਿੱਦਾਂ ਦਾ ਗੀਤ ਹੈ ਲਾ ਦਈਏ ਫਿਰ,
2: ਬਹੁਤ ਸੋਹਣਾ। ਹਾਂਜੀ ਹਾਂਜੀ,
0: ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ,
3: ਹੈਲੋ,
0: ਹਾਂਜੀ
3: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਵੀਰਾ ਜੀ।
3: ਹਾਂਜੀ ਇਹ ਨੀ ਹੈਗਾ ਜੀ, ਪੰਡਿਤ ਜੀ ਕੀ ਲਾਲ ਮੇਰਾ।
0: ਗਾਣਾ ਦੱਸੋ ਕਿੱਦਾਂ ਦਾ ਫਿਰ,
3: ਹਾਂਜੀ
0: ਗਾਣਾ ਕਿਵੇਂ ਦਾ, ਲਾ ਦਈਏ ਪੂਰਾ ਹੁਣ
3: ਲਾ
0: ਦਿਓ, ਥੈਂਕ ਯੂ। ਨੈਕਸਟ ਕਾਲ, ਹੈਲੋ,
4: ਹਾਂਜੀ ਭਾਜੀ
0: ਜੀ, ਸਰ
4: ਕਿਵੇਂ ਹਾਲ ਚਾਲ,
0: ਕਿੱਥੇ ਸੀ ਤੁਸੀਂ ਇੰਨੀ ਦੇਰ ਤੇ, ਹੁੰਦਾ ਪ੍ਰੋਗਰਾਮ 10 ਮਿੰਟ ਰਹਿ ਗਏ, 12 ਮਿੰਟ, ਇੰਨੀ ਦੇਰ ਰੜਕੇ ਨਹੀਂ ਅੱਜ।
4: ਮੈਂ ਬਸ ਥੋੜਾ ਬਿਜ਼ੀ ਸੀਗਾ, ਮੈਂ ਕਿਹਾ ਚਲੋ ਮੈਂ ਜਿੱਦੇ ਬੈਠਾ ਭਾਈ ਨੂੰ ਫੋਨ ਲਾ ਲਿਆ।
0: ਚਲੋ ਵਧੀਆ ਗੱਲ, ਹੋਰ ਸਭ ਠੀਕ ਹੈ ਵੀਰੇ?
4: ਹਾਂਜੀ ਹਾਂਜੀ, ਤੁਸੀਂ ਸੁਣਾਓ ਕਿਦਾਂ।
0: ਆ ਗਾਣਾ ਪਤਾ ਕਿਹੜਾ ਲੱਗਾ ਲਾਉਣ ਮੈਂ ਹੁਣ,
4: ਲਗਾਓ ਲਗਾਓ ਜੀ,
0: ਨਾ ਲੱਗਾ ਗਾਣਾ ਹੁਣ। ਨੈਕਸਟ ਕਾਲ, ਟ੍ਰੈਫਿਕ ਜੈਮ, ਹੈਲੋ,
5: ਹੈਲੋ,
0: ਹਾਂਜੀ ਸਰ,
5: ਹਰਜੀਤ ਜੀ, ਸਾਧੂ ਸਿੰਘ ਮਾਂਗਟ ਬੰਬੇ,
0: ਕੌਣ ਬੋਲ ਰਿਹਾ?
5: ਸਾਧੂ ਸਿੰਘ ਮਾਂਗਟ ਬੰਬੇ ਤੋਂ ਬੋਲ ਰਿਹਾ ਜੀ, ਮੈਂ ਗਾਣਾ ਸੁਣਨਾ ਹੈ ਮੁਹੰਮਦ ਰਫੀ ਦਾ।
0: ਮੈਂ ਸਰ ਲਾਉਣਾ ਹੁਣੇ ਆਹ ਗੀਤ, ਪਤਾ ਕਿਹੜਾ ਤੁਹਾਨੂੰ ਲਾ ਰਿਹਾ ਹੁਣ, ਪਤਾ ਤੁਹਾਨੂੰ?
5: ਨਹੀਂ ਮੈਂ ਇੰਨਾ, ਨਹੀਂ ਪਰ ਮੈਨੂੰ ਇਹ ਗਾਣਾ ਪਹਿਲਾਂ ਵੀ ਇੱਕ ਦਿਨ ਤੁਹਾਨੂੰ ਕਿਹਾ ਸੀ, ਤੁਸੀਂ ਲਾਇਆ ਨਹੀਂ।
0: ਮੈਂ ਮੁਹੰਮਦ ਰਫੀ ਸਾਹਿਬ ਦਾ ਗੀਤ ਤੁਹਾਡੇ ਵਾਸਤੇ ਜ਼ਰੂਰ ਲਾਉਣਾ ਸਰ, ਬੰਬੇ ਵਾਲਿਓ। ਨੈਕਸਟ ਕਾਲ, ਹੈਲੋ, ਹੈਲੋ, ਬੋਲੋ ਜੀ, ਨਹੀਂ ਬੋਲਣਾ, ਥੈਂਕ ਯੂ। ਲਓ ਵੀ, ਜਿਹੜੇ ਸਾਡੇ ਰਿਸਪੈਕਟਡ ਲਾਈਕ ਫਾਦਰ ਜੀ ਦੇ ਸੁਣ ਰਹੇ ਆ, ਉਹਨਾਂ ਵਾਸਤੇ ਗੀਤ ਆ ਜੀ, ਵੱਡਿਆਂ ਵਾਸਤੇ। ਵੱਡਿਆਂ ਵਡੇਰਿਆਂ ਦਾ ਘਰ ਚ ਹੋਣਾ ਬੜੀ ਵੱਡੀ ਗੱਲ ਹੁੰਦੀ ਹੈ, ਇਹ ਜਿੰਦੇ ਹੁੰਦੇ ਆ ਘਰ ਦੇ ਜਿਹੜੇ ਵੱਡੇ ਵਡੇਰੇ।
6: ਦਿਨ ਰਾਤ ਪਵਾੜੇ ਪਾਏ ਸਾ,

0: ਦਾਰੂ ਦੀ ਬੋਤਲ ਵੱਟੇ।
1: ਉਹ ਨਾ ਪੰਡਿਤ ਜੀ ਇੱਦਾਂ ਨਾ ਆਖੋ।

0: ਮੈਂ ਕਹਿੰਦਾ ਸੋਹਣੀ ਲਓ ਗਾਣਾ, ਟ੍ਰੈਫਿਕ ਪੂਰਾ ਜਾਮ ਹੈ ਸਟੂਡੀਓ ਦਾ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਜੀ, ਅੱਜ ਤਾਂ ਫਰਾਈਡੇ ਬਣਾਇਆ ਤੁਸੀਂ ਜੀ,
0: ਮਜ਼ਾ ਆ ਰਿਹਾ ਬਾਹਰ
1: ਪੂਰਾ ਪੂਰਾ ਭਾਜੀ। ਅੱਜ ਤਾਂ ਆਵਾਜ਼ ਵੀ ਵਧੀਆ ਕਰਕਦੀ ਆ ਜੀ, ਅੱਜ ਤਾਂ ਮਿਸ਼ਰੀ ਖਾਧੀ ਲੱਗਦੀ ਤਾਜ਼ੀ। ਹਾਂਜੀ
0: ਮਿਸ਼ਰੀ ਖਾਧੀ ਧਾਗੇ ਵਾਲੀ ਮੈਂ।
1: ਹਾਂਜੀ ਧਾਗੇ ਵਾਲੀ ਬਾਜੀ।
2: ਸਿਤਾਰੇ ਵਿਦਿਆ ਦੇ ਚੰਨ ਨਵਾਂ ਹੀ ਚੜ੍ਹੇਗਾ।
0: ਵਾਹ ਵਾਹ।

0: ਲਓ ਜੀ ਇਹ ਗੀਤ ਤੁਹਾਡੇ ਵਾਸਤੇ ਲਾਇਆ। ਆਈ ਐਮ ਸ਼ੋਰ ਕਿ ਤੁਹਾਨੂੰ ਸਾਡੇ ਵਿਦ ਰਿਸਪੈਕਟ ਜਿਹੜੇ ਸਾਡੇ ਰਿਸਪੈਕਟਡ ਸਾਡੇ ਵੱਡੇ ਸੁਣ ਰਹੇ ਆ ਉਹਨਾਂ ਵਾਸਤੇ ਗੀਤ ਲਾਇਆ ਕਿਉਂਕਿ ਪੁਰਾਣੇ ਗੀਤ ਕਈ ਵਾਰ ਉਹਨਾਂ ਨੂੰ ਬੜੇ ਚੰਗੇ ਲੱਗਦੇ ਆ ਪੰਜਾਬੀ ਵਿਰਸਾ।
1: ਹੈਲੋ ਜੀ, ਮੈਨੂੰ ਇੱਕ ਗਾਣਾ ਤਾਂ ਸੁਣਾ ਦਿਓ
0: ਸਰ। ਮੁਹੰਮਦ ਰਫੀ ਸਾਹਿਬ ਆ ਗਏ ਜੀ ਬਸ
1: ਲਾ ਦੇ ਅਰਜੀਤ।
0: ਸਰ ਮੈਂ ਤੁਹਾਡੇ ਵਾਸਤੇ ਲਾ ਰਿਹਾ ਰਫੀ ਸਾਹਿਬ ਦਾ, ਕਿਹੜਾ ਗੀਤ
1: ਤੁਹਾਨੂੰ ਜਦੋਂ ਰਫੀ ਹੋਰ ਗਾਣਾ ਟੇਕ ਹੋ ਰਿਹਾ ਸੀ ਮੈਂ ਸਾਹਮਣੇ ਬੈਠਾ ਸੀ।
0: ਆ ਵਾਹ ਬਈ ਵਾਹ, ਕਿਹੜਾ ਗੀਤ ਤੁਹਾਨੂੰ ਪਸੰਦ ਆ ਰਫੀ ਸਾਹਿਬ ਦਾ?
1: ਐ ਮੇਰੀ ਮਹਿਬੂਬਾ ਤੁਝੇ ਮੇਰੇ ਸਾਥ ਚੱਲਣਾ ਹੋਗਾ, ਰੋਸ਼ਨੀ ਲੇਕਰ ਅੰਧੇਰੇ ਸੇ ਗੁਜ਼ਰਨਾ ਹੋਗਾ। ਫਿਲਮ 11,000 ਲੜਕੀਆਂ, ਫਿਲਮ ਦੇ ਵਿੱਚ ਬਾਲਾ ਸਿਨਹਾ ਔਰ ਭਾਰਤ ਭੂਸ਼ਣ।
0: ਤੁਸੀਂ ਤਾਂ ਮੂਵੀ ਦਾ ਨਾਮ ਵੀ ਦੱਸਤਾ ਸਾਰਾ ਕੁਛ।
1: 11,000 ਲੜਕੀਆਂ, ਮੈਂ ਰਫੀ ਸਾਹਿਬ ਨੇ ਮੇਰੇ ਵੱਲ ਹੱਥ ਕਰਕੇ ਗਾਣਾ ਗਾਇਆ ਸੀ।
0: ਅੱਛਾ, ਇਹ ਵਾਲਾ ਗੀਤ
1: ਕਸਮ ਨਾਲ ਝੂਠ ਨਹੀਂ ਬੋਲਦਾ 62।
0: ਗਾਣਾ ਹੈ ਕਿਹੜਾ ਸੀ?
1: ਐ ਮੇਰੀ ਮਹਿਬੂਬਾ ਤੁਝੇ ਮੇਰੇ ਸਾਥ ਚੱਲਣਾ ਹੋਗਾ, ਰੋਸ਼ਨੀ ਲੇਕਰ ਅੰਧੇਰੇ ਸੇ ਗੁਜ਼ਰਨਾ ਹੋਗਾ।
0: ਤੁਸੀਂ ਤਾਂ ਗਾਣਾ ਹੀ ਬੜਾ ਜਿਹੜਾ ਮੈਂ ਕਦੀ ਲਾਇਆ ਨੀ ਜ਼ਿੰਦਗੀ ਚ ਗਾਣਾ ਤੇ। ਚਲੋ ਕੋਈ ਨੀ ਸਰ, ਜ਼ਰੂਰ ਲਾਨੇ ਆ। ਉਹ ਮੈਨੂੰ ਮਹਿਬੂਬਾ ਵਾਲਾ ਗਾਣਾ ਹੋਰ ਮਿਲ ਗਿਆ, ਪਰ ਚਲੋ ਕੋਈ ਗੱਲ, ਮੈਂ ਟਰਾਈ ਕਰਦਾ ਸਰ ਤੁਹਾਡੇ ਵਾਸਤੇ ਗੀਤ ਲਾਉਂਦੇ ਰਫੀ ਸਾਹਿਬ ਦਾ। ਜ਼ਰੂਰ ਸਰ, ਥੈਂਕ ਯੂ ਵੈਰੀ ਮਚ ਮਾਂਗੜ ਸਾਹਿਬ। ਤੁਹਾਡੇ ਕੋਲ ਤਾਂ ਬੋਂਬੇ ਦੀਆਂ ਹਿਸਟਰੀਆਂ ਸੁਣੀਆਂ ਕਰਨੀਆਂ ਸੀ ਕਦੀਆਂ ਕਦੇ। ਈਗਲ ਟਰੱਕ ਸੇਲਸ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਔਰ ਈਗਲ ਟਰੱਕ ਸੇਲਸ ਤੁਹਾਡੇ ਵਾਸਤੇ ਹਾਜ਼ਰ ਹੈ। ਔਰ ਈਗਲ ਟਰੱਕ ਸੇਲ ਵਾਲੇ ਕਹਿੰਦੇ ਆ ਵੀ ਤੁਸੀਂ ਬਹੁਤ ਜ਼ਿਆਦਾ ਵਧੀਆ ਕਹਿੰਦੇ ਯੂਜ਼ਡ ਚੋਟੀ ਦੇ ਟਰੱਕ ਲੈਣੇ ਆ ਤੇ ਫਿਰ ਤੁਹਾਨੂੰ ਬਈ ਇਹ ਕਿੱਥੋਂ ਮਿਲਣੇ ਆ? ਇਹ ਮਿਲਣੇ ਈਗਲ ਟਰੱਕ ਸੇਲ ਦੇ ਬੇਲ ਸੇਖੋ ਸਾਹਿਬ ਦੇ ਕੋਲੋਂ, ਨੰਬਰ 416-819-6000 ਤੇ ਕਾਲ ਕੀਤੀ ਜਾ ਸਕਦੀ ਹੈ। 416-819-6000 ਤੇ ਕਾਲ ਕੀਤੀ ਜਾ ਸਕਦੀ ਹੈ। ਸੁਰਜੀਤ ਸਿੰਘ ਪੱਡਾ ਸਾਹਿਬ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਇੰਸ਼ੋਰੈਂਸ ਦੇ ਫੀਲਡ ਦੇ ਮਾਹਿਰ ਲੋਕ ਹੈ, ਪੁਰਾਣੇ ਬੰਦੇ ਆ, ਐਕਸਪਰਟ ਬੰਦੇ ਆ। ਤੁਸੀਂ ਵੀ ਜੇ ਆਪਣੀਆਂ ਇੰਸ਼ੋਰੈਂਸਾਂ ਕਰਾਉਣੀਆਂ ਤੇ ਸੁਰਜੀਤ ਸਿੰਘ ਪੱਡਾ ਸਾਹਿਬ ਦੇ ਕੋਲੋਂ ਕਰਾਇਓ। 647-3300-3100 ਦੇ ਕਾਲ ਕੀਤੀ ਜਾ ਸਕਦੀ ਹੈ। 647-3300-3100 ਦੇ ਕਾਲ ਕੀਤੀ ਜਾ ਸਕਦੀ ਹੈ। ਮੇਰੇ ਬਹੁਤ ਪਿਆਰੇ ਵੀਰ ਆ ਟੋਨੀ ਭਾਜੀ ਨੇ, ਸਾਡੇ ਨਕੋਦਾ ਦੇ ਨਾਲ ਹੀ ਸ਼ਹਿਰ ਆ ਜੀ, ਰੂਪੇਵਾਲ ਪਿੰਡ ਉਹਨਾਂ ਦਾ, ਔਰ ਰੂਪੇਵਾਲ ਸੀਚੇਵਾਲ ਇਹਨਾਂ ਦੇ ਬ੍ਰਦਰ ਉੱਥੇ ਪੰਚ ਵੀ ਹੈ ਤੇ ਹੁਣ ਪਤਾ ਨਹੀਂ ਸਰਪੰਚ ਬਣ ਗਏ ਨਹੀਂ ਬਣ ਗਏ, ਹਾਲੇ ਤੱਕ ਇਹਨਾਂ ਨੇ ਮੂੰਹ ਮਿੱਠਾ ਤਾਂ ਕਰਾਇਆ ਨਹੀਂ ਸਾਡਾ ਪੰਚ ਬਣਿਆ ਦਾ, ਕੋਈ ਲੱਡੂ ਲੁੱਡੂ ਦਾ ਖਿਲਾਇਆ ਨਹੀਂ। ਬਾਕੀ ਇਹਨਾਂ ਨੂੰ ਪਤਾ ਹੋਊਗਾ ਹੁਣ ਸਰਪੰਚ ਕਦੋਂ ਬਣਨਾ। ਤੇ ਟੋਨੀ ਭਾਜੀ ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਸੁਣ ਰਹੇ। ਹੈਲੋ
2: ਭਾਜੀ, ਨਚਾਤੇ ਆ ਜੇ ਤਾਂ ਕੰਮ ਕਰਦੇ ਤੁਸੀਂ ਤਾਂ, ਵਹਿ ਵਹਿ ਕਰਾਤੀ ਜੀ। ਸਿੰਘ ਹਰਜੀਤ ਜਿੰਦਾਬਾਦ ਹੈ ਜੀ।
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ

ਛਾਬੜਾ ਜੀ ਤੁਹਾਡੇ ਵਾਸਤੇ ਇੰਸ਼ੋਰੈਂਸ ਦੇ ਫੀਲਡ ਦੇ ਬਹੁਤ ਐਕਸਪਰਟਸ ਆ। ਵਿਧੀ ਛਾਬੜਾ ਜਿੱਥੇ ਈਸਟ ਵਾਲੀ ਸਾਈਡ ਤੁਹਾਨੂੰ ਸਰਵਿਸ ਮੁਹੱਈਆ ਕਰਦੇ ਆ, ਵੈਸਟ ਵਾਲੀ ਸਾਈਡ ਤੇ ਸਰਵਿਸ ਮੁਹੱਈਆ ਕਰਦੇ ਆ, ਵਿਧੀ ਛਾਬੜਾ ਜੀ ਦਿੱਲੀ ਵਾਲੇ। ਤੁਸੀਂ ਵੀ ਇੰਸ਼ੋਰੈਂਸ ਦੇ ਫੀਲਡ ਚ ਜੇ ਆਉਣਾ ਚਾਹੁੰਦੇ ਆ, ਵਿਧੀ ਛਾਬੜਾ ਜੀ ਨੂੰ ਕਾਲ ਕਰ ਲਓ। ਜੇ ਕੋਈ ਸੇਵਾਵਾਂ ਲੈਣੀਆਂ ਇੰਸ਼ੋਰੈਂਸ ਦੀਆਂ, ਵਿਧੀ ਛਾਬੜਾ ਜੀ ਨੂੰ ਕਾਲ ਕਰ ਲਓ। 416-524-3535 ਦੇ ਕਾਲ ਕੀਤੀ ਜਾ ਸਕਦੀ ਹੈ।

0: ਮਾਂਗਰ ਸਾਹਿਬ ਆਈ ਐਮ ਸ਼ੋਰ ਕਿ ਤੁਹਾਨੂੰ ਖੁਸ਼ੀ ਮਿਲੀ ਹੋਏਗੀ ਕਿਉਂਕਿ ਮੈਂ ਤੁਹਾਨੂੰ ਦੇਖ ਨਹੀਂ ਸਕਦਾ ਇੱਥੇ ਤੁਸੀਂ ਇੱਕ ਗੀਤ ਹੈ ਜੀ ਕਿੱਥੇ ਸਾਹਮਣੇ ਬੈਠੇ ਹੈ ਆਈ ਵਿਸ਼ ਕਿ ਮੈਨੂੰ ਤੁਹਾਡਾ ਫੇਸ ਪਤਾ ਹੋਵੇ ਕਿ ਮੈਂ ਦੇਖ ਸਕਾਂ ਤੁਸੀਂ ਕਿੱਥੇ ਬੈਠੇ ਹੈ ਪਰ ਰਫੀ ਸਾਹਿਬ ਦੇ ਤੁਸੀਂ ਕਹਿੰਦੇ ਵੀ ਗਾਣਾ ਜਦੋਂ ਹੋਇਆ ਸੀ ਸ਼ੂਟ ਤੁਸੀਂ ਉੱਥੇ ਸੀ ਥੈਂਕ ਯੂ ਵੈਰੀ ਮੱਚ ਮਾਂਗਰ ਸਾਹਿਬ ਔਰ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਹੀ ਚੰਗਾ ਲੱਗਦਾ ਤੁਸੀਂ ਸਾਡੇ ਵੱਡੇ ਹੋ ਔਰ ਤੁਸੀਂ ਫੋਨ ਕਰਿਆ ਕਰੋ ਆਪਣਾ ਪਿਆਰ ਭਰਿਆ ਵੱਡਿਆਂ ਦਾ ਸਿਰ 'ਤੇ ਹੱਥ ਹੋਵੇ ਅਤੇ ਬੜੀ ਅੱਛੀ ਗੱਲ ਹੁੰਦੀ ਹੈ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਜਿੰਦਰੇ ਹੁੰਦੇ ਆ ਘਰ ਦੇ ਜਿਹੜੇ ਵੱਡੇ ਹੁੰਦੇ ਆ ਅਤੇ ਜਿਹੜੇ ਬੰਦੇ ਸਾਡੇ ਵੀਰ ਜਾਂ ਸਾਡੀਆਂ ਲੇਡੀਜ਼ ਜਿਹੜੇ ਜਿੰਦਰਿਆਂ ਨੂੰ ਨਾ ਤੋੜ ਦਿੰਦੀਆਂ ਜਾਣੀ ਕਿ ਜਿਹਨਾਂ ਨੂੰ ਜਿੰਦਰਿਆਂ ਨੂੰ ਘਰੋਂ ਕੱਢ ਦਿੰਦੀਆਂ ਅਤੇ ਫਿਰ ਘਰ 'ਚ ਜਿੰਦਰੇ ਨਹੀਂ ਲੱਗਦੇ ਇਹ ਬਨਾਵਟੀ ਜਿੰਦਰੇ ਰਹਿ ਜਾਂਦੇ ਆ ਅਸਲੀ ਜਿੰਦਰੇ ਤੁਹਾਡੇ ਪੁਰਖਾਂ ਦੀਆਂ ਜਾਂ ਜਾਇਦਾਦਾਂ ਜਿਹੜੀਆਂ ਆਪਾਂ ਕਹਿੰਦੇ ਹਾਂ ਨਾ ਸਾਡੀਆਂ ਬਣੀਆਂ ਹੁੰਦੀਆਂ ਜਦੋਂ ਵੱਡੇ ਪੁਰਖ ਜਦੋਂ ਵੱਡੇ ਬਜ਼ੁਰਗ ਆਪਣੇ ਘਰਾਂ 'ਚ ਬੈਠੇ ਹੁੰਦੇ ਆ ਉਹਨਾਂ ਜ਼ਿੰਦਗੀ ਦਾ ਫਿਰ ਇੱਕ ਮਾਹੌਲ ਕਹਿੰਦੇ ਹੁੰਦੇ ਆ ਹੋਰ ਹੀ ਹੋ ਜਾਂਦਾ ਬੱਚਿਆਂ ਦਾ ਖਾਸ ਕਰਕੇ ਮੈਂ ਸਮਝਦਾ ਹੁੰਦਾ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਇਹ ਗੱਲਾਂ 'ਚ ਨਾ ਬੜੇ ਵਾਰੀ ਸੱਜਣ ਮੈਨੂੰ ਕਾਲ ਕਰਦੇ ਹਰਜੀਤ ਜੀ ਤੁਸੀਂ ਗੱਲਾਂ ਗੱਲਾਂ ਬੜੀਆਂ ਵੱਡੀਆਂ ਗੱਲਾਂ ਕਹਿ ਜਾਂਦੇ ਆ ਘਰ ਦੇ ਵਿੱਚ ਦਾਦਾ ਦਾਦੀ ਹੋਵੇ ਨਾ ਅਤੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਡਿਫਰੈਂਟ ਹੋਏਗਾ ਜਦੋਂ ਮਰਜ਼ੀ ਦੇਖ ਲਿਓ ਉਹਨਾਂ ਦੀ ਜ਼ਿੰਦਗੀ ਦਾ ਇੱਕ ਮਾਹੌਲ ਹੋਰ ਹੋਏਗਾ ਜਿਨ੍ਹਾਂ ਦੇ ਘਰਾਂ ਵਿੱਚ ਦਾਦਾ ਦਾਦੀ ਬੈਠੇ ਆ ਜੇ ਅੱਜ ਵੀ ਬੈਠੇ ਨਾ ਤੁਸੀਂ ਬੜੇ ਕਰਮਾਂ ਵਾਲੇ ਆ ਤੁਹਾਡੇ ਘਰਾਂ ਵਿੱਚ ਤੁਹਾਡੇ ਫਾਦਰ ਬੈਠੇ ਆ ਤੁਹਾਡੀ ਮੋਮ ਬੈਠੀ ਹੈ ਯੂ ਆਰ ਸੋ ਲੱਕੀ ਵੈਰੀ ਵੈਰੀ ਲੱਕੀ ਤੁਹਾਡੇ ਕੋਲ ਦੁਨੀਆ ਦੀ ਸਾਰੀ ਖੁਸ਼ੀ ਬੈਠੀ ਹੈ ਕਹਿੰਦੇ ਹੁੰਦੇ ਨਾ ਵੀ ਕਿੱਥੇ ਆ ਜੰਨਤ ਸਵਰਗਾਂ ਨੂੰ ਜਾਣਾ ਅਤੇ ਸਵਰਗ ਤੁਹਾਡੇ ਘਰੇ ਬੈਠੇ ਆ ਜਿਨ੍ਹਾਂ ਨੇ ਸਵਰਗਾਂ ਨੂੰ ਘਰੋਂ ਕੱਢਤਾ ਨਾ ਜੰਨਤ ਨੂੰ ਘਰੋਂ ਕੱਢਤਾ ਮੈਂ ਹਰ ਵਾਰੀ ਕਹਿੰਦਾ ਹੁੰਦਾ ਕਿ ਕਈ ਵਾਰੀ ਘਰ ਦੇ ਬੜੇ ਇਸ਼ੂ ਹੁੰਦੇ ਆ ਸਾਨੂੰ ਵੀ ਨਹੀਂ ਪਤਾ ਹੁੰਦਾ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਇਕੱਠੇ ਰਹੋ ਸਾਰੇ ਜਣੇ ਇੱਕ ਮੇਲ ਮਿਲਾਪ ਨੋ ਡਾਊਟ ਇੱਥੋਂ ਦੇ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਆ ਕਈ ਵਾਰੀ ਦਾਦਾ ਦੀਆਂ ਦਖਲਅੰਦਾਜ਼ੀ ਨਹੀਂ ਪਸੰਦ ਕਰਦੇ ਯੂ ਨੋ ਸੋ ਮੈਨੀ ਥਿੰਗਸ ਹੋ ਜਾਂਦੀਆਂ ਪਰ ਫਿਰ ਵੀ ਟਰਾਈ ਤੁਸੀਂ ਸਾਰੇ ਸਮਝਦਾਰ ਹੋ ਮੈਂ ਤਾਂ ਸਮਝ ਨਹੀਂ ਇੰਨੀ ਹੈਗੀ ਮੇਰੇ ਤੋਂ ਸਾਰੇ ਤੁਸੀਂ ਸਮੇਂ ਜਿੰਨੇ ਵੀ ਜਿੰਨੇ ਰੇਡੀਓ ਸੁਣ ਰਹੇ ਹੈ ਹੈਲੋ ਹੈਲੋ ਜੀ
1: ਹਾਂਜੀ ਅਜੀਤ ਜੀ ਥੈਂਕ ਯੂ
0: ਨਹੀਂ ਮਾਂਗਰ ਸਾਹਿਬ ਤੁਸੀਂ ਇੰਨੇ ਪਿਆਰ ਨਾਲ ਕਾਲ ਕੀਤੀ ਹੈ ਤੁਹਾਡਾ ਰਿਸਪੈਕਟ ਹੈ ਤੁਸੀਂ ਸਾਡੇ ਵੱਡੇ ਹੋ ਸਤਿਕਾਰਯੋਗ ਹੋ ਤੁਸੀਂ ਸਾਡੇ ਸਰ
1: ਮਜ਼ਾ ਬਹੁਤ ਮਜ਼ਾ ਆ ਗਿਆ ਜੀ ਪਰ ਹਰਜੀਤ ਜੀ ਮੈਂ ਬੜਾ ਕਾਇਮ ਬੰਦਾ ਡੇਲੀ ਗੱਡੀ ਚਲਾਉਣਾ 5 ਲੀਟਰ ਪੈਟਰੋਲ ਚਲਾਉਣਾ ਘੁੰਮਦੇ ਫਿਰਦੇ ਆ ਰੋਟੀ ਗੁਰਦੁਆਰੇ ਖਾ ਲੈਂਦੇ ਆ ਮੈਂ ਤੇ ਮੇਰੀ ਜਨਾਨੀ ਆ ਮੌਜਾਂ ਕਰ ਰਹੇ ਹਾਂ
0: ਕਰਨਾ ਚਾਹੀਦਾ ਜੀ ਮੌਜਾਂ ਗੁਰੂ ਸਾਹਿਬ ਨੇ ਆਪਣੇ ਦਰ ਬਣਾਏ ਆ ਆਪਾਂ ਨੂੰ ਉੱਥੇ ਜਾ ਕੇ ਪ੍ਰਸ਼ਾਦਾ ਬਣੀਆਂ ਹਰ ਰੋਜ਼ ਛਕਣਾ ਚਾਹੀਦਾ ਮੈਂ ਸਮਝਦਾ ਠੀਕ ਹੈ ਸਰ
1: ਤਕਰੀਬਨ ਜੀ ਅਸੀਂ ਦੁਪਹਿਰ ਦੀ ਰੋਟੀ ਖਾਂਦੇ ਆ ਸੇਵਾ ਜੋ ਹੁੰਦੀ ਆ ਅਸੀਂ ਪਾ ਦਿੰਦੇ ਆ
0: ਬੜੀ ਅੱਛੀ ਗੱਲ ਆ ਸਰ ਬੜੀ ਅੱਛੀ ਗੱਲ ਜ਼ਰੂਰ ਜਾ ਜਾਂਦੇ ਗੁਰੂ ਘਰ ਜੀ ਗੁਰੂ ਨਾਨਕ ਸਾਹਿਬ ਦਾ ਲੰਗਰ ਲੱਗਾ ਕਿਉਂ ਨਹੀਂ ਖਾਣਾ ਚਾਹੀਦਾ ਸਾਰੀ ਸੰਗਤ ਜਾਇਆ ਕਰੋ ਗੁਰੂ ਘਰ ਅੱਜ
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੌਣ
3: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: 32, 55, 80 हर ब्रांड बहुत ही वधिया प्राइस ते 32 तो 98 इंच दे लेटेस्ट टीवी भी अवेलेबल ने
5: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 905-450-2828 905-450-2828
6: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
3: This is AM 530

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰੋਂ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਉਹ ਕਿਵੇਂ? ਉਹ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ 905-791-4900।
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
8: 647-10-6477-39-8710।
10: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
12: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
13: ਨਹੀਂ ਨਹੀਂ,
12: ਤੂੰ ਚੋਰ ਹੈ,
13: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
14: ਚੋਰ ਹੈ ਤੂੰ।
15: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000-647-871-5000-6475000।
16: ਇੰਡੀਅਨ ਫਰੂਟਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pound 10.99 ਦਾ, ਸਵਰਨ ਚੱਕੀ ਆਟਾ 20 pound 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ, ਚਣਾ ਦਾਲ 3.99 ਦੇ 4 pound ਹੈ, ਗੋਭੀ 1.99 ਈਚ, ਮਸਟਰਡ ਆਇਲ 15 liter 17.99 ਦੇ ਮਿਲੇਗਾ, ਤੇ 70 ਦੀਆਂ 70 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।
17: Ladies and gentlemen, introducing from CHLO AM 530, the number one radio host in the world.

0: ਔਰ ਇਹਦੇ ਨਾਲ ਨਾਲ ਇੱਕ ਗੱਡੀ ਸੀ ਜਿਹੜੀ ਕਿ ਇੰਗਲਸੋਲ ਘਰ ਵਿੱਚ ਵੱਜੀ ਔਰ ਜਿਹੜਾ ਉਹਦਾ ਡਰਾਈਵਰ ਸੀ ਉਹ ਭੱਜ ਗਿਆ। ਕੱਲ ਨੂੰ ਜਿਹੜੇ ਤੁਸੀਂ ਹੁਣ ਤੱਕ ਪੈਸੇ ਕਮਾਏ ਆ ਜੂਨ 9 ਤੱਕ ਸਾਰੇ ਦੇ ਸਾਰੇ ਪੈਸੇ ਟੈਕਸ ਵਾਲਿਆਂ ਨੇ ਲੈ ਜਾਣੇ ਆ, ਹੁਣ ਜੂਨ 9 ਤੋਂ 10 ਤਰੀਕ ਤੋਂ ਬਾਅਦ ਜਿਹੜੇ ਕਮਾਉਂਗੇ ਉਹ ਤੁਹਾਡੇ ਲਈ ਹੋਣਗੇ। ਗੁਰਪ੍ਰੀਤ ਸਾਹਿਬ ਪੁਰਾਣਾ ਸਵਾਗਤ ਹੈ ਵੀਰੇ, ਕੀ ਹਾਲ ਹੈ?
1: ਧੰਨਵਾਦ ਦੇਵ ਜੀ, ਹਾਲ ਚਾਲ ਬਹੁਤ ਵਧੀਆ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ ਜੀ।
0: ਬੱਲੇ ਬੱਲੇ ਕਰਾ ਜੀ, ਜੇਜ਼ ਵਾਲੇ 3 ਜਿੱਤ ਗਏ ਲਗਾਤਾਰ।
1: ਜੀ ਬਿਲਕੁਲ, ਔਰ ਸੀਰੀਜ਼ ਵੀ ਜਿੱਤੇ ਨੇ ਬਾਲਟਿਮੋਰ ਓਰੀਅਲਸ ਤੋਂ, ਤੇ ਨਵੀਂ ਸੀਰੀਜ਼ ਫਿਲੀਜ਼ ਦੇ ਨਾਲ ਸ਼ੁਰੂ ਹੋਣੀ ਹੈ ਅੱਜ ਰਾਤ ਨੂੰ 7:07 ਤੇ ਜੀ।
0: ਠੀਕ ਹੈ ਠੀਕ ਹੈ। ਉਹ ਕ੍ਰਿਕਟ ਦਾ ਮੈਚ ਚੱਲ ਰਿਹਾ 5-6 ਦਿਨਾਂ ਵਾਲਾ,
1: ਉਹ ਛੇਤੀ ਨਵੇੜਤਾ ਜੀ, ਤੁਸੀਂ ਗੁੱਸਾ ਕਰ ਜਾਂਦੇ ਹੋ ਵੀ 5 ਦਿਨ ਖੇਡਦੇ ਆ ਰਿਜ਼ਲਟ ਨਿਕਲਦਾ ਨਹੀਂ। ਸੋ ਤੀਸਰੇ ਦਿਨ ਹੀ ਇੰਡੀਆ ਜਿਹੜਾ ਜੀ 1 ਇਨਿੰਗ ਤੇ 300 ਰਨਸ ਦੇ ਨਾਲ ਜਿਹੜਾ ਜੀ ਉਹ ਜੇਤੂ ਰਿਹਾ। ਮਾਨਵ ਸੂਥਰ ਜਿਹੜੇ ਕਿ ਡੈਬਿਊ ਕੀਤੀ ਸੀ ਇਸ ਮੈਚ ਦੇ ਵਿੱਚ, ਉਹ ਪਲੇਅਰ ਆਫ ਦਾ ਮੈਚ ਬਣੇ ਨੇ। ਸੋ ਆਪਾਂ ਨੂੰ ਇੱਕ ਹੋਰ ਸਪਿਨ ਬੋਲਿੰਗ ਆਲਰਾਊਂਡਰ ਕਹਿ ਲਓ ਜਾਂ ਫਿਰ ਟੈਸਟ ਕ੍ਰਿਕਟ ਦੇ ਵਿੱਚ ਸਪਿਨ ਬੋਲਰ ਮਿਲ ਗਿਆ ਜਿਸ ਦੀ ਕਿ ਸ਼ਾਇਦ ਆਪਾਂ ਨੂੰ ਕਮੀ ਮਹਿਸੂਸ ਹੋ ਰਹੀ ਸੀ।
0: ਗੁੱਡ ਗੁੱਡ ਗੁੱਡ ਗੁੱਡ। ਅੱਛਾ ਜੀ, ਆਪਣੇ ਫਰਾਈਡੇ ਨੂੰ ਸ਼ੁਰੂ ਹੋ ਰਿਹਾ ਕੈਨੇਡਾ ਦਾ ਪਹਿਲਾ ਮੈਚ ਹੋਏਗਾ ਫੀਫਾ ਵਰਲਡ ਕੱਪ ਦਾ।
1: ਜੀ ਬੋਸਨੀਆ ਹਰਜ਼ੇਗੋਵੀਨਾ ਦੇ ਨਾਲ ਮੈਚ ਹੋਣਾ ਹੈ ਤੇ ਦੇਖਦੇ ਹਾਂ ਫਿਰ ਇੱਥੇ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ। ਵੈਸੇ ਮੋਇਜ਼ ਬੋਮਬੀਟੋ ਜਿਹੜੇ ਆ ਜੀ ਉਹ ਟੂਰਨਾਮੈਂਟ ਚੋਂ ਆਊਟ ਹੋ ਗਏ ਨੇ ਲੈਗ ਇੰਜਰੀ ਕਰਕੇ। ਵੈਸੇ ਉਹਨਾਂ ਨੂੰ ਟਰਾਈ ਕੀਤਾ ਗਿਆ ਸੀ ਕਿ ਇੰਜਰੀ ਤੋਂ ਬਾਅਦ ਜਿਹੜੀ ਸਰਜਰੀ ਹੋਈ ਹੈ ਹੀਲ ਹੋਈ ਹੈ ਜਾਂ ਨਹੀਂ, ਸੋ ਉਹ ਨਹੀਂ ਹੀਲ ਹੋਈ ਹੈ ਜੀ, ਉਹ ਟੂਰਨਾਮੈਂਟ ਚੋਂ ਬਾਹਰ ਨੇ। ਤੇ ਨਾਲ ਦੀ ਨਾਲ ਬ੍ਰਾਜ਼ੀਲ ਦੇ ਖੇਮੇ ਚੋਂ ਵੀ ਨਿਊਜ਼ ਆ ਰਹੀ ਹੈ, ਵੈਸਲੇ ਜਿਹੜੇ ਕਿ ਉਹਨਾਂ ਦੇ ਸਪੈਸ਼ਲਿਸਟ ਡਿਫੈਂਡਰ ਨੇ ਉਹ ਵੀ ਟੂਰਨਾਮੈਂਟ ਚੋਂ ਆਊਟ, ਤੇ ਉਹਦੀ ਜਗ੍ਹਾ ਤੇ ਐਡਰਸਨ ਨੂੰ ਜਿਹੜਾ ਜੀ ਕਾਲ ਅਪ ਕੀਤਾ ਗਿਆ।
0: ਤੇ ਜਿਹੜੀ ਇਰਾਨ ਦੀ ਟੀਮ ਆ ਕਹਿੰਦੇ ਮੈਕਸੀਕੋ ਪਹੁੰਚ ਚੁੱਕੀ ਆ।
1: ਜੀ ਪਹੁੰਚ ਚੁੱਕੀ ਆ ਔਰ USA ਦੇ ਵਿੱਚ ਸਾਰੇ ਆਪਣੇ ਮੈਚ ਖੇਡੇਗੀ। ਪਹਿਲਾਂ ਇਸ ਤਰ੍ਹਾਂ ਖਦਸ਼ਾ ਸੀ ਕਿ ਉਹ USA ਦੇ ਵਿੱਚ ਜਿਹੜੇ ਉਹਨਾਂ ਦੇ ਮੈਚਸ ਹੋਣੇ ਨੇ ਉਹ ਨਹੀਂ ਖੇਡਣਗੇ, ਬਟ ਫੀਫਾ ਨੇ ਨਾ ਕਰ ਦਿੱਤੀ ਸੀ ਵੀ ਖੇਡਣਾ ਖੇਡੋ, ਨਹੀਂ ਖੇਡਣਾ ਨਾ ਖੇਡੋ, ਨਹੀਂ ਤਾਂ ਤੁਹਾਡੀ ਜਗ੍ਹਾ ਤੇ ਬੈਕਅਪ ਅਸੀਂ ਤਿਆਰ ਕਰ ਲੈਣਾ ਤੇ ਤੁਹਾਨੂੰ USA ਦੇ ਵਿੱਚ ਮੈਚ ਖੇਡਣੇ ਹੀ ਪੈਣੇ ਆ। ਸੋ ਉਹ ਰੈਜੀ ਹੋ ਗਏ ਨੇ।
0: ਚੰਗੀ ਗੱਲ ਨੇ, ਆਪਣੀ ਤਾਂ ਟੀਮ ਤਿਆਰ ਹੀ ਸੀ, ਇੱਥੇ ਇੱਕ ਹੋਰ ਬਣਾ ਲੈਣੀ ਸੀ ਆਪਾਂ। ਅੱਛਾ
1: ਬਿਲਕੁਲ,
0: ਹੁਣ 48 ਟੀਮਾਂ ਮੇਰੇ ਖਿਆਲ ਖੇਲ ਰਹੀਆਂ, ਰਾਈਟ?
1: ਦਿਸ ਟਾਈਮ ਹਾਂਜੀ
0: 48। ਇਹ ਪਹਿਲੇ ਸਾਲ ਹੋਇਆ ਜਦੋਂ, ਪਹਿਲਾਂ ਤਾਂ 36 ਹੁੰਦੀ, ਪਹਿਲੇ ਸਾਲ ਆ ਜਦੋਂ 48 ਕੀਤੀਆਂ। ਇਹਦਾ ਮਤਲਬ 12 ਗਰੁੱਪ ਬਣਗੇ ਜੀ ਇਹਨਾਂ ਦੇ, 4-4 ਟੀਮਾਂ ਵਾਲੇ?
1: ਬਿਲਕੁਲ ਜੀ, ਇਹਨਾਂ ਦੇ ਗਰੁੱਪ ਇਸੇ ਤਰੀਕੇ ਦੇ ਨਾਲ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਹੋ ਸਕਦਾ ਫਿਊਚਰ ਦੇ ਵਿੱਚ। ਗੱਲ ਇਹ ਆ ਦੇਵ ਜੀ ਕਿ ਜਿਹੜੀ ਸੌਕਰ ਹੈ ਨਾ, ਮੈਨੂੰ ਲੱਗਦਾ ਵੀ ਉਹ ਸਭ ਤੋਂ ਜ਼ਿਆਦਾ ਕੰਪੈਟੀਟਿਵ ਗੇਮ ਹੋ ਗਈ ਹੈ ਜੇ ਤੁਸੀਂ ਵਰਲਡ ਵਾਈਡ ਗੇਮਸ ਦੀ ਗੱਲ ਕਰਦੇ ਹੋ। ਬਾਕੀ ਕ੍ਰਿਕਟ ਦੀ ਲੈ ਲਓ, ਰਗਬੀ ਦੀ ਲੈ ਲਓ, ਹੋਰ ਗੇਮਸ ਜਿਹੜੀਆਂ ਨੇ ਉਹਦੇ ਵਿੱਚ ਇੰਨੇ ਪਲੇਅਰਸ ਜਿਹੜੇ ਆ ਜਾਂ ਇੰਨੀਆਂ ਟੀਮਾਂ ਪਾਰਟੀਸਪੇਟ ਨਹੀਂ ਕਰਦੀਆਂ। ਔਰ ਸੌਕਰ ਦੁਨੀਆ ਦੀ ਤਾਂ ਹੀ ਸਭ ਤੋਂ ਵੱਧ ਜ਼ਿਆਦਾ ਦੇਖੀ ਜਾਣ ਵਾਲੀ ਗੇਮ ਹੈ ਤੇ ਇਸ ਵਾਰੀ ਫੇਰ ਜਿਹੜੇ ਆ ਜੀ ਉਹ ਰੈਕਰਡ ਟੁੱਟਣਗੇ ਤੇ ਦੇਖਦੇ ਆ ਫਿਰ ਇਸ ਵਾਰੀ ਕਿਹੜੀ ਟੀਮ ਬਾਜ਼ੀ ਮਾਰਦੀ ਆ। ਵੈਸੇ ਜੇ ਮੈਂ ਰੈਂਕਿੰਗ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਅਰਜਨਟੀਨਾ ਪਹਿਲੇ ਨੰਬਰ ਤੇ, ਸਪੇਨ ਦੂਜੇ ਨੰਬਰ ਤੇ, ਫਰਾਂਸ ਤੀਜੇ ਤੇ, ਇੰਗਲੈਂਡ ਚੌਥੇ ਤੇ, ਪੋਰਚੁਗਲ 5ਵੇਂ ਤੇ। ਇਹ 5 ਚੋਟੀ ਦੀਆਂ ਟੀਮਾਂ ਨੇ, ਇਹਨਾਂ ਵਿੱਚੋਂ ਸਪੇਨ ਤੇ ਫਰਾਂਸ ਦੀਆਂ ਟੀਮਾਂ ਬਹੁਤ ਯੰਗ ਨੇ ਤੇ ਬਹੁਤ ਡਾਇਨਾਮਿਕ ਨੇ। ਸੋ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਮੰਨਣਾ ਹੈ ਕਿ ਸਪੇਨ ਤੇ ਫਰਾਂਸ ਦੇ ਸਭ ਤੋਂ ਵੱਧ ਚਾਂਸ ਨੇ ਵਰਲਡ ਕੱਪ ਜਿੱਤਣ ਦੇ। ਔਰ ਡਾਰਕ ਹਾਰਸ ਜਿਹੜਾ ਵੈਸੇ ਮੈਨੂੰ ਵੀ ਲੱਗਦਾ ਹੈ ਔਰ ਉਹਨਾਂ ਨੇ ਪਿੱਕ ਕੀਤਾ, ਬੈਕਮ ਸਾਹਿਬ ਨੇ ਵੀ ਡਾਰਕ ਹਾਰਸ ਜਿਹੜਾ ਪਿੱਕ ਕੀਤਾ ਡੀਪ ਰਨ ਕਰੇਗਾ ਇਸ ਟੂਰਨਾਮੈਂਟ ਚ, ਉਹ ਹੈਗਾ ਜੀ ਜਪਾਨ।
0: ਮੇਰੇ ਜਿਹੜੇ ਆਂਕੜੇ ਆ ਪੁਰਬਾ ਸਾਹਿਬ, ਉਹ ਕਹਿ ਰਿਹਾ ਸਪੇਨ ਪਹਿਲੇ ਤੇ ਆ, ਫਰਾਂਸ ਦੂਜੇ ਤੇ, ਇੰਗਲੈਂਡ ਤੀਜੇ ਤੇ ਆ, ਬ੍ਰਾਜ਼ੀਲ ਚੌਥੇ ਤੇ ਆ, 5ਵੇਂ ਤੇ ਪੁਰਤਗਾਲ ਆ, 6ਵੇਂ ਤੇ ਅਰਜਨਟੀਨਾ, 7ਵੇਂ ਤੇ ਜਰਮਨੀ, 8ਵੇਂ ਤੇ ਨੈਦਰਲੈਂਡ ਤੇ, 9ਵੇਂ ਤੇ ਬੈਲਜੀਅਮ ਤੇ, 10ਵੇਂ ਤੇ ਨਾਰਵੇ।
1: ਇਹ ਤੁਸੀਂ ਮਤਲਬ ਕਿਹੜੀ ਰੈਂਕਿੰਗ, ਫੀਫਾ ਦੀ ਰੈਂਕਿੰਗ ਦੀ ਗੱਲ ਕੀਤੀ ਹੈ ਜਾਂ ਵੈਸੇ ਓਵਰਆਲ ਬੇਸਡ ਔਨ ਬਈ ਇਹ ਟੀਮਾਂ ਜਿੱਤ ਸਕਦੀਆਂ ਨੇ?
0: ਇਹ ਫੈਂਡੂਲ ਉਹ ਜਿਹੜੇ ਸੱਟਾ ਲਾਉਂਦੇ ਆ।
1: ਓਕੇ ਠੀਕ ਹੈ ਜੀ। ਸੋ ਉਹਨਾਂ ਦਾ ਮਤਲਬ ਇਹ ਹੈ ਵੀ ਇਸ ਹਿਸਾਬ ਦੇ ਨਾਲ ਜਿਹੜੀਆਂ ਨੇ ਕੈਟੇਗਰੀ ਰੱਖੀ ਆ ਵੀ ਕਿਹੜੀ ਟੀਮ ਜਿੱਤ ਸਕਦੀ ਹੈ। ਬਿਲਕੁਲ ਠੀਕ ਹੈ ਜੀ, ਇਹ ਫਿਰ ਸਪੇਨ ਤੇ ਫਰਾਂਸ ਨੂੰ ਟਾਪ ਤੇ ਹੀ ਰੱਖ ਰਹੇ ਨੇ ਜੀ ਫਿਰ।
0: ਤੇ ਮੈਂ ਇੱਕ ਦਿਨ ਬੈਠੇ ਬੈਠੇ ਨੇ ਕਿਹਾ, ਮੈਂ $5 ਲਾਈਏ ਜੇ ਕੈਨੇਡਾ ਵਰਲਡ ਕੱਪ ਜੇ ਤਾਂ ਕਿੰਨੇ ਮਿਲਣਗੇ? ਕਹਿੰਦੇ ਜੀ $75। ਮੈਂ ਰਹਿਣ ਨੀ ਦਿਓ, ਇੰਨੇ ਦਾਰੂ ਪੀ ਜਾਂਦੇ ਅਸੀਂ।

0: ਜੇ ਦੂਜੇ ਕਿਹੜੇ ਆ?
1: ਕੈਰੋਲਾਈਨਾ ਜਿੱਤਦੀ,
0: ਕੈਰੋਲਾਈਨਾ, ਉਹਦੇ ਚ ਗੋਲਕੀਪਰ ਐਂਡਰਸਨ ਆਪਣਾ, ਸੋ ਜਿਹੜੀ ਮਰਜ਼ੀ ਜਿੱਤੇ ਆਪਣੀ ਟੀਮ ਨਹੀਂ ਜਿੱਤਣਾ।
1: ਆਪਣੀ ਟੀਮ ਦੀ ਵੀ ਤੁਹਾਨੂੰ ਖਬਰ ਦੇ ਦਿੰਦੇ ਆ, ਟੋਰਾਂਟੋ ਮਾਰਲੀਜ਼ ਜਿਹੜੇ ਆ ਜੀ ਉਹ ਵੀ ਕਾਲਡਰ ਕੱਪ ਜਿਹੜੀ ਅਮੈਰੀਕਨ ਲੀਗ ਆ ਇਸ ਤੋਂ ਛੋਟੀ ਲੀਗ ਹੈਗੀ ਆ ਉਹਦੇ ਫਾਈਨਲ ਚ ਪਹੁੰਚ ਗਏ ਨੇ, ਤੇ ਹੁਣ ਉਹ ਦੇਖਣਗੇ ਕਿ ਸ਼ਿਕਾਗੋ ਤੇ ਕੋਲੋਰਾਡੋ ਚ ਕਿਹਦੇ ਨਾਲ ਉਹਨਾਂ ਦਾ ਪੇਚਾ ਪੈਂਦਾ। ਸੋ ਟੋਰਾਂਟੋ ਮੇਪਲ ਲੀਫ ਭਾਵੇਂ ਸਟੈਨਲੇ ਕੱਪ ਹਾਲੇ ਨਹੀਂ ਜਿੱਤੇ 1967 ਤੋਂ ਬਾਅਦ, ਪਰ ਮਾਰਲੀਜ਼ ਜਿਹੜੇ ਆ ਜੀ ਇੱਕ ਵਾਰੀ ਫੇਰ ਤੋਂ ਫਾਈਨਲ ਚ ਪਹੁੰਚ ਗਏ।
0: ਤੇ ਅੱਜ ਡੋਨਲਡ ਟ੍ਰੰਪ ਆ ਰਿਹਾ ਨਿਊਯਾਰਕ ਨਿਕਸ ਦਾ ਮੈਚ ਦੇਖਣ NBA ਦਾ, ਉਹਦੀ ਸਿਕਿਉਰਿਟੀ ਬੜੀ ਟਾਈਟ ਕੀਤੀ ਹੋਈ ਹੈ।
1: ਸਰ ਉੱਥੇ ਦੇਖੋ ਤੁਸੀਂ ਨਿਊਯਾਰਕ ਨਿਕਸ ਆਲ ਟਾਈਮ ਰੈਕਰਡ ਬ੍ਰੇਕ ਕਰਨ ਦੇ ਨੇੜੇ ਆਇਆ ਪਿਆ, ਲਗਾਤਾਰ 13 ਮੈਚਸ ਪਲੇ ਆਫ ਦੇ ਵਿੱਚ ਜਿੱਤ ਚੁੱਕੇ ਨੇ। ਸੋ 2017 ਦਾ ਗੋਲਡਨ ਸਟੇਟ ਵਾਰੀਅਰਸ ਦਾ ਰੈਕਰਡ ਹੈ ਕਿ 15 ਕੰਜ਼ੈਕਟਿਵ ਪਲੇ ਆਫ ਵਿਨਸ ਉਹਨਾਂ ਨੇ ਕੀਤੇ ਸੀ। ਸੋ ਐਡੀ ਤਕੜੀ ਟੀਮ ਲੱਗ ਨਹੀਂ ਰਹੀ ਸੀ ਨਿਊਯਾਰਕ ਨਿਕਸ ਦੀ, ਜਿੰਨੀ ਵਧੀਆ ਪਰਫਾਰਮੈਂਸ ਦੇ ਰਿਹਾ। ਹੁਣ ਇਹ ਨਹੀਂ ਪਤਾ ਵੀ ਸੈਨ ਅੰਟੋਨੀਓ ਮਾੜਾ ਖੇਡ ਰਹੀ ਹੈ ਜਾਂ ਨਿਊਯਾਰਕ ਨਿਕਸ ਹੀ ਇੰਨਾ ਬਹੁਤ ਵਧੀਆ ਖੇਡ ਰਹੇ।
0: ਅੱਛਾ, ਆਪਣੀਆਂ ਲਿਸਟਿੰਗਾਂ ਤੇ ਫੋਨ ਨੰਬਰ ਵੀ ਦੇ ਦਿਓ ਸਰ।
1: ਜੀ ਬਿਲਕੁਲ, ਮੇਰਾ ਨੰਬਰ ਹੈ 416-669-1423, 416-669-1423, ਔਰ ਲਿਸਟਿੰਗ ਵਾਸਤੇ ਆਪਣੇ ਕੋਲੇ ਟੋਟਲ 5 ਸੀਗੀਆਂ ਜੀ, ਲਾਸਟ ਵੀਕ ਆਪਣੀ ਗੱਲ ਹੋਈ ਸੀ, ਹੁਣ ਟੋਟਲ 6 ਲਿਸਟਿੰਗਸ ਹੋ ਗਈਆਂ ਨੇ। ਸੋ ਰੇਂਜ ਹੈਗੀ ਹੈ ਜੀ $1900 ਰੈਂਟਲ ਤੋਂ ਲੈ ਕੇ 1.9 million ਤੱਕ ਦਾ ਸਕਾਰਬਰੋ ਚ ਘਰ ਲਿਸਟ ਕੀਤਾ ਹੋਇਆ। ਸੋ ਹਮਿਲਟਨ ਹੋਵੇ, ਸਕਾਰਬਰੋ ਹੋਵੇ, ਟੋਰਾਂਟੋ ਹੋਵੇ, GTA ਹੋਵੇ, ਮਿਸੀਸਾਗਾ, ਬ੍ਰੈਂਪਟਨ, ਕਿਤੇ ਵੀ ਤੁਹਾਨੂੰ ਰੀਅਲ ਸਟੇਟ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਜੀ, 416-669-1423 ਮੇਰਾ ਨੰਬਰ ਹੈ। ਤੇ ਦੇਵ ਜੀ, ਆਪਣੇ ਹਾਕੀ ਵਾਲੇ ਫੈਨ ਹਮੇਸ਼ਾ ਖਫਾ ਹੋ ਜਾਂਦੇ ਨੇ ਫੀਲਡ ਹਾਕੀ ਵਾਲੇ ਵੀ ਸਾਡੀ ਗੱਲ ਘੱਟ ਕੀਤੀ ਜਾਂਦੀ ਹੈ। ਸੋ ਫੀਲਡ ਹਾਕੀ ਦੇ ਏਸ਼ੀਆ ਕੱਪ ਦੇ ਵਿੱਚ ਇੰਡੀਆ ਇੱਕ ਵਾਰੀ ਫੇਰ ਤੋਂ ਚੈਂਪੀਅਨ ਬਣਿਆ ਜੀ। ਸੋ ਚੱਕ ਦੇ ਇੰਡੀਆ ਕਹਿ ਸਕਦੇ ਹਾਂ ਆਪਾਂ, ਤੇ ਕੁੜੀਆਂ ਜਿਹੜੀਆਂ ਉਹ ਤੀਜੀ ਪਲੇਸ ਤੇ ਫਿਨਿਸ਼ ਕੀਤੀਆਂ।
0: ਫਿਰ ਤੇ ਬੰਦਿਆਂ ਲਈ ਚੱਕ ਦੇ ਇੰਡੀਆ, ਜੇ ਉਹ ਤੀਜੇ ਨੰਬਰ ਤੇ ਆਏ ਉਹਨਾਂ ਲਈ ਕੀ ਕਹੀ ਹੁਣ?
1: ਉੱਥੇ ਵੀ ਚੱਕ ਦੇ ਇੰਡੀਆ ਹੀ ਹੈ ਜੀ, ਨੈਵਰਦਲੈਸ ਪੋਡੀਅਮ ਫਿਨਿਸ਼ ਹੋਈ ਹੈ।
0: ਪ੍ਰਭਾ ਸਾਹਿਬ ਆਪਣਾ ਨੰਬਰ ਦਿਓ
1: ਜੀ, 416-669-1423, 416-669-1423 ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਜੀ। ਹੈਵ ਅ ਵੰਡਰਫੁਲ ਡੇ।
0: ਥੈਂਕ ਯੂ ਸਰ, ਥੈਂਕ ਯੂ। ਲਓ ਜੀ, ਜਾਣੇ ਆਉਂਦੇ ਆ, ਹਰ 4 ਸਵਾ 4 ਸੰਦੇਸ਼ਾਂ ਬਾਅਦ 2 ਜੋਕ ਸੁਣਾਉਂਦੇ ਆ। ਪਹਿਲਾਂ
2: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
3: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੌਸਨ, ਕਾਲ 905-450-2800
4: ਨਾਓ, ਓਪਨ ਟਿਲ 2 AM।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
6: Quick Truck Lube, are you ready?
0: ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040 647-429-4040
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
11: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ

0: ਜਿਹੜਾ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 I am Dave Tatla and you are not.
1: ਬੱਚਿਓ,
2: ਹਾਂਜੀ ਸਰ,
1: ਸਵਾਲ ਸੁਣੋ ਤੇ ਜਵਾਬ ਦਿਓ। ਤਾਜ ਮਹਿਲ ਕਿਹਨੇ ਬਣਵਾਇਆ ਸੀ?
2: ਯਾਰ ਮੈਨੂੰ ਪਤਾ, ਕਾਰੀਗਰ ਨੇ ਬਣਾਇਆ ਸੀ।
1: ਆਏ ਹਾਏ, ਮੇਰਾ ਮਤਲਬ ਕਿਸਨੇ ਬਣਵਾਇਆ ਸੀ
2: ਸਰ? ਫਿਰ ਤਾਂ ਜ਼ਾਹਿਰ ਜੀ ਗੱਲ ਹੈ ਨਾ ਕਿ ਠੇਕੇਦਾਰ ਨੇ ਬਣਵਾਇਆ ਹੋਣਾ।
1: ਆਏ ਹਾਏ,
3: ਫਿੱਟੇ ਮੁਤੇਰੇ।
4: ਤਾਇਆ, ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ, ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
5: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
0: ਇੰਡੀਅਨ ਫਰੂਟ ਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੋਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ। ਇੰਡੀਅਨ ਫਰੂਟ ਲੈਂਡ।
6: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
7: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟਰਸਟਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਅਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
6: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
7: ਕਾਲ ਰਵਿੰਦਰ ਤੰਬਰ 6477104659
6: ਜਾਂ ਹਰਮਨ ਢਿੱਲੋਂ 6479866760।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
8: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: Dave Tatla and you are not.
2: ਅੱਜ ਨਾ ਮੇਰੇ ਪਾਪਾ ਨੇ ਤੈਨੂੰ ਖਾਣ ਤੇ ਸੱਦਿਆ।
1: ਵਾਹ, ਕਿਆ ਬਾਤ ਹੈ, ਜਾਣ ਗਈ?
2: ਹਾਂ, ਐਕਚੁਲੀ ਗੱਲ ਇੱਦਾਂ ਨਾ ਕਿ ਪਾਪਾ ਦੇ ਜਿਹੜੇ ਪੰਡਿਤ ਹੈ ਨਾ, ਉਹਨਾਂ ਨੇ ਕਿਹਾ ਸੀਗਾ ਕਿ ਕਾਵਾਂ ਨੂੰ ਖਾਣਾ ਖਿਲਾਣਾ, ਉਹ ਮਿਲ ਨਹੀਂ ਰਹੇ ਤੇ ਆ ਜਾ।
1: ਹੈ
3: ਫਿੱਟੇ ਮੁਤੇਰੇ।
12: ਆਪਣੇ 5:30 ਦੇ ਟੀਮ ਦੇ ਮੈਂਬਰ, ਉਹਨਾਂ ਦੀ ਪਰਸੋਂ ਡੈਥ ਹੋ ਗਈ। 43 ਸਾਲ ਦੀ ਉਮਰ ਸੀ, 2 ਉਹਨਾਂ ਦੇ ਬੱਚੇ ਨੇ ਤੇ 20 ਸਾਲ ਹੋ ਗਏ ਸੀ ਉਹਨਾਂ ਨੂੰ ਉੱਥੇ ਟੀਮ ਨਾਲ ਜੁੜੇ ਨੂੰ।
13: ਪਰ ਸ਼ੁਰੂ ਵਾਲੀ ਨਾ ਦੇ ਭਾਈ 43 ਸਾਲ ਕੁਛ ਨਹੀਂ
12: 43 ਸਾਲ ਯਾਰ ਅੱਜ ਕੱਲ ਦਾ ਜ਼ਮਾਨਾ ਖਬਰਾਂ ਹੀ ਹੈਗੀਆਂ ਸਾਰੇ ਅਨਪ੍ਰੈਡਿਕਟੇਬਲ ਖਬਰਾਂ ਸੁਣ ਰਹੇ 43 ਸਾਲ ਦਾ ਮੁੰਡਾ ਯਾਰ ਜਾਂਦਾ ਲੱਗੇ
13: ਦੇਖ ਲਓ ਦੇ ਭਾਜੀ ਦੋ ਬੱਚੇ ਨੇ ਛੋਟੇ ਉਹਨਾਂ
12: ਨਾਲ ਦੋ ਬੱਚੇ ਆ 7 ਦੇ 9 ਸਾਲ ਦੇ ਦੋ ਕੁੜੀਆਂ ਨੇ ਉਹਦੀਆਂ ਇਟਸ ਬੈਡ ਇਟਸ ਬੈਡ ਐਨੀਵੇ ਲਾਈਫ ਮਸਟ ਗੋ ਔਨ ਉਧਰ ਕਿਊਬਾ ਦੇ ਵਿੱਚ ਹਵਾਨਾ ਦੇ ਵਿੱਚ ਜਿਹੜਾ ਗਰਭ ਦਾ ਬਹੁਤ ਪ੍ਰੋਬਲਮ ਆਈ ਹੋਈ ਹੈ ਕਿਉਂਕਿ ਅਮਰੀਕਾ ਨੇ US ਐਨਰਜੀ ਬਲੋਕੇਡ ਕੀਤਾ ਹੋਇਆ ਉਹਨਾਂ ਦਾ ਗਰਭ ਚੱਕਣ ਰੱਖਣ ਵਾਲਾ ਕੋਈ ਟਰੱਕ ਟਰੁੱਕ ਹੀ ਨਹੀਂ ਹੈ ਆਪਣੇ ਇੱਥੇ ਬੰਦੇ ਫੜੇ ਆ ਜੀ ਡਰੱਗ ਫੜੀ ਆ ਗਨ ਫੜੇ ਆ ਜਿਉਂਦੇ ਕਾਰਤੂਸ ਅੱਛਾ ਜਿਉਂਦੇ ਕਾਰਤੂਸ ਕਿਉਂ ਕਹਿੰਦੇ ਮਰੇ ਕਾਰਤੂਸ ਕਿਉਂ ਨੀ ਹੁੰਦੇ
13: ਜਿਹੜੇ ਚੱਲ ਗਏ
12: ਪਰ ਕਹਿੰਦੇ ਨੇ ਨਾ ਮਰੇ ਕਾਰਤੂਸ ਵੀ ਫੜੇ ਜਿਉਂਦੇ ਕਾਰਤੂਸ ਫੜੇ ਆ ਨਾਲ ਹੋਰ ਲੱਲਾ ਭੱਬਾ ਫੜਿਆ 1,80,000 ਕੈਸ਼ ਫੜਿਆ ਔਰ 14 ਸਾਲ ਦਾ ਇੱਕ ਬੱਚੀ ਜਿਹੜੀ ਕਿ 2 weeks ਆਲਮੋਸਟ ਲਾਪਤਾ ਰਹੀ ਉਹ ਲੱਭ ਲਈ ਸੀ ਉਹਦਾ ਕੇਸ ਕਲੋਜ਼ ਕਰਤਾ ਪਰ ਇਹ ਨੀ ਦੱਸਿਆ ਵੀ ਉਹ ਰੈਕਸਲ ਜਿਹੜੇ ਘਰੇ ਰਹਿੰਦੀ ਸੀ ਕਿਉਂ ਰਹਿੰਦੀ ਸੀ ਕਿਵੇਂ ਰਹਿੰਦੀ ਸੀ ਆਹ ਜਿਹੜਾ ਬੰਦਾ ਦੇਖਣ ਵਾਲਾ ਜੀ ਇਹ ਬੰਦੇ ਦਾ ਨਾਂ ਹੈਗਾ ਰਹਿਮਾਨ
13: ਓਕੇ
12: ਇਹਦਾ ਸੀਗਾ ਰੈਸਟੋਰੈਂਟ
13: ਠੀਕ ਹੈ ਜੀ
12: 3 ਜਾਣੇ ਇੰਗਲੈਂਡ ਤੋਂ ਆਏ ਘੁੰਮਣ ਫਿਰਨ ਤੇ ਰੈਸਟੋਰੈਂਟ ਚ ਰੋਟੀ ਖਾਧੀ ਰੋਟੀ ਖਾ ਕੇ ਬਿਨਾਂ ਪੈਸੇ ਦੇ ਕੇ ਬਾਹਰ ਤੁਰ ਪਏ ਉਹ ਵਿਚਾਰਾ ਭੱਜਿਆ ਭੱਜਿਆ ਭਾਈ ਸਾਹਿਬ ਪੈਸੇ ਫੜ ਕੇ ਕੁੱਟਿਆ ਮਾਰਤਾ ਉਹਨੂੰ ਹੁਣ ਇਹਨਾਂ ਨੇ ਗਿਲਟੀ ਪਲੀ ਕੀਤਾ ਇਹਨਾਂ ਨੂੰ ਇੰਗਲੈਂਡ ਤੋਂ ਪਹਿਲਾਂ ਫੜ ਕੇ ਲਏ ਵਾਪਸ ਇੱਥੇ ਹੁਣ ਗਿਲਟੀ ਪਲੀ ਕੀਤਾ ਇਹਨੇ ਤੇ ਆਹ ਜਿਹੜੇ 40 ਫੜਿਆ ਇਹਨਾਂ ਚ ਆਪਣੇ ਵੀ 5-7 ਨੇ
13: ਅੱਛਾ ਜੀ
12: ਇਹ ਨਵੇਂ ਨਮੂਨੇ ਨੇ
13: ਹਾਂਜੀ
12: ਇਹ ਘੁੰਮਣ ਆਉਂਦੇ ਨੇ ਇੱਥੇ
13: ਅੱਛਾ ਜੀ
12: ਬਾਕੀ ਦੇਸ਼ਾਂ ਚ ਵੀ ਘੁੰਮਣ ਆਉਂਦੇ ਇਹਨਾਂ ਕਹਿੰਦਾ ਟੂਰਿਜ਼ਮ ਚੋਰੀ ਠੱਗੀ ਠੋਰੀ
13: ਹਾਂਜੀ
12: ਆਉਣਗੇ ਚੋਰੀ ਚਾਰੀ ਕੀਤੀ 2 ਹਫ਼ਤਿਆਂ ਚ ਚੇਨਾ ਚੂਨਾ ਲਾਈਆਂ ਲੂਈਆਂ ਲਾ ਲੂ ਕੇ ਆਪਦੇ ਪਿੰਡ ਨੂੰ ਫੇਰ ਮੁੜ ਜਾਂਦੇ ਆ ਮਹੀਨੇ 2 ਮਹੀਨੇ ਬਾਅਦ ਫੇਰ ਆ ਜਾਂਦੇ ਆ ਫੇਰ ਸਰੀ ਚਲੇ ਜਾਣਗੇ ਉੱਥੇ ਚੇਨਾ ਚੂਨਾ ਲੁੱਟ ਗਏ ਉੱਥੋਂ ਭੱਜ ਜਾਂਦੇ ਆ ਫੇਰ ਇਹ ਕੈਲਗਰੀ ਚਲੇ ਜਾਣਗੇ ਦੱਸ ਇਹਨਾਂ ਨੇ ਹੋਰ ਹੀ ਕੰਮ ਫੜਿਆ ਹੋਇਆ
13: ਚੱਲਦੇ ਫਿਰਦੇ ਚੁਰਦੇ
12: ਤੁਸੀਂ ਕੰਟਕੀ ਚਿਕਨ ਦਾ ਨਾਮ ਤਾਂ ਸੁਣਿਆ
13: ਜੀ ਸਰ
12: ਤੁਸੀਂ ਚਲੋ ਖਾਧਾ ਨਹੀਂ ਨਾਮ ਸੁਣਿਆ
13: ਹਾਂਜੀ
12: ਇਹ ਕੰਟਕੀ ਚਿਕਨ ਵਾਲੇ ਬੰਦਾ ਸੀ ਇਹਦਾ ਨਾਮ ਸੀ ਕਰਨਲ ਸੈਂਡਰ ਇਹ ਤਕਰੀਬਨ 60-62 ਸਾਲ ਦੇ ਜਾ ਕੇ ਇਹਨੇ KFC ਖੋਲਿਆ ਸੀ ਜਿੱਥੋਂ ਕਾਮਯਾਬ ਹੋਇਆ ਉਦੋਂ ਪਹਿਲਾਂ ਇਹ ਬਹੁਤ ਬਿਜ਼ਨਸ ਖੋਲੇ ਸਾਰੇ ਫੇਲ ਜਿਹੜਾ ਵੈਂਡੀ ਹੈ ਉਹਦਾ ਜਿਹੜਾ ਓਨਰ ਸੀ ਉਹਦਾ ਨਾਮ ਸੀ ਡੇਵ ਇਹ ਦੋਨੇ ਆੜੀ ਸੀਗੇ ਇਹਨਾਂ ਨੇ ਫੈਸਲਾ ਲੈ ਲਿਆ
13: ਜੀ
12: ਡੇਵ ਕਹਿੰਦਾ ਵੀ ਐਂ ਕਰਦਾ ਮੈਂ ਕਰੇ ਫਰਾਈਡ ਚਿਕਨ ਹੀ ਵੇਚੂ ਤੂੰ ਕਰੇ ਬਰਗਰ ਨਾ ਬਣਾਈ ਉਹਨਾਂ ਨੇ ਅਜੇ ਤੱਕ ਚੱਲ ਰਿਹਾ ਹੈ
2: ਐਗਰੀਮੈਂਟ ਚੱਲ
12: ਰਿਹਾ ਹਾਂ ਇਹ ਉਹ ਐਗਰੀਮੈਂਟ ਹੈ ਬਿਨਾਂ ਲਿਖੇ ਪੜੇ ਤੋਂ
2: ਦੈਟਸ ਗੁੱਡ
12: ਹੁਣ ਇਹ ਮਿਸਾਗਾ ਵੀ ਰਹਿੰਦਾ ਰਿਹਾ ਕਰਨਲ ਸੈਂਟਰ ਉਹਦਾ ਜਿਹੜਾ ਘਰ ਆ 1499 ਦਾ ਸੇਲ ਤੇ ਲੱਗਿਆ ਭਾਈ ਸਾਹਿਬ
13: ਚੱਲਦੇ ਦਿਖਣਾ
12: ਇਹ ਨੀ ਪਤਾ ਵਿੱਚ ਕੰਟਕੀ ਚਿਕਨ ਜਿਹੜਾ ਪੀਸ ਹੋਇਆ ਕਰਨਗੇ ਉਹ ਰੋਜ਼ਦੇ ਹੋਏ ਹੈ ਕਿ ਨਹੀਂ ਹੈ ਅੱਛਾ ਆਪਣੇ ਤੀਆਂ ਮੇਲੇ ਚ ਮੈਂ ਲਿਸਟ ਦੇਖ ਰਿਹਾ ਸੀਗਾ ਪ੍ਰਾਈਸ ਦੀ $30 ਤੋਂ ਸ਼ੁਰੂ ਹੁੰਦੀ ਹੈ ਜੀ
2: ਜੀ
12: $30 ਦੇ ਵਿੱਚ ਕੋਈ ਉੱਤੇ ਟੈਕਸ ਕੋਈ ਫੀਸ ਕੋਈ ਲੱਲਾ ਭੱਬਾ ਨਹੀਂ
2: ਐਵਰੀਥਿੰਗ ਇਜ਼ ਇਨਕਲੂਡਡ ਇਨ $30
12: ਓ ਦੈਟਸ ਗੁੱਡ ਦੈਟਸ ਗੁੱਡ ਕਿਹੜੇ ਕਿਹੜੇ ਕਲਾਕਾਰ ਆ ਰਹੇ ਹੈ
2: ਬਿਲਕੁਲ ਜੀ ਕਲਾਕਾਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੰਨਤ ਨੂਰ ਪਹੁੰਚ ਰਹੇ ਨੇ ਸੁਦੇਸ਼ ਕੁਮਾਰੀ ਹਰਜੀਤ ਹਰਮਨ ਮਾਸਟਰ ਸਲੀਮ ਤੇ ਨਾਲ 2 ਸਿੰਗਰ ਜਿਹੜੇ ਹੋਰ ਪਹੁੰਚਣੇ ਉਹ ਅਸੀਂ ਐਂਡ ਵਾਲੇ ਵੀਕ ਚ ਸਰਪ੍ਰਾਈਜ਼ ਰੱਖਦੇ ਹਾਂ ਅਸੀਂ ਐਂਡ ਵਾਲੇ ਵੀਕ ਦੇ ਵਿੱਚ ਅਨਾਊਂਸ ਕਰਦੇ ਹਾਂ ਐਜ਼ ਆਲਵੇਜ਼ ਔਰ ਨਾਲ ਦੀ ਨਾਲ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਹੈ ਜੀ ਇਹ 24ਵੇਂ ਸਾਲ ਦਾ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ ਉਦੋਂ ਸਾਡਾ ਮਦਰਸ ਡੇ ਤੇ ਹੁੰਦਾ ਸੀ ਸਭ ਨੂੰ ਪਤਾ ਸੀ ਇਹ ਸੈਂਟਰ ਦੇ ਵਿੱਚ ਸਾਨੂੰ ਇੰਨੀਆਂ ਕਾਲਸ ਆ ਰਹੀਆਂ ਪੁੱਛ ਰਿਹਾ ਕਿ ਤੁਹਾਡਾ ਸੀਏ ਸੈਂਟਰ ਸੀ ਸੋ ਸੀਏ ਸੈਂਟਰ ਦੇ ਵਿੱਚ ਇਸ ਟਾਈਮ ਕੰਸਟਰਕਸ਼ਨ ਚੱਲ ਰਹੀ ਹੈ ਡਿਊ ਟੂ ਦੈਟ ਵੀ ਆਰ ਡੂਇੰਗ ਇਟ ਇਨ ਪੀਅਰਸਨ ਕਨਵੈਨਸ਼ਨ ਕਾਫੀ ਵੱਡਾ ਹਾਲ ਆ ਬਹੁਤ ਵੱਡੀ ਪਾਰਕਿੰਗ ਲਾਟ ਆ ਔਰ ਬਹੁਤ ਹੀ ਖੂਬਸੂਰਤ ਹਾਲ ਆ ਸੀ
12: ਪਾਰਕਿੰਗ ਦੇ ਕੋਈ ਫੀਸ ਨਹੀਂ ਹੈ ਜਨਾਬ
2: ਨੋ ਨੋ ਫੀਸ ਸੋ ਟਿਕਟ ਜਿਹੜੀ ਆ ਜੀ ਤੁਸੀਂ megastarevents.com megastarevents ਦੇ ਵਿੱਚ ਐਸ ਲੱਗਿਆ ਹੋਇਆ ਐਂਡ ਤੇ .com ਤੋਂ ਲੈ ਸਕਦੇ ਆ ਜਾਂ ਸਾਡੇ ਤੀਆਂ ਦੇ ਮੇਲੇ ਤੀਆਂ ਦਾ ਮੇਲਾ .com ਤੋਂ ਜਾ ਕੇ ਵੀ ਟਿਕਟ ਦਾ ਲਿੰਕ ਲੈ ਸਕਦੇ ਉੱਥੇ ਬਾਰ ਕੋਡ QR ਕੋਡ ਵੀ ਹੈਗਾ ਲਿੰਕ ਵੀ ਹੈਗਾ ਉੱਥੋਂ ਤੁਹਾਨੂੰ ਸੌਖੀ ਟਿਕਟ ਜਿਹੜੀ ਜੀ ਮਿਲ ਜੂਗੀ ਸਟਿਲ ਕਿਸੇ ਨੂੰ ਲਿੰਕ ਦੀ ਪ੍ਰੋਬਲਮ ਆ ਰਹੀ ਹੈਗੀ ਆ ਤੇ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਆ 9057990999 ਤੇ ਸਟਾਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਆ ਸਪੈਸ਼ਲੀ ਅਸੀਂ ਇਸ ਟਾਈਮ ਜਿਹੜਾ ਜੀ ਸਪੈਸੀਫਿਕਲੀ ਫੂਡ ਸਟਾਲ ਦੇਖ ਰਹੇ ਹਾਂ ਕਿ ਅਸੀਂ ਸਿਰਫ 2 ਫੂਡ ਸਟਾਲ ਲਾਉਣੇ ਆ ਦੇ ਵਿੱਚ ਇਦਾਂ ਨਹੀਂ ਹੈਗਾ ਕਿ ਭਰ ਲਓ ਹਨਾ ਲਾਈਕ ਹਾਲ ਅਸੀਂ ਕੰਜੈਸਟਡ ਕੀਤੇ ਹੋਏ ਵੀ ਆਰ ਨਾਟ ਡੂਇੰਗ ਇਟ ਆਪਾਂ 2 ਵੱਡੇ ਸਿਰਫ ਫੂਡ ਦੇ ਸਟਾਲ ਲਾਉਣੇ ਨੇ ਇੱਕ ਐਂਡ ਤੇ ਇੱਕ ਦੂਜੇ ਤੇ ਵੈਸੇ ਤਾਂ ਅਸੀਂ ਇੱਕ ਹੀ ਲਾਈਦਾ ਬਟ ਕੰਪਲੇਂਟਸ ਹੋ ਜਾਂਦੀਆਂ ਕਈ ਵਾਰੀ ਕਿ ਠੀਕ ਹੈ ਜੀ ਲਾਈਨਾਂ ਵੱਡੀਆਂ ਇਸ ਕਰਕੇ ਆਪਾਂ ਸੋਚਿਆ ਕਿ ਹਾਲ ਕਾਫੀ ਵੱਡਾ ਹੈ ਉਹਦਾ ਫਾਇਦਾ ਲੈ ਕੇ ਆਪਾਂ 2 ਲਾ ਦਿੰਦੇ ਆ
12: ਜੇ ਮੈਂ ਲਵਾਂ ਇਹ ਥੋੜਾ ਫੂਡ ਵਾਲਾ ਸਟਾਲ ਜਾਂ ਮੈਨੂੰ ਸਸਤਾ ਡਿਸਕਾਊਂਟ ਮਿਲ ਜਾ ਗੋਲ ਗੱਪੇ ਹੀ ਲਾ ਦਈਏ ਜਿਤੇਂਦਰ ਜੀ
13: ਧੰਨ ਭਾਜੀ
12: ਹੋਰ ਗੋਲ ਗੱਪੇ ਵੀ 3 ਕਿਸਮ ਦੇ ਪਾਣੀ ਤਾਂ 20 ਕਿਸਮ ਦਾ ਹੁੰਦਾ ਜੀ ਗੋਲ ਗੱਪੇ ਆਲੂ ਵਾਲੇ ਚਣੇ ਵਾਲੇ ਭੁੱਲਿਆਂ ਦੇ ਬਣਦੇ ਆ
13: ਹਾਂਜੀ
12: ਚਿਕਨ ਕੀਮੇ ਵਾਲੇ
13: ਹਾਂਜੀ
12: ਤੇ ਜਿਹੜੇ ਟਕੀਲਾ ਦੇ ਸ਼ਾਟ ਵਾਲੇ
14: ਬਿਲਕੁਲ ਜੀ। ਸੋ ਕੋਈ ਵੀ ਇਨਕੁਆਇਰੀ ਰਿਲੇਟਡ ਗੱਲਬਾਤ ਕਰਨੀ ਹੈ 9057990999 ਬਹੁਤ ਸਸਤੀ ਜਿਹੜੀ ਜੀ ਟਿਕਟ ਹੈਗੀ ਆ 21 June ਨੂੰ ਐਤਵਾਰ ਦਾ ਦਿਨ ਆ ਫੀਅਰਸਨ ਕਨਵੈਨਸ਼ਨ ਸੈਂਟਰ 12 ਵਜੇ ਡੋਰਸ ਜਿਹੜੀਆਂ ਜੀ ਓਪਨ ਹੋ ਜਾਣੀਆਂ ਉਹਦੇ ਬਾਅਦ ਅਸੀਂ ਬੋਲੀਆਂ ਦਾ ਰਾਊਂਡ ਜਿਹੜਾ ਜੀ ਸਟਾਰਟ ਕਰਦੇ ਹੁੰਦੇ ਹਾਂ ਐਜ਼ ਆਲਵੇਜ਼ 1 ਵਜੇ ਤੱਕ ਬੋਲੀਆਂ ਦਾ ਰਾਊਂਡ ਆ। ਸੋ ਮੇਕ ਸ਼ੋਰ ਕਰਿਓ ਕਿ ਤੁਸੀਂ ਟਾਈਮਲੀ ਐਂਟਰ ਕਰ ਜਿਓ ਕਿਉਂਕਿ ਉਹਦੇ ਵਿੱਚ ਸੋਨੇ ਦੇ ਗਿਫਟਸ ਕੁਛ ਜਿਹੜੀਆਂ ਜੀ ਇੰਡੀਆ ਦੀ ਰਿਟਰਨ ਟਿਕਟ ਔਰ ਨਾਲ ਦੀ ਨਾਲ ਸ਼ੇਰ ਆਟੇ ਨੇ ਜਿਹੜਾ ਜੀ ਸੋਨੇ ਦਾ ਬਿਸਕਿਟ ਜਿਹੜਾ ਜੀ ਸੋਨੇ ਦੀ ਬਾਰ ਫ੍ਰੀ ਇੱਕ ਜਿਹੜੀ ਜੀ ਕੱਢਣੀ ਹੈਗੀ ਆ
12: ਸੋਨੇ ਦੀ ਬਾਰ ਅੱਜ ਕੱਲ 6-6.5
14: ਟਰੂ 100%। ਸੋ ਉਹ ਜਿਹੜੀ ਹੈ ਜੀ ਉਹਨਾਂ ਨੇ ਕੱਢਣੀ ਆ ਨਾਲ ਦੀ ਨਾਲ ਕੁਛ ਇਲੈਕਟ੍ਰੋਨਿਕ ਦਾ ਸਮਾਨ ਐਜ਼ ਆਲਵੇਜ਼ ਸਾਡੀ ਸਾਰੀ ਭੈਣਾਂ ਨੂੰ ਪਤਾ ਹੈ ਕਿੱਦਾਂ ਹੁੰਦਾ ਹੈ। ਸੋ ਪਹੁੰਚਣਾ ਆ ਫੀਅਰਸਨ ਕਨਵੈਨਸ਼ਨ ਸੈਂਟਰ 21 June ਦਿਨ ਐਤਵਾਰ।
12: ਥੈਂਕ ਯੂ ਜੀ ਔਰ 1 ਵਜੇ ਤੋਂ ਬਾਅਦ ਕਿਰਨ ਜੀ ਤੁਹਾਡੇ ਨਾਲ ਫੇਰ ਜੁੜਨਗੇ ਔਰ ਬਾਕੀ ਦੀ ਜਾਣਕਾਰੀ ਵੀ ਦਿੰਦੇ ਰਹਿਣਗੇ। ਜਤਿੰਦਰ ਭਾਈ ਆਪਾਂ ਚੱਲਦੇ ਆ ਹਾਈਵੇ 11 ਤੇ
13: ਡਨ
12: ਉਦੋਂ ਗਾ ਨਹੀਂ ਸੋਰੀ ਹਾਈਵੇ 400 ਫੇਰ ਬਣਦਾ 11 ਫੇਰ ਬਣਦਾ 60 ਉੱਥੇ ਲਾਈ ਆ ਤੁਸੀਂ ਇੱਕ ਕੋਟੇਜ ਸੇਲ
13: ਯੈਸ ਸਰ
12: ਉਹਦੀ ਜਾਣਕਾਰੀ ਦਿਓ।
13: ਦੇ ਭਾਈ ਜਿਹੜੀ ਇਹ ਕੋਟੇਜ ਹੈ ਇਹ 2023 ਦੀ ਬਿਲਟ ਹੈ 2 acres ਦੇ ਲਾਗੇ ਛਾਗੇ ਲੋਟ ਚ ਬਣੀ ਹੋਈ ਹੈ। ਬੈਕ ਸਾਈਡ ਤੇ ਬੜਾ ਖੂਬਸੂਰਤ ਰਿਵਰ ਚੱਲ ਰਿਹਾ ਆਈਲੈਂਡ ਜਿਹਦੇ ਵਿੱਚ ਪਾਣੀ ਕ੍ਰੋਸ ਹੋ ਰਿਹਾ। ਇਹ ਤੁਹਾਡੇ ਬੈਡਰੂਮ ਦੇ ਵਿੱਚੋਂ ਤੁਹਾਡੇ ਲਿਵਿੰਗ ਰੂਮ ਦੇ ਵਿੱਚੋਂ ਤੁਹਾਡੇ ਡੈਕ ਦੇ ਉੱਪਰ ਇਹ ਜਿਹੜਾ ਵਾਟਰ ਦਾ ਵਿਊ ਰਹੇਗਾ। ਇਹ ਜਿਹੜੀ ਇਨਕਮ ਸੀਗੀ ਇਹਦੀ 2025 ਦੇ ਵਿੱਚ ਏਅਰ ਬੀ ਐਨ ਬੀ ਤੋਂ ਇਹਦੀ ਇਨਕਮ ਸੀਗੀ ਦੇ ਭਾਜੀ ਲਗਭਗ $90,000 ਦੀ ਜਿਹੜੀ ਕਿ ਅੱਗੇ ਜਾ ਕੇ ਹੋਰ ਜਨਰੇਟ ਹੋ ਜਾਣੀ ਹੈ।
12: ਇਹ ਜਿਹੜੀ ਇਨਕਮ ਆ ਤੁਸੀਂ ਪ੍ਰੂਵ ਕਰ ਸਕਦੇ ਹੋ
13: 100% ਦੇ ਭਾਜੀ ਤੇ ਪ੍ਰੂਫ ਦੇ ਨਾਲ ਨਾਲ ਦੇ ਭਾਜੀ ਇੱਕ ਦਿਆਂਗੇ ਨਾਲ ਆਪਾਂ ਲਿੰਕ ਜਿਹਦੇ ਤੇ ਇਸ ਸਮੇਂ ਕੋਈ ਵੀ ਸਾਡਾ ਸਰੋਤਾ ਜਾ ਕੇ ਚੈੱਕ ਕਰ ਸਕਦਾ ਵੀ ਇਹਦੀ ਅਵੇਲੇਬਿਲਟੀ ਨਹੀਂ ਗੀ ਵੀਕਐਂਡ ਦੇ ਉੱਪਰ ਫੁੱਲੀ ਬੁੱਕਡ ਹੈ। ਜਿੰਨੀਆਂ ਦੇ ਭਾਜੀ ਅੱਗੇ ਬੁਕਿੰਗਾਂ ਨੇ ਇਹ ਸਾਰੇ ਪੈਸੇ ਵੀ ਨਵੇਂ ਬਾਇਰ ਨੂੰ ਪਹੁੰਚ ਜਾਣਗੇ ਜਿਹਨੇ ਪ੍ਰੋਪਰਟੀ ਬਾਏ ਕਰਨੀ ਆ। ਸੋ 2 acres ਦੇ ਵਿੱਚ ਕੋਟੇਜ ਬਣੀ ਹੈ 3 bedroom ਉੱਪਰ ਨੇ ਫੁੱਲੀ ਅਪਗ੍ਰੇਡ ਹੈ ਜਿੰਨਾ ਵੀ ਵਿੱਚ ਫਰਨੀਚਰ ਪਾਇਆ 1.5 lakh ਲੱਗਦੇ ਲੱਗੇ ਛਾ ਕੇ 1.25 lakh ਦਾ 1.5 lakh ਦਾ ਫਰਨੀਚਰ ਪਾਇਆ ਦੇ ਭਾਈ ਸਾਰਾ ਸਣੇ ਜਨਰੇਟਰ ਜੋ ਵੀ ਸਮਾਨ ਹੈਗਾ
12: ਜਾਨੀ ਉਹਨਾਂ ਨੇ ਚਾਚਾ ਵੀ ਨਹੀਂ ਚੱਕਣਾ ਉਥੋਂ
13: ਨਹੀਂ ਦੇ ਭਾਈ
12: ਜਿਹੜੀਆਂ ਪਿੱਛੇ 5-6 ਕੁਰਸੀਆਂ ਪਈਆਂ ਉਹ ਮੂਹਰੇ ਜਿਹੜੀਆਂ ਮਸਕੋਕਾ ਚੇਅਰਾਂ ਪਈਆਂ ਉਹ ਸਭ ਉੱਥੇ
13: ਐਵਰੀਥਿੰਗ ਦੇ ਭਾਜੀ ਇਨਕਲੂਡਿਡ ਆ। ਸਿਰਫ ਕੀ ਕਰਨਾ ਤੁਸੀਂ ਜੇ ਅੱਜ ਦੀ ਡੇਟ ਦੇ ਵਿੱਚ ਆਪਣੇ ਲਈ ਕੋਈ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ ਇਦੋਂ ਵਧੀਆ ਇਨਵੈਸਟਮੈਂਟ ਕੋਈ ਨਹੀਂ ਕਿਉਂਕਿ ਇਹਦੀ ਜਿਹੜੀ ਇਨਕਮ ਆ ਜੇ ਤੁਸੀਂ 90,000 ਨੂੰ ਡਿਵਾਈਡ ਕਰੋਗੇ 12 months ਦੇ ਨਾਲ ਤੇ ਜੇ ਤੁਸੀਂ ਇਸ ਬ੍ਰੈਂਪਟਨ ਦੇ ਵਿੱਚ ਕੋਈ ਪ੍ਰੋਪਰਟੀ ਲਓਗੇ ਉਹਦੇ ਰੈਂਟ ਨਾਲ ਕੰਪੈਰੀਜ਼ਨ ਕਰੋਗੇ ਤਾਂ ਵੀ ਤੁਹਾਨੂੰ $3,000-4,000 ਕੈਸ਼ ਫਲੋ ਤੁਹਾਨੂੰ ਹਰੇਕ ਮਹੀਨੇ ਆ ਰਿਹਾ ਇਹਦਾ। ਕਰਨਾ ਕੀ ਪੈਣਾ ਤੁਹਾਨੂੰ ਇੱਕ ਕਾਲ ਘੁਮਾਉਣੀ ਪੈਣੀ ਹੈ ਨੰਬਰ 416-265-2222 416-265-2222।
12: ਇੱਕ ਤੁਸੀਂ ਦੱਸ ਰਹੇ ਸੀ ਕਿ ਉੱਥੇ ਕਲੱਬ ਹਾਊਸ ਕੋਈ ਬਣ ਰਿਹਾ ਉਹ ਕੀ ਚੀਜ਼ ਹੈ?
13: ਦੀ ਭਾਜੀ ਇਹ ਜਿਹੜੀ ਕੋਟੇਜ ਆ ਇਹ ਲਗਭਗ ਇਹਦੇ ਵਿੱਚ 1.75 acres ਦੇ ਲੱਗੇ ਛਾਗੇ ਆ। ਬਿਲਡਰ ਦੇ ਅੱਗੇ ਹੋਰ ਘਰ ਆ ਰਹੇ ਨੇ ਤੇ ਕਈ ਵਾਰੀ ਹੁੰਦਾ ਨਾ ਵੀ ਕੋਟੇ ਲੱਗ ਛਾਗੇ ਕੋਈ ਨੀ ਇਹ 2-2, 3-3, 4-4, 5-5 acres ਦੇ ਲੋਟ ਦੇ ਵਿੱਚ ਕੋਟੀਆਂ ਬਣੀਆਂ ਨੇ ਦੀ ਭਾਜੀ ਤੇ ਉਹ ਜਿਹੜੇ ਜਿੰਨੀਆਂ ਵੀ ਕੋਟੀਆਂ ਹੈਗੀਆਂ ਆ ਉਹਨਾਂ ਦੇ ਲਈ ਇੱਕ ਉਨੀ ਸਾਂਝਾ ਕਹਿ ਦਈਏ ਇੱਕ ਕਮਿਊਨਿਟੀ ਸੈਂਟਰ ਕਹਿ ਦਈਏ ਜਿੱਦਾਂ ਆਪਣੇ ਬਣੇ
12: ਇੱਥੇ
13: ਰੈਕ੍ਰੀਏਸ਼ਨ ਸੈਂਟਰ ਕਹਿ ਲਈਏ ਉਹਦੇ ਤਰੀਕੇ ਦਾ ਇੱਕ ਕਲੱਬ ਹਾਊਸ ਬਣਾਉਣਾ ਉੱਥੇ ਉਹਦੇ ਵਿੱਚ ਪੂਲ ਬਣੇਗਾ ਉਹਦੇ ਵਿੱਚ ਜਿਮ ਬਣੇਗਾ ਉਹਦੇ ਵਿੱਚ ਸ਼ਾਵਰ ਹੋਣਗੇ ਉਹਦੇ ਵਿੱਚੋਂ ਜਿਹੜੇ ਵੀ ਉੱਥੇ ਆਪਣੇ ਜਾਣਗੇ ਏਅਰਬੀਨੀ ਦੇ ਕਲਾਇੰਟ ਜਾਣਗੇ ਉਹ ਉਹਨਾਂ ਦਾ ਜਾ ਸਕਦੇ ਨੇ ਉੱਥੇ ਤੇ ਸਵਿੰਗ ਕਰ ਸਕਦੇ ਨੇ। ਸੋ ਇਹ ਸਾਰਾ ਕੁਝ ਇਨਕਲੂਡ ਰਹੇਗਾ ਜੇ ਤੁਸੀਂ ਇਦਾਂ ਦੀ ਕੋਟੇਜ ਦੇਖਣਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਵਨ ਟਾਈਮ ਇਨਵੈਸਟਮੈਂਟ ਕਰਕੇ ਸਾਰੀ ਉਮਰ ਇਨਕਮ ਆਵੇਗੀ। ਜੇ ਤੁਸੀਂ ਸੋਚਦੇ ਹੋ ਬੜੇ ਸਾਲ ਹੋ ਗਏ ਇੱਕ ਟਰੱਕ ਦੇ ਉੱਪਰ ਆਪਾਂ ਨੂੰ ਕੰਮ ਕਰਦਿਆਂ ਨੂੰ ਕਿਸੇ ਪਾਸਿਓਂ ਇਨਕਮ ਨਹੀਂ ਬਣਾਈ
12: 5-7 hours ਸਾਈਡ ਤੋਂ ਇਨਕਮ ਆਉਂਦੀ ਆ ਪਲੱਸ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਆਪਦੇ ਆਪ ਲਈ ਬੁੱਕ ਕਰ ਸਕਦੇ ਹੋ।
13: ਦੇ ਭਾਈ ਹੋਰ ਈਜ਼ੀ ਕਰ ਦਈਏ
12: ਹਾਂਜੀ
13: ਜੇ 2 friends ਨੇ ਜਾਂ ਤੁਸੀਂ 2 ਜਾਣੇ ਰਲ ਕੇ ਲੈਣਾ ਚਾਹੁੰਦੇ ਹੋ ਦੀ ਭਾਜੀ 2 ਜਾਣੇ ਰਲ ਕੇ ਲੈ ਲਓ।
12: ਅੱਛਾ
13: ਜੇ ਤੁਸੀਂ ਬਾਹਰ ਬੈਂਕ ਤੋਂ ਉਨੇ ਪੈਸੇ ਬੈਂਕ 'ਚ ਰੱਖ ਕੇ ਦੇਖ ਲਿਓ ਵੀ ਬੈਂਕ ਤੁਹਾਨੂੰ ਕੀ ਇਨਕਮ ਦੇ ਰਹੀ ਹੈ ਤੇ ਉਨੇ ਪੈਸਿਆਂ ਦੀ ਜੇ ਤੁਸੀਂ 2-2 lakh ਡਾਲਰ ਪਾ ਕੇ ਕੋਟੇਜ ਲੈ ਲਈ ਦੇ ਭਾਜੀ ਤੇ ਤੁਹਾਡੀ ਜਿਹੜੀ ਇਨਕਮ ਬਣਨੀ ਆ ਤੁਹਾਨੂੰ 2-2, 3-3 hours ਰੁਪਏ 25-25 hours ਹਰੇਕ ਮਹੀਨੇ ਬਣਨ ਲੱਗ ਪੈਣਾ ਤੇ ਜਦੋਂ ਤੁਹਾਨੂੰ ਲੱਗਦਾ ਐਗਰੀਮੈਂਟ ਵਿੱਚ ਲਿਖ ਲਿਓ ਜਿਹਦਾ ਵੀ ਗੱਲ ਨੂੰ ਜੀ ਕਰਦਾ ਦੂਜੇ ਨੂੰ ਪੈਸੇ ਦੇ ਕੇ ਖੁਦ ਰੱਖ ਸਕਦਾ।
12: ਠੀਕ ਹੈ
13: ਤੇ ਇਹ ਬੜੀ ਵਧੀਆ ਡੀਲ ਹੈ 416-265-2222 416-265-2222।
12: ਔਰ ਇਹਦੇ ਨਾਲ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹਾਂ। ਇਸ ਤੋਂ ਪਹਿਲਾਂ ਅੱਗੇ ਚੱਲੀਏ ਗਏ ਤੇ ਆਏ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 thousand ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B Steels Avenue ਨੀਅਰ ਟੋਪ ਰੂਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ।
15: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
16: ਬਸ ਇੰਨੀ ਗੱਲ,

0: ਸੈਂਡ ਫਰਿਜ ਦੀ ਗੱਲ ਚੱਲੀ ਹੈ, ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਸਰ, ਕੀ ਹਾਲ ਹੈ?
1: ਬਹੁਤ ਸ਼ੁਕਰੀਆ, ਧੰਨਵਾਦ ਦੇਵ ਜੀ। ਬਿਲਕੁਲ ਵੱਡੀ ਸੇਲ ਦਾ ਅੱਜ ਤੋਂ ਐਲਾਨ ਕਰਨ ਜਾ ਰਹੇ ਹਾਂ। ਇਸ ਵੀਕਐਂਡ ਦੇ ਉੱਪਰ ਗ੍ਰੈਂਡ ਫਰਨੀਚਰ ਦੇ ਉੱਪਰ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ। ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ, ਜਿਸ ਚ ਬਹੁਤ ਸਾਰੀ ਇਨਵੈਂਟਰੀ ਅਸੀਂ ਰਿਸੀਵ ਕਰ ਰਹੇ ਹਾਂ। ਵੇਅਰ ਹਾਊਸ ਦੇ ਵਿੱਚ ਬੈਡਰੂਮ ਸੈੱਟ ਦੇ ਕੰਟੇਨਰ ਪਹੁੰਚ ਰਹੇ ਨੇ, ਰਿਕਲਾਈਨਰ ਦੇ ਕੰਟੇਨਰ ਪਹੁੰਚ ਰਹੇ ਨੇ, ਡਾਇਨਿੰਗ ਟੇਬਲ ਦੇ ਕੰਟੇਨਰ ਪਹੁੰਚ ਰਹੇ ਨੇ। ਸੋ ਧਮਾਕੇਦਾਰ ਪ੍ਰਾਈਸਿਸ ਮਿਲਣੀਆਂ ਇਸ ਵੀਕਐਂਡ ਦੇ ਉੱਪਰ, ਪਰ ਇਹ ਸੇਲ ਤਿੰਨ ਦਿਨ ਦੀ ਲੱਗਣ ਜਾ ਰਹੀ ਹੈ। ਵੇਅਰ ਹਾਊਸ ਸੇਲ ਫਰਾਈਡੇ, ਸੈਟਰਡੇ, ਸੰਡੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਦੇ ਭਾਜੀ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਬਾਏ ਕਰਨਾ ਤੇ ਦੂਜਾ ਬੈਡਰੂਮ ਸੈੱਟ ਫ੍ਰੀ ਮਿਲਣਾ, ਬਾਏ ਵਨ ਗੈਟ ਵਨ ਫ੍ਰੀ ਹੋਣ ਜਾ ਰਿਹਾ। ਪਹਿਲੀ ਵਾਰੀ ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਡੀਲ ਦੇਣ ਜਾ ਰਹੇ ਹਾਂ। ਕੋਈ ਵੀ ਬੈਡਰੂਮ ਸੈੱਟ ਬਾਏ ਕਰੋ, ਦੂਜੇ ਬੈਡਰੂਮ ਲਈ ਬੈਡਰੂਮ ਸੈੱਟ ਫ੍ਰੀ, ਕੋਈ ਵੀ ਸੋਫਾ ਸੈੱਟ ਬਾਏ ਕਰਨਾ ਦੂਜੇ ਰੂਮ ਲਈ ਸੋਫਾ ਸੈੱਟ ਫ੍ਰੀ, ਕੋਈ ਵੀ ਡਾਇਨਿੰਗ ਟੇਬਲ ਤੁਸੀਂ ਬਾਏ ਕਰਨਾ ਡਾਇਨਿੰਗ ਟੇਬਲ ਨਾਲ ਡਾਇਨਿੰਗ ਟੇਬਲ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਪ੍ਰਾਈਸ ਵੀ ਧਮਾਕੇਦਾਰ ਤੇ ਬਾਏ ਵਨ ਗੈਟ ਵਨ ਫ੍ਰੀ, ਪਰ ਤਿੰਨ ਦਿਨ ਦੀ ਸੇਲ ਲੱਗਣ ਜਾ ਰਹੀ ਆ। ਵੇਅਰ ਹਾਊਸ ਸੇਲ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ? 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ। ਥੈਂਕ ਯੂ ਵੈਰੀ ਮਚ ਭਾਜੀ।
0: ਥੈਂਕ ਯੂ ਸਰ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-991-5939।
0: ਆਪਣੇ ਤੁਸੀਂ ਕਹਿ ਰਹੇ ਸੀ ਘਰ ਦੇ ਜਿਹੜੀ ਬਾਉਂਡਰੀ ਆ ਤੁਹਾਡੀ ਪਿੱਛੇ ਯਾਰਡ ਚ, ਉੱਥੇ ਦਰਖਤ ਲਾਉਣੇ ਆ।
3: ਹਾਂਜੀ,
4: ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, 15223 ਡਫੀਜ਼ ਲੇਨ, ਕਿਲਡਨ, ਓਨਟਾਰੀਓ। ਕਾਲ 905-755-9877, 905-757-9877।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002। ਮੇਰੇ ਨਾਲ ਦੁਸ਼ਮਣੀ ਦੀ ਬਾਜ਼ੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ। Are you ready? ਜੰਕਸ਼ਨ ਲਈ 647-429-4040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। ਇੰਡੀਅਨ ਫਰੂਡਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ। ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ, ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ 399 ਦਾ ਹੈ, ਵੈਜੀ ਨੂਡਲ 699 ਦੇ ਨੇ, ਸੋਇਆ ਟਿੱਕਾ ਰੈਪ 699 ਦਾ, ਚਿਕਨ ਬਿਰਿਆਨੀ 699 ਦੀ, ਫਿਸ਼ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਟਿੱਕਾ ਰੈਪ ਉਹ ਵੀ 699 ਦਾ, ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ। ਇੰਡੀਅਨ ਫਰੂਟਲੈਂਡ
5: ਰੇਡੀਓ ਵਿਦ ਅ ਡਿਫਰੈਂਸ, ਦ ਡੇਵ ਟੈਟਲਰ ਸ਼ੋਅ।
0: ਜਤਿੰਦਰ ਜੀ, ਗੱਲ ਇਹ ਹੈ
3: ਜੀ,
0: ਮੰਡੀਆਂ ਦੇ ਭਾਅ ਦੱਸੀਏ ਆਪਣੇ ਜਨਕ ਜੁਲੋ ਦੇ ਸਹਿਯੋਗ ਨਾਲ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ ਇਹ ਉੱਪਰ ਆ, ਡਾਲਰ ਤੇ ਸੋਨਾ ਥੱਲੇ ਚੱਲ ਰਿਹਾ ਹੈ। ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤੋਂ ਨਾ ਉੱਪਰ ਜਾਣੀ ਆ ਨਾ ਥੱਲੇ ਰਹਿਣੀ। ਅੱਛਾ ਜਿੱਦਣ ਜੀ ਤੁਹਾਡੇ ਕੋਲ ਲਿਸਟਿੰਗਾਂ ਕਿੰਨੀਆਂ ਕਿ ਨੇ?
3: ਦੇ ਭਾਜੀ ਇਸ ਸਮੇਂ ਆਪਣੇ ਕੋਲ 17-18 ਲਿਸਟਿੰਗਾਂ ਨੇ
0: ਜੀ,
3: ਜਿਹਦੇ ਵਿੱਚ
0: ਕਿਹੜੇ ਕਿਹੜੇ ਸ਼ਹਿਰਾਂ ਚ ਨੇ?
3: ਦੇ ਭਾਜੀ ਆਲ ਓਵਰ ਇੰਟੀਰੀਅਰ ਦੇ ਵਿੱਚ ਸਾਰੇ ਪਾਸੇ ਆਪਣੇ ਕੋਲ ਲਿਸਟਿੰਗਾਂ ਨੇ।
0: ਓਕੇ,
3: ਜੇ ਆਪਾਂ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਐਕਸਕਲੂਸਿਵ ਲਿਸਟਿੰਗ ਆਪਣੇ ਕੋਲ ਵਿੰਸਰ ਚ ਪਈ ਦੇ ਭਾਜੀ।
0: ਅੱਛਾ,
3: ਬਹੁਤ ਸਾਰੇ ਆਪਣੇ ਟਰੱਕ ਡਰਾਈਵਰ ਵੀ ਨੇ ਜਿਹੜੇ ਚਾਹੁੰਦੇ ਸਾਡੇ ਕੋਲ ਇੱਕ ਦੋ ਟਰੱਕ ਨੇ, ਅਸੀਂ ਘਰੇ ਪਾਰਕ ਕਰ ਲਈਏ, ਜਾਂ ਦੋ ਟਰੱਕ ਨੇ ਡੰਪ ਟਰੱਕ ਨੇ, ਇੱਕ ਏਕੜ ਦੇ ਲੋਟ ਦੇ ਵਿੱਚ ਫਾਰਮ ਹਾਊਸ ਦੇ ਭਾਜੀ।
0: ਅੱਛਾ,
3: ਬਹੁਤ ਵਧੀਆ ਬਣਾਇਆ ਆ, ਸੈਲਰ ਮੋਟੀਵੇਟ ਨੇ, ਦੋ ਕਿਚਨਾਂ ਨੇ ਦੇ ਭਾਜੀ।
0: ਅੱਛਾ,
3: ਤੇ ਪ੍ਰਾਈਸ ਹੈਗੀ ਦੇ ਭਾਜੀ 799।
0: ਸੋ 799 ਚ ਕਿੰਨੀ ਜਗ੍ਹਾ ਦੱਸੀ ਸੀ?
3: ਇੱਕ ਏਕੜ ਦਾ ਲੋਟ ਹੈ ਦੇ ਭਾਜੀ, ਮਗਲੇ ਪਾਸੇ ਮੈਂ ਇੱਕ ਟਰੱਕ ਪਾਰਕ ਕਰ ਲਓ, ਦੋ ਟਰੱਕ ਪਾਰਕ ਕਰ ਲਓ, ਡੰਪ ਟਰੱਕ ਪਾਰਕ ਕਰ ਲਓ, ਕੋਈ ਚੱਕਰ ਨਹੀਂ। ਨਾਲ ਦਾ ਜਿਹੜਾ ਲੋਟ ਆ ਉੱਥੇ ਆਲਰੇਡੀ ਟਰੱਕ ਯਾਰਡ ਬਣਿਆ ਆ।
0: ਓਕੇ,
3: ਹਾਈਵੇ ਦੇ ਟਰੱਕ ਰੂਟ ਦੇ ਉੱਪਰ ਇਹ ਪ੍ਰੋਪਰਟੀ ਹੈ, 401 ਤੋਂ 5 ਮਿੰਟ ਦੀ ਡਰਾਈਵ ਦੇ ਉੱਪਰ ਹੈ।
0: ਠੀਕ ਹੈ,
3: ਜੇ ਕੋਈ ਵੀ ਤੁਸੀਂ ਆਪਣੇ ਘਰ 'ਚ ਟਰੱਕ ਲੈ ਕੇ ਜਾਣਾ ਚਾਹੁੰਦੇ ਹੋ, ਪਾਰਕ ਕਰਨਾ ਚਾਹੁੰਦੇ ਹੋ, ਨਾਲ ਕੰਮ ਕਰਨਾ ਚਾਹੁੰਦੇ ਹੋ, ਨੰਬਰ ਸਾਡਾ 465-2662-22। ਅੱਗੇ ਲੰਡਨ ਆ ਗਏ ਦੇ ਭਾਜੀ,
0: ਲੰਡਨ ਆ ਜਾਓ।
3: ਲੰਡਨ ਦੇ ਵਿੱਚ ਦੇ ਭਾਜੀ ਆਪਣੇ ਕੋਲ ਐਕਸਕਲੂਸਿਵ ਬਿਲਡਰ ਦੇ ਨਾਲ ਡੀਲ ਚੱਲਦੀ ਪਈ ਹੈ। ਜੇ ਤੁਸੀਂ 400,000 ਤੋਂ ਵਿੱਚੋਂ ਟਾਊਨ ਹਾਊਸ ਲੈਣਾ ਚਾਹੁੰਦੇ ਹੋ, ਡਿਟੈਚ ਮਕਾਨ 600,000 ਤੋਂ ਸਟਾਰਟ ਨੇ ਦੇ ਭਾਜੀ, ਲੰਡਨ ਦੇ ਵਿੱਚ ਲੋਕੇਟਡ ਨੇ। ਰੀਸੇਲ ਦੇ ਵਿੱਚ ਸਾਡੇ ਕੋਲ ਦੋ ਪ੍ਰੋਪਰਟੀਆਂ ਨੇ, ਇੱਕ ਲੰਡਨ ਦੇ ਵਿੱਚ ਡੀਪਲੈਕਸ ਪਿਆ ਜਿਹਦੇ ਵਿੱਚ ਉੱਪਰ ਕਮਰਸ਼ੀਅਲ, ਥੱਲੇ ਕਮਰਸ਼ੀਅਲ ਆ, ਉੱਪਰ ਏਜੰਸੀ ਨੇ, ਇਹਦੀ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ 416-265-22। ਲੰਡਨ ਤੋਂ ਅੱਗੇ ਆ ਜਾਓ ਦੇ ਭਾਜੀ, ਅੱਗੇ ਆ ਗਿਆ ਵੁੱਡਸਟੋਕ।
0: ਹਾਂਜੀ,
3: ਵੁੱਡਸਟੋਕ ਦੇ ਵਿੱਚ ਦੋ ਲਿਸਟਿੰਗਾਂ ਨੇ, ਇੱਕ ਗੁਰੂ ਘਰ ਦੇ ਲਾਗੇ ਆਪਣੇ ਕੋਲ ਡਿਟੈਚ ਮਕਾਨ ਬਣਿਆ ਨਵਾਂ, ਉਹ ਲੈਣਾ ਚਾਹੁੰਦੇ ਹੋ 4 ਬੈਡਰੂਮ ਤਾਂ ਵੀ ਕਾਲ ਕਰ ਲਿਓ। ਵੁੱਡ ਸਟੋਕ ਦੇ ਵਿੱਚ 25 ਏਕੜ ਦਾ ਫਾਰਮ ਲੈਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, 416-265-22। ਰਾਈਟ ਨੂੰ ਜਦੋਂ ਆਪਾਂ ਜਾਂਦੇ ਹਾਂ 403 ਦੇ ਉੱਪਰ ਬ੍ਰੈਂਟਫੋਰਡ ਪਹੁੰਚ ਜਾਂਦੇ ਹਾਂ, ਬ੍ਰੈਂਟਫੋਰਡ ਰਾਈਟ ਲੈ ਕੇ ਜਾਓਗੇ ਤਾਂ ਬ੍ਰੈਂਟਫੋਰਡ ਦੇ ਵਿੱਚ 2 ਬੈਡਰੂਮ ਦਾ ਅਪਾਰਟਮੈਂਟ ਦੇ ਭਾਜੀ ਲਾਇਆ, ਕੌਂਡੋਮੀਨੀਅਮ,
0: ਓਕੇ,
3: ਜਿਹਦੇ ਵਿੱਚ ਇੱਕ ਗੱਡੀ ਦੀ ਪਾਰਕਿੰਗ ਹੈ ਨਾਲ ਲੋਕਰ ਆ ਦੇ ਭਾਜੀ। ਪ੍ਰਾਈਸ ਸੁਣਿਓ, 333,000
0: ਲੈ, 333 ਚ
3: 333 ਸਿਰਫ ਉਹਨੇ ਆਪਣੇ ਬੈਂਕ ਦੇ ਪੈਸੇ ਕਲੀਅਰ ਆਊਟ ਕਰਨੇ ਨੇ ਸੈਲਰ ਨੇ, ਸੈਲਰ ਮੋਟੀਵੇਟ ਨੇ।
0: ਤੁਸੀਂ ਐਂ ਕਰੋ ਸਾਡੇ ਲਿਸਨ
3: ਜੀ,
0: ਤੁਸੀਂ ਉਹਨਾਂ ਨੂੰ ਖਾਤਾ ਕਢਾ ਲਓ ਵੀ ਬੈਂਕ ਦੇ ਇੰਨੇ ਆ, ਉਹਨੇ ਦੇ ਦਿਓ ਤੁਹਾਡੇ ਇਹ ਪ੍ਰੋਪਰਟੀ ਤੁਹਾਡੀ।
3: ਡਨ, ਬਹੁਤ ਵਧੀਆ ਦੇ ਭਾਜੀ ਬਣਿਆ ਆ,
0: ਠੀਕ ਹੈ,
3: ਤੇ ਫੁੱਲੀ ਅਪਗ੍ਰੇਡ ਪ੍ਰੋਪਰਟੀ ਆ, 2 ਬੈਡਰੂਮ ਆ। ਜੇ ਤੁਸੀਂ ਰੈਂਟ ਤੇ ਜਾ ਰਹੇ ਹੋ, ਰੈਂਟ ਦੀ ਬਜਾਏ ਤੁਸੀਂ ਉਸ ਏਰੀਆ 'ਚ ਰਹਿ ਰਹੇ ਹੋ ਰੈਂਟ ਦੇ ਉੱਪਰ, ਤੇ ਤੁਹਾਡੀ 19 ਪੇਮੈਂਟ ਦੇ ਨਾਲ ਤੁਸੀਂ ਆਪਣਾ ਬਾਏ ਕਰ ਸਕਦੇ ਹੋ।
0: ਠੀਕ ਹੈ,
3: ਲੈਫਟ ਮਾਨੂੰਗੇ ਦੇ ਭਾਜੀ ਪੈਰਿਸ ਪੈਂਦਾ, ਪੈਰਿਸ ਦੇ ਵਿੱਚ ਡਿਟੈਚ ਮਕਾਨ ਲਾਇਆ ਦੇ ਭਾਜੀ, ਸੈਲਰ ਮੋਟੀਵੇਟ ਨੇ, 4 ਬੈਡਰੂਮ ਉੱਪਰ ਨੇ, ਮੇਨ ਤੇ ਆਫਿਸ ਆ, ਲਿਵਿੰਗ ਫੈਮਿਲੀ ਡੈਨ, ਫੁੱਲੀ ਅਪਗ੍ਰੇਡ ਕਿਚਨ, ਮਾਡਰਨ ਐਲੀਵੇਸ਼ਨ, ਬੈਕ ਸਾਈਡ ਤੇ ਕੋਈ ਘਰ ਨਹੀਂ ਮਕਾਨ, ਡਬਲ ਕਾਰ ਗਰਾਜ, 4-5 ਗੱਡੀਆਂ ਡਰਾਈਵੇ 'ਚ ਖੜਦੀਆਂ ਨੇ। $950,000 ਦੇ ਵਿੱਚ ਲੈਣਾ ਚਾਹੁੰਦੇ ਹੋ ਡਬਲ ਕਾਰ ਗਰਾਜ, ਡੀਟੈਚ ਮਕਾਨ, 416-265-22। ਹੋਰ ਵੀ ਲਿਸਟਿੰਗਾਂ ਨੇ ਅੱਗੇ ਜਾ ਕੇ ਸ਼ੇਅਰ ਕਰਦੇ ਆ, ਸੁਣਦੇ ਰਹੋ ਦੇਵਤਾ ਤਲਾ ਸ਼ੋ।
0: ਲਓ ਜੀ ਆਏ ਮੁੜ ਕੇ।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਨਾ ਇੰਨੇ ਪਰੇਸ਼ਾਨ ਕਾਹਦੀ ਹੈ ਫਰਸਟ੍ਰੇਸ਼ਨ?
10: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ,
11: ਚੱਲ ਫਿਰ ਟਿੱਕਾ ਜੰਕਸ਼ਨ।
12: ਟਿੱਕਾ ਜੰਕਸ਼ਨ 100-125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ, VIP ਲੌਂਜ ਔਰ 70 ਪੀਪਲ।
13: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ, 6477356072, 647-35-6072।
14: अरे यार, क्या आप ट्रैफिक में फंसे हुए हैं?
15: Are you really stuck in traffic?
16: Are you stuck in a traffic? No problem. Take it easy. Calm down and just relax. Culture of Punjab.
17: ਸਤਿ ਸ਼੍ਰੀ ਅਕਾਲ ਦੇਵ ਪਾਲ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਕਾਰ, 590,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 475,000 ਚ। ਹਾਂਜੀ, ਆਲਮੋਸਟ $125,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ। ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ 'ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰਬਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨਸ ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000 647-792-7000।
0: I am Dave Tatla and you are not.
18: ਉਹ ਗੱਲ ਸੁਣ, ਕਿੱਧਰ ਮੂੰਹ ਮਸੋਸਿਆ ਲਈ ਫਿਰਦਾ, ਚੱਲਿਆ ਕਿੱਧਰ ਆ?
19: ਉਹ ਯਾਰ ਘਰਵਾਲੀ ਦੀਆਂ ਰਿਪੋਰਟਾਂ ਲੈਣ ਚੱਲਿਆ ਡਾਕਟਰ ਕੋਲ।
18: ਫੇਟਾ ਮੂੰਹ ਤੇਰੇ, ਜੇ ਘਰਵਾਲੀ ਦੀ ਰਿਪੋਰਟ ਲੈਣੀ ਸੀ ਤਾਂ ਮਹੱਲੇ ਚੋਂ ਲੈ ਲੈਂਦਾ, ਡਾਕਟਰ ਨੇ ਤੈਨੂੰ ਛੇਕੂ ਦੱਸਣਾ।
20: ਫਿੱਟੇ ਮੂੰਹ ਤੇਰੇ।
0: ਐਵਰੈਸਟ ਟਰਾਂਸਪੋਰਟ ਬੜੀ ਵੱਡੀ ਫਰਮ ਹੈ, ਸੁਨਹਿਰੀ ਮੌਕਾ ਹੈ ਕਿ ਤੁਹਾਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਕ੍ਰੋਸ ਬਾਰਡਰ ਏਜ਼ਡ ਡਰਾਈਵਰ ਚਾਹੀਦੇ ਨੇ, ਡੇਲੀ ਸ਼ਾਮ ਨੂੰ ਘਰੇ ਹੋਵੋਗੇ, 3000 ਮੀਲ ਤੁਹਾਨੂੰ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡਵੈਸਟ ਐਂਡ ਯੂਐਸ ਈਸਟ ਲਈ ਵੀ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈ। 905-846-2229 905-846-2229 ਐਕਸਟੈਂਸ਼ਨ 4। ਹੋਰ ਖਬਰਾਂ ਚ ਖਬਰ ਆ, ਓਹਾਇਓ ਦੇ ਮਿਊਜ਼ਿਕ ਫੈਸਟੀਵਲ ਚ ਅੰਨੇਵਾਹ ਫਾਇਰਿੰਗ ਹੋਈ, 12 ਜ਼ਖਮੀ। ਅਮਰੀਕਾ ਵੱਲੋਂ ਇਰਾਨ ਦੇ ਫੰਡਾਂ ਨੂੰ ਡਿਵਰਟ ਕਰਨ ਦੀ ਇਸ ਧਮਕੀ ਨੇ ਨਾਜ਼ੁਕ ਮੋੜ ਤੇ ਖੜੇ ਪੀਸ ਟਾਕ ਨੂੰ ਝਟਕਾ ਦਿੱਤਾ। ਜਗਮੋਹਨ ਰਾਜੂ ਹੀ ਨਹੀਂ ਬਲਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਵਲ ਢਿੱਲੋਂ ਦੀ ਨਿਯੁਕਤੀ ਤੇ ਖੁੱਲ੍ਹ ਕੇ ਆਪਣਾ ਪ੍ਰੋਟੈਸਟ ਦਰਜ ਕੀਤਾ। ਫਿਰੋਜ਼ਪੁਰ ਗਾਭਾ ਕਤਲੇਆਮ ਦੇ ਦੋ ਸ਼ੂਟਰ ਜੰਮੂ ਕਸ਼ਮੀਰ ਤੋਂ ਫੜ ਲਏ। ਯੂਕੇ ਵਿਚ ਸਿੱਖ ਪਰਿਵਾਰ ਦੇ 12 ਜੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ। ਇਹ ਟਰੱਕ ਵਿਚੋਂ ਕਾਬੂ ਕੀਤੇ ਗਏ, ਦੱਸਿਆ ਜਾ ਰਿਹਾ ਕਿ ਨਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖਲ ਹੋ ਰਹੇ ਸੀ। ਜਿਹੜਾ ਵੀ ਬੰਦਾ ਨਜਾਇਜ਼ ਤਰੀਕੇ ਨਾਲ ਕਿਸੇ ਵੀ ਮੁਲਕ ਚ ਦਾਖਲ ਹੁੰਦਾ ਉਹਨੂੰ ਫੜ ਕੇ ਬਰੰਗ ਲਫਾਫਿਆਂ ਨੂੰ ਵਾਪਸ ਭੇਜ ਦੋ। ਸਨਵਿੰਗ ਅਤੇ ਵੈਸਟਜੈਟ ਫਲਾਈਟਾਂ ਨੇ ਕਿਊਬਕ ਜਾਣ ਤੋਂ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ, ਥੈਂਕਸ ਟੂ ਡੋਨਲਡ ਟਰੰਪ। ਰੋਪੜ ਤੋਂ ਖਬਰ ਆਈ ਹੈ, ਐਤਵਾਰ ਤੜਕੇ ਇੱਕ ਕਾਰ ਦੇ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਅਤੇ ਇੱਕ ਲੜਕੇ ਦੀ ਜਾਨ ਚਲੀ ਗਈ। ਕਿਸਾਨ ਦੇ ਘਰੋਂ ਚੋਰਾਂ ਵੱਲੋਂ ਕਰੋੜਾਂ ਦੀ ਚੋਰੀ, ਪਰਿਵਾਰ ਨੂੰ ਬੇਹੋਸ਼ ਕਰਕੇ ਵਾਰਦਾਤ ਨੂੰ ਦਿੱਤਾ ਅੰਜਾਮ। 45 ਤੋਲੇ ਸੋਨਾ ਨਕਦੀ ਦੇ ਕੀਮਤੀ ਸਮਾਨ ਗਾਇਬ ਕਰ ਗਏ। ਉੱਥੇ ਲੋਕਰ ਹੁੰਦੇ ਆ ਜੀ, ਇੰਡੀਆ ਚ ਹੁੰਦੇ ਹੀ ਹੋਣੇ ਆ ਬੈਂਕਾਂ ਮੂੰਹਾਂ ਚ। ਲੇਕ ਸੇਂਟ ਕਲੇਅਰ ਦੇ ਵਿਚ ਜਿਹੜਾ ਕਿਸ਼ਤੀ ਵਾਲਾ ਸੀ, ਕਿਸ਼ਤੀ ਪਲਟ ਗਈ, 3 ਮਰ ਗਏ, 1 ਜ਼ਖਮੀ ਹੋਇਆ ਜਦੋਂ ਮੋਟਰਸਾਈਕਲ ਤੇ ਕਾਰ ਦਾ ਕੁਆਥਰਾ ਲੇਕ ਚ ਐਕਸੀਡੈਂਟ ਹੋਇਆ। 60 ਸਾਲ ਦਾ ਇੱਕ ਬੰਦਾ ਸੀਰੀਅਸ ਜ਼ਖਮੀ ਹੋਇਆ, 2 ਕਾਰਾਂ ਕਰੈਸ਼ ਹੋਈਆਂ ਸਕਾਰਬਰੋ ਚ ਤੇ ਇੱਕ ਜਿਹੜਾ ਡਰਾਈਵਰ ਸੀ ਦੂਜਾ ਭੱਜ ਗਿਆ। ਅੱਛਾ, ਹੋਰ ਕਿਹੜੀ ਪ੍ਰੋਪਰਟੀ ਹੈ ਆਪਣੇ ਕੋਲ?
3: ਦੀਪਾ ਜੀ, ਕਾਫੀ ਇਨਕੁਆਇਰੀਆਂ ਆਉਂਦੀਆਂ ਨੇ ਫਾਰਮ ਹਾਊਸ ਦੇ ਬਾਰੇ, ਕੋਟੇਜ ਇਨਫੋਰਮੇਸ਼ਨ ਆਪਾਂ ਦੇ ਹਟੇ ਦੀਪਾ ਜੀ। ਜੇ ਇਨਕਮ ਜਨਰੇਟ ਕਰਨਾ ਚਾਹੁੰਦੇ ਹੋ ਬਜਾਏ ਕੋਈ ਤੁਸੀਂ ਛੋਟਾ ਮੋਟਾ ਰੈਸਟੋਰੈਂਟ ਜਾਂ ਕੋਈ ਕਨਵੀਨੀਅੰਸ ਸਟੋਰ ਲੈਣ ਦੀ ਬਜਾਏ ਇਹ ਕੋਟੇਜ ਲੈ ਲਓ। 90,000 ਦੀ ਇਨਕਮ ਹੈ, ਬ੍ਰੈਮਟਨ ਤੋਂ 2 ਘੰਟੇ ਦੀ ਡਰਾਈਵ ਦੇ ਉੱਪਰ, ਤੁਹਾਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਪ੍ਰੋਪਰ ਮੈਨੇਜ ਜਿਹੜੀ ਮੈਨੇਜਮੈਂਟ ਕੰਪਨੀਆਂ ਉਹਨੂੰ ਹੈਂਡਲ ਕਰ ਰਹੀ ਹੈ। ਜੇ ਤੁਸੀਂ ਆਪ ਕਰਨਾ ਆਪ ਕਰ ਸਕਦੇ ਹੋ, 416-265-22 ਦੋ ਜਣੇ ਰਲ ਕੇ ਵੀ ਲੈ ਸਕਦੇ ਹੋ।
0: ਜੇ ਕੋਈ ਬੰਦਾ ਹਿੰਮਤੀ ਆ ਜੀ, ਉਹ ਆਪ ਜੇ ਕਰੇ ਪ੍ਰੋਪਰਟੀ ਮੈਨੇਜਮੈਂਟ ਦਾ ਕੰਮ, ਉਹ ਤਾਂ ਹੋਰ ਵੀ ਪੈਸੇ ਬਚਾ ਲੈਣਗੇ।
3: ਜਿਹੜਾ ਦੇ ਭਾਈ ਪ੍ਰੋਪਰਟੀ ਮੈਨੇਜਮੈਂਟ ਨੂੰ ਫੀਸ ਜਾਂਦੀ ਉਹ ਸਾਰੀ ਬਚ ਜਾਣੀ ਆ, ਸਿਰਫ ਕਰਨਾ ਕੀ ਆ ਤੁਸੀਂ, ਤੁਹਾਨੂੰ ਇੱਕ ਵਾਰੀ ਲਿੰਕ ਬਣ ਜਾਣੇ ਤੁਹਾਡੇ ਵੀ ਇੰਨੇ ਵਜੇ ਸਾਡੀ ਬੰਦੇ ਜਾ ਰਹੇ ਆ, ਇੰਨੇ ਵਜੇ ਕਲੀਨਪ ਵਾਲੇ ਆ ਰਹੇ ਆ ਤੇ ਆਹ ਸਾਨੂੰ ਸਮਾਨ ਚਾਹੀਦਾ ਦੈਟਸ
0: ਇਟ। ਸੋ ਬਾਕੀ ਜਿਹੜੀਆਂ ਲਿੰਕ ਨੇ ਏਅਰਬੀ ਵਾਲੇ ਜਿਹੜੀਆਂ ਬੁਕਿੰਗ ਹੋਈਆਂ ਉਹ ਵੀ ਬੰਦਿਆਂ ਦੇ ਕੋਲ ਚਲੇ ਜਾਣਾ
3: ਦੇ ਭਾਜੀ। ਉਹ ਜਿਹੜਾ ਆਪਣੇ ਆਪਣੇ ਆ ਕੇ ਕਹਿੰਦੇ 100 ਸਿਰੇ ਤੇ ਰਸੇ ਦੇ ਗੰਢ ਜਿਹੜੀ ਆਉਂਦੇ ਨਾ, ਉਹ ਬਈ
0: ਗੰਢ ਬੰਨੋ ਤੁਸੀਂ,
3: ਉਹ ਸੈਲਰ ਨਾਲ ਬਿਠਾ ਦੇਣਗੇ ਭਾਈ ਸੱਦੇ।
0: ਠੀਕ ਆ,
3: ਜਿਹਨਾਂ ਦੀ ਕੋਟੇਜ ਆ ਭਾਜੀ,
0: ਹਾਂਜੀ,
3: ਜਿਹੜਾ ਲੈਣਾ ਚਾਹੁੰਦੇ ਨੇ
0: ਓਕੇ,
3: ਲੰਚ ਤੇ ਆ ਜਾਣਾ, ਨਾਲੇ ਸਾਨੂੰ ਲੰਚ ਕਰਾ ਦੇਣ, ਨਾਲੇ ਬਿਠਾ ਕੇ ਡੀਲ ਕਰਾ ਦੇਣਗੇ, ਸਾਰੀ ਡਿਟੇਲ ਦੇਵਾਂਗੇ। ਹਾਂ,
0: ਅੱਛਾ, ਤੁਸੀਂ ਵੀਕਐਂਡ ਤੇ ਦੱਸ ਰਹੇ ਸੀ, ਬਹੁਤ ਸਾਰੇ ਸੱਜਣਾਂ ਵੀ ਅਸੀਂ ਵੀਕਐਂਡ ਤੇ ਦੇਖ ਕੇ ਆਉਣਾ, ਇਟ ਡਸਨਟ ਵਰਕ ਲਾਈਕ ਦੈਟ। ਜੇ ਉੱਥੇ ਕੋਈ ਬੰਦਾ ਆਲਰੇਡੀ ਏਅਰਬੀ ਤੇ ਰਹਿ ਰਿਹਾ
3: ਜੀ,
0: ਉਹ ਨਹੀਂ ਚਾਹੇਗਾ ਤੁਸੀਂ ਉੱਥੇ ਤੁਰੇ ਫਿਰੋ,
3: ਕਿਉਂਕਿ ਦੇ ਭਾਜੀ ਵੀਕਐਂਡ ਦੇ ਉੱਪਰ ਜਿਹੜੇ ਬੰਦੇ ਨੇ ਏਅਰਬੀਨ ਤੋਂ ਇਹਨੂੰ ਰੈਂਟ ਪੇ ਕਰਨਾ, ਲਗਭਗ 2 ਦਿਨ ਦਾ ਰੇਟ $1800 ਆ।
0: ਠੀਕ ਹੈ,
3: ਸੋ $1800 ਅਗਲੇ ਨੇ ਪੇ ਕੀਤਾ, ਅਗਲੇ ਨੇ ਉੱਥੇ ਇੰਜੋਏ ਕਰਨ ਜਾਣਾ
0: ਤੁਸੀਂ ਉੱਥੇ ਆਪਦਾ ਵਿੱਚ ਅੱਖਾਂ ਜਿਹਾ ਮਾਰਦੇ।
3: ਮੈਨੂੰ ਕਾਲ ਆਈ ਸੀ ਇੱਕ ਲੇਡੀ ਦੀ, ਉਹ ਪੈਂਜੀ ਉਹਨੇ ਕਹਿੰਦੇ ਸੀਗੇ ਵੀ ਅਸੀਂ ਜਾਣਾ ਉੱਥੇ ਦੇਖਣ ਤੇ ਅਸੀਂ ਵੀਕਐਂਡ ਤੇ ਬਾਹਰੋਂ ਦੇਖ ਲਾਂਗੇ। ਆਪਾਂ ਸਖਤ ਜਵਾਬ ਦਿੱਤਾ ਵੀ ਤੁਸੀਂ ਬਾਹਰੋਂ ਨਹੀਂ ਜਾ ਸਕਦੇ ਵੀ ਜਿਹਨਾਂ ਨੂੰ ਆਲਰੇਡੀ ਜਿਹੜੇ ਜਾ ਰਹੇ ਨੇ ਉੱਥੇ ਪੈਸੇ ਦੇ ਰਹੇ ਨੇ, ਸੋ ਆਪਾਂ ਨਹੀਂ ਜਾ ਸਕਦੇ।
0: ਤੁਸੀਂ ਹੁਣ ਤੁਸੀਂ ਲਈ ਹੋਵੇ ਸਾਡੇ ਲਿਸਨਰ ਨੇ ਕਿਸੇ ਨੇ ਵੀ ਏਅਰਬੀ ਤੇ ਕੋਈ ਪ੍ਰੋਪਰਟੀ ਲਈ ਹੋਵੇ
3: ਜੀ,
0: ਤੇ ਮੈਂ ਕਹਾਂ ਮੈਂ ਦੇਖ ਕੇ ਆਉਣੀ ਆ,
3: ਹਾਂਜੀ,
0: ਉਹਨਾਂ ਨੂੰ ਚੰਗਾ ਨਹੀਂ ਰਹਿਣ ਲੱਗਣਾ। ਇਸੇ ਤਰ੍ਹਾਂ ਜਿਹੜੇ ਆਲਰੇਡੀ ਰਹਿ ਰਹੇ ਆ ਪੈਸੇ ਦੇ ਰਹੇ, ਉਹਨਾਂ ਨੂੰ ਵੀ ਨਹੀਂ ਚੰਗਾ ਲੱਗਣਾ।
3: ਸੋ ਨਾਲ ਦੀ ਨਾਲ ਦੇ ਭਾਜੀ ਇਹ ਜੇ ਕੋਟੇ ਲੈਣਾ ਚਾਹੁੰਦੇ ਹੋ, ਦੋ ਜਣੇ ਰਲ ਕੇ ਲੈਣਾ ਚਾਹੁੰਦੇ ਹੋ, ਹੋਰ ਡਿਟੇਲ ਚਾਹੀਦੀ ਹੈ, ਇਨਫੋਰਮੇਸ਼ਨ ਚਾਹੀਦੀ ਹੈ, ਜੇ ਨਹੀਂ ਵੀ ਲੈਣਾ ਚਾਹੁੰਦੇ ਇਹਦੀਆਂ ਪਿਕਚਰਾਂ ਵਗੈਰਾ ਚਾਹੀਦੀਆਂ ਨੇ, ਤੁਸੀਂ ਮੈਨੂੰ ਕਾਲ ਕਰ ਲਿਓ 416-265-22 416-265-22 ਦੋ ਦੇ ਭਾਈ ਫਾਰਮ ਨੇ।
0: ਅੱਛਾ,
3: ਇੱਕ ਏਕੜ ਦੇ ਵਿੱਚ ਲੋਟ ਦੇ ਵਿੱਚ ਕਸਟਮ ਘਰ ਬਣਿਆ ਆ,
20: ਠੀਕ ਹੈ।
3: ਬ੍ਰੈਂਪਟਨ ਤੋਂ ਸਿਰਫ ਅੱਧੇ ਘੰਟੇ ਦੀ ਡਰਾਈਵ ਹੈ,
20: ਓਕੇ,
3: ਦੂਜੀ ਵੀ ਅੱਧੇ ਘੰਟੇ ਦੀ ਡਰਾਈਵ ਹੈ। ਇੱਕ ਏਕੜ ਦੇ ਲੋਟ ਦੇ ਵਿੱਚ ਇੱਕ ਮਕਾਨ ਬਣਿਆ, ਕਸਟਮ ਘਰ ਬਣਾਇਆ ਆ, ਜਿਹਦੇ ਵਿੱਚ ਚਾਰ ਬੈਡਰੂਮ ਉੱਪਰ ਨੇ, 3500 ਸਕੁਏਅਰ ਫੀਟ ਦਾ ਮਕਾਨ ਉੱਤੋਂ, 3500 ਸਕੁਏਅਰ ਫੀਟ ਦੀ ਬੇਸਮੈਂਟ ਹੈ, ਏਕੜ ਦਾ ਲੋਟ ਹੈ, ਬਹੁਤ ਹਾਈ ਐਂਡ ਦਾ ਕੰਮ ਕਰਾਇਆ ਆ। ਜੇ ਤੁਸੀਂ ਆਪਣੇ ਲਈ ਇੱਦਾਂ ਦਾ ਮਕਾਨ ਲੱਭ ਰਹੇ ਹੋ, ਸੈਲਰ ਮੋਟੀਵੇਟ ਨੇ, ਸਾਡੇ ਨਾਲ ਗੱਲਬਾਤ ਕਰ ਲਿਓ। ਦੂਜਾ ਕਸਟਮ ਬਣਿਆ ਘਰ ਹੈ ਜਿਹਨੂੰ 6 ਤੋਂ 7 ਸਾਲ ਹੋ ਗਏ ਬਣੇ ਨੂੰ, ਉਹ 2 ਏਕੜ ਦੇ ਵਿੱਚ ਬਣਿਆ, ਨਾਲ 3 ਕਾਰ ਗਰਾਜ ਨੇ, ਨਾਲ ਤੁਹਾਡੇ ਕੋਲ ਕਮਰਸ਼ੀਅਲ ਉਹਦੇ ਵਿੱਚ ਯੂਨਿਟ ਬਣੀ ਹੈ ਜਿਹਦੇ ਵਿੱਚ ਤੁਸੀਂ ਆਪਣਾ ਰਿਪੇਅਰ ਸ਼ੋਪ ਦਾ ਕੰਮ ਕਰ ਸਕਦੇ ਹੋ। 416-265-2222 'ਤੇ ਕਾਲ ਕਰ ਲਿਓ, 416-265-2222।
20: ਲਓ ਜੀ, ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋ।
21: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ, ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ, ਜਾਂ ਰੈਪਟਰਸ ਦੀ ਗੱਲ ਕਰਦੇ ਹਾਂ, ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ, ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2858 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ, ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
20: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
21: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
20: ਆਲਰਾਈਟ, ਪੈਸਾ ਧੇਲਾ ਲੈਣਾ ਹੈ, ਮੋਰਗੇਜ ਕਰਾਉਣੀ ਹੈ, ਪ੍ਰਾਈਵੇਟ ਲੈਂਡਰ ਤੋਂ ਲੈਣੀ ਹੈ, ਬੈਂਕ ਤੋਂ ਲੈਣੀ ਹੈ, ਸੈਕੰਡ ਮੋਰਗੇਜ ਲੈਣੀ ਹੈ, ਥਰਡ ਲੈਣੀ ਹੈ, ਫੋਰਥ ਲੈਣੀ ਹੈ, ਫਿਫਥ ਲੈਣੀ ਹੈ, ਚਲੋ ਬਸ ਕਰੋ। ਕਮਲ ਜੀ ਜੀ, ਵੈਲਕਮ ਟੂ ਦਾ ਸ਼ੋ।
22: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਟਾਈਮ ਦੀ ਦੇਵ ਜੀ ਸ਼ਾਰਟੇਜ ਆ, ਫੋਨ ਲਾਉਣ ਲੱਗੇ ਲੇਟ ਹੋ ਗਏ। ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਕਿਸੇ ਵੀ ਕੋਈ ਵੀ ਭੈਣ ਭਰਾ ਆਪਣਾ ਨਵਾਂ ਘਰ ਖਰੀਦ ਰਿਹਾ, ਘਰ ਖਰੀਦਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਗੀ, ਮਾਰਕੀਟ ਦੇ ਵਿੱਚ ਜਿਹੋ ਜਿਹਾ ਤੁਸੀਂ ਚਾਹੋਗੇ ਉਹੋ ਜਿਹਾ ਤੁਹਾਨੂੰ ਮਿਲ ਜਾਣਾ, ਪਰ ਉਦੋਂ ਪਹਿਲਾਂ ਤੁਹਾਡੇ ਪੇਪਰਾਂ ਦੇ ਉੱਤੇ ਲੈਸ ਜ਼ਰੂਰ ਬਣੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਲਿਖਿਆ ਹੋਵੇ ਤੁਹਾਨੂੰ ਰੇਟ ਆਫ ਇੰਟਰਸਟ ਕੀ ਲੱਗਣਾ, ਤੁਹਾਡੀ ਡਾਊਨ ਪੇਮੈਂਟ ਕਿੰਨੀ ਹੈ, ਤੇ ਬੈਂਕ ਕਿਹੜੀ ਕੋਲੇ ਜਾਣਾ, ਤੇ ਤੁਹਾਡੀ ਕਿਸ਼ਤ ਕਿੰਨੀ ਬਣਨੀ ਹੈ, ਈਵਨ ਕਿ ਤੁਹਾਡਾ ਪ੍ਰੋਪਰਟੀ ਟੈਕਸ ਵੀ ਕਿੰਨਾ ਆਉਣਾ, ਤੁਹਾਡੇ ਬਿੱਲ ਬੱਤੀਆਂ ਵੀ ਕਿੰਨੇ ਆਉਣੇ, ਤਾਂ ਕਿ ਜੇ ਤੁਸੀਂ ਗੱਡੀ ਦੀ ਬਾਰੀ ਨੂੰ ਹੱਥ ਪਾ ਕੇ ਘਰ ਵੇਖਣ ਜਾਓ, ਤੁਸੀਂ ਕੌਨਫੀਡੈਂਟ ਹੋਵੋ। ਤੁਹਾਡੇ ਕੋਲੇ ਅਪਰੂਵਲ ਪਹਿਲਾਂ ਹੱਥ ਦੇ ਵਿੱਚ ਹੋਵੇ, ਬੈਂਕ ਦੀ ਅਪਰੂਵਲ, ਤਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਹਰਾਸ ਨਾ ਹੋਣਾ ਪਵੇ। ਕਿਉਂਕਿ ਦੇਵ ਜੀ ਗੱਲ ਪਤਾ ਕੀ ਆ, ਗੱਲ ਇਹ ਆ ਵੀ ਇਹ ਜੀ, ਇਹ ਆਪਣੀ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਛੋਟੀ ਨਹੀਂ ਹੁੰਦੀ, ਵੱਡੀ ਹੁੰਦੀ ਹੈ। ਜੇ ਮੈਂ ਇੱਕ ਹੁੰਦਾ ਨਾ, ਜਿਵੇਂ ਜਿਹੜੇ ਕਹਿੰਦੇ ਜ਼ਿੰਦਗੀ ਮੌਤ ਦਾ ਸਵਾਲ, ਇੱਥੇ ਆ ਜਾਂਦਾ ਤੁਹਾਡੇ ਫਾਈਨਾਂਸ ਦੇ ਵਿੱਚ ਵੀ ਤੁਸੀਂ ਸਾਰੀ ਜ਼ਿੰਦਗੀ ਲੜ ਕੇ ਜਾਂ ਕਿਤੇ ਕੰਮਾਂ ਨਾਲ ਘੋਲ ਕਰਕੇ ਕੱਢਣੀ ਹੈ ਜਾਂ ਆਰਾਮ ਨਾਲ ਕੱਢਣੀ, ਸੋ ਸਾਰੀਆਂ ਚੀਜ਼ਾਂ ਇਸੇ ਡਿਪੈਂਡ ਕਰਦੀ ਹੈ। ਫੈਸਲਾ ਤੁਹਾਡਾ ਵੱਡਾ ਨਹੀਂ ਗਾ, ਇਹ ਤਾਂ ਵਿਆਹ ਨਾਲੋਂ ਵੀ ਜ਼ਿਆਦਾ ਫੈਸਲਾ ਵੱਡਾ ਹੋ ਜਾਂਦਾ, ਹਨਾ ਜੀ। ਵਿਆਹ ਦੇ ਵਿੱਚ ਤਾਂ ਫਿਰ ਦੇਵ ਜੀ ਹੁੰਦਾ, ਜੇ ਕੁੜੀ ਮੁੰਡਾ ਮਾੜਾ ਮੋਟਾ ਇੱਧਰ ਉੱਧਰ ਜਾਣਗੇ ਨਾ, ਤੇ 2 ਰਿਸ਼ਤੇਦਾਰ ਪੈ ਕੇ ਵਿੱਚ ਸਮਝਾਈ ਦਿੰਦੇ ਆ। ਇੱਥੇ ਬੈਂਕ ਦੇ ਤੇ ਤੁਹਾਡੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਬਾਅਦ 'ਚ ਕੋਈ ਪੈ ਕੇ ਕੋਈ ਖੁਲਾਸਾਫਾਈ ਕਰਾ ਦੂਗਾ, ਬਾਅਦ 'ਚ ਤਾਂ ਕੋਰਟ ਕਚਹਿਰੀ ਵਿੱਚ ਆਉਂਦੇ ਆ। ਸੋ ਉੱਥੋਂ ਤੱਕ ਨਾ ਜਾਂਦੇ ਹੋਏ ਤੁਸੀਂ ਪਹਿਲਾਂ ਹੀ ਆਪਦਾ ਪੇਪਰ ਵਰਕ, ਆਪਦਾ ਜਿਹੜਾ ਪ੍ਰੀ ਵਰਕ ਸਾਰਾ ਕਰਕੇ ਰੱਖੋ। ਸੋ ਕੋਈ ਵੀ ਭੈਣ ਭਰਾ ਘਰ ਖਰੀਦ ਰਿਹਾ, ਨੰਬਰ 1-1-416-356-1870, 416-356-1870 ਜਾਂ ਕਿਸੇ ਵੀ ਭੈਣ ਭਰਾ ਦੀ ਰੀਨਿਊਲ ਆ ਰਹੀ ਆ ਜਾਂ ਉਹਨਾਂ ਨੇ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਜਾਂ ਰੀਨਿਊਲ ਦੇ ਟਾਈਮ ਦੇ ਉੱਤੇ ਸਾਰੇ ਕਰਜ਼ੇ ਬੈਂਕ ਨਾਲ ਕਰਨੇ ਆ ਜਾਂ ਕਿਸੇ ਕਾਰਨ ਕਰਕੇ ਘਰ ਦੀਆਂ ਪੇਮੈਂਟਾਂ ਨਹੀਂ ਹੋ ਰਹੀਆਂ ਸੋ ਮੁੱਖ ਦੀ ਗੱਲ ਸੌ ਥਰਾਸਾ ਸਿਰੇ ਤੇ ਗੰਢ ਮੌੜਗੀ ਦੇ ਰਿਗਾਰਡਿੰਗ ਤੁਹਾਨੂੰ ਕੋਈ ਵੀ ਕੁਐਸਚਨ ਆ ਤੁਹਾਡਾ ਕੋਈ ਵੀ ਕੰਸਰਨ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਫਸਟ ਮੌੜਗੇਜ ਹੋਵੇ ਸੈਕਿੰਡ ਮੌੜਗੇਜ ਹੋਵੇ ਜਾਂ ਪ੍ਰਾਈਵੇਟ ਲੈਂਡਿੰਗ ਦੀ ਲੋੜ ਹੋਵੇ ਕਿਸੇ ਵੀ ਤਰ੍ਹਾਂ ਦੀ ਲੋੜ ਆ ਤੁਸੀਂ ਨੰਬਰ 1-1-416-356-1870 416-356-1870 ਤੇ ਕਾਲ ਕਰ ਸਕਦੇ ਹੋ ਸੋ ਦੇਵ ਜੀਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
1: ਥੈਂਕ ਯੂ ਸਰ
2: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
4: ਨਹੀਂ ਨਹੀਂ
2: ਤੂੰ ਚੋਰ ਹੈ
4: ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ ਕੀਤਾ ਹੈ
23: ਚੋਰ ਹੈ ਤੂੰ
24: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 647-871-5000
20: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ ਪਿਲਸਬਰੀ ਚੱਕੀ ਆਟਾ 20 pound 10.99 ਦਾ ਸਵਰਨ ਚੱਕੀ ਆਟਾ 20 pound 10.99 ਦਾ ਪਿਲਸਬਰੀ ਮਲਟੀ ਗ੍ਰੇਨ ਆਟਾ 20 pound 12.99 ਦਾ ਮਧਾਣੀ ਦਾ ਦੇਸੀ ਘਿਓ 22.99 ਦਾ ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ ਮਸੂਰ ਦਾਲ ਚਣਾ ਦਾਲ 3.99 ਦੇ 4 pound ਹੈ ਗੋਭੀ 1.99 ਈਚ ਮਸਟਰਡ ਆਲ 15 liter 17.99 ਦੇ ਮਿਲੇਗਾ ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ ਇੰਡੀਅਨ ਫਰੂਟ ਲੈਂਡ ਮੌਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੌਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ ਜਤਿੰਦਰ ਜੀ
3: ਯੈਸ ਸਰ
20: ਜੀ ਮੈਂ ਮਕਾਨ ਤੁਹਾਥੋਂ ਖਰੀਦਦਾ
3: ਹਾਂਜੀ
20: ਤੇ ਤੁਹਾਡੇ ਰਾਹੀਂ ਮੈਂ ਵੇਚਦਾ
3: ਜੀ
20: ਮੈਨੂੰ ਕੀ ਫਾਇਦਾ ਹੋਵੇ
3: ਤੁਹਾਨੂੰ ਵਧੀਆ ਪੈਸੇ ਮਿਲ ਜਾਣੇ ਭਾਜੀ
20: ਪੈਸੇ ਤਾਂ ਤੁਸੀਂ ਦਵਾ ਦੋਗੇ ਪਰ ਫਿਰ ਮੈਂ ਇੰਡੀਅਨ ਵੀ ਹਾਂ ਨਾ ਹੋਰ ਕੀ ਕਰੋਗੇ
3: ਹੋਰ ਕੀ ਕਰੋਗੇ ਦੇ ਭਾਜੀ ਦੇਖੋ ਆਹ ਮਹੀਨਾ ਜਿਹੜਾ ਆਪਣਾ ਚੱਲਦਾ ਪਿਆ ਜੂਨ ਇਸ ਮਹੀਨੇ ਦੇ ਵਿੱਚ ਜੇ ਸਾਡੇ ਕੋਲ ਕਿਸੇ ਵੀ ਸੁੱਤ ਨਹੀਂ ਹੋ ਸਕਦਾ ਕਿਹੜੀ ਪ੍ਰੋਪਰਟੀ ਲੈਣ ਨੂੰ ਟਾਈਮ ਲੱਗ ਜਾਂਦਾ ਪਰ ਜਿਹੜਾ ਵੀ ਤੁਹਾਡਾ ਸਾਡੇ ਕੋਲ ਪ੍ਰੋਪਰਟੀ ਲਿਸਟ ਵੀ ਕਰੂਗਾ ਨਾਲ ਪ੍ਰੋਪਰਟੀ ਬਾਏ ਵੀ ਕਰੂਗਾ
20: ਠੀਕ ਹੈ
3: ਤੇ ਦੇ ਭਾਜੀ ਉਹਨਾਂ ਨੂੰ ਫਰਨੀਚਰ ਤਾਂ ਲੈਣਾ ਹੁੰਦਾ ਜੋ ਪ੍ਰੋਪਰਟੀ ਆਪਾਂ ਬਾਏ ਕਰ ਦੇਣਾ ਚਾਹੇ ਉਹ ਫਰਨੀਚਰ ਲੈਣ ਦੇ ਭਾਜੀ ਚਾਹੇ ਉਹ ਬੈਂਪਟਨ ਟੀਵੀ ਐਂਡ ਅਪਲਾਈਸਸ ਦਾ ਸਾਡੇ ਕੋਲ ਲੈ ਲੈਣ ਕਾਰਡ ਚਾਹੇ ਉਹ ਕਿਸੇ ਫਰਨੀਚਰ ਸਟੋਰ ਦਾ ਲੈਣ ਦੇ ਭਾਜੀ 10,000 ਡਾਲਰ ਦਾ ਦੇ ਦੇਣਗੇ ਚੈੱਕ
20: 10,000 ਡਾਲਰ ਦਾ ਤੁਸੀਂ ਫਰਨੀਚਰ ਲੈਣਾ ਫਰਨੀਚਰ ਲੈ ਲਓ ਅਪਲਾਈਸਸ ਲੈਣੇ ਅਪਲਾਈਸਸ ਲੈ ਲਓ
3: ਜੋ ਉਹਨਾਂ ਦਾ ਚੋਇਸ ਕਰ ਦਿੱਤੀ
20: ਅਪਲਾਈਸਸ ਲੈਣਗੇ ਬ੍ਰੈਂਟਨ ਟੀਵੀ ਅਪਲਾਈਸਸ ਤੋਂ ਫਰਨੀਚਰ
3: ਦਾ ਹੋ ਗਿਆ
20: ਗ੍ਰੈਂਡ ਦਾ ਹੋ ਗਿਆ
3: ਠੀਕ ਹੈ 10,000 ਡਾਲਰ ਦਾ ਆਪਾਂ ਗਿਫਟ ਕਰ ਦੇ ਸਕਦੇ ਹਾਂ ਜੇ ਤੁਸੀਂ ਸਾਡੇ ਕੋਲ ਲਿਸਟ ਵੀ ਕਰਾਉਣਾ ਤੇ ਪ੍ਰੋਪਰਟੀ ਬਾਏ ਵੀ ਕਰਨੀ ਹੈ ਨੰਬਰ ਸਾਡਾ 416-265-2222 416-265-2222
20: ਥੈਂਕ ਯੂ ਸਰ
3: ਥੈਂਕ ਯੂ ਸਰ
20: ਅਨੀਸ਼ਾ ਜੀ ਵੈਲਕਮ ਟੂ ਦਾ ਸ਼ੋ
25: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
26: ਕੀ ਤੁਸੀਂ ਵੀ ਡਾਕਟਰ ਡੈਂਟਿਸਟ IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸਟ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616
20: ਲਓ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਨੰਬਰ ਨੇ 416-677-0609 ਔਰ ਜਤਿੰਦਰ ਹੋਣਾ ਦਾ ਨੰਬਰ ਹੈ
3: 416-265-2222 416-265-2222
20: ਉੱਪਰ ਵਾਲੇ ਦਾ ਦੁਆ ਕਰਨ ਵਾਲੇ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
1: 32-55-80 ਤੇ 98 81 ਗਲਤ ਕਾਉਂਟਿੰਗ ਸਿਖਾਈ ਜਾਂਦੇ ਹੋ ਕਾਉਂਟਿੰਗ ਨਹੀਂ ਇਹ ਤੇ 32-55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ ਹਰ ਬ੍ਰੈਂਡ ਬਹੁਤ

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦਿਸ ਇਜ਼ ਵਤਨੋਂ ਦੂਰ ਰੇਡੀਓ
4: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
3: ਦਿਸ ਇਜ਼ ਵਤਨੋਂ ਦੂਰ ਰੇਡੀਓ

0: ਜੀ ਦੋਸਤੋ 5:30 AM ਦੇ ਉੱਤੇ ਇਸ ਟਾਈਮ ਬਤਨੋ ਦੂਰ ਦੇ ਨਾਲ ਜੁੜੇ ਹੋ। ਸਾਡੇ ਤੋਂ ਪਹਿਲਾਂ ਹੁਣੇ ਹੁਣੇ ਦੀਪ ਤਾਤਲਾ ਜੀ ਖੂਬ ਰੌਣਕਾਂ ਲਾ ਕੇ ਗਏ, ਆਸ ਪਾਸ ਦੀਆਂ ਖਬਰਾਂ ਸੁਣਾ ਕੇ ਗਏ ਤੁਹਾਨੂੰ, ਔਰ ਹੁਣ ਸਾਡੀ ਵਾਰੀ ਹੈ ਜੀ 2 ਵਜੇ ਤੱਕ ਸਾਡਾ ਤੁਹਾਡਾ ਸਾਥ ਰਹਿਣਾ। ਉਸ ਤੋਂ ਬਾਅਦ ਰਾਜਵੀਰ ਜੀ ਬੋਪਰ ਆਏ, ਉਹ ਤੁਹਾਨੂੰ ਦੱਸਣਗੇ ਕੁਛ ਜੋ ਬੀਤੇ 24 ਘੰਟੇ ਦੌਰਾਨ, ਜੋ ਅਸੀਂ ਸਾਡੇ ਸਾਨੂੰ ਖਬਰਾਂ ਸਾਡੇ ਸਟੂਡੀਓ 'ਚ ਪਹੁੰਚੀਆਂ ਨੇ ਉਹ ਤੁਹਾਡੇ ਤੱਕ ਅਸੀਂ ਸਾਂਝ ਪਾਵਾਂਗੇ। ਪਰ ਮੇਨ ਸਾਡਾ ਅੱਜ ਦਾ ਫੋਕਸ ਰਹੇਗਾ ਜਿਹੜਾ ਕਿ ਲੇਡੀਜ਼ ਦਾ ਐਨੂਅਲ ਫੈਸਟੀਵਲ ਹੁੰਦਾ ਤੀਆਂ ਦਾ ਮੇਲਾ, ਉਹਦੇ ਉੱਪਰ ਜਿਹੜਾ 21 ਤਰੀਕ ਨੂੰ ਹੋਣ ਜਾ ਰਿਹਾ ਬ੍ਰੈਂਪਟਨ ਦੇ ਪੇਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਬਹੁਤ ਸਾਰੇ ਆਰਟਿਸਟ ਪਹੁੰਚ ਰਹੇ ਨੇ, ਬਹੁਤ ਸਾਰੇ ਸਪੌਂਸਰਾਂ ਵੱਲੋਂ ਉੱਥੇ ਹਰੇਕ ਸਾਲ ਦੀ ਤਰ੍ਹਾਂ ਤੋਹਫੇ ਹੋਣੇ ਨੇ। ਬੈਂਡ ਦੀ ਬਹੁਤ ਵਧੀਆ ਉੱਥੇ ਜਿਹੜੀ ਆ ਸਿਸਟਮ ਕੀਤਾ ਗਿਆ, ਔਰ ਸਟੇਜ ਬਹੁਤ ਵਧੀਆ ਆ, ਸਾਊਂਡ ਬਹੁਤ ਵਧੀਆ, ਲਾਈਟਿੰਗ ਬਹੁਤ ਵਧੀਆ, ਇੱਥੋਂ ਤੱਕ ਕਿ ਤੁਹਾਨੂੰ ਲੱਗੇਗਾ ਕਿਸੇ ਹਾਲੀਵੁੱਡ ਸ਼ੋਅ ਦੇ ਵਿੱਚ ਆਏ ਹੋ। ਅਤੇ ਇਸ ਸਾਲ ਬਹੁਤ ਵੱਡੇ ਵੱਡੇ ਗਿਫਟ ਤੁਹਾਨੂੰ ਉੱਥੋਂ ਮਿਲਣਗੇ, ਅਤੇ ਐਡਵਾਂਸ ਦੇ ਵਿੱਚ ਟਿਕਟ ਜਿਹੜੀ ਆ ਉਹ $30 ਦੀ ਤੁਹਾਨੂੰ ਮਿਲ ਰਹੀ ਹੈ, ਜਿਹੜੀ ਕਿ ਕਿਰਨ ਜੀ ਈਵੈਂਟ
1: megastarevents.com
0: ਦੇ ਉੱਤੇ ਜਾ ਕੇ ਜਿਹੜੀ ਟਿਕਟ ਲੈ ਸਕਦੇ ਹੋ, ਇਹ ਐਡਵਾਂਸ ਦੇ ਵਿੱਚ $30 ਦੀ ਹੈ। VIP ਜਾਂ VVIP ਟਿਕਟ ਚਾਹੀਦੀਆਂ ਤੇ ਉਹ ਸਿਰਫ ਤੇ ਸਿਰਫ ਬਤਨੋ ਦੂਰ ਦੇ ਸਟੂਡੀਓ ਦੇ ਵਿੱਚ ਹੈ, ਉਹ ਸਿਰਫ ਲਿਮਿਟਡ ਜੀਆਂ ਰਹਿ ਗਈਆਂ, ਮੇਰੇ ਖਿਆਲ 50-60 ਸੀਟਾਂ ਰਹਿ ਗਈਆਂ ਨੇ। ਔਰ ਜੇਕਰ ਤੁਸੀਂ ਉਸਨੂੰ ਹਾਸਲ ਕਰਨਾ ਚਾਹੁੰਦੇ ਹੋ 9057990999 ਤੇ ਕਾਲ ਕਰ ਸਕਦੇ ਹੋ। ਸਾਡੀ ਟੀਮ ਵੱਲੋਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 23 ਸਾਲ ਇਸ ਫੰਕਸ਼ਨ ਨੂੰ ਕਾਮਯਾਬ ਕੀਤਾ, ਤੇ ਇਸ ਸਾਲ ਵੀ ਪੂਰੀ ਆਸ ਹੈ ਤੁਹਾਡਾ ਇਹ ਫੰਕਸ਼ਨ ਹੈ, ਤੁਸੀਂ ਇਸ ਨੂੰ 24ਵਾਂ ਵਰਾ ਵੀ ਪੂਰਾ ਕਰਨਾ ਤੇ ਫਿਰ ਅਗਲੇ ਸਾਲ ਹੋਵੇਗੀ ਜੀ ਸਿਲਵਰ ਜੁਬਰੀ ਤੁਹਾਡੇ ਲਈ। ਤੇ ਇਹ ਇਸ ਵਾਰ ਵੀ ਬਹੁਤ ਵਧੀਆ ਯਾਦਗਾਰੀ ਫੰਕਸ਼ਨ ਹੋ ਨਿਬੜੇਗਾ, ਕਿਉਂਕਿ ਨਵੇਂ ਉਹ ਆਰਟਿਸਟ ਆ ਰਹੇ ਨੇ ਜਿਨ੍ਹਾਂ ਦੇ ਗੀਤਾਂ ਤੇ ਤੁਸੀਂ ਆਮ ਇੰਜੋਏ ਕਰਦੇ ਹੋ ਵਿਆਹਾਂ ਸ਼ਾਦੀਆਂ 'ਚ, ਪਰ ਕੈਨੇਡਾ 'ਚ ਜਾਂ ਤੀਆਂ ਦੇ ਮੇਲੇ 'ਚ ਉਹਨਾਂ ਨੂੰ ਪਹਿਲੀ ਵਾਰੀ ਦੇਖੋਗੇ। ਸੋ ਕਿਰਨ ਜੀ ਕਿੱਦਾਂ ਚੱਲ ਰਹੀਆਂ ਤਿਆਰੀਆਂ ਤੇ ਕਿੰਨੀਆਂ ਕੁ ਟਿਕਟਾਂ ਬਾਕੀ ਰਹਿ ਗਈਆਂ ਨੇ?
1: ਬਿਲਕੁਲ ਸੁਖੀ ਜੀ ਸਤਿ ਸ਼੍ਰੀ ਅਕਾਲ, ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਬਿਲਕੁਲ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਹੈਗੀਆਂ ਆ। ਸਾਡੇ ਸਾਰੇ ਟੀਮ ਜਿਹੜੀ ਹੈ ਜੀ ਡਿਫਰੈਂਟ ਕੰਮ 'ਤੇ ਲੱਗੀ ਹੋਈ ਆ, ਔਰ ਟਿਕਟਾਂ ਜਿੱਦਾਂ ਕਿ ਸੁਖੀ ਜੀ ਨੇ ਦੱਸਿਆ ਕਿ ਕਿਉਂਕਿ ਅਸੀਂ ਵੈਨਿਊ ਚੇਂਜ ਕੀਤਾ ਸੀਗਾ ਤਾਂ ਸਿਟਿੰਗ ਜਿਹੜੀ ਆ ਜੀ ਅਸੀਂ ਬਹੁਤ ਵਧੀਆ ਤਰੀਕੇ ਨਾਲ VVIP ਰੱਖੀ ਹੈ, ਅਤੇ ਸਾਡੇ ਕੋਲ ਸੀਟਾਂ ਕੁਛ ਕੁ ਹੀ ਜਿਹੜੀਆਂ ਜੀ ਰਹਿ ਗਈਆਂ ਹੈਗੀਆਂ। VIP ਜਿਹੜੀਆਂ ਜੀ ਸਾਡੇ ਕੋਲ ਮੈਨੂੰ ਲੱਗਦਾ ਹੈ ਕਿ 50 ਕੁ ਰਹਿ ਗਏ ਆ, ਅਤੇ ਦੂਜੀਆਂ ਵੀ ਸਾਡੇ ਕੋਲ ਆਈ ਥਿੰਕ 20 ਹੈਗੀਆਂ ਆ। ਸੋ ਫਟਾਫਟ ਤੁਸੀਂ ਗੱਲਬਾਤ ਕਰ ਸਕਦੇ ਹੋ, ਬਹੁਤ ਰੀਜ਼ਨੇਬਲ ਪ੍ਰਾਈਸਿਸ ਤੇ ਤੁਸੀਂ VVIP $100 ਅਤੇ VIP $50 ਦੇ ਵਿੱਚ ਟਿਕਟ ਲੈ ਸਕਦੇ ਹਾਂ। ਰੈਗੂਲਰ ਟਿਕਟ ਲੈਣੀ ਆ ਸਿਰਫ ਔਰ ਸਿਰਫ $30, ਇਹ ਸਾਰੀਆਂ ਟਿਕਟਾਂ ਇੰਕਲੂਡਿੰਗ ਟੈਕਸ ਆ, ਕੋਈ ਐਡੀਸ਼ਨਲ ਫੀਸ ਜਿਹੜੀ ਹੈ ਜੀ ਨਹੀਂ ਹੈਗੀ। ਰੈਗੂਲਰ ਟਿਕਟ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਆ megastarevents.com ਤੋਂ megastarevents.com, ਜਾਂ ਤੁਸੀਂ tiyandamela.com ਵੈਬਸਾਈਟ ਤੇ ਜਾ ਕੇ ਦੇਖ ਲਓ, ਉੱਥੇ ਟਿਕਟ ਦਾ ਜਿਹੜਾ ਜੀ ਲਿੰਕ ਤੁਹਾਨੂੰ ਮਿਲ ਜਾਊਗਾ। ਹੋਰ ਕੋਈ ਇਨਫੋਰਮੇਸ਼ਨ ਚਾਹੀਦੀ, ਨੰਬਰ ਟੂ ਕਾਲ 9057990999 ਤੇ ਗੱਲਬਾਤ ਕਰ ਸਕਦੇ ਆ ਜੀ।

0: ਜੀ ਬਿਲਕੁਲ ਕੇਐਸ ਮੱਖਣ ਉਹਨਾਂ ਦੀ ਆਵਾਜ਼ ਵੀ ਸੁਣ ਰਹੇ ਹੋ ਤੇ ਹੋ ਸਕਦਾ ਤੁਹਾਡੇ ਲਈ ਕੇਐਸ ਮੱਖਣ ਸਾਹਿਬ ਵੀ ਉਹ ਦਿਨ ਹੋਣ ਇੱਥੇ ਕਿਉਂਕਿ ਉਹਨਾਂ ਨੇ ਇੱਥੇ ਹੀ ਹੋਣਾ ਟੋਰਾਂਟੋ ਦੀ ਧਰਤੀ ਦੇ ਉੱਤੇ ਤੇ ਉਹ ਵੀ ਪਹੁੰਚਣਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼, ਬਹੁਤ ਸਾਰੇ ਆਰਟਿਸਟ ਤੇ ਬਹੁਤ ਸਾਰੇ ਗਿਫਟ, ਬਹੁਤ ਸਾਰੇ ਤੋਹਫੇ ਜਿਹੜੇ ਸਾਡੇ ਸਪੋਂਸਰਾਂ ਵੱਲੋਂ ਹੋਣਗੇ, ਜਿਨ੍ਹਾਂ ਦੇ ਵਿੱਚੋਂ ਥੋੜ੍ਹਾ ਜ਼ਿਕਰ ਕਰ ਦਈਏ ਕਿ ਤੁਰਕਿਸ਼ ਏਅਰਲਾਈਨ ਵੱਲੋਂ ਜਿਹੜੀਆਂ ਇੰਡੀਆ ਦੀਆਂ ਰਿਟਰਨ ਟਿਕਟਸ ਜਿਹੜੀਆਂ ਡਰਾਅ ਦੇ ਵਿੱਚ ਨਿਕਲਣੀਆਂ, ਔਰ ਸ਼ੇਰ ਆਟੇ ਵੱਲੋਂ ਬਿਸਕਿਟ ਸੋਨੇ ਦੇ ਜਿਹੜੇ ਉਹ ਗਿਫਟ ਨਿਕਲਣੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਢੇਰ ਸਾਰੇ ਜਿਹੜੇ ਸੂਟ ਨੇ, ਇੰਡੀਆ ਦਾ ਬਹੁਤ ਵੱਡਾ ਸ਼ੋਰੂਮ ਹੈ ਨੀਲੀ ਬਾਰ, ਉਹਨਾਂ ਵੱਲੋਂ ਗਿਫਟ ਦਿੱਤੇ ਜਾਣੇ ਨੇ। ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਜੀ ਇਲੈਕਟ੍ਰੋਨਿਕ ਦੇ ਟੈਲੀ ਟੈਮ ਵੱਲੋਂ ਬਹੁਤ ਸਾਰੇ ਗਿਫਟ ਹਰ ਸਾਲ ਹੁੰਦੇ ਨੇ
1: ਜੀ। ਨਾਲ ਦੀ ਨਾਲ ਏਜੇ ਮੋਬਾਈਲ ਪੁਆਇੰਟ ਵੱਲੋਂ ਏਅਰਪੋਡਸ ਜਿੱਦਾਂ ਹਰ ਸਾਲ ਕੱਢੇ ਜਾਂਦੇ ਆ, ਟੈਬਲੇਟਸ ਕੱਢੇ ਜਾਂਦੇ ਉਹਨਾਂ ਨੇ ਕੱਢਣੇ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਸਕੂਲ ਵੱਲੋਂ ਜਿਹੜੇ ਜੀ ਟੈਬਲੇਟਸ ਬੱਚਿਆਂ ਲਈ ਕੱਢੇ ਜਾਣੇ ਆ,
0: ਦੋ ਲੈਪਟਾਪ
1: ਹਾਂਜੀ
0: ਤੇ ਮੇਰੇ ਖਿਆਲ 5 ਟੈਬਲੇਟਸ ਉਹਨਾਂ ਨੇ ਕਿਹਾ ਸੀਗਾ ਉਸ ਦਿਨ ਉਹ ਡਰਾ ਚ ਨਿਕਲਣੇ। ਇਸ ਤੋਂ ਇਲਾਵਾ ਸਿੰਗਾਪੁਰ ਜੁਲਰ ਵੱਲੋਂ ਕਾਫੀ ਜਿਹੜੀ ਆ ਜੁਲਰੀ ਜਿਹੜੀ ਆ ਉਹਦੇ ਜਿਹੜੇ ਗਿਫਟ ਤੁਹਾਨੂੰ ਮਿਲਣਗੇ। ਗੱਲ ਕੀ ਹੈ, ਕੁੱਲ ਮਿਲਾ ਕੇ ਸਾਰੀਆਂ ਲੇਡੀਜ਼ ਨੂੰ ਪਤਾ ਹੀ ਆ ਜੀ
1: ਜੀ ਬਿਲਕੁਲ ਹਰ ਸਾਲ ਕਿਦਾਂ ਹੁੰਦਾ,
0: ਤੇ ਸਾਡਾ ਤਾਂ ਮੇਨ ਮਕਸਦ ਹੈ ਜੀ ਤੁਹਾਨੂੰ ਯਾਦ ਕਰਾਉਣਾ ਕਿ 21 ਤਰੀਕ ਦਿਨ ਸ਼ਨੀਵਾਰ ਠੀਕ 12 ਵਜੇ ਡੋਰ ਖੁੱਲ ਜਾਣੇ ਨੇ। 8 ਵਜੇ ਤੱਕ ਪ੍ਰੋਗਰਾਮ ਚੱਲੇਗਾ ਜਿੱਥੇ ਸਾਰੇ ਸ਼ਾਪਿੰਗ ਦੇ ਸਟਾਲ ਹੋਣੇ, ਉੱਥੇ ਖਾਣ ਪੀਣ ਦੇ ਵੀ ਸਟਾਲ ਤੁਹਾਡੇ ਲਈ ਹੋਣੇ ਆ। ਤੇ ਤੁਸੀਂ ਆਪਣਾ ਇੱਕ ਦਿਨ ਰਾਖਵਾਂ ਕਰਕੇ, ਕਿਉਂਕਿ ਉਸ ਦਿਨ ਨੂੰ ਫਾਦਰਸ ਡੇ ਵੀ ਆ, ਤੇ ਸਾਰੇ ਫਾਦਰਸ ਨੂੰ ਬੇਨਤੀ ਆ ਕਿ ਉਹ ਇੱਕ ਦਿਨ ਲੇਡੀਜ਼ ਨੂੰ ਆਪਣਾ ਇੰਜੋਏ ਕਰਨ ਲਈ ਭੇਜਣ, ਤੇ ਆਪ ਤੁਸੀਂ ਯਾਰਾਂ ਦੋਸਤਾਂ ਦੇ ਨਾਲ ਘਰਾਂ 'ਚ ਪਾਰਟੀ ਕਰ ਸਕਦੇ ਹੋ, ਬਾਰਬਿਕਿਊ ਕਰ ਸਕਦੇ ਹੋ। ਮੌਸਮ ਵੀ ਬੜਾ ਚੰਗਾ ਮੌਸਮ ਵਿਭਾਗ ਨੇ ਸਾਨੂੰ ਦੱਸਿਆ। ਸੋ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਲੈ ਸਕਦੇ ਹੋ, ਜਾਂ ਫਿਰ ਤੁਸੀਂ 9057990999 ਤੇ ਗੱਲ ਕਰ ਸਕਦੇ ਹੋ। ਲੋਫੇ ਫਸਟ ਟਾਈਮ ਕੈਨੇਡਾ 'ਚ, ਬਲਕਿ ਤੀਆਂ ਦੇ ਮੇਲੇ 'ਚ ਫਸਟ ਟਾਈਮ ਐਂਟਰੀ ਕਰਾਉਣ ਜਾ ਰਹੇ ਇਹ ਆਰਟਿਸਟ।

0: ਅੱਜ ਤੁਹਾਡੇ ਲਈ ਰੂਬਰੂ ਹੋਵੇਗੀ ਲਾਈਵ ਬਿਲਕੁਲ ਮੰਨਤ ਨੂਰ ਉਸ ਦਿਨ ਨੂੰ ਆਪਣੇ 21 ਜੂਨ ਨੂੰ ਫਸਟ ਟਾਈਮ ਕੈਨੇਡਾ ਤੇ ਫਸਟ ਟਾਈਮ ਹੀ ਤੀਆਂ ਦੇ ਮੇਲੇ ਤੇ ਸਿਰਫ ਟਿਕਟਾਂ ਰਹਿ ਗਈਆਂ ਲਿਮਿਟਡ ਸ਼ਾਹ ਸਾਹਿਬ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਆ ਗਏ ਨੇ ਨਾਸਰ ਸ਼ਾਹ ਸਾਹਿਬ ਸ਼ਾਹ ਸਾਹਿਬ ਕਿੱਦਾਂ ਦਾ ਰਿਹਾ ਤੁਹਾਡਾ ਵੀਕਐਂਡ
1: ਬਹੁਤ ਸ਼ੁਕਰੀਆ ਸੁਖੀ ਜੀ ਔਰ ਵੀਕਐਂਡ ਤੇ ਬਿਜ਼ੀ ਤੁਹਾਨੂੰ ਪਤਾ ਹੈ ਸ਼ੋਅ ਜਦੋਂ ਇੰਨਾ ਵੱਡਾ ਅਨਾਉਂਸ ਕਰੋ ਤੇ ਦਿਨ ਰਾਤ ਇੱਕ ਕਰਨਾ ਪੈਂਦਾ ਉਹ ਨਾ ਤੁਸੀਂ ਸੁੱਤੇ ਹੋ ਸਹੀ ਤਰ੍ਹਾਂ ਨਾ ਮੈਂ ਸੁੱਤਾ ਪ੍ਰੋਪਰ ਕਿਉਂਕਿ ਸਾਨੂੰ ਬਹੁਤ ਸਾਰੀ ਚੀਜ਼ਾਂ ਕਰਨੀਆਂ ਪੈਂਦੀਆਂ
0: ਤੁਸੀਂ ਤਾਂ ਸ਼ੇਰ ਯਾਦ ਕਰਾਤਾ ਨਾ ਕਹਿੰਦਾ ਲਾਲੀ ਨੈਣਾ ਦੀ ਭਈ ਦੱਸ ਦਈਏ ਕਿ ਰਾਤੀ ਤੁਸੀਂ ਵੀ ਨਹੀਂ ਸੁੱਤੇ
1: ਸੀ ਕੰਮ ਹੋਇਆ ਜੇ ਉਹ ਬਿਲੀਵ ਕਰੋ ਇੱਕ ਸ਼ੋਅ ਕੋਈ ਵੀ ਕਰਨਾ ਹੋਵੇ ਨਾ ਸ਼ੋਅ ਦੇ ਪਿੱਛੇ ਸੁਖੀ ਜੀ ਤੁਹਾਨੂੰ ਤੇ ਬਹੁਤ ਅੰਦਾਜ਼ਾ ਹੈ ਤੇ ਵੀ ਬਹੁਤ ਸਾਰਾ ਕੰਮ ਕਰਨਾ ਪੈਂਦਾ ਖਾਲੀ ਇਹ ਨਹੀਂ ਜੀ ਆਰਟਿਸਟ ਆ ਗਏ ਜੀ ਉਹਨਾਂ ਨੇ ਪਰਫਾਰਮ ਕਰਤਾ ਚਲੇ ਗਏ
0: ਪਰ ਬਹੁਤ ਸਾਰੇ ਟੀਮ ਚ ਇਦਾਂ ਹੁੰਦੇ ਉਹ ਆਰਟਿਸਟਾਂ ਨਾਲ ਫੋਟੋ ਖਿਚਾਉਣ ਵਾਲੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਕੰਮ ਕੀ ਹੁੰਦਾ
1: ਨਹੀਂ ਕੰਮ ਕੀ ਹੁੰਦਾ ਤੇ ਇਸ ਵਾਸਤੇ ਤੁਸੀਂ ਐਪਰੀਸ਼ੀਏਟ ਕਰਿਆ ਕਰੋ ਕੋਈ ਵੀ ਅਸੀਂ ਅਗਰ ਤੁਹਾਡੇ ਵਾਸਤੇ ਸ਼ੋਅ ਲੈ ਕੇ ਆਏ ਹਾਂ ਉਹਦੇ ਵਾਸਤੇ ਤੁਹਾਨੂੰ ਲਾਜ਼ਮੀ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਾਡੀ ਐਫਰਟ ਤੇ ਸਾਡੀ ਕੋਸ਼ਿਸ਼ ਤੇ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕਰਕੇ ਇੱਕ ਸ਼ੋਅ ਬਣਾਉਂਦੇ ਹਾਂ ਹੁਣ 21 ਜੂਨ ਇੰਤਜ਼ਾਰ ਦੀਆਂ ਘੜੀਆਂ ਆਲਮੋਸਟ ਖਤਮ ਹੋ ਗਈਆਂ ਸਿਰਫ ਰਹਿ ਗਏ 2 ਵੀਕਸ 2 ਵੀਕਾਂ ਦੇ ਬਾਅਦ ਇਹ ਸ਼ੋਅ ਹੋਣ ਜਾ ਰਿਹਾ ਕਿੱਥੇ ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਐਂਡ ਸਟੀਲ ਦੇ ਕਾਰਨਰ ਤੇ ਹੈਗਾ ਏਅਰਪੋਰਟ ਬ੍ਰੈਂਪਟਨ ਪੈਂਦੀ ਸਿਟੀ ਬ੍ਰੈਂਪਟਨ ਦੇ ਵਿੱਚ ਹੀ ਕਿਉਂਕਿ ਪਿਛਲੇ 23 ਸਾਲਾਂ ਤੋਂ ਹੋ ਰਿਹਾ ਸੀ 24 ਸਾਲ ਵੀ ਬ੍ਰੈਂਪਟਨ 'ਚ ਹੀ ਹੋਣ ਜਾ ਰਿਹਾ ਸਿਰਫ ਲੋਕੇਸ਼ਨ ਥੋੜ੍ਹੀ ਜਿਹੀ ਬਦਲੀ ਹੈ ਉਹਦੀ ਰੀਜ਼ਨ ਪਿੱਛੇ ਹੀ ਤੁਹਾਨੂੰ ਵੀ ਪਤਾ ਵੀ ਕਿਉਂਕਿ ਡੇਟ ਅਸੀਂ ਮਿਸ ਕਰ ਬੈਠੇ ਸਾਂ ਕਿ ਵੀਜ਼ੇ ਵਗੈਰਾ ਨਹੀਂ ਲੱਗੇ ਸਨ ਉਹਦੀ ਵਜ੍ਹਾ ਤੋਂ ਸਾਨੂੰ ਡੇਟ ਬਦਲਣੀ ਪਈ ਹੁਣ ਫਾਈਨਲੀ ਡੇਟ ਵੀਜ਼ੇ ਲੱਗ ਗਏ ਨੇ ਸਾਰਾ ਕੁਝ ਹੋ ਗਿਆ ਟਿਕਟਸ ਬੁੱਕ ਹੋ ਗਈਆਂ ਤੁਸੀਂ ਪਹੁੰਚਣਾ ਕਿਉਂਕਿ ਅਸੀਂ ਜਿਹੜਾ ਆਪਣਾ ਕੰਮ ਕਰਨਾ ਸੀ ਤਕਰੀਬਨ 80% ਕੰਮ ਸੀ ਆਪਣਾ ਕਰਤਾ ਹਾਲ ਬੁੱਕ ਹੋ ਗਿਆ ਵੈਨਿਊ ਹਰ ਚੀਜ਼ ਡਨ ਹੋ ਗਈ ਹੈ ਤੁਸੀਂ ਹੁਣ ਪਹੁੰਚਣਾ ਆਪਣੀ ਮਾਵਾਂ ਧੀਆਂ ਭੈਣਾਂ ਲੈ ਕੇ 21 ਜੂਨ ਨੂੰ 21 ਜੂਨ 21 ਜੂਨ ਯਾਦ ਕਰ ਲਓ 21 ਜੂਨ ਨੂੰ ਪਹੁੰਚਣਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਉਹ ਪੂਰੀ ਤਿਆਰੀ ਦੇ ਨਾਲ ਜਿਵੇਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਪਣੀ ਤਿਆਰੀ ਕਰਕੇ ਆਉਂਦੇ ਹੋ ਅੱਛੇ ਅੱਛੇ ਕੱਪੜੇ ਪਾ ਕੇ ਔਰ ਅਸੀਂ ਇੱਕ ਚੀਜ਼ ਗਰੰਟੀ ਦਿੰਦੇ ਹਾਂ ਇੱਕ ਦਿਨ ਆਪਣੀ ਮਰਜ਼ੀ ਜੀਓ ਅਸੀਂ ਕਹਿੰਦੇ ਹਾਂ ਇੱਕ ਦਿਨ ਆਪਣੀ ਮਰਜ਼ੀ ਜੀਓ ਉੱਥੇ ਤੁਸੀਂ ਜਦੋਂ ਆਓਗੇ ਤੁਹਾਨੂੰ ਜਿਸ ਤਰ੍ਹਾਂ ਦਾ ਸੈਟਅਪ ਜਿਸ ਤਰ੍ਹਾਂ ਦਾ ਸਾਊਂਡ ਜਿਸ ਤਰ੍ਹਾਂ ਦਾ ਸਟੇਜ ਤੁਹਾਨੂੰ ਮਿਲੇਗਾ ਤੁਸੀਂ ਸੁਣ ਕੇ ਹੈਰਾਨ ਵੇਖ ਕੇ ਹੈਰਾਨ ਹੋ ਜਾਓਗੇ ਔਰ ਜਿਸ ਤਰ੍ਹਾਂ ਦੇ ਸਿੰਗਰ ਅਸੀਂ ਲੈ ਕੇ ਆ ਰਹੇ ਹਾਂ ਜੇ ਮੰਨਤ ਨੂਰ ਦਾ ਹੁਣੇ ਤੁਸੀਂ ਗਾਣਾ ਸੁਣਿਆ ਲੌਂਗ ਲਾਚੀ ਵਾਲਾ ਤੇ ਇਹ ਤੇ ਬਿਲੀਅਨਸ ਕ੍ਰਾਸ ਕਰ ਗਿਆ ਬਿਲੀਅਨਸ ਮਿਲੀਅਨ ਨਹੀਂ ਬਿਲੀਅਨਸ ਕ੍ਰਾਸ ਕਰ ਗਿਆ ਉਹਦੀ ਰੀਜ਼ਨ ਕੀ ਹੈ ਲੋਕਾਂ ਨੇ ਇਸ ਗਾਣੇ ਨੂੰ ਇਹਨੂੰ ਸਿੰਗਰ ਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਇਹ ਤੁਹਾਡੇ ਵਾਸਤੇ ਪਹਿਲੀ ਵਾਰੀ ਤੁਹਾਡੀ ਸਿਟੀ 'ਚ ਪਰਫਾਰਮ ਕਰਨ ਆ ਰਹੇ ਨੇ ਮੰਨਤ ਨੂਰ ਲੌਂਗ ਲਾਚੀ ਵਿੱਚ ਮੇਨ ਤਾਂ ਮੰਨਤ ਨੂਰ ਤਾਂ ਸ਼ਾਇਦ ਲੋਕ ਨਹੀਂ ਜਾਣਦੇ ਲੌਂਗ ਲਾਚੀ ਦਾ ਗਾਣਾ ਲਿਆ ਉਹ ਫਟਵਾੜਾ ਅੱਛਾ ਉਹ ਤੇ ਉਹ ਗਾਣਾ ਇੰਨੀ ਵਾਰੀ ਅਸੀਂ ਲੋਕ ਸੁਣ ਚੁੱਕੇ ਹਾਂ ਹਰ ਸ਼ਾਦੀ ਵਿਆਹ ਤੇ ਗਾਇਆ ਵੀ ਜਾਂਦਾ ਤੁਸੀਂ ਪਹੁੰਚੋ 21 ਜੂਨ ਨੂੰ ਠੀਕ 12 ਵਜੇ ਅਸੀਂ ਗੇਟ ਓਪਨ ਕਰ ਦੇਵਾਂਗੇ ਔਰ ਨਾਨ ਸਟਾਪ ਇੰਟਰਟੇਨਮੈਂਟ ਮਿਲੇਗੀ ਔਰ ਉਹਦੇ ਨਾਲ ਨਾਲ ਖਾਲੀ ਇੰਟਰਟੇਨਮੈਂਟ ਨਹੀਂ ਅਸੀਂ ਤੁਹਾਡੇ ਵਾਸਤੇ ਬੰਦੋਬਸਤ ਕੀਤੀ ਅਸੀਂ ਤੁਹਾਡੇ ਵਾਸਤੇ ਉੱਥੇ ਬੂਥ ਲਗਵਾ ਰਹੇ ਹਾਂ ਸਟਾਲਸ ਲਗਾ ਰਹੇ ਹਾਂ ਅਗਰ ਤੁਸੀਂ ਹਲੇ ਤੱਕ ਸਟਾਲ ਬੁੱਕ ਨਹੀਂ ਕਰਾਇਆ ਤਾਂ ਜ਼ਰੂਰ ਕਰਾਓ ਕਾਲ ਕਰੋ 9057990999 ਤੇ ਕਾਲ ਕਰੋ ਉਹਦਾ ਫਾਇਦਾ ਕੀ ਹੋਏਗਾ ਉਹਦਾ ਫਾਇਦਾ ਹੋਏਗਾ ਤੁਸੀਂ ਅਗਰ ਕੋਈ ਉੱਥੇ ਸਟਾਲ ਲਗਾਉਂਦੇ ਹੋ ਤੁਹਾਡੀ ਜਿਹੜੀ ਇੱਕ ਦਿਨ ਦੀ ਇਨਕਮ ਇਕੁਅਲ ਟੂ 1 ਮੰਥ ਹੋਣੀ ਹੈ ਇਹ ਤੇ ਮੈਨੂੰ ਪੱਕੀ ਗਰੰਟੀ ਨਾਲ ਮੈਂ ਕਹਿ ਸਕਦਾ ਰੀਜ਼ਨ ਕੀ ਉਹਦੇ ਪਿੱਛੇ ਰੀਜ਼ਨ ਹੈਗੀ ਕਿਉਂਕਿ ਪਬਲਿਕ ਇੰਨੀ ਆਉਂਦੀ ਹੈ ਹਰ ਬੰਦਾ ਹਰ ਜਿਹੜੀ ਮਾਵਾਂ ਧੀਆਂ ਭੈਣਾਂ ਉੱਥੇ ਬਾਇੰਗ ਕਰਦੀਆਂ ਨੇ ਉੱਥੇ ਬੜੀ ਸ਼ੌਕ ਨਾਲ ਬਾਇੰਗ ਹੁੰਦੀ ਹੈ ਔਰ ਉਹ ਜਿਹੜੇ ਲੋਕ ਉੱਥੇ ਆਉਂਦੇ ਨੇ ਬਾਇੰਗ ਕਰਦੇ ਉਹਨਾਂ ਦੀ ਸੇਵਿੰਗ ਬੜੀ ਹੁੰਦੀ ਹੈ ਕਿਉਂਕਿ ਸਾਡੇ ਜਿੰਨੇ ਸਟਾਲ ਲੱਗਦੇ ਨੇ ਉਹਨਾਂ ਦੇ ਲੈਸ ਐਕਸਪੈਂਸ ਹੁੰਦੇ ਨੇ ਉਹ ਜਿਹੜੇ ਉਹ ਦੁਕਾਨ ਕੋਈ ਤੁਹਾਨੂੰ ਪਤਾ ਸ਼ਾਪ ਖੋਲਣੀ ਹੋਵੇ ਸ਼ਾਪ ਤੇ ਬਿਜਲੀ ਪਾਣੀ ਇਹ ਉਹ ਹਰ ਖਰਚਾ ਹੁੰਦਾ ਰੈਂਟ ਹੁੰਦਾ ਇਹ ਨਾ ਉਹਨਾਂ ਦਾ ਰੈਂਟ ਹੁੰਦਾ ਨਾ ਉਹ ਜਿਹੜੀ ਸੇਵਿੰਗ ਹੁੰਦੀ ਹੈ ਉਹ ਤੁਹਾਨੂੰ ਦੇ ਦਿੰਦੇ ਨੇ ਸਾਰੀ ਦੀ ਸਾਰੀ ਉਹ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਇਸ ਵਾਸਤੇ ਤੁਸੀਂ ਲਾਜ਼ਮੀ ਪਹੁੰਚੋ 9057990999 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਔਰ ਸਪੋਂਸਰ ਕਰਨਾ ਸਪੋਂਸਰਾਂ ਨੂੰ ਅਸੀਂ ਇੱਕ ਹੋਰ ਬੈਨੀਫਿਟ ਦਿੱਤਾ ਇਸ ਵਾਰੀ ਟਿਕਟ ਤੇ ਤੁਹਾਡਾ ਲੋਗੋ ਲੱਗ ਸਕਦਾ ਟਿਕਟ ਤੇ ਅਗਰ ਤੁਸੀਂ ਚਾਹੁੰਦੇ ਹੋ ਆਪਣਾ ਲੋਗੋ ਲਗਵਾਉਣਾ ਔਰ ਤੁਸੀਂ ਸਪੋਂਸਰ ਚਾਹੁੰਦੇ ਹੋ ਆਪਣੀ ਤੁਹਾਡੀ ਕੰਪਨੀ ਜ਼ਿਆਦਾ ਬਿਜ਼ਨਸ ਕਰੇ ਔਰ ਇਸ ਤੋਂ ਚੰਗਾ ਮੌਕਾ ਨਹੀਂ ਮਿਲਣਾ ਨੰਬਰ ਇੱਕ ਵਾਰੀ ਫਿਰ 9057990999 ਤੀਆਂ ਦਾ ਮੇਲਾ ਤੁਹਾਡੀ ਫਰਮਾਇਸ਼ ਤੇ ਅਸੀਂ ਦੁਬਾਰਾ ਲੈ ਕੇ ਆਏ ਹਾਂ ਜਿੰਦਾ ਤੁਸੀਂ ਪੂਰਾ ਸਾਲ ਇੰਤਜ਼ਾਰ ਕਰਦੇ ਹੋ ਇਹ ਮੇਲਾ ਕਦੋਂ ਆਉਣਾ ਤੁਹਾਡਾ ਪੂਰਾ ਸਾਲ ਕਾਲ ਆਉਂਦੇ ਰਹਿੰਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਸਾਡੀ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ ਰਹਿੰਦੇ ਹੋ 9057990999 ਤੇ ਕਾਲ ਕਰੋ ਜੀ
0: ਜੀ ਸ਼ਾਹ ਸਾਹਿਬ ਔਰ ਇਸ ਮੇਲੇ ਦੇ ਵਿੱਚ ਇਸ ਵਾਰ ਜਿਹੜੀ ਕੀ ਵੱਖਰੀ ਚੀਜ਼ ਹੋਣੀ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਸਟਾਲ ਦੀ ਗੱਲ ਕੀਤੀ ਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸਟਾਲ ਹੋਣੇ ਆ ਕਿਉਂਕਿ ਇੱਥੇ ਜਗ੍ਹਾ ਬਹੁਤ ਜ਼ਿਆਦਾ ਵੱਡੀ ਆ
1: ਜੀ ਬਿਲਕੁਲ
0: ਸੀਏ ਸੈਂਟਰ ਨਾਲੋਂ ਤੇ ਇਸ ਕਰਕੇ ਤਕਰੀਬਨ ਬਹੁਤ ਸਾਰੇ ਸਟਾਲ ਜਿਹੜੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਨਵੇਂ ਨਵੇਂ ਵਰਾਇਟੀ ਆਏਗੀ ਨਵੇਂ ਨਵੇਂ ਡਿਜ਼ਾਈਨ ਲੈ ਕੇ ਜੇ ਤੁਸੀਂ ਆਉਣ ਵਾਲੇ ਦਿਨਾਂ 'ਚ ਲੱਗਦਾ ਤੁਹਾਡੇ ਬੱਚਿਆਂ ਦਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਤੇ ਤੁਸੀਂ ਇੱਥੇ ਹੀ ਸ਼ਾਪਿੰਗ ਕਰ ਸਕਦੇ ਹੋ
1: ਫਿਰ ਜਾਣਾ ਨਹੀਂ ਪਏਗਾ
0: ਜਾਣਾ ਨਹੀਂ ਪਊਗਾ ਤੁਸੀਂ

0: ਕਿਰਨ ਜੀ ਇਹ ਵੀ ਇੱਕ ਸਰਪ੍ਰਾਈਜ਼ ਤੁਹਾਨੂੰ ਦਿੱਤਾ ਤੇ ਇੱਕ ਹੋਰ ਸਰਪ੍ਰਾਈਜ਼ ਦੇਵਾਂਗੇ ਥੋੜੀ ਦੇਰ ਦੇ ਵਿੱਚ ਕਿ ਅਗਲਾ ਕਲਾਕਾਰ ਜਿਹੜਾ ਮੈਨੂੰ ਆਪਾਂ ਨੂੰ ਵੀ ਨਹੀਂ ਤੁਹਾਨੂੰ ਵੀ ਨਹੀਂ ਪਤਾ ਸੀ ਕਿ ਕਿਉਂਕਿ ਸ਼ਾਹ ਸਾਹਿਬ ਜਦੋਂ ਦੀ ਇਹ ਪ੍ਰਮੋਸ਼ਨ ਸ਼ੁਰੂ ਹੋਈ ਨਾ ਆਰਟਿਸਟ ਆਪ ਅਪਰੋਚ ਕਰਦੇ ਕਹਿੰਦੇ ਕਿ ਜੀ ਸਾਨੂੰ ਮੌਕਾ ਅਸੀਂ ਆਵਾਂਗੇ ਅਸੀਂ ਆਵਾਂਗੇ ਚੰਗੀ ਗੱਲ ਹੈ ਕਿਉਂਕਿ ਕਮਿਊਨਿਟੀ ਇਵੈਂਟ ਆ ਤੇ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਉਹਦੇ ਚ
1: ਬਿਲਕੁਲ ਬੜੀ ਵਧੀਆ ਗੱਲ ਹੈ ਔਰ ਅਸੀਂ ਇਹ ਚੀਜ਼ ਆਲਵੇਜ਼ ਗਰੰਟੀ ਕਰਨੇ ਉੱਥੇ ਜਿੰਨੇ ਸਾਡੀਆਂ ਮਾਵਾਂ ਧੀਆਂ ਭੈਣਾਂ ਹੁੰਦੀਆਂ ਨੇ ਉਹ ਸਾਰਾ ਦਿਨ ਇੰਜੋਏ ਕਰਦੀਆਂ ਬਾਹਰ ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਮਿਲੇਗੀ ਹੁਣ ਇੰਨੀ ਲੰਬੀ ਇੰਟਰਟੇਨਮੈਂਟ ਪਲੱਸ ਤੁਹਾਡੀ ਸੇਵਿੰਗ ਹੋਏਗੀ ਇੰਨੇ ਵਧੀਆ ਬੂਥ ਲੱਗ ਰਹੇ ਨੇ ਕੱਪੜੇ ਜੁਐਲਰੀ ਹਰ ਚੀਜ਼ ਦੇ ਬੂਥ ਹੋਣਗੇ ਫਿਰ ਨਾਲ ਤੁਹਾਡੀ ਟਿਕਟ ਬੜੀ ਰੀਜ਼ਨੇਬਲ ਰੱਖੀ ਹੈ ਫਿਰ ਨਾਲ ਤੁਹਾਨੂੰ ਅਸੀਂ ਫ੍ਰੀ ਗਿਫਟ ਦੇ ਰਹੇ ਹਾਂ ਇੰਨੇ ਜ਼ਿਆਦਾ ਗਿਫਟ ਮਿਲ ਰਹੇ ਨੇ ਮੈਂ ਕਹਿੰਦਾ ਹੋਰ ਕੀ ਚਾਹੀਦਾ ਤੇ ਕਹਿੰਦੇ ਨਾ ਸੁਖੀ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਤੇ ਇਹ ਤੇ ਬੱਲੇ ਬੱਲੇ ਹੋ ਗਈ ਤੁਸੀਂ $30 ਦਾ ਰਿਸਕ ਲੈਣਾ ਅਗਰ ਤੁਸੀਂ ਇਹ ਸਮਝੋ ਜੀ ਰਿਸਕ ਹੈਗਾ ਤੇ $30 ਨਾਲ ਤੁਸੀਂ ਕਈ ਟੀਮ ਬਣਾ ਕੇ ਆਉਣਾ ਤੇ ਤੁਹਾਡੀ ਸੇਵਿੰਗ ਸੇਵਿੰਗ ਹੋਣੀ ਹੈ ਤੇ ਕਾਲ ਕਰੋ 9057990999 ਤੇ ਕਾਲ ਕਰ ਸਕਦੇ ਹੋ ਜੀ
0: ਤੇ ਲਓ ਫਿਰ ਇਸ ਇੱਕ ਆਰਟਿਸਟ ਦੇ ਹੋਰ ਕਮਾਲ ਤੁਹਾਨੂੰ ਥੋੜੀ ਸੁਣਾਈਏ ਜੀ ਕਿਉਂਕਿ ਆਰਟਿਸਟ ਤੁਹਾਨੂੰ $30 ਦੇ ਵਿੱਚ ਨਾ ਪਤਾ ਨਹੀਂ ਕੀ ਕੁਝ ਕਰਦੇ ਨੇ
1: ਕੀ ਬਾਤ ਹੈ
0: ਆਹ ਸੁਣੋ ਜੀ ਪਹਿਲਾਂ ਦੇ ਕੁਝ ਇੱਕ ਆਪਾਂ ਕਹਿੰਦੇ ਹੁੰਦੇ ਕਲਿੱਪ ਸੁਣਾਉਣੇ
1: ਕੀ ਬਾਤ ਹੈ
2: ਕਿਵੇਂ ਸਾਰੇ ਸ਼ਾਂਤ ਹੋ ਗਏ ਜਿਵੇਂ ਕੋਈ ਵੀ ਨਹੀਂ ਇੱਥੇ ਲਓ ਜੀ ਬਾਈ ਬੱਬੂ ਮਾਂ

0: ਸੋ ਸ਼ਾਹ ਸਾਹਿਬ ਇੱਦਾਂ ਇੱਦਾਂ ਦੀਆਂ ਬਹੁਤ ਸਾਰਾ ਕੁਛ ਉੱਥੇ ਹੋਣਾ, ਕਾਮੇਡੀ ਵੀ ਹੋਣੀ ਆ, ਕਾਮੇਡੀ ਵੀ ਕੁਛ ਲੋਕ ਸਾਡੇ ਕੋਲ ਉੱਥੇ ਉੱਥੇ ਜਿਹੜੇ ਪਹੁੰਚ ਰਹੇ ਨੇ, ਉਹ ਵੀ ਆਪਾਂ ਹਲੇ ਸਰਪ੍ਰਾਈਜ਼ ਰੱਖਿਆ
1: ਜੀ। ਬਿਲਕੁਲ ਸੁਖੀ ਜੀ, ਉਹ ਦੇਖੋ ਇੱਕ ਤਰ੍ਹਾਂ ਫਿਰ ਇੱਕ ਵਾਰੀ ਹਿਸਟਰੀ ਬਣ ਜਾ ਰਹੀ ਹੈ, ਇੰਨੀ ਵਧੀਆ ਹਿਸਟਰੀ ਬਣ ਜਾ ਰਹੀ ਹੈ। ਉਹਦੇ ਚ ਬਹੁਤ ਸਾਰੇ ਫਨਕਾਰ ਪਹੁੰਚ ਰਹੇ, ਸਿੰਗਰ ਪਹੁੰਚ ਰਹੇ ਨੇ ਤੁਹਾਡੇ ਕੋਲ, ਤੁਹਾਡੇ ਸ਼ਹਿਰ ਚ ਬ੍ਰੈਂਪਟਨ ਤੁਸੀਂ ਪਹੁੰਚਣਾ 21 ਜੂਨ ਨੂੰ। 21 ਜੂਨ ਯਾਦ ਕਰ ਲਓ, 21 ਜੂਨ ਦਿਨ ਰਹਿ ਗਏ, 2 ਵੀਕਸ ਵੀ ਲੈਸ ਦੈਨ 2 ਵੀਕਸ ਰਹਿ ਗਏ ਨਾ, ਤੇ ਤੁਸੀਂ ਪਹੁੰਚਣਾ। ਆਪਣੀ ਮਾਵਾਂ ਧੀਆਂ ਭੈਣਾਂ ਨੂੰ ਪੂਰੀ ਰਿਕੁਐਸਟ ਮੈਂ ਕਰ ਰਿਹਾ, ਤੇ ਜਿਹੜੇ ਜਿਹੜੇ ਰੇਡੀਓ ਸੁਣ ਰਹੇ ਤੁਸੀਂ ਦੱਸੋ, ਅਗਰ ਨਹੀਂ ਉਹਨਾਂ ਨੂੰ ਪਤਾ, ਉਹਨਾਂ ਨੂੰ ਮੈਸੇਜ ਦੱਸੋ 21 ਜੂਨ ਨੂੰ ਤੁਸੀਂ ਤੀਆਂ ਦਾ ਮੇਲਾ ਮਿਸ ਨਹੀਂ ਹੋਣ ਦੇਣਾ, ਕਿਉਂਕਿ ਪੂਰਾ ਸਾਲ ਅਸੀਂ ਉਹਦੇ ਤੇ ਕੰਮ ਕਰਨੇ ਆ ਤੁਹਾਡੇ ਵਾਸਤੇ। ਵਧੀਆ ਤੋਂ ਵਧੀਆ ਸ਼ੋਅ ਬਣਾਈਦਾ ਔਰ ਵਧੀਆ ਵਧੀਆ ਕੰਮ ਕਰੀਦਾ। ਜਾਣਕਾਰੀ ਕਾਲ ਕਰੋ 6905799099 ਤੇ ਕਾਲ ਕਰ ਸਕਦੇ
0: ਜੀ। ਸ਼ਾਹ ਸਾਹਿਬ ਇਸ ਟਾਈਮ ਸਟੂਡੀਓ ਦਾ ਨੰਬਰ ਵੀ ਇਹੀ ਹੈ 9057990999। ਜੇ ਕਿਸੇ ਸਾਡੇ ਭੈਣ ਭਰਾ ਨੇ ਕਿਸੇ ਨੇ ਵੀ ਕਾਲ ਕਰਨੀ ਹੋਵੇ, ਤੀਆਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਤੀਆਂ ਬਾਰੇ ਦੱਸਣਾ ਹੋਵੇ ਜਾਂ ਕੋਈ ਤੀਆਂ ਦੇ ਵਿੱਚ ਪਾਰਟਿਸਿਪੇਟ ਕਿਸੇ ਨੇ ਕਰਨਾ ਹੋਵੇ ਐਜ਼ ਏ ਵਲੰਟੀਅਰ, ਐਜ਼ ਏ ਸਟਾਲ ਲਾਉਣ ਨੂੰ ਜਾਂ ਐਜ਼ ਏ ਸਿੰਗਰ ਜਾਂ ਕਿਸੇ ਤਰੀਕੇ ਨਾਲ ਵੀ, ਤੇ ਉਹ ਵੀ ਸੰਪਰਕ ਕਰ ਸਕਦਾ ਜੀ
2: ਜੀ। ਔਰ ਨਾਲ ਦੇ ਨਾਲ ਜਿੱਥੇ ਕਿ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸੋਗ ਨਾਲ ਪੇਸ਼ ਕਰ ਰਹੇ ਹਾਂ, ਨਾਲ ਦੇ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਜਿਹੜਾ ਜੀ ਪੂਰਾ ਪੂਰਾ ਸਾਥ ਹੈਗਾ। ਸਿੰਗਾਪੁਰ ਜਵੈਲਰਸ ਜਿਹੜਾ ਜੀ 70% ਆਫ ਇਸਟਮ ਦੀ ਡਾਇਮੰਡ ਦੀ ਜਵੈਲਰੀ ਤੇ ਵੀ ਦੇ ਰਹੇ, ਔਰ ਇਹ ਸਾਡੇ ਜਿਹੜੇ ਆ ਜੀ ਸਪੋਂਸਰ ਵੀ ਹੈਗੇ ਆ ਤੀਆਂ ਦੇ ਮੇਲੇ ਤੇ, ਜਿੰਨਾ ਕਿ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਜੀ ਗਿਫਟ ਸੋਨੇ ਦੇ ਕੱਢਣੇ ਹੈਗੇ ਆ। ਨਾਲ ਦੇ ਨਾਲ ਡਾਇਮੰਡ ਮੇਸਨਸ ਵੱਲੋਂ ਜਿਹੜੇ ਜੀ ਡਾਇਮੰਡ ਦੇ ਸਟੱਡ ਦੇ ਫ੍ਰੀ ਗਿਫਟਸ ਵੀ ਜਿਹੜੇ ਜੀ ਤੁਹਾਨੂੰ ਦਿੱਤੇ ਜਾਣੇ ਆ। ਨਾਲ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਆਰਡ ਇੰਸ਼ੋਰੈਂਸ, ਉਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਜਿਹੜਾ ਜੀ ਅਸੀਂ ਕਰ ਰਹੇ ਹੈਗੇ। ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਇੰਸ਼ੋਰੈਂਸ ਲੈਣੀ ਆ, ਲਾਈਫ ਇੰਸ਼ੋਰੈਂਸ, ਵਿਜ਼ਿਟਰ ਵੀਜ਼ਾ ਜਾਂ RRSVP, ਤੁਸੀਂ ਜਿਹੜਾ ਜੀ ਸਾਹਿਬ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 6472411309 ਤੇ, ਨਾਲ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ
0: ਜੀ। ਸਭ ਤੋਂ ਪਹਿਲਾਂ ਪਹਿਲੀ ਕਾਲ ਲੈਂਦੇ ਹਾਂ ਜੀ। ਜੀ ਆਇਆਂ ਨੂੰ ਜੀ, ਹੈਲੋ, ਮੇਰੇ ਖਿਆਲ ਲਾਈਨ ਡਿਸਕਨੈਕਟ ਹੋ ਗਈ। ਇਹ ਪੁੱਛ ਰਿਹਾ ਸੀ ਕਿ ਤੁਸੀਂ ਬੱਚਿਆਂ ਨੂੰ ਕੀ ਪ੍ਰੋਸੀਜਰ ਆ ਬੱਚਿਆਂ ਦਾ ਜੇ ਜਾਣਾ ਹੋਵੇ?
2: ਬਿਲਕੁਲ ਜੀ, ਬੱਚਿਆਂ ਦੀ ਇਨਫੋਰਮੇਸ਼ਨ ਆਪਾਂ ਟਿਕਟ ਦੇ ਉੱਤੇ ਵੀ ਜਿਹੜੀ ਜੀ ਦਿੱਤੀ ਹੋਈ ਆ। ਸੋ
0: ਦੇਖਦੇ ਹਾਂ ਜੀ, ਪਹਿਲੀ ਕਾਲ, ਇੱਕ ਹੋਰ ਕਾਲ ਆ ਗਈ ਜੀ। ਆਇਆਂ ਨੂੰ ਜੀ, ਹੈਲੋ
3: ਜੀ, ਟਿਕਟਾਂ ਲੈਣੀਆਂ ਦੋ ਤੇ ਉਹਦਾ ਕੀ ਤਰੀਕਾ ਕਰ?
0: ਦੱਸੋ ਜੀ, ਟਿਕਟਾਂ ਲੈਣ ਦਾ ਤਰੀਕਾ ਕਰ?
2: ਹਾਂਜੀ, ਟਿਕਟਾਂ ਤੁਸੀਂ ਜਿਹੜਾ ਹੈ ਜੀ megastarevents.com ਤੋਂ ਲੈ ਸਕਦੇ ਆ। ਜੇ ਤੁਹਾਨੂੰ ਲਿੰਕ ਆਨਲਾਈਨ ਨਹੀਂ ਮਿਲ ਰਿਹਾ ਹੈਗਾ, ਤੁਸੀਂ ਰੇਡੀਓ ਤੋਂ ਬਾਅਦ ਆਪਾਂ ਤੁਹਾਨੂੰ ਜਿਹੜਾ ਹੈ ਜੀ ਲਿੰਕ ਸ਼ੇਅਰ ਕਰ ਦਿੰਦੇ, ਉਹ ਤੁਹਾਨੂੰ ਜ਼ਿਆਦਾ ਈਜ਼ੀ ਰਹੂਗਾ, ਤੁਸੀਂ ਉਦਾਂ ਟਿਕਟ ਪਰਚੇਸ ਕਰ ਲਿਓ।
0: ਹਾਂਜੀ, ਤੇ ਅੱਜ
3: ਥੈਂਕ ਯੂ
0: ਜੀ। ਬਾਕੀ ਅਸੀਂ ਮੇਰੇ ਖਿਆਲ ਦੇ ਵਿੱਚ ਸ਼ਾਹ ਸਾਹਿਬ, ਕਿਉਂਕਿ ਸ਼ਾਹ ਸਾਹਿਬ ਕੋਲ ਸਾਰਾ ਡਿਪਾਰਟਮੈਂਟ ਹੈ, ਜਿਹੜੀ ਫਿਜ਼ੀਕਲ ਟਿਕਟਾਂ ਨੇ ਉਹ ਵੀ ਅੱਜ ਈਵਨਿੰਗ ਤੱਕ ਜਿਹੜੀਆਂ ਹੈਗੀਆਂ ਉਹ ਮੇਰੇ ਖਿਆਲ ਦੇ ਵਿੱਚ ਪਹੁੰਚ ਜਾਣਗੀਆਂ ਆਪਣੇ ਸਟੂਡੀਓ ਦੇ ਵਿੱਚ ਜਾਂ ਕੁਝ ਸਟੋਰਾਂ ਦੇ ਉੱਤੇ।
1: ਜੀ ਬਿਲਕੁਲ, ਇਸੇ ਤਰ੍ਹਾਂ ਤੁਹਾਨੂੰ ਪਤਾ ਸਾਡਾ ਜਿਹੜਾ ਆਪਣਾ ਆਫਿਸ ਹੈਗਾ ਗ੍ਰੇਟ ਪੰਜਾਬ ਪਲਾਜ਼ਾ ਮਾਲਟਨ ਵਿੱਚ ਹੈਗਾ, 143 ਯੂਨਿਟ ਨੰਬਰ 143 ਤੇ ਤੁਸੀਂ ਆ ਕੇ ਟਿਕਟਸ ਆਪਣੇ ਲੈ ਸਕਦੇ ਹੋ। ਔਰ ਅਗਰ ਤੁਸੀਂ ਆਨਲਾਈਨ ਬਾਏ ਕਰਨੀ ਹੈ ਨਾ, ਤੇ ਆਨਲਾਈਨ ਤੁਹਾਨੂੰ ਪਤਾ megastarevents.com ਤੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ, megastarevents.com ਤੇ ਜਾ ਕੇ ਟਿਕਟ ਆਨਲਾਈਨ ਵੀ ਬਾਈ ਕਰ ਸਕਦੇ ਹੋ। ਔਰ ਅਗਰ ਤੁਸੀਂ ਚਾਹੁੰਦੇ ਹੋ, ਅੱਛਾ ਕੋਈ ਫੀਸ ਨਹੀਂ, ਲੋਕ ਨਾ ਬਹੁਤ ਸਾਰੇ ਡਰਦੇ ਹੁੰਦੇ ਨੇ ਉੱਥੇ ਫੀਸ ਦੇਣੀ ਪਏਗੀ, ਉੱਥੇ HSC ਦੇਣੀ ਪਏਗੀ, ਉਹ ਇਸ ਵਾਸਤੇ ਉਹ ਪੈਟਰੋਲ ਖਰਚ ਕੇ ਆ ਜਾਂਦੇ ਨੇ, ਲੇਕਿਨ ਕੋਸ਼ਿਸ਼ ਕਰਦੇ ਨੇ ਟਿਕਟ ਫਿਜ਼ੀਕਲੀ ਬਾਈ ਕਰ ਲੈਣ,
2: ਬਟ ਪ੍ਰਾਈਸ ਸੇਮ ਆ ਜੀ,
1: ਪ੍ਰਾਈਸ ਸੇਮ ਹੈ। ਬੇਸ਼ੱਕ ਤੁਸੀਂ ਸਾਡੇ ਆਫਿਸ ਤੋਂ ਆ ਕੇ ਬਾਈ ਕਰੋ, ਬੇਸ਼ੱਕ ਤੁਸੀਂ ਆਨਲਾਈਨ ਜਾ ਕੇ ਬਾਈ ਕਰੋ, ਕੋਈ 19-20 ਦਾ ਫਰਕ ਨਹੀਂ ਪਏਗਾ ਪ੍ਰਾਈਸ ਦਾ। ਤੁਹਾਨੂੰ ਫਾਇਦਾ ਹੈ, ਤੁਸੀਂ ਆਨਲਾਈਨ ਜਾ ਕੇ ਬਾਈ ਕਰ ਲਓ, ਤੁਹਾਡੇ ਵਾਸਤੇ ਈਜ਼ੀ ਹੈ, ਤੁਹਾਡਾ ਪੈਟਰੋਲ ਦੀ ਬਚਤ, ਟਾਈਮ ਦੀ ਬਚਤ ਹੋਏਗੀ।
2: ਹਾਂਜੀ ਸੇਮ ਹੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਬੱਚਿਆਂ ਤੇ ਪੁੱਛਿਆ ਸੀ, 5 ਸਾਲ ਤੱਕ ਦਾ ਬੱਚਾ ਜਿਹੜਾ ਜੀ ਉਹਦੀ ਟਿਕਟ ਫ੍ਰੀ ਆ, ਕੋਈ ਪ੍ਰਾਈਸ ਨਹੀਂ ਹੈਗਾ, ਸੋ ਉਹਦੇ ਲਈ $0 ਆ, ਤੇ ਉਹਦੇ ਬਾਅਦ ਜਿਹੜਾ ਜੀ 6 ਸਾਲ ਤੋਂ ਬਾਅਦ ਬੱਚੇ ਦੀ ਜਿਹੜੀ ਹੈ ਜੀ $30 ਦੀ ਟਿਕਟ ਜਿਹੜੀ ਜੀ ਪੂਰੀ ਪੂਰੀ ਲੱਗੂਗੀ।
1: ਬਿਲਕੁਲ ਕਿਰਨ ਜੀ, 5 ਸਾਲ ਤੱਕ ਬੱਚੀ, ਜਿਹੜੇ ਬੱਚੀਆਂ ਦਾ ਮੇਲਾ ਨਾ, ਧੀਆਂ ਦਾ ਮੇਲਾ,
0: ਕਈ ਵਾਰ
1: ਬੱਚੇ ਜਦੋਂ ਵੱਡੇ ਹੋ ਜਾਂਦੇ ਨੇ,
0: ਛੋਟੇ ਬੱਚੇ ਵੀ 5 ਸਾਲ ਦੇ, ਕੋਈ ਬੁਆਏ ਵੀ ਹੋਵੇ ਉਹ ਵੀ ਆ ਸਕਦੇ,
2: ਅੱਛਾ ਜੀ,
0: ਘਰ ਥੋੜੀ ਇਕੱਲੇ।
2: ਹਾਂਜੀ,
1: ਤੇ ਉਹ ਤੁਸੀਂ ਅਗਰ ਤੁਸੀਂ ਉਸ ਤੋਂ ਜ਼ਿਆਦਾ ਕੋਈ ਬੱਚੀ ਵੱਡੀ, ਉਸ ਤੋਂ ਤੁਸੀਂ ਟਿਕਟ ਖਰੀਦ ਲਓ ਉਹਨਾਂ ਵਾਸਤੇ, ਔਰ ਤੁਸੀਂ ਪਹੁੰਚੋ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ।
2: ਇੱਕ ਚੀਜ਼ ਜ਼ਰੂਰ, ਜਿੱਥੇ ਤੁਸੀਂ ਦੱਸਿਆ ਕਿ 5 ਸਾਲ ਤੱਕ ਦਾ ਜੇ ਕੋਈ ਬੁਆਏ ਵੀ ਹੈਗਾ ਉਹ ਲਿਆ ਸਕਦੇ, ਕਿਉਂਕਿ ਸਾਡੇ ਸੀ ਸੈਂਟਰ ਚ ਵੀ ਇਦਾਂ ਹੁੰਦਾ ਸੀ।
1: ਅੱਛਾ ਜੀ,
2: ਹਾਂਜੀ, 5 ਸਾਲ ਤੱਕ ਦਾ ਜੇ ਵੀ ਕੋਈ ਬੱਚਾ ਵੀ ਆ, ਬੁਆਏ ਆ, ਗਰਲ ਆ, ਤੁਸੀਂ ਲਿਆ ਸਕਦੇ। ਉਹਦੇ ਬਾਅਦ ਤੋਂ ਬਾਅਦ ਜਿਹੜਾ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਨਾਲ ਗੱਲਬਾਤ ਕਰ ਲਿਓ ਕਿ ਬੱਚਾ ਜੇ ਕੋਈ ਬੋਏ ਆ ਉਹ ਘਰ ਇਕੱਲਾ ਨਹੀਂ ਰਹਿ ਸਕਦਾ ਹੈਗਾ, ਸੋ ਡੈਫੀਨੇਟਲੀ ਉਹਦੇ ਰਿਲੇਟਡ ਵੀ ਗੱਲਬਾਤ
1: ਮਜਬੂਰੀ ਹੈ,
2: ਹਾਂਜੀ ਤੇ ਗੱਲਬਾਤ ਕੀਤੀ ਜਾ ਸਕਦੀ
0: ਹੈ। ਬਿਲਕੁਲ ਤੇ ਸ਼ਾਹ ਸਾਹਿਬ ਸੋਹਣੇ ਉਹਨੇ ਆਪਣੀ ਮੈਨੇਜਮੈਂਟ ਵੱਲੋਂ ਇੱਕ ਹੋਰ ਇਸ਼ਾਰਾ ਹੋਇਆ ਕਿ ਜੇਕਰ ਕੋਈ ਓਲਡ ਹੁੰਦੇ ਆ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਕੋਲ ਟਿਕਟ ਨਹੀਂ ਲੈ ਸਕਦੇ, ਮਤਲਬ ਉਹ ਆਨਲਾਈਨ ਨਹੀਂ ਲੈ ਸਕਦੇ ਜਾਂ ਉਹ ਆਣ ਕੇ ਕਿਤੇ ਪਿਕ ਨਹੀਂ ਕਰ ਸਕਦੇ ਤੇ ਉਹ ਸਾਨੂੰ ਫੋਨ ਕਰ ਦੇਣ, ਉਹਨਾਂ ਦੇ ਘਰੇ ਵੀ ਟਿਕਟਾਂ ਡਿਲੀਵਰ ਹੋ ਜਾਣਗੀਆਂ।
1: ਕੀ ਬਾਤ ਹੈ, ਐਸੋ ਵਧੀਆ ਸਰਵਿਸ ਕੀ ਮਿਲਣੀ, ਵੇਖੋ ਜੀ ਅਸੀਂ ਬੱਲੇ ਬੱਲੇ ਹਰ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਤੁਹਾਡੀ ਸਹੂਲਤ ਵਾਸਤੇ, ਤੁਹਾਨੂੰ ਇੰਟਰਟੇਨਮੈਂਟ ਦੇ ਰਹੇ ਹਾਂ, ਤੁਹਾਨੂੰ ਗਿਫਟਸ ਦੇ ਰਹੇ ਹਾਂ, ਤੁਹਾਨੂੰ ਇੰਨੇ ਇੰਨੇ ਵੱਡੇ ਸਿੰਗਰ ਲਿਆ ਕੇ ਸੁਣਾ ਰਹੇ ਹਾਂ, ਉਹ ਟਿਕਟ ਵੀ ਤੁਹਾਨੂੰ ਘਰ ਬਚਾ ਰਹੇ ਹਾਂ। ਤੁਸੀਂ ਸਿਰਫ ਫੋਨ ਕਰਨਾ, ਨੰਬਰ ਨੋਟ ਕਰ ਲਓ 9057990999 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤੁਸੀਂ ਕੋਈ ਵੀ ਸਾਨੂੰ ਆਰਡਰ ਲਾਓਗੇ ਅਸੀਂ ਸਾਡੇ ਸਿਰ ਮੱਥੇ ਤੇ, ਅਸੀਂ ਤੁਹਾਨੂੰ ਪਤਾ ਹੈ ਸਾਡੀ ਆਲਵੇਜ਼ ਕੋਸ਼ਿਸ਼ ਕਰਨੇ ਆ, ਜਿਹੜੇ ਵੀ ਮਾਵਾਂ ਧੀਆਂ ਭੈਣਾਂ ਸਾਡੇ ਟਰਸਟ ਕਰਦੀਆਂ ਪੂਰਾ ਸਾਲ ਵੇਟ ਕਰਦੀਆਂ ਸਾਡੇ ਸ਼ੋਅ ਦਾ, ਅਸੀਂ ਉਹਨਾਂ ਨੂੰ ਪੂਰਾ ਪ੍ਰੋਟੋਕੋਲ ਦਈਏ। ਤੁਸੀਂ ਪਹੁੰਚਣਾ 21 ਜੂਨ ਨੂੰ, 21 ਜੂਨ ਨੋਟ ਕਰ ਲਓ, 21 ਜੂਨ ਕਿੱਥੇ ਪਹੁੰਚਣਾ, ਪੀਅਰਸਨ ਕਨਵੈਨਸ਼ਨ ਸੈਂਟਰ ਬ੍ਰੈਂਪਟਨ 'ਚ ਪੈਂਦਾ, ਸਟੀਲ ਐਂਡ ਏਅਰਪੋਰਟ ਦੇ ਕਾਰਨਰ ਤੇ ਤੁਸੀਂ ਪਾਓਗੇ ਪੀਅਰਸਨ ਕਨਵੈਨਸ਼ਨ ਸੈਂਟਰ, ਗੂਗਲ ਤੇ ਪਾਓਗੇ ਤੁਹਾਨੂੰ ਐਡਰੈਸ ਵੀ ਨਿਕਲ ਆਏਗਾ। ਕੋਈ ਜਾਣਕਾਰੀ ਤੁਸੀਂ ਕਾਲ ਵੀ ਕਰ ਸਕਦੇ ਹੋ 9057990999 ਤੇ ਕਾਲ ਕਰ ਸਕਦੇ। ਜੀ ਕਿਰਨ ਜੀ,
2: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਦੱਸ ਦਈਏ ਕਿ ਬਹੁਤ ਸਾਰੇ ਉੱਥੇ ਗਿਫਟਸ ਹੋਣੇ ਆ, ਤੁਸੀਂ 12 ਵਜੇ ਜਿਹੜਾ ਹੈ ਜੀ ਪੂਰਾ ਉੱਥੇ ਪਹੁੰਚ ਜਾਓ ਤਾਂ ਕਿ ਤੁਸੀਂ ਆਪਣੇ ਗਿਫਟ ਜਿਹੜੇ ਹੈ ਜੀ ਰਾਖਵੇਂ ਕਰ ਸਕਿਓ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕੀਤਾ ਨੋਬਲ ਫਰੈਸ਼ ਫੂਡ ਵੱਲੋਂ, ਬਹੁਤ ਸਸਤੀ ਗਰੋਸਰੀ ਜਿਹੜੀ ਹੈ ਜੀ ਤੁਸੀਂ ਨੋਬਲ ਫਰੈਸ਼ ਫੂਡ ਤੋਂ ਲੈ ਸਕਦੇ ਆ। ਕਿਸੇ ਤਰੀਕੇ ਦਾ ਵੀ ਤੁਸੀਂ ਸਮਾਨ ਲੈਣਾ ਹੁੰਦਾ ਜੋ ਤੁਸੀਂ ਉੱਥੇ ਪਹੁੰਚਦੇ, ਤੁਸੀਂ ਖੁਦ ਹੀ ਪ੍ਰਾਈਜ਼ ਜਿਹੜੇ ਜੀ ਕੰਪੇਅਰ ਕਰਕੇ ਦੇਖ ਲੈਣੇ। 2 ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ, 20 ਗਿਲਗਮ ਡਰਾਈਵ ਤੇ ਦੂਜੀ ਹੈਗੀ ਹੈ 2945 ਸੈਂਡਲਵੁੱਡ ਪਾਰਕਵੇ। ਨੰਬਰ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੈ 6474650050 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ।
0: ਇੱਕ ਵਾਰੀ ਫਿਰ ਆਪਣਾ ਨੰਬਰ ਦੱਸ ਦਈਏ ਤੁਹਾਨੂੰ, 9057990999 ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਔਨ ਏਅਰ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਵੀ, ਜੀ ਆਇਆਂ ਨੂੰ ਆਸ ਪਾਸ ਕੋਈ ਖਬਰ ਤੁਹਾਡੇ ਕੋਲ ਪਹੁੰਚੀ ਹੈ ਤਾਂ ਵੀ, ਬਹੁਤ ਜਲਦੀ ਅਸੀਂ ਮਨਪ੍ਰੀਤ ਹੋਰਾਂ ਦੇ ਨਾਲ ਵੀ ਜੁੜ ਰਹੇ ਹਾਂ ਤੇ ਉਹ ਇੰਡੀਆ ਦਾ ਹਾਲ ਥੋੜਾ ਦੱਸਣਗੇ ਕਿਉਂਕਿ ਕਾਫੀ ਅੱਜ ਬਿਜ਼ੀ ਸਕੇਜੂਲ ਚੱਲ ਰਿਹਾ ਤੀਆਂ ਦਾ ਕਰਕੇ। ਤੇ ਫਿਰ ਕਿਰਨ ਜੀ ਇੱਕ ਹੋਰ ਸਰਪ੍ਰਾਈਜ਼ ਦੇਈਏ, ਇੱਕ ਹੋਰ ਆਰਟਿਸਟ ਵੀ ਜਿਹੜਾ ਉਸ ਦਿਨ ਨੂੰ ਆ ਰਹੇ ਨੇ ਆਪਣੇ ਮੇਲੇ ਤੇ।
2: ਬਿਲਕੁਲ ਜੀ ਬਿਲਕੁਲ,
0: ਨੰਬਰ 9057999999 ਮੈਂ ਇਸ ਕਰਕੇ ਨੰਬਰ ਦੇ ਰਿਹਾ ਕਿ ਸਾਨੂੰ ਦੱਸ ਦੇਣਾ ਕਿ ਅਸੀਂ ਆਰਟਿਸਟ ਨੂੰ ਕਹਿ ਵੀ ਰਹੇ ਹਾਂ, ਟਿਕਟਾਂ ਵੀ ਲਾਉਣੀਆਂ ਉਹਨਾਂ ਦੀਆਂ, ਪੈਸੇ ਵੀ ਦੇਣੇ ਆ, ਕਿ ਇਹ ਨਾ ਹੋਵੇ ਤੁਸੀਂ ਕਹੋ ਨਹੀਂ ਇਹ ਨਹੀਂ ਸਾਨੂੰ ਚਾਹੀਦਾ ਸੀ, ਸਾਨੂੰ ਪਹਿਲਾਂ ਦੱਸ ਦੋ ਚਾਹੀਦਾ ਹੈ ਕਿ ਨਹੀਂ ਚਾਹੀਦਾ। ਨੰਬਰ 9057999999

0: ਉਹ ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6744940 40 6474294049 4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਇੱਕ ਲਾਈਫ ਹੈ ਜਿਸ ਲਵ ਹੈ,
4: ਯੇ ਕਹਤੇ ਮੁਝਸੇ ਸਭ ਹੈ,
5: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਕਿ ਜੀ ਸਾਰੀ ਟ੍ਰੈਫਿਕ ਬਲੋਕ ਹੋ ਗਈ ਹੈ ਔਰ ਸਾਰੀ ਲਾਈਨਾਂ ਸਾਡੇ ਹੋਲਡ ਹੋ ਗਈਆਂ ਨੇ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਇਤਨੇ ਲਿਸਨਰ ਸਾਨੂੰ ਪਿਆਰ ਕਰਦੇ ਨੇ ਵਤਨੋਂ ਦੂਰ ਦਾ ਨੰਬਰ ਤੁਸੀਂ ਨੋਟ ਕਰ ਲਓ 9057990999 ਜਦੋਂ ਵੀ ਤੁਸੀਂ ਕਾਲ ਕਰਨੀ ਹੈ ਵਤਨੋਂ ਦੂਰ ਰੇਡੀਓ ਤੇ ਤੁਸੀਂ ਇਸ ਨੰਬਰ ਨੂੰ ਆਪਣੇ ਫੋਨ ਵਿੱਚ ਸੇਵ ਕਰ ਲਓ 9057990999 ਕਿਉਂਕਿ ਬਹੁਤ ਸਾਰੇ ਡਿਫਰੈਂਟ ਪ੍ਰੋਗਰਾਮ ਹੁੰਦੇ ਨੇ 530 ਤੇ ਉਹਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਕੋਲ ਡਿਫਰੈਂਟ ਨੰਬਰ ਹੈਗੇ ਨੇ ਤੇ ਇਹ ਜਦੋਂ ਤੁਸੀਂ ਵਤਨੋਂ ਦੂਰ ਨੂੰ ਕਾਲ ਕਰਨਾ 9057990999 ਜੀ ਸੁਖੀ ਜੀ ਕਿਹੜੀ ਕਾਲ ਲਵੋ
1: ਜੀ ਹੈਲੋ ਜੀ ਜੀ ਆਇਆਂ ਨੂੰ ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
2: ਬਹੁਤ ਵਧੀਆ ਜੀ ਬਹੁਤ ਵਧੀਆ
1: ਕੀ ਨਾਮ ਆਪਣਾ
2: ਹਰਪਾਲ ਸਿੰਘ
1: ਹਰਪਾਲ ਸਿੰਘ ਜੀ ਕੀ ਬਾਤ ਕਿਹੜੇ ਰੂਟ ਤੇ ਫਿਰਦੇ ਹੋ ਇਸ ਟਾਈਮ ਕਿਹੜੀ ਸੜਕ ਤੇ ਹੋ
2: ਹਾਂਜੀ
1: ਮੈਂ ਕਿਹਾ ਕਿਹੜੇ ਰਸਤੇ ਕਿਹੜੇ ਰੋਡ ਦੇ ਉੱਤੇ ਹੋ ਇਸ ਟਾਈਮ ਕਾਫੀ ਟ੍ਰੈਫਿਕ ਜਿਹੜੀ ਸੜਕਾਂ ਦੇ ਉੱਤੇ ਮਿਲਦੀ ਅੱਛਾ ਜੀ ਗੱਲਬਾਤ ਚੱਲ ਰਹੀ ਹੈ ਤੀਆਂ ਦੇ ਸ਼ੋਅ ਦੀ ਸ਼ਾਹ ਸਾਹਿਬ ਕੁਛ ਕਰ ਰਹੇ ਨੇ ਟਿਕਟਾਂ ਆਪਣੇ ਵੱਲੋਂ ਤੀਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਸ਼ੋਅ ਕਿੰਨੇ ਸਾਲ ਤੋਂ ਹੋ ਰਿਹਾ
0: ਕਿੱਥੇ ਹੁਣ ਜਾ ਰਿਹਾ ਜੀ
2: ਆਪਣਾ ਸਟੀਲ ਐਂਡ ਏਅਰਪੋਰਟ ਦੇ ਉੱਤੇ ਜਿਹੜਾ ਵੱਡਾ ਕਨਵੈਨਸ਼ਨ ਸੈਂਟਰ ਆ ਪੀਅਰਸਨ ਕਨਵੈਨਸ਼ਨ ਸੈਂਟਰ
0: ਤੇ ਡੇਟ ਯਾਦ ਹੈਗੀ ਡੇਟ ਕਿਹੜੀ ਹੈ
2: 21 ਜੂਨ ਨੂੰ ਜੀ
0: ਵਾਹ ਜੀ ਵਾਹ ਤੁਹਾਨੂੰ ਤਾਂ ਬੜਾ ਪਤਾ ਹੈ ਫਿਰ ਤੇ ਹੁਣ ਤੁਹਾਡੇ ਚੋਂ ਅਗਰ ਅਸੀਂ ਟਿਕਟ ਤੁਹਾਨੂੰ ਦਈਏ ਕੌਣ ਆਏਗਾ ਤੁਹਾਡੀ ਵਜ੍ਹਾ ਤੋਂ ਤੁਹਾਡੀ ਜਗ੍ਹਾ ਤੋਂ
2: ਮੇਰੀ ਵਾਈਫ ਨੇ ਆਉਣਾ ਤੇ ਨਾਲ ਮੇਰੀ ਡਾਟਰ ਨੇ ਆਉਣਾ ਤੇ ਨਾਲ 4-5 ਕੁੜੀਆਂ ਬੁੜੀਆਂ ਹੋਰ ਆ ਸਾਰੀਆਂ ਇਕੱਠੀਆਂ ਹੋ ਕੇ ਆਉਣਗੀਆਂ ਉਹਨਾਂ ਨੇ ਉਹ ਮੈਨੂੰ ਕਹਿੰਦੇ ਸੀਗੇ ਅਸੀਂ ਤੀਆਂ ਦੇ ਮੇਲੇ ਤੇ ਜਾਣਾ
0: ਕੀ ਬਾਤ ਹੈ ਫਿਰ ਤੁਸੀਂ ਆਪਣਾ ਨੰਬਰ ਲਿਖਾਓ ਤੇ ਤੁਹਾਨੂੰ ਅਸੀਂ ਟਿਕਟ ਆਪਣੇ ਵੱਲੋਂ ਨਾਸਰ ਸ਼ਾਹ ਵੱਲੋਂ ਤੁਹਾਨੂੰ ਅਸੀਂ ਫ੍ਰੀ ਦਿੱਤੀ ਟਿਕਟ ਜੀ ਤੁਸੀਂ ਆ ਕੇ ਪਿਕ ਕਰਨੀ ਇੱਕ ਟਿਕਟ ਤੁਹਾਨੂੰ ਸਾਡੇ ਕੋਲ ਫ੍ਰੀ ਹੈ ਬਾਕੀ ਤੁਹਾਨੂੰ ਬਾਏ ਕਰਨੇ ਪੈਣੀਆਂ ਨੇ
2: ਇਹ ਚੱਕਣੀ ਹੈ ਜੀ ਗ੍ਰੇਟਰ ਪੰਜਾਬ ਜਿਹੜਾ ਮਾਲਟਨ ਦੇ ਵਿੱਚ
0: ਹਾਂਜੀ ਹਾਂਜੀ ਮਾਲਟਨ ਯੂਨਿਟ 143
2: ਯੂਨਿਟ 143 ਠੀਕ ਹੈ ਜੀ ਨੰਬਰ ਲਿਖੋ ਮੇਰਾ
0: ਲਓ ਜੀ ਨੰਬਰ ਲਿਖੋ ਜੀ
1: ਹਾਂਜੀ ਲਿਖ ਲਿਆ ਜੀ ਨੰਬਰ ਆ ਗਿਆ ਤੁਹਾਡਾ
2: ਹਾਂਜੀ
1: ਸਾਰਿਆਂ ਨੂੰ ਲਿਸਨਰ ਨੂੰ ਵੀ ਔਰ ਆਪਣੀ ਪੂਰੀ ਟੀਮ ਵੱਲੋਂ ਕਿ ਇਸ ਫਰਾਈਡੇ ਤੱਕ ਜਿਹੜੀ ਰੈਗੂਲਰ ਟਿਕਟ ਹੈ ਉਹਦੀ $30 ਇਨਕਲੂਡ ਟੈਕਸ ਹੈਗੀ ਆ ਉਸ ਤੋਂ ਬਾਅਦ ਜੇ ਬਚ ਗਈਆਂ ਤਾਂ ਉਹ $50
0: ਦੇਖੋ ਇਹ ਸਾਡੇ ਕੋਲ ਗਿਫਟ ਹੈਗਾ ਅਸੀਂ ਤੁਹਾਨੂੰ ਅਸੀਂ ਗਿਫਟ ਦੇ ਰਹੇ ਹਾਂ ਆਪਣੇ ਵੱਲੋਂ
1: ਹਾਂਜੀ ਤੇ ਜੇ ਕੋਈ ਵੀ ਟਿਕਟਾਂ ਬਚ ਗਈਆਂ ਤਾਂ ਉਹ ਫਿਰ $50 ਦੀ ਹੋਵੇਗੀ ਆਪਣੇ ਪੈਸਿਆਂ ਦੀ ਬਚਤ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਟਿਕਟ ਲੈ ਸਕਦੇ ਹੋ ਮੈਗਾ ਸਟਾਰ
0: events.com
1: ਦੇ ਉੱਤੇ ਜਾ ਕੇ ਜਾਂ ਫਿਰ tiyan.mela.com ਦੇ ਉੱਤੇ
0: ਉਹ ਸੁਖੀ ਜੀ ਕੁਝ ਫਿਰ ਦੱਸਦਾ ਚਾਹਾਂਗਾ ਟਿਕਟ ਕੋਈ ਐਕਸਟਰਾ ਚਾਰਜ ਨਹੀਂ ਦੇਣਾ ਪਏਗਾ ਅਗਰ ਤੁਸੀਂ ਆਨਲਾਈਨ ਬਾਏ ਕਰਦੇ ਹੋ ਆਨਲਾਈਨ ਬਿਲਕੁਲ $30 ਇਨਕਲੂਡ ਐਵਰੀਥਿੰਗ ਕੋਈ ਫੀਸ ਨਹੀਂ ਕੋਈ ਟੈਕਸ ਨਹੀਂ ਗਾ $30 ਭਾਵੇਂ ਤੁਸੀਂ ਆਫਿਸ ਤੋਂ ਪਿਕ ਕਰ ਲਓ ਭਾਵੇਂ ਤੁਸੀਂ ਆਨਲਾਈਨ ਪਿਕ ਕਰ ਲਓ ਜੀ ਸੁਖੀ ਜੀ
1: ਜੀ ਸ਼ਾਹ ਸਾਹਿਬ ਕਾਲ ਲਾਈਨਾਂ ਸਾਰੀਆਂ ਬਿਜ਼ੀ ਨੇ ਪਰ ਆਪਾਂ ਲਾਸਟ ਕਾਲ ਕਿਉਂਕਿ ਤੁਸੀਂ 5 ਟਿਕਟਾਂ
0: ਜੀ 5 ਟਿਕਟ
1: ਇੱਕ ਲਾਸਟ ਕਾਲ ਲੱਕੀ ਲੈ ਲੈਣੇ ਦੇਖ ਰਹੇ ਜੀ ਆਇਆਂ ਨੂੰ ਜੀ ਹੈਲੋ ਜੀ
3: ਹੈਲੋ ਜੀ
1: ਜੀ ਜੀ ਪਰਿਵਾਰਕ ਮੈਂਬਰ ਤੀਆਂ ਦੇ ਮੇਲੇ
3: ਤੇ
1: ਇਸ ਸਾਲ ਤਿਆਰੀਆਂ ਨੀ ਉਹਨਾਂ ਨੇ ਕੀਤੀਆਂ ਟਿਕਟਾਂ ਲਈਆਂ ਨੀ ਹਾਲੇ
0: ਕਿੱਥੇ ਹੋ ਰਿਹਾ ਔਰ ਕਿਹੜੀ ਡੇਟ ਨੂੰ ਹੋ ਰਿਹਾ
3: 21 ਤਰੀਕ
0: ਨੂੰ ਹੋ ਰਿਹਾ ਲੋ ਜੀ ਆਪਣਾ ਨੰਬਰ ਲਾਓ ਜੀ
1: ਆ ਗਿਆ ਜੀ ਤੁਹਾਡਾ ਨੰਬਰ 1206 ਮੈਨੂੰ ਲੱਗਦਾ ਜੀ ਪਿਆਰ ਤੁਹਾਨੂੰ ਸ਼ਾਹ ਸਾਹਿਬ ਕਰਦੇ ਨੇ, ਤੁਸੀਂ ਟਿਕਟਾਂ ਦੇ ਰਹੇ ਹੋ ਤਾਂ ਕਾਲ ਕਰਦੇ
0: ਸਰ। ਇਹ ਪ੍ਰੋਗਰਾਮ ਦੀ ਵੇਟ ਕਰਦੇ ਨੇ ਪੂਰਾ ਸਾਲ, ਪੂਰਾ ਸਾਲ ਵੇਖੋ ਨਾ ਬਿੱਲਾਂ ਵੱਜੀ ਜਾ ਰਹੀਆਂ ਨੇ, ਟ੍ਰੈਫਿਕ ਜਾਮ ਹੈ ਪੂਰੀ। ਉਹ ਤੁਹਾਨੂੰ ਪਤਾ ਵੀ ਜਦੋਂ ਵੀ ਅਸੀਂ ਪਿਆਰ ਕਰਨੇ ਦਿਲੋਂ ਕਰਨੇ ਆ, ਉਹ ਰਿਸਪੈਕਟ ਸਾਡੇ ਵਾਸਤੇ ਬਹੁਤ, ਅਸੀਂ ਆਪਣੀ ਜਿੰਨੀਆਂ ਮਾਵਾਂ ਧੀਆਂ ਭੈਣਾਂ ਆਉਂਦੀਆਂ ਨੇ ਅਸੀਂ ਬਹੁਤ ਰਿਸਪੈਕਟ ਕਰਨੇ ਆ, ਮੇਕ ਸ਼ੋਰ ਕਰਨੇ ਆ ਅਗਰ ਅਸੀਂ ਜੋ ਜੋ ਪ੍ਰੋਮਿਸ ਕੀਤੇ ਪੂਰੇ ਕਰੀਏ। ਔਰ ਉੱਥੇ ਜੋ ਤੁਹਾਨੂੰ ਅਸੀਂ ਆਰਟਿਸਟ ਅਨਾਊਂਸ ਕਰਨੇ ਪਏ ਸਾਰੇ ਦੇ ਸਾਰੇ ਪਹੁੰਚ ਰਹੇ ਨੇ, ਤੁਸੀਂ ਪਹੁੰਚ ਰਹੇ। ਮੰਨਤ ਨੂਰ, ਮੈਨੂੰ ਤਾਂ ਜ਼ਿਆਦਾ ਦੇਖੋ ਜੀ ਖੁਸ਼ੀ ਹੈ, ਲੌਂਗ ਲਾਚੀ ਜਿਹੜਾ ਮੰਨਤ ਨੂਰ ਪਛਾਣੀ ਜਾਂਦੀ ਹੈ ਆਪਣੇ ਨਾਂ ਗਾਣੇ ਤੋਂ। ਇੱਕ ਬਿਲੀਅਨਸ ਲੋਕਾਂ ਨੂੰ, ਕਈਆਂ ਨੂੰ ਬਿਲੀਅਨ ਦਾ ਪਤਾ ਵੀ ਨਹੀਂ ਹੈਗਾ, ਇੱਕ ਬਿਲੀਅਨ ਜਿਹੜਾ ਕ੍ਰਾਸ ਕਰ ਗਿਆ ਉਹਦਾ ਗਾਣਾ ਲੋਕਾਂ ਨੇ ਪਸੰਦ ਕੀਤਾ ਇੰਨਾ ਜ਼ਿਆਦਾ। ਤੇ ਤੁਸੀਂ ਪਹੁੰਚਣਾ ਅਗਰ ਸੁਣਨਾ ਚਾਹੁੰਦੇ ਹੋ ਫਸਟ ਟਾਈਮ ਲਾਈਵ ਉਹਨੂੰ ਸੁਣਨਾ ਚਾਹੁੰਦੇ ਹੋ, ਦੇਖੋ ਆਲ ਦਾ ਵੇ ਫਰੋਮ ਇੰਡੀਆ ਤੋਂ ਇੱਥੇ ਪਹੁੰਚ ਰਹੇ ਸਾਰੇ ਸਿੰਗਰ, ਤੁਸੀਂ ਪਹੁੰਚਣਾ, ਪ੍ਰੂਵ ਕਰਨਾ ਤੁਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹੋ, 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਔਰ 21 ਜੂਨ ਯਾਦ ਕਰ ਲਓ, 21 ਜੂਨ ਨੂੰ ਇਹ ਸ਼ੋਅ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ, ਤੀਆਂ ਦਾ ਮੇਲਾ ਯਾਦ ਕਰ ਲਓ, ਤੀਆਂ ਦਾ ਮੇਲਾ ਜਿਹੜਾ 21 ਜੂਨ ਹੋਣ ਜਾ ਰਿਹਾ, ਤੁਸੀਂ ਪਹੁੰਚਣਾ ਆਪਣੀ ਪੂਰੀ ਫੈਮਿਲੀ ਦੇ ਨਾਲ, ਬੜੀ ਖੁਸ਼ੀ ਹੋਏਗੀ। ਥੈਂਕ ਯੂ ਜੀ। ਜੀ

0: ਕਿਆ ਮਿੱਠੀ ਆਵਾਜ਼ ਪਹਿਲੀ ਵਾਰ ਤੁਹਾਡੇ ਲਈ ਤੁਹਾਡੇ ਸ਼ਹਿਰ ਚੋਂ ਵੀ ਲੇਡੀਜ਼ ਦੀ ਲੱਕੀ ਨੇ ਜਿਨ੍ਹਾਂ ਦੇ ਲਈ ਉਹ ਸਪੈਸ਼ਲ ਸ਼ੋਅ ਕਰਨ ਆ ਰਹੇ ਨੇ ਮੰਨਤ ਜੀ ਔਰ ਸਾਡੀ ਟੀਮ ਦੇ ਮੈਂਬਰ ਗੁਰਵਿੰਦਰ ਆਲੂ ਵਾਲੇ ਸਾਹਿਬ ਯਾਨੀ ਕਿ ਲਾਲੀ ਨਾਮ ਤੋਂ ਜਾਣਦੇ ਨੇ ਔਰ ਜਿਹੜੇ ਕਿ ਪਿਛਲੇ 24 ਸਾਲ ਤੋਂ ਇਹ ਤੀਆਂ ਦੀ ਟੀਮ ਦੇ ਨਾਲ ਜੁੜੇ ਹੋਏ ਨੇ ਤੇ ਪੂਰੀ ਉੱਥੇ ਕੋਰੀਓਗ੍ਰਾਫੀ ਗਿੱਧਾ ਭੰਗੜਾ ਸਾਰਾ ਇਹਨਾਂ ਦੇ ਹੁੰਦਾ ਕੰਟਰੋਲ ਸੋ ਲਾਲੀ ਜੀ ਕਿੱਦਾਂ ਚੱਲ ਰਹੀਆਂ ਤਿਆਰੀਆਂ
1: ਸੁਖੀ ਜੀ ਪਹਿਲਾਂ ਤੋਂ ਸਾਡੇ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਨਾਸਰ ਜੀ ਨੂੰ ਤਿਆਰੀਆਂ ਜੀ ਆਲਮੋਸਟ ਸਾਡੇ ਵੱਲੋਂ ਤਾਂ ਤਿਆਰ ਹੀ ਹਾਂ ਅਸੀਂ ਅਤੇ ਜੇ ਕੋਈ ਆਸਵੰਦ ਹਾਂ ਅਸੀਂ ਉਹ ਸਾਡੀਆਂ ਬੀਬੀਆਂ ਭੈਣਾਂ ਬੱਚੀਆਂ ਦੇ ਮਿਤੀ ਵੀ ਸਾਡੀ ਜਿਹੜੀ ਹੈ ਨੀਅਤ 21 ਤਰੀਕ ਦੀ ਪੱਕੀ ਹੋ ਚੁੱਕੀ ਹੈ ਵਾਰ ਵਾਰ ਅਸੀਂ ਦੱਸ ਰਹੇ ਬਸ ਟਿਕਟਸ ਦੀ ਜ਼ਰੂਰਤ ਹੈ ਕਿ ਟਿਕਟ ਸਮੇਂ ਨਾਲ ਲੈ ਲਓ ਜੀ ਫਿਰ ਕਿਉਂਕਿ ਵੈਨਿਊ ਚੇਂਜ ਹੋਇਆ ਅਤੇ ਕੱਲ੍ਹ ਨੂੰ ਇਹ ਥੋੜ੍ਹੀ ਜਿਹੀ ਕਨਫਿਊਜ਼ਨ ਬਣੂਗੀ ਮਨਾਂ ਦੇ ਵਿੱਚ ਉਹ ਨਾ ਰਹਿ ਜਾਵੇ ਤਿਆਰੀਆਂ ਫੁੱਲ ਫਲੈਜ ਨੇ ਕਲਾਕਾਰ ਔਨ ਟਰੈਕ ਨੇ ਐਵਰੀਥਿੰਗ ਇਜ਼ ਆਲ ਸੈਟਅਪ ਰੈਡੀ ਹੈ ਜੀ ਸਭ ਕੁਛ ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਸੋ ਪਲੀਜ਼ ਜਿਨ੍ਹਾਂ ਨੇ ਹਾਲੇ ਤੱਕ ਟਿਕਟਸ ਬਾਰੇ ਨਹੀਂ ਸੋਚਿਆ ਤੇ ਉਹਨਾਂ ਨੂੰ ਅਸੀਂ ਦੱਸਦੇ ਹਾਂ megastarevent.com ਤੇ ਤੁਸੀਂ ਟਿਕਟਸ ਲੈ ਸਕਦੇ ਆਨਲਾਈਨ ਅਗਰ ਜਾਣਾ ਨਹੀਂ ਤੇ ਫਿਰ ਸਾਡਾ ਜਿਹੜਾ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਯੂਨਿਟ 143 ਵਤਨੋ ਦੂਰ ਦਾ ਸਟੂਡੀਓ ਉੱਥੋਂ ਆ ਕੇ ਵੀ ਤੁਸੀਂ ਲੈ ਸਕਦੇ ਹੋ 905-799-0999 ਸਾਡਾ ਨੰਬਰ ਹੈ ਉਹਦੇ 'ਤੇ ਕਾਲ ਕਰਕੇ ਤੁਸੀਂ ਬੁੱਕ ਕਰਾ ਲਓ ਸ਼ਾਮ ਨੂੰ ਪਿੱਕ ਵੀ ਕਰ ਸਕਦੇ ਹੋ
0: ਜੀ ਔਰ ਦੱਸ ਦਈਏ ਕਿ ਉੱਥੇ ਬਹੁਤ ਸਾਰੇ ਸਟਾਲਸ ਹੋਣੇ ਨੇ ਜਿੱਥੇ ਸ਼ਾਪਿੰਗ ਦੇ ਸਟਾਲ ਹੋਣੇ ਖਾਣ ਪੀਣ ਦੇ ਸਟਾਲ ਹੋਣੇ ਇਨਫੋਰਮੇਸ਼ਨ ਦੇ ਸਟਾਲ ਹੋਣੇ ਨੇ ਪੁਲਿਸ ਵੱਲੋਂ ਸਟਾਲ ਹੋਣੇ ਸਿਟੀ ਵੱਲੋਂ ਸਟਾਲ ਹੋਣੇ ਡਾਕਟਰਾਂ ਦੇ ਸਟਾਲ ਹੋਣੇ ਆ ਕਿ ਜਿਹੜੇ ਤੁਸੀਂ ਘਰੇਲੂ ਇਲਾਜ ਕਿੱਦਾਂ ਕਰ ਸਕਦੇ ਘਰ ਬੈਠੇ ਬਿਠਾਏ ਕਾਫੀ ਕੁਝ ਔਰ ਐਜੂਕੇਸ਼ਨ ਦੇ ਸਟਾਲਸ ਹੋਣੇ ਨੇ
1: ਇੱਕ ਹੋਰ ਚੀਜ਼ ਹੈ ਜੀ ਅਸੀਂ ਵੱਡੀ ਈਵੈਂਟ ਇੱਕ ਅਨਾਊਂਸ ਕਰਨੀ ਹੈ ਜੀ ਉਹ ਹੁਣ ਬਸ ਉਹ ਉਸ ਦਿਨ ਹੀ ਕਰਾਂਗੇ ਅਤੇ ਉਸ ਦੀ ਵੀ ਸਟਾਲ ਉੱਥੇ ਹੋਏਗੀ ਅਤੇ ਉਹ ਇੱਕ ਬਹੁਤ ਵੱਡਾ ਮੌਕਾ ਹੋਏਗਾ ਸਾਡੀ ਆਉਣ ਵਾਲੀ ਨਸਲ ਦੇ ਲਈ ਆਪਣੇ ਆਪ ਨੂੰ ਫਿਲਮ ਇੰਡਸਟਰੀ ਦੇ ਵਿੱਚ ਕਾਮਯਾਬ ਕਰਨ ਵਾਸਤੇ
2: ਜੀ ਬਹੁਤ ਸ਼ੁਕਰੀਆ ਜੀ ਔਰ ਸਾਡੇ ਇੱਥੇ ਡਾਕਟਰ ਅਬਰਾਰ ਹੁਸੈਨ ਪਹੁੰਚ ਚੁੱਕੇ ਨੇ ਇਹ ਤੁਹਾਨੂੰ ਪਤਾ ਇਹਨਾਂ ਨੇ ਫ੍ਰੀ ਕੈਂਪ ਲਾਇਆ ਸੀ ਲਾਸਟ ਫਰਾਈਡੇ ਲੋਕਾਂ ਨੇ ਬਹੁਤ ਫਾਇਦਾ ਚੁੱਕਿਆ ਔਰ ਮੈਂ ਪਹਿਲੇ ਇਹਨਾਂ ਥੈਂਕ ਯੂ ਕਰਾਂਗਾ ਡਾਕਟਰ ਅਬਰਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਹੋਮਿਓਪੈਥਿਕ ਦੀ ਗੋਲਡ ਮੈਡਲਿਸਟ ਇੱਥੋਂ ਕੈਨੇਡੀਅਨ ਗੋਲਡ ਮੈਡਲਿਸਟ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਵੀ ਤੁਹਾਨੂੰ ਬਿਮਾਰੀ ਹੈ ਤੁਸੀਂ ਇਹਨਾਂ ਨਾਲ ਕਾਲ ਕਰਕੇ ਰਾਬਤਾ ਕਰ ਸਕਦੇ ਹੋ ਡਾਕਟਰ ਅਬਰਾਰ ਸਾਹਿਬ ਜੀ ਡਾਕਟਰ ਸਾਹਿਬ ਕੀ
3: ਆਖਰ ਤੇ ਸਤਿ ਸ਼੍ਰੀ ਅਕਾਲ ਸਭ ਨੂੰ ਤੇ ਆਖਰ ਤੇ ਉਹਨਾਂ ਬੱਚਿਆਂ ਵਾਸਤੇ ਮੈਂ ਗੱਲ ਕਰਨਾ ਚਾਹੁੰਦਾ ਜਿਨ੍ਹਾਂ ਦੇ ਕੱਦ ਛੋਟੇ ਰਹਿ ਗਏ ਨੇ ਔਰ ਅਸਲ ਦੇ ਵਿੱਚ ਦਿਮਾਗ ਦੇ ਅੰਦਰ ਇੱਕ ਗਦੂਦ ਹੁੰਦੀ ਉਹਨੂੰ ਪੈਚੂਟਰੀ ਗਲੈਂਡ ਕਹਿੰਦੇ ਔਰ ਇਹਦਾ ਤਲਕ ਵੀ ਜ਼ਹਾਨਤ ਨਾਲ ਹੁੰਦਾ ਔਰ ਐਸੇ ਬੱਚੇ ਜਿਨ੍ਹਾਂ ਦਾ ਕੱਦ ਛੋਟਾ ਔਰ ਜਿਹਨਾਂ ਦੀ ਜ਼ਹਾਨਤ ਰਿਟਾਰਡਡ ਹੈ ਯਾਨੀ ਮੈਂਟਲੀ ਰਿਟਾਰਡਡ ਐਮ ਆਰ ਕਹਿੰਦੇ ਆ ਉਹਨਾਂ ਨੂੰ ਔਰ ਜਾਂ ਉਹਨਾਂ ਦਾ ਇੰਟਲੈਕਚੁਅਲ ਲੈਵਲ ਜਿਹੜਾ ਵਾ ਨਾ ਉਹ ਕੰਪਰੋਮਾਈਜ਼ ਹੋਇਆ ਡਿਜ਼ੀਜ਼ ਦਾ ਨਾਂ ਕੋਈ ਵੀ ਹੋਵੇ ਜਿਹੜੀ ਉਹਦੀ ਫੋਕਸ ਹੈ ਬੱਚੇ ਦਾ ਪੜ੍ਹਨ ਵਾਲੇ ਬੱਚੇ ਜਾਂ ਉਹਨਾਂ ਨੂੰ ਅਗਰ ਜ਼ਹਾਨਤ ਹੈਗੀ ਹੈ ਅਤੇ ਉਹਨਾਂ ਦਾ ਜ਼ਿਹਨ ਇੱਧਰ ਉੱਧਰ ਚਲਾ ਜਾਂਦਾ ਇਹਨਾਂ ਦੇ ਵਾਸਤੇ ਨਿਹਾਇਤ ਬਗੈਰ ਕੋਈ ਨੁਕਸਾਨ ਤੋਂ ਬਗੈਰ ਹੋਮਿਓਪੈਥੀ ਬਗੈਰ ਕੈਮੀਕਲ ਡਰੱਗ ਤੋਂ ਅਸੀਂ ਠੀਕ ਕਰ ਰਹੇ ਲੋਕਾਂ ਨੂੰ ਠੀਕ ਹੋ ਰਹੇ ਨੇ ਔਰ ਤੁਸੀਂ ਤਸ਼ਰੀਫ ਲਿਆਓ ਮਿਸੀ ਸਾਗਾ ਵਾਲੇ ਕਲੀਨਿਕ 'ਚ ਮੇਰਾ ਨੰਬਰ ਨੋਟ ਕਰ ਲਓ 437-421-7860
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਔਰ ਮੈਂ ਇੱਕ ਵਾਰੀ ਫਿਰ ਦੱਸਣਾ ਚਾਹਾਂਗਾ ਡਾਕਟਰ ਸਾਹਿਬ ਕਹਿ ਰਹੇ ਸਨ ਤੁਹਾਨੂੰ ਇਹ ਮੈਸੇਜ ਦੇਣਾ ਅਗਰ ਤੁਹਾਡੇ ਬੱਚਿਆਂ ਦਾ ਕੱਦ ਨਹੀਂ ਵਧਿਆ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚਿਆਂ ਦੀ ਗਰੋਥ ਪ੍ਰੋਪਰ ਨਹੀਂ ਹੋ ਰਹੀ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਇਹਦੇ ਲਈ ਹੋਮਿਓਪੈਥੀ ਦਾ ਇੱਕੋ ਹੀ ਫਾਇਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਬਗੈਰ ਕਿਸੇ ਸਾਈਡ ਇਫੈਕਟ ਤੋਂ ਤੁਸੀਂ ਇਹਨਾਂ ਨੂੰ ਟਰਾਈ ਕਰ ਸਕਦੇ ਹੋ ਔਰ ਪਿਛਲੇ ਫਰਾਈਡੇ ਇਹਨਾਂ ਨੂੰ ਓਪਨ ਹਾਊਸ ਲਾਇਆ ਸੀ ਬਿਲਕੁਲ ਫ੍ਰੀ ਕੈਂਪ ਔਰ ਬੜੇ ਲੋਕਾਂ ਨੇ ਫਾਇਦਾ ਚੁੱਕਿਆ ਤੁਸੀਂ ਵੀ ਇਹਨਾਂ ਦੀ ਕਾਬਲੀਅਤ ਹੈ ਜੋ ਕਿਉਂਕਿ ਗੋਲਡ ਮੈਡਲਿਸਟ ਇਸ ਕੰਟਰੀ 'ਚ ਗੋਲਡ ਮੈਡਲਿਸਟ ਹੋਣਾ ਬੜਾ ਵੱਡਾ ਮਾਇਨੇ ਰੱਖਦਾ ਇਹ ਡਾਕਟਰ ਅਬਰਾਰ ਸਾਹਿਬ ਗੋਲਡ ਮੈਡਲਿਸਟ ਨੇ ਔਰ ਹਰ ਮਰਜ਼ ਦਾ ਇਲਾਜ ਇਹਨਾਂ ਕੋਲ ਹੈਗਾ ਕੋਈ ਵੀ ਜਾਣਕਾਰੀ ਤੁਸੀਂ ਕਾਲ ਕਰੋ ਇਹਨਾਂ ਨੂੰ 437-437 ਦੇ ਯਾਦ ਰਹੇਗਾ 421 ਯਾਦ ਰੱਖਣਾ ਫਿਰ 7860 ਤੇ ਕਾਲ ਕਰ ਸਕਦੇ ਜਾਂ ਤੁਸੀਂ ਵਤਨ ਦੂਤ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਬਹੁਤ ਸ਼ੁਕਰੀਆ ਜੀ
0: ਬਹੁਤ ਬਹੁਤ ਧੰਨਵਾਦ ਜੀ ਸਾਰੇ ਲਿਸਨਰ ਦਾ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਜੇ ਡਾਕਟਰ ਸਾਹਿਬ ਬਾਰੇ ਤੀਆਂ ਬਾਰੇ ਵਤਨ ਦੂਰ ਬਾਰੇ ਜਾਂ ਕਿਸੇ ਸਾਡੇ ਸਪੋਂਸਰ ਦੇ ਨੰਬਰ 9057990999 ਇਸੇ ਤਰ੍ਹਾਂ ਜੁੜੇ ਰਹਿਣਾ ਇਸ ਸਟੇਸ਼ਨ ਦੇ ਨਾਲ ਔਰ ਆ ਗਏ ਨੇ ਰਾਜਵੀਰ ਜੀ

0: am530.ca.
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828.
0: The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga, che se cerca di Tanda Varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਸੁਖੀ ਨਿੱਜਰ ਉਹਨਾਂ ਤੋਂ ਪ੍ਰੋਗਰਾਮ ਸੁਣ ਕੇ ਹਟਿਓ। ਸੋ ਵਤਨੋਂ ਦੂਰ ਬਹੁਤ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ। ਤੀਆਂ ਦਾ ਮੇਲਾ ਵੀ ਉਹ ਲੈ ਕੇ ਆ ਰਹੇ ਆ, ਉਹਦੇ ਬਾਬਤ ਵੀ ਜ਼ਰੂਰ ਅਪਡੇਟ ਕਰਦੇ ਰਹਾਂਗੇ। ਸੋ ਇੱਕਦਮ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਦੀ ਸਾਰੀ ਟੀਮ ਨੂੰ, ਅਤੇ ਨਾਲ ਦੀ ਨਾਲ ਹੀ ਉਸ ਤੋਂ ਬਾਅਦ ਵਾਰੀ ਆਉਂਦੀ ਰੇਡੀਓ ਪ੍ਰੋਗਰਾਮ ਸਾਰਿਆਂ ਦੀ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਸੁਣੋਗੇ ਦੇਸ਼ ਪ੍ਰਦੇਸ਼, ਫਿਰ ਉਸ ਤੋਂ ਬਾਅਦ ਪੰਜਾਬੀ ਲਹਿਰਾਂ। AM 530 ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਫੇਸਬੁੱਕ ਦੇ ਜ਼ਰੀਏ ਵੀ ਜੁੜ ਚੁੱਕੇ ਹਾਂ। ਫੇਸਬੁੱਕ 'ਤੇ ਸਾਰੰਗ ਰੇਡੀਓ ਦਾ ਪੇਜ ਅਜੇ ਤੱਕ ਜੇਕਰ ਤੁਸੀਂ ਲਾਈਕ ਨਹੀਂ ਕੀਤਾ ਤਾਂ ਤੁਸੀਂ ਕਰ ਲਿਓ ਜੀ, ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ। ਅਤੇ ਤੁਸੀਂ ਉਹਨੂੰ ਫੋਲੋ ਵੀ ਕਰ ਸਕਦੇ ਹੋ ਤਾਂ ਕਿ ਜਦੋਂ ਵੀ ਅਸੀਂ ਲਾਈਵ ਹੋਈਏ ਤਾਂ ਕਿ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਹੈ ਜਿਹੜੀ ਉਹ ਪਹੁੰਚਦੀ ਰਹੇ। ਸਵਰਨ ਸਿੰਘ ਟਹਿਣਾ ਸਾਹਿਬ ਖਬਰਾਂ ਲੈ ਕੇ ਬਿਲਕੁਲ ਤਿਆਰ ਬਰਤਿਆਰ ਬੈਠੇ ਆ। ਮਨਪ੍ਰੀਤ ਤਿਆਲੀ ਹੁਣਾਂ ਬਾਰੇ ਕਈ ਕੁਐਸਚਨ ਨੇ। ਮਨਪ੍ਰੀਤ ਤਿਆਲੀ ਹੁਣਾਂ ਦਾ ਕੱਦ ਚੰਗਾ ਹੈ, ਪੋਲੀਟਿਕਸ ਦੇ ਵਿੱਚ ਚੰਗੇ ਕੱਦ ਦੇ ਤੌਰ 'ਤੇ ਮਨਪ੍ਰੀਤ ਤਿਆਲੀ ਹੁਣਾਂ ਨੂੰ ਜਾਣਿਆ ਜਾਂਦਾ, ਉਹਨਾਂ ਨੂੰ ਲੋਕ ਸੁਣਨਾ ਵੀ ਚਾਹੁੰਦੇ ਆ। ਪਰ ਜਦੋਂ ਅਕਾਲੀ ਦਲ ਦੇ ਵਿੱਚ ਵੀ ਸੀ ਉਦੋਂ ਵੀ ਲੱਗਦਾ ਸੀ ਕਿ ਪ੍ਰਧਾਨਗੀ ਦੀ ਰੇਸ ਦੇ ਵਿੱਚ ਉਦੋਂ ਕਹਿੰਦੇ ਸੀ ਕਿ ਜੇ ਮਨਪ੍ਰੀਤ ਤਿਆਲੀ ਆ ਜਿਹੜੇ, ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿ ਦੇਣ ਕਿ ਭਾਈ ਤੁਸੀਂ ਕੁਝ ਟਾਈਮ ਲਈ ਪ੍ਰਧਾਨਗੀ 'ਤੇ ਆ ਜਾਓ, ਬਾਅਦ 'ਚ ਫਿਰ ਚਾਹੇ ਕੁਛ ਵੀ ਜਿਵੇਂ ਵੀ ਸੀ ਉਹਨਾਂ ਦੀ ਹੋ ਜਾਂਦੀ ਗੱਲਬਾਤ। ਪਰ ਉਦੋਂ ਵੀ ਗੱਲਬਾਤ ਨਹੀਂ ਸੀ ਬਣ ਸਕੀ। ਮਨਪ੍ਰੀਤ ਤਿਆਲੀ ਹੁਣੀ ਆਪਣੇ ਦਮ 'ਤੇ ਵੋਟਾਂ ਲੈ ਕੇ ਜਿੱਤਦੇ ਆਏ ਹੁਣ ਤੱਕ, ਪਰ ਪੁਨਰ ਸੁਰਜੀਤੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਸੀ। ਅਤੇ ਬਾਅਦ 'ਚ ਹੁਣ ਕੁਝ ਟਾਈਮ ਤੋਂ ਅੰਮ੍ਰਿਤਪਾਲ ਹੁਣਾਂ ਦੀਆਂ ਜਿਹੜੀਆਂ ਸਟੇਜਾਂ ਨੇ ਉਹਨਾਂ ਤੋਂ ਵੀ ਮਨਪ੍ਰੀਤ ਤਿਆਲੀ ਹੁਣਾਂ ਨੂੰ ਬੋਲਦੇ ਜਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਸੁਣਿਆ ਗਿਆ। ਹੁਣ ਉਹਨਾਂ ਨੂੰ ਜਦੋਂ ਸਵਾਲ ਪੁੱਛੇ ਗਏ ਕਿ ਭਾਈ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਪਾਰਟੀ ਵੱਲ ਜਾ ਸਕਦੇ ਹੋ, ਉਹ ਕਹਿੰਦੇ ਮੈਂ BJP ਵੱਲ ਤਾਂ ਜਾ ਹੀ ਨਹੀਂ ਸਕਦਾ ਜੀ, ਕਾਂਗਰਸ ਵੱਲ ਜਾਣਾ ਮੁਮਕਿਨ ਹੀ ਹੈ ਨਹੀਂ ਗਾ ਜੀ, ਅਕਾਲੀ ਦਲ 'ਚੋਂ ਮੈਂ ਵੈਸੇ ਨਿਕਲ ਗਿਆ ਹੋਇਆ, ਉੱਧਰ ਵੀ ਗੱਲਬਾਤ ਨਹੀਂ ਬਣਨੀ ਹੈਗੀ। ਸੋ ਆਮ ਆਦਮੀ ਪਾਰਟੀ ਵਿਚਾਰ ਨਹੀਂ ਰਲਦੇ ਹੈਗੇ, ਅਤੇ ਫਿਰ ਕਿੱਧਰ ਜਾ ਸਕਦੇ ਆ? ਹੁਣ ਉਹਦੀ ਗੱਲਬਾਤ ਆਪਾਂ ਟਹਿਣਾ ਸਾਹਿਬ ਨੂੰ ਪੁੱਛਾਂਗੇ ਕਿ ਟਹਿਣਾ ਸਾਹਿਬ ਮਨਪ੍ਰੀਤ ਤਿਆਲੀ ਹੁਣੀ ਕਿਹੜੇ ਪਾਸੇ ਨੂੰ ਕਰਵਟ ਲੈ ਸਕਦੇ ਆ, ਕਿਹੜੀ ਪਾਰਟੀ ਦੇ ਵਿੱਚ ਜਾ ਸਕਦੇ ਆ? ਕੁਝ ਘੰਟਿਆਂ ਬਾਅਦ ਪਤਾ ਇਹ ਲੱਗ ਰਿਹਾ ਕਿ ਮਨਪ੍ਰੀਤ ਤਿਆਲੀ ਹੁਣੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਇੱਕ ਪਾਰਟੀ ਜੁਆਇਨ ਕਰਨ ਜਾ ਰਹੇ ਆ। ਕਿਹੜੀ ਪਾਰਟੀ ਆ, ਕਿਉਂ ਜੁਆਇਨ ਕਰਨ ਜਾ ਰਹੇ ਆ, ਕੀ ਉਹਨਾਂ ਨੂੰ ਲੱਗਦਾ ਕਿ ਭਾਈ ਇਸ ਪਾਰਟੀ ਨੂੰ ਜੁਆਇਨ ਕਰਕੇ ਉਹ ਅੱਗੇ ਵੱਧ ਸਕਦੇ ਆ ਜਾਂ ਕਿਸ ਤਰੀਕੇ ਨਾਲ? ਮਨਪ੍ਰੀਤ ਤਿਆਲੀ ਹੋਣਾ ਬਾਬਤ ਸਵਰਨ ਸਿੰਘ ਟਹਿਣਾ ਸਾਹਿਬ ਤੋਂ ਆਪਾਂ ਗੱਲਬਾਤ ਪੁੱਛਦੇ ਹਾਂ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਧਰ ਨੂੰ ਜਾਂਦੇ ਲੱਗਦੇ ਆ ਉਹ। ਸੋ ਕਿਉਂਕਿ ਬਾਕੀ 4-5 ਪਾਰਟੀਆਂ ਤਾਂ ਉਹਨਾਂ ਨੇ ਕਹਿਤੀਆਂ ਕਿ ਨਾ ਆਮ ਆਦਮੀ ਪਾਰਟੀ, ਨਾ ਕਾਂਗਰਸ, ਨਾ ਭਾਰਤੀ ਜਨਤਾ ਪਾਰਟੀ, ਅਤੇ ਇਹਨਾਂ ਪਾਰਟੀਆਂ ਦਾ ਮੈਂ ਜਾਣਾ ਹੈ ਨਹੀਂ ਗਾ ਜੀ। ਸੋ ਹੁਣ ਫਿਰ ਪੁਨਰ ਸੁਰਜੀਤੀ 'ਚੋਂ ਵੈਸੇ ਹੀ ਉਹ ਬਾਹਰ ਹੋ ਗਏ, ਅਤੇ ਹੁਣ ਫਿਰ ਕਿਹੜੀ ਪਾਰਟੀ ਜਾਣਗੇ ਉਹਦਾ ਸਵਾਲ ਆ ਜਿਹੜਾ ਉਹ ਟਹਿਣਾ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ। ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ DLK ਸੈਪਟਿਕ ਸਰਵਿਸਿਜ਼ ਵੱਲੋਂ ਸਪੋਂਸਰ ਕੀਤਾ ਜਾ ਰਿਹਾ। DLK ਸੈਪਟਿਕ ਸਰਵਿਸਿਜ਼ ਦਾ ਸੁਨੇਹਾ ਇਹੀ ਹੈ ਕਿ ਤੁਸੀਂ ਜੇਕਰ ਘਰ ਦੇ ਵਿੱਚ ਸੈਪਟਿਕ ਟੈਂਕ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤਾਂ DLK ਸੈਪਟਿਕ ਸਰਵਿਸਿਜ਼ ਨੰਬਰ 1 ਕੰਪਨੀਆਂ, ਨੰਬਰ ਨੋਟ ਕਰ ਲਓ, 905-584-2261 'ਤੇ ਗੱਲਬਾਤ ਕਰ ਸਕਦੇ ਹੋ। 905-584-2261 'ਤੇ DLK ਸੈਪਟਿਕ ਸਰਵਿਸਿਜ਼ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 905-584-2261 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਹੋਮ ਫਿਕਸ ਵਾਲੇ ਆ, 20 ਡੈਲਟਾ ਪਾਰਕ 'ਤੇ ਲੋਕੇਟਡ ਹੈ। ਜੇਕਰ ਕੰਸਟਰਕਸ਼ਨ ਦਾ ਘਰ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲੋਂ ਸਮਾਨ ਤੁਸੀਂ ਲਿਆ ਸਕਦੇ ਹੋ, ਇਲੈਕਟ੍ਰੀਕਲ ਦਾ, ਪਲੰਬਿੰਗ ਦਾ, ਤੁਸੀਂ ਸਮਾਨ ਲੈ ਕੇ ਆਉਣਾ ਸਾਰਾ ਹੀ ਸਮਾਨ, ਤੁਹਾਨੂੰ ਟਾਈਲਾਂ ਵਗੈਰਾ, ਬਾਥਟੱਬ ਵਗੈਰਾ ਸਾਰਾ ਕੁਝ ਇੱਕੋ ਛੱਤ ਥੱਲੋਂ ਮਿਲ ਜਾਣਾ, ਅਤੇ ਬਹੁਤ ਵਾਜਬ ਰੇਟ 'ਤੇ ਮਿਲ ਜਾਣਾ। ਸਾਰੰਗ ਰੇਡੀ ਦਾ ਹਵਾਲਾ ਦੇ ਦਿਓ, ਹੋਰ ਵੀ ਵਾਜਬ ਰੇਟ 'ਤੇ ਮਿਲ ਜਾਣਾ। ਬਸ ਤੁਸੀਂ ਲੇਬਰ ਪੇ ਕਰਕੇ ਕਿਸੇ ਨੂੰ ਵੀ ਕਹਿ ਸਕਦੇ ਹੋ ਕਿ ਭਾਈ ਸਾਡੀ ਆਹ ਬੇਸਮੈਂਟ ਬਣਾਉਣੀ ਹੈ, ਸਮਾਨ ਤੈਨੂੰ ਮੈਂ ਲਿਆ ਕੇ ਦਿੰਦਾ। ਸੋ ਚੋਟੀ ਦਾ ਸਮਾਨ ਬਹੁਤ ਵਾਜਬ ਰੇਟ 'ਤੇ ਹੋਮ ਫਿਕਸ ਵਾਲਿਆਂ ਤੋਂ ਮਿਲ ਜਾਣਾ। ਹੋਮ ਫਿਕਸ 20 ਡੈਲਟਾ ਪਾਰਕ 'ਤੇ ਲੋਕੇਟਡ ਆ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੇ ਵੱਲੋਂ ਵੀ ਅੱਜ ਦੀਆਂ ਇਹ ਖਬਰਾਂ ਨੇ ਜਿਹੜੀਆਂ ਉਹ ਸਪੋਂਸਰ ਕੀਤੀਆਂ ਜਾ ਰਹੀਆਂ ਨੇ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਜੇਕਰ ਤੁਸੀਂ ਡਿਸਪੋਜ਼ੇਬਲ ਲੈ ਕੇ ਆਉਣੀ ਆ, ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੀਆਂ ਨੇ, ਜਾਂ ਤੁਸੀਂ ਕਲੀਨਿੰਗ ਲਈ ਕੈਮੀਕਲਸ ਨੇ ਜਿਹੜੇ ਕੁਝ ਇੱਕ, ਉਹ ਇਹਨਾਂ ਦੇ ਕੋਲੋਂ ਲਿਆ ਸਕਦੇ ਹੋ, ਬਹੁਤ ਕਮਾਲ ਦੇ ਆ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, 416-748-2116 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ। ਆਪਾਂ ਟਹਿਣਾ ਸਾਹਿਬ ਵੱਲ ਚੱਲਾਂਗੇ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਰੂਪ ਦੇਵਗਨ ਜੀ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜ ਚੁੱਕੇ ਆ। ਕੌਰ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ ਸਾਰੰਗ ਰੇਡੀਓ ਦੇ ਵਿਹੜੇ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਤੁਸੀਂ ਸ਼ਾਇਦ ਆਈ ਥਿੰਕ ਵਿੰਡਜ਼ਰ ਤੋਂ ਸੁਣ ਰਹੇ ਹੋ, ਅਤੇ ਦੱਸ ਦਿਆ ਕਰੋ ਜੀ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਪ੍ਰੋਗਰਾਮ। ਕੋਸ਼ਿਸ਼ ਹੁੰਦੀ ਹੈ ਕਿ ਦੂਰ ਦੁਰੇਡੇ ਜਿਹੜੇ ਬੈਠੇ ਆ ਉਹਨਾਂ ਤੱਕ ਵੀ ਸਾਡੀ ਆਵਾਜ਼ ਆ ਜਿਹੜੀ ਉਹ ਚਾਹੇ ਫੇਸਬੁੱਕ ਦੇ ਜ਼ਰੀਏ ਆ ਜਿਹੜੀ ਉਹ ਪਹੁੰਚ ਜਾਵੇ। ਸੋ ਤੁਸੀਂ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਸਾਰੰਗ ਰੇਡੀਓ ਦਾ ਪੇਜ ਆ ਜਿਹੜਾ, ਉਸ ਨੂੰ ਤੁਸੀਂ ਫੋਲੋ ਕਰ ਲਿਓ ਜਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ, ਅੱਗੇ ਸ਼ੇਅਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਟਹਿਣਾ ਸਾਹਿਬ ਵੱਲ ਚੱਲਦੇ ਹਾਂ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਰ, ਇੱਕਦਮ ਮੈਨੂੰ ਪਹਿਲਾਂ ਇਹ ਦੱਸੋ ਕਿ ਜਿਹੜੀ ਮਨਪ੍ਰੀਤ ਵਾਲੀ ਹੁਣ ਬਾਬਤ ਗੱਲਬਾਤ ਆ, ਉਹ ਥੋੜ੍ਹਾ ਜਿਹਾ ਕਲੀਅਰ ਕਰੋ ਕਿ ਮਨਪ੍ਰੀਤ ਵਾਲੀ ਹੁਣੀ ਕਿੱਧਰਲੇ ਪਾਸੇ ਜਾ ਸਕਦੇ ਆ, ਕੀ ਕਹਿੰਦੇ ਆ?
1: ਬਹੁਤ ਮਿਹਰਬਾਨੀ ਜੀ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੀਆਂ ਖਬਰਾਂ ਜਿਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਪੰਜਾਬ ਦੀ ਖਬਰ ਇਹ ਆ ਕਿ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਕੁਝ ਘੰਟਿਆਂ ਬਾਅਦ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਪੈਰ ਧਰਿਆ ਜਾਣਾ। ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਸੀ ਕਿ ਮਨਪ੍ਰੀਤ ਸਿੰਘ ਇਆਲੀ ਕਿਹੜੀ ਪਾਰਟੀ 'ਚ ਜਾਣਗੇ, ਕਿਉਂਕਿ ਉਹਨਾਂ ਨੇ ਪੁਨਰ ਸੁਰਜੀਤੀ ਧਿਰ ਛੱਡ ਦਿੱਤੀ ਤੇ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ, ਨਾ ਮੈਂ ਬੀਜੇਪੀ 'ਚ ਜਾਵਾਂ, ਨਾ ਆਮ ਆਦਮੀ ਪਾਰਟੀ ਜਾਵਾਂ, ਨਾ ਕਾਂਗਰਸ ਜਾਵਾਂ, ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਨਾਲ ਮੈਂ ਜੁੜਨਾ ਹੀ ਨਹੀਂ। ਤੇ ਨਾਲ ਇਹ ਵੀ ਗੱਲ ਕਹਿਤੀ ਕਿ ਮੈਂ ਬਾਦਲ ਧਿਰ ਦੇ ਵੱਲ ਵੀ ਨਹੀਂ ਜਾਣਾ। ਮਤਲਬ ਚਾਰ ਪਾਰਟੀਆਂ ਨੂੰ ਉਹਨਾਂ ਨੇ ਇੱਕੋ ਦਿਨ ਦੇ ਵਿੱਚ ਨਾ ਕਰਤੀ ਤੇ ਪੰਜਵੀਂ ਪੁਨਰ ਸੁਰਜੀਤੀ ਜੀ ਨੂੰ ਛੱਡਿਆ ਤੇ ਛੇਵੀਂ ਪਾਰਟੀ ਪੰਜਾਬ ਦੇ ਵਿੱਚ ਕੋਈ ਉਹਨਾਂ ਨੇ ਫਿੱਟ ਵਾਲੀ ਨਹੀਂ, ਕਿਉਂਕਿ ਲੱਗਦਾ ਇਹ ਸੀਗਾ ਜੀ ਕਿ ਵਾਰਸ ਪੰਜਾਬ ਦੇ ਵਿੱਚ ਹੀ ਜਾਣਗੇ। ਤੇ ਹੁਣ ਖਬਰ ਆ ਗਈ ਆ ਕਿ ਮੰਗਲਵਾਰ ਨੂੰ ਯਾਨੀ ਕਿ ਕੁਝ ਘੰਟੇ ਬਾਅਦ ਇਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਜਾਣਾ। ਹੁਣ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਮਨਪ੍ਰੀਤ ਇਆਲੀ ਨੂੰ ਲਾਭ ਕੀ ਹੋਊਗਾ। ਅਸਲ ਦੇ ਵਿੱਚ ਮਨਪ੍ਰੀਤ ਇਆਲੀ ਨੂੰ ਸ਼ਾਇਦ ਇਸ ਗੱਲ ਦੀ ਆਸ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਬਹੁਤ ਵੱਡਾ ਤੇ ਵਧੀਆ ਪ੍ਰਦਰਸ਼ਨ ਕਰ ਸਕਦੇ ਆ। ਦੂਜੀ ਸ਼ਾਇਦ ਇਸ ਗੱਲ ਦੀ ਆਸ ਆ ਬਈ ਜਿਸ ਤਰੀਕੇ ਦੌਰਾਨ ਲੋਕ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆ, ਵਾਰਸ ਪੰਜਾਬ ਦੇ ਨੂੰ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਵੱਡਾ ਹੁੰਗਾਰਾ ਮਿਲੂਗਾ। ਇਹ ਹੁਣ ਪ੍ਰੈਕਟੀਕਲ ਤੌਰ ਦੇ ਉੱਤੇ ਹੁੰਗਾਰਾ ਮਿਲਦਾ ਕਿ ਨਹੀਂ ਮਿਲਦਾ ਇਹ ਤਾਂ ਵਕਤ ਨੇ ਬਿਆਨ ਕਰਨਾ, ਪਰ ਇਹ ਪਤਾ ਲੱਗਾ ਜੀ ਕਿ ਤਰਸੇਮ ਸਿੰਘ ਯਾਨੀ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਤੇ ਦੂਜੇ ਨੰਬਰ ਦੇ ਉੱਤੇ ਜੀ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ, ਇਹਨਾਂ ਦੋਹਾਂ ਦੇ ਵੱਲੋਂ ਤੇ ਕੁਝ ਹੋਰ ਪਾਰਟੀ ਆਗੂਆਂ ਦੇ ਵੱਲੋਂ ਇਹਨਾਂ ਨੂੰ ਪਾਰਟੀ ਦੇ ਵਿੱਚ ਯਾਨੀ ਕਿ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਜਾਊਗਾ। ਸੋ ਇਹਨਾਂ ਦਾ ਭਵਿੱਖ ਕਿਹੋ ਜਿਹਾ ਰਹਿੰਦਾ, ਕੀ ਵਾਰਸ ਪੰਜਾਬ ਦੇ ਅਕਾਲੀ ਦਲ ਦੀ ਚੜ੍ਹਤ ਭਵਿੱਖ ਦੇ ਵਿੱਚ ਰਹਿੰਦੀ ਆ, ਕੀ ਇਹ ਧਿਰ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰਦੀ ਆ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ। ਪਰ ਅਗਲੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੋਕੇ ਗੱਲ ਕਹਿਤੀ ਆ ਕਿ ਪਾਰਟੀਆਂ ਬਦਲਣਾ ਕੋਈ ਬੱਚਿਆਂ ਵਾਲੀ ਗੱਲ ਨਹੀਂ ਹੁੰਦੀ। ਇਹ ਗੱਲ ਉਹਨਾਂ ਨੇ ਉਸ ਵੇਲੇ ਕਹੀ ਆ ਜਦੋਂ ਇਸ ਗੱਲ ਦੀ ਆਸ ਸੀ ਕਿ ਉਹ ਬਹੁਤ ਜਲਦ ਕਾਂਗਰਸ ਦੇ ਵਿੱਚ ਮੁੜ ਕੇ ਆ ਜਾਣੇ ਆ। ਉਹਨਾਂ ਨੇ ਇਹ ਗੱਲ ਕਹਿਤੀ ਆ ਤੇ ਬਿਲਕੁਲ ਇਸ ਗੱਲ ਤੇ ਫੁੱਲ ਸਟੋਪ ਲਾਤਾ ਕਿ ਮੈਂ ਕਿਤੇ ਨਹੀਂ ਜਾਣਾ। ਉਹਨਾਂ ਨੇ ਜਦੋਂ ਅਮਿਤ ਸ਼ਾਹ ਦੇ ਨਾਲ ਤੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਤਾਂ ਇਹ ਗੱਲ ਕਹੀ ਕਿ ਪਾਰਟੀ ਨੂੰ ਖੜੇ ਰੱਖਣ ਦੇ ਲਈ ਤੇ ਪਾਰਟੀ ਦੇ ਵਿੱਚ ਖੜੇ ਰਵਾਂਗੇ। ਉਹਨਾਂ ਨੇ ਕਿਹਾ ਜੀ ਕਿ ਪਾਰਟੀ ਵੀ ਖੜੀ ਰਹੂਗੀ ਤੇ ਅਸੀਂ ਪਾਰਟੀ ਨਾਲ ਖੜੇ ਰਵਾਂਗੇ, ਅਸੀਂ ਬਿਲਕੁਲ ਵੀ ਕਿਤੇ ਨਹੀਂ ਚੱਲੇ। ਕਿਉਂਕਿ ਇਸ ਗੱਲ ਦੇ ਬਾਰੇ ਹੁਣ ਚਰਚਾ ਚੱਲ ਪਈ ਆ ਕਿ ਕੈਪਟਨ ਦੇ ਰੋਸੇ ਨੇ ਉਹਨਾਂ ਦੀ ਬੀਜੇਪੀ ਦੇ ਵਿੱਚ ਵਕਤ ਵਧਾ ਦਿੱਤੀ ਆ। ਪਹਿਲਾਂ ਲੱਗਦਾ ਸੀ ਕਿ ਇਹ ਗਏ ਕਿ ਗਏ, ਪਰ ਨਹੀਂ, ਇਹ ਫਿਲਹਾਲ ਨਹੀਂ ਗਏ ਤੇ ਇਹਨਾਂ ਦੇ ਵੱਲੋਂ ਹੁਣ ਬੀਜੇਪੀ ਦੇ ਵਿੱਚ ਹੀ ਰਿਹਾ ਜਾਊਗਾ। ਅਸੀਂ ਇੱਕ ਦਿਨ ਅੱਗੇ ਵੀ ਗੱਲ ਕਹੀ ਸੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿ ਬੀਜੇਪੀ ਦੇ ਵਿੱਚੋਂ ਜੇਕਰ ਇਹ ਮੁੜ ਕੇ ਕਾਂਗਰਸ ਦੇ ਵਿੱਚ ਆਉਣਗੇ ਤਾਂ ਇਹਨਾਂ ਦੀ ਮਿੱਟੀ ਬਹੁਤ ਪੱਟੀ ਜਾਣੀ ਆ, ਕਿਉਂਕਿ ਉਮਰ ਦੇ ਇਸ ਪੜਾਅ ਦੇ ਉੱਤੇ ਜਦੋਂ ਉਹ ਗੈਰ ਸਰਗਰਮ ਆ, ਸਿਹਤ ਵੀ ਸਾਜ਼ਗਾਰ ਨਹੀਂ, ਬੁਢਾਪੇ ਦੀ ਅਵਸਥਾ ਦੇ ਵਿੱਚ ਵੀ ਆ, ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਇਹ ਕਾਂਗਰਸ ਦੇ ਵਿੱਚ ਆ ਕੇ ਕਾਂਗਰਸ ਨੂੰ ਮਜ਼ਬੂਤ ਕਰਨਗੇ। ਪਰ ਚਲੋ ਹੁਣ ਉਹਨਾਂ ਨੇ ਮੋੜ ਕੱਟ ਲਿਆ ਇਸ ਗੱਲ ਦੇ ਵਿੱਚ, ਉਹ ਨਹੀਂ ਆਉਣਗੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ, ਇਹ ਬੀਜੇਪੀ ਦੇ ਵਿੱਚ ਹੀ ਰਹਿਣਗੇ। ਉਸ ਤੋਂ ਅਗਲੀ ਗੱਲ ਹੈ ਜੀ ਕਿ ਨਿਤਿਨ ਨਵੀਨ ਜਿਹੜੇ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਕੁਝ ਕੁ ਸਮਾਂ ਪਹਿਲਾਂ ਬਣਾਏ ਗਏ ਆ, ਉਹ ਇਸੇ ਮਹੀਨੇ ਦੇ ਵਿੱਚ ਯਾਨੀ ਕਿ ਜੂਨ ਮਹੀਨੇ ਦੇ ਅੰਤ ਦੇ ਵਿੱਚ ਪੰਜਾਬ ਦੇ ਵਿੱਚ ਆ ਰਹੇ ਆ। ਇਹਨਾਂ ਦੇ ਆਉਣ ਦਾ ਕਾਰਨ ਆਪਾਂ ਸਾਰੇ ਜਾਣਦੇ ਹਾਂ ਤੇ ਬੀਜੇਪੀ ਦੇ ਹੋਰ ਬੜੇ ਨੇਤਾ ਆਉਣਗੇ, ਉਹ ਇੱਕੋ ਕਾਰਨ ਹੈ ਜੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆਉਣਗੀਆਂ ਇਹਨਾਂ ਸਾਰਿਆਂ ਦੇ ਵੱਲੋਂ ਪੰਜਾਬ ਦੇ ਵਿੱਚ ਗੇੜੇ ਤੇ ਗੇੜੇ ਕੱਢੇ ਜਾਣੇ ਆ। ਇਹਨਾਂ ਦੇ ਵੱਲੋਂ ਯਾਨੀ ਕਿ ਨਿਤਿਨ ਨਵੀਨ ਦੇ ਵੱਲੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਜਾਣਾ, ਦਰਬਾਰ ਸਾਹਿਬ,

0: ਕਿ ਇਕੱਲੇ ਦਸਤਾਰਾਂ ਵਾਲੇ ਸ਼ਾਮਿਲ ਕਰਕੇ ਤੁਸੀਂ ਜਿੱਤ ਨਹੀਂ ਹਾਸਲ ਕਰ ਸਕਦੇ, ਪੰਜਾਬ ਦੇ ਮੁੱਦੇ ਵੀ ਹੱਲ ਕਰਨੇ ਪੈਣਗੇ। ਤੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਦੇ ਵੱਲ ਕੋਈ ਉਚੇਚਾ ਖਿਆਲ ਨਹੀਂ ਕੀਤਾ ਜਾ ਰਿਹਾ, ਨਾ ਹੀ MSP ਦਾ, ਨਾ MSP ਦੀ ਕਾਨੂੰਨੀ ਗਰੰਟੀ ਦਾ, ਨਾ ਹੀ ਇਸ ਵੇਲੇ ਇਹਨਾਂ ਦੇ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਦਾ, ਨਾ ਹੀ ਇਸ ਵੇਲੇ ਬੰਦੀ ਸਿੰਘਾਂ ਦਾ ਮੁੱਦਾ ਹੱਲ ਹੁੰਦਾ, ਨਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਤੇ ਨਾ ਹੀ ਪੰਜਾਬ ਦੇ ਬਾਕੀ ਉਹ ਮੁੱਦੇ ਹੱਲ ਕੀਤੇ ਆ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਬਹੁਤ ਵੱਡਾ ਮੰਨਦੇ ਆ। ਪਤਾ ਨਹੀਂ ਕਿਉਂ ਬੀਜੇਪੀ ਉਹਨਾਂ ਮੁੱਦਿਆਂ ਨੂੰ ਹਾਲੇ ਤੱਕ ਬਹੁਤ ਛੋਟਾ ਸਮਝੀ ਬੈਠੀ ਆ।
1: ਜੀ ਬਹੁਤ ਬਹੁਤ ਧੰਨਵਾਦ ਚਾਹਣਾ ਸਾਹਿਬ, ਅਗਲੇ ਲਿੰਕ ਦੇ ਵੱਲ ਚੱਲਾਂਗੇ, ਅਗਲੀ ਗੱਲਬਾਤ ਕਰਦੇ ਹਾਂ। ਅਤੇ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ, ਖਾਸ ਤੌਰ 'ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੁਸਕਾਨ ਦਿਓਲ ਹੋਣਾ ਦਾ ਨਾਮ ਆ ਜਿਹੜਾ ਮੈਂ ਉਹ ਦੇ ਦਿੰਦਾ, ਉੱਥੇ ਤੁਸੀਂ ਕਾਲ ਕਰ ਸਕਦੇ ਹੋ 647-564-2723-33 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਕਈ ਵਾਰ ਅਸੀਂ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਵੈਸਟਰ ਵੀਜ਼ੇ ਦੇ ਲਈ ਤਾਂ ਪ੍ਰੀ ਐਗਜਿਸਟਿੰਗ ਕੰਡੀਸ਼ਨ ਦੱਸ ਦੇਣੀ ਚਾਹੀਦੀ ਹੈ, ਕਈ ਵਾਰ ਨਹੀਂ ਦੱਸਦੇ ਫਿਰ ਉੱਥੇ ਦਿੱਕਤ ਆ ਜਾਂਦੀ ਹੈ, ਪ੍ਰੋਬਲਮ ਆ ਜਾਂਦੀ ਹੈ। ਸੋ ਤੁਹਾਡਾ ਜਿਹੜੀ ਤੁਹਾਡੀ ਜੇਕਰ ਪੋਲਿਸੀ ਕਰਵਾਈ ਹੋਈ ਆ ਤੁਸੀਂ ਉਹਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਵੀ, ਅਤੇ ਜੇਕਰ ਤੁਸੀਂ ਖਾਸ ਤੌਰ 'ਤੇ ਵਿਜ਼ਟਰ ਤੌਰ 'ਤੇ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਆਇਆ ਹੋਇਆ ਤਾਂ ਵੀ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲੈਣਾ ਮੁਸਕਾਨ ਦੇ ਉਹਨਾਂ ਦੇ ਨਾਲ 647-564-2733-33 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਸਾਡੇ ਨਾਲ ਸੰਦੀਪ ਭੰਦੇਰ ਸਾਹਿਬ ਵੀ ਜੁੜ ਚੁੱਕੇ ਆ। ਸੰਦੀਪ ਭੰਦੇਰ ਸਾਹਿਬ ਉਹ ਨੇ ਜਿਨ੍ਹਾਂ ਨੇ ਐਡਮਿੰਟਨ ਦੇ ਵਿੱਚ ਧਾਂਕ ਪਾਤੀ, ਐਡਮਿੰਟਨ ਦੇ ਵਿੱਚ ਬੰਦੇ ਬਣੋ ਬੰਦੇ ਸ਼ੋਅ ਕਰਾਇਆ, ਐਸਾ ਸ਼ੋਅ ਕਰਾਇਆ, ਐਸਾ ਕਮਾਲ ਦਾ ਸ਼ੋਅ ਕਰਾਇਆ। ਸੋ ਨਜ਼ਾਰਾ ਆ ਗਿਆ, ਸ਼ੋਅ ਕਰਨ ਦਾ ਵੀ ਨਜ਼ਾਰਾ ਆਇਆ, ਅਤੇ ਇਹਨਾਂ ਦੇ ਮੈਨੂੰ ਲੱਗਦਾ ਕਿ ਪ੍ਰਮੋਟਰਾਂ ਦੇ ਵਿੱਚੋਂ ਉੱਥੇ ਬਹੁਤ ਵੱਡਾ ਕੱਦ ਆ ਜਿਹੜਾ ਇੱਕ ਸੰਦੀਪ ਭੰਦੇਰ ਉਹਨਾਂ ਦਾ ਹੋ ਗਿਆ, ਕਿਉਂਕਿ 1100 ਬੰਦੇ ਦੀ ਕਪੈਸਿਟੀ ਦਾ ਹਾਲ ਖਚਾ ਖਚ ਭਰ ਕੇ ਉੱਥੋਂ ਮੇਰਾ ਖਿਆਲ 50 ਤੋਂ ਵੱਧ ਵਲੰਟੀਅਰਸ ਦਾ ਖੜ੍ਹੇ ਹੋ ਕੇ ਦੇਖਣਾ, ਅਤੇ ਬਾਹਰ ਫੈਮਿਲੀਜ਼ ਦਾ ਮੁੜ ਕੇ ਜਾਣਾ ਸ਼ੋਅ ਦੇ ਲਈ, ਉਹ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਆ। ਭੰਦੇਰ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਐਡਮਿੰਟਨ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਕੋਈ ਵੀ ਕੰਮ ਕਰਨਾ ਹੋਵੇ ਨਾ, ਉਸ ਕੰਮ ਨੂੰ ਜੇ ਸਕਸੈਸ ਕਰਨਾ ਤਾਂ ਤੁਸੀਂ ਕੋਈ ਸੁਪਨਾ ਦੇਖ ਦਿਓ ਪਹਿਲਾਂ। ਸੁਪਨੇ ਹਮੇਸ਼ਾ ਖੁੱਲ੍ਹੀ ਅੱਖ ਨਾਲ ਦੇਖਣੇ ਚਾਹੀਦੇ ਆ, ਸੁੱਤੇ ਪਿਆਂ ਦੇ ਸੁਪਨੇ ਦੀ ਗੱਲ ਨਹੀਂ ਕਰਦੇ। ਜਦੋਂ ਤੁਸੀਂ ਸੁਪਨਾ ਖੁੱਲ੍ਹੀ ਅੱਖ ਦੇ ਨਾਲ ਦੇਖਦੇ ਹੋ, ਸੁਪਨਾ ਦੇਖ ਕੇ ਉਹਨੂੰ ਸਾਕਾਰ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ? ਉਹਨੂੰ ਸਾਕਾਰ ਕਰਨ ਲਈ ਇੱਕ ਤਾਂ ਦਿਸ਼ਾ ਤੁਹਾਡੇ ਕੋਲ ਸਹੀ ਹੋਣੀ ਚਾਹੀਦੀ ਆ, ਡਾਇਰੈਕਸ਼ਨ ਤੁਹਾਡੇ ਕੋਲ ਸਹੀ ਹੋਣੀ ਚਾਹੀਦੀ ਆ ਕਿ ਮੈਂ ਕੰਮ ਕਰਨਾ ਕਿਹੜੀ ਦਿਸ਼ਾ ਵੱਲ ਨੂੰ ਆ। ਸੋ ਦਿਸ਼ਾ ਜੇਕਰ ਸਹੀ ਆ ਤਾਂ ਤੁਸੀਂ ਮੰਜ਼ਿਲ 'ਤੇ ਪਹੁੰਚੋਗੇ। ਹੁਣ ਜੇ ਮੰਜ਼ਿਲ 'ਤੇ ਪਹੁੰਚਣਾ, ਜਾਣਾ ਮੈਂ ਐਡਮਿੰਟਨ ਨੂੰ ਆ, ਜਾਣਾ ਮੈਂ ਕਿਸੇ ਹੋਰ ਪਾਸੇ ਨੂੰ ਆ, ਟਿਕਟ ਮੈਂ ਲੈ ਲਵਾਂ ਉਧਰੋਂ ਕੈਲਗਰੀ ਦੀ ਜਾਂ ਵਿਨੀਪੈਗ ਦੀ, ਤਾਂ ਮੈਂ ਐਡਮਿੰਟਨ ਕਿਵੇਂ ਪਹੁੰਚੂੰਗਾ? ਦਿਸ਼ਾ ਤਾਂ ਸਹੀ ਹੋਣੀ ਚਾਹੀਦੀ ਆ ਨਾ। ਸੋ ਡਾਇਰੈਕਸ਼ਨ ਆ ਜਿਹੜੀ ਉਹ ਸਹੀ ਹੋਣੀ ਚਾਹੀਦੀ ਆ, ਫਿਰ ਡਿਟਰਮੀਨੇਸ਼ਨ ਆ ਜਿਹੜੀ ਤੁਹਾਡੇ ਅੰਦਰ ਉਹ ਹੋਣੀ ਬੜੀ ਜ਼ਰੂਰੀ ਆ। ਜੇਕਰ ਸੁਪਨੇ ਸਾਕਾਰ ਕਰਨਾ, ਜੇਕਰ ਤੁਸੀਂ ਦੇਖਦੇ ਹੋ ਕਿ ਯਾਰ ਮੈਂ ਸ਼ੋਅ ਕਰਾ ਰਿਹਾ ਇਹ ਮੈਂ ਖਚਾ ਖਚ ਭਰਨਾ, ਉਹਦੇ ਲਈ ਡਾਇਰੈਕਸ਼ਨ ਤੁਹਾਡੇ ਕੋਲ ਸਹੀ ਹੋਣੀ ਚਾਹੀਦੀ ਆ। ਜਿਹੜੀ ਇਹਨਾਂ ਦੀ ਨਿਟੂ ਸੋਚ, ਉਹਨਾਂ ਦੀ ਪੂਰੀ ਟੀਮ ਆ, ਉਹਨਾਂ ਨੇ ਡਾਇਰੈਕਸ਼ਨ ਸਾਰੀ ਦਿੱਤੀ ਆ, ਸਾਰੇ ਇਹਨਾਂ ਦੇ ਪ੍ਰਬੰਧਕ ਵੀਰ ਸਾਰੇ ਸੀਗੇ, ਸਾਰੀ ਦੀ ਸਾਰੀ ਟੀਮ। ਕਿਸੇ ਵੀ ਫੀਲਡ ਦੇ ਵਿੱਚ ਸਕਸੈਸ ਹੋਣਾ ਤਾਂ ਤੁਹਾਡੇ ਕੋਲ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ ਆ, ਡੀ ਤੋਂ ਡਿਟਰਮੀਨੇਸ਼ਨ ਤੁਹਾਡੀ ਸਹੀ ਹੋਣੀ ਚਾਹੀਦੀ ਆ, ਡੀ ਤੋਂ ਡੈਡੀਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਆ, ਡੀ ਤੋਂ ਡਿਸਿਪਲਿਨ ਹੋਣਾ ਬੜਾ ਜ਼ਰੂਰੀ ਆ। ਡਿਸਿਪਲਿਨ ਹੋਣੇ ਚਾਹੀਦੇ ਹੋ ਤੁਸੀਂ ਕਿਸੇ ਵੀ ਕੰਮ ਦੇ ਲਈ, ਡਿਸਿਪਲਿਨ ਜੇਕਰ ਨਹੀਂ ਹੈਗਾ ਤਾਂ ਗੱਲ ਨਹੀਂ ਬਣਨੀ ਹੈ, ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਆ। ਅਤੇ ਡੀ ਤੋਂ ਡੈਡਲਾਈਨ ਤੁਹਾਡੇ ਕੋਲ ਹੋਣੀ ਬੜੀ ਜ਼ਰੂਰੀ ਆ ਕਿ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਮੈਂ ਆਹ ਕੰਮ ਕਰ ਦੇਣਾ, ਫਿਰ ਗੱਲ ਬਣ ਜਾਊਗੀ। ਡੈਡਲਾਈਨ ਤੁਸੀਂ ਦੇ ਦੇਣੀ ਆ ਕਿ ਮੈਂ ਭਾਈ 3 ਮਹੀਨੇ ਦੇ ਵਿੱਚ 10 ਪਾਊਂਡ ਭਾਰ ਘਟਾਉਣਾ, ਡੈਡਲਾਈਨ ਦੇਤੀ ਆ, ਸੁਪਨਾ ਲਿਆ ਸੀ ਭਾਰ ਘਟਾਉਣ ਦਾ, ਡੈਡਲਾਈਨ ਦੇਤੀ ਆ, ਪਰ ਉਹਦੇ ਲਈ ਡਿਟਰਮੀਨੇਸ਼ਨ ਚਾਹੀਦੀ ਆ, ਉਹਦੇ ਲਈ ਡੈਡੀਕੇਸ਼ਨ ਚਾਹੀਦੀ ਆ, ਉਹਦੇ ਲਈ ਡਾਇਰੈਕਸ਼ਨ ਚਾਹੀਦੀ ਆ ਕਿ ਕਿਹੜੇ ਜਿੰਮ ਦੇ ਵਿੱਚ ਕਿਹੜਾ ਇੰਸਟ੍ਰਕਟਰ ਮੈਂ ਹਾਇਰ ਕਰਨਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੋਂ ਸੁਲਤਾਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ। ਸੁਲਤਾਨ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਰ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
1: ਜੀ। ਸੁਲਤਾਨ ਜੀ, ਸੋ ਗੱਲਬਾਤ ਕਰਦੇ ਸੀ ਕਿ ਸੁਪਨਾ ਜਦੋਂ ਦੇਖਣਾ ਉਹਦੇ ਲਈ ਕਈ ਚੀਜ਼ਾਂ ਨੇ ਜਿਹੜੀਆਂ ਉਹ ਬੜੀਆਂ ਜ਼ਰੂਰੀ ਹੋ ਜਾਂਦੇ ਨੇ। ਸੋ ਤੁਸੀਂ ਵੀ ਇੱਕ ਬਿਜ਼ਨਸ ਦਾ ਸੁਪਨਾ ਲਿਆ ਅਤੇ ਬਿਜ਼ਨਸ ਨੂੰ ਇਸ ਲੈਵਲ ਤੱਕ ਲੈ ਗਏ, ਉਹ ਕਈ ਦਹਾਕਿਆਂ ਤੋਂ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ, ਬਾ ਮੁਬਾਰਕਬਾਦ ਦੇ ਹੱਕਦਾਰ ਹੋ। ਸੋ ਵੱਡੇ ਟੀਵੀ ਤੋਂ ਗੱਲ ਸ਼ੁਰੂ ਕਰ ਲਓ, ਵੱਡਾ ਟੀਵੀ, ਵੱਡੇ ਤੋਂ ਵੱਡਾ ਟੀਵੀ ਤੁਹਾਡੇ ਕੋਲ ਕਿੰਨੇ ਦਾ ਅਤੇ ਕਿੰਨੇ ਇੰਚ ਆ?
2: ਜੀ ਥੈਂਕ ਯੂ ਵੈਰੀ ਮੱਚ ਰਾਜਵੀਰ ਜੀ, ਬਿਲਕੁਲ ਤੁਸੀਂ ਸਹੀ ਕਿਹਾ ਜੀ, ਜਦੋਂ ਵੋਲੀਅਮ ਰੀਬੇਟ ਵੋਲੀਅਮ ਬਿਜ਼ਨਸ ਹੁੰਦਾ ਹੈ, ਫਿਰ ਸੈਮਸੰਗ ਵਰਗੀਆਂ ਕੰਪਨੀਆਂ ਅੱਜ ਕੱਲ੍ਹ ਸਪੋਂਸਰ ਕਰ ਰਹੀਆਂ ਜੀ ਫੀਫਾ ਵਰਲਡ ਕੱਪ ਨੂੰ, ਅਤੇ ਸੈਮਸੰਗ ਨੇ ਇਸ ਕਰਕੇ 98 ਇੰਚ ਬਿਗ ਸਕਰੀਨ 98 ਇੰਚ ਜਿਹੜਾ ਜੀ $3500 ਵਾਲਾ ਸਿਰਫ 1999 ਦਾ ਸਪੈਸ਼ਲ ਆਫਰ ਕੀਤਾ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਮਿਲੇਗਾ, ਤੇ ਜੇ 85 ਇੰਚ ਲੈਣਾ ਜੀ ਤੇ $2000 ਵਾਲਾ $1299 ਦਾ ਮਿਲ ਜਾਏਗਾ। $1299 ਦਾ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਕਿਉਂਕਿ ਫੀਫਾ ਵਰਲਡ ਕੱਪ ਨੂੰ ਬਹੁਤ ਇਸ ਟਾਈਮ ਐਕਸਾਈਟਮੈਂਟ ਨਾਲ ਦੇਖਿਆ ਜਾ ਰਿਹਾ, ਬੜੀ ਐਕਸਾਈਟਮੈਂਟ ਦੇ ਨਾਲ

0: ਇਹਨੂੰ ਸਪੋਂਸਰ ਕੀਤਾ ਜਾ ਰਿਹਾ। ਸੋ ਇਸ ਕਰਕੇ ਹਰ ਸਾਈਜ਼ ਦੇ ਟੀਵੀ ਦੇ ਉੱਪਰ 6 ਤੋਂ ਲੱਗ ਕੇ $800 ਦੀ ਸੇਵਿੰਗ ਹੈ। 55-inch ਟੀਵੀ $399 ਦਾ ਸਿਰਫ, ਤੇ ਜਦੋਂ ਸਾਡਾ ਸਟਾਕ ਖਤਮ ਹੋ ਗਿਆ ਤਾਂ ਦੁਬਾਰਾ ਇਹ $700 ਤੋਂ ਘੱਟ ਨਹੀਂ ਮਿਲਣਾ। 65-inch ਟੀਵੀ $699 ਦਾ, ਤੇ ਜਦੋਂ ਸਾਡੇ ਕੋਲ ਬ੍ਰੈਂਪਟਨ ਟੀਵੀ ਤੇ ਸਟਾਕ ਖਤਮ ਹੋ ਗਿਆ ਤੇ ਦੁਬਾਰਾ ਇਹ 900 ਤੋਂ ਘੱਟ ਨਹੀਂ ਮਿਲਣਾ। ਸੋ ਮਿਕਸ ਨਾ ਕਰਨਾ, ਰਾਈਟ ਵੇ ਤੁਸੀਂ ਸਿਲੈਕਟ ਕਰੋ। ਚਾਹੇ ਤੁਸੀਂ 32-inch ਤੋਂ ਲੱਗ ਕੇ 98-inch ਤੱਕ ਕੋਈ ਵੀ ਟੀਵੀ ਲੈਣੇ ਆ ਤੇ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828। ਤੇ ਜਿਹੜੇ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ, ਸਾਡੇ ਕੋਲ ਬਹੁਤ ਸਾਰੀਆਂ ਇਸ ਟਾਈਮ ਕਲੋਜ਼ਿੰਗ ਹੈ ਜੀ, ਜਿਹੜੀਆਂ ਈਵਨ ਬੈਰੀ ਔਰੇਲੀਆ ਸਾਈਟ ਤੇ ਵੀ ਜਾ ਰਹੀਆਂ। ਅਗਰ ਕੋਈ ਵੀ ਕਸਟਮਰ ਇਸ ਟਾਈਮ ਕਿਚਨਰ, ਕੈਮਬ੍ਰਿਜ ਜਾਂ ਫਿਰ ਸਟੋਨੀ ਕ੍ਰੀਕ, ਹੈਮਿਲਟਨ ਔਰ ਵੈਲੈਂਡ ਏਰੀਆ ਦੇ ਵਿੱਚ ਕਲੋਜ਼ਿੰਗ ਹੈ ਉਹਨਾਂ ਦੀ, ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨ, ਕਿਉਂਕਿ 40% ਦਾ ਡਿਸਕਾਊਂਟ ਹੈ ਰਾਜਵੀਰ ਜੀ ਜਿਹੜਾ ਆਪਾਂ ਬੰਡਲ ਪੈਕੇਜ ਤੇ ਦੇ ਰਹੇ ਹਾਂ ਜੀ। ਇਹਦੇ 'ਚ ਇੱਕ $5,000 ਵਾਲਾ ਫਰਿੱਜ, ਸਟੋਵ, ਡਿਸ਼ਵਾਸ਼ਰ ਹੈ ਜਿਹੜਾ ਕਿ ਸਿਰਫ ਔਰ ਸਿਰਫ $29.99 ਦਾ, ਤੇ $29.99 ਵੀ 6 ਮਹੀਨੇ 'ਚ ਪੇ ਕਰਨਾ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ $2,500 ਵਾਲਾ, ਸਿਰਫ $17.99 ਦਾ, ਤੇ $17.99 ਵੀ 6 ਮਹੀਨੇ 'ਚ ਪੇ ਕਰਨਾ। ਤੇ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ 'ਚ ਹੈ ਜੀ। 9054502828, 905-450-2828
1: ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ। ਤੁਸੀਂ ਚਾਹੇ ਅਪਲਾਈਸ ਲੈਣੇ ਆ ਜਾਂ ਫਿਰ ਟੀਵੀ ਲੈਣੇ ਆ, 905-450-2828 ਸੁਲਤਾਨ ਜੀ ਦਾ ਨੰਬਰ ਹੈ। ਸੁਲਤਾਨ ਜੀ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ।
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਬਾਤ ਕਰਾਂਗੇ। ਟਾਣਾ ਸਾਹਿਬ ਵੱਲ ਦੁਬਾਰੇ ਚੱਲਦੇ ਹਾਂ। ਤ੍ਰਿਪਤ ਸੋਢੀ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਬੰਜੇ, ਸਤਿ ਸ਼੍ਰੀ ਅਕਾਲ ਜੀ। ਸੋ ਸਾਰੇ ਨਾਲ ਜਿੱਥੇ ਫੇਸਬੁੱਕ 'ਤੇ ਵੀ ਤੁਸੀਂ ਜੁੜ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਫੇਸਬੁੱਕ ਦਾ ਪੇਜ ਹੈਗਾ ਜੀ ਸਾਰੰਗ ਰੇਡੀਓ, ਸਾਰੰਗ ਰੇਡੀਓ 'ਤੇ ਤੁਸੀਂ ਜੁੜ ਸਕਦੇ ਹੋ। ਬਹੁਤੀ ਵਾਰ ਹੁਣ ਕਦੇ ਮਿਸ ਕਰ ਜਾਈਦਾ ਸੀ ਲਾਈਵ ਕਰਨ ਲਈ, ਪਰ ਕੋਸ਼ਿਸ਼ ਕਰਿਆ ਕਰਾਂਗੇ ਕਿ ਇਹ 1 ਘੰਟਾ ਲਾਈਵ ਜ਼ਰੂਰ ਕਰ ਲਿਆ ਕਰੀਏ, ਤਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ, ਜਿਵੇਂ ਭੰਦੇਰ ਸਾਹਿਬ ਬੈਠੇ ਸਾਨੂੰ ਐਡਮਿੰਟਨ ਦੇ ਵਿੱਚ ਵੀ ਵਾਚ ਕਰ ਰਹੇ ਆ, ਸੋ ਤੁਸੀਂ ਉੱਥੇ ਉੱਥੇ ਵੀ ਦੇਖ ਸਕੋ, ਵੈਂਡਰ ਦੇ ਵਿੱਚੋਂ ਵੀ ਭੈਣ ਜੀ ਹੁਣੀ ਸੁਣ ਰਹੇ ਆ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਜਿਹੋ ਜਿਹੀਆਂ ਚੀਜ਼ਾਂ ਨਾ ਅਸੀਂ ਦੇਖਦੇ ਸੁਣਦੇ ਹਾਂ, ਸਾਡਾ ਸੋਸ਼ਲ ਮੀਡੀਆ ਨੂੰ ਸਾਡੇ ਨਾਲੋਂ ਵੱਧ ਸਾਨੂੰ ਜਾਣਦਾ ਹੁੰਦਾ। ਤੁਸੀਂ ਕੋਈ ਚੀਜ਼ ਦਿਮਾਗ ਦੇ ਵਿੱਚ ਸੋਚੋ ਤਾਂ ਉਹੀ ਤੁਹਾਨੂੰ ਡਿਸਪਲੇ ਹੋਣ ਲੱਗ ਜਾਂਦੀ ਹੈ, ਉਹੀ ਚੀਜ਼ ਹੈ ਤੁਹਾਡੀ ਸਕਰੀਨ ਦੇ ਅੱਗੇ ਆ ਜਾਂਦੀ ਆ, ਕਿਉਂਕਿ ਉਹ ਕੀਬੋਰਡਸ ਤੁਹਾਡੇ ਚੱਕ ਲੈਂਦਾ। ਇਟ ਮੀਨਸ ਕਿ ਤੁਹਾਡੇ ਨਾਲੋਂ ਵੱਧ ਤੁਹਾਡਾ ਫੋਨ ਤੁਹਾਨੂੰ ਜਾਣਨ ਲੱਗ ਗਿਆ। AI ਦਾ ਐਡਾ ਵੱਡਾ ਇਫੈਕਟ ਆ। ਸੋ ਜਿਹੋ ਜਿਹਾ ਕੁਛ ਅਸੀਂ ਸੁਣਨਾ ਵਾ, ਉਹੋ ਜਿਹੀ ਸਾਡੀ ਸੋਚ ਬਣਨੀ ਆ। ਜਿਵੇਂ ਅਸੀਂ ਕਹਿ ਦਿੰਦੇ ਨਾ ਵੀ ਜੈਸੀ ਸੰਗਤ ਵੈਸੀ ਰੰਗਤ, ਹੈ ਨਾ, ਜਿਹੋ ਜਿਹਾ ਬੰਦੇ ਦੀ ਸੁਸਾਇਟੀ ਹੋ ਜਾਂਦੀ ਆ। ਅਸੀਂ ਕਹਿੰਦੇ ਹਾਂ ਬੱਚਿਆਂ ਦੀ ਸੁਸਾਇਟੀ ਆ ਜੀ, ਬੱਚੇ ਐਂ ਹੋ ਗਏ, ਬੱਚੇ ਹੋ, ਬੱਚਿਆਂ ਦਾ ਮਾਹੌਲ ਜਿਹੋ ਜਿਹਾ, ਉਹਨਾਂ ਨੂੰ ਪਰਿਵਾਰਕ ਮਾਹੌਲ ਆ ਘਰ ਦੇ ਵਿੱਚ ਜਿਹੜਾ ਮਾਹੌਲ ਮਿਲਣਾ ਵਾ, ਜਾਂ ਫਿਰ ਉਹਨਾਂ ਦੇ ਅੱਛਾ ਘਰ ਦੇ ਵਿੱਚ ਮਾਹੌਲ ਤੋਂ ਇੱਕ ਗੱਲ ਯਾਦ ਆ ਗਈ ਕਿ ਕੋਈ ਬੰਦਾ ਨਾ ਸ਼ਰਾਬ ਪੀਂਦਾ ਸੀਗਾ, ਸ਼ਰਾਬ ਪੀ ਕੇ ਆਪਣੇ ਘਰਵਾਲੀ ਨੂੰ ਬੜਾ ਕੁੱਟਦਾ ਮਾਰਦਾ ਸੀਗਾ, ਬੜਾ ਕੁੱਟਿਆ ਮਾਰਿਆ ਕਰੇ, ਸ਼ਰਾਬ ਪੀਆ ਕਰੇ, ਕਲੇਸ਼ ਰੱਖਿਆ ਕਰੇ, ਲੜਾਈ ਕਰਿਆ ਕਰੇ, ਜਵਾਕ ਸਹਿਮਿਆ ਕਰਨ। ਹੁਣ ਜਵਾਕ ਉਸ ਪਰਵਰਿਸ਼ ਦੇ ਵਿੱਚ ਪਲ ਰਹੇ ਆ ਜਿੱਥੇ ਉਹਨਾਂ ਦਾ ਪਿਓ ਸ਼ਰਾਬ ਪੀਂਦਾ, ਕੁੱਟਦਾ ਮਾਰਦਾ, ਗਾਲਾਂ ਕੱਢਦਾ, ਲੜਦਾ ਲੜਾਉਂਦਾ, ਉਸ ਮਾਹੌਲ ਦੇ ਵਿੱਚ ਬੱਚੇ ਆ ਜਿਹੜੇ ਉਹ ਪਲ ਰਹੇ ਆ। ਹੁਣ ਜਦੋਂ ਬੱਚੇ ਵੱਡੇ ਹੋਏ ਤਾਂ ਵੱਡਾ ਮੁੰਡਾ ਜਿਹੜਾ ਉਹਨੂੰ ਪੁੱਛਦੇ ਆ, ਕਿਸੇ ਨੇ ਪੁੱਛਿਆ ਕਿ ਵੀ ਤੂੰ ਵੀ ਸ਼ਰਾਬ ਪੀਂਦਾ ਵਾਂ, ਤੂੰ ਵੀ ਕੁੱਟਦਾ ਮਾਰਦਾ ਵਾਂ ਆਪਣੇ ਘਰਵਾਲੀ ਨੂੰ, ਤੂੰ ਵੀ ਲੜਦਾ ਝਗੜਦਾ ਵਾਂ, ਤੂੰ ਵੀ ਮਤਲਬ ਨਸ਼ਿਆਂ ਵੱਲ ਨੂੰ ਪੈ ਗਿਆ, ਵੀ ਤੂੰ ਪ੍ਰੇਰਿਤ ਕੀ ਤੋਂ ਹੋਇਆ, ਕੀ ਪ੍ਰਭਾਵ ਪੈ ਗਿਆ, ਤੂੰ ਇਹੋ ਜਿਹਾ ਕਿਉਂ ਬਣ ਗਿਆ। ਕਹਿੰਦਾ ਮੈਂ ਆਪਣੇ ਪਿਓ ਨੂੰ ਦੇਖ ਕੇ ਜਿਹੋ ਜਿਹਾ ਕੁਛ ਮੇਰਾ ਪਿਓ ਕਰਦਾ ਸੀ ਉਹੋ ਜਿਹਾ ਕੁਛ ਹੀ ਮੈਂ ਕਰਨ ਲੱਗ ਗਿਆ, ਮੇਰੇ 'ਤੇ ਮੇਰੇ ਪਿਓ ਦਾ ਪ੍ਰਭਾਵ ਪਿਆ। ਹੁਣ ਜਿਹੜਾ ਛੋਟਾ ਮੁੰਡਾ ਸੀਗਾ ਉਹ ਬੜਾ ਵਧੀਆ ਸੀਗਾ, ਬੜੀ ਕਮਾਲ ਦੀ ਉਹਦੀ ਸਟੱਡੀ, ਬੜੀ ਕਮਾਲ ਦੀ ਗਈ, ਨੰਬਰ ਬੜੇ ਕਮਾਲ ਦੇ ਗਏ, ਅਚੀਵਮੈਂਟਸ ਬੜੀਆਂ ਕਮਾਲ ਦੀਆਂ ਗਈਆਂ, ਸੋਸ਼ਲੀ ਤੌਰ 'ਤੇ ਬੜਾ ਕਮਾਲ ਦੀ ਉਹਦੀ ਸ਼ਖਸੀਅਤ ਬਣ ਗਈ, ਸਟਰੋਂਗ ਬਣ ਗਿਆ ਆਪਣੇ ਆਪ ਨੂੰ, ਅਤੇ ਨਾਲ ਦੀ ਨਾਲ ਹੀ ਉਹਨੇ ਫਾਈਨੈਂਸ਼ਲੀ ਤੌਰ 'ਤੇ ਵੀ ਸਟੇਬਲ ਹੋ ਗਿਆ, ਸਾਰਾ ਕੁਛ ਚੰਗਾ, ਫੈਮਿਲੀ ਬਹੁਤ ਵਧੀਆ। ਛੋਟੇ ਮੁੰਡੇ ਨੂੰ ਪੁੱਛਿਆ ਵੀ ਤੂੰ ਕਿਤੋਂ ਪ੍ਰਭਾਵਿਤ ਹੋਇਆ ਬਈ, ਤੂੰ ਕਿਤੋਂ ਪ੍ਰੇਰਿਤ ਹੋ ਗਿਆ, ਤੂੰ ਆਪਣੀ ਲਾਈਫ ਇੰਨੀ ਸੋਹਣੀ ਬਣਾ ਲਈ, ਤੇਰੇ ਭਰਾ ਨੇ ਤਾਂ ਦੇਖ ਲਾ ਲਾਈਫ ਆਪਣੀ ਗਾਲ ਲਈ। ਉਹਨੂੰ ਕਹਿੰਦੇ ਤੂੰ ਕਿਤੋਂ ਪ੍ਰਭਾਵਿਤ ਹੋਇਆ ਸੀ, ਕਹਿੰਦਾ ਆਪਣੇ ਪਿਓ ਤੋਂ। ਉਹ ਕਹਿੰਦਾ ਉਹ ਵੀ ਆਪਣੇ ਪਿਓ ਤੋਂ, ਉਹਨੇ ਆਪਣੀ ਲਾਈਫ ਗਾਲ ਲਈ ਤੇ ਤੂੰ ਆਪਣੀ ਲਾਈਫ ਬਣਾ ਲਈ, ਤੂੰ ਵੀ ਆਪਣੇ ਪਿਓ ਤੋਂ। ਉਹ ਕਹਿੰਦਾ ਹਾਂ, ਉਹ ਇਸ ਕਰਕੇ ਗਾਲ ਲਈ ਕਿਉਂਕਿ ਉਹ ਜੋ ਕੁਛ ਦੇਖਦਾ ਸੀਗਾ ਉਹਨੇ ਉਹੀ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਆ, ਉਦਾਂ ਦਾ ਹੀ ਬਣ ਗਿਆ। ਤੇ ਮੈਂ ਇਸ ਕਰਕੇ ਉਦਾਂ ਦਾ ਨਹੀਂ ਬਣਿਆ। ਮੈਂ ਜੋ ਕੁਛ ਦੇਖਦਾ ਸੀ ਮੈਂ ਇਹ ਸੋਚ ਰਿਹਾ ਸੀ ਵੀ ਜਿਹੜਾ ਕੁਛ ਮੇਰਾ ਪਿਓ ਕਰਦਾ, ਜੋ ਮੇਰੀ ਮਾਂ ਨੂੰ ਝੱਲਣਾ ਪੈ ਰਿਹਾ ਵਾ, ਜੋ ਸਾਨੂੰ ਝੱਲਣਾ ਪੈ ਰਿਹਾ ਵਾ, ਉਹ ਮੇਰੇ ਬੱਚਿਆਂ ਨੂੰ ਨਾ ਝੱਲਣਾ ਪਵੇ। ਸੋ ਮੈਂ ਉਸ ਤੋਂ ਪ੍ਰਭਾਵਿਤ ਹੋ ਕੇ, ਉਸ ਤੋਂ ਪ੍ਰੇਰਿਤ ਹੋ ਕੇ ਇਹ ਸਿੱਖ ਲਿਆ ਵੀ ਜਿਹੋ ਜਿਹੀ ਲਾਈਫ ਇਹਨੇ ਬਣਾਈ ਆ, ਜਿਹੋ ਜਿਹਾ ਘਰ ਦਾ ਮਾਹੌਲ ਇਹਨੇ ਬਣਾਇਆ, ਉਹੋ ਜਿਹਾ ਮੈਂ ਆਪਣੇ ਘਰ ਦਾ ਮਾਹੌਲ ਨਹੀਂ ਬਣਾਉਣਾ। ਇਸ ਕਰਕੇ ਮੈਂ ਚੰਗੇ ਪਾਸੇ ਵੱਲ ਨੂੰ ਤੁਰ ਪਿਆ। ਗੱਲ ਇਹ ਆ ਕਿ ਤੁਸੀਂ ਜਾਣਾ ਕਿੱਧਰ ਨੂੰ ਆ, ਸੋਰਸ ਤੁਹਾਡੇ ਕੋਲ ਉਹੀ ਆ, ਸੋਰਸ ਤੁਹਾਡੇ ਕੋਲ, ਸੋਰਸ ਉਹ ਦੇਖ ਕੇ, ਉਹ ਵੀ ਪਿਓ ਨੂੰ ਸਿੱਖਿਆ, ਦੇਖ ਕੇ ਇਹ ਵੀ ਪਿਓ ਨੂੰ ਸਿੱਖਿਆ, ਇਹ ਚੰਗੇ ਪਾਸੇ ਚਲੇ ਗਿਆ, ਉਹ ਮਾੜੇ ਪਾਸੇ ਚਲੇ ਗਿਆ, ਸੋਰਸ ਤੁਹਾਡੇ ਕੋਲ ਸੇਮ ਨੇ। ਸਿੱਖਣਾ ਕਿੱਧਰ ਨੂੰ ਆ, ਜਾਣਾ ਕਿੱਧਰ ਨੂੰ ਆ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਪਾਣੀ ਆ ਜਿਹੜਾ, ਉਹੀ ਪਾਣੀ ਸੱਪ ਨੇ ਪੀਤਾ ਤਾਂ ਜ਼ਹਿਰ ਬਣ ਗਿਆ, ਉਹੀ ਪਾਣੀ ਆ ਜਿਹੜਾ ਸੱਪ ਨੇ ਪੀ ਲਿਆ ਤਾਂ ਜ਼ਹਿਰ ਬਣ ਗਿਆ, ਅਤੇ ਉਹੀ ਪਾਣੀ ਆ ਗਾਂ ਨੇ ਪੀਤਾ ਤਾਂ ਦੁੱਧ ਬਣ ਗਿਆ, ਦੁੱਧ ਨੂੰ ਅਸੀਂ ਅੰਮ੍ਰਿਤ ਵੀ ਕਹਿ ਲੈਂਦੇ ਹਾਂ, ਤੇਰਵਾਂ ਰਤਨ ਵੀ ਕਹਿ ਲੈਂਦੇ ਹਾਂ। ਸੋ ਪਾਣੀ ਤਾਂ ਸੇਮ ਸੀ, ਅਸੀਂ ਬਣਾਉਣਾ ਕੀ ਚਾਹੁੰਦੇ ਹਾਂ, ਗੱਲ ਤਾਂ ਸਾਡੇ 'ਤੇ ਆ। ਸੋਰਸ ਤਾਂ ਸੇਮ ਸੀ, ਸੋਰਸ ਸੇਮ ਸਾਨੂੰ ਮਿਲ ਰਿਹਾ, ਸੋਰਸ ਇੰਟਰਨੈੱਟ ਸੇਮ ਸਾਰਿਆਂ ਦੇ ਘਰਾਂ ਦੇ ਵਿੱਚ ਆ, ਕੋਈ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲੈਂਦਾ, ਕੋਈ ਇਹਨੂੰ ਨੈਗੇਟਿਵ ਤਰੀਕੇ ਨਾਲ ਲੈਂਦਾ, ਸੋਰਸ ਸਾਰਿਆਂ ਦੇ ਘਰਾਂ ਦੇ ਵਿੱਚ ਸੇਮ ਆ। ਸੋਰਸ ਤੁਹਾਡੇ ਹੱਥ ਦੇ ਵਿੱਚ ਵੀ ਸੈੱਲਫੋਨ ਆ, ਕੋਈ ਇਸ ਸੈੱਲਫੋਨ ਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਲੈਂਦਾ, ਕੋਈ ਇਹ ਤੋਂ ਕੰਮ ਲੈਂਦਾ, ਕੋਈ ਇਹ ਤੋਂ ਗੁਰਬਾਣੀ ਸੁਣਦਾ, ਕੋਈ ਇਹ ਤੋਂ ਕੁਛ ਸੁਣਦਾ, ਕੋਈ ਇਹ ਤੋਂ ਕੁਛ ਸੁਣਦਾ, ਕੋਈ ਇਹਨੂੰ ਕਿਸੇ ਗਲਤ ਤਰੀਕੇ ਨਾਲ ਵੀ ਵਰਤ ਸਕਦਾ, ਕੋਈ ਇਹਨੂੰ ਟੂਲ ਦੇ ਤੌਰ 'ਤੇ ਵਰਤਦਾ। ਸੋ ਗੱਲ ਇਹ ਆ ਕਿ ਅਸੀਂ ਕਿਸੇ ਚੀਜ਼ ਨੂੰ ਕਿਵੇਂ ਲੈਂਦੇ ਹਾਂ, ਡਿਪੈਂਡ ਇਹ 'ਤੇ ਕਰਦਾ, ਨਾ ਕਿ ਉਸ ਸੋਰਸ 'ਤੇ ਕਿ ਉਹ ਸੋਰਸ ਕੀ ਆ। ਸੋਰਸ ਤੋਂ ਤੁਸੀਂ ਮਾੜੇ ਸੋਰਸ ਤੋਂ ਵੀ ਚੰਗਾ ਕੁਛ ਲੈ ਸਕਦੇ ਹੋ। ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਉੱਧਰੋਂ ਸਾਡੇ ਨਾਲ ਸੁੱਖ ਜੀ ਆ ਗਏ। ਸੁੱਖ ਜੀ, ਕੀ ਹਾਲ ਚਾਲ ਹੈ?
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਚੜ੍ਹਦੀ ਕਲਾ ਸਰ,
1: ਚੜ੍ਹਦੀ ਕਲਾ ਜਦੋਂ ਹੁੰਦੀ ਆ, ਤੇ ਅੱਜ ਮੇਰਾ ਖਿਆਲ ਆ ਪਿਛਲਾ ਪੂਰਾ ਵੀਕ ਤੁਸੀਂ ਬੜੀ ਮਿਹਨਤ ਕੀਤੀ ਆ, ਬੜੀ ਲਗਨ ਦੇ ਨਾਲ, ਬਹੁਤ ਜਿਹੜੀਆਂ ਕਾਲਸ ਕਰਕੇ, ਆਹ ਕਰਕੇ, ਉਹ ਕਰਕੇ, ਫਰਨੀਚਰ ਦੇ ਕੰਟੇਨਰਾਂ ਦੇ ਕੰਟੇਨਰ ਮੰਗਵਾ ਰਹੇ ਸੀ। ਮੈਂ ਤੁਹਾਨੂੰ ਪੁੱਛਿਆ ਕਿ ਵੀਰਵਾਰ ਸ਼ੁੱਕਰਵਾਰ, ਤੁਸੀਂ ਕਿਹਾ ਨਹੀਂ, ਹਜੇ ਵੇਟ ਕਰੋ, ਹੁਣ ਦੱਸੋ ਕੀ ਹੈ?
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਪਿਛਲੇ ਵੀਕ ਪੂਰੀ ਤਿਆਰੀ ਚੱਲੀ ਆ ਜੀ, ਸਾਡੀ ਟੀਮ ਨੇ ਪੂਰੀ ਤਿਆਰੀ ਕਰਕੇ ਕੰਟੇਨਰ ਮੰਗਾ ਲੈਣੇ ਬੋਪਰਾ ਸਾਹਿਬ, ਤੇ ਇਸ ਵੀਕਐਂਡ ਦੇ ਉੱਪਰ ਕੜਾਕੇ ਕੱਢਣੀਆਂ ਡੀਲਾਂ ਲੈ ਕੇ ਆਉਣ ਲੱਗੇ ਆ। ਪਰ ਇਹ 3 ਦਿਨ ਦੀ ਬੋਪਰਾ ਸਾਹਿਬ ਸੇਲ ਲੱਗਣ ਜਾ ਰਹੀ ਆ, ਫਿਰ ਉਹ ਸੇਲ ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ 3 ਦਿਨ ਦੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਪਹੁੰਚਣਾ ਕਿੱਥੇ, ਐਡਰੈਸ ਜ਼ਰੂਰ ਨੋਟ ਕਰ ਲੈਣਾ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਦੇ ਉੱਪਰ ਵੱਡੀ ਜਿਹੜੀ ਸੇਲ ਦਾ ਅੱਜ ਤੋਂ ਐਲਾਨ ਕਰਨ ਜਾ ਰਹੇ ਹਾਂ। ਵੱਡੀ ਸੇਲ ਦਾ ਬੋਪਰਾ ਸਾਹਿਬ ਬਿਗਲ ਵੱਜਣ ਜਾ ਰਿਹਾ ਅੱਜ ਤੋਂ, ਫਰਾਈਡੇ ਸੈਚਰਡੇ ਸੰਡੇ ਫਿਰ ਉਹ ਸੇਲ ਲੱਗਣ ਜਾ ਰਹੀ ਹੈ ਬੋਪਰਾ ਸਾਹਿਬ। ਤੇ ਇੱਕ ਚੀਜ਼ ਸਪੈਸ਼ਲ ਕਰਨ ਜਾ ਰਹੇ ਹਾਂ, ਡਿਫਰੈਂਟ ਕਰਨ ਜਾ ਰਹੇ ਹਾਂ, ਫਰਨੀਚਰ ਇੰਡਸਟਰੀ 'ਚ ਪਹਿਲੀ ਵਾਰੀ ਇਹ ਹੋਣ ਜਾ ਰਿਹਾ। ਬਹੁਤ ਵਾਰੀ ਸੁਣਿਆ ਹੋਣਾ ਤੁਸੀਂ ਕੱਪੜੇ ਬਾਏ ਕਰਦੇ ਹੋ, ਇਹ ਵੀ ਇੱਕ ਚੀਜ਼ ਲਓ ਤੇ ਦੂਜੀ ਫ੍ਰੀ, ਇਹ ਜੀ ਫਰਨੀਚਰ ਤੇ ਹੋਣ ਲੱਗਾ ਫਰਾਈਡੇ ਸੈਚਰਡੇ ਸੰਡੇ। ਇੱਕ ਰੂਮ ਦਾ ਬੈਡਰੂਮ ਸੈੱਟ ਬਾਏ ਕਰੋ, ਦੂਜੇ ਬੈਡਰੂਮ ਦਾ ਬੈਡਰੂਮ ਸੈੱਟ ਫ੍ਰੀ, ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰੋ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ, ਦੂਜਾ ਮੈਟ ਇੱਕ ਮੈਟਰਸ ਬਾਏ ਕਰੋ, ਦੂਜਾ ਮੈਟਰਸ ਫ੍ਰੀ, ਬਾਏ ਵਨ ਗੈਟ ਵਨ ਫ੍ਰੀ ਹੋਣ ਜਾ ਰਿਹਾ ਬੋਪਰਾ ਸਾਹਿਬ।
1: ਅੱਛਾ, ਚਾਹੇ ਕੋਈ ਬੈੱਡ ਜਿਹੜਾ ਹੈਗਾ, ਚਾਹੇ ਕੋਈ 5,000 ਦਾ ਕਰੇ, ਚਾਹੇ 3,000 ਦਾ ਕਰੇ, ਚਾਹੇ 1,000 ਦਾ ਕਰੇ, ਤੇ ਉਹਦੇ ਨਾਲ ਉਹੀ ਬੈੱਡ ਬਿਲਕੁਲ ਫ੍ਰੀ ਹੋਊ?
2: ਬਿਲਕੁਲ ਬੋਪਰਾ ਸਾਹਿਬ, ਕੋਈ ਵੀ ਬੈਡਰੂਮ ਸੈੱਟ ਪਰਿਵਾਰ ਬਾਈ, ਜੇ 5,000 ਵਾਲਾ ਪਹਿਲਾਂ ਤਾਂ ਅਸੀਂ ਦੇਵਾਂਗੇ $2,000 ਦਾ, ਉਹ 'ਤੇ ਡਿਸਕਾਊਂਟ ਦੇਵਾਂਗੇ 3,000, ਫਿਰ ਤੁਸੀਂ 5,000 ਵਾਲਾ ਬਾਈ ਕਰ ਲੈਣਾ 2,000 ਦਾ, ਤੇ ਉਹਦੇ ਨਾਲ 2,000 ਵਾਲੇ ਬੈਡਰੂਮ ਸੈੱਟ ਦੇ ਨਾਲ ਦੂਜਾ ਸੇਮ ਬੈਡਰੂਮ ਸੈੱਟ ਬੋਪਰਾ ਸਾਹਿਬ, ਚਾਹੇ ਪਰਿਵਾਰ ਕਿੰਗ ਲੈਣ ਚਾਹੇ ਕੁਈਨ ਲੈਣ, ਬਿਲਕੁਲ ਫ੍ਰੀ ਦਿੱਤਾ ਜਾਊਗਾ ਜੀ।
1: ਵਾਹ ਵਾਹ ਵਾਹ। ਸੋ ਲਓ ਜੀ, ਤੁਸੀਂ ਪਹੁੰਚਣਾ ਕਿੱਥੇ ਆ, ਇੱਕ ਵਾਰ ਐਡਰੈਸ ਜ਼ਰੂਰ ਦੇ ਦਿਓ।
2: ਬਿਲਕੁਲ ਬੋਪਰਾ ਸਾਹਿਬ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ, ਤੇ ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ ਬੋਪਰਾ
1: ਸਾਹਿਬ। ਜੀਓ ਜੀਓ ਜੀਓ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਸਰ।
1: ਥੈਂਕ ਯੂ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ, ਸੋ ਮਿੱਤਰ ਦੋਸਤ ਅਜ਼ੀਜ਼ ਤੁਹਾਡੇ ਉਹੀ ਹੁੰਦੇ ਜਿਹੜਾ ਤੁਹਾਡਾ ਫਾਇਦਾ ਕਰਾ ਸਕਣ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾਇਓ, ਅਤੇ ਤੁਹਾਡਾ ਫਾਇਦਾ ਜਿਹੜਾ ਉਹ ਹੋ ਸਕਦਾ। ਮੇਨ ਗੱਲ, ਕਈ ਵਾਰ ਨਾ ਅਸੀਂ ਆਪਣੇ ਨਿਸ਼ਾਨੇ ਮਿੱਥ ਲੈਂਦੇ ਹਾਂ, ਨਿਸ਼ਾਨੇ ਮਿੱਥਿਆਂ 'ਤੇ ਪਹੁੰਚ ਜਾਂਦੇ ਹਾਂ, ਕਈ ਵਾਰ ਨਹੀਂ ਪਹੁੰਚਦੇ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਡਾਇਰੈਕਸ਼ਨ ਤੁਹਾਡੇ ਕੋਲ, ਦਿਸ਼ਾ ਸਹੀ ਹੋਣੀ ਚਾਹੀਦੀ ਹੈ, ਅਤੇ ਜੇ ਦਿਸ਼ਾ ਸਹੀ ਹੋ ਗਈ ਤਾਂ ਦਸ਼ਾ ਵੀ ਸਹੀ ਹੋ ਜਾਣੀ ਹੈ। ਦਿਸ਼ਾ ਸਹੀ ਹੋ ਗਈ ਤਾਂ ਦਸ਼ਾ ਵੀ ਸਹੀ ਹੋ ਜਾਣੀ ਹੈ, ਜੇ ਦਿਸ਼ਾ ਗਲਤ ਆ ਤਾਂ ਦਸ਼ਾ ਵੀ ਸਹੀ ਨਹੀਂ ਹੋਣੀ। ਜੇ ਉਹੀ ਕੁਛ ਕਰਦੇ ਆਏ ਹਾਂ ਅਸੀਂ, ਜਿਹੜਾ ਕੁਛ ਪਹਿਲਾਂ ਕਰਦੇ ਸੀ, ਤਾਂ ਰਿਜ਼ਲਟ ਵੀ ਉਹੀ ਹੋਊਗਾ। ਜਿਹੜਾ ਕੁਝ ਪਹਿਲਾਂ ਕਰ ਰਹੇ ਸੀ, ਜੇ ਅਸੀਂ ਰਿਜ਼ਲਟ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਐਫਰਟਸ ਦੇ ਵਿੱਚ ਚੇਂਜ ਲਿਆਉਣੀ ਪੈਣੀ ਆ, ਸਾਨੂੰ ਕੰਮ ਦੇ ਵਿੱਚ ਚੇਂਜ ਲਿਆਉਣੀ ਪੈਣੀ ਆ, ਕੰਮ ਕਰਨ ਦੇ ਤਰੀਕੇ ਦੇ ਵਿੱਚ ਚੇਂਜ ਲਿਆਉਣੀ ਪੈਣੀ ਹੈ। ਬਹੁਤੀ ਵਾਰ ਕੀ ਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਯਾਰ ਜਿੱਤ ਜੀਏ ਅਸੀਂ, ਕੋਈ ਬੰਦਾ ਕੋਈ ਕੰਮ ਕਹਿੰਦਾ ਕਿ ਮੈਂ ਸਕਸੈਸ ਬਣ ਜਾਵਾਂ, ਸਕਸੈਸਫੁਲ ਬਿਜ਼ਨਸਮੈਨ ਬਣ ਜਾਵਾਂ, ਆਹ ਕਰ ਲਵਾਂ ਉਹ ਕਰ ਲਵਾਂ, ਪਰ ਉਹਦੇ ਲਈ ਜਿੱਤਣਾ ਹਰੇਕ ਚਾਹੁੰਦਾ, ਜਿੱਤਣ ਲਈ ਤਿਆਰੀ ਕਰਨਾ ਕੋਈ ਕੋਈ ਚਾਹੁੰਦਾ। ਜਿਹੜਾ ਬੰਦਾ ਜਿੱਤਣ ਲਈ ਤਿਆਰੀ ਕਰ ਲੈਂਦਾ ਨਾ ਉਹ ਜਿੱਤ ਹੀ ਜਾਂਦਾ। ਸੋ ਜਿੱਤਣ ਨਾਲੋਂ ਜਿੱਤਣ ਲਈ ਤਿਆਰੀ ਕਰਨੀ ਬੜੀ ਜ਼ਰੂਰੀ ਆ। ਜਿਹੜੇ ਬੰਦੇ ਤਿਆਰੀ ਕਰਕੇ ਆਉਂਦੇ ਆ ਉਹ ਕਿਤੇ ਮਾਰ ਨਹੀਂ ਖਾਂਦੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ। ਸੋ ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ।
3: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸਰ, ਸਿਮਰਨ ਗੱਲ ਕਰ ਰਹੀ
1: ਜੀ। ਸਿਮਰਨ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
3: ਵਧੀਆ ਸਰ, ਵਧੀਆ ਜੀ, ਹਾਂਜੀ।
1: ਸੋ ਯੂਨੀ ਗਲੋਬਲ ਦੀ ਟੀਮ ਤੋਂ ਸਿਮਰਨ ਜੀ ਸਰ ਨਾਲ ਆਏ ਨੇ, ਇਹਨਾਂ ਨੂੰ ਆਪਾਂ ਪੁੱਛਦੇ ਸੋ ਯੂਨੀ ਗਲੋਬਲ ਦੀ ਟੀਮ ਤੋਂ ਸਿਮਰਨ ਜੀ ਸਰ ਨਾਲ ਆਏ ਨੇ, ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਸਿਮਰਨ ਜੀ ਥੋੜ੍ਹਾ ਜਿਹਾ ਦੱਸਿਓ ਕਿ ਬਹੁਤ ਵਾਰ ਇਹ ਹੁੰਦਾ ਕਿ ਸਾਨੂੰ ਇਹ ਕਨਫਿਊਜ਼ਨ ਰਹਿੰਦੀ ਹੈ ਕਿ ਭਾਈ ਜੇ ਅਸੀਂ ਹੁਣ ਅਪਲਾਈ ਕਰਤਾ ਕਿ ਸਾਨੂੰ ਲੋਨ ਜਾਂ ਗ੍ਰਾਂਟ ਮਿਲਜੂ ਜਾਂ ਨਹੀਂ ਮਿਲੂ, ਜਾਂ ਜਦੋਂ ਅਗਸਤ ਦੇ ਵਿੱਚ ਤੁਸੀਂ ਦੱਸ ਰਹੇ ਸੀ ਕਿ ਰੂਲ ਚੇਂਜ ਹੋਣ ਜਾ ਰਹੇ ਆ, ਫਿਰ ਉਦੋਂ ਉਹ ਗ੍ਰਾਂਟ ਵਾਲਾ ਪੋਰਸ਼ਨ ਚੱਕਿਆ ਜਾਣਾ, ਥੋੜ੍ਹਾ ਜਿਹਾ ਦੱਸਿਓ।
3: ਹਾਂਜੀ, ਸੋ ਅਗਰ ਤੁਸੀਂ ਜੁਲਾਈ ਤੋਂ ਬਾਅਦ ਅਪਲਾਈ ਕਰੋਗੇ ਤਾਂ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ, ਸਿਰਫ ਲੋਨ ਹੀ ਆਏਗਾ। ਸੋ ਤੁਸੀਂ ਟਰਾਈ ਕਰੋ ਕਿ ਤੁਸੀਂ ਜਿਹੜੇ ਹੁਣ ਆਪਣੇ ਬੈਚ ਸ਼ੁਰੂ ਹੋ ਰਹੇ ਨੇ ਜੂਨ ਦੇ ਵਿੱਚ ਤੇ ਜੁਲਾਈ ਦੇ ਵਿੱਚ, ਤੁਸੀਂ ਉਹਨਾਂ ਦੇ ਵਿੱਚ ਅਪਲਾਈ ਕਰੋਗੇ ਤਾਂ ਤੁਹਾਨੂੰ ਸੇਮ ਜਿਵੇਂ ਪਹਿਲਾਂ ਗ੍ਰਾਂਟ ਆਉਂਦੀ ਸੀਗੀ ਸੇਮ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਵੀ ਆਏਗਾ ਪਲੱਸ ਲੋਨ ਦਾ ਪੋਰਸ਼ਨ ਵੀ ਆਏਗਾ। ਸੋ ਇਹਦੀ ਐਲੀਜੀਬਿਲਿਟੀ ਹੁੰਦੀ ਹੈ ਕਿ ਤੁਸੀਂ PR ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ, ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਵੇ, ਤੁਹਾਡਾ ਵੈਲਿਡ ਪਿਨ ਨੰਬਰ ਹੋਵੇ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। 70,000 ਤੋਂ ਤੁਹਾਡੀ ਇਨਕਮ ਘੱਟ ਹੋਣੀ ਚਾਹੀਦੀ ਹੈ, ਇਹਦੇ ਵਿੱਚ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ। ਸੋ ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਵੀ ਗ੍ਰਾਂਟ ਲੈ ਸਕਦੇ ਹੋ ਤੇ ਲੋਨ ਲੈ ਸਕਦੇ ਹੋ। ਤੁਸੀਂ ਅਗਰ ਸਮਾਲ ਬਿਜ਼ਨਸ ਓਨਰ ਹੋ, ਉਬਰ ਡਰਾਈਵਰ ਹੋ, ਟਰੱਕ ਡਰਾਈਵਰ ਹੋ, ਜਾਂ ਤੁਸੀਂ ਹਾਊਸ ਵਾਈਫ ਹੋ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਸਾਡੇ ਕੋਲ ਬਹੁਤ ਈਜ਼ੀ ਟੂ ਪਾਸ ਕੋਰਸਿਸ ਅਵੇਲੇਬਲ ਹੈਗੇ ਨੇ, 2-3 ਘੰਟੇ ਦੀ ਕਲਾਸ ਹੁੰਦੀ ਹੈ, ਨਾ ਹੀ ਕੋਈ ਐਗਜ਼ਾਮ ਹੋਏਗਾ, ਸਿਰਫ ਅਸਾਈਨਮੈਂਟਸ ਹੋਣਗੀਆਂ। ਉਹਦੇ ਵਿੱਚ ਵੀ ਆਪਾਂ ਤੁਹਾਡੀ ਹੈਲਪ ਕਰਦੇ ਹਾਂ ਫਰਦਰ, ਅਗਰ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੈ ਅਸਾਈਨਮੈਂਟ ਦੇ ਵਿੱਚ ਜਾਂ ਤੁਹਾਨੂੰ ਕਲਾਸ ਲੋਗਿਨ ਦੇ ਵਿੱਚ, ਆਪਾਂ ਤੁਹਾਡੀ ਪ੍ਰੋਪਰ ਦੇ ਵਿੱਚ ਵੀ ਹੈਲਪ ਕਰਾਂਗੇ। ਬਾਕੀ ਜਿਹੜੀ ਸਾਡੀ ਫੀਸ ਹੋਏਗੀ, ਸਾਡੀ ਫੀਸ ਸਿਰਫ 199 ਹੀ ਹੋਏਗੀ, ਉਸ ਤੋਂ ਜ਼ਿਆਦਾ ਸਾਡੀ ਕੋਈ ਫੀਸ ਨਹੀਂ ਹੋਏਗੀ, ਕੋਈ ਹਿਡਨ ਚਾਰਜਿਸ ਨਹੀਂ ਹੋਣਗੇ। ਜਦੋਂ ਵੀ ਤੁਸੀਂ ਸਾਡੇ ਆਫਿਸ ਆਓਗੇ ਆਪਾਂ ਤੁਹਾਨੂੰ ਸਾਰਾ ਪ੍ਰੋਪਰ ਐਕਸਪਲੇਨ ਕਰਾਂਗੇ ਕਿ ਸਾਡਾ ਲਾਈਕ ਕਾਲਜ ਦੀ ਫੀਸ ਕਿੰਨੀ ਹੋਏਗੀ, ਪਲੱਸ ਤੁਹਾਡੀ ਗ੍ਰਾਂਟ ਕਿੰਨੀ ਹੋਏਗੀ ਤੇ ਲੋਨ ਕਿੰਨਾ ਹੋਏਗਾ।
1: ਨੰਬਰ ਆਪਣਾ ਜ਼ਰੂਰ ਇੱਕ ਵਾਰ ਸਾਂਝਾ ਕਰ ਦਿਓ ਤਾਂ ਕਿ ਇਹ ਗ੍ਰਾਂਟ ਤੇ ਲੋਨ ਆ ਜਿਹੜਾ ਤੁਸੀਂ ਫੋਨ ਜਦੋਂ ਤੁਹਾਨੂੰ ਆਏਗਾ ਤਾਂ ਤੁਸੀਂ ਦੱਸ ਸਕੋ ਜੀ।
3: ਨੰਬਰ ਸਾਡਾ ਹੈਗਾ ਜੀ 4372643175, 4372643175। ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰਨੀ ਆ, ਆਪਣੀ ਇਨਕਮ ਦੱਸਣੀ ਆ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ, ਵੀ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ, ਉਸ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਤੁਹਾਡਾ ਕਿੰਨਾ ਪੋਰਸ਼ਨ ਲੋਨ ਦਾ ਹੋਏਗਾ ਤੇ ਕਿੰਨਾ ਪੋਰਸ਼ਨ ਗ੍ਰਾਂਟ ਦਾ ਹੋਏਗਾ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ, ਲੋਨ ਤੁਸੀਂ ਰਿਟਰਨ ਕਰਨਾ ਹੁੰਦਾ, ਉਹ ਵੀ 1 ਸਾਲ ਤੋਂ ਬਾਅਦ। ਇਸ ਤੋਂ ਬਾਅਦ ਤੁਸੀਂ ਲੋਨ ਰਿਟਰਨ ਕਰਨਾ ਸ਼ੁਰੂ ਕਰਨਾ ਵਾ, ਉਹਦੇ ਤੇ 1 ਸਾਲ ਕੋਈ ਇੰਟਰਸਟ ਨਹੀਂ ਹੈਗਾ, 1 ਸਾਲ ਤੋਂ ਬਾਅਦ ਸਿਰਫ 2.5% ਇੰਟਰਸਟ ਹੋਏਗਾ। ਸੋ ਅਗਰ ਤੁਸੀਂ ਲੋਨ ਲੈਂਦੇ ਹੋ ਤਾਂ ਉਹ ਵੀ ਤੁਹਾਡੇ ਲਈ ਬਹੁਤ ਗੁੱਡ ਓਪਰਚੁਨਿਟੀਜ਼ ਆ, ਲੋਨ ਦੀ ਵੀ ਤੇ ਗ੍ਰਾਂਟ ਦੀ ਵੀ।
1: ਨੰਬਰ ਸਾਂਝਾ ਕਰ ਦਿਓ, ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ।
3: ਨੰਬਰ ਸਾਡਾ ਹੈਗਾ 4372643175।
1: ਬਹੁਤ ਬਹੁਤ ਧੰਨਵਾਦ ਜੀ, ਦੁਬਾਰੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਅੱਗੇ ਚੱਲ ਕੇ। ਤੇ ਟਾਣਾ ਸਾਹਿਬ ਦੀਆਂ ਕੁਝ ਇੱਕ ਖਬਰਾਂ ਵੀ ਆਪਾਂ ਜ਼ਰੂਰ ਲੈ ਲਈਏ ਨਾਲ ਦੀ ਨਾਲ ਹੀ, ਖਬਰਾਂ ਲੈਣੀਆਂ ਬੜੀ ਜ਼ਰੂਰੀ ਹੈ। ਕਿੱਕੂ ਪਰਵਿੰਦਰ ਜੀ ਵੀ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਦੇ ਜ਼ਰੀਏ, ਇਹ ਵੈਨਕੂਵਰ ਦੀ ਧਰਤੀ ਤੋਂ ਜੁੜੇ ਹੋਏ, ਵੈਸੇ ਬੜੇ ਕਮਾਲ ਦੇ ਆਰਟਿਸਟ ਨੇ, ਬੜੀ ਇਹ ਕਮਾਲ ਦੀਆਂ ਪੇਂਟਿੰਗਸ ਕਰਦੇ ਨੇ। ਜੇਕਰ ਤੁਹਾਨੂੰ ਕਿਤੇ ਜ਼ਰੂਰਤ ਪਵੇ ਮੇਰੇ ਤੋਂ ਨੰਬਰ ਇਹਨਾਂ ਦਾ ਲੈ ਸਕਦੇ ਹੋ, ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਦੀ ਤਸਵੀਰ ਬਣਾਉਣੀ ਚਾਹੁੰਦੇ ਹੋ ਤਾਂ ਬਹੁਤ ਕਮਾਲ ਬਾਈ, ਕਮਾਲ ਵਾਟਰ ਪੇਂਟਿੰਗ ਹੈ ਜਿਹੜੀ ਉਹ ਬਹੁਤ ਕਮਾਲ, ਬਹੁਤ ਘੱਟ ਆਰਟਿਸਟ ਨੇ ਜਿਹੜੇ ਵਾਟਰ ਪੇਂਟਿੰਗ ਕਰਦੇ ਆ। ਸੋ ਕਿੱਕੂ ਪਰਵਿੰਦਰ ਹੁਣੀ ਉਹਨਾਂ ਦੇ ਵਿੱਚੋਂ ਇੱਕ ਆ, ਸਾਡੇ ਅਜ਼ੀਜ਼ ਦੋਸਤ ਨੇ, ਇਹ ਵੀ ਜੁੜੇ ਹੋਏ ਆ, ਅਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜੀ। ਸੋ ਤੁਹਾਡਾ ਵੀ ਜੀ ਆਇਆਂ ਨੂੰ ਵੈਲਕਮ, ਫੇਸਬੁੱਕ ਦੇ ਜ਼ਰੀਏ ਤੁਸੀਂ ਜਿੰਨੇ ਮਿੱਤਰ ਦੋਸਤ ਜੁੜੇ ਹੋ ਤੁਹਾਡਾ ਬਹੁਤ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਦੇ ਹਾਂ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ, ਜੇਕਰ ਤੁਸੀਂ ਸੁਪਰਵੀਜ਼ਰ ਦੇ ਤੁਹਾਡੇ ਪੇਰੈਂਟਸ ਨੂੰ ਮੰਗਵਾ ਰਹੇ ਹੋ ਉਹਦੇ ਲਈ ਇੰਸ਼ੋਰੈਂਸ ਦੀ ਵਧੀਆ ਕੋਟੇਸ਼ਨ ਚਾਹੀਦੀ ਸੀਗੀ ਤਾਂ ਮੁਸਕਾਨ ਦਿਓਲ ਉਹਨਾਂ ਨਾਲ ਸੰਪਰਕ ਕਰ ਲੈਣਾ। ਵੈਸਟਰ ਵੀਜ਼ੇ 'ਤੇ ਆਏ ਹੋਏ ਹੋ ਤਾਂ ਤੁਹਾਨੂੰ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਦੇਵਾਂਗੇ, ਤੁਸੀਂ ਉਹਨਾਂ ਦੇ ਲਈ ਇੰਸ਼ੋਰੈਂਸ ਦਾ ਜਿਹੜਾ ਵਧੀਆ ਪੈਕੇਜ ਲੈ ਸਕਦੇ ਹੋ, ਜਾਂ ਫਿਰ ਤੁਸੀਂ ਟਰਮ ਪਲਾਨ ਲੈਣਾ ਚਾਹੁੰਦੇ ਹੋ। ਟਰਮ ਪਲਾਨ ਦੇ ਲਈ ਆਪਣੇ ਲਈ ਆਪਣੇ ਆਪ ਨੂੰ ਬਾਈ ਜੀ ਪ੍ਰੋਟੈਕਟ ਕਰਕੇ ਜ਼ਰੂਰ ਰੱਖ ਲਿਆ ਕਰੋ, ਕਿਸੇ ਵੀ ਐਡਵਾਈਜ਼ਰ ਤੋਂ ਤੁਸੀਂ ਸਲਾਹ ਮਸ਼ਵਰਾ ਲੈ ਲਿਆ ਕਰੋ, ਜੇਕਰ ਤੁਹਾਡਾ ਕੋਈ ਨੇੜੇ ਵੀ ਜਾਣ ਪਛਾਣ ਵਾਲਾ ਹੈਗਾ ਤਾਂ ਵੀ। ਪਰ ਅਸੀਂ ਨਾ ਬਾਕੀ ਸਾਰੇ ਕੰਮ ਧੰਦੇ ਕਰਦੇ ਰਹਿੰਦੇ ਹਾਂ, ਕਿਤੇ ਨਾ ਕਿਤੇ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਜਾ ਕੇ ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਤਾਂ ਕੋਈ ਗੱਲ ਨਹੀਂ, ਮੈਂ ਤਾਂ ਹਜੇ ਠੀਕ ਠਾਕ ਹਾਂ, ਐਂ ਕੀ ਹੋਣ ਲੱਗਿਆ, ਕੁਛ ਨਹੀਂ ਹੁੰਦਾ, ਕੱਖ ਨਹੀਂ ਹੁੰਦਾ। ਪਰ ਜਦੋਂ ਕੱਖ ਹੁੰਦਾ ਉਦੋਂ ਪਤਾ ਲੱਗਦਾ ਵੀ ਉਦੋਂ ਫਿਰ ਕਿਹੜੇ ਭਾਅ ਵਿਕਦੀ ਹੈ, ਉਦੋਂ ਬੰਦਾ ਫਿਰ ਬਹੁਤ ਮੁਸ਼ਕਲਾਂ ਦੇ ਵਿੱਚੋਂ ਘਿਰਿਆ ਹੁੰਦਾ, ਫਾਈਨੈਂਸ਼ਲੀ ਤੌਰ 'ਤੇ ਜਮਾਂ ਹੀ ਟੁੱਟ ਜਾਂਦਾ ਇਹਨਾਂ ਦਿਨਾਂ ਦੇ ਵਿੱਚ। ਅੱਛਾ, ਕਈ ਵਾਰ ਬੰਦਾ ਕਹਿੰਦਾ ਯਾਰ ਹਜੇ ਤਾਂ ਹੱਥ ਤੰਗ ਆ, ਅਤੇ ਜੇ ਰੱਬ ਨਾ ਕਰੇ ਤੰਗ ਹੱਥ ਹੋਵੇ ਤਾਂ ਉੱਧਰ ਉੱਤਰ 'ਚ ਕੋਈ ਹੋਰ ਆਫਤ ਆ ਕੇ ਪੈ ਜਾਵੇ, ਫਿਰ ਉਸ ਤੋਂ ਬਾਅਦ ਬੰਦਾ ਕੀ ਕਰੂਗਾ, ਉਦੋਂ ਕੀ ਕਰੂਗਾ। ਸੋ ਜੇ ਹੱਥ ਤੰਗ ਵੀ ਆ, ਆਪਣੇ ਆਪ ਨੂੰ ਉਦੋਂ ਤਾਂ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ ਕਿ ਜੇ ਐਡਾ ਵੱਡਾ ਕੋਈ ਖਰਚਾ ਪੈ ਗਿਆ ਜਾਂ ਕੁਛ ਆਹ ਗੱਲਬਾਤ ਹੋ ਗਈ ਤਾਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਾਂਭ ਕੇ ਰੱਖਣਾ। ਸੋ ਜ਼ਰੂਰ ਆਪਣੇ ਆਪ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਨੰਬਰ ਮੈਂ ਦੇ ਦਿੰਦਾ, ਸੋ ਤੁਸੀਂ ਮੁਸਕਾਨ ਦਿਓਲ ਉਹਨਾਂ ਨਾਲ ਸੰਪਰਕ ਕਰ ਲੈਣਾ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 647-564-2733 'ਤੇ ਗੱਲਬਾਤ ਕਰ ਸਕਦੇ ਹੋ। ਸੁਖਵੰਤ ਸਿੰਘ ਕਿੰਗਰਾ ਸਾਹਿਬ ਜਿਹੜਾ ਹੈਗੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਫੇਸਬੁੱਕ ਦੇ ਜ਼ਰੀਏ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਕਿੰਗਰਾ ਸਾਹਿਬ, ਤੁਸੀਂ ਤੁਹਾਡੀ ਬਾ ਕਮਾਲ ਕਲਮ ਆ, ਬਹੁਤ ਰਾਜਵੀਰ ਬਾਈ ਜਵੰਦੇ ਹੁਣਾਂ ਨੂੰ ਬਹੁਤ ਸਾਰੇ ਗੀਤ ਆ ਜਿਹੜੇ ਉਹ ਕਿੰਗਰਾ ਸਾਹਿਬ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਆ। ਸੋ ਅੱਗੇ ਵੀ ਮੇਰੀ ਇੱਕ ਵਾਰ ਦੋ ਵਾਰ ਗੱਲ ਇਹਨਾਂ ਦੇ ਨਾਲ ਹੋਈ, ਬੜੀ ਕਮਾਲ ਦੀ ਸ਼ਖਸੀਅਤ ਨੇ, ਬੜੇ ਕਮਾਲ ਦੇ ਅੱਛੇ ਰਾਈਟਰ ਆ, ਬਹੁਤ ਚੋਟੀ ਦੇ ਗਾਇਕਾਂ ਨੇ ਇਹਨਾਂ ਦੇ ਗੀਤ ਆ ਜਿਹੜੇ ਉਹਨਾਂ ਦਾ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ ਨੇ। ਸੋ ਕਿੰਗਰਾ ਸਾਹਿਬ ਤੁਸੀਂ ਵਿਨੀਪੈਗ ਤੋਂ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਫੇਸਬੁੱਕ ਦੇ ਜ਼ਰੀਏ ਵੀ ਜਿੰਨੇ ਮਿੱਤਰ ਦੋਸਤ ਜੁੜ ਰਹੇ ਆ ਉਹਨਾਂ ਨੂੰ ਨਿੱਘੀ ਜੀ ਆਇਆਂ ਨੂੰ। ਚੁਗਲੀ ਦੀ ਗੱਲ ਸੁਣਾਵਾਂਗੇ ਅੱਗੇ ਚੱਲ ਕੇ ਤੁਹਾਨੂੰ। ਚੁਗਲੀ ਕਰਕੇ ਬੰਦੇ ਕਈ ਬੜਾ ਨਜ਼ਾਰਾ ਲੈਂਦੇ ਆ, ਬਹੁਤ ਨਜ਼ਾਰਾ ਲੈਂਦੇ ਆ, ਉਹਦੀ ਗੱਲਬਾਤ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਸੁਣਾਉਣੀ ਹੈ। ਪਰ ਉਸ ਤੋਂ ਪਹਿਲਾਂ ਐਨਕਾਂ ਜੇਕਰ ਤੁਸੀਂ ਲਵਾਉਣੀਆਂ ਚਾਹੁੰਦੇ ਹੋ ਤਾਂ ਬਾਈ ਰਾਜਨ ਹੁਣੀ ਆ ਗਏ ਆ। ਇਹ ਕਹਿੰਦੇ ਬਾਈ ਜੀ ਐਂ ਦੂਰ ਖੜਾ ਬੰਦਾ ਪਛਾਣ ਦੇਈਦਾ, ਬੰਦਾ ਤਾਂ ਨੇੜੇ ਖੜਾ ਵੀ ਪਛਾਣ ਦਿੰਦਾ, ਜਦੋਂ ਇਹਨਾਂ ਦੇ ਐਨਕ ਲੱਗੀ ਹੋਵੇ ਕਹਿੰਦੇ ਕਹਿੰਦੇ ਕੋਈ ਐਸੇ ਵੀ ਆ ਜਿਹੜਾ ਉਹ ਪਰਖ ਲੈਂਦੀ ਆ ਵੀ ਬੰਦਾ ਕਿਵੇਂ ਦਾ, ਠੀਕ ਹੈ ਕਿ ਨਹੀਂ, ਸੋ ਦਿਲ ਸਾਫ਼ ਆ ਕਿ ਨਹੀਂ, ਇਹੋ ਜਿਹੀ ਐਨਕ ਇਹਨਾਂ ਨੂੰ ਕਹਿਣਾ ਵੀ ਇੱਕ ਅੱਧੀ ਮੰਗਾ ਕੇ ਰੱਖੋ। ਰਾਜਨ ਬਾਈ ਜੀ ਐਂ ਨੂੰ
4: ਬਹੁਤ ਬਹੁਤ ਧੰਨਵਾਦ ਜੀ, ਔਰ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਅਸੀਂ ਕਹਿੰਦੇ ਹਾਂ ਨਾ ਅਸੀਂ ਚੰਗਾ ਦੋਸਤ, ਹਰੇਕ ਬੰਦਾ ਚੰਗਾ ਦੋਸਤ ਲੱਭਦਾ, ਹਰੇਕ ਬੰਦਾ ਕਹਿੰਦਾ ਮੈਨੂੰ ਚੰਗਾ ਬੰਦਾ ਮਿਲ ਜਾਵੇ, ਚੰਗਾ ਮੈਨੂੰ ਰੇਡੀਓ ਹੋਸਟ ਮਿਲ ਜਾਵੇ, ਚੰਗਾ ਮੈਨੂੰ ਲਾਈਫ ਪਾਰਟਨਰ ਮਿਲ ਜਾਵੇ, ਚੰਗਾ ਮੈਨੂੰ ਦੋਸਤ ਮਿਲ ਜਾਵੇ, ਚੰਗੇ ਮੇਰੇ ਮਾਪੇ ਮਿਲਣ, ਚੰਗੇ ਜਵਾਕ ਮਿਲਣ, ਚੰਗਾ ਚੰਗਾ ਚੰਗਾ ਚੰਗਾ ਸਭ ਕੁਝ ਲੱਭਦੇ ਆ। ਪਰ ਜਦੋਂ ਚੰਗਾ ਲੱਭਣਾ ਉਹ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਨੂੰ ਆਪ ਚੰਗੇ ਹੋਣਾ ਪੈਣਾ, ਜੇ ਅਸੀਂ ਆਪ ਚੰਗੇ ਅਸੀਂ ਲੱਭ ਰਹੇ ਹਾਂ ਚੰਗਾ ਬੰਦਾ, ਚੰਗਾ ਦੋਸਤ ਲੱਭ ਰਹੇ ਹਾਂ। ਹੁਣ ਜਿਹੜਾ ਦੋਸਤ ਆ ਜੇਕਰ ਉਹ ਵੀ ਚੰਗਾ ਲੱਭਦਾ ਹੋਊ ਸਾਨੂੰ ਮਿਲੂਗਾ ਤਾਂ ਅਸੀਂ ਵੀ ਤਾਂ ਚੰਗੇ ਹੋਣੇ ਚਾਹੀਦੇ ਨਾ, ਉਹ ਵੀ ਤਾਂ ਚੰਗਾ ਹੀ ਲੱਭ ਰਿਹਾ ਹੋਊਗਾ ਨਾ। ਸੋ ਜੇ ਅਸੀਂ ਚੰਗਾ ਜੇ ਲੱਭਣਾ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਆਪ ਚੰਗੇ ਬਣਨਾ ਪੈਣਾ, ਕਿਉਂ ਰਾਜਨ ਬਾਈ ਜੀ?
4: ਬਿਲਕੁਲ ਸਹੀ ਜੀ, ਬਿਲਕੁਲ 101% ਸਹੀ ਗੱਲ ਹੈ ਜੀ।
1: 18.5 ਡਾਲਰ ਹੋ ਗਏ ਇਸ ਗੱਲ ਦੇ,
4: ਠੀਕ ਹੈ ਜੀ,
1: 101% ਸਹੀ ਗਿਆ। ਸੋ ਗੱਲਾਂ ਬਾਤਾਂ ਨਾਲ ਅਸੀਂ ਜੁੜੇ ਹੋਏ ਹਾਂ। ਸੋ ਉਹ ਤੋਂ ਬਾਅਦ ਮੈਂ ਤੁਹਾਨੂੰ ਚੁਗਲੀ ਦੀ ਗੱਲ ਵੀ ਸੁਣਾਊਂਗਾ। ਰੂਪਕੌਰ ਉਹਨਾਂ ਨੇ ਬੜਾ ਕਮਾਲ ਲਿਖਿਆ ਵਾ, ਜਿਵੇਂ ਮੱਠਾ ਮਗਦਾ ਹਾਰਾ ਇਹਦਾ ਚਸਕਾ ਬੜਾ ਨਿਆਰਾ ਹੈ, ਚੁਗਲੀ ਦਾ ਚਸਕਾ ਨਿਆਰਾ, ਇਹਦੀ ਗੱਲਬਾਤ ਤੁਹਾਨੂੰ ਪੋਇਟਰੀ ਦੇ ਵਿੱਚ ਸੁਣਾਵਾਂਗੇ। ਸਾਰੀ ਦੁਨੀਆ ਇੱਕ ਪਾਸੇ ਚੁਗਲੀ ਦਾ ਬੜਾ ਨਜ਼ਾਰਾ ਹੈ, ਕਿਹੜੀ ਕਿਹੜੀ ਚੁਗਲੀ ਬੰਦੇ ਕਰਦੇ ਆ ਉਹਨਾਂ ਦੇ ਨਜ਼ਾਰੇ ਦੀ ਗੱਲਬਾਤ ਅਗਲੇ ਪ੍ਰੋਗਰਾਮ ਦੇ ਵਿੱਚ ਹਿੱਸਾ ਚੱਲ ਕੇ ਕਰਦੇ ਹਾਂ। ਪਰ ਹੁਣ ਆਪਾਂ ਰਾਜਨ ਜੀ ਤੋਂ ਲੈਂਦੇ ਹਾਂ ਸਪੈਸ਼ਲ ਐਨਕਾਂ ਤੇ ਡੀਲ ਜੀ। ਬਾਈ ਜੀ
4: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਪਹਿਲਾਂ ਦੱਸੀਏ ਕਿ ਰਾਜਵੀਰ ਜੀ ਅੱਖਾਂ ਚੈੱਕਅਪ ਕਰਾਉਣ ਦੇ ਲਈ ਆਮ ਤੌਰ ਦੇ ਉੱਤੇ ਸਾਡੇ ਕੋਲ ਡਾਕਟਰ ਵੀਕਐਂਡ ਦੇ ਉੱਤੇ ਹੁੰਦੇ ਨੇ, ਪਰ ਕਈ ਸਾਡੇ ਸਰੋਤ ਹੁੰਦੇ ਨੇ ਜਿਹੜੇ ਕਿ ਵੀਕਐਂਡ ਦੇ ਉੱਤੇ ਬਿਜ਼ੀ ਹੁੰਦੇ ਨੇ ਤੇ ਵੀਕਡੇਜ਼ 'ਚ ਫ੍ਰੀ ਹੁੰਦੇ ਨੇ, ਉਹਨਾਂ ਵਾਸਤੇ ਅਸੀਂ ਸਪੈਸ਼ਲੀ ਟਿਊਜ਼ਡੇ ਦਾ ਦਿਨ ਰੱਖਿਆ ਜੀ। ਕੱਲ੍ਹ ਮੰਗਲਵਾਰ ਵਾਲੇ ਦਿਨ ਸ਼ਾਮ ਨੂੰ ਅਸੀਂ ਦੋਨਾਂ ਲੋਕੇਸ਼ਨ ਦੇ ਉੱਤੇ ਡਾਕਟਰ ਰੱਖਿਆ ਹੈ ਜੀ। ਸੋ ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਤੇ ਜਾ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ, ਤੇ ਜਿਹੜਾ ਆਈ ਐਗਜ਼ਾਮ ਵੀ ਹੁੰਦਾ ਨਾ ਰਾਜਵੀਰ ਜੀ, ਇਹ ਪੂਰਾ ਡਿਟੇਲਡ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਹੈ, ਤੇ ਅੱਜ ਕੱਲ੍ਹ ਜਿਹੜਾ ਐਗਜ਼ਾਮ ਹੋ ਰਿਹਾ ਜੀ ਇਹ ਡਿਜੀਟਲ ਐਗਜ਼ਾਮ ਹੋ ਰਿਹਾ। ਇਹਦੇ 'ਚ ਕੀ ਹੈ ਵੀ ਜਦੋਂ ਤੁਸੀਂ ਜਾਂਦੇ ਹੋ ਅੱਖਾਂ ਦੀ ਵਿਜ਼ਨ ਚੈੱਕ ਹੁੰਦੀ ਹੈ, ਨਾਲ ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ, ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨਾ ਜੀ, ਇਹ ਬੈਕ ਆਫ ਦਾ ਆਈ ਜਿਹੜਾ ਰੈਟੀਨਾ ਹੁੰਦਾ ਹੈ ਇਹਨੂੰ ਸਕੈਨ ਕਰ ਲੈਂਦੀਆਂ ਨੇ, ਤੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਕਸਟਮਰ ਦੇ ਸਾਹਮਣੇ ਉਹਦੀ ਅੱਖ ਆ ਜਾਂਦੀ ਹੈ ਜੀ, ਔਰ ਦੱਸ ਦਿੰਦੇ ਨੇ ਡਾਕਟਰ ਵੀ ਅੱਖ ਦੇ ਪਿਛਲੇ ਪਾਸੇ ਤੁਹਾਡੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਇਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਤੁਸੀਂ ਡਿਟੇਲ ਐਗਜ਼ਾਮ ਚਾਹੇ ਆਪਣਾ ਜਾਂ ਆਪਣੀ ਫੈਮਿਲੀ ਦਾ ਕਰਵਾਉਣਾ ਚਾਹੁੰਦੇ ਹੋ ਤੇ ਡਾਕਟਰ ਸਾਡੇ ਕੋਲ ਜੀ ਕੱਲ੍ਹ ਅਵੇਲੇਬਲ ਨੇ, ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888-905-460-8888। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਾਨੂੰ ਕਾਲ ਆਉਂਦੀਆਂ ਜੀ ਕਿ ਲੋਕਾਂ ਕੋਲ ਜਾਂ ਤਾਂ ਇੰਸ਼ੋਰੈਂਸ ਨਹੀਂ ਹੁੰਦੀ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਵੀ ਕੋਈ ਇਹੋ ਜਿਹਾ ਪੈਕੇਜ ਮਿਲ ਜੇ ਜਿਹਦੇ 'ਚ ਉਹਨਾਂ ਦੀ ਐਨਕਾਂ ਵਧੀਆ ਬਣ ਜਾਣ ਪਰ ਸਸਤੀਆਂ ਬਣਨ। ਉਹਨਾਂ ਵਾਸਤੇ ਅਸੀਂ ਜੀ ਵੈਲਿਊ ਪੈਕੇਜ ਰੱਖਿਆ ਹੋਇਆ ਹੈ। $300 ਦੀ ਕੀਮਤ ਦਾ ਇੱਕ ਤੇ ਸਿਲੈਕਟਡ ਬ੍ਰਾਂਡਡ ਫਰੇਮ ਵਿੱਚ ਸ਼ਾਮਿਲ ਹੈ, ਇਹ 'ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ ਤਕਰੀਬਨ ਸਾਡੇ ਕੋਲ 700 ਤੋਂ 800 ਫਰੇਮ ਡਿਸਪਲੇ 'ਤੇ ਲੱਗੇ ਨੇ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ। ਇਹ 'ਚ ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਬਰ ਦੇ, ਇਹ ਸਾਰੇ ਫਰੇਮ ਸ਼ਾਮਿਲ ਹੈ ਜੀ। ਤੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, ਯਾਨੀ ਕਿ ਦੂਰ ਦੀ ਜਾਂ ਨੇੜੇ ਦੀ ਜੇ ਤੁਹਾਡੀ ਨਿਗਾਹ ਕਮਜ਼ੋਰ ਹੈ ਤੇ ਉਹਨੂੰ ਸਹੀ ਕਰਨ ਦੇ ਲਈ ਲੈਂਸਿਸ ਵੀ ਨੇ। ਸੋ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਸਿਰਫ $129 'ਚ ਦੇ ਰਹੇ ਹਾਂ ਜੀ। ਇਸ ਤਰ੍ਹਾਂ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਵੀ ਉਹਨੂੰ ਦੂਰ ਦੇਖਣ 'ਚ ਵੀ ਪ੍ਰੋਬਲਮ ਆਉਂਦੀ ਤੇ ਨੇੜੇ 'ਚ ਵੀ, ਉਹਨਾਂ ਵਾਸਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਤੇ ਰਾਜਵੀਰ ਜੀ, ਜਦੋਂ ਆਪਾਂ ਐਨਕ ਬਣਵਾ ਲੈਂਦੇ ਹਾਂ ਫਿਰ ਲੋੜ ਪੈਂਦੀ ਆਪਾਂ ਨੂੰ ਕੋਟਿੰਗ ਦੀ, ਜੇ ਅਸੀਂ ਧੁੱਪੇ ਜਾਂਦੇ ਹਾਂ ਸਾਨੂੰ UV ਪ੍ਰੋਟੈਕਸ਼ਨ ਚਾਹੀਦੀ ਹੈ, ਜੇ ਅਸੀਂ ਰਾਤ ਨੂੰ ਡਰਾਈਵਿੰਗ ਕਰਦੇ ਹਾਂ ਐਂਟੀ ਗਲੇਅਰ ਚਾਹੀਦੀ ਹੈ, ਜੇ ਕੰਪਿਊਟਰ ਜਾਂ ਸੈੱਲ ਫੋਨ ਯੂਜ਼ ਕਰਦੇ ਹਾਂ ਤੇ ਬਲੂ ਲਾਈਟ ਪ੍ਰੋਟੈਕਸ਼ਨ ਚਾਹੀਦੀ ਹੈ। ਸੋ ਤੁਸੀਂ ਕੋਟਿੰਗਾਂ ਜਿੰਨੀਆਂ ਮਰਜ਼ੀ ਐਡ ਕਰਾ ਲਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਕੋਈ ਵੀ ਬੰਦਾ ਕਹਿੰਦਾ ਜੀ ਦੋ ਪੇਅਰ ਬਣਵਾ ਦਿਓ, ਇੱਕ ਮੈਂ ਘਰ ਰੱਖ ਲਾਂ ਇੱਕ ਮੈਂ ਗੱਡੀ 'ਚ ਜਾਂ ਆਫਿਸ 'ਚ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ 1-1-905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਪਕੜਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਕੁਇਕ ਨੰਬਰ ਜੀ, 905-460-8888-905-460-8888।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਇਹ ਸਨ ਰਾਜਨ ਜੀ, ਚੁਗਲੀ ਦੀ ਗੱਲ ਤੁਹਾਨੂੰ ਸੁਣਾਉਣੀ ਹੈ ਬਾਈ ਜੀ, ਮਨਜੀਤ ਤੌਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਲਮ ਦੇ ਤੁਹਾਡੀ ਵਿਨੀਪੈਗ ਤੋਂ ਕਿੰਗਰਾ ਸਾਹਿਬ, ਜਿਹਨਾਂ ਦੇ ਬਹੁਤ ਸਾਰੇ ਗੀਤਾਂ ਦੇ ਵਿੱਚ ਜਾਂ ਰਾਜਵੀਰ ਜਬੰਧਾ ਉਹਨਾਂ ਦੇ ਗੀਤਾਂ ਦੇ ਵਿੱਚ ਤਾਂ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੀ ਹੋਏਗਾ। ਸੋ ਮਾਣਕ ਸਾਹਿਬ ਦੇ ਵੀ ਕਿਆ ਬਾਤ ਆ, ਕਮਾਲ। ਸੋ ਕਿੰਗਰਾ ਸਾਹਿਬ ਤੁਹਾਡੀ ਕਲਮ ਨੂੰ ਸਲਿਊਟ ਆ ਸਰ, ਬਹੁਤ ਬਹੁਤ ਧੰਨਵਾਦ। ਸੋ ਜਿੰਨੇ ਵੀ ਮਿੱਤਰ ਦੋਸਤ, ਕਿੱਕੂ ਪਰਵਿੰਦਰ ਬਹੁਤ ਅੱਛੇ ਆਰਟਿਸਟ ਨੇ, ਪੇਂਟਿੰਗ ਬਹੁਤ ਕਮਾਲ ਦੀ ਕਰਦੇ ਇਸ ਟਾਈਮ ਵੈਨਕੂਵਰ ਦੇ ਵਿੱਚ ਨੇ ਇਹ। ਸੋ ਵਾਟਰ ਪੇਂਟਿੰਗ ਦੇ ਵਿੱਚ ਬਹੁਤ ਵੱਡਾ ਨਾਮ ਆ, ਬਹੁਤ ਥੋੜ੍ਹੇ ਆਰਟਿਸਟ ਨੇ ਪੰਜਾਬ ਦੇ ਵਿੱਚੋਂ ਜੇਕਰ ਦੇਖਿਆ ਜਾਵੇ ਜਿਹੜੇ ਵਾਟਰ ਪੇਂਟਿੰਗ ਕਰਦੇ ਆ। ਤੁਸੀਂ ਵੀ ਆਪਣੀ ਕੋਈ ਤਸਵੀਰ ਬਣਾਉਣੀ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ, ਨੰਬਰ ਮੇਰੇ ਤੋਂ ਐਨੀ ਟਾਈਮ ਲੈ ਲਿਓ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਲਓ ਚੁਗਲੀ ਦੀ ਗੱਲਬਾਤ ਕਰਦੇ ਹਾਂ। ਜਿਵੇਂ ਮੱਠਾ ਮਗ ਦਾ ਹਾਰ ਆ ਏ, ਇਹਦਾ ਚਸਕਾ ਬੜਾ ਨਿਆਰਾ ਏ, ਸਾਰੀ ਦੁਨੀਆਂ ਇੱਕ ਪਾਸੇ, ਸਾਰੀ ਦੁਨੀਆਂ ਇੱਕ ਪਾਸੇ, ਚੁਗਲੀ ਦਾ ਬੜਾ ਨਜ਼ਾਰਾ ਏ, ਛਾਂ ਨਹੀਂ ਲੱਗਦੀ, ਧੁੱਪ ਨਹੀਂ ਲੱਗਦੀ, ਛਾਂ ਨਹੀਂ ਲੱਗਦੀ, ਧੁੱਪ ਨਹੀਂ ਲੱਗਦੀ, ਕੋਈ ਗੱਲ ਬੇਤੁੱਕ ਨਹੀਂ ਲੱਗਦੀ, ਕੋਈ ਵੀ ਗੱਲ ਐਂ ਨਹੀਂ ਲੱਗਦੀ ਵੀ ਬੇਤੁਕੀ ਆ ਇਹ, ਛਾਂ ਨਹੀਂ ਲੱਗਦੀ, ਧੁੱਪ ਨਹੀਂ ਲੱਗਦੀ, ਕੋਈ ਗੱਲ ਬੇਤੁੱਕ ਨਹੀਂ ਲੱਗਦੀ, ਜੇਕਰ ਚੁਗਲੀ ਚੱਲਦੀ ਹੋਵੇ ਖਾਲੀ ਢਿੱਡ ਨੂੰ ਭੁੱਖ ਨਹੀਂ ਲੱਗਦੀ। ਜੇ ਚੁਗਲੀ ਚੱਲਦੀ ਹੈ ਫਿਰ ਬੰਦਾ ਭੁੱਖਾ ਵੀ ਸੁਣੀ ਜਾਂਦਾ ਗੱਲਾਂ ਬਾਤਾਂ, ਖਾਲੀ ਢਿੱਡ ਨੂੰ ਭੁੱਖ ਵੀ ਨਹੀਂ ਲੱਗਦੀ ਹੈਗੀ। ਛਾਂ ਨਹੀਂ ਲੱਗਦੀ, ਧੁੱਪ ਨਹੀਂ ਲੱਗਦੀ, ਕੋਈ ਗੱਲ ਬੇਤੁੱਕ ਨਹੀਂ ਲੱਗਦੀ, ਜੇਕਰ ਚੁਗਲੀ ਚੱਲਦੀ ਹੋਵੇ ਖਾਲੀ ਢਿੱਡ ਨੂੰ ਭੁੱਖ ਨਹੀਂ ਲੱਗਦੀ, ਕੋਈ ਦੁੱਖ ਤਕਲੀਫ ਨਹੀਂ ਇੱਥੇ ਆਉਂਦੀ, ਕੋਈ ਦੁੱਖ ਤਕਲੀਫ ਨਹੀਂ ਇੱਥੇ ਆਉਂਦੀ, ਭੁੱਲਦਾ ਆਲਮ ਸਾਰਾ ਏ, ਚੁਗਲੀ ਦਾ ਬੜਾ ਨਜ਼ਾਰਾ ਏ। ਜਿਹੜੇ ਬੰਦੇ ਚੁਗਲੀ ਕਰਦੇ ਆ ਨਾ ਉਹਨਾਂ ਦੇ ਲਈ ਬੜਾ ਅੱਛਾ, ਚੁਗਲੀ ਦਾ ਬੜਾ ਨਜ਼ਾਰਾ ਏ, ਉਹਨਾਂ ਨੂੰ ਫਿਰ ਨਜ਼ਾਰਾ ਆਉਂਦਾ ਚੁਗਲੀ ਕਰਕੇ, ਕੋਈ ਭੁੱਖ ਭੱਖ ਨਹੀਂ ਲੱਗਦੀ ਹੈਗੀ, ਕੋਈ ਟੈਨਸ਼ਨ ਨਹੀਂ ਹੈਗਾ। ਖੱਟਾ ਮਿੱਠਾ ਫੋਕਾ ਹੁੰਦਾ, ਮਿਰਚ ਮਸਾਲਾ ਚੋਖਾ ਹੁੰਦਾ, ਐਂ ਕਰਾਰਾ, ਜਿਵੇਂ ਕਹਿੰਦਾ ਨਾ ਗੋਲ ਗੱਪਿਆਂ ਦਾ ਪਾਣੀ ਮੈਂ ਕਰਾਰਾ ਜਿਹਾ ਕਰਕੇ, ਖੱਟਾ ਮਿੱਠਾ ਫੋਕਾ ਹੁੰਦਾ, ਮਿਰਚ ਮਸਾਲਾ ਚੋਖਾ ਹੁੰਦਾ, ਗੱਲ ਦੀ ਪੂਰੀ ਗੁਲੇਲ ਬਣਾਉਣ ਦਾ ਚੁਗਲਖੋਰ ਕੋਲ ਮੌਕਾ ਹੁੰਦਾ, ਇਹਨੂੰ ਮਿੱਤਰਾ ਇਉਂ ਨਾ ਜਾਣੀ, ਬੜਾ ਮਸਾਲਾ ਭਾਰ ਆਏ, ਚੁਗਲੀ ਦਾ ਬੜਾ ਨਜ਼ਾਰਾ ਏ। ਕੋਈ ਕੋਰਸ ਡਿਗਰੀ ਨਹੀਂ ਏ, ਚੁਗਲੀ ਕਰਨ ਲਈ ਕੋਈ ਕੋਰਸ ਨਹੀਂ ਚਾਹੀਦਾ, ਕੋਈ ਡਿਗਰੀ ਨਹੀਂ ਚਾਹੀਦੀ ਹੈ, ਕੋਈ ਕੋਰਸ ਡਿਗਰੀ ਨਹੀਂ ਏ, ਬੈਂਗ ਬਲ ਤੇ ਟਿਬਰੀ ਨਹੀਂ ਏ, ਚੁਗਲ ਵੇਲੇ ਦਾ ਇੱਕੋ ਹੀ ਨੇਮ ਏ ਆਪਣਾ, ਕੋਈ ਜਿਗਰੀ ਨਹੀਂ ਹੈ। ਜਿਹੜੇ ਬੰਦੇ ਨਾਲ ਖਾ ਲਿਆ ਤੁਸੀਂ ਉਹਦੀ ਵੀ ਚੁਗਲੀ ਕਰ ਦਿੰਦੇ, ਕਈ ਵਾਰ ਤੁਸੀਂ ਜਿੱਥੋਂ ਬੈਠ ਕੇ ਆਏ ਹੋ ਤੁਸੀਂ ਪਿੱਠ ਘੁਮਾਈ ਨਹੀਂ ਤਾਂ ਤੁਹਾਡੀ ਚੁਗਲੀ ਕੀਤੀ ਨਹੀਂ ਹੈ, ਕੋਈ ਕਿਸੇ ਦਾ ਕੋਈ ਜਿਗਰੀ ਨਹੀਂ ਹੈ ਇਸ ਮਾਮਲੇ ਦੇ ਵਿੱਚ। ਕੋਈ ਕੋਰਸ ਡਿਗਰੀ ਨਹੀਂ ਹੈ, ਬਿੰਗ ਬਲ ਤੇ ਢਿਬਰੀ ਨਹੀਂ ਹੈ, ਚੁਗਲ ਵੇਲੇ ਦਾ ਇੱਕੋ ਨੇਮ ਹੈ, ਆਪਣਾ ਕੋਈ ਜਿਗਰੀ ਨਹੀਂ ਹੈ। ਇਸ ਦੁਨੀਆਂ ਦੇ ਕੋਨੇ ਨੁੱਕਰ, ਇਸ ਦੁਨੀਆਂ ਦੇ ਕੋਨੇ ਨੁੱਕਰ ਹਰ ਥਾਂ ਇਹਦਾ ਪਸਾਰਾ ਏ, ਚੁਗਲੀ ਦਾ ਬੜਾ ਨਜ਼ਾਰਾ ਏ। ਉਗਦਾ ਸੂਰਜ ਬੁੱਝ ਨਹੀਂ ਜਾਂਦਾ, ਉਗਦਾ ਸੂਰਜ ਬੁੱਝ ਨਹੀਂ ਜਾਂਦਾ, ਚੁਗਲੀਆਂ ਦੇ ਨਾਲ ਉੱਡ ਨਹੀਂ ਜਾਂਦਾ। ਬਸ ਦਿਲਾਂ 'ਚ ਵੈਰ ਵਿਰੋਧ ਨਹੀਂ ਚਾਹੀਦਾ, ਬਸ ਦਿਲਾਂ 'ਚ ਵੈਰ ਵਿਰੋਧ ਨਹੀਂ ਚਾਹੀਦਾ, ਫਿਰ ਕਿਸੇ ਦਾ ਕੁਝ ਨਹੀਂ ਜਾਂਦਾ। ਐਵੇਂ ਫਿਰ ਕਿਸੇ ਦਾ ਕੀ ਜਾਣਾ ਸੀ, ਚੁਗਲੀ ਪੈਂਦਾ ਕਹਿੰਦਾ ਕਾਰੀ ਲਈ ਦਿਲ 'ਚ ਵੈਰ ਨਹੀਂ ਰੱਖਣਾ ਹੈ। ਉੱਡਦਾ ਸੂਰਜ, ਉੱਗਦਾ ਸੂਰਜ ਬੁੱਝ ਨਹੀਂ ਜਾਂਦਾ, ਚੁਗਲੀਆਂ ਦੇ ਨਾਲ ਉੱਡ ਨਹੀਂ ਜਾਂਦਾ, ਬਸ ਦਿਲਾਂ 'ਚ ਵੈਰ ਵਿਰੋਧ ਨਹੀਂ ਚਾਹੀਦਾ, ਫਿਰ ਕਿਸੇ ਦਾ ਕੁਝ ਨਹੀਂ ਜਾਂਦਾ। ਚੁਗਲਖੋਰ ਦੀ ਪੰਡ ਨੂੰ ਪੁੱਛੋ ਸਿਰ ਦਾ ਬੋਝ ਕਿੰਨਾ ਭਾਰਾ ਏ, ਜਿਹੜਾ ਬੰਦਾ ਚੁਗਲਖੋਰ ਹੈ ਉਹਦੀ ਪੰਡ ਨੂੰ ਪੁੱਛੋ ਵੀ ਸਿਰ ਦਾ ਬੋਝ ਕਿੰਨਾ ਭਾਰਾ ਏ, ਜਿਵੇਂ ਮੱਠਾ ਮਗਦਾ ਹਾਰਾ ਏ, ਜਿਵੇਂ ਮੱਠਾ ਮਗਦਾ ਹਾਰਾ ਏ, ਇਹਦਾ ਚਸਕਾ ਬੜਾ ਨਜ਼ਾਰੇ, ਸਾਰੀ ਦੁਨੀਆਂ ਇੱਕ ਪਾਸੇ, ਚੁਗਲੀ ਦਾ ਬੜਾ ਨਜ਼ਾਰਾ ਏ। ਚੁਗਲਖੋਰ ਨਹੀਂ ਚੁਗਲੀਆਂ ਬਾਜ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ। ਨਾਗਪਾਲ ਸਾਹਿਬ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ। ਅੱਛਾ ਨਾਗਪਾਲ ਸਾਹਿਬ, ਤੁਸੀਂ ਇਹ ਦੱਸੋ ਕਿ ਬਹੁਤ ਸਾਰੇ ਮਿੱਤਰ ਦੋਸਤ ਨੇ ਜਿਹੜੇ ਉਹ ਅਲੱਗ ਅਲੱਗ ਥਾਵਾਂ ਤੋਂ ਵੀ ਉਹਨਾਂ ਨੂੰ ਇਹ, ਤੁਸੀਂ ਪਹਿਲੇ ਤਾਂ ਹੈ ਨਹੀਂ ਗਿਆ ਕਿ ਜਿਹੜੇ ਨਾ ਤਾਂ ਤੁਸੀਂ ਆਪਣੀ ਗ੍ਰਾਂਟ ਜੇਬ 'ਚੋਂ ਦੇਣੀ ਆ, ਅਤੇ ਤੁਸੀਂ ਤਾਂ ਸਿਰਫ ਅਪਲਾਈ ਕਰਕੇ ਜਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਕੇ ਗੌਰਮੈਂਟ ਤੋਂ ਗ੍ਰਾਂਟ ਲੈ ਕੇ ਦਿੰਦੇ ਹੋ, ਇੱਕ ਤਾਂ ਬੰਦਾ ਤੁਹਾਨੂੰ ਕਿਉਂ ਚੂਜ਼ ਕਰੇ, ਤੁਹਾਡੇ ਨਾਲ ਹੀ ਗੱਲਬਾਤ ਕਿਉਂ ਕਰੇ, ਕੀ ਫਰਕ ਆ ਤੁਹਾਡੇ ਅਤੇ ਹੋਰਾਂ ਦੇ ਵਿੱਚ। ਦੂਜੀ ਗੱਲ ਕਿ ਤੁਹਾਡੀ ਫੀਸ ਬੜੀ ਵਾਜਿਬ ਆ, ਮੈਂ ਹਮੇਸ਼ਾ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਕਿ ਕੇਕਰਾ ਸਾਹਿਬ ਮੈਨੂੰ ਕਾਲ ਕਰ ਰਿਹਾ ਵਿਨੀਪੈਗ ਤੋਂ, ਅਤੇ ਪਲੀਜ਼ ਮੈਨੂੰ ਹਜੇ ਕਾਲ ਨਾ ਕਰੋ ਜੀ, ਹਜੇ ਕਿਉਂਕਿ ਰੇਡੀਓ 'ਤੇ ਆ, ਮੈਂ ਚੱਕ ਨਹੀਂ ਸਕਾਂਗਾ ਕੇਕਰਾ ਸਾਹਿਬ ਤੁਹਾਡੀ ਕਾਲ। ਅਤੇ ਜੇ ਤੁਸੀਂ ਕਾਲ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ 905-564-6444 ਆ, 905-564-6444 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ। ਕੇਕਰਾ ਸਾਹਿਬ ਮੈਂ ਸੈਲਫੋਨ ਨਹੀਂ ਚੱਕ ਸਕਾਂਗਾ ਕਿਉਂਕਿ ਲਾਈਵ ਕੀਤਾ ਹੋਇਆ ਜੀ, ਤੁਸੀਂ ਮੈਨੂੰ ਸਟੂਡੀਓ ਦੇ ਵਿੱਚ 905-564-6444 'ਤੇ ਕਾਲ ਕਰ ਸਕਦੇ ਹੋ। ਅੱਛਾ ਮੈਂ ਗੱਲ ਨਾਗਪਾਲ ਸਾਹਿਬ ਤੁਹਾਡੇ ਨਾਲ ਕਰ ਰਿਹਾ ਸੀ ਕਿ ਤੁਹਾਡੀ ਫੀਸ ਬੜੀ ਵਾਜਬ ਜੀ ਆ, $199 ਜਾਂ $499 ਆ, ਫਿਰ ਤੁਹਾਨੂੰ ਕੀ ਫਾਇਦਾ ਇਹਦੇ ਵਿੱਚ, ਮੱਥਾ ਬਾਹਲਾ ਮਾਰਨਾ ਪੈਂਦਾ, ਦੱਸੋ ਥੋੜ੍ਹਾ ਜਿਹਾ ਮੈਨੂੰ ਇਹਦੇ ਬਾਰੇ।
5: ਹਾਂਜੀ, ਲਾਈਕ ਇਸਮੇ ਬਿਲਕੁਲ ਸਹੀ ਕਹਿ ਰਹੇ ਆ, ਹਮਾਰਾ ਫਾਇਦਾ ਚੀਟੀ ਜਿੱਤਣਾ ਹੈ, ਪਰ ਆਪਕਾ ਫਾਇਦਾ ਹਾਥੀ ਜਿੱਤਣਾ ਹੈ, ਹਾਥੀ ਵੀ ਸਫੇਦ ਹਾਥੀ ਜਿੱਤਣਾ। ਹਮ ਆਪਣੀ ਗੁੱਲਕ ਪੇ ਨਜ਼ਰ ਰੱਖਤੇ ਹਮੇ ਆਪਕੀ ਫੰਡਿੰਗ ਪੇ ਨਜ਼ਰ ਨਹੀਂ ਹੈ, ਮੀਠੀ ਬਾਤ ਹਮ ਕਰਤੇ ਨਹੀਂ। ਅਬ ਇਸਮੇ ਇਗਜ਼ਾਮਪਲ ਕੇ ਸਾਥ ਆਪਕੋ ਬਤਾਤਾ ਹੂੰ ਮੈਂ। ਸੈਟਰਡੇ ਕੋ ਹਮਾਰੇ ਆਫਿਸ ਮੇ ਇੱਕ ਕਪਲ ਆਇਆ, ਰਿਟਾਇਰਡ ਥੇ ਵੋ, ਤੋ ਕਹਿਤੇ ਕਿ ਹਮਨੇ ਆਪਕਾ ਰੇਡੀਓ ਪੇ ਸੁਨਾ, ਆਪਕੇ ਪ੍ਰੋਗਰਾਮ ਪੇ ਸੁਨਾ, ਤੋ ਵੋ ਆਏ ਫਿਰ ਮਿਲਨੇ, ਤੋ ਉਨ੍ਹੋਂਨੇ ਬੋਲਾ ਹਮ ਕਿਸੀ ਸੇ ਜੈਸੇ ਹਮਾਰੀ ਫਾਈਲ ਚੈੱਕ ਕਰ ਲੋ, ਹਮ ਕਿਸੀ ਸੇ ਔਰ ਸੇ ਕਰਵਾ ਰਹੇ ਕਾਮ, ਹੈ ਨਾ, ਲੇਕਿਨ ਹਮ ਆਪਸੇ ਸੈਕਿੰਡ ਓਪੀਨੀਅਨ ਲੈਣੇ ਆਏ ਹੈ। ਤੋ ਜਸਟ ਇਮੇਜਿਨ, ਜਬ ਸਿਮਰਨ ਉਨ੍ਹਾਂ ਕੀ ਫਾਈਲ ਖੋਲੀ ਤੋ ਉਸਮੇ ਉਨ ਦੋਨੋਂ ਕੋ ਐਡਮਿਸ਼ਨ ਕਰਾ ਰੱਖਾ ਥਾ, ਬਟ ਫੈਮਿਲੀ ਆਫ ਟੂ ਮੇ ਏਕ ਬੰਦੇ ਕੋ ਕਰਨੇ ਪੇ ਵੀ ਉਤਨੀ ਫੰਡਿੰਗ ਆਤੀ ਹੈ, ਦੋ ਕੋ ਪੜ੍ਹਨੇ ਪੇ ਵੀ ਉਤਨੀ ਫੰਡਿੰਗ ਆਤੀ ਹੈ, ਤੋ ਦੋ ਦੋ ਪੜ੍ਹੇ। ਆਂਟੀ ਸਮਝਦਾਰ ਥੀ, ਉਨ੍ਹਾਂ ਨੇ ਇਹ ਪੁਆਇੰਟ ਪਕੜ ਲਿਆ, ਫਿਰ ਹਮਾਰੇ ਸਾਥ ਰਿਟਰਨ ਹੋ ਗਿਆ ਰਾਈਟ ਅਵੇ। ਓਨੈਸਟੀ ਸੇ ਕਾਮ ਕਰਤੇ ਹੈ, ਟਾਈਮ ਲੱਗਤਾ ਥਾ ਟੋਨੇ ਮੇ, ਲੇਕਿਨ ਅਬ ਸੈੱਟ ਹੋ ਗਿਆ ਤੋ ਹਿਲਾ ਨਹੀਂ ਸਕਤਾ। ਤੋ ਇਸ ਲਈ ਅਬ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰੇ, ਸਕਿੱਲ ਹਾਸਿਲ ਕਰੇ, 30 ਸੇ ਲੈ ਕੇ 100,000 ਕੀ ਫੰਡਿੰਗ ਹਾਸਿਲ ਕਰੇ। ਗਵਰਨਮੈਂਟ ਆਪਕੋ ਪੈਸਾ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਵਾਈਲ ਯੂ ਆਰ ਸਟੱਡੀਇੰਗ, ਔਰ ਆਪਕੋ ਯੇ ਅਮਾਊਂਟ ਲਾਈਕ ਦੋ ਇੰਸਟਾਲਮੈਂਟ ਮੇ ਆਪਕੇ ਖਾਤੇ ਮੇ ਡਾਇਰੈਕਟ ਆਤਾ, ਮੇਰੇ ਖਾਤੇ ਮੇ ਨਹੀਂ ਆਤਾ। ਆਜ ਕੀ ਡੇਟ ਮੇ ਇਸ ਅਮਾਊਂਟ ਮੇ ਆਧਾ ਪੈਸਾ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ, ਕੋਈ ਏਜ ਲਿਮਿਟ ਨਹੀਂ ਹੈ, ਆਪ 50 ਕੇ ਹੈ, 70 ਕੇ ਹੈ, 30 ਕੇ, ਡਜ਼ਨਟ ਮੈਟਰ, ਔਰ ਇਸਮੇ ਕੋਈ ਕ੍ਰੈਡਿਟ ਚੈੱਕ ਵੀ ਨਹੀਂ ਹੋਤਾ। ਔਰ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ, ਕਿਤਨੀ, $199 ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਗ੍ਰੋਸ ਉਤਨਾ ਹੈ, ਲੇਕਿਨ ਸਾਰਾ ਆਏਗਾ ਆਪਕੋ ਕਬ ਸੇ, 1 ਅਗਸਤ ਕੇ ਬਾਅਦ। ਰੋਲ ਕਰੇ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਐਂਡ ਸਿਰਫ ਅਗਰ ਆਪਕੀ ਇਨਕਮ ਕਮ ਕਮ ਕਮ ਹੈ $70,000 ਸੇ, ਤੋ ਹੀ ਆਪ ਮੈਂ ਕਾਲ ਕਰੇ, ਕਿਉਂਕਿ ਤਭੀ ਆਪਕੋ ਇਸਕਾ ਫਾਇਦਾ ਹੈ।
1: ਤੁਸੀਂ ਹੋਲਡ ਕਰ ਲਿਓ ਅਤੇ ਨੰਬਰ ਜ਼ਰੂਰ ਦੇ ਦਿਓ ਤਾਂ ਕਿ ਜਿਹੜੀ ਕਾਲਸ ਨੇ ਉਹ ਤੁਹਾਨੂੰ ਆਉਣੀਆਂ ਸ਼ੁਰੂ ਹੋਣ, ਤਾਂ ਕਿ ਤੁਸੀਂ, ਤੁਹਾਡਾ ਜਿਹੜਾ ਸਟਾਫ ਆ ਪੂਰਾ ਬਿਜ਼ੀ ਹੋਣਾ ਜੀ, ਉਹ ਦੱਸਣ ਕਿ ਭਾਈ ਕਿਹਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਆ। ਸੋ ਨੰਬਰ ਇੱਕ ਵਾਰ 437-264-3175, ਇਹਨਾਂ ਦਾ ਨੰਬਰ ਇੱਕ ਵਾਰ ਤੁਸੀਂ ਵੀ ਦੇ ਦਿਓ ਸਰ।
5: ਹਾਂਜੀ, ਨੰਬਰ ਹੈ ਜੀ 437-264-3175। ਸੋਖੇ ਜੇ ਕੋਰਸਿਸ ਨੇ, ਫੁੱਲੀ ਆਨਲਾਈਨ ਨੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਹੈਗੀ, ਹੁਣੇ ਕਾਲ ਕਰੋ 437-264-3175।
1: ਤੁਸੀਂ ਹੋਲਡ ਕਰ ਲਿਓ, ਮੈਂ ਹੋਰ ਵੀ 2-4 ਸਵਾਲ ਮੇਰੇ ਹੈਗੇ ਆ ਮਨ ਦੇ ਵਿੱਚ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। 437-264-3175 ਇਹਨਾਂ ਦਾ ਨੰਬਰ ਆ ਯੂਨੀਗਲੋਬਲ ਦਾ, ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਕਿੰਗਰਾ ਸਾਹਿਬ ਮੇਰੇ ਖਿਆਲ ਵਿਨੀਪੈਗ ਤੋਂ ਸਾਡੇ ਨਾਲ ਆ ਚੁੱਕੇ ਆ, ਬਹੁਤ ਅੱਛੇ ਗੀਤਕਾਰ ਵੀ ਹੈ। ਕਿੰਗਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
6: ਸਤਿ ਸ਼੍ਰੀ ਅਕਾਲ ਜੀ, ਸਾਰਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਸੀਂ ਬਾਈ ਜੀ ਚੁਗਲ ਬੰਦੇ ਦੀ ਗੱਲ ਕਰਦੇ ਸੀ, ਚੁਗਲੀ ਦੀ ਗੱਲ ਕਰਦੇ ਸੀ
1: ਜੀ,
6: ਤੇ ਮੈਂ ਕਿਹਾ ਚਲੋ ਚੁਗਲ ਬੰਦੇ ਦੀ ਨਿਸ਼ਾਨੀ ਦੱਸ ਦਈਏ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਚੁਗਲ ਬੰਦਾ ਆ, ਚੁਗਲ ਬੰਦਾ ਲੋਕਾਂ ਨੂੰ ਦੂਰੋਂ ਪਤਾ ਲੱਗ ਜਾਇਆ ਕਰੇ।
1: ਅੱਛਾ ਬਿਲਕੁਲ, ਇਹ ਤਾਂ ਜ਼ਰੂਰੀ ਆ, ਤੇ ਨਾਲੇ ਤੁਹਾਡੀ ਜ਼ਬਾਨੇ ਤੇ, ਕਿਉਂਕਿ ਐਡੇ ਤੁਸੀਂ ਮਹਾਨ ਆਰਟਿਸਟਾਂ ਦੇ ਵਿੱਚੋਂ ਵਿਚਰੇ ਹੋ, ਆਪ ਤੁਸੀਂ ਇੱਕ ਆਰਟਿਸਟ ਹੋ, ਤੇ ਮੇਨ ਵੱਡੀ ਗੱਲ ਆ ਕਿ ਮੈਂ ਸੋਚਦਾ ਸੀ ਕਿ ਫੇਸਬੁੱਕ ਤੇ ਯਾਰ ਲਾਈਵ ਕਰੀਏ ਨਾ ਕਰੀਏ, ਪਰ ਫੇਸਬੁੱਕ ਤੇ ਲਾਈਵ ਕਰਨ ਦਾ ਫਾਇਦਾ ਦੇਖੋ ਵੀ ਕਿੱਥੇ ਤੱਕ ਵਿਨੀਪੈਗ ਤੱਕ ਆਵਾਜ਼ ਪਹੁੰਚਦੀ ਹੈ ਜੀ।
6: ਬਿਲਕੁਲ ਬਿਲਕੁਲ ਜੀ ਬਿਲਕੁਲ
1: ਜੀ ਜੀ ਸਰ। ਅੱਛਾ ਨਿਸ਼ਾਨੀ ਦੱਸੋ ਫਿਰ।
6: ਹਾਂ ਜੀ, ਕਹਿੰਦਾ ਆਸਾ ਪਾਸਾ ਵੇਖੂ ਜਦੋਂ ਗੱਲ ਕਰੂਗਾ, ਆਸਾ ਪਾਸਾ ਵੇਖੂ ਜਦੋਂ ਗੱਲ ਕਰੂਗਾ, ਤਿਲਕੇ ਜ਼ਬਾਨ ਵਿੱਚੋਂ ਵਿੱਚ ਡਰੂਗਾ, ਹਵਾ ਰੁੱਖ ਬਦਲੇ ਜਾਂ ਪੂਛ ਝੰਡੇ ਦੀ ਪੱਕੀ ਨਿਸ਼ਾਨੀ ਹੈ ਚੁਗਲ ਬੰਦੇ ਦੀ। ਕਹਿੰਦਾ ਬਾਰ ਬਾਰ ਇੱਕੋ ਗੱਲ ਗੱਲ ਨੂੰ ਦੁਹਰਾਊਗਾ, ਮੱਛਦੀ ਦੇ ਉੱਤੇ ਜਦੋਂ ਤੇਲ ਪਾਊਗਾ, ਨਿਗਾਹ ਨਾਲੇ ਰੱਖੂ ਬੋਲ ਤੱਤੇ ਠੰਡੇ ਦੀ ਪੱਕੀ ਨਿਸ਼ਾਨੀ ਹੈ ਚੁਗਲ ਬੰਦੇ ਦੀ।
1: ਕਿਆ ਬਾਤ ਆ, ਕਿਆ ਬਾਤ ਆ, ਨਿਸ਼ਾਨੀ ਪੱਕੀ।
6: ਹਾਂਜੀ, ਤੇ ਕਹਿੰਦਾ ਆਪੇ ਆਖੂ ਆਪਾਂ ਕੀ ਲੈਣਾ ਹੈ ਬੋਲ ਕੇ, ਨਾਲੇ ਤਾਂ ਕਹਿ ਦੂਗਾ ਵੀ ਆਪਾਂ ਬੋਲ ਕੇ ਕੀ ਲੈਣਾ, ਆਪੇ ਆਖੂ ਆਪਾਂ ਕੀ ਲੈਣਾ ਹੈ ਬੋਲ ਕੇ, ਚੁੱਪ ਵੱਟ ਜਾਊ ਸਾਰਾ ਭੇਦ ਖੋਲ ਕੇ, ਖੰਭਾਂ ਤੇ ਬਣਾਉਂਦਾ ਡਾਰ ਦੁੱਖ ਵੰਡੇ ਦੀ ਪੱਕੀ ਨਿਸ਼ਾਨੀ ਹੈ ਚੁਗਲ ਗੰਡੇ।
1: ਕਿਆ ਬਾਤ ਆ, ਕਿਆ ਬਾਤ।
6: ਕਹਿੰਦਾ ਉੱਤੋਂ ਮਿੱਠਾ ਅੰਦਰੋਂ ਜ਼ਹਿਰ ਵਰਗਾ, ਰਹਿਣ ਦੇਵੇ ਕਦੇ ਨਾ ਕਿਸੇ ਦਾ ਪਰਦਾ, ਤਿੱਖਾ ਜਾਣੀ ਤੇਜ ਕੋਈ ਧਾਰ ਖੰਡੇ ਦੀ ਪੱਕੀ ਨਿਸ਼ਾਨੀ ਹੈ ਚੁਗਲ ਬੰਦੇ।
1: ਕਿਆ ਬਾਤ ਆ, ਕਿਆ ਬਾਤ।
6: ਕਹਿੰਦਾ ਮੂੰਹ ਉੱਤੇ ਸਦਾ ਹੀ ਸਲਾਵੇ ਕਿੰਗਰੇ, ਪਿੱਠ ਪਿੱਛੇ ਪੁੱਠੇ ਤਵੇ ਲਾਵੇ ਕਿੰਗਰੇ, ਕੰਮਿਆਂ ਨੇ ਖੱਟੀ ਖਾਵੇ ਇਸੇ ਧੰਦੇ ਦੀ ਪੱਕੀ ਨਿਸ਼ਾਨੀ ਹੈ ਚੁਗਲ ਬੰਦੇ।
1: ਕਿਆ ਬਾਤ ਆ, ਵਾਹ ਵਾਹ ਵਾਹ ਵਾਹ ਕਿੰਗਰ ਸਾਹਿਬ, ਵਾਹ ਕਿਆ ਬਾਤ ਆ, ਕਮਾਲ ਕਰਤੀ ਤੁਸੀਂ, ਨਹਿਲੇ ਤੇ ਦਿਲਾਂ ਮਾਰਤਾ। ਸੋ ਨਿਸ਼ਾਨੀਆਂ ਪੱਕੀਆਂ ਦੱਸਤੀਆਂ ਕਿ ਬਹੁਤ ਕਮਾਲ ਦੀ ਤੁਹਾਡੀ ਕਲਮ ਆ। ਅੱਛਾ ਕਿੰਗਰ ਸਾਹਿਬ, ਜਿਵੇਂ ਬਾਈ ਰਾਜਵੀਰ ਬੰਦੇ, ਉਹਨਾਂ ਨਾਲ ਤੁਹਾਡਾ ਬੜਾ ਪਿਆਰ ਸੀ, ਤੁਹਾਡੇ ਗੀਤਾਂ ਨੂੰ ਵੀ ਉਹਨਾਂ ਨੇ ਆਵਾਜ਼ਾਂ ਦਿੱਤੀਆਂ ਨੇ, ਤੇ ਕੋਈ ਹੋਰ ਗੀਤ ਸੀ ਤੁਹਾਡੇ ਕੋਲ ਜਿਹੜਾ ਉਹਨਾਂ ਨੇ ਰਿਕਾਰਡ ਕਰਾਇਆ ਹੋਵੇ, ਹਜੇ ਆਉਣਾ ਹੋਵੇ, ਜਾਂ ਉਹ ਕਹਿੰਦੇ ਹੁਣ?
6: ਨਹੀਂ, ਗੀਤਾਂ ਉਹਨਾਂ ਕੋਲ ਬਹੁਤ ਸੀ, ਪਰ ਮੈਨੂੰ ਲੱਗਦਾ ਉਹ ਡੱਬ ਹੁਣ ਰਹਿ ਗਏ, ਮਿਊਜ਼ਿਕ ਤਾਂ ਬਣਿਆ ਸੀ ਪਰ ਡੱਬ ਹੁਣ ਰਹਿ ਗਏ ਗਾਣੇ।
1: ਅੱਛਾ, ਗੀਤ ਉਹਨਾਂ ਕੋਲ ਸੀਗੇ।
6: ਹਾਂਜੀ, ਤੇ ਹੁਣ ਨਵੇਂ ਗਾਣੇ ਕਾਫੀ ਆਪਣੇ ਰਣਜੀਤ ਬਾਵੇ ਦੀ ਆਵਾਜ਼ ਚ ਆਉਣਗੇ।
1: ਅੱਛਾ, ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ ਨਵੇਂ ਗੀਤ ਕਦੋਂ ਤੱਕ ਆਸ ਰੱਖ ਸਕਦੇ ਆ?
6: ਬਸ ਅਗਸਤ ਦੇ ਵਿੱਚ ਮੇਰਾ ਖਿਆਲ ਜਿਹੜਾ ਟੂਰ ਸ਼ੁਰੂ ਹੋਣਾ, ਉਦੋਂ ਪਹਿਲਾਂ ਆ ਜਾਣਗੇ।
1: ਕੀ ਬਾਤ ਆ, ਸੋ ਕਿੰਗਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਫੇਸਬੁੱਕ ਦੇ ਜ਼ਰੀਏ ਜਦੋਂ ਆਪਾਂ ਲਾਈਵ ਹੋਏ ਤਾਂ ਉਦੋਂ ਉਹਨਾਂ ਨੇ ਨਾਲ ਦੀ ਨਾਲ ਉੱਥੋਂ ਜਿਹੜਾ ਹੈਗਾ ਜੀ ਜੁਆਇਨ ਕਰ ਲਿਆ। ਸੋ ਤੁਸੀਂ, ਅੱਛਾ ਹਰਜਿੰਦਰ ਭੈਣ ਜੀ ਵੀ ਕਹਿੰਦੇ, ਹਰਿੰਦਰ ਜੀ ਕਹਿੰਦੇ ਪੂਰੀ ਤਸਵੀਰ ਖਿੱਚ ਦਿੱਤੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਦੂਰ ਨੇੜੇ ਜਿੰਨੇ ਬੈਠੇ ਹੋ, ਤੇ ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਤੇ ਐਡਮਿੰਟਨ ਦੇ ਵਿੱਚ ਵੀ ਜੇ ਤੁਸੀਂ ਬੈਠੇ ਹੋ ਤਾਂ ਵੀ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਆ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਆ, ਤਾਂ ਮੁਸਕਾਨ ਦਿਓਲ ਹੋਣਾ ਦੇ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰ ਲਿਓ। ਆਪਣੇ ਬੱਚਿਆਂ ਦੀ RESP ਕਰਵਾਉਣੀ ਆ, ਜਾਂ ਫਿਰ ਬੱਚਿਆਂ ਦੀ ਪਰਮਾਨੈਂਟ ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਜਿਹਦੇ ਵਿੱਚ ਵੈਲਿਊ ਗਰੋ ਵੀ ਹੋਵੇ। ਸੋ ਤੁਸੀਂ ਜ਼ਰੂਰ 647-564-2733 'ਤੇ ਗੱਲਬਾਤ ਕਰ ਸਕਦੇ ਹੋ, 647-564-2733 'ਤੇ ਗੱਲਬਾਤ ਮੁਸਕਾਨ ਦਿਓਲ ਹੋਣਾ ਨਾਲ ਕਰ ਸਕਦੇ ਹੋ, ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਆ। ਸੋ ਸਾਡੇ ਨਾਲ ਜਿੱਥੇ ਮੇਰੇ ਨਾ ਇਹਨਾਂ ਨਾਲ ਸਵਾਲ, ਮੇਰੇ ਦੋ ਘਰ ਹੈਗੇ ਸੀਗੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਨਾਗਪਾਲ ਸਾਹਿਬ ਨਾਲ। ਨਾਗਪਾਲ ਸਾਹਿਬ, ਤੁਸੀਂ ਨਾਲ ਹੀ ਹੋ ਜੀ?
7: ਹਾਂਜੀ, ਨਾਲ ਹੀ ਹੈਗੇ।
1: ਅੱਛਾ, ਨਾਲ ਹੀ ਰਹਿਣਾ ਤੁਸੀਂ, ਜਿੱਥੇ ਬੰਦੇ ਨੂੰ ਪੈਸੇ ਆਉਂਦੇ ਹੋਣ ਤੇ ਬੰਦਾ ਨਾਲ ਜਾ ਹੀ ਨਹੀਂ ਸਕਦਾ ਕਿਤੇ, ਹੈ ਜੀ?
7: ਬਿਲਕੁਲ ਜੀ, ਲੋਕ ਤਾਂ ਲੋਕੋਂ ਕੋ ਅਸਿਸਟ ਕਰ ਪਾਏ ਇਸੇ ਬੜੀ ਫੀਸ ਕਿਆ।
1: ਅੱਛਾ, ਤੁਹਾਡੇ ਨਾ ਜਦੋਂ ਆਫਿਸ ਦੇ ਵਿੱਚ ਆਈਏ ਤਾਂ ਉੱਥੇ ਕਾਫੀ ਰਸ਼ ਹੁੰਦਾ, ਕਾਫੀ ਉੱਥੇ ਫੋਨ ਕਾਲਸ, ਤੁਹਾਡਾ ਸਟਾਫ ਪੂਰਾ ਬਿਜ਼ੀ ਹੁੰਦਾ। ਸੋ ਇੱਕ ਤਾਂ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੀ ਫੀਸ ਬਹੁਤ ਵਾਜਬ ਆ, ਇੱਕ ਪੈਸੇ ਬੰਦੇ ਦੇ ਅਕਾਊਂਟ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਮਿਲਣੇ ਆ, ਕਦੇ ਇੱਦਾਂ ਵੀ ਹੁੰਦਾ ਬੰਦਾ ਇਹ ਡਰ ਜਾਂਦਾ ਕਿ ਯਾਰ ਠੀਕ ਆ ਤੁਸੀਂ ਅਪਲਾਈ ਕਰ ਦੋਗੇ, ਗ੍ਰਾਂਟ ਵੀ ਆ ਜਾਊਗੀ, ਪਰ ਬੰਦਾ ਕਹਿੰਦਾ ਯਾਰ ਜੇ ਪਾਸ ਨਾ ਹੋਇਆ, ਨਾ ਸਮਝ ਲੱਗੀ, ਨਾ ਕੋਈ ਗੱਲਬਾਤ ਬਣੀ, ਫਿਰ ਸਾਰੇ ਹੀ ਨਾ ਕਿਤੇ ਕਾਲਜ ਦੀ ਫੀਸ ਫੂਸ ਕਹਿ ਦੇਣ ਵੀ ਲਿਆਓ ਜੀ ਵਾਪਸ ਕਰੋ, ਸਾਰਾ ਕੁਛ ਹੀ ਵਾਪਸ ਕਰੋ, ਉਹ ਤੋਂ ਡਰ ਜਾਂਦਾ। ਦੂਜਾ ਬੰਦਾ ਇਹ ਸੋਚ ਲੈਂਦਾ ਕਿ ਯਾਰ ਮੇਰੇ ਸਿਰ 'ਤੇ ਕਰਜ਼ਾ ਤਾਂ ਨਹੀਂ ਚੜ ਜੂਗਾ ਕਿਤੇ, ਮੈਂ ਕਰਜ਼ਾ ਚੱਕ ਕੇ ਮੈਂ ਕੱਲ੍ਹ ਨੂੰ ਕੋਈ ਗੱਡੀ ਲੈਣੀ ਹੈ ਜਾਂ ਕੁਛ ਹੋਰ ਲੈਣਾ, ਵੀ ਮੈਂ ਆਹ ਕੀ ਕਰਦਾ ਫਿਰੂੰਗਾ, ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸ ਦਿਓ।
7: ਕਰਜ਼ਾ ਜੋ ਹੈ ਵੋ ਆਪਸ਼ਨਲ ਹੈ, ਲੋਨ ਜੋ ਹੈ ਵੋ ਆਪਸ਼ਨਲ ਹੈ, ਐਂਡ ਹਮ 7 ਇਅਰਸ ਸੇ ਬਿਜ਼ਨਸ ਮੇ ਹੈ, ਬਹੁਤ ਸਾਰੇ ਕਲਾਇੰਟਸ ਕੋ ਅਸਿਸਟ ਕਰ ਚੁੱਕੇ ਹੈ, ਹਮ ਆਪਕੇ ਕਹਿਣੇ ਸੇ ਕਾਮ ਨਹੀਂ ਕਰੇਂਗੇ, ਆਪਣੇ ਕਹਿਣੇ ਸੇ, ਹਮ ਆਪਣਾ ਪ੍ਰੋਡਕਟ ਆਪਕੋ ਦੇਂਗੇ, ਆਪਕੀ ਅਗਰ ਆਪਕੀ ਰਿਕੁਆਇਰਮੈਂਟ ਜ਼ਿਆਦਾ ਆਪਕੋ ਪਹਿਲੇ ਹੀ ਹਾਥ ਜੋੜ ਦੇਂਗੇ, ਕੈਸੇ, ਹਮ ਆਪਕੋ ਦੇਂਗੇ 7 ਜਾਂ 8 ਪ੍ਰੋਗਰਾਮ ਜੋ ਆਨਲਾਈਨ ਹੈ, ਈਜ਼ੀ ਟੂ ਪਾਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ,
5: और उसमें हमारे इतने ही क्लाइंट्स, इनको बेसिक इंग्लिश आती है, 75 इयर्स के भी है, 30 इयर्स के भी है, घर के कंफर्ट से अटेंड कर रहे हैं, पास हो रहे हैं, फंडिंग हासिल कर चुके हैं, फंडिंग खर्च भी कर चुके हैं वो। अभी फोन आया, कहते हैं हमने हमारे को $60,000 आया है, तो बीस मेरा बच्चा लेगा, बड़ा बच्चा 20, छोटा बच्चा है, डिवाइड भी शुरू कर चुके लोग।
1: बिल्कुल गल थोड़ी सही है, मैंने भी एक परसनली फैमिली से उन्होंने भी अप्लाई किया, कहते जी असी साढ़े बच्चे ने कहता कि मैनू मम 5,000 चाहिए, मैं 3,000 चाहिए, तो मैं क्या भी तुम कहते चलो मैं तो पढ़ना ही हाँ, तो अच्छा वह कहते मैं इंटैलीजेंट ने हो ना, पढ़ दी क्लासा भी ला रहे हैं, तो कमाल मैं भी अच्छा, कहते साड़ी बहुत वीड्डी हैल्प होगी इस टाइम के खास तौर पर।
5: बिल्कुल यही बात है, आप स्किल हासिल करें, आप अकाउंटिंग सीखें, मैनेजमेंट के कोर्सेज सीखें, फुली ऑनलाइन कोर्सेज करें, एज लिमिट कुछ है नहीं, क्रेडिट चेक इसके अंदर होता नहीं है, गवर्नमेंट आपको फंडिंग दे रही है लिविंग एक्सपेंसेस कवर करने लगी, 30,000 to 100,000 की फंडिंग है, जिसका पोर्शन हाफ पोर्शन इज नॉन रिफंडेबल, टैक्स फ्री ग्रांट्स, फैमिली ऑफ फोर है तो अप टू 80,000 की फंडिंग बन जाती है उनको, जिसमें से $40,000 तो नॉन रिफंडेबल ग्रांट्स है, जो रेस्ट $40,000 है 0% पे ऑप्शनल लोन है। आप 1 अगस्त के बाद अगर ज्वाइन करेंगे सारा ही लोन है, ग्रांट्स गवर्नमेंट कट कर रही है, अभी इनरोल करें, इतने लोग की ऑलरेडी फायदा ले चुके हैं जी, साढ़े ऑफिस और प्रॉपर ऑफिस है, टीम होटल पे नहीं मिलते हम, कॉल करें, असेसमेंट कराएं, फीस काम होने के बाद आपने अपनी ईमानदारी देनी है, क्यों फंडिंग हमारे अकाउंट में आ रही है, नहीं आपके अकाउंट में सीधा आती है।
1: बिल्कुल, सो तुसी अकाउंट दे विच जदों फंडिंग तुहाडे कोल आ गई उदों बाद च 199 नूं देणे आ भाई जी। सो नवजोत भाई जी कहिंदे सति श्री अकाल भाई जी, फेसबुक दे जरिए साडे नाल जुड़े ने नवजोत सिंह फ्रॉम एडमिंटन जी, एडमिंटन वाले हो जी आया नूं सति श्री अकाल, बहुत बहुत धन्यवाद। अच्छा अच्छा क्या बात है यार, फेसबुक दे जरिए एडमिंटन तो वीर ते उधरों किंगरा साहब बड़े अच्छे लिखारी है जिहड़े, वो साडे विनीपेग तो जुड़े हुए आ, उधरों किको भाई जी हुणी वैनकूवर तो जुड़े हुए आ, उधर हरजिंदर भैन जी जी सानू विंडसर तो जुड़े हुए आ, मतलब वाह वाह क्या बात है, थैंक यू, बहुत बहुत सत्कार ਤੁਹਾਡਾ ਸਾਰਿਆਂ ਦਾ। ਕੱਲ੍ਹ ਨੂੰ ਵੀ ਆਪਾਂ 2 ਵਜੇ ਐਗਜੈਕਟਲੀ ਸ਼ੁਰੂ ਕਰਾਂਗੇ, ਲਾਈਵ ਕਰਿਆ ਕਰਾਂਗੇ ਫੇਸਬੁੱਕ 'ਤੇ, 2 ਵਜੇ ਵੀ ਆਪਾਂ ਲਾਈਵ ਕਰਕੇ, ਅਤੇ ਉਸ ਤੋਂ ਬਾਅਦ ਟਹਿਣਾ ਸਾਹਿਬ ਵੀ ਨਾਲ ਹੋਣਗੇ, ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਦੀ ਨਾਲ ਹੀ ਕੁਛ ਚੰਗੀਆਂ ਗੱਲਾਂ ਬਾਤਾਂ ਜ਼ਰੂਰ ਕਰਿਆ ਕਰਾਂਗੇ। ਬਹੁਤੀ ਵਾਰੀ ਨਾਗਪਾਲ ਸਾਹਿਬ ਇਹ ਹੁੰਦਾ ਵੀ ਅਸੀਂ ਨਾ ਪੈਸਾ ਕਮਾਉਣ ਦੇ ਚੱਕਰਾਂ 'ਚ ਸਿਹਤ ਗਵਾ ਲੈਂਦੇ ਹਾਂ ਆਪਦੀ, ਨਾ ਵੀ ਦਿਨ ਭਰ ਰਾਤ ਕੰਮ ਕਰੀ ਚੱਲੋ, ਭੱਜ ਨੱਠ ਕਰੀ ਚੱਲੋ, ਆਹ ਕਰ ਲਓ ਉਹ ਕਰ ਲਓ, ਸਿਹਤ ਬੰਦਾ ਨਾ ਟੈਨਸ਼ਨ ਪੈਸੇ ਦੇ ਚੱਕਰਾਂ ਦੇ ਵਿੱਚ ਸਿਹਤ ਗਵਾ ਲੈਂਦਾ, ਅਤੇ ਜਦੋਂ ਫਿਰ ਪੈਸਾ ਆ ਜਾਂਦਾ ਫਿਰ ਉਹੀ ਪੈਸਾ ਸਿਹਤ ਨੂੰ ਬਣਾਉਣ ਦੇ ਵਿੱਚ ਲਾ ਦਿੰਦਾ ਵੀ ਯਾਰ ਹੁਣ ਤਾਂ ਸਿਹਤ ਗਵਾਈ ਗਈ, ਹੁਣ ਇਹਦੇ 'ਤੇ ਪੈਸਾ ਫੇਰ ਲਾਈ ਚੱਲੋ। ਸੋ ਭਾਈ ਜੇਕਰ ਤੁਹਾਨੂੰ ਗ੍ਰਾਂਟ ਮਿਲਦੀ ਆ, ਗੌਰਮੈਂਟ ਗ੍ਰਾਂਟ ਤੁਹਾਨੂੰ ਦੇ ਰਹੀ ਆ, ਤੁਹਾਡੇ ਪੜ੍ਹਨ ਲਈ ਦੇ ਰਹੀ ਆ, ਤੁਸੀਂ 2-3 ਘੰਟੇ ਦੀਆਂ ਕਲਾਸਿਸ ਔਨਲਾਈਨ ਲਾਉਣੀਆਂ ਨੇ ਸ਼ਾਮ ਨੂੰ, ਅਤੇ ਤੁਹਾਨੂੰ $40,000-$60,000 ਜੇ ਮਿਲਦਾ ਤਾਂ ਲੈ ਲਓ। ਨੰਬਰ ਤੁਸੀਂ ਇੱਕ ਨੋਟ ਕਰ ਲਓ, ਇਹਨਾਂ ਨੂੰ ਕਾਲ ਕਰ ਲਓ, ਇਹਨਾਂ ਦਾ ਲੈਣਾ ਦੇਣਾ ਕੁਛ ਨਹੀਂ ਹੈ, ਕੋਈ ਇਹਨਾਂ ਦੇ ਅਕਾਊਂਟ 'ਚ ਪੈਸਾ ਨਹੀਂ ਆਉਣਾ, ਸਿਰਫ ਤੁਹਾਡੇ ਅਕਾਊਂਟ 'ਚ ਡਾਇਰੈਕਟ ਜਾਣਾ, ਉਹ ਤੋਂ ਬਾਅਦ ਇਹਨਾਂ ਨੂੰ $199 ਵਨ ਟਾਈਮ ਫੀਸ ਦੇਣੀ ਹੈ, ਇਹ ਹਰੇਕ ਮਹੀਨੇ ਨਹੀਂ ਹੈ, ਵਨ ਟਾਈਮ ਹੀ ਹੈ ਨਾ ਬਾਈ ਜੀ?
5: बिल्कुल जी, वन टाइम फीस है और एक एक प्रोग्राम की 199 है, एक की 499 है, काम होने के बाद आपने अपनी ईमानदारी देनी है, एक आसान है और एक बहुत आसान प्रोग्राम।
1: अच्छा डॉक्यूमेंट केड़े केड़े चाहिए, कई बार ये होता बंदा कहता यार मेरा क्रेडिट हिट हो जाऊगा, जिम्मे आप कोई चीज लैन जाने ना कितों, उत्थे वो कहंदे आ कि भाई तुहानू असीं लोन तो दे दिंदे जां तुहानू असीं ये चीज इन्ने महीने च पैसे वापस कर दिओ, पर तुहाडा क्रेडिट तो चेक होगा ना, क्रेडिट तो हिट हुंदा, फिर अगला कहता यार एवें थले ड्रॉप ना हो जाए वो स्कोर, वो दसो थोड़ा जा।
5: गवर्नमेंट आपको फंडिंग दे रही है, बैंक नहीं दे रहा, यहाँ पे नंबर वन। नंबर टू, क्रेडिट चेक इसके अंदर होता नहीं है, नो क्रेडिट चेक, और इसमें लाइक गवर्नमेंट आपको 30-90 डेज में फंडिंग आपके खाते में देती है, कोई एज लिमिट नहीं है, कोई कैच नहीं है इसके अंदर, गवर्नमेंट इतना पैसा बाहर भेजती है तब हमें लगता है ओके, जो हमें देती है लगता है कुछ कैच होगा,
1: एवरेज 60 डेज एवरेज 60 डेज ਦੇ ਵਿੱਚ। ਵਾਹ ਕੀ ਬਾਤ ਹੈ,
5: 30 ਮੈਂ ਆਪਣੇ ਆਪਕੇ ਫ੍ਰੈਂਡਸ ਕਾ ਲੇਕਿਨ ਆਪਕੇ ਫ੍ਰੈਂਡ ਲੱਗੀ ਥੇ ਨਾ,
1: ਉਹਨਾਂ ਦੇ ਪਹਿਲਾਂ ਆ ਗਏ ਜੀ। ਸੋ ਤੁਸੀਂ ਨੰਬਰ ਅਨਾਉਂਸ ਕਰ ਦਿਓ ਭਾਈ, ਜੇਕਰ ਤੁਸੀਂ ਵੀ ਇਸ ਟਾਈਮ ਪਾਰਟ ਟਾਈਮ ਕੋਰਸ ਕਰਨਾ ਚਾਹੁੰਦੇ ਹੋ, ਸ਼ਾਮ ਨੂੰ ਪੜ੍ਹਨਾ, ਤੁਸੀਂ ਕੋਈ ਵੀ ਕੰਮ ਕਰਦੇ ਹੋ ਕੰਮ ਨਾ ਛੱਡਿਓ, ਟਰੱਕ ਚਲਾਉਂਦੇ ਹੋ ਟਰੱਕ ਚਲਾਈ ਚੱਲੋ, ਸ਼ਾਮ ਨੂੰ ਤੁਸੀਂ ਇੱਥੇ ਸਟੱਡੀ ਆਪਣੀ ਘਰੇ ਆ ਕੇ ਜਾਂ ਆਨਲਾਈਨ ਜਾਂ ਕਿਤੇ ਵੀ ਬੈਠੇ ਟਰੱਕ 'ਤੇ ਵੀ ਕਰ ਸਕਦੇ ਹੋ। ਨੰਬਰ 437, ਹਾਂਜੀ ਬਾਈ ਜੀ ਨੰਬਰ ਤੁਸੀਂ ਵੀ ਦੇ ਦਿਓ, 264-3175 ਜੀ,
5: 437-264-3175 ਹੁਣੇ ਕਾਲ ਕਰੋ, 437-264-3175
1: ਬਹੁਤ ਬਹੁਤ ਧੰਨਵਾਦ, 437-264-3175 ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਹੁਣ ਸੁਣੋਗੇ ਦੇਸ਼ ਪ੍ਰਦੇਸ਼, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711

0: जी हाँ दोस्तों, और वीकेंड तो बाद ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਜੀ ਜੂਨ ਮਹੀਨੇ ਦੀ ਅੱਜ 8 ਤਰੀਕ ਹੈ ਔਰ ਦਿਨ ਹੈ ਸੋਮਵਾਰ। ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣਾ ਬੀਤਿਆ ਵੀਕਐਂਡ ਬੜਾ ਹੀ ਖੁਸ਼ਗਵਾਰ ਬਿਤਾਇਆ ਹੋਏਗਾ ਅਤੇ ਹੁਣ ਆਪਾਂ ਅਗਲੇ ਵੀਕ ਦੀ ਤਿਆਰੀਆਂ ਖਿੱਚ ਲਈਏ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹਾਂ। ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ 3 ਘੰਟੇ ਦੇ ਸਾਥ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ 1 ਘੰਟੇ ਦਾ ਹੋਏਗਾ ਅਤੇ 2 ਘੰਟੇ ਸਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਣਗੇ। ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ, ਜਦੋਂ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਸੁਣਦੇ ਹੋ, ਲਾਈਵ ਪ੍ਰੋਗਰਾਮ ਚੱਲਦੇ ਨੇ। ਸਟੂਡੀਓ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040, 416-477-2040। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਆਪਣੇ ਫੋਨ ਤੋਂ ਹੀ, ਚਾਹੇ ਤੁਹਾਡਾ ਲੈਂਡਲਾਈਨ ਫੋਨ ਹੈ, ਚਾਹੇ ਤੁਹਾਡਾ ਸੈੱਲ ਫੋਨ ਹੈ। ਅਤੇ ਨਾਲ ਹੀ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, www.desparadesh.tv.com ਜਾਂ ਫਿਰ www.desparadesh.radio.com। ਗੂਗਲ 'ਤੇ ਸਰਚ ਕਰੋਗੇ, ਵੈਬਸਾਈਟ 'ਤੇ ਸਾਡੇ ਪਹੁੰਚੋਗੇ, ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਵੀ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 3 ਘੰਟੇ ਦੇ ਲਈ।
0: ਇੱਕ ਹੋਰ ਬਿਊਟੀਫੁਲ ਡੇ, ਯਾਨੀ ਬਿਊਟੀਫੁਲ ਸੋਮਵਾਰ ਆਪਾਂ ਨੂੰ ਮਿਲਿਆ ਹੈਗਾ
1: ਜੀ।
0: ਔਰ ਬਾਹਰ ਬੜਾ ਹੀ ਸੋਹਣਾ ਮੌਸਮ ਅੱਜ, ਨਾ ਬਹੁਤੀ ਗਰਮੀ ਅਤੇ ਨਾ ਬਹੁਤੀ ਕਹਿੰਦੇ ਹੁੰਦੇ ਸਰਦੀ
1: ਜੀ,
0: ਵਿੱਚ ਵਿਚਾਲੇ ਜੇ ਨਾ ਕੂਲ ਜਿਹਾ ਦਿਨ ਹੈਗਾ ਟੈਂਪਰੇਚਰ ਵਾਈਜ਼, ਅਤੇ ਵੈਸੇ ਧੁੱਪ ਖਿਲੀ ਹੋਈ ਹੈ ਬਹੁਤ ਵਧੀਆ ਸਾਰਿਆਂ ਨੂੰ ਜੀ ਆਇਆਂ ਨੂੰ। ਅਤੇ ਸੋਮਵਾਰ ਦਾ ਦਿਨ ਹੈ ਅਤੇ ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ ਸਾਡਾ ਸਾਥ ਹੈ, ਲੇਕਿਨ 1 ਘੰਟਾ ਅਤੇ ਕੁਝ 10 ਮਿੰਟ ਆਪਾਂ ਲਾਉਣੇ ਹੁਣ, ਉਹ ਅਸੀਂ ਲਾਵਾਂਗੇ 4-5-10 ਵਜੇ।
1: ਬਿਲਕੁਲ ਹਾਂਜੀ,
0: ਲਓ ਫਿਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਆਸਰਾ ਲਈਏ, ਸ਼ੁਕਰਾਨਾ ਕਰਦੇ ਹੋਏ ਪ੍ਰੋਗਰਾਮ ਕਰਦੇ ਹਾਂ ਸ਼ੁਰੂ, ਅਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ।

0: देश प्रदेश प्राइम टाइम रेडियो नाल जुड़ चुकी हो एक बार फिर तजेंद्र सिंह सिद्धू वालों सारे जी नूं आओ तुहानूं इक समर टाइम हुंदा बहुत सारे घरां दे काम कराने हुंदे ने उन्हां विच मैं तुहानूं एक नाम दसदा बड़ा वधिया है रैब वेल्डिंग एंड फैब्रिकेशन इंक दी जानकारी दी है
1: जी
0: बड़ा सोहना काम करदे आ इह रेजिडेंशियल कमर्शियल ਅਤੇ ਕਨੇਡੀਅਨ ਬਿਲਡਿੰਗ ਬਿਊਰੋ ਤੋਂ ਸਰਟੀਫਾਈਡ ਨੇ
1: ਜੀ
0: ਕਿਉਂਕਿ ਅੱਜ ਕੱਲ੍ਹ ਜਿਵੇਂ ਆਪਾਂ ਦੇਖਦੇ ਹਾਂ ਨਾ ਘਰਾਂ 'ਚ ਚੋਰੀਆਂ ਬਹੁਤ ਹੁੰਦੀਆਂ ਨਾ
1: ਹਾਂਜੀ
0: ਤੂੰ ਆਪਣੇ ਘਰ ਦੇ ਮੂਹਰੇ ਗੇਟ ਲਵਾਓ ਅਤੇ ਫੈਂਸ ਲਵਾ ਲਓ ਗੇਟ ਰਾਤ ਨੂੰ ਲੋਕ ਰੱਖੋ ਅਤੇ ਫਿਰ ਉਹਦੇ ਨਾਲ ਥੋੜ੍ਹਾ ਜਿਹੀ ਸਿਕਿਉਰਿਟੀ ਰਹਿੰਦੀ ਆ
1: ਹਾਂਜੀ
0: ਇਹ ਖਾਸ ਕਰਕੇ ਨਾ ਕਸਟਮ ਗੇਟ ਤਿਆਰ ਕਰਦੇ ਨੇ ਵੱਡਿਆਂ ਡਰਾਈਵੇ ਦੇ ਘਰ ਦੀ ਪੂਰੀ ਐਨ ਟੋਕ ਖੜ ਦਿੰਦੇ ਰੈ ਬਿਲਡਿੰਗ ਵਾਲੇ ਡਿਜ਼ਾਈਨਰ ਫੈਂਸੀ ਗੇਟ ਲਾਉਂਦੇ ਨੇ ਜਿਹਨੂੰ ਲੋਕ ਵੀ ਲੱਗਦਾ ਇਸ ਤੋਂ ਇਲਾਵਾ ਕੈਨਪੀ ਜਿਹੜੀਆਂ ਹੋਣੀਆਂ ਨਾ ਉਹ ਵੀ ਇਹ ਬਣਾਉਂਦੇ ਨੇ ਕਸਟਮ ਮੈਟਲ ਰੇਲਿੰਗ ਵੀ ਲਾਉਂਦੇ ਨੇ
1: ਜੀ
0: ਔਰ ਔਨ ਸਾਈਡ ਕੋਈ ਬਿਲਡਿੰਗ ਦਾ ਕੰਮ ਹੈਗਾ ਉਹ ਵੀ ਕਰ ਦਿੰਦੇ ਨੇ ਬੀਮ ਹੋ ਗਏ ਪੋਸਟ ਹੋ ਗਏ ਅੱਛਾ ਇਹਨਾਂ ਦੀ ਇੱਕ ਹੋਰ ਬਹੁਤ ਮਸ਼ਹੂਰ ਅੱਜ ਕੱਲ੍ਹ ਚੇਨ ਲਾਈਨ ਫੈਂਸਿੰਗ
1: ਹਾਂਜੀ
0: ਲੋਕ ਕਰਾਉਂਦੇ ਨੇ ਇਹ ਵੀ ਲੋਹੇ ਦੀ ਹੁੰਦੀ ਆ ਅਤੇ ਇਹ ਵੀ ਕਰਵਾ ਸਕਦਾ ਤੁਸੀਂ ਇਨ ਸਾਈਡ ਕਰਵਾਉਣੀ ਆ ਜਾਂ ਹਾਊਸ ਦੇ ਅੰਦਰ ਜਿਵੇਂ ਸਟੇਅਰਸ ਹੋ ਗਈਆਂ
1: ਹਾਂਜੀ
0: ਉੱਤੇ ਮੋਨੋ ਸਟ੍ਰੈਂਜਰ ਹੈ ਨਾ ਇਹ ਵੀ ਕਰਦੇ ਨੇ ਇਨ ਸਾਈਡ ਵੀ ਜਿਹੜੀਆਂ ਹੁੰਦੀਆਂ ਆਪਣੇ ਜਿਹੜੀਆਂ ਪੌੜੀਆਂ ਹੁੰਦੀਆਂ ਬਾਹਰ ਹੈ ਨਾ
1: ਹਾਂਜੀ
0: ਫੈਬਰੀਕੇਸ਼ਨ ਵੀ ਕਰ ਦਿੰਦੇ ਨੇ ਬਿਲਡ ਰਿਪੇਅਰ ਵੀ ਕੀਤਾ ਜਾਂਦਾ ਕੰਮ ਇਸ ਕੰਮ ਦੇ ਵਿੱਚ ਮਾਹਰ ਨੇ

0: ਠੀਕ ਹੈ ਜੀ, ਲਗਾ ਦਿੰਦੇ ਹਾਂ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ।
1: ਮੈਂ ਕਿਹਾ ਪਤਾ ਨਹੀਂ ਕਹਿੰਦੇ ਇਹ ਮੈਂ ਕਿਹਾ ਕਹਿੰਦੇ ਆਏ ਨਹੀਂ ਕਹਿੰਦੇ ਮੈਂ ਆਹ ਗੀਤ ਸੁਣਨਾ ਉਸ ਤਰ੍ਹਾਂ ਬਿਆਨ ਕਰਦੇ।
0: ਹਾਂਜੀ ਹਾਂਜੀ
1: ਚਲੋ ਇਹ ਨਹੀਂ ਕੋਈ। ਅੱਛਾ ਰੈਬ ਬਿਲਡਿੰਗ ਦਾ ਨੰਬਰ ਮੈਂ ਹੋਰ ਤੁਹਾਨੂੰ ਦੇ ਦਿਆਂ, ਰੈਬ ਬਿਲਡਿੰਗ ਐਂਡ ਫੈਬਰੀਕੇਸ਼ਨ। ਅੱਛਾ ਜਿਹੜੀ ਕਸ਼ਮੀਰ ਉਹਦੇ ਸਮੇਂ ਦੀ ਬਿਹਤਰੀਨ ਫਿਲਮ ਸੀਗੀ,
0: ਗਾਣੇ ਵੀ ਆਈ ਥਿੰਕ ਸਾਰੇ ਬਹੁਤ ਪਿਆਰੇ, ਬਹੁਤ ਪਿਆਰੇ ਗਾਣੇ। ਸ਼ਮੀ ਕਪੂਰ
1: ਸਾਹਿਬ ਸੀ ਇਹਦੇ ਵਿੱਚ।
0: ਹਾਂਜੀ
1: ਸ਼ਰਮੀਲਾ ਡਿਗੋਰ ਜੀ। ਅੱਛਾ ਮੈਂ ਅੱਗੇ ਜਾ ਕੇ ਤੁਹਾਨੂੰ ਜਾਣਕਾਰੀ ਦਿਆਂਗਾ, ਤੁਸੀਂ ਲੈ ਲਓ ਇੱਕ ਆਪਣਾ ਟੀਮ ਸਿੱਧੂ।
0: ਹਾਂਜੀ ਹਾਂਜੀ ਬਿਲਕੁਲ, ਟੀਮ ਸਿੱਧੂ ਦੀ ਜਾਣਕਾਰੀ ਮੈਂ ਦੇ ਦਿਆਂ। ਜੇ ਤੁਸੀਂ ਆਪਣੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਤਾਂ ਇਹ ਬਹੁਤ ਹੀ ਵਧੀਆ ਇੱਕ ਸੁਨਹਿਰੀ ਮੌਕਾ ਆ। ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ, ਬਹੁਤ ਹੀ ਕਮਾਲ ਦਾ ਹੀ ਇੰਟਰਸੈਕਸ਼ਨ ਹੈਗੀ ਹੈ ਗੋਰ ਰੋਡ ਐਂਡ ਬੇਫੀਲਡ ਦੀ, ਬਹੁਤ ਸੋਹਣੀ ਲੋਕੇਸ਼ਨ ਹੈ। ਅਤੇ ਇੱਥੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਨਵੇਂ ਟਾਊਨ ਹਾਊਸਿਸ ਸੈਮੀ ਡਿਟੈਚ ਐਂਡ ਡਿਟੈਚਡ ਘਰ ਤਿਆਰ ਹੋਣੇ ਆ 2027 ਅਤੇ 28 ਦੇ ਵਿੱਚ। ਇਹ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਨੇ, ਚਾਹੇ ਤੁਸੀਂ ਟਾਊਨ ਹਾਊਸਿਸ ਦੇਖ ਰਹੇ ਹੋ ਆਪਣੇ ਰਹਿਣ ਦੇ ਲਈ, ਚਾਹੇ ਸੈਮੀ ਡਿਟੈਚ ਜਾਂ ਤੁਸੀਂ ਡਿਟੈਚਡ ਘਰ ਲਾਈਕ ਕਰਦੇ ਹੋ, ਤਾਂ 2500 ਨਵੇਂ ਘਰ ਬਣਨੇ ਨੇ 2500। ਅਤੇ ਇਹ ਅਗਲੇ 2 ਸਾਲਾਂ ਦੇ ਵਿੱਚ ਬਣ ਜਾਣੇ ਨੇ। ਟ੍ਰੈਡੀਸ਼ਨਲ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੇ ਵਿੱਚ ਕਾਫੀ ਵੱਡਾ ਬੈਕਯਾਰਡ ਵੀ ਹੋਏਗਾ ਅਨਫਿਨਿਸ਼ਡ ਬੇਸਮੈਂਟ ਦੇ ਨਾਲ। $7 ਲੱਖ ਦੀ ਰੇਂਜ ਵਿੱਚ ਇਹ ਘਰ ਆ ਰਹੇ ਨੇ। ਸੈਮੀ ਡਿਟੈਚਡ ਘਰ $8 ਲੱਖ ਦੀ ਰੇਂਜ ਵਿੱਚ ਹੋਣਗੇ। ਅਤੇ ਸਭ ਤੋਂ ਖਾਸ ਜਿਹੜੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਇਹ $9 ਲੱਖ ਦੀ ਰੇਂਜ ਵਿੱਚ ਤਿਆਰ ਹੋਣੇ ਆ। ਅਤੇ ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਆਪਣਾ ਲਈ ਇੱਕ ਬੈਸਟ ਲੋਟ ਦੇਖ ਰਹੇ ਹੋ, ਮਤਲਬ ਕਿ ਤੁਹਾਨੂੰ ਬੈਸਟ ਲੋਕੇਸ਼ਨ ਦੇ ਵਿੱਚ ਆਪਣਾ ਘਰ ਮਿਲੇ, ਤਾਂ ਉਹਦੇ ਲਈ ਜਲਦ ਤੋਂ ਜਲਦ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰ ਲਓ। ਸੰਪਰਕ ਕਰਨ ਦੇ ਲਈ ਨੰਬਰ ਹੈ 416-302-0016, 416-302-0016 ਦੇ ਉੱਪਰ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ। ਕਾਲ, ਟੈਕਸਟ, ਵਟਸਐਪ ਤੋਂ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਨੂੰ ਰੀਚ ਆਊਟ ਕਰ ਲੈਣਗੇ। 416-302-0016 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ।
1: ਅੱਛਾ ਵੀਕਐਂਡ ਦੇ ਉੱਤੇ ਨਾ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਵਰਲਡ ਵਾਈਡ, ਪੀਸ ਦਾ ਵੀ, ਇਰਾਨ ਅਤੇ ਜਿਹੜੇ ਇਜ਼ਰਾਇਲ ਦੇ ਉੱਤੇ ਦੁਬਾਰਾ ਫਿਰ ਇਰਾਨ ਨੇ ਹਮਲੇ ਕੀਤੇ ਨੇ।
0: ਹਾਂਜੀ ਹਾਂਜੀ,
1: ਕਿਉਂਕਿ ਜਿਹੜਾ ਇਰਾਨ ਵੀ ਟਿਕਦਾ ਨਹੀਂ ਹੈਗਾ, ਅਤੇ ਐਕਚੁਲੀ ਇਰਾਨ ਨਹੀਂ ਇਜ਼ਰਾਇਲ ਨਹੀਂ ਟਿਕਦਾ ਹੈ ਨਾ, ਤੇ ਉਹ ਫਿਰ ਪਹਿਲਾਂ ਹਮਲੇ ਕਰੀ ਜਾ ਰਿਹਾ ਮਿਡਲ ਈਸਟ ਦੇ ਹੋਰ ਦੇਸ਼ਾਂ ਦੇ ਵਿੱਚ ਕਾਫੀ ਹੈ, ਤੇ ਫਿਰ ਉਦੋਂ ਬਾਅਦ ਫਿਰ ਇਹਨਾਂ ਨੇ ਇਰਾਨ ਵਾਲਿਆਂ ਨੇ ਦੁਬਾਰਾ ਦਾਗੀਆਂ ਹੁਣ ਫਿਰ ਮਿਸਾਈਲਸ ਇਜ਼ਰਾਇਲ ਤੇ। ਜਿਹੜੇ ਪ੍ਰਾਪਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ ਉਹ ਨਾਲ ਦੀ ਨਾਲ ਹੀ ਆਪਾਂ ਬੜੀ ਜਲਦੀ ਡਾਕਟਰ ਕੁਲਦੀਪ ਨਾਲ ਗੱਲ ਕਰਾਂਗੇ, ਹੋਮਿਓਪੈਥੀ ਦੇ ਮਾਹਰ ਨੇ ਬਹੁਤ ਲੰਬੇ ਸਮੇਂ ਤੋਂ 45-46 ਸਾਲ ਹੋ ਗਏ ਉਹਨਾਂ ਨੂੰ
0: ਬਿਲਕੁਲ ਬਿਲਕੁਲ,
1: ਤੇ ਬਹੁਤ ਸਾਰੇ ਲੋਕ ਇਹਨਾਂ ਤੋਂ ਫਾਇਦਾ ਉਠਾਉਂਦੇ ਨੇ, ਅੱਗੇ ਜਾ ਕੇ ਉਹਨਾਂ ਨਾਲ ਗੱਲ ਉਠਾਏਗੀ। ਪਰ ਮੈਂ ਥੋੜੀ ਜਿਹੀ ਗੱਲਬਾਤ ਕਰੀਏ ਕਾਕਰੋਚ ਪਾਰਟੀ ਦੀ, ਜਿਹੜੀ ਜਨਤਾ ਪਾਰਟੀ ਕਾਕਰੋਚ ਜਨਤਾ ਪਾਰਟੀ ਉਹਨਾਂ ਦੇਖਣ ਲਈ ਜਲ ਇਹ ਸੀ ਕਿ ਹਰ ਬੰਦਾ ਕਹੀ ਜਾਵੇ ਆਇਮ ਕਾਕਰੋਚ, ਆਇਮ ਕਾਕਰੋਚ ਯੰਗ ਬੋਇਜ਼ ਨੇ 18-19-20 ਸਾਲ ਦੇ ਨਾ, ਆਕਾਸ਼ ਵਿੱਚ ਚੰਗਾ ਹੋਇਆ ਉਹਨਾਂ ਦਾ
0: ਹਾਂਜੀ ਕਾਫੀ ਜ਼ਿਆਦਾ
1: ਬਹੁਤ ਦਿੱਲੀ ਦੇ ਵਿੱਚ, ਪਰ ਜਿਹੜਾ ਮੀਡੀਆ ਵਾ ਗੋਦੀ ਮੀਡੀਆ ਨੂੰ ਕਹਿੰਦੇ ਹੈ ਨਾ, ਇੱਕ ਤਰਫ ਹੀ ਸਾਰਾ ਇੱਕੋ ਬੰਦੇ ਤੋਂ ਉਤਨਾ ਕਰਦੇ ਆ ਸਾਰੇ ਚੈਨਲ ਨੂੰ, ਉਹਨਾਂ ਨੇ ਕੁਛ ਵੀ ਨਹੀਂ ਦਿਖਾਇਆ, ਥੋੜੇ ਬੰਦੇ ਭੇਜੇ ਸੀ ਆਪਣੇ ਖਰਾ ਨਪਾਉਣ ਵਾਸਤੇ ਨਾ, ਪਰ ਜਿਹੜੇ ਸਿਆਣੇ ਬੱਚੇ ਸੀ ਉਹਨਾਂ ਨੇ ਇਹਨਾਂ ਨੂੰ ਹੋਲਡਿੰਗ ਕਰਕੇ ਕਹਿੰਦੇ ਬਾਹੋ ਤੁਹਾਡੀ ਲੋੜ ਨੇ ਇੱਥੇ ਪਾਈ ਜਾਂ ਵਾਪਸ ਚਲੇ ਜਾਓ ਨਾ, ਕਾਫੀ ਵੱਡਾ ਹੰਗਾਰਾ ਬਣਿਆ। ਤੇ ਹੁਣ ਬਾਕੀ ਦੇਖਦੇ ਹਾਂ, ਕਾਫੀ ਜਮ ਨੀਂਦਾਂ ਉੱਡ ਗਈਆਂ ਗਵਰਨਮੈਂਟ ਦੀਆਂ ਵੀ, ਤੇ ਯੂਥ ਤੋਂ ਅੱਗੇ ਆ ਜਾਂਦਾ ਨਾ,
0: ਬਿਲਕੁਲ ਸਹੀ ਗੱਲ,
1: ਜੈਂਜੀ ਕਹਿੰਦੇ ਉਹਨੂੰ, ਜੈਂਜੀ
0: ਜਿਹੜੇ ਕਿ ਮਤਲਬ ਕਿ ਹੁਣ ਅੱਜ ਕੱਲ ਦੇ ਬੌਂਡ ਨੇਗੇ ਉਹ ਜੈਂਜੀ ਉਹਨਾਂ ਨੂੰ ਕਹਿੰਦੇ ਆ।
1: ਵੈਰੀ ਗੁੱਡ, ਚਲੋ ਭਾਈ ਜੈਂਜੀ ਵੀ ਆਉਣੇ ਚਾਹੀਦੇ ਆ
0: ਡਿਫਰੈਂਟ ਡਿਫਰੈਂਟ ਜਨਰੇਸ਼ਨ ਨੂੰ, ਜਿਵੇਂ ਕਹਿੰਦੇ ਨੇ ਗੇ
1: ਕਹਿੰਦੇ ਨਾ ਭਾਈ, ਜਿਵੇਂ ਕਈ ਬੰਦਾ 80 ਸਾਲ ਦੇ ਵੀ ਹੁੰਦੇ ਵੀ ਹੁੰਦੇ ਛੱਡਦੇ ਨੀ ਕੁਰਸੀ ਜੱਫਾਂ ਵਾ ਕੇ ਹਨਾ ਗਿਆ ਕਹਿੰਦੇ ਆ, ਹੋਰ ਨੂੰ ਵੀ ਮੌਕਾ ਦੇ ਦਿਓ ਕਿਸੇ 25 ਸਾਲ ਵਾਲੇ ਨੂੰ, ਕੋਈ 30 ਸਾਲ ਵਾਲੇ, 35 ਸਾਲ ਵਾਲੇ ਨੂੰ।
0: ਹਾਂਜੀ ਹਾਂਜੀ
1: ਦੇਸ਼ ਪ੍ਰਦੇਸ਼ਾਂ ਤੋਂ ਚੜੇ ਹੋਣ ਜੀ,
0: ਬਿਲਕੁਲ ਜਿਹਨਾਂ ਦੇ ਬਰਥ ਹੋਏ ਨੇ 1997 ਤੋਂ ਬਾਅਦ ਵਾਲੇ ਨੇ ਉਹ ਜੈਨਜੀ ਵਾਲੀ ਕੈਟੇਗਰੀ ਚ ਆਉਂਦੇ ਨੇ ਗੇ, ਤੇ ਹੁਣ ਤਾਂ ਕਾਫੀ ਅੱਗੇ ਕਹਿ ਲੋ ਜੈਨ ਐਲਫਾ ਬੀਟਾ, ਹੁਣ ਅੱਜ ਕੱਲ ਵਾਲੇ ਉਹ ਐਲਫਾ ਬੀਟਾ ਦੇ ਵਿੱਚ ਆ ਰਹੇ ਨੇ, ਆਪਣੀ ਗੱਲ ਕਰਾਂ ਤਾਂ ਮੈਂ ਮਿਲੇਨੀਅਮਸ ਵਿੱਚ ਆਉਂਦੀ ਹਾਂ, ਜਿਹਨਾਂ ਦਾ ਬਰਥ 96 ਤੋਂ ਪਹਿਲਾਂ ਹੋਇਆ ਹੋਇਆ, 1980s ਤੋਂ 96 ਤੱਕ ਜਿਹਨਾਂ ਦਾ ਹੋਇਆ ਹੋਇਆ ਉਹ ਫਿਰ ਮਿਲੇਨੀਅਮਸ ਚ ਆਉਂਦੇ ਨੇ, ਉਸ ਤੋਂ ਪਹਿਲਾਂ ਵਾਲੇ ਜੈਨ ਐਕਸ ਵਿੱਚ ਆਉਂਦੇ ਨੇ, ਇੱਦਾਂ ਦਾ ਡਿਫਰੈਂਟ ਡਿਫਰੈਂਟ ਜਨਰੇਸ਼ਨ ਨੇ ਜਿਹਨਾਂ ਦੇ ਨਾਮ ਰੱਖੇ ਗਏ ਆ।
1: ਅੱਛਾ ਜੀ, ਜਿਹੜੇ ਪ੍ਰਾਹਮਣ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਮੈਂ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਹੈ ਤਾਂ ਮਨੂ ਸ਼ਰਮਾ ਔਰਾਂ ਦਾ ਨੰਬਰ ਦੇ ਦਿਆਂ, ਨੰਬਰ ਨੋਟ ਕਰ

0: 0289952952
1: जी
0: ਇਹ ਕਾਂ ਕਰਦੇ ਨੇ ਘਾਡੀ ਆਟੋ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਕਰਦੇ ਨੇ ਕਮਰਸ਼ੀਅਲ ਜਿਵੇਂ ਬਿਜ਼ਨਸ ਹੋ ਗਿਆ ਤੁਹਾਡਾ ਕੋਈ ਰੈਸਟੋਰੈਂਟ ਹੈਗਾ ਅਤੇ ਉਹ ਕਹਿੰਦੇ ਅਸੀਂ 35% ਡਿਸਕਾਊਂਟ ਦਿਆਂਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਹੈਗੇ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਫਿਰ ਹੋਰ ਵੀ ਚੋਖਾ ਡਿਸਕਾਊਂਟ ਮਿਲੇਗਾ 2899529532 ਅਤੇ 299-952-3532 ਟੈਲੀਫੋਨ ਨੰਬਰ ਹੈ ਅਤੇ ਅੱਗੇ ਕਾਲ ਆ ਰਹੀ ਸੀ ਲੇਕਿਨ ਉਹ ਫਲੈਸ਼ ਨਹੀਂ ਹੋ ਰਹੀ ਸੀ ਉੱਪਰ ਅਤੇ ਆਪਣੇ ਆਪ ਕੱਟੀ ਗਈ ਚਲੋ ਡਾਕਟਰ ਸਭ ਜੁੜ ਚੁੱਕੇ ਨੇ ਕੁਲਦੀਪ ਹੋਰੀ ਹੋਮਿਓਪੈਥੀ ਦੇ ਮਾਹਰ ਉਹਨਾਂ ਨੂੰ ਨਾਲ ਚੱਲ ਰਹੇ ਡਾਕਟਰ ਕੁਲਦੀਪ ਗੁੱਡ ਈਵਨਿੰਗ ਜੀ ਆਨੂੰ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੈਂ ਗਿਣੇ ਨੇ ਸਾਲ ਤਾਂ ਗਿਣਦੇ ਨਹੀਂ ਕਹਿੰਦੇ 45-46 ਸਾਲ ਤੋਂ ਉੱਤੇ ਹੋ ਗਏ
2: ਪਰੇਸ਼ਾਨ ਹੋ ਚੁੱਕੇ ਹੋ ਤੁਹਾਨੂੰ ਸੋਲੂਸ਼ਨ ਨਹੀਂ ਮਿਲੇਗਾ ਜਰੂਰ ਇੱਕ ਵਾਰੀ ਮੇਰੇ ਨਾਲ ਡਿਸਕਸ ਕਰੋ ਕਿਉਂਕਿ ਡਿਸਕਸ ਕਰਨ ਦੇ ਆਪਾਂ ਕੋਈ ਪੈਸੇ ਚਾਰਜ ਨਹੀਂ ਕਰਦੇ ਤੁਸੀਂ ਕੋਈ ਜਾਣਕਾਰੀ ਲੈਣੀ ਕੋਲੇਸਟ੍ਰੋਲ ਹੋ ਗਿਆ ਜਿਹੜੀ ਦਵਾਈਆਂ ਖਾ ਰਹੇ ਹੋ ਇਹਨੂੰ ਛੱਡਣਾ ਚਾਹੁੰਦੇ ਹੋ ਇਹ ਵੀ ਆਪਾਂ ਛੱਡਾ ਸਕਦੇ ਹਾਂ ਠੀਕ ਹੈ ਲੇਕਿਨ ਇੱਕ ਇਸਦਮ ਹੈਗਾ ਐਲਰਜੀ ਹੈਗੀ ਹੈ ਤੁਹਾਨੂੰ ਪੇਟ ਦਾ ਇਸ਼ੂ ਐਂਗਜ਼ਾਇਟੀ ਹੋ ਗਿਆ ਡਿਪਰੈਸ਼ਨ ਹੋ ਗਿਆ ਸਕਿਨ ਦੇ ਇਸ਼ੂ ਨੇ ਉਹ ਜਿਹੜੀਆਂ ਇਸ ਤਰ੍ਹਾਂ ਇਹ ਸਾਰੀਆਂ ਬਿਮਾਰੀਆਂ ਮੈਂ ਕਰਾਉਂਦੇ ਬਹੁਤ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਇਹਦਾ ਬਹੁਤ ਲੋਕ ਸਫ਼ਰ ਕਰਦੇ ਰਹਿੰਦੇ ਨੇ ਉਹ ਬੱਚਿਆਂ ਨੂੰ ਖਾਸ ਕਰ ਆਟੋਇਜ਼ਮ ਜਿਹੜੇ ਬੱਚੇ ਬੋਲਦੇ ਨੇ ਮੇਰੇ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਇਹਨਾਂ ਜਾਂ ਘੱਟ ਪ੍ਰੋਬਲਮ ਹੈ ਉਹਨਾਂ ਨੂੰ ਜਲਦੀ ਠੀਕ ਹੋ ਜਾਣੇ ਜਿਹੜੇ ਜ਼ਿਆਦਾ ਪ੍ਰੋਬਲਮ ਟਾਈਮ ਲੱਗਦਾ ਹੁਣ ਥੋੜ੍ਹੀ ਜਿਹੀ ਮੈਂ ਅੱਜ ਬਵਾਸੀਰ ਬਾਰੇ ਗੱਲ ਕਰਾਂਗਾ ਉਹ ਨਾ ਬਹੁਤ ਲੋਕ ਪਰੇਸ਼ਾਨ ਰਹੇ ਨੇ ਚਾਰ ਚਾਰ ਪੰਜ ਪੰਜ ਵਾਰੀ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਨੇ ਬਵਾਸੀਰ ਵਾਲੇ ਕੋਲ ਤੋ ਕੋਈ ਇਹਦਾ ਇਲਾਜ ਨਹੀਂ ਹੈਗਾ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਅੱਜ ਤੱਕ ਆਏ ਨੇ ਬਵਾਸੀਰ ਦੇ ਦੋ ਸਾਰੇ ਠੀਕ ਨੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇੰਟਰਨਲ ਔਰ ਐਕਸਟਰਨਲ ਇੰਟਰਨਲ ਜੇ ਤੁਸੀਂ ਪਹਿਲਾਂ ਆਪਣੀ ਕੇਅਰ ਨਹੀਂ ਕਰਦੇ ਹੈਗੇ ਉਹ ਅੰਦਰ ਹੋ ਜਾਂਦੀ ਹੈ ਉਹਦੇ ਨਾਲ ਫਿਰ ਤੁਹਾਡੇ ਖੂਨ ਆਏਗਾ ਜਲਨ ਹੋਏਗੀ ਪੇਨ ਹੋਏਗਾ ਐਕਸਟਰਨਲ ਜੇ ਹੈ ਫਿਰ ਇਹਨੂੰ ਬਾਹਰ ਆਪਣੇ ਤੁਹਾਡੇ ਮੌਕੇ ਜੇ ਬਣ ਜਾਂਦੇ ਨੇ ਉਹਦੇ ਸਵੈਲਿੰਗ ਹੋ ਜਾਂਦੀ ਹੈ ਇਹ ਐਕਸਟਰਨਲ ਹੁੰਦੀ ਹੈ ਬਲੱਡ ਆਏਗਾ ਕਿਸੇ ਨੂੰ ਵੀ ਬਵਾਸੀਰ ਦੀ ਪ੍ਰੋਬਲਮ ਹੈਗੀ ਹੈ ਦੇਖੋ ਸਭ ਤੋਂ ਬੜੀ ਚੀਜ਼ ਹੈ ਤੁਹਾਨੂੰ ਕੋਨਸਟੀਪੇਸ਼ਨ ਜਿਹਨੂੰ ਕਰਕੇ ਹੁੰਦੀ ਹੈ ਜਾਂ ਬਾਰ ਬਾਰ ਤੁਸੀਂ ਟੋਇਲਟ ਜਾਂਦੇ ਇਹਦੇ ਕਰਕੇ ਬਵਾਸੀਰ ਹੁੰਦੀ ਹੈ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਹੈ ਹੋਰ ਵੀ ਕੋਈ ਇਸ਼ੂ ਹੈਗਾ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ 6478005546487 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਔਰ ਕਿਹੜੀ ਹੋਮਿਓਪੈਥੀ ਪਾਓਗੇ ਤੁਸੀਂ ਹਰ ਜਗ੍ਹਾ ਮੇਰੀ ਵੀਡੀਓ ਦੇਖ ਸਕਦੇ ਹੋ ਕਿ ਟਿਕਟੋਕ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਹਰ ਜਗ੍ਹਾ ਮੇਰੀ ਵੀਡੀਓ ਦੇਖ ਸਕਦੇ ਹੋ
0: ਜੀ ਜੀ
2: ਥੈਂਕ ਯੂ ਸਤਿੰਦਰ ਜੀ ਥੈਂਕ ਯੂ ਵੈਰੀ ਮਚ
0: ਮਿਹਰਬਾਨੀ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਦਾ ਨੰਬਰ ਨੋਟ ਕਰੋ 6478180055 ਏਅਰਪੋਰਟ ਤੇ ਕੋਈ ਦੇ ਨੇੜੇ ਹੋਮ ਡਿਪੋ ਵਾਲੇ ਪਲਾਜ਼ੇ ਵਿੱਚ ਜਾ ਕੇ ਇਹਨਾਂ ਨੂੰ ਮਿਲ ਲਓ ਬੜਾ ਅੱਛਾ ਢੰਗ ਨਾਲ ਤੁਹਾਨੂੰ ਦਵਾਈਆਂ ਦੇਣਗੇ ਅਤੇ ਬਹੁਤ ਸਾਰੀਆਂ ਮੈਂ ਸੁਣਦਾ ਬਹੁਤ ਸਾਰੀਆਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਮਨਪ੍ਰੀਤ ਜਿਹੜੀਆਂ ਹੋਮਿਓਪੈਥੀ ਦੇ ਵਿੱਚ ਬੈਸਟ ਇਲਾਜ ਹੈ
1: ਜੋਰਡਨ ਸੰਧੂ ਦੀ ਆਵਾਜ਼ ਚ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਜੁੜੇ ਹੋਏ ਹੋ, ਸੋਮਵਾਰ ਦਾ ਦਿਨ ਹੈ, ਯਾਨੀ ਕਿ ਵੀਕਐਂਡ ਦੀ ਸ਼ੁਰੂਆਤ ਹੋ ਰਹੀ ਆ। ਹਾਂਜੀ, ਅਤੇ ਸ਼ਾਮ ਦਾ ਵਕਤ ਆ, ਅਤੇ ਖਾਣ ਪੀਣ ਦਾ ਵੀ ਦੱਸਦੇ ਤੁਹਾਨੂੰ ਕਿਤੇ ਕਿਤੇ ਜਾਣਾ ਕਿ ਕੀ ਸਪੈਸ਼ਲ ਲੱਗੇ ਨੇ, ਕੁਝ ਹੋਰ ਵੀ, ਗਰੋਸਰੀ ਵੀ ਖਤਮ ਹੋ ਸਕੀ, ਉਹ ਵੀ ਦੱਸਾਂਗੇ।
1: ਬਿਲਕੁਲ, ਪਰ ਉਸ ਤੋਂ ਪਹਿਲਾਂ ਸਿਟੀ ਆਫ ਬ੍ਰੈਂਪਟਨ ਦਾ ਇੱਕ ਮੈਸੇਜ ਦੇ ਦਿਆਂ ਤੁਹਾਨੂੰ। ਦੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣੀ ਸਿਟੀ ਨੂੰ ਪੂਰਾ ਸੇਫ, ਕਲੀਨ ਅਤੇ ਪੂਰਾ ਵੈਲਕਮਿੰਗ ਬਣਾ ਕੇ ਰੱਖੋ। ਅਤੇ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ, ਕੋਈ ਗੈਦਰਿੰਗਸ ਕਰਦੇ ਹੋ, ਅਤੇ ਸ਼ੋਰ ਸ਼ਰਾਬਾ ਘੱਟ ਰੱਖੋ ਜਿੰਨਾ ਜ਼ਿਆਦਾ ਹੋ ਸਕਦਾ, ਕਿਉਂਕਿ ਤੁਹਾਡੇ ਨੇਬਰਸ ਤੁਹਾਡੇ ਤੋਂ ਡਿਸਟਰਬ ਨਹੀਂ ਹੋਣੇ ਚਾਹੀਦੇ। ਜੇ ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਹੀਂ, ਫਿਰ ਓਬਵੀਅਸਲੀ ਗੱਲ ਹੈ ਕਿ ਸਿਟੀ ਨੂੰ ਵੀ ਕੋਈ ਪ੍ਰੋਬਲਮ ਨਹੀਂ। ਤਾਂ ਇਸ ਕਰਕੇ ਥੋੜ੍ਹੇ ਆਪਣੀ ਐਕਸੈਸਿਵ ਨੋਇਜ਼ ਨੂੰ ਥੋੜ੍ਹਾ ਜਿਹਾ ਘੱਟ ਰੱਖੋ, ਅਤੇ ਜਿੰਨੇ ਵੀ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਉਹਨਾਂ ਨੂੰ ਪੂਰਾ ਕਲੀਅਰ ਰੱਖੋ। ਰਾਤ ਦੇ ਟਾਈਮ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, 2 AM to 6 AM ਤੁਸੀਂ ਪਾਰਕਿੰਗ ਨਹੀਂ ਕਰ ਸਕਦੇ ਸਟਰੀਟ ਦੇ ਉੱਪਰ। ਅਤੇ ਉੱਦਾਂ ਵੀ ਜੇ ਦਿਨ ਦੇ ਟਾਈਮ ਵੀ ਦੇਖਿਆ ਜਾਵੇ ਤਾਂ 3 ਘੰਟੇ ਦੇ ਲਈ ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਹੋਈ ਹੈ। 3 ਘੰਟੇ ਤੋਂ ਜ਼ਿਆਦਾ ਤੁਸੀਂ ਆਪਣੀ ਗੱਡੀ ਇੱਕ ਜਗ੍ਹਾ 'ਤੇ ਖੜਾ ਕੇ ਰੱਖੋਗੇ ਤਾਂ ਫਿਰ ਤੁਹਾਨੂੰ ਟਿਕਟਸ ਮਿਲ ਸਕਦੀਆਂ ਨੇ। ਅਤੇ ਨਾਲ ਦੀ ਨਾਲ ਹੀ ਜਦੋਂ ਵੀ ਤੁਸੀਂ ਕੋਈ ਗੈਟ ਟੂਗੈਦਰਸ ਕਰਦੇ ਹੋ, ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਪ੍ਰੋਪਰਲੀ ਆਪਣੇ ਡਸਟਬਿਨਸ ਦੇ ਵਿੱਚ ਉਹ ਉਹਨਾਂ ਨੂੰ ਡਿਸਪੋਜ਼ ਕਰਿਆ ਕਰੋ। ਇੱਧਰ ਉੱਧਰ ਨਾ ਸੁੱਟੋ ਕਿਤੇ ਵੀ, ਕੋਈ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਜਾਂ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਅਤੇ ਉਹਨੂੰ ਜਿੰਨਾ ਜ਼ਿਆਦਾ ਹੋ ਸਕਦਾ ਸਾਫ਼ ਸੁਥਰਾ ਰੱਖੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਤੁਸੀਂ ਬਾਕੀ ਦੀ ਸਾਰੀ ਇਨਫੋਰਮੇਸ਼ਨ brampton.ca/bylaws ਦੇ ਉੱਪਰ ਜਾ ਕੇ ਦੇਖ ਸਕਦੇ ਹੋ। ਇਹਨਾਂ ਦੀ ਵੈਬਸਾਈਟ ਹੈ brampton.ca/bylaws। ਇੱਥੇ ਤੁਹਾਨੂੰ ਇੱਕ ਟਾਈਟਲ ਮਿਲੂਗਾ, ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ। ਅਤੇ ਇਹਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਆ ਕੇ ਦੇਖੋ। ਅਤੇ ਬਾਕੀ ਹੋਰ ਵੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਣੀ ਹੈ, ਕਿਉਂਕਿ ਫਾਈਨਸ ਵਗੈਰਾ ਕਾਫੀ ਇਨਕਰੀਜ਼ ਹੋਏ ਹੋਏ ਨੇ ਕਾਫੀ ਸਾਰੀਆਂ ਐਕਟੀਵਿਟੀਜ਼ ਦੇ ਵਿੱਚ। ਇਸ ਕਰਕੇ ਇਹਦਾ ਖਾਸ ਧਿਆਨ ਰੱਖੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇਹ ਮੈਸੇਜ ਪਹੁੰਚਾਇਆ ਜਾ ਰਿਹਾ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਗਿੱਲ ਸਵੀਟ ਦੀ ਫੈਕਟਰੀ ਦੀ ਮੈਂ ਜਾਣਕਾਰੀ ਦਿਆਂ, 100% ਸ਼ੁੱਧ ਵੈਜੀਟੇਰੀਅਨ ਭੋਜਨ ਉਹਨਾਂ ਦਾ। ਔਰ ਮੈਂ ਇੱਕ ਹੋਰ ਵੀ ਚੀਜ਼ ਦੇਖ ਰਿਹਾ ਮਨਪ੍ਰੀਤ, ਕਾਫੀ ਲੋਕ ਨਾ ਬਹੁਤ ਜ਼ਿਆਦਾ, ਆਈ ਡੋਂਟ ਨੋ ਕਿ ਮੈਂ ਮੇ ਬੀ ਮੇਰੀ ਹੋ ਸਕਦਾ ਕਿ ਵੈਜੀਆਂ ਨੂੰ ਜ਼ਿਆਦਾ ਝੁਕਾ ਲੋਕਾਂ ਦਾ ਜ਼ਿਆਦਾ ਹੋ ਰਿਹਾ।
1: ਹਾਂਜੀ,
0: ਗੋਰੇ ਵੀ ਕਾਫੀ ਖਾਣ ਲੱਗ ਗਏ ਆਪਣਾ ਵੈਜੀਟੇਰੀਅਨ ਫੂਡ,
1: ਬਿਲਕੁਲ ਹਾਂਜੀ,
0: ਸਬਜ਼ੀ ਸੁਬਜ਼ੀਆਂ ਇਹੋ ਜਿਹਾ ਕੁਛ ਨਾ, ਅਤੇ ਜਿਹੜੇ ਮੀਟ ਲਵਰ ਮੀਟ ਵੀ ਹੁਣ ਖਾਂਦੇ ਆ।
1: ਹਾਂਜੀ,
0: ਪਰ ਮੈਂ ਜੇ ਬਾਹਰੋਂ ਖਾਣਾ ਹੋਵੇ, ਮੈਂ ਖਾਸ ਕਰ ਇੰਡੀਅਨ ਖਾਣਾ ਹੋਵੇ ਨਾ,
1: ਹਾਂਜੀ,
0: ਫਿਰ ਮੈਂ 100% ਵੈਜੀਟੇਰੀਅਨ।
1: ਹਾਂਜੀ,
0: ਜੇ ਖਾਣਾ ਘਰੇ ਕੋਈ ਖਾਣਾ ਬਾਰਬੀ ਕਰਨਾ ਡਿਫਰੈਂਟ ਚੀਜ਼ ਆ। ਲਓ ਫਿਰ ਤੁਹਾਨੂੰ ਐਕਚੁਲੀ ਗਿੱਲ ਸਵੀਟ ਅਤੇ ਪਿਓਰ ਵੈਜੀਟੇਰੀਅਨ ਨੇ 6 locations ਆਪਣੇ ਇੱਥੇ ਹੈਗੀਆਂ, 5 ਚਲੋ ਫਰੈਸ਼ਕੋ ਦੇ ਵਿੱਚ ਆ, ਹੈੱਡ ਆਫਿਸ 2 Calgary ਨੇ ਉਹ ਵੱਖਰੀਆਂ ਨੇ, ਹੈੱਡ ਆਫਿਸ ਹੈਗਾ 2131 ਵਿਲੀਅਮਸ ਪਾਰਕ ਵਿੱਚ, ਨੰਬਰ 3905-799-2616। ਇਹਨਾਂ ਦਾ ਇੱਕ ਹੋਰ ਬੜੀ ਵਧੀਆ ਚੀਜ਼ ਆ, ਉਹ ਕਹਿੰਦੇ ਵੀ ਅਸੀਂ ਜਿਹੜੇ ਸਾਡੇ ਸਮੋਸੇ ਆ ਨਾ, ਅਸਲੀ ਸਵਾਦ ਤਾਂ ਉਹੀ ਆਪਾਂ ਲੁਧਿਆਣੇ ਨਹੀਂ ਸਿਖਾਉਂਦੇ ਹੁੰਦੇ, ਪਰੇ ਜਾ ਕੇ ਕਾਲਜ ਰੋਡ ਦੇ ਉੱਤੇ ਜਾ ਕੇ ਪਰੇ ਨਾ,
1: ਹਾਂਜੀ, ਉੱਥੇ ਹੁਣ ਵੀ
0: ਬਣਦੇ ਆ, ਬਹੁਤ ਵਧੀਆ। ਕਈ ਮੈਂ ਲਾਸਟ ਟਾਈਮ ਗਿਆ ਸੀਗਾ ਮੈਨੂੰ ਉੱਥੇ ਲੈ ਕੇ ਕਹਿੰਦੇ ਜੀ ਮੈਨੂੰ ਸਮੋਸੇ ਖਵਾ ਕੇ ਲਈ ਪਹਿਲਾਂ, ਹੈ ਨਾ, ਨਾਲ ਚਨੇ ਵੀ ਹੁੰਦੇ ਆ, ਉਹ ਕਾਫੀ ਮਸ਼ਹੂਰ ਨੇ, ਪੁਰਾਣੇ
1: ਕਾਫੀ ਪੁਰਾਣੇ,
0: ਪਰ ਉਹ ਚੀਜ਼ ਪਤਾ ਜਿਹੜੇ ਹੈਂਡ ਮੇਡ ਸਮੋਸੇ ਹੁੰਦੇ ਆ ਉਹਦਾ ਆਪਣਾ ਹੀ ਇੱਕ ਮਜ਼ਾ,
1: ਬਿਲਕੁਲ ਸਹੀ ਗੱਲ, ਹਾਂਜੀ,
0: ਮਸ਼ੀਨੀ ਜਿਹੜੇ ਹੋਰ ਤਰ੍ਹਾਂ ਦੇ ਹੋ ਜਾਂਦੇ ਨਾ,
1: ਹਾਂਜੀ,
0: ਪਰ ਕਹਿੰਦੇ ਹੈਂਡ ਮੇਡ ਹੀ ਬਣਾਉਣੇ ਸਾਰੇ ਅਸੀਂ, ਤੇ ਕਹਿੰਦੇ ਬਈ ਨਾਲ ਮਠਿਆਈਆਂ ਵੀ ਸਾਰੀਆਂ ਕੈਨੇਡਾ ਤਿਆਰ ਕਰਦੇ ਆ, ਤੇ ਬਣ ਜੀਆਂ ਕਿਵੇਂ ਆ ਦੇਖ ਲਓ ਜਾ ਕੇ ਨਾ, ਉਹਨਾਂ ਦੇ ਤੁਸੀਂ ਦੇਖ ਸਕਦੇ ਹੋ। ਤੇ ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕ ਵੇ, ਜਿਹੜਾ ਨੰਬਰ 3 ਗੈਲ ਸਵੀਟਨ ਫੈਕਟਰੀ, 905-799-2616 ਹੈੱਡ ਆਫ ਦਾ ਨੰਬਰ ਹੈ, 9057992616।
1: ਜੀ
0: ਲਓ ਜੀ, ਆਪਣੇ ਹਿੰਦੀ ਗੀਤ ਦੀ ਫਰਮਾਇਸ਼ ਆਈ ਸੀਗਾ,
1: ਬਿਲਕੁਲ,
0: ਕਸ਼ਮੀਰ ਕੀ ਕਲੀ, ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, 3 ਘੰਟੇ ਦੀ ਮੁਲਾਕਾਤ ਹੈ, 1 ਘੰਟਾ ਅਸੀਂ ਤੁਹਾਡੇ ਨਾਲ ਹੋਵਾਂਗੇ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਹੋਰੀ ਬੇੜਾ ਸਾਹਿਬ ਹੋਣਗੇ। ਉਹ 4 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਲਈ ਹਰ ਰੋਜ਼, ਤੁਹਾਨੂੰ ਪਤਾ, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਤੁਹਾਡੇ ਨਾਲ ਉਹ ਹੁੰਦੇ ਨੇ, ਖਾਸ ਕਰਕੇ ਕਨੇਡੀਅਨ ਕੰਟੈਂਟ ਲੈ ਕੇ, ਖਬਰਾਂ ਸਾਰੀਆਂ ਲੈ ਕੇ। ਵੀਕਐਂਡ 'ਤੇ ਉਹਨਾਂ ਦਾ ਆਪਣਾ ਫੁੱਲ ਟਾਈਮ ਹੋਰ ਵੀ ਜੋਬ ਹੈਗੀ ਆ ਇੰਸ਼ੋਰੈਂਸ ਦੀ, ਫਿਰ ਉੱਥੇ ਅਪੋਇੰਟਮੈਂਟ ਵਗੈਰਾ ਹੁੰਦੀਆਂ। ਫਰਾਈਡੇ ਫਿਰ ਅਸੀਂ ਆ ਜਾਂਦੇ ਹਾਂ, ਮੈਂ ਅਤੇ ਮਨਪ੍ਰੀਤ 3 ਘੰਟੇ ਲਾਉਂਦੇ ਹਾਂ, ਸੈਚਰਡੇ ਫਿਰ ਮਨਪ੍ਰੀਤ ਹੁਣੀ ਆਉਂਦੇ ਨੇ, ਅਤੇ ਕੁੱਲ ਮਿਲਾ ਕੇ ਸਾਡੀ ਸਾਰੀ ਟੀਮ ਤੁਹਾਡੇ ਨਾਲ ਹੈਗੀ ਆ ਆਲ ਦਾ ਟਾਈਮ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਵਧੀਆ ਪ੍ਰੋਗਰਾਮ ਤੁਹਾਡੇ ਲਈ ਲਿਖ ਕੇ ਲਈਏ। ਅੱਛਾ, ਇਹ ਹੁੰਦਾ ਕਿ ਇਸ ਘੰਟੇ ਦੇ ਵਿੱਚ ਅਸੀਂ ਚਾਹੁੰਦੇ ਥੋੜ੍ਹਾ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰੱਖੀਏ, ਵਿੱਚ ਕੋਈ ਨਾ ਕੋਈ ਖਬਰ ਜਿਹੜੀ ਐਮ ਜੀ ਹੁੰਦੀ ਉਹ ਕਰ ਲਈ ਦੀ ਆ,
1: ਕਿਉਂਕਿ
0: ਖਬਰਾਂ ਸਵੇਰ ਤੋਂ ਲੱਗ ਗਈ ਚੱਲਦੀ
1: ਰਹਿੰਦੀ
0: ਆ, ਅੱਜ ਕੱਲ੍ਹ ਫੋਨ 'ਚ ਵੀ ਆ ਜਾਂਦਾ ਸਭ ਕੁਛ। ਅੱਛਾ, ਮੈਂ ਗੱਲ ਕਰ ਰਿਹਾ ਸੀਗਾ, ਤੁਸੀਂ ਭਾਨੀ ਮਾਰਾ ਮਾਰ ਸੁਣਿਆ? ਭਾਨੀ ਮਾਰ ਕੌਣ ਹੁੰਦੇ ਆ?
1: ਹਾਂਜੀ, ਜੇ ਕੋਈ ਮਤਲਬ ਕੋਈ ਕੰਮ ਕੋਈ ਕਰ ਰਿਹਾ ਹੋਵੇ ਤਾਂ ਉਹਨੂੰ ਟੋਕ ਦੇਣਾ ਜਾਂ ਕੋਈ ਬੁਰਾਈ ਜੀ ਕਰ ਦੇਣੀ?
0: ਨਹੀਂ ਨਹੀਂ, ਟੋਕਣਾ ਕੰਮ ਕਰਨ ਦੇ ਟੋਕਣ ਦਾ ਨਹੀਂ ਹੁੰਦਾ, ਭਾਨੀ ਮਾਰ ਹੁੰਦੇ ਆ। ਪੁਰਾਣੇ ਸਮੇਂ 'ਚ ਹੁੰਦੇ ਸੀਗੇ ਛੜੇ, ਪਿੰਡਾਂ 'ਚ ਬਹੁਤ ਹੁੰਦੇ ਸੀ, ਵਿਆਹ ਘੱਟ ਹੁੰਦਾ ਸੀਗਾ,
1: ਵਿਆਹ ਲਈ ਵੀ ਕਹਿ ਦਿੰਦੇ
0: ਕਈ ਵਾਰੀ ਨਾ, ਜਿਹਨਾਂ ਦੇ ਵਿਆਹ ਨਹੀਂ ਸੀ ਹੁੰਦੇ ਉਹ ਲਿਆਉਂਦੇ ਸੀ ਉੱਥੋਂ ਯੂਪੀ 'ਚੋਂ ਭਈਆ ਰਾਣੀ ਚੱਕ ਲਿਆਉਂਦੇ ਸੀ ਕਦੀ, ਹੁੰਦਾ ਰਿਹਾ ਪਹਿਲਾਂ ਲਿਆਉਂਦੇ ਰਹੇ ਆ, ਕਬੂਤਰ ਮਿਲ ਜਾਂਦੀਆਂ ਸੀਗੀਆਂ ਛੋੜੀਆਂ ਜਾਂ ਜ਼ਿਆਦਾ ਜਾਂ ਕੁੜੀਆਂ ਕਹਿ ਲਓ ਪੰਜਾਬ 'ਚ ਘੱਟ ਨਹੀਂ ਸੀ ਨਾ, ਹੁਣ ਤਾਂ ਮੈਨੂੰ ਪਤਾ ਨਹੀਂ, ਪਤਾ ਬਰਾਬਰ ਜੇ ਕੰਮ ਹਿਸਾਬ ਕਿਤਾਬ ਹੋਊਗਾ। ਅੱਛਾ, ਪਿੰਡਾਂ 'ਚ ਨਾ ਛੜਿਆਂ 'ਤੇ ਪੁਰਾਣੇ ਗੀਤ ਬਹੁਤ ਬਣੇ ਹੋਏ ਆ, ਹੈਨਾ,
1: ਅਤੇ
0: ਬੋਲੀਆਂ ਵੀ ਹੁੰਦੀਆਂ ਵੀ ਛੜੇ ਕਹਿੰਦੇ ਆਪਣੇ ਆਪ ਸੱਭਿਆਚਾਰ ਵਿੱਚ ਆਉਂਦੀਆਂ। ਭਾਨੀ ਮਾਰ ਵੀ ਇੱਕ ਕਰੈਕਟਰ ਹੁੰਦਾ ਸੀਗਾ, ਉਹ ਹੁੰਦੇ ਸੀ ਪਿੰਡਾਂ 'ਚ ਅਕਸਰ ਜਿਹਨਾਂ ਦੇ ਵਿਆਹ ਪੁੱਛੇ ਰਹਿੰਦੇ ਨਾ, ਜੇ ਕਿਸੇ ਨੂੰ ਰਿਸ਼ਤਾ ਲੈ ਕੇ। ਹੁਣ ਤਾਂ ਮੈਂ ਦੱਸ ਰਿਹਾ ਕਿ ਅੱਗੇ ਭਾਨੀ ਮਾਰ ਕੇ ਤਾਂ ਫੋਨ ਨਹੀਂ ਸੀ ਹੁੰਦੇ, ਜਦੋਂ ਕਿਸੇ ਆਪਣੇ ਪਿੰਡ ਕਿਸੇ ਜਾਣਾ ਦੇਖਣ ਕਿਸੇ ਨੂੰ, ਹੈ ਨਾ, ਜਾਂ ਕੁੜੀ ਨੂੰ ਦੇਖਣ ਜਾਣਾ, ਕੁੜੀ ਦੀਆਂ ਬੁਰਾਈਆਂ ਕਰ ਦੇਣੀਆਂ ਉਹਨਾਂ ਕੁਛ, ਵੀ ਰਿਸ਼ਤਾ ਨਾ ਹੋਵੇ, ਮੁੰਡੇ ਦੀਆਂ ਬੁਰਾਈਆਂ ਕਰ ਦੇਣੀਆਂ, ਉਹਨੂੰ ਕਹਿੰਦੇ ਭਾਨੀ ਮਾਰ।
1: ਹਾਂਜੀ,
0: ਅਤੇ ਅੱਜ ਕੱਲ੍ਹ ਵੀ ਭਾਨੀ ਮਾਰ ਹੋਣਗੇ, ਪਰ ਹੁਣ ਥੋੜ੍ਹੇ ਜਿਹੇ ਮਤਲਬ ਮੋਡਰੇਟ ਹੋ ਗਏ ਹੁਣ,
1: ਮੋਡਰੇਟ ਹੋ ਗਏ,
0: ਮੋਡਰੇਟ ਮੇਰੇ ਕਹਿਣ ਦਾ ਮਤਲਬ, ਹੁਣ ਅੱਗੇ ਤਾਂ ਭਾਨੀ ਮਾਰਨੀ ਪੈਂਦੀ ਸੀ ਇੱਕ ਗੱਲਾਂ ਕਰਕੇ ਜਾ ਕੇ, ਹੁਣ ਤਾਂ ਸੁੱਖ ਨਾਲ ਸੋਸ਼ਲ ਮੀਡੀਆ ਇੰਨਾ, ਭਾਨੀ ਜਿੰਨੀ ਮਰਜ਼ੀ ਮਾਰੀ ਆਓ, ਹੈ ਨਾ, ਕਿਸੇ ਬੁਰਾਈ ਕਰਨੀ ਹੈ ਤਾਂ ਉੱਥੇ ਕਰ ਦਿਓ, ਉਹਨੂੰ ਟੈਕਸ ਕਰ ਦਿਓਗੇ, ਹੈ ਨਾ, ਅੱਜ ਕੱਲ੍ਹ ਮਤਲਬ ਕਰਦੇ ਤਾਂ ਅੱਜ ਵੀ ਹੋਣਗੇ ਭਾਨੀ ਮਾਰ, ਕਹਿੰਦੇ ਵਿਚਾਰ ਲੈਂਦੇ ਹੋ ਤਾਂ ਵੀ ਅੱਜ ਵੀ ਕਰਦੇ ਹੋਣੇ ਇਹ ਚੀਜ਼ਾਂ ਜੀ, ਕਿਸੇ ਦੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਕਿਸੇ ਦੀ ਬੁਰਾਈ ਕਰਨੀ, ਅੱਜ ਪਹਿਲਾਂ ਹੀ ਹੁੰਦੀ ਹੈ, ਹੁੰਦਾ ਕਿਤੇ ਫੋਨ 'ਤੇ ਹੁੰਦੀ ਹੋਵੇ,
1: ਬਟ ਪਹਿਲਾਂ ਜਿਵੇਂ ਕਹਿ ਲਓ ਕਿ ਲੋਕ ਰਿਸ਼ਤੇ ਕਰਦੇ ਸੀ ਕੋਈ ਨਾ ਕੋਈ ਨੂੰ ਅੱਗੇ ਦੇ ਜਾਣਦਾ ਹੁੰਦਾ ਸੀ ਨਾ,
0: ਬਿਲਕੁਲ, ਪਰ ਹੁਣ ਤਾਂ ਮੈਨੂੰ ਤਾਂ ਬਹੁਤਾ ਈਜ਼ੀ ਇਹ ਹੋ ਗਿਆ ਕਿ ਬੱਚੇ ਜਿਹੜੇ ਨਵੇਂ ਆ ਉਹ ਤਾਂ ਭਾਨੀ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ,
1: ਕਿਉਂਕਿ ਲਵ ਮੈਰਿਜਸ ਹੁੰਦੀਆਂ ਨੇਗੀਆਂ
0: ਮੋਸਟਲੀ, ਹਾਂਜੀ, ਨਿਊ ਏਜ ਦਾ ਮੈਰਿਜ ਕਰਦੇ ਹਨ, ਪਰ ਫਿਰ ਵੀ ਇੰਡੀਆ 'ਚ ਤਾਂ ਅਰੇਂਜ ਮੈਰਿਜ ਕਾਫੀ ਹੁੰਦੀਆਂ ਨੇ ਹਜੇ ਵੀ, ਕਾਫੀ ਹੋ ਜਾਂਦੀ ਹੁੰਦੀਆਂ,
1: ਹਾਂਜੀ ਹੁੰਦੀਆਂ ਹੀ ਨੇਗੀਆਂ,
0: ਪਰ ਫਿਰ ਬੇਸਿਕਲੀ ਜਾਣਦੇ ਹੁੰਦੇ ਇੱਕ ਦੂਜੇ ਮੋਸਟਲੀ ਨਾ, ਹੁਣ ਹੁਣ ਜਾਣੀ ਕਿ ਅਰੇਂਜ ਮੈਰਿਜ ਵੀ ਹੁੰਦੀ ਆ, ਦੋਹਾਂ ਪੱਖ ਹੋ ਜਾਂਦੇ ਨੇ, ਇੱਥੇ ਵੀ ਮੈਂ ਦੇਖਦਾ ਕਿ ਮੋਸਟਲੀ ਤਾਂ ਬੱਚੇ ਜਾਣਦੇ ਹੁੰਦੇ ਆ ਨਾ, ਅਤੇ ਪੇਰੈਂਟਸ ਮਿਲ ਲੈਂਦੇ ਆ, ਫਿਰ ਇੱਕ ਤਰ੍ਹਾਂ ਦੀ ਅਰੇਂਜ ਵੀ ਬਣਾ ਦਿੰਦੇ ਆ, ਉਹਨੂੰ ਦੂਜਾ ਵੀ ਬਣਾ ਲੈਂਦੇ, ਮਲਕੂ ਬਹਿ ਜਾ ਬਣਾ ਦਿੰਦੇ ਆ, ਤੋ ਮੇਰਾ ਕਹਿਣ ਦਾ ਮਤਲਬ ਬਹੁਤ ਚੀਜ਼ਾਂ ਘੱਟ ਗਈਆਂ ਆ ਚੀਜ਼ਾਂ, ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਚਲੋ ਇਹਦੀ ਭਾਨੀ ਮਾਰਦੇ, ਹੈ ਨਾ, ਅਤੇ ਉਹ ਬੰਦਿਆਂ ਦੀ ਖਤਮ ਹੋ ਗਏ, ਵਿਚੋਲਗੇ ਵਿਚੋਲੇ ਵੀ ਘੱਟ ਗਏ ਹੁਣ ਅੱਗੇ ਨੂੰ, ਮੈਚ ਕਰਨਾ ਥੋੜੇ ਬਹੁਤੇ ਤਾਂ ਹੁੰਦੀਆਂ ਇਹ ਚੀਜ਼ਾਂ, ਹਰ ਬੰਦੇ ਦੇ ਰੱਖਣੀਆਂ ਪੈਂਦੀਆਂ, ਜਿਹੜੀ ਪ੍ਰਾਂਤ ਦੇਸ ਪ੍ਰਦੇਸ ਕਿੰਨਾ ਚੇਂਜ ਹੋ ਗਿਆ ਸਮਾਂ, ਹੈ ਨਾ, ਤੇ ਕੋਈ ਵਕਤ ਹੁੰਦਾ ਸੀਗਾ ਵਿਚੋਲਿਆਂ ਨੇ ਵਿਆਹ ਕਰਾਉਣੇ, ਇੰਡੀਆ 'ਚ ਤਾਂ ਹੁਣ ਵੀ ਉੱਥੇ ਕਰਾਉਣਾ, ਹੁਣ ਵੀ ਇੱਥੇ ਵੀ ਕਿਰਾਂ ਕਰਾਉਣੇ ਹੋਣੇ ਆ ਅਰੇਂਜ ਮੈਰਿਜ, ਹੈ ਨਾ, ਪਾ ਹੀ ਲੈਂਦੇ ਆ, ਹੁਣ ਜੇ ਕੋਈ ਬੰਦਾ ਇੱਕ ਦੂਜੇ ਨੂੰ ਸਪੋਜ਼ ਕਿਸੇ ਦੀ ਲਵ ਮੈਰਿਜ ਵੀ ਹੈਗੀ ਆ,
1: ਹਾਂਜੀ,
0: ਉਹ ਫਿਰ ਅਗਲਾ ਭਰਾ ਕਹਿੰਦਾ ਮੈਂ ਸਿਸਟਰ ਨੂੰ ਪਾ ਲਈਏ, ਕਹਿੰਦਾ ਸਹੇਲੀ ਕੋਈ ਹੋਰ ਪਾ ਲਈ, ਹੈ ਨਾ, ਕਿਸੇ ਨੂੰ ਕਿਸੇ ਬਣਾਉਣਾ ਪੈਂਦਾ, ਯਾਰ ਯਾਰ ਤਾਂ ਬਣਾਉਣਾ ਪੈਂਦਾ ਨਾ
1: ਜੀ, ਬਿਲਕੁਲ,
0: ਮੈਰਿਜ ਦਾ
1: ਬਿਲਕੁਲ। ਸਟੂਡੀਓ ਨੰਬਰ 9055564644, 905-564-5444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਅਤੇ ਨਾਲ ਹੀ ਮੈਂ ਤੁਹਾਨੂੰ ਮੇਨ ਟਾਈਮ 'ਚ ਗੱਲ ਦੱਸਦਿਆਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਅੱਜ ਮੰਡੇ ਵਾਲੇ ਦਿਨ ਤੁਹਾਨੂੰ ਕੁਲਚਾ ਪਲੇਟ ਬਾਏ 1 ਗੈਟ 1 ਫ੍ਰੀ ਮਿਲਦੀ ਹੈ। ਇਹਨਾਂ ਦਾ ਐਵਰੀਡੇ ਸਪੈਸ਼ਲ ਮੈਨਿਊ ਹੈ, ਜਿਹਦੇ ਵਿੱਚ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਇਹ ਨਵੀਂ ਡਿਸ਼ ਦੇ ਵਿੱਚ ਨਵੀਂ ਡੀਲ ਦਿੰਦੇ ਨੇ ਤੇ ਤੁਸੀਂ ਚਾਹੇ ਡਾਈਨ ਇਨ ਕਰੋ ਚਾਹੇ ਟੇਕ ਆਊਟ ਲੈ ਕੇ ਆਓ ਤੁਹਾਨੂੰ ਅੱਜ ਕੁਲਚਾ ਪਲੇਟ ਬਾਏ ਵਨ ਗੈਟ ਵਨ ਫ੍ਰੀ ਮਿਲੂਗੀ ਤੁਸੀਂ ਜਾ ਕੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਕਿਉਂਕਿ ਜਿਹੜੀਆਂ ਇਹ ਡੀਲਸ ਤੁਹਾਨੂੰ ਅਸੀਂ ਦੱਸਦੇ ਹੁੰਦੇ ਹਾਂ ਇਹ ਸਿਰਫ ਰੇਡੀਓ ਦੇ ਲਈ ਹੁੰਦੀਆਂ ਨੇ ਜਦੋਂ ਤੁਸੀਂ ਇਨ ਸਟੋਰ ਜਾਂਦੇ ਹੋ ਤੁਹਾਨੂੰ ਹੋਰ ਸਾਰਾ ਡਿਫਰੈਂਟ ਡੀਲਸ ਵੀ ਮਿਲ ਜਾਣ ਬਟ ਜੇ ਤੁਸੀਂ ਇਹ ਵਾਲੀਆਂ ਡੀਲਸ ਲੈਣੀਆਂ ਹੋਣ ਤਾਂ ਤੁਸੀਂ ਜ਼ਰੂਰ ਜਾ ਕੇ ਦੱਸੋ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਏ ਹਾਂ ਤੇ ਤੁਹਾਨੂੰ ਬਹੁਤ ਹੀ ਵਧੀਆ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਵੀ ਮਿਲਣਗੀਆਂ ਇੱਥੇ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਹਾਡੇ ਲਈ ਬਹੁਤ ਹੀ ਵਧੀਆ ਬਣਾਉਂਦੇ ਨੇ ਕਾਫੀ ਜ਼ਿਆਦਾ ਵੈਰਾਇਟੀ ਚ ਤੇ ਇਸ ਤੋਂ ਇਲਾਵਾ ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਤੁਸੀਂ ਨੋਨ ਵੈਜੀਟੇਰੀਅਨ ਹੋ ਤੁਹਾਡੇ ਲਈ ਬਹੁਤ ਹੀ ਲਾਜਵਾਬ ਖਾਣਾ ਐਵਰੀ ਡੇ ਬਣਦਾ ਅੱਜ ਤੁਸੀਂ ਕੁਲਚਾ ਪਲੇਟ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਕੇ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਦਰਿੰਗ ਕਰ ਰਹੇ ਹੋ ਗੈਟ ਟੂਗੈਦਰ ਕਰ ਰਹੇ ਹੋ ਮਹਿਮਾਨ ਆ ਰਹੇ ਨੇ ਜਾਂ ਵਿਆਹ ਸ਼ਾਦੀ ਦਾ ਕੋਈ ਇਵੈਂਟ ਹੈ ਕਿਸੇ ਦਾ ਬਰਥਡੇ ਐਨਵਰਸਰੀ ਕਰ ਰਹੇ ਹੋ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ 14-15 ਟਰੱਕਸ ਨੇ ਇਹਨਾਂ ਦੇ ਕੋਲ ਜਿੰਨੇ ਮਰਜ਼ੀ ਤੁਸੀਂ ਮੰਗਵਾਓ ਤੇ ਸਾਰੀਆਂ ਸਪੈਸ਼ਲ ਲੋਕੇਸ਼ਨ ਦੇ ਵਿੱਚ ਗਰਮਾ ਗਰਮ ਖਾਣਾ ਤੁਹਾਡੇ ਮਹਿਮਾਨਾਂ ਨੂੰ ਖਵਾਉਂਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਲੋਕੇਟਡ ਨੇ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ ਆਰਡਰ ਪਲੇਸ ਕਰਨ ਦੇ ਲਈ ਨੰਬਰ 905-795-8111 905-794-8111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ ਨੰਬਰ 905-593-4400 905-593-4400 ਜਾਂ ਤੀਸਰੀ ਲੋਕੇਸ਼ਨ ਤੇ ਪਹੁੰਚੋ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੇ ਲਈ ਸਾਰੀਆਂ ਲੋਕੇਸ਼ਨਸ ਰਾਤ ਦੇ 2 ਵਜੇ ਤੱਕ ਓਪਨ ਨੇ ਜ਼ਰੂਰ ਤੁਸੀਂ ਇੱਥੇ ਪਹੁੰਚ ਸਕਦੇ ਹੋ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟਸ ਲੈ ਆਓ
0: ਅੱਛਾ ਮੈਂ ਆਪਣੇ ਨਾ ਇੱਕ ਕਾਲਰ ਸੀਗੇ ਪਿਛਲੇ ਮੈਂ ਵੀ ਮੈਂ ਕਿਹਾ ਨੋਟਸ ਕੀਤਾ ਉਹਨਾਂ ਨੇ ਕਿਹਾ ਨਾ ਬੜੀ ਕੰਪਨੀ ਗੱਲ ਕਹੀ ਸੀ ਉਹਨਾਂ ਨੇ
1: ਹਾਂਜੀ
0: ਕਿ ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਵੀ ਵੀਕਐਂਡ ਆ ਗਿਆ ਵੀਕਐਂਡ ਆ ਗਿਆ ਆਪਾਂ ਤਾਂ ਕਿਉਂ ਲੱਗਦੇ ਹਾਂ ਵੀ ਵੀਕਐਂਡ ਕਦੋਂ ਆਏ ਕਦੋਂ ਆਏ ਕਦੋਂ ਆਏ ਕਦੋਂ ਆਏ ਉਹ ਕਹਿੰਦੇ ਵੀਕਐਂਡ ਜਦੋਂ ਆਉਂਦਾ ਆਪਾਂ ਇੰਨੇ ਘਰ ਦੇ ਕੰਮ ਪੈਂਡਿੰਗ ਰੱਖ ਲੈਂਦੇ ਹਾਂ ਕੋਈ ਜਿਵੇਂ ਲਾਂਡਰੀਆਂ ਹੋ ਗਈਆਂ ਸਫਾਈ ਹੋ ਗਈ ਫਿਰ ਤੁਹਾਡਾ ਜਿਹੜਾ ਵੀਕਐਂਡ ਫਿਰ ਉੱਧਰ ਨਿਕਲ ਜਾਂਦਾ
1: ਉੱਧਰ ਨਿਕਲ ਜਾਂਦਾ ਬਿਲਕੁਲ ਹਾਂਜੀ
0: ਉਹ ਕਹਿੰਦੇ ਸੀ ਉਹਨਾਂ ਨੇ ਬੜੀ ਅੱਛੀ ਸੁਜੈਸ਼ਨ ਦਿੱਤੀ ਕਿ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਕੰਮ ਆ
1: ਉਹ ਫਰਾਈਡੇ ਨੂੰ ਕਰ ਲਓ
0: ਨਹੀਂ ਫਰਾਈਡੇ ਵੀਕਡੇ ਵੀ ਕਰ ਸਕਦੇ ਹੋ
1: ਹਾਂਜੀ
0: ਹੁਣ ਆਪਾਂ ਸਪੋਜ਼ ਲਾਂਡਰੀ ਕਰਦੇ ਹਾਂ ਉਹ ਟਾਈਮ ਦਿੱਤਾ ਹੁੰਦਾ ਵੀ ਰਾਤ ਦੇ ਇੰਨੇ ਵਜੇ ਤੱਕ ਬਹੁਤ ਘੱਟ ਪੈਸੇ ਲੱਗਦੇ ਨੇ
1: 7-7
0: ਜਿਹੜੇ ਲਾਂਡਰੀ ਕਰਦੇ ਆ ਆਪਾਂ ਉਹ ਵੀਕਡੇ ਚ ਬਹੁਤ ਸਸਤੀ ਹੋ ਜਾਂਦੀ ਆ ਤੇ ਕੱਪੜੇ ਪਾਉਣੇ ਹੁੰਦੇ ਪਰ ਆਪਾਂ ਲਈ ਕਈ ਲੋਕ ਤਾਂ ਨਿਬੇੜ ਲੈਂਦੇ ਆ
1: ਬਿਲਕੁਲ
0: ਪਲੈਨਿੰਗ ਕਰਨ ਦੇ ਹਿਸਾਬ ਨਾਲ ਹੁੰਦਾ ਮਤਲਬ ਕਿ ਜੇ ਵੀਕਐਂਡ ਤੇ ਛੱਡ ਦੇਣਾ ਸਾਰਾ ਕੁਛ ਫਿਰ ਤਾਂ
1: ਬਿਜ਼ੀ ਹੋ ਜਾਂਦਾ ਵੀਕਐਂਡ ਵੀ ਫਿਰ ਵੀਕਐਂਡ ਦਾ ਫਾਇਦਾ ਕੀ ਹੋਇਆ ਛੁੱਟੀ ਦਾ ਤੁਸੀਂ ਸਾਰਾ ਵੀ ਕੰਮ ਵੀ ਕਰੋ ਤੇ ਉਸ ਤੋਂ ਬਾਅਦ ਵੀਕਐਂਡ ਤੇ ਵੀ ਥੱਕੇ ਹਾਰੇ ਜੇ ਰਹੋ ਇੱਕ ਦਿਨ ਰਿਲੈਕਸ ਕਰਨ ਦਾ ਹੁੰਦਾ ਉਹ ਰਿਲੈਕਸ
0: ਤੁਸੀਂ ਵੀਕਐਂਡ ਤੇ ਇੱਕ ਦਿਨ ਤਾਂ ਪ੍ਰੋਗਰਾਮ ਕੀਤਾ ਮੈਨੂੰ ਪਤਾ ਸੈਟਰਡੇ
1: ਹਾਂਜੀ
0: ਬਾਕੀ ਫਿਰ ਥੋੜਾ ਬਹੁਤਾ ਟਾਈਮ ਤਾਂ
1: ਬਚਿਆ ਸੰਡੇ ਨੂੰ ਤਾਂ ਪੂਰਾ ਰਿਲੈਕਸ
0: ਕੀਤਾ ਹਾਂਜੀ ਮੈਂ ਘਰ ਮੈਂ ਵੀ ਰਿਲੈਕਸ ਵਾਲਾ ਕੰਮ ਹੀ ਸੀ ਪਰ ਮੈਨੂੰ ਨਾ ਪਾਣੀ ਲਾਉਣਾ ਪਿਆ ਪਾਣੀ ਹੁਣ ਇੱਥੇ ਕਿਹੜਾ ਵੀ ਖੇਤ ਨੇ ਬੜੇ ਬੜੇ ਉੱਥੇ ਆਪਣੇ ਲਾਉਣਾ ਜਿਹੜੀ ਸਬਜ਼ੀ ਜਿਹੜੀਆਂ ਬੀਜੀਆਂ ਹੋਈਆਂ ਸੀ ਨਾ ਉਹਨਾਂ ਨੂੰ ਤਾਂ ਦੇਣਾ ਪਾਣੀ ਫਿਰ ਮਰ ਨਾ ਜਾਣ ਵਗੈਰਾ ਹਨਾ ਸਬਜ਼ੀ ਸੁਬਜ਼ੀਆਂ ਜਿਹੜੀ ਸਮਝ ਚ ਲਾਉਣੇ ਆਪਾਂ ਖੀਰੇ ਹੋ ਗਏ ਟਮਾਟਰ ਹੋ ਗਏ ਗੰਢੇ ਹੋ ਗਏ ਜਦੋਂ ਪਾਣੀ ਜਾਂਦੇ ਆ ਬੰਦਾ ਚੀਜ਼ ਵਧੀਆ ਬਣਾਊਗਾ ਖਾਊਗਾ ਤੇ ਚੰਗਾ ਲੱਗਦਾ ਲਓ ਜੀ ਏ ਐਨ ਜੇ ਆਟੋਮੋਟਿਵ ਰਿਪੇਅਰ ਦੀ ਮੈਂ ਜਾਣਕਾਰੀ ਦੇ ਦਿਆਂ ਔਰ ਏ ਐਨ ਜੇ ਆਟੋਮੋਟਿਵ ਰਿਪੇਅਰ ਵਾਲੇ ਬੜਾ ਵਧੀਆ ਕੰਮ ਕਰਦੇ ਨੇ ਅੱਜ ਕੱਲ੍ਹ ਸਮਰ ਟਾਇਰ ਪਾਉਣੇ ਨੇ ਆਪਣਾ ਓਇਲ ਚੇਂਜ ਕਰਾਉਣਾ ਆਪਣੇ ਵਹੀਕਲ ਦਾ ਵੀਲ ਅਲਾਈਨਮੈਂਟ ਕਰ ਦਿੰਦੇ ਨਾਲ ਹੀ ਸਸਪੈਂਸ਼ਨ ਵਰਕ ਵੀ ਕੀਤਾ ਜਾਂਦਾ ਇੰਜਨ ਵਰਕ ਵੀ ਕਰਦੇ ਨੇ ਬ੍ਰੇਕ ਅਤੇ ਐਗਜ਼ੋਸਟ ਰਿਪੇਅਰ ਵੀ ਕਰਦੇ ਨੇ ਅਤੇ ਨਾਲ ਦੀ ਰਸਟ ਪਰੂਫਿੰਗ ਦਾ ਕੰਮ ਵੀ ਕੀਤਾ ਜਾਂਦਾ ਹੁਣੇ ਕਰਾ ਲਓ ਸਮਰ ਦੇ ਵਿੱਚ ਫਿਰ ਰਸਟ ਨਹੀਂ ਲੱਗਦੀ ਆਪਣੇ ਵਿੰਟਰ ਦੇ ਵਿੱਚ ਅਤੇ ਤੁਸੀਂ ਪਹੁੰਚਣਾ ਹੈਗਾ 91 ਹਿੱਲੀ ਰੋਡ ਬੋਲਟਨ
1: ਜੀ
0: ਐਕਚੁਲੀ ਬਰੈਂਪਟਨ ਦੇ ਬਾਰਡਰ 'ਤੇ ਪੈ ਜਾਂਦਾ ਹਾਈਵੇ 50 ਅਤੇ ਮੇਫੀਲਡ 'ਤੇ
1: ਜੀ
0: ਬਿਲਕੁਲ ਹੋਮ ਡਿਪੂ ਦੇ ਨਾਲ ਨੇ ਹੈ ਏ ਐਨ ਜੇ ਆਟੋਮੋਟਿਵ ਰਿਪੇਅਰ ਨੰਬਰ ਹੈ 905-857-7596
1: ਜਿਹੜੀ ਕਿ ਗਵਰਨਮੈਂਟ ਤੁਹਾਡੇ ਲਈ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਤੇ ਨਾਲ ਹੀ ਤੁਹਾਡੇ ਲਿਵਿੰਗ ਐਕਸਪੈਂਸਿਸ ਨੂੰ ਕਵਰ ਵੀ ਕਰਦੀ ਹੈ, ਮਤਲਬ ਕਿ ਫੰਡਿੰਗ ਦਿੰਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਜਿਹੜਾ ਹੈਗਾ ਉਹ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੁੰਦਾ। ਤੁਸੀਂ ਜੇ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਿਡ ਪਰਸਨ ਹੋ, ਜਾਂ ਤੁਸੀਂ ਨਵੇਂ ਹੋ ਇੱਥੇ, ਨਿਊ ਕਮਰ ਹੋ ਕੈਨੇਡਾ ਦੇ ਵਿੱਚ, ਤੇ ਤੁਹਾਡੀ ਫੈਮਿਲੀ ਇਨਕਮ $70,000 ਤੋਂ ਘੱਟ ਹੈ, ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੇ ਸਕਿੱਲਸ ਵੀ ਡਿਵੈਲਪ ਕਰ ਸਕਦੇ ਹੋ। ਇਹਨਾਂ ਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ, ਅਤੇ ਸਭ ਤੋਂ ਵਧੀਆ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ, ਜਿਵੇਂ ਤੁਸੀਂ ਸੈਲਫ ਇੰਪਲੋਇਡ ਹੋ, ਹੈ ਨਾ, ਅਤੇ ਹਾਊਸ ਵਾਈਫਸ ਹੋ, ਊਬਰ ਡਰਾਈਵਰਸ ਹੋ, ਟਰੱਕ ਡਰਾਈਵਰਸ ਹੋ, ਤਾਂ ਇੱਦਾਂ ਦੇ ਪ੍ਰੋਫੈਸ਼ਨ ਵਾਲੇ ਲੋਕਾਂ ਨੂੰ ਜ਼ਿਆਦਾਤਰ ਸੂਟ ਕਰਦੇ ਨੇ ਇੱਦਾਂ ਦੇ ਕੋਰਸਿਸ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇਗਜ਼ਾਮ ਵਗੈਰਾ ਵੀ ਨਹੀਂ ਦੇਣੇ ਪੈਂਦੇ। ਮੋਸਟਲੀ ਕੋਰਸਿਸ ਇੱਦਾਂ ਦੇ ਨੇ ਜਿਹਨਾਂ ਦੇ ਵਿੱਚ ਅਸਾਈਨਮੈਂਟਸ ਹੀ ਨੇ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਫੀਸ ਹੈ ਉਹ ਤੁਹਾਡੇ ਕੋਰਸ ਦੇ ਉੱਪਰ ਡਿਪੈਂਡ ਕਰਦੇ, ਜਿੰਨਾ ਵੀ ਤੁਹਾਡਾ ਕੋਰਸ ਹੋਊਗਾ ਉਸ ਅਕੋਰਡਿੰਗਲੀ $199 ਤੋਂ ਲੈ ਕੇ $499 ਦੇ ਵਿੱਚ ਵਿੱਚ ਇਹਨਾਂ ਦੀ ਫੀਸ ਹੋਊਗੀ। ਫਲੈਟ ਰੇਟ ਹੈਗੀ ਹੈ, ਅਤੇ ਉਹ ਵੀ ਤੁਸੀਂ ਜਦੋਂ ਤੁਹਾਡੇ ਅਕਾਊਂਟਸ ਦੇ ਵਿੱਚ ਫੰਡਿੰਗ ਆ ਗਈ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਫੀਸ ਇਹਨਾਂ ਨੂੰ ਪੇ ਕਰਨੀ ਹੈ। $199 ਤੋਂ ਲੈ ਕੇ $499 ਦੇ ਵਿੱਚ ਵਿੱਚ ਫੀਸ ਹੋਏਗੀ। ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਪੂਰੀ ਇਨਫੋਰਮੇਸ਼ਨ ਦੇ ਲਈ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ ਦੇ ਵਿੱਚ, ਅਤੇ ਨੰਬਰ 437-264-3175, 437-264-3175 ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ ਹੈ।
0: ਦੋਸਤੋ, ਗਰੋਸਰੀ ਕਰਨ ਲਈ ਤੁਹਾਨੂੰ ਲੈ ਕੇ ਚੱਲੀਏ ਇੰਡੀਅਨ ਫਰੂਟ ਲੈਂਡ 'ਤੇ, ਜਿੱਥੇ ਜਾ ਕੇ ਤੁਸੀਂ ਪ੍ਰੀਮੀਅਰ ਟਾਟਾ ਚਾਹ ਪੱਤੀ 999 ਦੀ 1 ਕਿਲੋ
1: ਜੀ,
0: ਗੋਲਡ ਵਾਲੀ ਜੀ ਚਾਹ ਪੱਤੀ ਟਾਟਾ ਦੀ, ਉਹ ਹੈਗੀ ਆ ਜੀ 999 ਦੀ 1 ਕਿਲੋ। ਮਸਟਰਡ ਓਇਲ ਹੈਗਾ 5 ਲੀਟਰ 1799 ਦਾ। ਦਾਲਾਂ ਲਗਾਈਆਂ ਉਹਨਾਂ ਨੇ, ਬਲੈਕ ਅਤੇ ਵਾਈਟ ਚਨਾ, ਮਸਰਾਂ ਦੀ ਦਾਲ ਅਤੇ ਨਾਲ ਚਨਾ ਦਾਲ, ਇਹ 399 4 ਪਾਉਂਡ ਆ। ਗੁੜ ਲਗਾਇਆ ਉਹਨੇ 5 ਕਿਲੋ 799 ਦਾ। ਹੋਰ ਆਈਸਕ੍ਰੀਮਾਂ ਲਗਾਈਆਂ ਬੜੀਆਂ ਜ਼ਬਰਦਸਤ, ਉਹ ਬਹੁਤ ਸਪੈਸ਼ਲ ਲੱਗੇ ਨੇ। ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਗੀਤ ਤੋਂ ਬਾਅਦ, ਕਿਉਂਕਿ ਹੁਣ ਗੀਤ ਵੱਲ ਚੱਲਾਂਗੇ। ਉਸ ਤੋਂ ਬਾਅਦ ਜਿਹੜੇ ਖਾਣ ਪੀਣ ਦੇ ਸੈਕਸ਼ਨ 'ਚ ਕੀ ਕੀ ਲਾਇਆ ਉਹਨਾਂ ਨੇ ਸਪੈਸ਼ਲ, ਉਹ ਵੀ ਦੱਸਾਂਗੇ ਅੱਗੇ ਜਾ ਕੇ। ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਆ
1: ਜੀ।
0: ਜੀ ਕਾਲਰ ਦੇਖ ਲੋ ਕੀ ਕਹਿਣਾ ਚਾਹੁੰਦੇ ਨੇ ਜੀ।
1: ਹਾਂਜੀ 1000
2: ਹਾਂ ਮਨਪ੍ਰੀਤ।
1: ਹਾਂਜੀ,
2: ਮੈਂ ਕਿਹਾ ਉਹ ਬੇਜੀ ਤਾਂ ਹੁਣ ਬੇਜੀ ਆ, ਮੈਂ ਦੱਸਣਾ ਸੀ, ਮੈਨੂੰ ਤਾਂ ਹੁਣੇ ਪਤਾ ਲੱਗਿਆ ਮੇਰੇ ਫਾਦਰ ਸਾਹਿਬ ਦੇ ਕਲਾਸ ਫੈਲੋ ਰਹੇ ਆ ਬੇਰ ਜੀ, ਭਰਾ ਬਣੇ ਹੋਏ ਸੀ, ਦੱਸ ਦਿਓ ਇਹਨਾਂ ਨੂੰ।
1: ਅੱਛਾ ਤੁਸੀਂ
2: ਕਰਮ ਸਿੰਘ ਢਿੱਲੋਂ।
1: ਸਾਡੇ ਲਿਸਨਰ ਨੇ ਨਾ ਮੈਨੂੰ ਸੈਟਰਡੇ ਦੇ ਪ੍ਰੋਗਰਾਮ ਚ ਉਹਨਾਂ ਨੇ ਰਿਕੁਐਸਟ ਕੀਤੀ ਸੀ, ਬਟ ਐਂਡ ਤੇ ਕੀਤੀ ਹੈ ਨਾ, ਤੇ ਮੈਂ ਕਿਹਾ ਮੈਨੂੰ ਵੀ ਗਾਣਾ ਬੜਾ ਪਸੰਦ ਹੈ, ਬਟ ਮੇਰੀ ਕੋਸ਼ਿਸ਼ ਰਹੂਗੀ ਜੇ ਟਾਈਮ ਹੋਇਆ ਫਿਰ ਆਪਾਂ ਮੰਡੇ ਨੂੰ ਸੁਣਾਵਾਂਗੇ ਹੈ ਨਾ, ਤੇ ਫਿਰ ਚਲੋ ਗਾਣਾ ਆਪਾਂ ਸੁਣੀਏ। ਜੈਲੀ ਦੀ ਆਵਾਜ਼ ਚ ਗਾਣਾ ਆ, ਤੇ ਬੜਾ ਡਿਫਰੈਂਟ, ਬੜਾ ਪਿਆਰਾ ਜਿਹਾ ਮਿਊਜ਼ਿਕ ਹੈ ਇਹਦਾ, ਤੁਸੀਂ ਹੋਪਫੁਲੀ ਇੰਜੋਏ ਕਰੋਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਮੈਂ ਥੋੜ੍ਹੀ ਜਾਣਕਾਰੀ ਦਿਆਂ ਕਿ ਅੱਜ ਤੁਹਾਡਾ ਖਾਣ ਨੂੰ ਵਧੀਆ ਚੀਜ਼ ਕਰਦਾ, ਕੁਛ ਭੁੱਖ ਲੱਗੀ ਆ, ਡਰ ਲੱਗੇ ਤੂੰ ਗਾਣਾ ਗਾ, ਭੁੱਖ ਲੱਗੇ ਤੂੰ ਖਾਣਾ ਖਾ, ਹੈ ਵਹੀ ਗੱਲ ਤੋਂ ਪੁਰਾਣੇ ਇਹ ਹੈਗੇ ਨਾ ਗਾਣੇ ਹੁੰਦੇ ਸੀ ਇਸ ਤਰ੍ਹਾਂ ਦੇ ਨਾ, ਕਾਫੀ ਵਧੀਆ ਮਨ ਪਰਚਾਵੇ ਵਾਲੇ। ਅੱਛਾ ਮੈਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੰਡੀਅਨ ਫਰੂਟ ਲੈਂਡ 'ਤੇ। ਥਾਲੀ ਲੱਗੀ ਆ, ਕਿਆ ਬਾਤ ਆ, ਇੰਨੀ ਸਸਤੀ ਕਿਤੇ ਮਿਲ ਹੀ ਨਹੀਂ ਸਕਦੀ। ਬਰਗਰ ਨਹੀਂ ਹੁੰਦਾ ਇੰਨੇ ਦਾ, $4.99 ਦਾ।
1: ਹਾਂਜੀ ਬਿਲਕੁਲ,
0: ਦੇਖੋ ਨਾ ਇਹਦੇ ਵਿੱਚ ਨਾਨ ਨੇ, ਦੋ ਰੋਟੀਆਂ ਲੈ ਲਓ ਚਾਹੇ ਤਵੇ ਦੀਆਂ, ਤੰਦੂਰੀ ਰਾਈਸ ਵੀ ਨਾਲ ਨੇ, ਸੈਲਡ ਵੀ ਵਿੱਚ ਆ, ਦਹੀਂ ਵੀ ਆ, ਗਜਰੇਲਾ ਵੀ ਆ
1: ਜੀ,
0: ਜੇ ਗੁਲਾਬ ਜਾਮਣ ਪਾਉਣੀ ਆ ਉਹ ਪਾ ਲਓ, ਤਿੰਨ ਤੁਸੀਂ ਇਹਦੇ ਵਿੱਚ ਪਵਾ ਸਕਦੇ ਹੋ ਦਾਲਾਂ ਜਾਂ ਸਬਜ਼ੀਆਂ। ਅਤੇ ਉਹ ਥਾਲੀ ਫਿਰ ਪੂਰੀ ਪੈਕ ਆ,
1: ਬਿਲਕੁਲ ਹਾਂਜੀ,
0: ਦੋ ਜਣੇ ਵਧੀਆ ਖਾ ਲੈਂਦੇ ਆ। ਇਹ ਲਾਈਏ $4.99 ਦੀ, ਲੈ ਚੱਕ ਲਿਆ ਉਹ ਨਾ। ਅਤੇ ਨਾਲ ਦੀ ਨਾਲ ਵੈੱਜ ਬਰਗਰ ਹੈਗਾ $3.99 ਦਾ, ਵੈੱਜ ਬਿਰਿਆਨੀ $4.99 ਦੀ ਹੈ, ਔਰ ਵੈੱਜ ਨੂਡਲ ਹੈਗੀਆਂ $6.99 ਦੀਆਂ, ਸਟੱਫ ਕੁਲਚਾ $2.99 ਦਾ, ਆਲੂ ਕੁਲਚਾ $4.99 ਦਾ, ਚਿਕਨ ਕਰੀ ਵਿਦ ਨਾਨ $9.99 ਦੇ, ਚਿਕਨ ਟਿੱਕਾ ਰੈਪ ਹੈਗਾ ਜੀ $6.99 ਦਾ, ਚਿਕਨ ਬਿਰਿਆਨੀ $6.99, ਫਿਸ਼ ਟਿੱਕਾ ਰੈਪ ਹੈਗਾ $6.99 ਦਾ। ਪਹੁੰਚੋ, ਇਹਨਾਂ ਦੇ ਨਾਲ ਹੀ ਗ੍ਰਿਲ ਹੈ, ਅਤੇ ਜੇ ਬਾਈ ਜੀ ਚਾਹੀਦਾ ਉਹ ਐਂਡ ਸਾਈਡ ਹੈਗਾ ਸੈਰੇਮੋਨੀਅਲ ਹੈ ਨਾ, ਅਤੇ ਜਾ ਕੇ ਜ਼ਰੂਰ ਤੁਸੀਂ ਉਹਨੂੰ ਤੋਂ ਟੈਲੀਫੋਨ ਨੰਬਰ ਵੀ ਦੇ ਦਿੰਦੇ ਹਾਂ, ਪਰ ਤੁਸੀਂ ਜਾ ਕੇ ਉੱਥੋਂ ਵਧੀਆ ਖਾਣਾ ਤੰਦੂਰੀ ਗ੍ਰਿਲ ਤੋਂ ਲਿਆਓ। ਜੁੜੇ ਹੋਏ ਤੁਸੀਂ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡ ਦੇ ਨਾਲ। 40 ਦਿਨ ਬੜੀ ਪਿਆਰੀ ਮੂਵੀ ਹੈ ਜਿਹੜੀ ਕਿ 19 ਤਾਰੀਖ ਨੂੰ ਰਿਲੀਜ਼ ਹੋਣੀ ਆ ਸਿਨੇਪਲੈਕਸ ਥੀਏਟਰ। ਟੀਮ ਪੂਰੀ ਸਾਰੀ ਪਹੁੰਚੀ ਹੋਈ ਇੱਥੇ, ਔਰ ਪ੍ਰਮੋਸ਼ਨ ਵਾਸਤੇ ਵੈਨਕੂਵਰ ਗਏ ਨੇ ਸਾਰੇ ਸੱਜਣ
1: ਜੀ।
0: ਔਰ ਇਹ ਮੂਵੀ ਜਿਹੜੀ ਹੈਗੀ ਆ ਗੁਰਪ੍ਰੀਤ ਐਸ ਧੁੱਗਾ ਹੋਰਾਂ ਦੇ ਨਾਵਲ ਦੇ ਆਧਾਰਿਤ ਹੈਗੀ ਆ। 40 ਦਿਨ ਗੁਰਪ੍ਰੀਤ ਘੁੱਗੀ ਹੋਰੀ ਇਹਦੇ ਵਿੱਚ ਨਾਲ ਦੀ ਨਾਲ, ਨਿਰਮਲ ਰਿਸ਼ੀ ਮੈਡਮ ਅਤੇ ਸੁਖਨ ਬ੍ਰੈਚ ਹੋਰੀ ਜਿਹੜੇ ਨੇ ਉਹ ਵੀ ਕੰਮ ਕਰ ਰਹੇ ਨੇ, ਤੋ ਦੇਖਣ ਯੋਗ ਮੂਵੀ ਹੈ। ਦੇਬੀ ਮਖਸੂਸ ਮਰੀ ਸਾਹਿਬ ਵੀ ਇੱਕ ਇਹਦੇ ਵਿੱਚ ਬੜਾ ਵਧੀਆ ਰੋਲ ਕਰ ਰਹੇ ਨੇ। ਤੋ ਤੁਸੀਂ 40 ਦਿਨ ਦਾ ਗੀਤ ਸੰਗੀਤ ਬੜਾ ਵਧੀਆ ਸਾਰੀ ਮੂਵੀ ਦਾ, ਅਤੇ ਜ਼ਰੂਰ ਦੇਖਣੀ ਆ। 19 ਜੂਨ ਨੂੰ ਆਪਣੇ ਸ਼ਹਿਰ ਦੇ ਵਿੱਚ ਰਿਲੀਜ਼ ਹੋ ਰਹੀ ਆ
1: ਜੀ। ਅਤੇ ਨਾਲ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਤੁਸੀਂ ਆਪਣੇ ਏਅਰ ਟਿਕਟਸ ਬੁੱਕ ਕਰਾਉਣੀਆਂ ਹੋਣ ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਬੁਕਿੰਗ ਕਰਵਾ ਲਓ, ਕਾਫੀ ਵਧੀਆ ਤੁਹਾਡੇ ਲਈ ਇਹਨਾਂ ਨੇ ਟਿਕਟਸ ਲਗਾਈਆਂ ਨੇ। ਜੂਨ ਦੇ ਵਿੱਚ ਤੁਹਾਡਾ ਕੋਈ ਨੌਨ ਇੰਡੀਆ ਤੋਂ ਆ ਰਿਹਾ $810 ਦੀ ਟਿਕਟ ਬੁੱਕ ਕਰਾ ਸਕਦੇ ਹੋ, ਡੈਲੀ ਤੋਂ ਟੋਰੋਂਟੋ $810। ਜੇਕਰ ਤੁਸੀਂ ਜਾਣਾ ਹੋਵੇ ਇੰਡੀਆ ਨੂੰ ਜੁਲਾਈ ਦੇ ਵਿੱਚ, ਅਗਲੇ ਮਹੀਨੇ ਤੁਸੀਂ 1-way ਟਿਕਟ ਲੈ ਕੇ ਜਾਣਾ ਹੋਵੇ ਟੋਰੋਂਟੋ ਤੋਂ ਡੈਲੀ, $1,049 ਦੀ ਟਿਕਟ ਹੈ, $1,049 ਦੀ ਟਿਕਟ। ਅਤੇ ਜੇਕਰ ਤੁਸੀਂ ਜਾਣਾ ਹੋਵੇ ਜੂਨ ਦੇ ਵਿੱਚ ਇੰਡੀਆ ਨੂੰ ਅਤੇ ਵਾਪਸੀ ਕਰਨੀ ਹੋਵੇ ਡੈਲੀ ਤੋਂ ਟੋਰੋਂਟੋ ਅਗਸਤ ਦੇ ਵਿੱਚ ਤਾਂ $1,369 ਦੀ ਟਿਕਟਸ ਨੇ, $1,369। ਜੇ ਥੋੜ੍ਹਾ ਜਿਹਾ ਲੇਟ ਜਾਣਾ ਹੋਵੇ, ਮਤਲਬ ਅਗਸਤ ਦੇ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਵਾਪਸੀ ਕਰਨੀ ਆ ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ $1,660 ਦੀ ਟਿਕਟ ਹੈ, $1,660। ਜੇ ਤੁਸੀਂ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੈ ਤਾਂ $1,699 ਦੀ ਟਿਕਟਸ ਨੇ। ਦਿਓਲ ਟਰੈਵਲਸ ਨੂੰ ਕਾਲ ਕਰਕੇ ਤੁਸੀਂ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਨਾਲ ਦੀ ਨਾਲ ਟਿਕਟਸ ਨੂੰ ਬੁੱਕ ਕਰਵਾ ਸਕਦੇ ਹੋ। ਨੰਬਰ ਈਟੋਬੇਕੋ ਮੇਨ ਹੈੱਡ ਆਫਿਸ ਦਾ 905-588-5100, 905-588-5100, ਅਤੇ ਜਾਂ ਫਿਰ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ 905-588-4200।
0: ਲਓ ਫਿਰ ਇੱਕ ਗੀਤ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ
1: ਜੀ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530.
2: 6444. Sunde Radio Prime Time Radio Chalo AM 530 ton. Sanu maan hai Canadian hon da. Je Canadian hon de nate sofa maar te kaisa leather jade ke ikko owner ne aur custom made sofa taiyar karde ne Canadian made. Apne ghar de living room di ganti minti karke leke jao te har saal sofa taiyar kar ਬਾਉ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ

0: ਆਓ ਓ ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ
1: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
0: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
1: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
2: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
2: ਔਰ ਵਿਜ਼ਿਟ insuranceforyou.ca
4: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਅਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਦੋਸਤੋ ਮੈਂ ਜਾਣਕਾਰੀ ਦੇ ਗਿਆ ਰੈਬ ਬਿਲਡਿੰਗ ਐਂਡ ਫੈਬਰੀਕੇਸ਼ਨ ਇੰਕ ਦੀ ਮੈਂ ਜਾਣਕਾਰੀ ਦੇਵਾਂ ਰੈਜੀਡੈਂਸ਼ਲ ਕਮਰਸ਼ੀਅਲ ਕੈਨੇਡੀਅਨ ਵੈਲਡਿੰਗ ਬਿਊਰੋ ਦੇ ਵੱਲੋਂ ਸਰਟੀਫਾਈਡ ਨੇ ਇਹ ਡਿਜ਼ਾਇਨਰ ਫੈਂਸੀ ਗੇਟ ਵੀ ਲਗਾਉਂਦੇ ਨੇ ਕੈਨਪੀ ਵਗੈਰਾ ਕਸਟਮ ਮੈਟਲ ਰੇਲਿੰਗ ਲਗਾਉਂਦੇ ਨੇ ਔਨ ਸਾਈਡ ਬਿਲਡਿੰਗ ਦਾ ਕੰਮ ਵੀ ਕੀਤਾ ਜਾਂਦਾ ਬੀਮ ਪੋਸਟ ਹੋ ਗਏ ਚੇਨ ਲਾਈਨ ਫੈਂਸਿੰਗ ਹੋ ਗਈ ਅਤੇ ਇਨ ਸਾਈਡ ਅਤੇ ਆਊਟਸਾਈਡ ਹਾਊਸ ਦੇ ਜਿਹੜੀਆਂ ਸਟੇਅਰਸ ਹੈਗੀਆਂ ਪੌੜੀਆਂ ਉਹਨਾਂ 'ਤੇ ਵੀ ਇਹ ਕੰਮ ਕਰਦੇ ਨੇ ਔਰ ਫੈਬਰੀਕੇਸ਼ਨ ਬੈਲਡ ਰਿਪੇਅਰ ਦਾ ਕੰਮ ਕਰਦੇ ਨੇ ਰਵਨੀਤ ਸਿੰਘ ਉਹਨਾਂ ਦਾ ਨੰਬਰ ਨੋਟ ਕਰ ਲਓ 226-978-4275 226-978-4275 ਡਿਜ਼ਾਈਨਰ ਫੈਂਸੀ ਗੇਟ ਤੁਹਾਡੇ ਡਰਾਈਵ ਦੇ ਮੂਹਰੇ ਲਾਉਣਗੇ ਉਹਦਾ ਕਾਰਨ ਇਹ ਹੁੰਦਾ ਕਿ ਜੇ ਚੋਰੀਆਂ ਚਾਰੀਆਂ ਹੁੰਦੀਆਂ ਚਲ ਗੇਟ ਲਾ ਲਓ ਰਾਤ ਨੂੰ ਲਵਾ ਕੇ ਵਧੀਆ ਜ਼ਬਰਦਸਤ ਮਜ਼ਬੂਤ ਅਤੇ ਉਹਦੇ ਨਾਲ ਗੱਡੀਆਂ ਚੋਰੀ ਹੋਣ ਦਾ ਕੋਈ ਖਰਚਾ ਨਹੀਂ ਹੁੰਦਾ
5: ਜੀ ਬਿਲਕੁਲ
4: ਨੰਬਰ ਇੱਕ ਵਾਰੀ ਫਿਰ ਰੈਬ ਬਿਲਡਿੰਗ ਅਤੇ ਫੈਬਰੀਕੇਸ਼ਨ ਦਾ ਨੰਬਰ ਹੈ ਰਵਨੀਤ ਸਿੰਘ ਹੋਰਾਂ ਦਾ 226-978-4275
5: ਜੀ ਤੇ ਟਾਟਾ ਟਰਾਂਸਫਰਾਈਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ ਇਹਨਾਂ ਨੂੰ ਅਰਜੈਂਟਲੀ ਏਜ਼ਾ ਡਰਾਈਵਰਸ ਦੀ ਲੋੜ ਹੈ USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ ਤੇ ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ ਮੰਡੇ ਟੂ ਫਰਾਈਡੇ ਤੁਹਾਨੂੰ ਕੰਮ ਮਿਲੂਗਾ ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ 23 ਸਾਲ ਦੀ ਤੁਹਾਡੀ ਏਜ ਹੈ ਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਸੁੱਖੀ ਢੱਟ ਜੀ ਦੇ ਨਾਲ ਤੇ ਜਿੰਨੇ ਵੀ ਡਰਾਈਵਰਸ ਹੋਣਗੇ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ ਤੇ ਉਸ ਤੋਂ ਵੀ ਜ਼ਿਆਦਾ ਵੀ ਤੁਹਾਡੀ ਸੈਲਰੀ ਹੋ ਸਕਦੀ ਹੈ ਇੱਕ ਵੀਕ ਦੀ ਜ਼ਰੂਰ ਗੱਲਬਾਤ ਕਰੋ ਸੁੱਖੀ ਢੱਟ ਜੀ ਨੂੰ ਨੰਬਰ ਹੈ 416-666-9595-20 416-666-9520 ਤੇ ਕਾਲ ਕਰ ਲਓ ਜੇ ਤੁਸੀਂ ਰਾਇਲ ਇਨਫੀਲਡ ਬੁਲੇਟ ਜਾਂ ਕਲਾਸਿਕ ਦੇ ਓਲਡ ਮਾਡਲਸ ਲੈਣੇ ਹੋਣ ਤਾਂ ਇਹਨਾਂ ਦੇ ਕੋਲ 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਅਵੇਲੇਬਲ ਨੇ ਸੁੱਖੀ ਢੱਟ ਜੀ ਦਾ ਨੰਬਰ 416-666-9520 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ
4: ਦੋਸਤੋ ਸਾਡੀ ਮੁਲਾਕਾਤ ਇਹ ਨਹੀਂ ਸੀ ਕੱਲ੍ਹ ਨੂੰ 3 ਵਜੇ ਫਿਰ ਅਸੀਂ ਮਿਲਾਂਗੇ ਤੁਹਾਡੇ ਨਾਲ ਅਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਤੁਹਾਡੇ ਨਾਲ ਹੋਣਗੇ ਪੂਰੀ ਕੈਨੇਡਾ ਦੀਆਂ ਖਬਰਾਂ ਦੀ ਚੀਰ ਫਾੜ ਅਤੇ ਪਲੱਸ ਤੁਹਾਡੇ ਪਸੰਦ ਦਾ ਗੀਤ ਸੰਗੀਤ ਅਤੇ ਪੂਰੀ ਜਾਣਕਾਰੀ ਹੋਏਗੀ 2 ਘੰਟੇ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਹੈ ਪਰ ਆਪਾਂ ਫਿਰ ਲਈਏ ਅੱਗੇ ਆਪਣੀ ਮੁਲਾਕਾਤ ਕੱਲ੍ਹ ਨੂੰ ਹੁੰਦੀ ਹੈ
5: ਬਿਲਕੁਲ ਸਾਡੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ 3 ਤੋਂ 4 ਵਜੇ ਤੱਕ ਅਤੇ ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ ਕੱਲ੍ਹ ਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
6: ਅੱਜ ਨੇ ਖੜੇ ਦੇ ਵਾਸੀ ਗੱਲ ਨਹੀਂ।

0: ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ ਹੈ 6473021322 6473 302 1322 ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya 10 to Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but de backyard, the unfinished basement in all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-739-8710 License number M200-34504
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇਸ਼ ਦੇਸ਼ ਪਰਦੇਸ਼
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ

0: ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ, ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ, ਔਰ ਨਾਲ ਦੀ ਨਾਲ ਓਰਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ, ਔਰ ਆਪਣੀ ਅਪੋਇੰਟਮੈਂਟ ਬੁੱਕ ਕਰੋ ਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਪੈਕਸ ਐਕਸਪ੍ਰੈਸ। 905-460-8888 ਟੈਲੀਫੋਨ ਨੰਬਰ ਹੈ ਪੈਕਸ ਐਕਸਪ੍ਰੈਸ ਵਾਲਿਆਂ ਦਾ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਮੰਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 3 ਤੋਂ ਲੈ ਕੇ ਠੀਕ 6 ਵਜੇ ਤੱਕ, ਹੁਣ ਠੀਕ 6 ਵਜੇ ਤੱਕ ਆਪਣੇ ਇਸ ਰਸ਼ ਆਵਰ ਕਮਿਊਟ ਟਾਈਮ ਦੇ ਵਿੱਚ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਲਈ ਸਾਡੇ ਨਾਲ ਜੁੜੇ ਰਹੋ। ਅਤੇ ਅੱਜ ਜੇਕਰ 6 ਵਜੇ ਤੱਕ ਹੀ ਜੁੜੇ ਰਹੋਗੇ, ਅੱਜ ਕੈਨੇਡਾ ਵਾਈਡ ਐਂਡ ਥੇਰੀਓ ਵਾਈਡ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਹਾਨੂੰ ਪੇਸ਼ ਕਰਦੇ ਰਹਾਂਗੇ। ਇਨ ਬਿਟਵੀਨ ਕੁਝ ਵਧੀਆ ਨਵਾਂ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਕੁਝ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਫਰਮੈਸ਼ੀ ਔਨ ਡਿਮੈਂਡ ਔਨ ਰਿਕੁਐਸਟ ਬਾਰੀ ਬਾਰੀ ਗੀਤ ਸੰਗੀਤ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਵੱਖੋ ਵੱਖ ਡਿਫਰੈਂਟ ਸਪਾਂਸਰਸ ਯਾਨੀ ਕਿ ਸਾਡੇ ਐਡਵਰਟਾਈਜ਼ਰ, ਉਹ ਵੀ ਆ ਕੇ ਆਪਣੇ ਕੁਝ ਬਿਜ਼ਨਸਿਸ ਦੇ ਕੁਝ ਨਵੀਆਂ ਤਾਜ਼ੀਆਂ, ਕੁਝ ਨਵੀਆਂ ਡਿਵੈਲਪਮੈਂਟਸ, ਕੁਝ ਇਨਫੋਰਮੇਸ਼ਨ ਸਿੱਧੇ ਤੁਹਾਡੇ ਤੱਕ ਪੇਸ਼ ਕਰਦੇ ਰਹਿਣਗੇ। ਸਾਡੇ ਪ੍ਰੋਗਰਾਮ ਦੇ ਵਿੱਚ ਨਿਤ ਰੋਜ਼ ਹੀ ਤੁਹਾਡੇ ਲਈ ਇਮੀਗ੍ਰੇਸ਼ਨ ਤੋਂ ਲੈ ਕੇ ਇੰਸ਼ੋਰੈਂਸ, ਰੀਅਲ ਅਸਟੇਟ, ਮੋਰਗੇਜਸ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਅਤੇ ਕੰਮ ਕਾਰੋਬਾਰ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਅਤੇ ਸੇਲਸ ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਅੱਜ ਵੀ ਮੰਡੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਨੈਚੁਰਲ ਹੈਲਥ, ਕੁਝ ਸੇਲਸ ਦੇ ਬਾਰੇ, ਕੁਝ ਮੋਰਗੇਜਸ ਦੇ ਬਾਰੇ ਅਤੇ ਹੋਰਾਂ ਵੀ ਕੁਝ ਕਰਜ਼ਿਆਂ ਦੇ ਬਾਰੇ ਵੀ ਇਨਫੋਰਮੇਸ਼ਨ ਮਿਲਦੀ ਰਹੂਗੀ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ। ਸਾਡੇ ਤੋਂ ਸਾਡੇ ਸਪਾਂਸਰ ਦਾ ਕੋਈ ਵੀ ਅਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਜਾਂ ਫਿਰ ਦੋਸਤੋ ਸਾਡੇ ਪ੍ਰੋਗਰਾਮ 'ਚ ਕੋਈ ਸਪੈਸੀਫਿਕ ਕਮਰਸ਼ਲ ਤੁਸੀਂ ਸੁਣੀ ਹੈ ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਕੋਈ ਜ਼ਰੂਰੀ ਕੰਮ ਹੈ, ਸਾਡੇ ਨਾਲ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ ਹੋ। ਹੁਣ ਤੋਂ ਲੈ ਕੇ 6 ਵਜੇ ਤੱਕ ਇੱਕੋ ਇੱਕ ਨੰਬਰ ਘੁਮਾਉਣਾ, 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਜੇਕਰ ਤੁਹਾਡੇ ਜ਼ਿਆਦਾ ਸੌਖਾ ਹੈ ਤੁਸੀਂ ਟੈਕਸਟ ਕਰ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ। ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 ਚਾਰ ਸੌ 16 400 57 ਜਾਂ 33 81 ਸੋ 200 ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫੇਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਅੱਜ ਦੀ ਜਿਹੜੀ ਇੱਕ ਬਹੁਤ ਵੱਡੀ

ਖਬਰ ਇਹ ਹੈ ਵੱਖੋ ਵੱਖ ਡਿਫਰੈਂਟ ਕੈਨੇਡੀਅਨ ਮੀਡੀਆ ਆਊਟਲੈਟਸ ਕੈਨੇਡੀਅਨ ਪ੍ਰੈਸ ਰਿਪੋਰਟ ਕਰ ਰਹੇ ਨੇ ਕਿ ਹੁਣ ਪਰਸੋਂ ਨੂੰ ਵੈਨਸਡੇ ਜੂਨ 10 ਤਰੀਕ ਨੂੰ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਪਹਿਲਾਂ ਵੀ ਜਸਟਿਨ ਟਰੂਡੋ ਦੀ ਸਰਕਾਰ ਦੇ ਵੱਲੋਂ ਦੋ ਵਾਰੀ ਪੇਸ਼ ਕੀਤਾ ਗਿਆ ਅਤੇ ਫੇਲ ਹੋ ਚੁੱਕਿਆ ਇੱਕ ਆਨਲਾਈਨ ਹਾਰਮਸ ਬਿੱਲ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਦ ਥਰਡ ਟਾਈਮ ਇਜ਼ ਦ ਚਾਰਮ ਹੁਣ ਤੀਜੀ ਵਾਰੀ ਇਹਨੂੰ ਹੁਣ ਪੇਸ਼ ਕਰ ਰਹੇ ਨੇ ਫਰਕ ਇਹ ਹੈ ਕਿ ਪਿਛਲੀਆਂ ਦੋ ਕੋਸ਼ਿਸ਼ਾਂ ਦੇ ਵਿੱਚ ਤਾਂ ਲਿਬਰਲਸ ਦੀ ਮਾਈਨੋਰਟੀ ਸਰਕਾਰ ਸੀ ਹੁਣ ਤਾਂ ਇਹਨਾਂ ਦੀ ਵੈਰੀ ਸਲਾਈਟ ਮੈਜੋਰਟੀ ਸਰਕਾਰ ਹੈ ਵੈਨਸਡੇ ਨੂੰ ਪਰਸੋਂ ਨੂੰ ਆਨਲਾਈਨ ਹਾਰਮਸ ਬਿੱਲ ਇਹ ਇੰਟਰੋਡਿਊਸ ਕਰਨਗੇ ਜਿਹਦੇ ਵਿੱਚ ਤਾਂ ਕੁਛ ਵੱਡੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਜ਼ ਅਤੇ ਪ੍ਰੋਫੈਸਰਸ ਦੇ ਨਾਲ ਜਿਹੜਾ ਐਕਸਪਰਟਸ ਅਤੇ ਇੰਡਸਟਰੀ ਐਨਲਿਸਟ ਨੇ ਕਿਹਾ ਹੈ ਕਿ ਲੋਕਾਂ ਦੀ ਹੀ ਸੋਚ ਲੋਕਾਂ ਦਾ ਹੀ ਵਰਡ ਲੋਕਾਂ ਦੀ ਹੀ ਫਰੀਡਮ ਆਫ ਸਪੀਚ ਇਹ ਦੱਬਣ ਦੀ ਕੋਸ਼ਿਸ਼ ਕੀਤੀ ਜਾਊਗੀ ਆਨਲਾਈਨ ਸੈਂਸਰਸ਼ਿਪ ਤੁਸੀਂ ਕੀ ਦੇਖਦੇ ਹੋ ਕੀ ਨਹੀਂ ਦੇਖ ਸਕਦੇ ਹੋ ਤੁਹਾਡਾ ਪੂਰਾ ਐਲਗੋਰਿਥਮ ਬਦਲਣ ਦੀ ਵੀ ਇੱਕ ਕੋਸ਼ਿਸ਼ ਕੀਤੀ ਜਾਊਗੀ ਪਰ ਮੇਨ ਮੁੱਦਾ ਇਹ ਨਹੀਂ ਹੈ ਦੋਸਤੋ ਇਹਦੇ ਬਾਰੇ ਤਾਂ ਸਾਨੂੰ ਕਾਫੀ ਚਿਰਾਂ ਤੋਂ ਇਹ ਪਤਾ ਹੈ ਤੁਹਾਡੇ 'ਤੇ ਤੁਹਾਨੂੰ ਹੀ ਦੱਬ ਕੇ ਕੰਟਰੋਲ ਕਰਕੇ ਤੁਹਾਡੇ 'ਤੇ ਰਾਜ ਕਰਨਾ ਚਾਹੁੰਦੇ ਨੇ ਕੋਈ ਨਵੀਂ ਗੱਲ ਤਾਂ ਹੈ ਨਹੀਂ ਨਵੀਂ ਗੱਲ ਇਹ ਹੈ ਕਿ ਪਰਸੋਂ ਨੂੰ ਪਤਾ ਲੱਗ ਗਿਆ ਹੈ ਕਿ ਇੱਕ ਅੰਡਰ 16 ਸੋਸ਼ਲ ਮੀਡੀਆ ਬੈਨ ਵੀ ਇੰਟਰੋਡਿਊਸ ਕੀਤਾ ਜਾਊਗਾ ਫਾਰ ਕੈਨੇਡਾ ਵਾਈਡ ਮਿਲੀਅਨਸ ਆਫ ਜਵਾਕ ਜੋ ਕਿ 16 ਸਾਲ ਦੀ ਉਮਰ ਤੋਂ ਘੱਟ ਦੇ ਹਨ ਥੱਲੇ ਹਨ ਉਹਨਾਂ ਦੇ ਲਈ ਸੋਸ਼ਲ ਮੀਡੀਆ ਬੈਨ ਕੀਤਾ ਜਾਊਗਾ ਜਦੋਂ ਇਹ ਇੱਕ ਕਾਨੂੰਨ ਬਣੂਗਾ ਹੁਣ ਪਰਸੋਂ ਨੂੰ ਤਾਂ ਇਹਨੂੰ ਹਾਊਸ ਆਫ ਕਾਮਨਸ ਵਿੱਚ ਇੰਟਰੋਡਿਊਸ ਕੀਤਾ ਜਾਊਗਾ ਕਈ ਮਹੀਨੇ ਦਾ ਪ੍ਰੋਸੈਸ ਲੱਗੂਗਾ ਇਹਨੂੰ ਸ਼ਾਇਦ ਈਵਨ ਐਕਸਪਾਇਰ ਕੀਤਾ ਜਾਊਗਾ ਜਦੋਂ ਇਹ ਕਾਨੂੰਨ ਬਣੂਗਾ ਇਸ ਸਰਕਾਰ ਦੇ ਕੁਛ ਕੁ ਇਨਸਾਈਡਰਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਕੁਛ ਕੁ ਸ਼ਰਤਾਂ ਦੇ ਨਾਲ ਵਿਥ ਅ ਫਿਊ ਐਕਸੈਪਸ਼ਨਸ ਐਂਡ ਐਗਜੈਂਪਸ਼ਨਸ ਅੰਡਰ 16 ਆਲ ਅਕ੍ਰੋਸ ਕੈਨੇਡਾ ਜਵਾਕਾਂ ਦੇ ਲਈ ਸੋਸ਼ਲ ਮੀਡੀਆ ਆਊਟਰਾਈਟ ਬੈਨ ਕੀਤਾ ਜਾਊਗਾ ਹੁਣ ਨਕਲ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਵਰਗੀਆਂ ਮੁਲਕਾਂ ਦੀ ਜਿੱਥੇ ਕਿ ਇਸ ਤਰ੍ਹਾਂ ਦੇ ਬੈਨ ਤਾਂ ਆਲਰੇਡੀ ਇੰਪਲੀਮੈਂਟ ਕੀਤੇ ਗਏ ਨੇ ਵਿਥ ਵੈਰੀ ਫੇਲਡ ਰਿਜ਼ਲਟਸ ਕਿਉਂ ਕਿਉਂਕਿ ਪਹਿਲੀ ਗੱਲ ਵੱਧ ਤੋਂ ਵੱਧ ਸੋਸ਼ਲ ਮੀਡੀਆ ਕੰਪਨੀਜ਼ ਅਤੇ ਇਹਦੇ ਨਾਲ ਆਊਟਰਾਈਟ ਕੰਪਲਾਈ ਹੀ ਨਹੀਂ ਕਰ ਰਹੀਆਂ ਇਹ ਆਸਟ੍ਰੇਲੀਆ ਦੀ ਸਰਕਾਰ ਦਾ ਆਪਦਾ ਹੀ ਕਹਿਣਾ ਸੋ ਕੈਨੇਡਾ ਦੇ ਵਿੱਚ ਇਹਨਾਂ ਕੋਲ ਕਿਹੜਾ ਕੋਈ ਇੰਨਾ ਜ਼ਿਆਦਾ ਕੋਈ ਖਾਸ ਤਕੜਾ ਕੋਈ ਮੀਨਸ ਹੈ ਕੋਈ ਇਨਫੋਰਸਮੈਂਟ ਹੈ ਜਾਂ ਕੋਈ ਡੰਡਾ ਦਾ ਜ਼ੋਰ ਹੈ ਜਿਹਦੇ ਨਾਲ ਉਹ ਆਸਟ੍ਰੇਲੀਆ ਦੇ ਵਿੱਚ ਜੇਕਰ ਨਹੀਂ ਕੰਮ ਕਰਵਾ ਸਕਦੇ ਇੰਨਾ ਵੱਡੀਆਂ ਵੱਡੀਆਂ ਮੈਰਾ ਇੰਸਟਾਗ੍ਰਾਮ ਫੇਸਬੁੱਕ ਇਸ ਸਰਵਰ ਕੰਪਨੀਜ਼ ਤੋਂ ਇੱਥੇ ਕੀ ਕਰਵਾ ਲੈਣਗੇ ਸੋ ਕੰਪਲਾਇੰਸ ਬਹੁਤ ਘੱਟ ਹੈ ਅਤੇ ਨਾਲ ਦੇ ਨਾਲ ਰਾਹ ਵੀ ਬਹੁਤ ਸੌਖਾ ਹੈ ਕਿਸੇ ਵੀ ਜਵਾਕ ਦੇ ਲਈ ਫਿਰ ਵੀ ਮੇ ਬੀ ਯੂਜ਼ ਅ VPN ਮੇ ਬੀ ਟੇਕ ਅ ਪਿਕਚਰ ਆਫ ਯੋਰ ਪੇਰੈਂਟਸ ਬਟੂਏ 'ਚੋਂ ID ਕੱਢ ਕੇ ਉਦੋਂ ਫੋਟੋ ਅਪਲੋਡ ਕਰ ਲਓ ਅਤੇ ਫਿਰ ਵੀ ਬਈ ਕਾਫੀ ਤਰੀਕੇ ਨੇ ਕਿ ਉਹ ਸਾਬਤ ਕਰ ਸਕਦੇ ਆ ਕਿ ਉਹ ਓਵਰ 16 ਹਨ ਅਸਲ ਨਹੀਂ ਹਨ ਪਰ ਈਜ਼ਲੀ ਇਹ ਸੋਸ਼ਲ ਮੀਡੀਆ ਐਪਸ ਦੇ ਵਿੱਚ ਇਹ ਕੰਮ ਕਰ ਸਕਦੇ ਨੇ ਸੋ ਇਨਫੋਰਸਮੈਂਟ ਕੀ ਹੋਊਗੀ ਇਹ ਤਾਂ ਸਾਨੂੰ ਪਤਾ ਨਹੀਂ ਹੈਗਾ ਕਿਉਂਕਿ ਪਰਸੋਂ ਨੂੰ ਜਾ ਕੇ ਹੀ ਇਹ ਬਿੱਲ ਇੰਟਰੋਡਿਊਸ ਕੀਤਾ ਜਾਊਗਾ ਇਹਨੂੰ ਕਿਸ ਤਰ੍ਹਾਂ ਕੈਰੀ ਆਊਟ ਕੀਤਾ ਜਾਊਗਾ ਕਾਫੀ ਕੰਟਰੋਵਰਸ਼ਲ ਇਹ ਬਿੱਲ ਹੈ ਆਨਲਾਈਨ ਹਾਰਮ ਬਿੱਲ ਪਰ ਸੋਸ਼ਲ ਮੀਡੀਆ ਬੈਨ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਤੁਹਾਨੂੰ ਸ਼ਾਇਦ ਪੁੱਛਾਂਗੇ ਤੁਹਾਡੇ ਕੀ ਵਿਚਾਰ ਹਨ ਪਰ ਅੱਜ ਦੀ ਕਾਫੀ ਵੱਡੀ ਇਹ ਖਬਰ ਹੈ ਬਹੁਤ ਲੋਕ ਸਹਿਮਤ ਹਨ In fact, majority of Canadians jo ke vakho vak different polls de vich puchhe gaye ne bahut vadda hissa of Canada majority of Canada majority of parents sehmat han ke social media ban karna chahida hai jawakan de layi kyunki unna de padhai de wal vi dimag de wal vi te overall brain rot de wal vi asar penda hai par aap de aap nu puchho tusi kehda aap social media chhadan lagge ho jawakan nu ta kehnde ho ke sarkari dhakke de naal ta chhada dange par ਆਪ ਤਾਂ ਕੋਈ ਛੱਡਣਾ ਹੈ ਨਹੀਂ ਵਿਚ ਇਜ਼ ਪ੍ਰੀਟੀ ਹਿਪੋਕ੍ਰਿਟੀਕਲ ਸੋ ਕਿਸੇ ਵੀ ਅਡਲਟ ਨੂੰ ਜੇਕਰ ਇਹ ਇਨਫੋਰਸ ਕੀਤਾ ਜਾਂਦਾ ਇੱਥੇ ਦਾ ਲੋਕ ਪ੍ਰੋਟੈਸਟ ਕਰਨ ਲੱਗ ਜਾਂਦੇ ਪਰ ਕਿਉਂਕਿ ਇਕੱਲੇ ਜਵਾਕਾਂ ਲਈ ਕੀਤਾ ਜਾ ਰਿਹਾ ਹੈ ਸਾਰੇ ਕਹਿੰਦੇ ਯਾਰ ਦੈਟਸ ਅ ਪ੍ਰੀਟੀ ਗੁੱਡ ਆਈਡੀਆ ਸੋ ਆਪ ਤਾਂ ਇਹ ਹਿਪੋਕ੍ਰਿਟੀਕਲ ਕਾਫੀ ਲੋਕ ਨੇ ਕਾਫੀ ਪੇਰੈਂਟਸ ਨੇ ਜੋ ਕਿ ਕਹਿੰਦੇ ਨੇ ਕਿ ਕਰਨਾ ਚਾਹੀਦਾ ਹੈ ਪਰ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਦੋਸਤੋ ਦ ਰੋਡ ਟੂ ਹੈਲ is paved with good intentions jinna marzi kise bhi sarkar da koi nek irada bhi hove koi faidmand kaam bhi karna chahunde ne jadon tusi dhakke naal karde ho ikko ik raah tak janda hai nark tak na ke koi swarg tak so ohde bare vich tuhanu agge ja ke dassange te potential ki kuch consequences ho sakde ne jime ke hun UK de vich lokan nu social media te apne sirf vichar hi pesh karan de layi bhaave jinna marzi spicy comment hove
ਜਿੰਨਾ ਮਰਜ਼ੀ ਕੰਟਰੋਵਰਸ਼ਲ ਕਮੈਂਟ ਹੋਵੇ, ਫਰੀਡਮ ਆਫ ਸਪੀਚ ਇੱਕ ਚੀਜ਼ ਹੈਗੀ ਹੈਗੀ ਆ, ਪਰ ਯੂਕੇ ਦੇ ਵਿੱਚ ਵੀ ਉਹ ਰਾਤੋ ਰਾਤ ਹਟਾਈ ਜਾ ਰਹੀ ਆ, ਮਿਟਾਈ ਜਾ ਰਹੀ ਆ, ਲੋਕਾਂ ਦੇ ਘਰ ਦੇ ਦਰਵਾਜ਼ੇ ਖੜਕਾਏ ਜਾ ਰਹੇ ਨੇ ਫੋਫੋ ਦੇ ਵੱਲੋਂ, ਅਤੇ ਉਹਨਾਂ ਨੂੰ ਕੁਐਸਚਨ ਕੀਤਾ ਜਾ ਰਿਹਾ ਜਿਹਨਾਂ ਨੇ ਆਹ ਸੋਸ਼ਲ ਮੀਡੀਆ 'ਤੇ ਆਹ ਲਿਖਿਆ, ਭਾਈ ਤੂੰ ਆਹ ਲਿਖਿਆ, ਇਹਦੇ ਨਾਲ ਲੋਕਾਂ ਨੂੰ ਅਫੈਂਡ ਕੀਤਾ ਗਿਆ ਹੈ, ਲੋਕਾਂ ਨੂੰ ਇੱਥੇ ਤੱਕ ਚਾਰਜ ਵੀ ਕੀਤਾ ਜਾ ਰਿਹਾ ਹੈ, ਵਾਰਨ ਵੀ ਕੀਤਾ ਜਾ ਰਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕੀ ਲਿਖ ਰਹੇ ਨੇ, ਦੈਟਸ ਕਮਿੰਗ ਸੂਨ ਟੂ ਕੈਨੇਡਾ। ਨਾਲ ਜਿਹੜਾ ਦੋਸਤੋ ਸਭ ਤੋਂ ਨਵੇਂ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੋਬ ਰਿਪੋਰਟ, ਜੋਬ ਨੰਬਰਸ ਪੇਸ਼ ਕੀਤੇ ਗਏ ਨੇ। ਬਹੁਤ ਜ਼ਿਆਦਾ ਚਰਚਾ ਹੋਈ ਹੈ ਕਿ ਇਕਾਨਮਿਸਟ ਦੇ ਅੰਦਾਜ਼ਿਆਂ ਨਾਲੋਂ ਕਈ ਗੁਣਾ ਵੱਧ ਹੀ ਅਚਾਨਕ 88,000 ਨੈਟ ਜੋਬਸ ਐਡ ਕੀਤੀਆਂ ਗਈਆਂ ਹਨ ਪਿਛਲੇ ਮਹੀਨੇ ਮੇ ਦੇ ਵਿੱਚ। ਪਰ ਕਾਫੀ ਜ਼ਿਆਦਾ ਡਿਫਰੈਂਟ ਵੱਡੇ ਬੈਂਕਸ ਦੇ ਇਕਾਨਮਿਸਟ ਕਹਿ ਰਹੇ ਨੇ ਕਿ ਇੱਕ ਮਹੀਨੇ ਦੇ ਰਿਪੋਰਟ ਦੇ ਨਾਲ ਕੋਈ ਟਰੈਂਡ ਨਹੀਂ ਸੈੱਟ ਕੀਤਾ ਜਾਂਦਾ, ਅਤੇ ਸਾਨੂੰ ਅਗਲਿਆਂ ਮਹੀਨਿਆਂ ਦੀਆਂ ਰਿਪੋਰਟਸ ਵੀ ਦੇਖਣ ਦੀ ਜ਼ਰੂਰਤ ਹੈ। ਪਰ ਐਗਜ਼ੈਕਟ ਨੰਬਰਸ ਕੀ ਹਨ, ਅਤੇ ਹੁਣ ਐਗਜ਼ੈਕਟ ਪਰਸੋਂ ਨੂੰ ਬੈਂਕ ਆਫ ਕੈਨੇਡਾ ਦੇ ਬੈਂਚਮਾਰਕ ਇੰਟਰਸਟ ਰੇਟ ਅਨਾਊਂਸਮੈਂਟ 'ਚ ਕੀ ਅਸਰ ਪੈ ਸਕਦਾ ਹੈ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਸਵੇਰੇ ਰੈਕਸਡੇਲ ਦੇ ਵਿੱਚ ਇੱਕ ਗੈਸ ਸਟੇਸ਼ਨ 'ਤੇ out of their own jurisdiction for some reason Peel Regional Police day officers Toronto Police the jurisdiction de vich gaye Rexdale de vich paame lag gayi hai hai te in the jurisdiction to bahar utthe ek investigation le gaye jithe ke unknown reasons karke ek police officer te ek suspect donne zakhmi hoye ਦੋਨਾਂ ਨੂੰ ਹੀ ਐਂਬੂਲੈਂਸ ਦੇ ਵਿੱਚ ਹਾਸਪਿਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ। ਹੁਣ ਕੁੱਲ ਮਿਲਾ ਕੇ ਆਹ ਇੱਕ ਜਿਹੜਾ ਪੁਲਿਸ ਦੇ ਕਸਟਡੀ ਵਿੱਚ ਬੰਦਾ ਹੈ ਹਾਸਪਿਟਲ ਵਿੱਚ, ਅਤੇ ਇੱਕ ਹੋਰ ਸਸਪੈਕਟ ਫੜੇ ਗਏ ਨੇ। ਚਾਰਜਸ ਕੀ ਲੇ ਕੀਤੇ ਜਾਣਗੇ, ਕੀ ਨਹੀਂ ਲੇ ਕੀਤੇ ਜਾਣਗੇ, ਨਾਮ ਕੀ ਹੈ, ਉਮਰ ਕੀ ਹੈ, ਕੁਛ ਵੀ ਨਹੀਂ ਦੱਸਿਆ ਜਾ ਰਿਹਾ ਹੈ। ਨਾ ਤਾਂ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਹੋਰ, ਸਿਰਫ ਮਲਟੀਪਲ ਸੈਂਕੜੇ ਹੋਰ ਸਸਪੈਕਟ ਨੇ ਜੋ ਕਿ ਉੱਥੇ ਗੱਡੀਆਂ ਕ੍ਰੈਸ਼ ਕਰਕੇ ਭੱਜ ਵੀ ਗਏ ਨੇ ਬਾਏ ਫੋਰ। ਐਗਜ਼ੈਕਟ ਇਨਵੈਸਟੀਗੇਸ਼ਨ ਕੀ ਸੀ ਇਹ ਨਹੀਂ ਦੱਸਿਆ ਗਿਆ, ਅਤੇ ਬਾਹਲੀ ਅਜੀਬ ਗੱਲ ਤਾਂ ਇਹ ਆ, ਖਾਸ ਤਾਂ ਜਦੋਂ ਵੀ ਕੋਈ ਵੀ ਸਸਪੈਕਟ ਦੇ ਨਾਲ ਦੇ ਕੋਈ ਵੀ ਪੁਲਿਸ ਆਫਿਸਰ ਵੀ ਜ਼ਖਮੀ ਹੁੰਦੇ ਨੇ, ਯੂਜੁਅਲੀ ਇੱਕ ਇੰਡੀਪੈਂਡੈਂਟ ਸਿਵਿਲੀਅਨ ਐਡਵਾਈਜ਼ਰੀ ਬੋਰਡ ਹੈ ਆਫ ਦਾ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ SIU, ਉਹਨਾਂ ਦਾ ਮੈਂਡੇਟ ਯੂਜਲੀ ਇਨਵੋਕ ਕੀਤਾ ਜਾਂਦਾ ਹੈ, ਪਰ ਨਹੀਂ ਕੀਤਾ ਗਿਆ ਹੈ ਇਸ ਚੱਕਰ ਦੇ ਵਿੱਚ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਨਾਲ ਦੇ ਦੋਸਤੋ ਬਰੈਂਪਟਨ ਸ਼ਹਿਰ ਦੇ ਵਿੱਚ ਇੱਕ ਰੂਟੀਨ ਟ੍ਰੈਫਿਕ ਸਟਾਪ ਦੇ ਵਿੱਚ ਇੱਕ ਬੰਦੇ ਨੇ ਪਹਿਲਾਂ ਤਾਂ ਪੁਲਿਸ ਤੋਂ ਭੱਜ ਹੀ ਗਿਆ, ਬਾਏ ਫੋਰ ਗੱਡੀ ਛੱਡ ਕੇ ਭੱਜ ਹੀ ਗਿਆ, ਅਤੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਆਫਿਸਰ ਦੇ ਵੱਲੋਂ, ਪੁਲਿਸ ਆਫਿਸਰ ਨੂੰ ਹੀ ਕੁੱਟਿਆ ਗਿਆ। ਪੁਲਿਸ ਆਫਿਸਰ ਨੇ ਇਕੱਲੇ ਇਹਨੂੰ ਹੱਥਕੜੀਆਂ ਨਹੀਂ ਲਾਈਆਂ, ਲਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਟਿਆ ਹੀ ਗਿਆ। ਜਦੋਂ ਤੱਕ ਬੰਦਾ ਵਾਪਸ ਗੱਡੀ ਤੱਕ ਭੱਜਿਆ, ਗੱਡੀ ਚਾੜਤੀ ਪੁਲਿਸ ਆਫਿਸਰ 'ਤੇ। ਕਮਾਲ ਦੀ ਗੱਲ ਹੈ ਯਾਰ, ਸਮ ਪੀਪਲ ਆਰ ਜਸਟ ਨਾਟ ਫਿਟ ਆਊਟ ਟੂ ਬੀ ਏ ਕਾਪ, ਐਵਰੀ ਜੋਬ ਇਜ਼ ਨਾਟ ਫੋਰ ਐਵਰੀਵਨ ਕਲੀਅਰਲੀ। ਸੋ ਹੁਣ ਇੱਕ ਬਰੈਂਪਟਨ ਦੇ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ, ਪਤਾ ਲੱਗ ਗਿਆ ਹੈ ਕਿ ਉਹ ਆਲਰੇਡੀ ਮਲਟੀਪਲ ਡਿਫਰੈਂਟ ਪੁਰਾਣੇ ਕ੍ਰਿਮੀਨਲ ਕਨਵਿਕਸ਼ਨਸ ਤੋਂ ਬਾਅਦ ਬਾਹਰ ਸ਼ਰਤਾਂ ਦੇ ਨਾਲ ਛੱਡਿਆ ਹੋਇਆ ਸੀ। ਸ਼ਰਤ ਇੱਕ ਬਹੁਤ ਵੱਡੀ ਆਹੀ ਸੀ, ਅਹਿਮ ਇਹੀ ਸੀ ਕਿ ਭਾਈ ਤੂੰ ਗੱਡੀ ਨਹੀਂ ਚਲਾ ਸਕਦਾ, ਗੱਡੀ ਤਾਂ ਪੁਲਿਸ ਆਫ 'ਤੇ ਚਾੜਤੀ। ਸੋ ਹੁਣ ਇਸ ਬੰਦੇ ਨੂੰ ਕੈਨੇਡਾ ਵਾਈਡ ਅਰੈਸਟ ਵਾਰੰਟ 'ਤੇ ਲੱਭਿਆ ਜਾ ਰਿਹਾ ਹੈ, ਮਲਟੀਪਁਲ ਡਿਫਰੈਂਟ ਸੀਰੀਅਸ ਚਾਰਜਿਸ ਲਈ, ਲਾਈਕ ਅਸਾਲਟਿੰਗ ਏ ਪੀਸ ਆਫਿਸਰ ਐਂਡ ਰਨਿੰਗ ਫਰੋਮ ਅ ਪੁਲਿਸ ਆਫਿਸਰ ਮਚ ਮਚ ਮੋਰ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ, ਨਿਊਜ਼ ਵਿਊਜ਼ ਗੀਤ ਸੰਗੀਤ ਅਤੇ ਕੰਮ ਦੀਆਂ ਗੱਲਾਂ ਕਰਦੇ ਰਵਾਂਗੇ। ਸਾਡੇ ਨਾਲ ਵੀ ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਹੁਣ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 9054 6444 905 564 44 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਟੈਕਸਟ ਔਰ ਵਟਸਐਪ ਐਟ 4164573381 416-457-3381 'ਤੇ ਤੁਸੀਂ ਟੈਕਸਟ ਜਾਂ ਵਟਸਐਪ ਵੀ ਕਰ ਸਕਦੇ ਹੋ, ਠੀਕ 6 ਵਜੇ ਤੱਕ। ਜੁੜੇ ਰਹੋ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਸਰੋਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ। ਜੇਕਰ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ, ਕੋਈ ਵੀ ਕੰਸਟਰਕਸ਼ਨ, ਕੋਈ ਵੀ ਅਪਗ੍ਰੇਡ, ਕੋਈ ਵੀ ਰਿਪੇਅਰ ਕਰਵਾਉਣੀ ਆ, ਚਾਹੁੰਦੇ ਹੋ ਕਿ ਇੱਕ ਫੁੱਲੀ ਇੰਸ਼ੋਰਡ, ਫੁੱਲੀ ਐਕਸਪਰਟ ਅਤੇ ਐਕਸਪੀਰੀਅੰਸ ਕੰਪਨੀ ਹੀ ਇਹ ਸਾਰਾ ਕੰਮ ਅਤੇ ਬਹੁਤ ਵੱਡੀ ਜ਼ਿੰਮੇਵਾਰੀ ਸਾਂਭਣ, ਫਿਰ ਅੱਜ ਹੀ ਓਨਕਾਰ ਹੋਮਸ ਦੇ ਪਾਲ ਗਰੇਵਾਲ ਨਾਲ ਸੰਪਰਕ ਕਰੋ 416-816-3600। ਇਹ ਮਾਹਰ ਨੇ ਲੀਗੋ ਬੇਸਮੈਂਟ ਤਿਆਰ ਕਰਨ ਦੇ ਵਿੱਚ ਅਤੇ ਨਾਲ ਦੀ ਨਾਲ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ। ਇਨਫੈਕਟ ਪਿਛਲੇ ਸਾਲ ਹੀ ਇਹਨਾਂ ਨੇ ਇਕੱਲੇ 20 ਤੋਂ ਵੀ ਜ਼ਿਆਦਾ ਗਾਰਡਨ ਸਵੀਟ ਤਿਆਰ ਕੀਤੇ ਆ ਤੁਹਾਡੇ ਆਲੇ ਦੁਆਲੇ। ਉਹ ਵੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ, ਪਤਾ ਵੀ ਕਰ ਸਕਦੇ ਹੋ ਕਿ ਖਰਚਾ ਕਿੰਨਾ ਹੈ, ਸਕੁਏਅਰ ਫੁੱਟਜ ਕਿੰਨੀ ਹੈ, ਕੀ ਕੁਝ ਕਨੈਕਸ਼ਨ ਜ਼ਰੂਰੀ ਨੇ ਅਤੇ ਕਿੰਨਾ ਕੁ ਕਿਰਾਇਆ ਤੁਹਾਨੂੰ ਮਿਲ ਸਕਦਾ ਹੈ। ਅਤੇ ਤੁਸੀਂ ਦੋਸਤੋ ਜੇ ਆਲਰੇਡੀ ਬੇਸਮੈਂਟ ਤਿਆਰ ਕੀਤੀ ਹੋਈ ਆ, ਚਾਹੁੰਦੇ ਹੋ ਕਿ ਇੱਕ ਹੋਰ ਤੁਹਾਨੂੰ ਰੈਂਟਲ ਸਟ੍ਰੀਮ ਮਿਲ ਜਾਵੇ, ਫਿਰ ਗਾਰਡਨ ਸਵੀਟ ਦੇ ਬਾਰੇ ਜ਼ਰੂਰ ਫੁੱਲ ਡੀਟੇਲ ਲਓ। ਇਸ ਕੰਮ ਦੇ ਵਿੱਚ ਤਾਂ ਇਹ ਲੀਡ ਕਰ ਰਹੇ ਨੇ, 20+ ਤਾਂ ਇਹਨਾਂ ਨੇ ਗਾਰਡਨ ਸਵੀਟ ਤਾਂ ਇਕੱਲੇ ਪਿਛਲੇ ਸਾਲ ਤਿਆਰ ਕੀਤੇ ਆ। ਅਤੇ ਜੇ ਤੁਸੀਂ ਪੂਰੇ ਅਤੇ ਪੂਰੇ ਘਰ ਦਾ ਰੈਨੋਵੇਸ਼ਨ ਦਾ ਕੰਮ, ਚਾਹੇ ਫਲੋਰਿੰਗ ਦਾ ਕੰਮ ਹੋਵੇ, ਕੰਪਲੀਟ ਬ੍ਰੈਂਡ ਨਿਊ ਮਾਡਰਨ ਸਟਾਈਲ ਕਿਚਨ ਤਿਆਰ ਕਰਵਾਉਣੀ ਆ, ਕੈਬਨਿਟਸ ਲੈ ਕੇ ਕਾਊਂਟਰ ਟਾਪਸ ਲੈ ਕੇ ਬੈਕ ਸਪਲੈਸ਼ ਤੱਕ, ਵਾਸ਼ਰੂਮ ਤੁਸੀਂ ਬਹੁਤ ਲਗਜ਼ਰੀ ਸਪਾ ਸਟਾਈਲ ਤਿਆਰ ਕਰਵਾਉਣੇ ਹੋਣ, ਗਿਵ ਦਮ ਅ ਕਾਲ ਫਰੀ ਐਸਟੀਮੇਟ ਲਈ। ਅਤੇ ਦੇਸ਼ ਪ੍ਰਦੇਸ਼ ਦੇ ਹਵਾਲੇ ਦੇ ਨਾਲ ਜੇ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ, ਕਰਵਾਓ ਜਦੋਂ ਮਰਜ਼ੀ, ਈਵਨ ਅਗਲੇ ਮਹੀਨੇ, ਉਸ ਤੋਂ ਅਗਲੇ ਮਹੀਨੇ, ਉਸ ਤੋਂ ਅਗਲੇ ਮਹੀਨੇ, ਪਰ ਹੁਣ ਸੰਪਰਕ ਕਰੋ ਅਤੇ $5,000 ਦਾ ਡਿਸਕਾਊਂਟ ਮਿਲੂਗਾ, ਕਾਫੀ ਭਾਰਾ। 416-817-3600 416-817-3600 416-817-3600 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਅਤੇ ਉਹ ਵੀ 3 different ਲੋਕੇਸ਼ਨਸ ਇਨ ਬ੍ਰੈਂਪਟਨ, ਤਿੰਨਾਂ ਹੀ ਲੋਕੇਸ਼ਨ 'ਤੇ। ਅੱਜ ਇੱਕ ਕੁਲਚਾ ਪਲੇਟ ਲਓ ਅਤੇ ਦੂਜਾ ਕੁਲਚਾ ਪਲੇਟ ਬਿਲਕੁਲ ਫ੍ਰੀ ਮਿਲੂਗੀ। ਜੇ ਤੁਸੀਂ ਕਹੋਗੇ ਕਿ ਅਸੀਂ 530 ਦੇਸ਼ ਪ੍ਰਦੇਸ਼ ਹੁਣ ਕੇ ਆਏ ਹਾਂ, ਉੱਦਾਂ ਹੀ ਜਾਓਗੇ, ਔਡਰ ਕਰੋਗੇ, ਫੁੱਲ ਪ੍ਰਾਈਸ ਪੇ ਕਰਨੀ ਪਊਗੀ ਮਿੱਤਰੋ। ਸੋ ਪਹਿਲਾਂ ਹੀ ਕਹਿ ਦਿਉ ਜਾ ਕੇ ਸਿੰਪਲ ਇੰਡੀਆ 'ਤੇ ਕਿ ਦੇਸ਼ ਪ੍ਰਦੇਸ਼ ਹੁਣ ਕੇ ਆਏ ਹਾਂ, ਬਾਏ ਵਨ ਗੈਟ ਵਨ ਫ੍ਰੀ ਅੱਜ ਮੰਡੇ ਸਪੈਸ਼ਲ ਕੁਲਚਾ ਪਲੇਟ। ਅਤੇ ਲੋਕੇਸ਼ਨ 3 ਨੇ ਬ੍ਰੈਂਪਟਨ ਦੇ ਵਿੱਚ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ ਦੀ ਨੁੱਕਰ 'ਤੇ, ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ, 85 ਮੌਂਟਪੈਲੀਏ ਸਟਰੀਟ ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰਵੇ 15 ਫੈਂਡਰਵੇ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ। ਜੇ ਦੋਸਤੋ ਹੁਣ ਗਰਮੀਆਂ ਦੇ ਵਿੱਚ ਤੁਸੀਂ ਕੋਈ ਵੀ ਪਾਰਟੀ ਰੱਖ ਰਹੇ ਹੋ, ਕੋਈ ਗੈਟ ਟੁਗੈਦਰ, ਕੋਈ 5-10 ਪਰਿਵਾਰ ਵੀ ਇਕੱਠੇ ਕਰ ਰਹੇ ਹੋ, ਕੋਈ ਵੱਡਾ ਇਵੈਂਟ ਹੋਵੇ, ਜਾਗੋ ਮਾਈਆਂ, ਲੇਡੀ ਸੰਗੀਤ, ਵਿਆਹ ਸ਼ਾਦੀ ਦਾ, ਜੇ ਤੁਸੀਂ ਚਾਹੁੰਦੇ ਹੋ ਕਿ ਫੂਡ ਨੰਬਰ 1 ਹੋਵੇ, ਫੂਡ ਮੁੱਕੇ ਨਾ, ਸਾਰੇ ਮਹਿਮਾਨ ਪੁੱਛਣ ਕਿ ਯਾਰ ਕਿੱਥੋਂ ਕਰਵਾਈਏ ਕੇਟਰਿੰਗ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ 10 ਟਰੱਕ ਨੇ, 10 ਥਾਵਾਂ 'ਤੇ ਇਕੱਠੇ ਹੀ ਕੇਟਰਿੰਗ ਦਾ ਕੰਮ ਕਰਦੇ ਨੇ। ਬਹੁਤ ਵੱਡੀ ਟੀਮ ਹੈ ਅਤੇ ਬਹੁਤ ਕਮਾਲ ਦੇ ਇਹਨਾਂ ਦੇ ਸ਼ੈਫ ਨੇ। ਸਰਵਰ ਵੀ ਨਾਲ ਭੇਜਦੇ ਆ ਕਿ ਤੁਸੀਂ ਆਪਦੀ ਪਾਰਟੀ ਇੰਜੋਏ ਕਰੋ, ਸਰਵਰ ਸਾਰਾ ਫੂਡ ਰਿਲੇਟਡ ਕੰਮ ਸਾਂਭਦੇ ਨੇ। ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਨਾਲ ਸੰਪਰਕ ਕਰੋ ਜੇ ਲਾਈਵ ਕੇਟਰਿੰਗ ਕਰਵਾਉਣੀ ਹੈ। ਨਾਲ ਦੇ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਵੱਲੋਂ, ਜੋ ਕਿ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਾਰਾ ਇੱਕ ਕਿਸਮ ਦਾ ਵੈਲਡਿੰਗ ਦਾ ਕੰਮ ਕਰਦੇ ਨੇ ਅਤੇ ਫੈਬਰੀਕੇਸ਼ਨ ਦਾ ਕੰਮ ਕਰਦੇ ਨੇ। ਇਹ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਹਨ। ਜੇ ਤੁਸੀਂ ਆਪਦੇ ਘਰ ਦੇ ਬਾਹਰ ਜਾਂ ਬਿਜ਼ਨਸ ਦੇ ਬਾਹਰ ਕੋਈ ਵੀ ਡਿਜ਼ਾਈਨਰ ਬਹੁਤ ਹੀ ਸੋਹਣਾ ਫੈਂਸੀ ਗੇਟ ਤਿਆਰ ਕਰਵਾਉਣਾ, ਫਰੰਟ ਗੇਟ ਹੋਵੇ ਲੋਹੇ ਦਾ, ਕੋਈ ਵੀ ਕੈਨੋਪੀ ਬਣਾਉਣੀ ਹੋਵੇ, ਕਸਟਮ ਮੈਟਲ ਰੇਲਿੰਗ ਤਿਆਰ ਕਰਵਾਉਣੀ ਆ, ਇਹ ਆਨ ਸਾਈਡ ਬਿਲਡਿੰਗ ਕਰਦੇ ਨੇ। ਬੀਮ ਪੋਸਟ, ਚੇਨ ਲਾਈਨ ਫੈਂਸਿੰਗ, ਇਨਸਾਈਡ ਆਊਟਸਾਈਡ ਘਰ ਦੀਆਂ ਜਿਹੜੀਆਂ ਪੌੜੀਆਂ ਨੇ, ਅੰਦਰ ਦੀਆਂ ਪੌੜੀਆਂ, ਬਾਹਰ ਦੀਆਂ ਪੌੜੀਆਂ 'ਤੇ ਤੁਸੀਂ ਮੈਟਲ ਦੀ ਰੇਲਿੰਗ ਤਿਆਰ ਕਰਵਾਉਣੀ ਆ, ਚਾਹੇ ਸਿੰਪਲ ਰੇਲਿੰਗ ਹੋਵੇ, ਚਾਹੇ ਬਹੁਤ ਹੀ ਇੰਟਰਕੇ, ਬਹੁਤ ਹੀ ਸ਼ਾਨਦਾਰ ਕਸਟਮ ਫੈਂਸੀ ਡਿਜ਼ਾਈਨ ਵਾਲੀ ਮੈਟਲ ਰੇਲਿੰਗ ਹੋਵੇ। ਮੋਨੋ ਸਟਿੰਗਰ ਫੈਬਰੀਕੇਸ਼ਨ ਵੈਲਡਿੰਗ ਰਿਪੇਅਰਸ, ਇਹ ਹਰੇਕ ਕਿਸਮ ਦਾ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਔਨ ਦਾ ਸਪਾਟ ਤੁਹਾਡੇ ਥਾਂ 'ਤੇ ਆ ਕੇ ਇਹ ਵੈਲਡਿੰਗ ਐਂਡ ਫੈਬਰੀਕੇਸ਼ਨ ਦਾ ਕੰਮ ਕਰਦੇ ਨੇ। ਅੱਜ ਹੀ ਰਵਨੀਤ ਸਿੰਘ ਦੇ ਨਾਲ ਸੰਪਰਕ ਕਰੋ 226-978 4275-226-978-4275, residential and commercial welding and fabrication. ਤੁਸੀਂ custom gate ਤਿਆਰ ਕਰਵਾਉਣਾ, ਓਪਨ ਐਂਡ ਕਲੋਜ ਫੈਂਸੀ ਗੇਟ, ਕੈਨਪੀ ਵੀ ਬਣਾਉਂਦੇ ਆ, ਕਸਟਮ ਮੈਟਲ ਰੇਲਿੰਗ ਦਾ ਕੰਮ ਕਰਦੇ ਆ, ਚਾਹੇ ਤੁਸੀਂ ਬਾਹਰ ਕੋਈ ਫਰੰਟ ਸਟੈਪਸ ਦੀਆਂ ਪੌੜੀਆਂ ਤਿਆਰ ਕਰਵਾਉਣੀਆਂ, ਰੇਲਿੰਗ ਤਿਆਰ ਕਰਵਾਉਣੀ ਹੋਵੇ ਲੋਹੇ ਦੀ, ਜਾਂ ਘਰ ਦੇ ਅੰਦਰ ਵੀ ਤੁਸੀਂ ਚਾਹੁੰਦੇ ਹੋ ਕਿ ਪੌੜੀਆਂ ਦੀ ਜਿਹੜੀ ਰੇਲਿੰਗ ਹੈ ਉਹ ਅਪਗ੍ਰੇਡ ਕੀਤੀ ਜਾਵੇ, ਪੁਰਾਣੀਆਂ ਸੜੀਆਂ ਹੋਈਆਂ ਟੁੱਟੀਆਂ ਹੋਈਆਂ ਲੱਕੜ ਲੱਗੀ ਹੋਈ ਆ ਉਹਨੂੰ ਰਿਮੂਵ ਕਰਕੇ ਤੁਸੀਂ ਨਵੀਂ ਬਹੁਤ ਹੀ ਸ਼ਾਨਦਾਰ ਕਸਟਮ ਮੈਟਲ ਰੇਲਿੰਗ ਵੀ ਇਹਨਾਂ ਤੋਂ ਲਗਵਾ ਸਕਦੇ ਹੋ। ਬੀਮ ਪੋਸਟ ਦਾ ਕੰਮ ਬਾਹਰ ਪੂਰੇ ਪ੍ਰਾਪਰਟੀ 'ਤੇ ਚੇਨ ਲਾਈਨ ਫੈਂਸਿੰਗ ਕਰਵਾਉਣੀ ਆ, ਮੋਨੋਸਟਿੰਗ ਫੈਬਰੀਕੇਸ਼ਨ ਜਾਂ ਕੋਈ ਵੀ ਪੁਰਾਣਾ ਵੈਲਡਿੰਗ ਰਿਪੇਅਰ ਵੀ ਕਰਵਾਉਣਾ ਹੋਵੇ, ਨੰਬਰ ਕਮਾਓ, RAV Welding and Fabrication Inc. 226-978-4275. Now, the naal, saade program na sponsor kita ja rya hai, Team Sidhu de Vallon, jo ke laake aaye ne. ਕੈਲਡਨ ਸ਼ਹਿਰ ਦੇ ਵਿੱਚ ਗੋਲਡਨ ਆਪਰਚੁਨਿਟੀ ਫਾਰ ਫਰਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ, ਕਿਉਂਕਿ 13% ਦਾ HST ਰੀਬੇਟ ਵੀ ਮਿਲ ਰਿਹਾ ਹੈ ਸਿੱਧੇ ਬਿਲਡਰ ਤੋਂ। ਦਾ ਗੋਰ ਰੋਡ ਐਂਡ ਮੇਫੀਲਡ ਰੋਡ, ਬਹੁਤ ਹੀ ਪ੍ਰਾਈਮ ਲੋਕੇਸ਼ਨ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਆ, ਜਿਹਦੇ ਵਿੱਚ ਕੁੱਲ ਮਿਲਾ ਕੇ 2500 ਘਰ ਬਣਨੇ ਆ। ਯੂ ਕੈਨ ਇਮੈਜਿਨ ਕਿ ਕਿੰਨੀ ਵੱਡੀ ਨਵੀਂ ਕਮਿਊਨਿਟੀ ਆ ਰਹੀ ਹੈ ਦਾ ਗੋਰ ਰੋਡ ਐਂਡ ਮੇਫੀਲਡ 'ਤੇ ਇਨ ਕੈਲਡਨ। ਨਵੀਂ ਮਾਸਟਰ ਪਲਾਨ ਕਮਿਊਨਿਟੀ ਵਿੱਚ 2500 ਕੁੱਲ ਮਿਲਾ ਕੇ ਨਵੇਂ ਟਾਊਨ ਹਾਊਸ ਵੀ, ਸੈਮੀ ਡੀਟੈਚ ਵੀ ਅਤੇ ਡੀਟੈਚ ਘਰ ਵੀ ਤਿਆਰ ਹੋਣੇ ਆ ਅਗਲੇ ਸਾਲ 2027 ਦੇ ਐਂਡ ਤੋਂ ਲੈ ਕੇ 2028 ਦੇ ਸ਼ੁਰੂਆਤ ਤੱਕ। ਸੋ ਬਹੁਤ ਜ਼ਿਆਦਾ ਟਾਈਮ ਪਿਆ ਹੈ ਕਲੋਜ਼ਿੰਗ ਤੱਕ, 1.5 ਤੋਂ ਆਲਮੋਸਟ 2 ਈਅਰਸ ਟਾਈਮ ਤੱਕ ਵੀ ਪਿਆ ਹੈ। ਟ੍ਰੈਡੀਸ਼ਨਲ 2-story ਫੁੱਲੀ ਫਰੀ ਹੋਲਡ ਟਾਊਨ ਹਾਊਸਿਸ, ਵੱਡੀ ਬੈਕਯਾਰਡ ਦੇ ਨਾਲ, 20 ਫੁੱਟ ਦੀ ਬੈਕਯਾਰਡ ਦੇ ਨਾਲ, ਅਨਫਿਨਿਸ਼ ਬੇਸਮੈਂਟ ਦੇ ਨਾਲ, 7 ਲੱਖ ਦੀ ਰੇਂਜ ਦੇ ਵਿੱਚ ਪ੍ਰਾਈਸ ਸ਼ੁਰੂ ਹੋਣੀ ਹੈ। ਸੈਮੀ ਡੀਟੈਚ ਘਰ 8 ਲੱਖ ਦੀ ਰੇਂਜ ਦੇ ਵਿੱਚ ਪ੍ਰਾਈਸ ਸ਼ੁਰੂ ਹੋਣੀ ਹੈ। ਅਤੇ ਸਭ ਤੋਂ ਖਾਸ ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਆਪਾਂ ਡੀਟੈਚ ਘਰ ਲੈਣਾ, ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਲੈਣਾ, ਅਤੇ ਚਾਹੁੰਦੇ ਹਾਂ ਕਿ ਡਬਲ ਕਾਰ ਗਰਾਜ ਹੋਵੇ, ਧਿਆਨ ਨਾਲ ਸੁਣੋ, ਡਬਲ ਕਾਰ ਗਰਾਜ ਵਾਲੇ ਡੀਟੈਚ ਵੱਡੇ ਘਰ, ਉਹ ਵੀ ਅਨਫਿਨਿਸ਼ ਬੇਸਮੈਂਟ ਨਾਲ, ਸਿਰਫ 9 ਲੱਖ ਦੀ ਰੇਂਜ ਦੇ ਵਿੱਚ, 900s ਦੇ ਵਿੱਚ ਤੁਹਾਨੂੰ ਆਲੇ ਦੁਆਲੇ 9 ਲੱਖ ਦੇ ਵਿੱਚ ਤਾਂ ਸਿੰਗਲ ਕਾਰ ਗਰਾਜ ਵੀ ਨਹੀਂ ਮਿਲਦਾ ਡੀਟੈਚ ਵਿੱਚ, ਅਤੇ ਇੱਥੇ ਤੁਹਾਨੂੰ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵਿੱਚ ਅਨਫਿਨਿਸ਼ ਬੇਸਮੈਂਟ ਸਿਰਫ 900s ਦੇ ਵਿੱਚ ਮਿਲੂਗਾ। ਪਬਲਿਕ ਰਿਲੀਜ਼ ਤੋਂ ਪਹਿਲਾਂ ਜੇ ਤੁਸੀਂ ਐਬਸਲੂਟਲੀ ਬੈਸਟ ਪ੍ਰਾਈਸ ਅਤੇ ਬੈਸਟ ਐਂਡ ਯੂਨਿਟ ਜਾਂ ਕੋਰਨਰ ਯੂਨਿਟ ਚਾਹੁੰਦੇ ਹੋ, ਲਾਟ ਚਾਹੁੰਦੇ ਹੋ ਵੱਡੀ, ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ, 416-302-0016 ਇਹ ਪੱਚੀ ਸੌ ਤੋਂ ਵੀ ਜ਼ਿਆਦਾ ਨਵੇਂ ਘਰ ਤਿਆਰ ਹੋਣੇ ਆ, ਪਰ ਪਹਿਲੇ ਫੇਜ਼ ਦੇ ਵਿੱਚ ਲਿਮਿਟਡ ਰਿਲੀਜ਼ ਹੀ ਹੈ, ਪਹਿਲੇ ਫੇਜ਼ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਹੈ ਕਿਉਂਕਿ ਸਭ ਤੋਂ ਘੱਟ ਪ੍ਰਾਈਸ ਹੈ। ਸੋ ਉਸ ਰਿਲੀਜ਼ ਤੋਂ ਪਹਿਲਾਂ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ, 416-302-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਜੋਬਸ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਹਦੇ ਬਾਰੇ ਹੁਣ ਪਿਛਲੇ ਫਰਾਈਡੇ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਿਆਦਾ ਚਰਚਾ ਵੀ ਹੋਈ ਹੈ, ਪਰ ਇਨ ਡੀਟੇਲ ਅਤੇ ਕੁਛ ਐਕਸਪਰਟਸ ਦੇ ਇਕਾਨਮਿਸਟ ਦਾ ਕੀ ਕਹਿਣਾ ਹੈ ਉਹਦੇ ਬਾਰੇ ਵੀ ਤੁਹਾਨੂੰ ਅੱਜ ਦੱਸਦੇ ਹਾਂ। ਪਿਛਲੇ ਮਹੀਨੇ May 2026 ਦੇ ਵਿੱਚ ਕੈਨੇਡਾ ਵਾਈਡ 88,000 ਨੈੱਟ ਜੋਬਸ ਐਡ ਕੀਤੀਆਂ ਗਈਆਂ ਹਨ ਕੈਨੇਡੀਅਨ ਲੇਬਰ ਫੋਰਸ ਦੇ ਵਿੱਚ। ਇਹ ਸਾਰਿਆਂ ਹੀ ਇਕਾਨਮਿਸਟ ਦਾ ਜਿਹੜਾ ਕੰਸੈਂਸਸ ਸੀ ਕਿ ਸ਼ਾਇਦ ਨੈੱਟ 10,000 ਜੋਬਸ ਐਡ ਹੋਣਗੀਆਂ, ਉਹਦੇ ਨਾਲੋਂ ਤਾਂ ਆਲਮੋਸਟ 9 ਗੁਣਾ ਵੱਧ ਨੰਬਰ ਹੀ ਹੈ ਵਿਥ 88,000 ਜੋਬਸ ਐਡਿਡ। ਸੋ ਅਚਾਨਕ ਹੀ ਕਈ ਗੁਣਾ ਵੱਧ ਹੀ ਜੋਬਸ ਐਡ ਕੀਤੀਆਂ ਗਈਆਂ ਹਨ, ਵਿਚ ਇਜ਼ ਗ੍ਰੇਟ। ਪਰ ਜੇ ਅਸੀਂ ਹੁਣ January 1, 2026 ਤੋਂ ਲੈ ਕੇ ਮੇ ਦੇ ਐਂਡ ਤੱਕ ਵੀ ਦੇਖਦੇ ਹਾਂ, ਫਿਰ ਵੀ ਜਿੰਨੀਆਂ ਜੋਬ ਲਾਸਿਸ ਅਤੇ ਜੋਬ ਐਡੀਸ਼ਨਸ ਹੋਈਆਂ ਨੇ ਅਸੀਂ ਨੈਗੇਟਿਵ ਦੇ ਵਿੱਚ ਹੀ ਹਾਂ। ਸੋ ਕਿਸੇ ਕੋਈ ਇੱਕ ਹੈਡਲਾਈਨ ਪੜ੍ਹ ਕੇ ਕੋਈ ਭੰਗੜੇ ਪਾਉਣ ਨਾ ਲੱਗ ਜਾਇਆ ਕਰੋ, ਪੂਰੀ ਪਿਕਚਰ ਪਹਿਲਾਂ ਦੇਖਿਆ ਕਰੋ, ਫਿਰ ਹੀ ਪਤਾ ਲੱਗਦਾ ਹੈ ਓ ਵਰ ਸਟਿਲ ਇਨ ਅ ਪ੍ਰੀਟੀ ਬੈਡ ਪੋਜੀਸ਼ਨ, ਵਰ ਸਟਿਲ ਲੂਜ਼ਿੰਗ ਜੋਬਸ। ਸੋ ਪਿਛਲੇ ਫਰਾਈਡੇ June 5, 2026 ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ May 2026 ਦੀ ਲੇਬਰ ਫੋਰਸ ਸਰਵੇ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਮੁਤਾਬਕ ਕੈਨੇਡਾ ਵਾਈਡ ਤਕਰੀਬਨ 155,000 ਨਵੀਆਂ ਜੌਬਸ ਐਡ ਕੀਤੀਆਂ ਗਈਆਂ, ਪਰ ਸੇਮ ਟਾਈਮ 'ਤੇ 66,000 ਜੌਬ ਲਾਸਿਸ ਵੀ ਰਿਪੋਰਟ ਹੋਈਆਂ, ਜਿਹਦੇ ਨਾਲ 88,000 ਨੈੱਟ ਜੌਬਸ ਐਡ ਕੀਤੀਆਂ ਗਈਆਂ ਇਸ ਮੁਲਕ ਦੇ ਵਿੱਚ, ਜਿਹਦੀ ਬੇਹੱਦ ਲੋੜ ਵੀ ਸੀ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਇਸ ਸਾਲ ਜੈਨੁਅਰੀ, ਫੈਬਰੀ, ਮਾਰਚ ਅਤੇ ਅਪ੍ਰੈਲ ਦੇ ਐਂਡ ਤੱਕ ਇਸ ਸਾਲ ਦੇ ਪਹਿਲੇ ਇਕੱਲੇ 4 ਮਹੀਨਿਆਂ ਵਿੱਚ 112,000 ਜੌਬ ਲਾਸਿਸ ਹੀ ਪੇਸ਼ ਹੋਈਆਂ। ਸੋ ਮਤਲਬ ਇਹ ਹੈ ਦੋਸਤੋ ਕਿ ਜੇ ਅਸੀਂ ਅਪ੍ਰੈਲ ਦੇ ਐਂਡ ਤੱਕ 1,12,000 ਜੌਬ ਲਾਸਿਸ ਨਾਲੇ 88,000 ਐਡੀਸ਼ਨ ਕੁੱਲ ਮਿਲਾ ਲਈਏ ਕੈਨੇਡਾ ਦੇ ਵਿੱਚ, ਤਾਂ ਫਿਰ ਵੀ ਅੱਜ ਦੀ ਤਰੀਕ ਤੱਕ ਯਾਨੀ ਕਿ ਜੂਨ ਪਹਿਲੀ ਤੱਕ 24,000 ਜੌਬਸ ਘਟੀਆਂ ਹੀ ਹਨ। ਇਹ ਹੈ ਅਸਲੀਅਤ ਪੂਰੇ ਪਹਿਲੇ 5 ਮਹੀਨਿਆਂ ਦੀ। ਦੈਟ ਵਰ ਸਟਿਲ ਡਾਊਨ 24,000 ਜੌਬਸ। ਐਂਡ ਬੇਅਰ ਇਨ ਮਾਈਂਡ, ਜਦੋਂ ਨਵਾਂ ਸਾਲ ਚੜ੍ਹਦਾ ਹੈ, ਠੰਡੇ ਮੌਸਮ ਦੇ ਵਿੱਚ, ਠੰਡੇ ਵੈਦਰ ਦੇ ਵਿੱਚ ਲੋਕ ਦੇਖਦੇ ਆ ਯਾਰ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਆਪਾਂ ਘੱਟ ਹੀ ਖਰਚਦੇ ਹਾਂ। ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, ਇਟਸ ਏਜ ਓਲਡ ਗੱਲ। ਲੋਕ ਘੱਟ ਪੈਸੇ ਖਰਚਦੇ ਨੇ, ਘੱਟ ਸਪੈਂਡ ਕਰਦੇ ਆ, ਘੱਟ ਕੋਈ ਪਰਚੇਸ ਕਰਦੇ ਆ, ਸੋ ਉਦੋਂ ਘੱਟ ਕੰਮ ਕਰਨ ਵਾਲੀ ਜ਼ਰੂਰਤ ਪੈਂਦੀ ਹੁੰਦੀ ਹੈ। ਅਤੇ ਜਦੋਂ ਸਪਰਿੰਗ ਸਮਰ ਆ ਜਾਂਦੀ ਹੈ, ਓਬਵੀਅਸਲੀ ਵਰਕ ਫੋਰਸ ਦੇ ਵਿੱਚ ਤਾਂ ਐਵਰੀ ਸਿੰਗਲ ਈਅਰ ਲਾਈਕ ਕਲੋਕ ਵਰਕ ਜੌਬਸ ਐਡ ਕੀਤੀਆਂ ਵੀ ਜਾਂਦੀਆਂ, ਬਥੇਰੀਆਂ ਜੌਬਸ ਤਾਂ ਇਕੱਲੀਆਂ ਸੀਜ਼ਨਲ ਵੀ ਹੁੰਦੀਆਂ ਨੇ, ਖਾਸ ਤਾਂ ਕੰਸਟਰਕਸ਼ਨ ਅਤੇ ਰੀਟੇਲ ਅਤੇ ਹੋਰਾਂ ਵੀ ਇੰਡਸਟਰੀਜ਼ ਦੇ ਵਿੱਚ। ਪਰ ਜਿੱਥੇ ਇਹਨਾਂ ਹੀ ਗਰਮੀਆਂ ਦੇ ਵਿੱਚ ਰੀਟੇਲ ਜੌਬਸ ਤਾਂ ਲੱਖਾਂ ਦੀ ਗਿਣਤੀ 'ਚ ਵੱਧਦੇ ਨੇ, ਇਸ ਰਿਪੋਰਟ 'ਚ ਨੂੰ ਅੱਗੇ ਜਾ ਕੇ ਦੱਸਦਾ ਕਿ ਰੀਟੇਲ ਜੌਬਸ ਤਾਂ ਕਾਫੀ ਹੱਦ ਤੱਕ ਘਟੀਆਂ ਨੇ। ਸੋ ਇਹ ਇੱਕ ਅਜੀਬ ਇੰਡੀਕੇਟਰ ਹੈ, ਸ਼ੁੱਡ ਬੀ ਕਿ ਰੀਟੇਲ ਜੌਬਸ ਤਾਂ ਸਕਾਈ ਰਾਕਟ ਹੋਈਆਂ ਪਰ ਉਲਟਾ ਨੈਗੇਟਿਵ ਗਈਆਂ ਨੇ, ਵਿਚ ਇਜ਼ ਵੈਰੀ ਸਟ੍ਰੇਂਜ। ਸੋ ਕੁੱਲ ਮਿਲਾ ਕੇ ਇਸ ਸਾਲ ਦੇ ਪਹਿਲੇ 5 ਮਹੀਨੇ ਦੇ ਵਿੱਚ ਫਿਰ ਵੀ ਅਸੀਂ ਨੈਗੇਟਿਵ 24,000 ਜੌਬਸ ਹੀ ਦੇਖੀਆਂ ਹਨ, ਜੌਬ ਲਾਸਿਸ ਹੀ ਰਿਪੋਰਟ ਹੋਈਆਂ ਹਨ। ਅਤੇ ਇਹ ਮੇ ਮਹੀਨਾ ਪਹਿਲਾ ਹੀ ਇਕੱਲਾ ਹੀ ਮਹੀਨਾ ਹੈ ਨਵੰਬਰ 2025 ਤੋਂ ਬਾਅਦ ਜਿਹਦੇ ਵਿੱਚ ਕੋਈ ਵੀ ਜੌਬਸ ਐਡ ਕੀਤੀਆਂ ਗਈਆਂ ਹਨ। ਰੋਇਲ ਬੈਂਕ ਆਫ ਕੈਨੇਡਾ RBC ਤੋਂ ਸੀਨੀਅਰ ਇਕਾਨਮਿਸਟ ਕਲੇਅਰ ਫੈਨ ਨੇ ਵੀ ਕਿਹਾ ਹੈ ਕਿ ਇੱਕ ਅੱਛੀ ਚੰਗੀ ਸਰਪ੍ਰਾਈਜ਼ ਰਿਪੋਰਟ ਪੇਸ਼ ਹੋਈ ਹੈ, ਪਰ ਸਾਨੂੰ ਇੱਕ ਮਹੀਨੇ ਦੀ ਜੌਬ ਰਿਪੋਰਟ ਦੇ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਹੈ, ਖਾਸ ਕਿਉਂਕਿ ਕੈਨੇਡੀਅਨ ਪਾਪੂਲੇਸ਼ਨ ਗਰੋਥ ਡਰੈਸਟਿਕਲੀ ਘੱਟ ਚੁੱਕੀ ਹੈ। ਉਹਦੇ ਕਰਕੇ ਵੀ ਮੰਨ ਲਓ ਕਿ ਜੇ ਪਾਪੂਲੇਸ਼ਨ ਵੱਧਦੀ ਹੀ ਜਾਂਦੀ, ਹੋਰ ਇਮੀਗ੍ਰੈਂਟ ਸੱਦੇ ਹੀ ਜਾਂਦੇ, ਫਿਰ ਤਾਂ ਜੌਬ ਲਾਸਿਸ ਹੀ ਰਿਪੋਰਟ ਹੁੰਦੀਆਂ ਅਤੇ ਅਨਪਲੋਇਮੈਂਟ ਹਾਇਰ ਹੀ ਹੁੰਦੀ ਆਟੋਮੈਟਿਕਲੀ, ਕਿ ਵੱਧ ਜਾਂਤਾ ਹੁੰਦੀ, ਘੱਟ ਅਪਰਚੁਨਿਟੀਜ਼ ਹੁੰਦੀ, ਵੀ ਹੈਵ ਅ ਮੱਚ ਹਾਇਰ ਅਨਇੰਪਲੋਇਮੈਂਟ ਰੇਟ। ਸੋ ਆਰਟੀਫਿਸ਼ਲੀ ਹੀ, ਕਿਉਂਕਿ ਹੁਣ ਇਮੀਗ੍ਰੇਸ਼ਨ ਰਿਡਿਊਸ ਕੀਤੀ ਗਈ ਹੈ ਕਾਫੀ ਹੱਦ ਤੱਕ ਅਤੇ ਲੋਕ ਮੁਲਕ ਨੂੰ ਛੱਡ ਵੀ ਰਹੇ ਨੇ, ਤਾਂ ਹੀ ਤਾਂ ਸਾਡਾ ਜਿਹੜਾ ਅੱਜ ਦਾ 6.6% ਅਨਇੰਪਲੋਇਮੈਂਟ ਰੇਟ ਹੈ, ਇਟਸ ਨਾਟ 8 or 9 or 10%, ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਵੱਡਾ ਫਰਕ ਪੇਸ਼ ਹੋਇਆ। ਸੋ ਇਹਨੇ ਕਿਹਾ RBC ਦੇ ਇਸ ਸੀਨੀਅਰ ਇਕਾਨਮਿਸਟ ਨੇ ਕਿ ਕੈਨੇਡੀਅਨ ਪਾਪੂਲੇਸ਼ਨ ਗਰੋਥ ਡਰੈਸਟਿਕਲੀ ਘੱਟ ਚੁੱਕੀ ਹੈ, ਉਹਦੇ ਕਰਕੇ ਵੀ ਸ਼ਾਇਦ ਮਈ ਮਹੀਨੇ ਦੀ ਜੌਬਸ ਰਿਪੋਰਟ ਨੂੰ ਹੁਣ ਡਿਸਟੋਰਟ ਕੀਤਾ ਗਿਆ ਹੈ। ਅਤੇ RBC ਦੇ ਇੱਕ ਆਪਦੇ ਹੀ ਰੀਸੈਂਟ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਬ੍ਰੇਕ ਈਵਨ ਇੰਪਲੋਇਮੈਂਟ ਰੇਟ ਨੈਗੇਟਿਵ ਹੈ। ਹੁਣ ਤੁਸੀਂ ਪੁੱਛਣਾ ਕਿ ਬ੍ਰੇਕ ਈਵਨ ਇੰਪਲੋਇਮੈਂਟ ਰੇਟ ਹੈ ਕੀ? ਉਹ ਨਵੀਆਂ ਜੌਬ ਕ੍ਰੀਏਸ਼ਨ ਦਾ ਰੇਟ, ਕਿ ਕਿੰਨੀਆਂ ਜੌਬ ਬਣਾਈਆਂ ਜਾਂਦੀਆਂ ਅਤੇ ਸੇਮ ਟਾਈਮ 'ਤੇ ਅਨਇੰਪਲੋਇਮੈਂਟ ਨੂੰ ਵਧਣ ਤੋਂ ਰੋਕਿਆ ਜਾਂਦਾ ਹੈ, ਪਰ ਫਿਲਹਾਲ ਰੋਕਿਆ ਹੀ ਨਹੀਂ ਜਾ ਰਿਹਾ ਹੈ। ਕੈਨੇਡਾ ਦੇ ਕਰੰਟ ਪਾਪੂਲੇਸ਼ਨ ਗਰੋਥ ਰੇਟ ਅਤੇ ਰਿਟਾਇਰਿੰਗ ਵਰਕਫੋਰਸ ਦੀ ਗਿਣਤੀ ਅਤੇ ਲੇਅ ਆਫਸ ਦੇ ਨਾਲ ਅਤੇ ਅਨਇੰਪਲੋਇਮੈਂਟ ਦੇ ਨਾਲ ਅਸੀਂ ਬ੍ਰੇਕ ਈਵਨ ਇੰਪਲੋਇਮੈਂਟ ਰੇਟ ਨਹੀਂ ਮੀਟ ਕਰ ਰਹੇ ਹਾਂ, ਵੀ ਆਰ ਅ ਨੈਗੇਟਿਵ ਗਰੋਥ, ਇਹ RBC ਦਾ ਕਹਿਣਾ ਹੈ। ਫਿਰ ਵੀ ਮੇ 2026 ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਅਨਇੰਪਲੋਇਮੈਂਟ ਰੇਟ 6.9% ਤੋਂ ਲੈ ਕੇ 6.6% ਤੱਕ ਘਟਿਆ ਹੈ। ਇਹਦੇ ਵਿੱਚ ਇਹ ਨਹੀਂ ਫੈਕਟਰ ਇਨ ਕੀਤਾ ਜਾਂਦਾ ਕਿ ਕਿੰਨੇ ਲੱਖਾਂ ਹੀ ਲੋਕ ਜੋ ਕਿ ਕੰਮ ਲੱਭ ਰਹੇ ਸੀ, ਕੰਮ ਲੱਭਣ ਦਾ ਇਹ ਕੰਮ ਹੀ ਛੱਡ ਚੁੱਕੇ ਹਨ। ਅਤੇ ਕੈਨੇਡੀਅਨ ਯੂਥ ਜੋ ਕਿ ਸਾਨੂੰ ਪਤਾ ਹੈ ਕਿ ਬਹੁਤ ਬੁਰੀ ਤਰ੍ਹਾਂ ਸਟਰਗਲ ਕਰ ਰਹੀ ਹੈ, 15 ਤੋਂ ਲੈ ਕੇ 24 ਸਾਲ ਦੀ ਏਜ ਰੇਂਜ ਦੇ ਵਿੱਚ ਜਿਹੜੀ ਕੈਨੇਡੀਅਨ ਯੂਥ ਹੈ, ਉਹਨਾਂ ਦੇ ਲਈ ਅਨਇੰਪਲੋਇਮੈਂਟ ਰੇਟ 0.9% ਦਾ ਘਟਿਆ ਹੈ 13.4% ਤੱਕ। ਫਿਰ ਵੀ ਇਹ ਬਹੁਤ ਹਾਈ ਨੰਬਰ ਹੈ, 13.4% ਅਨਇੰਪਲੋਇਮੈਂਟ, ਵਿਚ ਇਜ਼ ਮੋਰ ਦੈਨ ਡਬਲ ਰੈਗੂਲਰ ਅਨਇੰਪਲੋਇਮੈਂਟ ਰੇਟ ਇਨ ਕੈਨੇਡਾ ਫੋਰ ਅਡਲਟਸ, ਅਤੇ ਪ੍ਰੀ ਪੈਂਡੈਮਿਕ ਹਿਸਟੋਰੀਕਲ ਐਵਰੇਜ ਨਾਲੋਂ ਵੀ ਇਹ ਕਾਫੀ ਜ਼ਿਆਦਾ ਪਰਸੈਂਟੇਜ ਹਾਇਰ ਹੀ ਹੈ। ਸੋ ਇੰਪਲੋਇਮੈਂਟ ਕਈ ਅਹਿਮ ਇੰਡਸਟਰੀਜ਼ ਦੇ ਵਿੱਚ ਵਧੀ ਵੀ ਹੈ, ਹਰੇਕ ਸਾਲ ਦੇ ਵਾਂਗੂ ਜਦੋਂ ਵਿੰਟਰ ਦੇ ਸਲੋ ਐਕਨੋਮਿਕ ਟਾਈਮਸ ਤੋਂ ਬਾਅਦ ਸਪਰਿੰਗ ਸੀਜ਼ਨ ਦੇ ਵਿੱਚ ਐਕਨੋਮਿਕ ਐਕਟੀਵਿਟੀ ਰੀਬਾਊਂਡ ਕਰਦੀ ਹੈ। ਕੰਸਟਰਕਸ਼ਨ ਦੇ ਵਿੱਚ 27,000 ਜੋਬਸ ਐਡ ਕੀਤੀਆਂ ਗਈਆਂ। ਇਨਫੋਰਮੇਸ਼ਨ ਕਲਚਰ ਐਂਡ ਰੈਕਰੀਏਸ਼ਨ, ਕਿਉਂਕਿ ਹੁਣ ਗਰਮੀਆਂ ਆ ਗਈਆਂ ਨੇ, 19,000 ਜੋਬਸ ਐਡ ਕੀਤੀਆਂ ਗਈਆਂ। ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ, ਕਿਉਂਕਿ ਗਰਮੀਆਂ ਆ ਗਈਆਂ ਨੇ, ਲੋਕਾਂ ਨੇ ਪੈਸੇ ਖਰਚਣੇ ਆ, 19,020 ਜੋਬਸ ਐਡ ਕੀਤੀਆਂ ਗਈਆਂ। ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਦੇ ਵਿੱਚ 17,000 ਜੋਬਸ ਐਡ ਕੀਤੀਆਂ ਗਈਆਂ। ਪਰ ਸੁਣੋ ਧਿਆਨ ਨਾਲ, ਇੱਕ ਬਹੁਤ ਅਜੀਬ ਗੱਲ ਹੈ ਜੋ ਕਿ ਸਟੈਟਿਸਟਿਕਸ ਕੈਨੇਡਾ ਨੇ ਵੀ ਪੁਆਇੰਟ ਆਊਟ ਕੀਤਾ ਹੈ ਕਿ ਆਮ ਤੌਰ 'ਤੇ ਤਾਂ ਜਦੋਂ ਮਈ ਮਹੀਨੇ ਦਾ ਡਾਟਾ ਆਉਂਦਾ ਹੈ ਉਦੋਂ ਤਾਂ ਰੀਟੇਲ ਆਪਰੇਸ਼ਨ, ਦੁਕਾਨਾਂ ਦੇ ਵਿੱਚ ਹਾਇਰਿੰਗ, ਇਸਪੈਸ਼ਲੀ ਗਰਮੀਆਂ ਦੀਆਂ ਸੇਲਸ ਦੇ ਲਈ ਅਤੇ ਵੱਧ ਪੈਸੇ ਖਰਚਣ ਦੇ ਟਾਈਮ ਦੇ ਲਈ ਖੁੱਲ੍ਹੇ ਡੁੱਲੇ ਦਿਨਾਂ ਦੇ ਵਿੱਚ, ਉਹ ਤਾਂ ਉੱਪਰ ਨੂੰ ਜਾਂਦੀਆਂ ਵੱਡੀ ਗਿਣਤੀ ਦੇ ਵਿੱਚ, 10,000 ਤੋਂ ਲੈ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਰੀਟੇਲ ਦੇ ਵਿੱਚ ਹਾਇਰ ਕੀਤੇ ਜਾਂਦੇ ਨੇ। ਪਰ ਉਲਟਾ ਹੋਲਸੇਲ ਐਂਡ ਰੀਟੇਲ ਇੰਡਸਟਰੀ ਦੇ ਵਿੱਚ ਤਾਂ ਮਈ ਮਹੀਨੇ ਵਿੱਚ ਅਚਾਨਕ 35,000 ਜੋਬਸ ਘਟੀਆਂ ਹਨ, ਡਾਊਨ ਗਈਆਂ ਹਨ। ਸੋ ਹੁਣ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਤਕਰੀਬਨ 95% ਆਡਸ ਹਨ ਕਿ ਪਰਸੋਂ ਨੂੰ, ਵੈਂਸਡੇ June 10, 2026 ਨੂੰ, ਬੈਂਕ ਆਫ ਕੈਨੇਡਾ ਹੁਣ 5 ਵਾਰੀ ਲਗਾਤਾਰ ਹੀ ਬੈਂਚਮਾਰਕ ਇੰਟਰਸਟ ਰੇਟ ਨੂੰ 2.25% 'ਤੇ ਹੀ ਹੋਲਡ ਕਰਨਗੇ। ਅਤੇ ਮੋਰਗੇਜ ਦੀ ਦੁਨੀਆ ਵਿੱਚ ਸਾਨੂੰ ਹੋਰ ਜਾਣਕਾਰੀ ਲੈ ਕੇ ਆਏ ਨੇ ਰਸ਼ਮੀਤ ਕੌਰ, ਮੋਰਗੇਜ ਐਕਸਪਰਟ। ਬਹੁਤ ਲੰਬੇ ਸਮੇਂ ਤੋਂ ਮੋਰਗੇਜ ਫੀਓ ਦੇ ਵਿੱਚ ਤੋਂ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਹਾਡਾ ਮੋਰਗੇਜ ਰਿਨਿਊਅਲ ਦਾ ਕੰਮ ਹੋਵੇ, ਫਸਟ ਟਾਈਮ ਮੋਰਗੇਜ ਦਾ ਕੰਮ ਹੋਵੇ, ਜਿਹੜਾ ਮਰਜ਼ੀ ਮੋਰਗੇਜ ਲੋਨ ਲੈਂਡਿੰਗ ਦਾ ਕੰਮ ਹੋਵੇ, ਜੇ ਤੁਸੀਂ ਐਕਸਪਰਟ ਐਡਵਾਈਸ ਉਹ ਵੀ ਫ੍ਰੀ ਦੇ ਵਿੱਚ ਚਾਹੁੰਦੇ ਹੋ, ਫਿਰ ਜ਼ਰੂਰ ਸੰਪਰਕ ਕਰੋ ਅਕਾਲ ਮੋਰਗੇਜਿਸ ਦੇ ਰਸ਼ਮੀਤ ਕੌਰ ਦੇ ਨਾਲ, 6475394499 6475394499। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਰਸ਼ਮੀਤ ਜੀ ਤਾਂ ਲਾਈਨ ਹੀ ਕੱਟ ਚੁੱਕੇ ਨੇ, ਆਈ ਹੈਵ ਨੋ ਆਈਡੀਆ ਵਾਈ, ਪਰ ਦੇਖਦੇ ਹਾਂ ਜੇਕਰ ਇੱਕ ਅੱਧੇ ਮਿੰਟ ਦੇ ਵਿੱਚ ਉਹ ਲਾਈਨ ਦੁਬਾਰਾ ਤੋਂ ਜੋੜਨ ਦੀ ਕੋਸ਼ਿਸ਼ ਕਰਦੇ ਆ। ਫਿਲਹਾਲ ਦੋਸਤ ਦੱਸ ਦਈਏ, ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਫਿਰ ਮਨੂ ਸ਼ਰਮਾ ਨਾਲ ਸੰਪਰਕ ਕਰੋ। ਮਨੂ ਸ਼ਰਮਾ ਸਾਰੀਆਂ ਹੀ ਮੇਜਰ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਮਤਲਬ ਕਿ ਜੇ ਹੁਣ ਤੁਹਾਨੂੰ ਰਿਨਿਊਲ ਦੀ ਚਿੱਠੀ ਆ ਗਈ ਆ, ਪਤਾ ਲੱਗ ਗਿਆ ਹੈ ਕਿ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਹੁਣ ਘਟਣ ਵੀ ਲੱਗੀ ਆ, ਵਧਣ ਵੀ ਲੱਗੀ ਆ, ਜਿੰਨਾ ਮਰਜ਼ੀ ਚੇਂਜ ਹੋਣ ਲੱਗੀ ਆ, ਉਦੋਂ ਹੀ ਸਹੀ ਟਾਈਮ ਹੁੰਦਾ ਹੈ ਰਿਨਿਊਲ 'ਤੇ ਕਿ ਬਿਨਾਂ ਕੋਈ ਵੀ ਪੈਨਲਟੀ ਪੇ ਕਰਨ ਤੋਂ ਆਪਾਂ ਕੰਪਨੀ ਸਵਿੱਚ ਕਰ ਲਈਏ ਪੂਰੇ 12 ਮਹੀਨਿਆਂ ਲਈ, ਜਿਹਦੇ ਨਾਲ ਆਪਣਾ ਬਹੁਤ ਜ਼ਿਆਦਾ ਹੰਡਰਡਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰ ਸੇਵ ਹੋ ਸਕਦੇ ਨੇ। ਸੋ ਚਾਹੇ ਇੱਕ ਗੱਡੀ ਹੋਵੇ, ਚਾਹੇ ਪੂਰੇ ਟੱਬਰ ਦੀਆਂ ਗੱਡੀਆਂ ਹੋਣ, ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ, ਇਹ ਸਾਰੀਆਂ ਕੰਪਨੀਆਂ ਡੀਲ ਕਰਦੇ ਨੇ। ਬਹੁਤ ਸਿੱਧਾ ਹਿਸਾਬ ਆ, ਜਿਹੜੀ ਵੀ ਕੋਈ ਕੰਪਨੀ ਹੈ ਜਿੱਥੇ ਤੁਹਾਡਾ ਰੇਟ ਘਟੂਗਾ ਉੱਥੇ ਹੀ ਸਵਿੱਚ ਕਰ ਦੇਣਗੇ। ਵੈਰੀ ਵੈਰੀ ਸਿੰਪਲ, ਨਾਟ ਵੈਰੀ ਹਾਰਡ ਕੋਨਸੈਪਟ ਟੂ ਅੰਡਰਸਟੈਂਡ, ਅਤੇ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾ ਦੇਣਗੇ। ਮਨੂ ਸ਼ਰਮਾ, 2899529532। ਹਾਂ, ਇੱਕ ਹੋਰ ਗੱਲ, ਹੁਣ ਸਰਕਾਰੀ ਚੇਂਜਿਸ, ਇੱਥੇ ਫੋਰਡ ਸਰਕਾਰ ਬਹੁਤ ਵੱਡੀਆਂ ਚੇਂਜਿਸ ਜੁਲਾਈ ਮਹੀਨੇ 'ਚ ਲਿਆ ਰਹੇ ਨੇ ਤੁਹਾਡੇ ਆਰਓ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੂੰ ਘਟਾਉਣ ਦੇ ਲਈ। ਮੇਰੇਕਲ ਹੋ ਰਿਹਾ ਹੈ ਆਨੈਸਟਲੀ, ਆਪਾਂ ਹੁਣ ਇੰਨੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਸਰਕਾਰਾਂ ਕੁਝ ਕਰਦੀਆਂ ਨਹੀਂ ਹੈਗੀਆਂ। ਮੇ ਬੀ ਗੁੱਡ ਕੰਮ ਹੈ, ਮੇ ਬੀ ਬੈਡ ਕੰਮ ਹੈ, ਪਰ ਸੁਣੋ ਧਿਆਨ ਨਾਲ, ਜਿੰਨੇ ਵੀ ਵਾਧੂ ਘਾਟੂ ਉਹਦੇ ਵਿੱਚ ਬੈਨੀਫਿਟ ਹੁੰਦੇ ਨੇ, ਖਾਸ ਕੋਈ ਸੱਟ ਲੱਗਦੀ ਆ, ਘਰੇ ਬਹਿ ਜਾਂਦੇ ਹੋ, ਕਿੰਨੇ ਪੈਸੇ ਮਿਲਦੇ ਆ ਕਿੰਨੇ ਹਫ਼ਤਿਆਂ ਲਈ, ਉਹਨਾਂ ਹੀ ਚੀਜ਼ਾਂ ਦੇ ਵਿੱਚ ਜੋ ਕਿ ਬਹੁਤ ਮਹਿੰਗੀਆਂ ਐਡੀਸ਼ਨਸ ਨੇ ਤੁਹਾਡੇ ਆਰਓ ਇੰਸ਼ੋਰੈਂਸ ਦੇ ਵਿੱਚ, ਤੁਸੀਂ ਹੁਣ ਪਿੱਕ ਐਂਡ ਚੂਜ਼ ਕਰ ਸਕਦੇ ਹੋ ਅਗਲੇ ਮਹੀਨੇ ਤੋਂ ਇਨ ਅਨਸੀਓ ਨਵੇਂ ਕਾਨੂੰਨ ਦੇ ਰਾਹੀਂ ਕਿ ਅਸੀਂ ਆਪਦੀ ਆਰਓ ਇੰਸ਼ੋਰੈਂਸ ਦੇ ਵਿੱਚ ਇਹ ਵਾਧੂ ਕਵਰੇਜ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਹਾਂ। ਅਤੇ ਲੋਕ ਤਾਂ 100, 200, 300 ਤੱਕ ਵੀ ਈਜ਼ਲੀ ਬਚਾ ਸਕਦੇ ਆ ਮਹੀਨੇ ਦਾ। ਸੋ ਜੇ ਤੁਹਾਡੀ ਹੁਣ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਜੁਲਾਈ ਜਾਂ ਉਸ ਤੋਂ ਆਨਵਰਡ ਹੈ, ਤੁਸੀਂ ਤਾਂ ਦੁੱਗਣਾ ਪੈਸਾ ਹੁਣ ਬਚਾ ਸਕਦੇ ਹੋ, ਲੌਂਗ ਟਰਮ ਲਈ ਬਚਾ ਸਕਦੇ ਹੋ ਨਵੀਆਂ ਸਰਕਾਰੀ ਚੇਂਜਿਸ ਦੇ ਨਾਲ। ਅਤੇ ਜੁਲਾਈ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਿਸ ਹੁਣ ਆਰਓ ਇੰਸ਼ੋਰੈਂਸ ਦੇ ਵਿੱਚ ਮੈਂਡੇਟੋਰੀ ਤੋਂ ਲੈ ਕੇ ਹੁਣ ਆਪਸ਼ਨਲ ਹੋ ਰਹੀਆਂ ਨੇ ਅਤੇ ਤੁਸੀਂ ਪੈਸਾ ਬਚਾ ਸਕਦੇ ਹੋ, ਤੁਸੀਂ ਪੂਰੀ ਜਾਣਕਾਰੀ ਲਓ ਮਨੂ ਸ਼ਰਮਾ ਤੋਂ, ਤੁਹਾਡਾ ਬਹੁਤ ਜ਼ਿਆਦਾ ਪੈਸਾ ਇਹ ਬਚਾ ਦੇਣਗੇ। ਮਨੂ ਸ਼ਰਮਾ, ਆਰਓ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਸਾਰੀਆਂ ਕੰਪਨੀਆਂ ਨਾਲ ਡਾਇਰੈਕਟ ਕੰਮ ਕਰਦੇ ਨੇ। ਕਾਲ 289-952-9532 ਨਾਲ ਜਾਂ ਦੋਸਤੋ, ਅੱਜ ਤੁਸੀਂ ਵਧੀਆ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਪਕਵਾਨ ਖਾਣਾ ਚਾਹੁੰਦੇ ਹੋ, ਪਹੁੰਚੋ ਗਿਲਸ ਸਵੀਟ ਫੈਕਟਰੀ। ਮੇਨ ਲੋਕੇਸ਼ਨ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਇਨ ਬਰੈਂਪਟਨ। ਪਰ ਇਹਨਾਂ ਦੀ ਮੇਨ ਫੈਕਟਰੀ ਤੋਂ ਇਲਾਵਾ ਕਾਫੀ ਜ਼ਿਆਦਾ ਬ੍ਰੈਂਪਟਨ ਮਿਸਸਾਗਾ ਮਿਲਟਨ ਦੇ ਚਲੋ ਫਰੈਸ਼ਕੋ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੀਆਂ ਗਿਲਸ ਸਵੀਟ ਫੈਕਟਰੀ ਦੀਆਂ ਪਿਓਰ ਵੈਜੀਟੇਰੀਅਨ ਲੋਕੇਸ਼ਨਸ ਨੇ। ਬ੍ਰੈਂਪਟਨ ਦੇ ਵਿੱਚ ਜਿਹੜਾ ਕੁਈਨ ਐਂਡ ਚਿੰਕੂਜ਼ੀ, ਕੁਈਨ ਅਤੇ ਚਿੰਕੂਜ਼ੀ 'ਤੇ ਇੱਕ ਲੋਕੇਸ਼ਨ ਹੈ, ਉਹਦੇ ਵਿੱਚ ਗਿਲਸ ਸਵੀਟ ਫੈਕਟਰੀ ਹੈ, ਜਾਂ 2131 ਵਿਲੀਅਮਸ ਪਾਰਕਵੇ ਨੰਬਰ 3 ਬ੍ਰੈਂਪਟਨ, ਸਨ ਪੈਕ ਅਤੇ ਵਿਲੀਅਮਸ ਪਾਰਕਵੇ 'ਤੇ ਇਹਦੀ ਮੇਨ ਫੈਕਟਰੀ ਹੈ। ਸ਼ੁੱਧ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਫੂਡ ਦੇ ਲਈ ਤਿਆਰ ਕਰਦੇ ਆ। ਰੋਜ਼ ਹੀ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਮਿੰਨੀ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਨਾਲ ਦਾ ਆਲੂ ਟਿੱਕੀਆਂ ਪਕੌੜੇ ਤੋਂ ਲੈ ਕੇ ਹਰੇਕ ਸ਼ੁੱਧ ਖੋਈ ਦੀ ਮਿਠਾਈ ਵੀ ਤਿਆਰ ਕਰਦੇ ਆ, ਅਤੇ ਨਾਲ ਦੀ ਨਾਲ ਫੁੱਲ ਫਲੈਜਡ ਪਿਓਰ ਵੈਜੀਟੇਰੀਅਨ ਖੀਰਵੀ ਵੀ ਕਰਦੇ ਨੇ। ਤੁਸੀਂ ਕੋਈ ਵੀ ਰਿਲੀਜੀਅਸ ਇਵੈਂਟ, ਕੋਈ ਅਖੰਡ ਪਾਠ, ਕੋਈ ਵੀ ਸਪੈਸ਼ਲ ਇਵੈਂਟ ਰੱਖਿਆ ਹੈ, ਪਿਓਰ ਵੈਜੀਟੇਰੀਅਨ ਫੂਡ ਹੀ ਚਾਹੁੰਦੇ ਹੋ, ਗਿਲਸ ਸਵੀਟ ਫੈਕਟਰੀ 905-799-2616 905-799-2616। ਲੱਗਦਾ ਤਾਂ ਹੈ ਕਿ ਸਾਡੀ ਲਾਈਨ ਫਿਰ ਤੋਂ ਜੁੜ ਚੁੱਕੀ ਹੈ ਅਕਾਲ ਮੋਰਗੇਜ ਦੇ ਰਸ਼ਮੀਤ ਕੌਰ ਦੇ ਨਾਲ। ਨੰਬਰ ਹੈ 6475394499। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਜੀ ਪਹਿਲਾਂ ਲਾਈਨ ਤੁਸੀਂ ਛੱਡ ਹੀ ਗਏ ਸੀ?
1: ਜੀ ਡ੍ਰੌਪ ਹੋ ਗਈ ਸੀਗੀ।
0: ਅੱਛਾ, ਕੋਈ ਗੱਲ ਨਹੀਂ
1: ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475-394499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਸਰਵਰਾਜ ਜੀ, ਅੱਜ ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਘਰ ਦੇ ਅਗੇ ਸਿਕਿਓਰਟੀ ਜਿਹੜੀ ਹੈਗੀ ਹੈ ਬੈਂਕ ਲੈ ਰਿਹਾ ਹੈਗਾ, ਇਹਨੂੰ ਅਸੀਂ ਹੀਲੋਕ ਵੀ ਕਹਿ ਦੇਈਦਾ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਵੀ ਕਹਿ ਦੇਈਦਾ ਹੈਗਾ। ਸੋ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟਸ ਆ ਜਾਂਦੇ ਨੇ ਡਿਫਰੈਂਟ ਤਰ੍ਹਾਂ ਦੇ ਲੈਂਡਰਸ ਦੇ ਨਾਲ। ਪਹਿਲੀ ਆਪਸ਼ਨ ਹੁੰਦੀ ਕਿ ਜਦੋਂ ਅਸੀਂ ਘਰ ਲੈ ਰਹੇ ਹਾਂ ਉਸੇ ਵੇਲੇ ਮੋਰਗੇਜ ਤੇ ਲਾਈਨ ਆਫ ਕ੍ਰੈਡਿਟ ਇਕੱਠੇ ਲੈ ਲਈਏ। ਜੇ ਉਸ ਵੇਲੇ ਅਸੀਂ ਲਾਈਨ ਨਹੀਂ ਲਿੱਤੀ, ਕਿਸੇ ਵੀ ਰੀਜ਼ਨ ਕਰਕੇ ਕੁਆਲੀਫਾਈ ਨਹੀਂ ਕਰਦੇ ਸੀ ਜਾਂ ਘਰ 'ਚ ਐਕੁਇਟੀ ਹੀ ਨਹੀਂ ਸੀਗੀ, ਤੇ ਹੁਣ ਅਸੀਂ ਲਾਈਨ ਬਣਾਉਣਾ ਚਾਹੁੰਦੇ ਹਾਂ, ਪਹਿਲੀ ਆਪਸ਼ਨ ਅਗੇਨ ਆ ਜਾਂਦੀ ਹੈ ਕਿ ਅਸੀਂ ਉਸੇ ਬੈਂਕ ਕੋਲ ਵਾਪਿਸ ਜਾ ਕੇ ਜਿਹੜਾ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ, ਜੇ ਮੇਰੇ ਘਰ ਦੀ ਵੈਲਿਊ ਵੱਧ ਗਈ ਹੈ। ਬਟ ਐਟ ਦ ਸੇਮ ਟਾਈਮ ਜਦੋਂ ਅਸੀਂ ਆਪਣੇ ਬੈਂਕਾਂ ਕੋਲ ਜਾਂਦੇ ਹੈਗੇ ਆ, ਮੋਸਟਲੀ ਦੇਖਿਆ ਜਾਂਦਾ ਜਦੋਂ ਸੈਲਫ ਇੰਪਲੋਇਡ ਕਲਾਇੰਟਸ ਹੁੰਦੇ ਨੇ, ਉਹਨਾਂ ਦੀ ਇਨਕਮ ਜਿਹੜੀ ਡਿਕਲੇਅਰਡ ਇਨਕਮ ਹੈਗੀ ਹੈ ਉਹਦੇ ਕਰਕੇ ਕਲਾਇੰਟ ਕੁਆਲੀਫਾਈ ਨਹੀਂ ਕਰਦਾ ਹੈਗਾ ਮੇਜਰ ਬੈਂਕਾਂ ਦੇ ਨਾਲ, ਈਵਨ ਇਫ ਘਰ 'ਚ ਐਕੁਇਟੀ ਬਣੀ ਹੋਈ ਹੈ। ਸੋ ਉਸ ਵੇਲੇ ਕੀ ਆਪਸ਼ਨ ਆ ਜਾਂਦੀਆਂ ਨੇ ਕਿ ਅਸੀਂ ਆਪਣੀ ਮੇਜਰ ਬੈਂਕ ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਕਿਸੇ ਟਰਸਟ ਕੰਪਨੀ ਜਾਂ ਕ੍ਰੈਡਿਟ ਯੂਨੀਅਨ ਦੇ ਨਾਲ ਜਿਹੜਾ ਲਾਈਨ ਆਫ ਕ੍ਰੈਡਿਟ ਬਣਾ ਲਈਏ। ਉਹਦੇ ਨਾਲ ਕੀ ਅਸੀਂ ਆਪਣੀ ਘਰ ਦੀ ਐਕੁਇਟੀ ਵੀ ਯੂਜ਼ ਕਰ ਸਕਦੇ ਹੈਗੇ ਆ, ਸਿਕਿਓਰਡ ਹੁੰਦੀ ਹੈਗੀ ਹੈ ਉਸ ਕਰਕੇ ਸਸਤੇ ਰੇਟ ਤੇ ਹੁੰਦੀ ਹੈਗੀ ਹੈ। ਲਾਈਨ ਆਫ ਕ੍ਰੈਡਿਟ ਹੈ ਉਹਦਾ ਮਤਲਬ ਕੀ ਹੈ ਕਿ ਜਿੰਨੀ ਵਰਤਾਂਗੇ ਉਨੇ ਤੇ ਕਿਸ਼ਤ ਬਣੇਗੀ। ਸੋ ਇੱਕ ਫਲੈਕਸੀਬਲ ਪ੍ਰੋਡਕਟ ਮਿਲ ਜਾਂਦਾ ਹੈਗਾ ਸਾਨੂੰ ਜਦੋਂ ਅਸੀਂ ਆਪਣੀ ਘਰ ਦੀ ਐਕੁਇਟੀ ਯੂਜ਼ ਕਰਨੀ ਹੈ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਘਰ ਦੀ ਰੈਨੋਵੇਸ਼ਨ ਵਾਸਤੇ ਬੇਸਮੈਂਟ ਬਣਾਉਣੀ ਹੈ ਬੱਚਿਆਂ ਦੀ ਐਜੂਕੇਸ਼ਨ ਲਈ, ਜਾਂ ਸਿਰਫ ਬਣਾ ਕੇ ਰੱਖਣੀ ਹੈ ਕਿ ਕਦੀ ਵੀ ਲੋੜ ਪੈ ਸਕਦੀ ਹੈਗੀ ਹੈ। ਸੋ ਵਧੀਆ ਪ੍ਰੋਡਕਟ ਹੈ, ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਧੰਨਵਾਦ ਜੀ, ਤੁਸੀਂ ਵੀ ਰਸ਼ਮੀਤ ਕੌਰ ਅਕਾਲ ਮੋਰਗੇਜ ਨਾਲ ਅੱਜ ਹੀ ਹੁਣੇ ਹੀ ਸੰਪਰਕ ਕਰੋ। ਫੋਨ ਨੰਬਰ ਹੈ 6475394499 6475394499। ਹੁਣ ਸਟੇਸ਼ਨ ਆਈ ਡੀ ਲੱਗੀ ਆ, ਗੱਲ ਵਿੱਚ ਚਲੇ ਨਾ ਕੱਟੀ ਜਾਵੇ, ਅਗਲੀਆਂ ਖਬਰਾਂ ਅਗਲੇ ਘੰਟੇ 'ਚ ਪੇਸ਼ ਕਰਦੇ ਹਾਂ। ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 6 ਵਜੇ ਤੱਕ ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ 905-565-6444 905-565-6444। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64 44 905 564

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੈਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
8: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
9: ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। ਟ੍ਰੈਡੀਸ਼ਨਲ 2-story ਫ੍ਰੀ ਹੋਲ ਟਾਊਨ ਹਾਊਸਿਸ, ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ। ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ। ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ। ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ, ਐਂਡ ਲਾਟ, ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ।

0: ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ 3 ਵਜੇ ਤੋਂ ਜਿਹੜੇ ਹੋਏ ਹੋ, 4 ਦੇ ਜਿਹੜੇ ਹੋਏ ਹੁਣ, 5 ਤੋਂ ਬਾਅਦ ਜੁੜੇ ਹੋ, ਸਾਰਿਆਂ ਦਾ ਧੰਨਵਾਦ ਏਐਮ 5:30 ਅਤੇ ਦੇਸ਼ ਪ੍ਰਦੇਸ਼ ਨਾਲ ਜੁੜਨ ਲਈ। ਅਤੇ ਇਸੀ ਤਰ੍ਹਾਂ ਹੁਣ ਠੀਕ 6:00 PM 6 ਵਜੇ ਤੱਕ ਹੀ ਸਾਡੇ ਨਾਲ ਜੁੜੇ ਰਹੋ। ਅਤੇ ਦੋਸਤ, ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਅਪਲਾਇੰਸ ਜੰਕਸ਼ਨ ਦੇ ਵੱਲੋਂ, ਜੋ ਕਿ 2 ਬਹੁਤ ਹੀ ਸ਼ਾਨਦਾਰ ਲੋਕੇਸ਼ਨ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਆਪਰੇਟ ਕਰਦੇ ਨੇ, ਬਰੈਂਪਟਨ ਈਸਟ, ਬਰੈਂਪਟਨ ਵੈਸਟ ਦੇ ਵਿੱਚ, ਜਿੱਥੇ ਕਿ ਤੁਹਾਨੂੰ ਨਵਾਂ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਅਤੇ ਵੱਡਾ ਫਲੈਟ ਸਕਰੀਨ ਟੀਵੀ ਚਾਹੀਦਾ ਹੋਵੇ, ਤੁਹਾਨੂੰ ਭਾਰੇ ਡਿਸਕਾਊਂਟ ਵੀ ਅਤੇ ਦੇਸ਼ ਪ੍ਰਦੇਸ਼ ਦੇ ਹਵਾਲੇ ਨਾਲ ਤੋਹਫੇ ਵੀ ਜ਼ਰੂਰ ਹਰੇਕ ਪਰਚੇਸ ਨਾਲ ਮਿਲਦੇ ਨੇ। ਸੋ ਬਰੈਂਪਟਨ ਵੈਸਟ ਦੇ ਵਿੱਚ ਮਿਸਿਸਾਗਾ ਰੋਡ ਅਤੇ ਸਟੀਲਸ ਮੇਜਰ ਇੰਟਰਸੈਕਸ਼ਨ ਹੈ, ਪੈਂਦੀ ਆ ਮਿਸਿਸਾਗਾ ਅਤੇ ਸਟੀਲਸ, ਰਿਵਰਮਾਊਂਟ ਪਲਾਜ਼ਾ, ਰਿਵਰਮਾਊਂਟ ਸਟਰੀਟ 'ਤੇ, ਅਤੇ ਬਰੈਂਪਟਨ ਈਸਟ ਦੇ ਵੱਲ ਏਅਰਪੋਰਟ ਦੇ ਕੁਈਨ ਦੇ ਬਿਲਕੁਲ ਲਾਗੇ ਏਅਰਪੋਰਟ 'ਤੇ ਕਲਰਕ 'ਤੇ ਇੱਕ ਲੋਕੇਸ਼ਨ ਹੈ। ਸਾਡੇ ਨਾਲ ਗਿੱਲ ਸਾਹਿਬ ਜੁੜ ਚੁੱਕੇ ਨੇ, ਕੁਝ ਵਧੀਆ ਡੀਲਰ ਲੈ ਕੇ ਆਏ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ ਅਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਅਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਤਾਂ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਅਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 $1499 ਚ ਵਾਸ਼ਰ ਅਤੇ ਡਰਾਇਰ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਤੁਸੀਂ ਇਸ ਵੀਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਇੰਸਿਸ ਦਾ ਵਨ ਆਫ ਦਾ ਮੋਸਟ ਪ੍ਰੀਮੀਅਮ ਬ੍ਰਾਂਡ ਜੈਨੇਅਰ ਦੇ ਉੱਪਰ ਇਸ ਟਾਈਮ ਅਸੀਂ 20% ਦਾ ਡਿਸਕਾਊਂਟ ਇਨ ਸਟੋਰ ਲੈ ਕੇ ਦੇ ਰਹੇ ਹਾਂ। ਸਟੋਰ ਤੇ ਵਿਜ਼ਿਟ ਕਰੋ, ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ ਤੇ ਅਸੀਂ ਆਪਣਾ 10-15% ਦਾ ਡਿਸਕਾਊਂਟ ਐਡ ਆਨ ਕਰਵਾਵਾਂਗੇ ਉਸ 20% ਡਿਸਕਾਊਂਟ ਦੇ ਵਿੱਚ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਨੇ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। ਇਹ $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਤਾਂ ਬਿਗ ਸਕਰੀਨ ਸੈਮਸੰਗ ਬ੍ਰਾਂਡ ਦਾ 98-inch ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $2800 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054, 905-400-5 0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਸਮਰਾਜ।
0: ਥੈਂਕ ਯੂ ਵੈਰੀ ਮਚ। ਤੁਸੀਂ ਵੀ ਅਪਲਾਇੰਸ ਜੰਕਸ਼ਨ ਦੀਆਂ 2 ਬਰੈਂਪਟਨ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਬਰੈਂਪਟਨ ਦੇ ਵਿੱਚ ਮਿਸਿਸਾਗਾ ਰੋਡ ਅਤੇ ਸਟੀਲਸ ਦੇ ਬਿਲਕੁਲ ਨਜ਼ਦੀਕ, ਮੇਜਰ ਇੰਟਰਸੈਕਸ਼ਨ ਮਿਸਿਸਾਗਾ ਸਟੀਲਸ ਅਤੇ ਇੱਕ ਲੋਕੇਸ਼ਨ ਹੈ ਰਿਵਰਮਾਊਂਟ ਪਲਾਜ਼ਾ, ਰਿਵਰਮਾਊਂਟ ਸਟਰੀਟ, ਅਤੇ ਦੂਜੀ ਲੋਕੇਸ਼ਨ ਹੈ ਏਅਰਪੋਰਟ ਅਤੇ ਕੁਈਨ ਦੇ ਬਿਲਕੁਲ ਨੇੜੇ, ਏਅਰਪੋਰਟ ਅਤੇ ਕਲਾਰਕ 'ਤੇ। ਗੂਗਲ 'ਤੇ ਸਰਚ ਕਰ ਲਓ ਅਪਲਾਇੰਸ ਜੰਕਸ਼ਨ ਬਰੈਂਪਟਨ, ਦੋਨਾਂ ਦਾ ਐਗਜੈਕਟ ਐਡਰੈਸ, ਫੋਨ ਨੰਬਰ, ਇਨਫੋਰਮੇਸ਼ਨ, ਆਵਰਸ ਆਫ ਆਪਰੇਸ਼ਨ ਅਤੇ ਨਾਲ ਨਾਲ ਸੇਲਸ ਦੇ ਬਾਰੇ, ਸਾਰੀ ਪ੍ਰਾਈਸਿੰਗ ਅਤੇ ਡਿਫਰੈਂਟ ਡਿਫਰੈਂਟ ਬ੍ਰਾਂਡਸ ਦੇ ਬਾਰੇ ਇਨਫੋਰਮੇਸ਼ਨ ਮਿਲ ਜੂਗੀ। ਅਪਲਾਇੰਸ ਜੰਕਸ਼ਨ ਬਰੈਂਪਟਨ ਇਸ ਘੰਟੇ ਦੇ ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਇਸ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਸਿਰੀ ਆਫ ਬਰੈਂਪਟਨ ਦੇ ਵੱਲੋਂ, ਜਿਨ੍ਹਾਂ ਵੱਲੋਂ ਇਹ ਇੱਕ ਪੇਡ ਮੈਸੇਜ ਹੈ। ਸਿਰੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼, ਅਤੇ ਇਸ ਸੀਜ਼ਨ ਦੇ ਵਿੱਚ ਤੁਸੀਂ ਵੀ ਆਪਣਾ ਪਾਰਟ ਕਰੋ, ਆਪਣੀ ਜ਼ਿੰਮੇਵਾਰੀ ਨਿਭਾਓ, ਸ਼ਹਿਰ ਨੂੰ ਸੇਫ, ਸਾਫ ਅਤੇ ਵੈਲਕਮਿੰਗ ਰੱਖਣ ਦੇ ਲਈ, ਜਾਗਿਆ ਲਓ ਬਣਾਉਣ ਦੇ ਲਈ। ਸਿਰੀ ਆਫ ਬਰੈਂਪਟਨ ਦੇ ਵੱਲੋਂ ਤੁਹਾਨੂੰ ਇੱਕ ਅਪਡੇਟ ਹੈ ਕਿ ਸ਼ਹਿਰ ਦੇ ਸਾਰੇ ਅਤੇ ਸਾਰੇ ਬਾਇਲੋਜ਼ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਬਰੈਂਪਟਨ ਦੇ ਵਿੱਚ ਰਹਿੰਦੇ ਹੋ, ਕੰਮ ਕਰਦੇ ਹੋ, ਕੰਮ ਚਲਾਉਂਦੇ ਹੋ, ਕੋਈ ਵੀ ਤੁਹਾਡਾ ਕੋਈ ਆਉਣਾ ਜਾਣਾ ਹੈ ਬਰੈਂਪਟਨ ਦੇ ਵਿੱਚ, ਦੈਨ ਯੂ ਸ਼ੁਡ ਆਬਵੀਅਸਲੀ ਨੋ ਦ ਸਿਟੀ ਬਾਇਲੋਜ਼। www.bremptonca/bylaws ਤੇ ਵਿਜ਼ਿਟ ਕਰੋ ਅਤੇ ਸਾਰੀਆਂ ਬਾਇਲੋਜ਼ ਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਜਿਵੇਂ ਕਿ ਤੁਹਾਨੂੰ ਆਪਣੀ ਯਾਰਡ, ਆਪਣੀ ਲੋਨ, ਘਾਹ ਘੂਹ ਜਿੰਨਾ ਵੀ ਹੈ ਉਹਨੂੰ ਮੇਨਟੇਨ ਕਰਨ ਦੀ ਲੋੜ ਹੈ। ਕੋਈ ਵੀ ਸਰਟਨ ਅਮਾਊਂਟ ਆਫ ਹਾਈਟ ਤੱਕ ਘਾਹ ਵੱਧ ਜਾਂਦਾ ਹੈ ਅਤੇ ਤੁਸੀਂ ਕੱਟਦੇ ਨਹੀਂ ਹੈਗੇ ਜਾਂ ਗੰਦ ਮੰਦ ਖਲਾਰਾ ਹੀ ਪਿਆ ਹੈ, ਤੁਹਾਨੂੰ ਕਾਫੀ ਵੱਡੀਆਂ ਟਿਕਟਾਂ, ਫਾਈਨਸ ਮਿਲ ਸਕਦੇ ਨੇ। ਐਕਸੈਸਿਵ ਨੋਇਜ਼ ਨੂੰ ਡਾਊਨ ਰੱਖੋ, ਕਿਹੜੇ ਟਾਈਮ ਤੱਕ, ਕਿੰਨਾ ਕੁ ਡੈਸੀਬਲ ਤੱਕ ਖੜਕਾ ਕਰ ਸਕਦੇ ਹੋ, ਸਪੀਕਰ ਚਲਾ ਸਕਦੇ ਹੋ, ਉਹ ਵੀ ਪਤਾ ਕਰ ਸਕਦੇ ਹੋ www.brampton.ca/bylaws ਤੇ। ਅਤੇ ਆਪਣੇ ਸਾਈਡ ਵਾਕਸ ਨੂੰ ਗੱਡੀਆਂ ਤੋਂ ਅਤੇ ਜੋ ਕੁਛ ਹੋਰ ਵੀ ਹੈ ਉਹਦੇ ਤੋਂ ਕਲੀਅਰ ਰੱਖੋ ਅਤੇ ਆਪਦੇ ਗਾਰਬੇਜ ਨੂੰ ਪ੍ਰੋਪਰਲੀ ਡਿਸਪੋਜ਼ ਕਰੋ। ਕਿਸੇ ਵੀ ਪਬਲਿਕ ਔਰ ਪ੍ਰਾਈਵੇਟ ਪ੍ਰੋਪਰਟੀ 'ਚ ਤੁਸੀਂ ਗੰਦ ਮੰਦ ਨਹੀਂ ਸਿੱਟ ਸਕਦੇ ਹੋ, ਸਿਰਫ ਅਤੇ ਸਿਰਫ ਆਪਣੇ ਹੀ ਆਪਦੇ ਗਾਰਬੇਜ ਬਿਨਸ ਜਾਂ ਸਿਟੀ ਦੇ ਜਿੰਨੇ ਵੀ ਫੇਡ ਗਾਰਬੇਜ ਡੰਪਿੰਗ ਸਾਈਟਸ ਹਨ ਉੱਥੇ ਹੀ ਸਿੱਟ ਸਕਦੇ ਹੋ। ਅਤੇ ਸਟਰੀਟ ਪਾਰਕਿੰਗ, ਜਦੋਂ ਗੱਡੀ ਲਾਉਂਦੇ ਹਾਂ ਤੁਸੀਂ ਸੜਕ 'ਤੇ, ਉਹ ਇਕੱਲੇ 3 ਘੰਟੇ ਲਗਾਤਾਰ ਤੱਕ ਲਾ ਸਕਦੇ ਹੋ ਅਤੇ ਸਵੇਰੇ 2 ਵਜੇ ਲੈ ਕੇ 6 ਵਜੇ ਤੱਕ ਸਪੈਸ਼ਲ ਪਰਮਿਸ਼ਨ ਸ਼ਹਿਰ ਤੋਂ ਆਨਲਾਈਨ ਜਾ ਕੇ ਚਾਹੀਦੀ ਹੈ, ਨਹੀਂ ਤਾਂ ਟਿਕਟ ਮਿਲੂਗੀ। ਅਤੇ ਤੁਸੀਂ www.brampton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇਹ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ। www.brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਨਾਲ ਦੇ ਦੋਸਤੋ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ ਯੂਨਾ ਗਲੋਬਲ ਐਡਵਾਈਜ਼ਰੀ ਇੰਕ ਵਾਲੇ। ਜੇ ਤੁਸੀਂ ਪੜ੍ਹਾਈ ਕਰਕੇ, ਪੜ੍ਹਾਈ ਦਾ ਵੀ ਪੂਰਾ ਖਰਚਾ, ਰਹਿਣ ਦਾ ਵੀ, ਕਾਸਟ ਆਫ ਲਿਵਿੰਗ ਦਾ ਵੀ ਪੂਰਾ ਖਰਚਾ ਚਾਹੁੰਦੇ ਹੋ ਕਿ ਸਰਕਾਰ ਦੇ ਵੱਲੋਂ ਕਵਰ ਕੀਤਾ ਜਾਵੇ, ਤੁਹਾਨੂੰ ਗ੍ਰੈਂਟ ਮਿਲਣ $30,000 to $1,00,000 ਸਾਲ ਤੱਕ ਦਾ, ਇੱਕ ਇੱਕ ਸਾਲ ਪੜ੍ਹਾਈ ਦੇ ਲਈ, ਜੋ ਕਿ ਤੁਹਾਨੂੰ ਪੈਸਾ ਕਦੇ ਵੀ ਸਰਕਾਰ ਨੂੰ ਮੋੜਨ ਦੀ ਕੋਈ ਲੋੜ ਨਹੀਂ ਹੈਗੀ, ਅਤੇ ਆਪਸ਼ਨਲ ਲੋਨ ਵੀ ਮਿਲਣ। ਫਿਰ ਪੂਰੀ ਇਨਫੋਰਮੇਸ਼ਨ ਲਓ ਯੂਨਾ ਗਲੋਬਲ ਐਡਵਾਈਜ਼ਰੀ ਇੰਕ ਦੇ ਮਿਸਟਰ ਨਾਗਪਾਲ ਤੋਂ। ਕਿਉਂ? ਕਿਉਂਕਿ ਆਹੀ ਮਹੀਨਾ ਹੈ ਅਤੇ ਅਗਲਾ ਮਹੀਨਾ, ਦੈਟਸ ਇਟ। ਉਸ ਤੋਂ ਬਾਅਦ ਉਸ ਐਪ ਦੇ ਨਾਲ ਦੇ ਜਿੰਨੇ ਵੀ ਰਿਲੇਟਡ ਲੋਨਸ ਅਤੇ ਗ੍ਰਾਂਟਸ ਹਨ ਉਹ ਬਹੁਤ ਡਰਾਸਟਿਕਲੀ ਰਿਡਿਊਸ ਕੀਤੇ ਜਾ ਰਹੇ ਨੇ ਅੰਟੇਰੀਓ ਗਵਰਨਮੈਂਟ ਦੇ ਵੱਲੋਂ। ਸੋ ਉਸ ਤੋਂ ਪਹਿਲਾਂ ਤੁਸੀਂ ਪੂਰਾ ਫਾਇਦਾ ਉਠਾ ਸਕਦੇ ਹੋ। ਜੇ ਤੁਸੀਂ ਵਾਕਈ ਹੀ ਪੜ੍ਹਨਾ ਚਾਹੁੰਦੇ ਹੋ, ਆਪਣੇ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ, ਤੁਹਾਨੂੰ ਪੜ੍ਹਨਾ ਹੀ ਪਊਗਾ। ਐਂ ਨਹੀਂ ਕਿ ਤੁਹਾਨੂੰ ਫ੍ਰੀ ਦੇ ਵਿੱਚ ਪੈਸੇ ਮਿਲ ਰਹੇ ਨੇ, ਤੁਹਾਨੂੰ ਪੜ੍ਹਨਾ ਹੀ ਪਊਗਾ, ਪਰ ਕੋਈ ਵੀ ਏਜ ਲਿਮਿਟ ਨਹੀਂ ਹੈ। ਸੋ ਯੂਨਾ ਗਲੋਬਲ ਐਡਵਾਈਜ਼ਰੀ ਤੋਂ ਕਹਿਣਾ ਹੈ, ਜੇ ਤੁਸੀਂ ਇੱਕ ਸਟੱਡੀ ਪ੍ਰੋਗਰਾਮ ਦੇ ਵਿੱਚ ਆਨਲਾਈਨ ਕੋਰਸ, ਈਜ਼ੀ ਟੂ ਪਾਸ ਕੋਰਸ, ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਉਹ ਵੀ ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮ ਨੂੰ ਸਪੋਂਸਰ ਕਰਦੀ ਆ, ਜਿਹਦੇ ਨਾਲ ਤੁਹਾਡੇ ਲਿਵਿੰਗ ਐਕਸਪੈਂਸ $30,000 to $1,00,000 ਸਾਲ ਦਾ, $30,000 to $100,000 ਐਵਰੀ ਈਅਰ ਫੋਰ ਈਚ ਈਅਰ ਆਫ ਯੂਰ ਸਟੱਡੀਜ਼ ਸਰਕਾਰ ਦੇ ਵੱਲੋਂ ਕਵਰ ਕੀਤਾ ਜਾਵੇ, ਜਿਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਅਤੇ ਤੁਸੀਂ ਕਦੇ ਵੀ ਨਹੀਂ ਮੋੜਨਾ, ਤੁਸੀਂ ਦੇਣਾ ਹੀ ਨਹੀਂ ਵਾਪਸ ਹੈਗਾ, ਅਤੇ ਆਪਸ਼ਨਲ ਤੁਹਾਨੂੰ ਲੋਨਸ ਵੀ ਮਿਲਦੇ ਨੇ। ਫਿਰ ਨੰਬਰ ਹੈ 4372643175 4372643175। ਹੁਣ ਰਿਕੁਆਇਰਮੈਂਟ ਕੀ ਹੈ? ਤੁਹਾਨੂੰ ਘੱਟ ਤੋਂ ਘੱਟ PR, ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਹੈ, ਜਾਂ ਇੱਕ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ, ਜਾਂ ਪ੍ਰੋਟੈਕਟਿਡ ਪਰਸਨ ਕੈਟਾਗਰੀ ਜਿਵੇਂ ਕਿ ਕੋਈ ਰੈਫਿਊਜੀ ਹੋਣੇ ਚਾਹੀਦੇ ਹੋ, ਅਤੇ ਤੁਹਾਡੀ ਜਿਹੜੀ ਫੈਮਿਲੀ ਇਨਕਮ ਹੈ, ਜਿਹੜੀ ਤੁਹਾਡੇ 2 ਜਣਿਆਂ ਦੀ ਕੰਮ ਕਰਕੇ ਨੈੱਟ ਇਨਕਮ ਆ, ਉਹ 70,000 ਤੋਂ ਘੱਟ ਦੀ ਹੋਣੀ ਚਾਹੀਦੀ ਹੈ ਸਾਲ ਦੀ। ਅਤੇ ਇਹ ਆਨਲਾਈਨ ਈਜ਼ੀ ਟੂ ਪਾਸ, ਬਿਨਾਂ ਕੋਈ ਐਗਜ਼ਾਮ ਤੋਂ ਕੋਰਸਿਸ ਹਨ, ਆਪਦੇ ਸਕਿੱਲਸ ਡਿਵੈਲਪ ਕਰ ਸਕਦੇ ਹੋ, ਅਤੇ ਕੋਈ ਏਜ ਲਿਮਿਟ ਵੀ ਨਹੀਂ ਹੈਗੀ। ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਐਵਰੇਜ ਪਰਸਨ ਹੈ ਉਹਨਾਂ ਦੀ 40+ ਦੀ ਉਮਰ ਆ, 40+ ਉਮਰ, ਉਹ ਵੀ ਈਜ਼ਲੀ ਕੁਆਲੀਫਾਈ ਕਰ ਲੈਂਦੇ ਨੇ, 50, 60, 70, 80+ ਵੀ। ਸੋ ਜੇ ਤੁਸੀਂ ਸੈਲਫ ਇੰਪਲੋਇਡ ਹੋ, ਹਾਊਸ ਵਾਈਫ, ਊਬਰ ਡਰਾਈਵਰ, ਟਰੱਕ ਡਰਾਈਵਰ ਐਕਸੈਟਰਾ, ਤੁਸੀਂ ਚਾਹੁੰਦੇ ਹੋ ਕਿ ਨਵੀਂ ਸਕਿੱਲਸ ਡਿਵੈਲਪ ਕੀਤੀਆਂ ਜਾਣ, ਨਵੀਂ ਪੜ੍ਹਾਈ ਕਰਕੇ, ਆਹ ਤੁਹਾਡੇ ਲਈ ਗੋਲਡਨ ਅਪਰਚੁਨਿਟੀ ਹੈ। ਅਤੇ 4372643175 ਨੰਬਰ ਕਮਾ ਸਕਦੇ ਹੋ। ਯੂਨਾ ਗਲੋਬਲ ਐਡਵਾਈਜ਼ਰੀ, ਸਾਰੰਸ਼ ਨਾਗਪਾਲ, 4372643175। ਸਭ ਤੋਂ ਖਾਸ ਗੱਲ, ਪੈਸੇ ਸਿੱਧੇ ਤੁਹਾਡੇ ਬੈਂਕ 'ਚ ਜਾਣੇ ਆ, ਇਹਨਾਂ ਕੋਲ ਨਹੀਂ, ਗਵਰਨਮੈਂਟ ਤੋਂ ਸਿੱਧੇ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਜਾਣੇ ਆ। ਜਦੋਂ ਪੈਸੇ ਤੁਹਾਨੂੰ ਮਿਲ ਗਏ, ਉਸ ਤੋਂ ਬਾਅਦ ਜਾ ਕੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਪੇ ਕਰਨਾ ਹੈ। ਬਾਅਦ ਦੇ ਵਿੱਚ ਸਿਰਫ $199 ਤੋਂ ਲੈ ਕੇ $499 ਕੁੱਲ ਮਿਲਾ ਕੇ ਫੀਸ ਹੈ, $199 to $499, ਦੈਟਸ ਇਟ। ਅਤੇ ਤੁਹਾਨੂੰ 1,00,000 ਤੱਕ ਸਾਲ ਦੇ ਦਿਲਵਾ ਰਹੇ ਨੇ, ਅਤੇ ਫੀਸ ਵੀ ਤੁਸੀਂ ਬਾਅਦ ਦੇ ਵਿੱਚ ਪੇ ਕਰਨੀ ਆ, ਨਾ ਕਿ ਪਹਿਲਾਂ। ਫੀਸ 199 ਤੋਂ ਜਾ ਕੇ 499 ਤੱਕ ਦੀ ਰੇਂਜ ਦੇ ਵਿੱਚ ਹੈ, ਡਿਪੈਂਡ ਕਰਦਾ ਕਿਹੜਾ ਕੋਰਸ ਤੁਸੀਂ ਚੂਜ਼ ਕਰਦੇ ਹੋ। 218 ਐਕਸਪੋਰਟ ਬੁਲਵਰਡ, ਮਿਸਿਸਾਗਾ ਤੇ ਇਹਨਾਂ ਦਾ ਦਫ਼ਤਰ ਹੈ। ਨੰਬਰ ਵੰਸ ਅਗੇਨ 4372643175। ਅਤੇ ਦੋਸਤੋ, ਇਹ ਸਿਰਫ ਜੁਲਾਈ ਦੇ ਐਂਡ ਤੱਕ, ਦਿਸ ਇਜ਼ ਜੂਨ ਨਾਓ, ਆਹ ਮਹੀਨਾ ਅਤੇ ਅਗਲਾ ਮਹੀਨਾ, ਉਸ ਤੋਂ ਬਾਅਦ ਕੋਈ ਵੀ ਖਾਸ ਗ੍ਰਾਂਟ ਕਿਸੇ ਨੂੰ ਮਿਲਣਾ ਹੀ ਨਹੀਂ, ਇਕੱਲੇ ਲੋਨ ਹੀ ਮਿਲਣੇ ਆ। ਸੋ ਤੁਸੀਂ ਹੁਣ ਹੀ ਫਾਇਦਾ ਉਠਾਓ। 4372643175 4372643175 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਹੁਣ ਕਈ ਡਿਫਰੈਂਟ ਮੀਡੀਆ ਆਊਟਲੈਟਸ ਰਿਪੋਰਟ ਕਰ ਰਹੇ ਨੇ ਕਿ ਪਰਸੋਂ ਨੂੰ ਵੈਂਸਡੇ ਜੂਨ 10, 2026 ਨੂੰ ਮਾਰਕ ਕਾਰਨੀ ਦੀ ਫੈਡਰਲ ਲਿਬਰਲ ਗਵਰਨਮੈਂਟ ਆਪਣਾ ਆਨਲਾਈਨ ਹਾਰਮਸ ਬਿੱਲ ਪੇਸ਼ ਕਰ ਰਹੇ ਨੇ। ਇਹ ਮੱਚ ਐਂਟੀਸਪੇਟਡ ਬਿੱਲ ਹੈ ਜਿਹਦੇ ਬਾਰੇ ਹੁਣ 15 ਮਹੀਨੇ ਤੋਂ ਹੀ ਚਰਚਾ ਹੋ ਰਹੀ ਹੈ, ਜੋ ਕਿ ਬਹੁਤ ਹੀ ਕੰਟਰੋਵਰਸ਼ਲ ਹੈ। ਇੱਕ ਤਰਫ ਕੁਛ ਐਕਸਪਰਟਸ ਦਾ ਕਹਿਣਾ ਹੈ ਅਤੇ ਫਿਜ਼ੀਸ਼ੀਅਨਸ ਦਾ ਕਹਿਣਾ ਹੈ ਕਿ ਸਾਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੇ ਇੱਕ ਬਿੱਲ ਦੇ ਲਈ, ਕਿਉਂਕਿ ਇੰਟਰਨੈਟ ਤਾਂ ਵਾਇਲਡ ਵਾਇਲਡ ਵੈਸਟ ਹੀ ਹੈ। ਕੁਛ ਲੋਕ ਤਾਂ ਸਰਦੇ ਨਹੀਂ,

ਜਿਹੜੇ ਮਰਜ਼ੀ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਹੈ ਉਹ ਸਿੱਧੇ ਤੁਹਾਡੇ ਗਵਰਨਮੈਂਟ ਆਈਡੀ ਦੇ ਨਾਲ ਲਿੰਕ ਕੀਤੀ ਜਾਣੀ ਹੈ, ਜਿਹਦੇ ਨਾਲ ਸਰਕਾਰ ਨੂੰ ਵੀ ਪੱਕੇ ਤੌਰ 'ਤੇ ਪਤਾ ਲੱਗਦਾ ਰਹੂਗਾ ਤੁਸੀਂ ਕੀ ਕਹਿੰਦੇ ਹੋ, ਕੀ ਲਾਈਕ ਕਰਦੇ ਹੋ, ਕੀ ਦੇਖਦੇ ਹੋ, ਕੀ ਸੁਣਦੇ ਹੋ, ਕੀ ਪੜ੍ਹਦੇ ਹੋ, ਅਤੇ ਕੱਲ੍ਹ ਨੂੰ ਕੀ ਪਤਾ ਸਾਡੇ ਵਰਗਿਆਂ ਤੋਂ ਇਹ ਲੇਬਲ ਕਰ ਦੇਣ ਕਿ ਤੁਸੀਂ ਤਾਂ ਐਕਸਟ੍ਰੀਮਿਸਟ ਹੋ, ਕਿਉਂਕਿ ਡਿਪੈਂਡ ਕਰਦੇ ਕੀ ਲਾਈਕ ਕਰਦੇ ਹੋ ਕੀ ਨਹੀਂ ਲਾਈਕ ਕਰਦੇ ਹੋ, ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ ਇਨ ਦਿਸ ਲਿਬਰਲ ਕੈਨੇਡਾ। ਪਰ ਮੇਨ ਗੱਲ ਤਾਂ ਇਹ ਹੈ, ਹੁਣ ਪਤਾ ਲੱਗ ਗਿਆ ਹੈ, ਚਰਚਾ ਬਹੁਤ ਹੋ ਰਹੀ ਹੈ ਕਿ ਪਰਸੋਂ ਨੂੰ ਇਸ ਆਨਲਾਈਨ ਹਾਰਮਸ ਬਿੱਲ ਦੇ ਵਿੱਚ ਕੀ ਨਾਲ ਦੇ ਨਾਲ ਐਡ ਕੀਤਾ ਜਾ ਰਿਹਾ ਹੈ, ਕੈਨੇਡਾ ਵਾਈਡ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦੇ ਲਈ ਸੋਸ਼ਲ ਮੀਡੀਆ ਬੈਨ, ਸੋਸ਼ਲ ਮੀਡੀਆ ਬੈਨ ਆਲ ਅਕ੍ਰੋਸ ਦ ਕੰਟਰੀ ਫਾਰ ਅੰਡਰ ਏਜ 16 ਯੂਥ। ਜਿੱਥੇ ਜਵਾਕ ਦੇਖ ਲਓ ਫਿਰ ਵੀ ਕੋਈ ਨਾ ਕੋਈ ਤਰੀਕੇ ਨਾਲ ਤਾਂ ਸੋਸ਼ਲ ਮੀਡੀਆ ਵਰਤਣਗੇ, ਵੇਅਰ ਦੇਅਰ ਇਜ਼ ਅ ਵਿਲ ਦੇਅਰ ਇਜ਼ ਅ ਵੇ। ਕਤਲ ਕਰਨਾ ਇੱਥੇ ਗੈਰ ਕਾਨੂੰਨੀ ਆ, ਕਤਲ ਦਾ ਨਿਤਰੋਜ਼ ਹੋਈ ਜਾਂਦੇ ਆ, ਨਸ਼ੇ ਵੇਚਣੇ ਇਲੀਗਲ ਆ ਫਿਰ ਵੀ ਵੇਚੀ ਜਾਂਦੇ ਆ, ਸਪਲਾਈ ਐਂਡ ਡਿਮੈਂਡ, ਜਿੰਨੀ ਚਿਰ ਸੋਸ਼ਲ ਮੀਡੀਆ ਦੀ ਸਪਲਾਈ ਐਂਡ ਡਿਮੈਂਡ ਦੀ ਡਿਮੈਂਡ ਰਹਿਣੀ ਆ, ਸਪਲਾਈ ਤਾਂ ਮਿਲ ਜਾਣੀ ਆ ਕੋਈ ਨਾ ਕੋਈ ਤਰੀਕੇ ਦੇ ਨਾਲ, ਸਿੰਪਲ ਜੀ ਗੱਲ ਆ। ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਸਿਮਲਰ ਸਟਾਈਲ ਲੈਜਿਸਲੇਸ਼ਨ ਇਹ ਲਿਆ ਰਹੇ ਨੇ, ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਲਿਆਇਆ ਗਿਆ ਸੀ ਸੋਸ਼ਲ ਮੀਡੀਆ ਬੈਨ ਫੋਰ ਕਿਡਸ। ਪਰ ਉੱਥੇ ਆਲਰੇਡੀ ਸਾਨੂੰ ਰਿਜ਼ਲਟ ਦਾ ਪਤਾ ਹੈ, ਜਵਾਕ ਫਿਰ ਵੀ ਬੜੇ ਆਸਾਨੀ ਦੇ ਨਾਲ ਸੋਸ਼ਲ ਮੀਡੀਆ ਨੂੰ ਐਕਸੈਸ ਕਰ ਰਹੇ ਨੇ ਥਰੂ VPNs ਐਂਡ ਅਦਰ ਡਿਫਰੈਂਟ ਵੇਜ਼, ਜਾਂ ਪੇਰੈਂਟਸ ਦੇ ਬਟੂਏ ਵਿੱਚੋਂ ਤੁਸੀਂ ID ਕੱਢੋ, ਫੋਟੋ ਖਿੱਚੋ, ਅਤੇ ਸਾਬਤ ਹੋ ਗਿਆ ਕਿ ਤੁਸੀਂ ਓਵਰ 16 ਹੋ। ਇਟਸ ਨਾਟ ਦੈਟ ਡਿਫੀਕਲਟ ਟੂ ਬੀ ਆਨੈਸਟ। ਸੋਸ਼ਲ ਮੀਡੀਆ ਕੰਪਨੀਜ਼ ਹੀ ਨਹੀਂ, ਆਸਟ੍ਰੇਲੀਆ ਦੇ ਵਿੱਚ ਫੁੱਲੀ ਕੰਪਲਾਈ ਕਰ ਰਹੇ ਨੇ ਕਾਨੂੰਨ ਦੇ ਨਾਲ। ਸੋ ਸਾਨੂੰ ਇੱਥੇ ਕੀ ਉਮੀਦ ਹੈ ਕਿ ਕੋਈ ਫਰਕ ਹੋਊਗਾ ਜਦੋਂ ਉਹੀ ਸੇਮ ਸੋਸ਼ਲ ਮੀਡੀਆ ਪਲੈਟਫਾਰਮਸ ਇੱਥੇ ਹੀ ਹਨ, ਅਤੇ ਸੇਮ ਕਿਸਮ ਦੇ ਜਵਾਕ ਅਤੇ ਟੈਕਨੋਲੋਜੀ ਇੱਥੇ ਵੀ ਹਨ, ਆਸਟ੍ਰੇਲੀਆ ਵਿੱਚ ਵੀ ਹਨ। ਸੋ ਅਸੀਂ ਸਿੱਖਿਆ ਕੁਛ ਵੀ ਨਹੀਂ ਹੈਗਾ ਉਹਨਾਂ ਦੇ ਇੰਨੇ ਟਾਈਮ ਤੋਂ ਸੋਸ਼ਲ ਮੀਡੀਆ ਬੈਨ ਦਾ, ਫਿਰ ਵੀ ਇੱਥੇ ਮੂੰਹ ਚੱਕ ਕੇ ਇਹ ਬੈਨ ਲਾ ਰਹੇ ਨੇ। ਹੁਣ ਗੱਲ ਇਹ ਹੈ ਦੋਸਤੋ, ਬੇਸ਼ੱਕ ਸੋਸ਼ਲ ਮੀਡੀਆ ਦਾ ਅਸਰ ਯੂਥ 'ਤੇ ਵੀ, ਮੇਰੇ 'ਤੇ ਵੀ, ਤੁਹਾਡੇ 'ਤੇ ਵੀ, ਸਾਰੇ 'ਤੇ, ਮੇਰਾ ਤਾਂ ਦਿਮਾਗ ਮੈਨੂੰ ਲੱਗਦਾ ਹੈ ਕਿ ਕੋਈ ਮਹੀਨੇ ਵਿੱਚ ਹੀ ਕੋਈ 5 IQ ਪੁਆਇੰਟ ਥੱਲੇ ਜਾਂਦੇ ਹੋਣਗੇ। ਹੈਫ ਦ ਟਾਈਮ ਆਮ ਆਨ ਇੰਸਟਾਗ੍ਰਾਮ, ਟਿਕਟੋਕ 'ਤੇ ਕਦੇ ਨਾ ਡਾਊਨਲੋਡ ਕੀਤਾ ਹੈ ਨਾ ਕਰਨਾ ਹੈ, ਪਿਓਰ ਕੈਂਸਰ ਆਨੈਸਟਲੀ। ਪਰ ਇੰਸਟਾਗ੍ਰਾਮ ਯੂਜ਼ ਕਰਦੇ ਹਾਂ, ਫੇਸਬੁੱਕ ਕਈ ਲੋਕ ਹਜੇ ਵੀ ਯੂਜ਼ ਕਰਦੇ ਆ, ਸਨੈਪਚੈਟ, ਜੋ ਮਰਜ਼ੀ ਹੈ, ਜਿਹੜਾ ਮਰਜ਼ੀ ਸੋਸ਼ਲ ਮੀਡੀਆ ਪਲੈਟਫਾਰਮ ਹੈ, ਇਕੱਲੇ ਜਵਾਕਾਂ 'ਤੇ ਨਹੀਂ, ਫੁੱਲ ਗਰੋਨ ਅਡਲਟਸ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਸੋ ਅਸੀਂ ਜਵਾਕਾਂ ਨੂੰ ਹੀ ਕਿਉਂ ਸਿੰਗਲ ਆਊਟ ਕਰ ਰਹੇ ਹਾਂ, ਕਿਉਂਕਿ ਇਟਸ ਕਨਵੀਨੀਅੰਟ, ਇਟਸ ਵੈਰੀ ਈਜ਼ੀ। ਲੋਕ ਇੱਥੇ ਆਪਦੇ ਜਵਾਕਾਂ ਨੂੰ ਸਾਂਭ ਹੀ ਨਹੀਂ ਸਕਦੇ, ਡਿਸਿਪਲਿਨ ਹੀ ਨਹੀਂ ਕਰ ਸਕਦੇ, ਪੇਰੈਂਟ ਹੀ ਨਹੀਂ ਕਰ ਸਕਦੇ, ਉਹ ਹੁਣ ਜਿਹੜੀ ਜ਼ਿੰਮੇਵਾਰੀ ਹੈ ਡਿਫਲੈਕਟ ਕਰ ਰਹੇ ਨੇ ਸਰਕਾਰ ਤੱਕ, ਜੋ ਕਿ ਸ਼ਰਮ ਵਾਲੀ ਗੱਲ ਹੈ। ਬੇਸ਼ੱਕ ਸੋਸ਼ਲ ਮੀਡੀਆ ਦਾ ਅਸਰ ਪੈ ਰਿਹਾ ਹੈ ਯੂਥ 'ਤੇ, ਬਹੁਤ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਦੇ ਐਕਚੁਅਲ ਡਿਵੈਲਪਮੈਂਟ 'ਤੇ, ਉਹਨਾਂ ਦੇ ਸੋਸ਼ਲਾਈਜੇਸ਼ਨ 'ਤੇ, ਉਹਨਾਂ ਦੇ ਪੜ੍ਹਾਈ 'ਤੇ, ਉਹਨਾਂ ਦੀ ਦਿਮਾਗੀ ਸਿਹਤ 'ਤੇ। ਪਰ ਐਂਡ ਆਫ ਦ ਡੇ ਇਹ ਤੁਹਾਡੀ ਗਵਰਨਮੈਂਟ ਦਾ ਫੈਸਲਾ ਜਾਂ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਹੈ, ਇਹ ਪੇਰੈਂਟਸ ਦਾ ਫੈਸਲਾ, ਮਾਂ ਪਿਓ ਦਾ ਫੈਸਲਾ ਅਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਜੇਕਰ ਉਹ ਆਪਦੇ ਚਿਲਡਰਨ ਨੂੰ ਸੋਸ਼ਲ ਮੀਡੀਆ ਯੂਜ਼ ਕਰਨ ਦੇਣਾ ਚਾਹੁੰਦੇ ਨੇ ਜਾਂ ਨਹੀਂ। ਯੂ ਕੈਨ ਨਾਟ ਰਿਪਲੇਸ ਪੇਰੈਂਟਸ ਵਿਦ ਦ ਗਵਰਨਮੈਂਟ, ਦਿਸ ਇਜ਼ ਨਾਟ ਅ ਨੈਨੀ ਸਟੇਟ, ਬੇਬੀ ਸਿਟਰ ਸਟੇਟ, ਔਰ ਕੇਅਰ ਟੇਕਰ ਸਟੇਟ, ਨੋਰ ਸ਼ੁੱਡ ਇਟ ਐਵਰ ਬੀ। ਲੋਕ ਤਾਂ ਆਏ ਐਕਟ ਕਰਦੇ ਨੇ, ਜਿੰਨੇ ਵੀ ਸੋਸ਼ਲ ਡਿਫਰੈਂਟ ਹੁਣ ਪ੍ਰੋਗਰਾਮ ਬਣ ਚੁੱਕੇ ਨੇ, ਦਵਾਈਆਂ ਦੇ, ਦੰਦਾਂ ਦੇ, ਟੈਕਸ ਦੇ ਰੀਬੇਟ ਮਿਲਦੇ ਆ, ਗਰੋਸਰੀ ਰੀਬੇਟ ਪਿਛਲੇ ਦਿਨ 'ਚ ਮਿਲਿਆ ਕਿ ਉਹ ਆਪ ਗੁਜ਼ਾਰਾ ਕਰ ਨਹੀਂ ਸਕਦੇ ਬਗੈਰ ਵੱਡਾ ਮੰਮੀ ਡੈਡੀ ਗਵਰਨਮੈਂਟ ਤੋਂ, ਬਗੈਰ ਉਹਨਾਂ ਦੇ ਹੈਂਡਲਸ ਤੋਂ ਬਗੈਰ। ਇਹ ਬਣਾਉਂਦੇ ਹੀ ਇਸ ਤਰ੍ਹਾਂ ਦੇ ਪ੍ਰੋਗਰਾਮਸ ਅਤੇ ਕੰਟਰੋਲ ਅਤੇ ਪੋਲਿਸੀਜ਼ ਅਤੇ ਰੈਗੂਲੇਟਰੀ ਬਾਡੀਜ਼ ਅਤੇ ਬਿਊਰੋਕਰੇਸੀ ਨੂੰ ਹੈ ਕਿ ਤੁਸੀਂ ਆਪਦਾ ਦਿਮਾਗ ਕਦੇ ਵਰਤਣਾ ਨਹੀਂ ਹੈਗਾ, ਇਹਨਾਂ 'ਤੇ ਹੀ ਡਿਪੈਂਡ ਕਰੋਗੇ ਤੁਹਾਡੇ ਅਗਲੇ ਟਾਈਮ ਦੀ ਰੋਟੀ ਕਦੋਂ ਹੋਣੀ ਚਾਹੀਦੀ ਆ, ਤੁਹਾਡਾ ਪੇਚੈੱਕ ਕਿੱਥੇ ਜਾਣਾ ਚਾਹੀਦਾ, ਤੁਸੀਂ ਕੁਛ ਵੀ ਕਰਦੇ ਹੋ। ਸਰਕਾਰ ਐਂਡ ਆਫ ਦ ਡੇ ਵੱਧ ਕੰਟਰੋਲ ਚਾਹੁੰਦੀ ਹੈ, ਨਾ ਕਿ ਘੱਟ ਕੰਟਰੋਲ ਚਾਹੁੰਦੀ ਹੈ, ਅਤੇ ਲੋਕ ਤਾਂ ਡੇ ਬਾਏ ਡੇ, ਮੰਥ ਬਾਏ ਮੰਥ, ਈਅਰ ਬਾਏ ਈਅਰ ਉਹਨੂੰ ਹੋਰ ਕੰਟਰੋਲ ਦੇਈ ਜਾਂਦੇ ਆ ਬਿਨਾਂ ਲੋੜ ਤੋਂ, ਅਤੇ ਤੁਹਾਨੂੰ ਹੀ ਉਲਟਾ ਗੁੰਮਰਾਹ ਕੀਤਾ ਜਾਂਦਾ ਹੈ ਕਿ ਤੁਹਾਡੇ ਭਲੇ ਲਈ, ਤੁਹਾਡੇ ਜਵਾਕਾਂ ਦੇ ਭਲੇ ਲਈ ਇਹ ਕੰਮ ਕੀਤਾ ਜਾ ਰਿਹਾ। ਸੋ ਪਿਛਲੀ ਜਸਟਿਨ ਟਰੂਡੋ ਲਿਬਰਲ ਫੈਡਰਲ ਗਵਰਨਮੈਂਟ ਨੇ ਇੱਕ ਨਹੀਂ ਦੋ ਵਾਰੀ ਕੋਸ਼ਿਸ਼ ਕੀਤੀ ਸਿਮਿਲਰ ਸਟਾਈਲ ਆਨਲਾਈਨ ਹਾਰਮਸ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਇੰਟਰੋਡਿਊਸ ਕੀਤੇ, ਪਰ ਮਾਈਨੋਰਿਟੀ ਗਵਰਨਮੈਂਟ ਹੋਣ ਕਰਕੇ ਅਤੇ ਕਈ ਹੋਰ ਡਿਫਰੈਂਟ ਫੈਕਟਰਸ ਹੋਣ ਕਰਕੇ ਉਹਨਾਂ ਹਾਈਲੀ ਕੰਟਰੋਵਰਸ਼ਲ ਬਿੱਲਸ ਨੂੰ ਕਾਨੂੰਨ ਬਣਾਇਆ ਨਹੀਂ ਗਿਆ, ਥੈਂਕ ਗੋਡ। ਪਰ ਅੱਜ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਮਾਰਕ ਕਾਰਨੀ ਦੀ ਮੈਜੋਰਿਟੀ ਲਿਬਰਲ ਗਵਰਨਮੈਂਟ ਹੁਣ ਪਰਸੋਂ ਨੂੰ ਵੈਨਸਡੇ ਜੂਨ 10 2026 ਨੂੰ ਹਾਈਲੀ ਕੰਟਰੋਵਰਸ਼ਲ ਬਿੱਲ

0: C-63 ਯਾਨੀ ਕਿ ਆਪਣਾ ਆਨਲਾਈਨ ਹਾਰਮ ਬਿੱਲ ਇੰਟਰੋਡਿਊਸ ਕਰਨਗੇ. ਆਬਵੀਅਸਲੀ ਰਾਤੋਂ ਰਾਤ ਇਹ ਅਪਰੂਵ ਹੋਣ ਨਹੀਂ ਲੱਗਿਆ, ਇਟ ਹੈਸ ਟੂ ਗੋ ਥਰੂ ਦ ਡਿਫਰੈਂਟ ਚੇਂਬਰਸ ਐਂਡ ਸੈਨੇਟ ਐਂਡ ਆਲ ਦੈਟ, ਪਰ ਕਈ ਹਫ਼ਤੇ ਪਹਿਲਾਂ ਹੀ ਇਹਦੀ ਚਰਚਾ ਹੋਣ ਲੱਗ ਗਈ ਸੀ ਜਦੋਂ ਲਿਬਰਲ ਪਾਰਟੀ ਆਫ ਕੈਨੇਡਾ ਦੇ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਇੱਕ ਪਾਲਿਸੀ ਸਪੋਰਟ ਕੀਤੀ ਗਈ ਮੈਜੋਰਿਟੀ ਆਫ ਲਿਬਰਲ ਮੈਂਬਰਸ ਦੇ ਵੋਟ ਦੇ ਨਾਲ ਕਿ ਕੈਨੇਡਾ ਦੇ ਵਿੱਚ ਵਾਕਈ ਹੀ ਇੱਕ ਯੂਥ ਸੋਸ਼ਲ ਮੀਡੀਆ ਬੈਨ ਇੰਪਲੀਮੈਂਟ ਕਰਨਾ ਚਾਹੀਦਾ ਹੈ. ਅਤੇ ਕੈਨੇਡਾ ਦੇ ਮਿਨਿਸਟਰ ਆਫ ਕੈਨੇਡੀਅਨ ਆਈਡੈਂਟੀ ਐਂਡ ਕਲਚਰ ਮਾਰਕ ਮਿਲਰ ਨੇ ਕਿਹਾ ਕਿ ਇਹ ਮਾਰਕ ਕਾਰਨੀ ਗਵਰਨਮੈਂਟ ਵੈਰੀ ਸੀਰੀਅਸਲੀ ਕੰਸਿਡਰ ਕਰ ਰਹੀ ਹੈ ਕਿ ਪੂਰੇ ਮੁਲਕ ਦੇ ਵਿੱਚ ਹੀ ਅੰਡਰ 16 ਯੂਥ ਦੇ ਲਈ ਸੋਸ਼ਲ ਮੀਡੀਆ ਬੈਨ ਕੀਤਾ ਜਾਏ. ਵੈਰੀ ਸੀਰੀਅਸਲੀ ਤਾਂ ਆਬਵੀਅਸਲੀ ਹੁਣ ਬਹੁਤ ਜ਼ਿਆਦਾ ਸੀਰੀਅਸ ਨਿਕਲਿਆ ਹੈ ਜੇਕਰ ਹੁਣ ਚਰਚਾ ਹੋ ਰਹੀ ਹੈ ਕਿ ਪਰਸੋਂ ਨੂੰ ਹੀ ਇਹਨੂੰ ਇੰਟਰੋਡਿਊਸ ਕੀਤਾ ਜਾਊਗਾ. ਪਰ ਇਹਨਾਂ ਦੇ ਇੰਟਰੋਡਕਸ਼ਨ ਤੋਂ ਬਗੈਰ ਹੀ ਮੈਨਿਟੋਬਾ ਪ੍ਰੀਮੀਅਰ ਵਾਬ ਕੈਨੂ, ਅੰਟੇਰੀਓ ਪ੍ਰੀਮੀਅਰ ਡਗ ਫੋਰਡ, ਉਹ ਵੀ ਕਹਿ ਚੁੱਕੇ ਨੇ ਕਿ ਚਾਹੇ ਫੈਡਰਲ ਸਰਕਾਰ ਇਹਨੂੰ ਪੇਸ਼ ਕਰਦੀ ਹੈ ਨਹੀਂ ਪੇਸ਼ ਕਰਦੀ ਆ, ਅਸੀਂ ਆਪਣੇ ਆਪ ਦੇ ਪ੍ਰੋਵਿੰਸਿਸ ਦੇ ਵਿੱਚ ਵੀ 16 ਐਂਡ ਅੰਡਰ ਸੋਸ਼ਲ ਮੀਡੀਆ ਬੈਨ ਆਪ ਵੀ ਪੇਸ਼ ਕਰਨ ਦੇ ਬਾਰੇ ਸੋਚ ਰਹੇ ਹਾਂ. ਇੱਥੇ ਅੰਟੇਰੀਓ ਸਰਕਾਰ ਨੇ ਕਿਹਾ ਕਿ ਉਹ ਤਾਂ ਸ਼ਾਇਦ ਸਪਟੈਂਬਰ ਦੇ ਸਕੂਲ ਈਅਰ ਦੇ ਵਿੱਚ ਹੀ ਕੰਪਲੀਟ ਸੈੱਲ ਫੋਨ ਬੈਨ ਇੰਟਰੋਡਿਊਸ ਵੀ ਕਰ ਸਕਦੇ ਹਨ. ਸੋ ਮੇਨ ਸਟ੍ਰੀਮ ਪੋਲਿੰਗ ਕੰਪਲੀਟਲੀ ਵਨ ਸਾਈਡਡ ਹੈ, ਸਾਫ ਦਿਖਾਉਂਦੀ ਹੈ ਕਿ ਤੁਹਾਡੇ ਵਿੱਚੋਂ ਪੂਰੇ ਮੁਲਕ ਦੇ ਵਿੱਚੋਂ ਮਜੋਰਿਟੀ ਆਫ ਕੈਨੇਡੀਅਨਸ ਐਂਡ ਮਜੋਰਿਟੀ ਆਫ ਪੇਰੈਂਟਸ ਇਸ ਕੰਮ ਦੇ ਹੱਕ ਦੇ ਵਿੱਚ ਹਨ. ਮਜੋਰਿਟੀ ਆਫ ਕੈਨੇਡੀਅਨ ਸਪੋਰਟ ਕਰਦੇ ਨੇ ਕਿ ਜਵਾਕਾਂ ਦੇ ਲਈ ਸੋਸ਼ਲ ਮੀਡੀਆ ਬੈਨ ਹੋਣਾ ਚਾਹੀਦਾ ਹੈ. ਪਰ ਜੇ ਤੁਹਾਨੂੰ ਲੱਗਦਾ ਹੈ ਕਿ ਇਹਦਾ ਅਸਰ ਇੰਨਾ ਮਾੜਾ ਹੈ, ਫਿਰ ਜਵਾਕਾਂ ਇਕੱਲੇ ਲਈ ਕਿਉਂ ਆਪ ਹੀ ਛੱਡ ਦਿਓ, ਲੀਡ ਬਾਏ ਐਗਜ਼ੈਂਪਲ, ਆਪ ਹੀ ਸੋਸ਼ਲ ਮੀਡੀਆ ਛੱਡ ਦਿਓ ਭਰਾਵੋ ਭੈਣੋ, ਅਤੇ ਜਵਾਕਾਂ ਨੂੰ ਵੀ ਕੁਝ ਨਾ ਕੁਝ ਸਿੱਖ ਜਾਣ ਦਾ ਮੌਕਾ ਮਿਲ ਜੂਗਾ ਤੁਹਾਡੇ ਤੋਂ, ਅਤੇ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਕਿ ਇਹਦੀ ਲੋੜ ਨਹੀਂ ਹੈਗੀ ਕਿ ਨਹੀਂ, ਤੁਹਾਨੂੰ ਸਰਕਾਰ ਦੀ ਕਿਉਂ ਧੱਕੇ ਦੀ ਲੋੜ ਆ, ਆਪ ਹੀ ਦਿਖਾ ਦਿਓ, ਉਹ ਤਾਂ ਕਰਨਾ ਨਹੀਂ ਹੈਗਾ. ਸੋ ਕਾਫੀ ਜ਼ਿਆਦਾ ਪੇਰੈਂਟਸ ਨੂੰ ਫਿਕਰ ਹੈ ਕਿ ਸੋਸ਼ਲ ਮੀਡੀਆ ਅਡਿਕਸ਼ਨ ਅਤੇ ਉਹਦੇ ਨਾਲ ਜੁੜੇ ਹੋਏ ਜਿਹੜੇ ਡਿਵੈਲਪਮੈਂਟਲ ਐਂਡ ਐਜੂਕੇਸ਼ਨਲ ਐਂਡ ਮੇ ਬੀ ਈਵਨ ਮੈਂਟਲ ਇਲਨੈਸ ਦੇ ਸੰਬੰਧ ਹਨ, ਪੜ੍ਹਾਈ ਦੇ ਨਾਲ ਵੀ ਜੁੜੇ ਹੋਏ ਬਹੁਤ ਨੈਗੇਟਿਵ ਇਫੈਕਟਸ ਹਨ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗਾ. ਇਕੱਲੇ ਜਵਾਕਾਂ ਦੇ ਵਿੱਚ ਨਹੀਂ, ਸਾਰੇ ਲੋਕਾਂ ਦੇ ਵਿੱਚ ਹੈ, ਮਾਈ ਸੈਲਫ ਇੰਕਲੂਡਿਡ. ਸੋਸ਼ਲ ਮੀਡੀਆ ਕਾਫੀ ਜ਼ਿਆਦਾ ਬ੍ਰੇਨ ਰੋਟ ਕਾਜ਼ ਕਰਦੀ ਹੈ, ਐਂਡ ਦਿਸ ਘੰਟਿਆਂ ਦੀ ਡੂਮ ਸਕੋਲਿੰਗ, ਕਈ ਲੋਕ ਤਾਂ ਵਾਸ਼ਰੂਮ ਵੀ ਨਹੀਂ ਜਾ ਸਕਦੇ ਫੋਨ ਜਾਣ ਤੋਂ ਬਗੈਰ. ਪਰ ਖਾਸ ਤਾਂ ਸਾਡੇ ਯੂਥ ਦੇ ਵਿੱਚ ਦੀਜ਼ ਕਿਡਸ ਬ੍ਰੇਨਸ ਆਰ ਫਰਾਈਡ, ਦੇ ਕੁਕਡ ਓਨੈਸਟਲੀ. ਹੁਣ ਜਦੋਂ ਵੀ ਮੈਂ ਆਪਦੇ ਕਿਸੇ ਛੋਟੇ ਜਵਾਕਾਂ ਕਜ਼ਨਸ ਦੇ ਨਾਲ ਜਾਂ ਨੈਫਿਊਜ਼ ਐਂਡ ਨੀਸ ਨਾਲ ਗੱਲਬਾਤ ਕਰਦਾ, ਮੈਂ ਤਾਂ ਹੈਰਾਨ ਹੋ ਜਾਂਦਾ ਕਿ ਕਿਹੜੀ ਗ੍ਰੇਡ ਤੱਕ ਇਹਨਾਂ ਨੂੰ ਕੁਛ ਵੀ ਨਹੀਂ ਹਜੇ ਸਿਖਾਇਆ ਗਿਆ. ਸਾਡੇ ਜਿਹੜੇ ਜਨਰੇਸ਼ਨ ਨੇ ਜਿਹੜੇ ਇੱਥੇ ਕਿ ਜੰਮੇ ਪਲੇ ਆ ਅਤੇ ਇੱਥੇ ਜੂਨੀਅਰ ਕਿੰਡਰਗਾਰਟਨ ਲੈ ਕੇ ਯੂਨੀਵਰਸਿਟੀ ਤੱਕ ਪੜ੍ਹੇ ਹਾਂ, ਅਸੀਂ ਕਿਹੜਾ ਆਪਣੇ ਆਪ ਨੂੰ ਇੰਨਾ ਸਮਾਰਟ ਸਮਝਦੇ ਹਾਂ. ਪਰ ਯਾਰ, ਦੀਜ ਯੰਗਰ ਜਨਰੇਸ਼ਨ ਆ ਕੰਪਲੀਟਲੀ ਕੁਕਡ, ਕੰਪਲੀਟਲੀ ਕੁਕਡ. ਕਾਮਨ ਸੈਂਸ ਦੀ ਹੀ ਘਾਟ ਆ. ਹੁਣ ਇੰਨੇ ਤੇਜ਼ ਤਾਂ ਹੋ ਗਏ ਨੇ ਜਵਾਕ, ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਤੇਜ਼ ਹੋ ਗਏ ਨੇ. ਇਹ ਤਾਂ ਇੱਕ ਸਾਲ ਦੀ ਉਮਰ ਤੱਕ ਪਹੁੰਚਦੇ ਹੋਏ ਇਹ ਟੈਬਲੇਟ ਅਤੇ ਫੋਨ ਵਗੈਰਾ ਚਲਾ ਸਕਦੇ ਆ, ਜਦੋਂ ਸਾਨੂੰ ਤਾਂ 90s ਦੇ ਵਿੱਚ ਹੀ ਇੱਥੇ ਇੰਟਰਨੈਟ ਆਈ ਸੀ. ਪਰ ਜਿੰਨਾ ਮਰਜ਼ੀ ਇਹ ਤੇਜ਼ ਤਾਂ ਹੋ ਗਏ ਨੇ ਅਨਫੋਰਚੁਨੇਟਲੀ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਨਾਲ, ਫਿਰ ਵੀ ਇਹ ਓਲਡਰ ਜਨਰੇਸ਼ਨ ਨਾਲ ਤਾਂ ਅਕਲ ਦੀ ਘਾਟ ਹੀ ਹੈ, ਕਾਮਨ ਸੈਂਸ ਦੀ ਵੀ ਘਾਟ ਹੈ ਅਤੇ ਸਟਰੀਟ ਸੈਂਸ ਦੀ ਵੀ ਬਹੁਤ ਵੱਡੀ ਘਾਟ ਹੀ ਹੈ. ਅਸਲੀ ਸਕਿੱਲਸ ਖੁੜ ਕੋਲ ਤਾਤੀ ਕਮੀ ਤਾਂ ਹੈਗੀ ਹੈਗੀ ਆ. ਦਿਸ ਇਜ਼ ਜਸਟ ਮਾਈ ਓਪੀਨੀਅਨ, ਸ਼ਾਇਦ ਤੁਸੀਂ ਨਾ ਸਹਿਮਤ ਹੋ, ਪਰ ਮੋਸਟ ਲੋਕ ਸ਼ਾਇਦ ਇਹੀ ਸੋਚਣਗੇ ਕਿ ਤੇਜ਼ ਤਾਂ ਹੋ ਗਏ ਨੇ ਜਵਾਕ ਸੋਸ਼ਲ ਮੀਡੀਆ ਨਾਲ, ਪਰ ਅਕਲ ਫਿਰ ਵੀ ਨਹੀਂ ਆਈ ਹੈਗੀ. ਸੋ ਇਹਦਾ ਹੁਣ ਕੀ ਸਲਿਊਸ਼ਨ ਹੈ ਕੈਨੇਡਾ ਦੇ ਵਿੱਚ? ਕੀ ਅਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਵਾਂਗੂ ਸੋਸ਼ਲ ਮੀਡੀਆ 'ਤੇ ਬੈਨ ਹੀ ਲਾ ਦਈਏ ਫਰ ਕਿਡਸ ਅੰਡਰ ਦਾ ਏਜ 16? ਆਈ ਡੋਂਟ ਥਿੰਕ ਸੋ. ਈਵਨ ਦੋ ਮਜੋਰਿਟੀ ਆਫ ਕੈਨੇਡੀਅਨਸ ਨੂੰ ਲੱਗਦਾ ਤਾਂ ਹੈ ਕਿ ਇਹ ਸਿਆਣਾ ਕੰਮ ਆ, ਆਈ ਡੋਂਟ ਥਿੰਕ ਸੋ. ਕਿਉਂ? ਕਿਉਂਕਿ ਪਹਿਲੀ ਗੱਲ, ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਆਪ ਕਹਿ ਰਹੀ ਹੈ ਕਿ ਸਾਰੀਆਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਨਾਂ ਦੇ ਬੈਨ ਦੇ ਨਾਲ ਤਾਂ ਫੁੱਲੀ ਕੰਪਲਾਈ ਹੀ ਨਹੀਂ ਕਰ ਰਹੇ ਹਨ, ਅਤੇ ਉਹਨਾਂ ਕੋਲ ਬਹੁਤ ਲਿਮਿਟਡ ਆਪਸ਼ਨਸ ਹਨ ਉਹਨਾਂ ਦੇ ਵੱਲ ਰਿਸਪੋਂਡ ਕਰਨ ਦੇ ਲਈ. ਦੂਜੀ ਗੱਲ, ਯੂਜ਼ ਅ VPN ਜਾਂ ਹੋਰਾਂ ਈਜ਼ਲੀ ਐਕਸੈਸਬਲ ਟੈਕਨੋਲੋਜੀ ਨਾਲ ਏਜ ਰਿਸਟ੍ਰਿਕਟਿਡ ਸੋਸ਼ਲ ਮੀਡੀਆ ਬੈਨਸ ਨੂੰ ਈਜ਼ਲੀ ਟੱਪਿਆ ਜਾ ਸਕਦਾ ਹੈ, ਬਾਈਪਾਸ ਕੀਤਾ ਜਾ ਸਕਦਾ ਹੈ. ਜਾਂ ਤੁਹਾਨੂੰ ਇੱਕ ਵੈਰੀ ਸਿੰਪਲ ਜੀ ਗੱਲ ਦੱਸ ਦਿੰਦਾ, ਬਟੂਆ ਤੁਹਾਡਾ ਪਿਆ, ਪਰਸ ਤੁਹਾਡਾ ਪਿਆ, ਜਵਾਕ ਗਿਆ, ਇੱਕ ਸੈਕਿੰਡ ਫੋਟੋ ਖਿੱਚੀ, ਅਪਲੋਡ ਕੀਤੀ, ਕਰਤਾ ਕੰਮ. ਜੇ ID ਵੀ ਚਾਹੀਦੀ ਹੈ, ਹਾਓ ਹਾਰਡ ਇਜ਼ ਇਟ ਟੂ ਗੈਟ ਯੂਰ ਪੇਰੈਂਟਸ ID ਜਾਂ ਓਲਡਰ ਕਜ਼ਨਸ ID, ਜੇ ਫੋਟੋ ਇੱਕ ਵਾਰੀ ਖਿੱਚ ਕੇ ਅਪਲੋਡ ਕਰਨੀ ਹੈ ਉਸ ਅਕਾਊਂਟ ਦੇ ਨਾਲ, ਕਿੰਨਾ ਕੌਖਾ ਕੰਮ ਹੈ ਯਾਰ, ਇਟਸ ਨਾਟ ਦੈਟ ਹਾਰਡ ਐਟ ਆਲ. ਹੁਣ ਦੇਖੋ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ ਦ ਰੋਡ ਟੂ ਹੈਲ ਇਜ਼ ਪੇਵਡ ਵਿਦ ਗੁੱਡ ਇੰਟੈਂਸ਼ਨਸ ਅਤੇ ਭਾਵੇਂ ਲੋਕਾਂ ਨੂੰ ਹੁਣ ਅੱਜ ਲੱਗਦਾ ਤਾਂ ਹੋਊ ਕਿ ਸਾਡੀ ਇਹ ਮਾਰਕਾਣੀ ਲਿਬਰਲ ਸਰਕਾਰ ਦਾ ਇੰਟੈਂਸ਼ਨ ਇਰਾਦਾ ਬਹੁਤ ਨੇਕ ਹੈ ਬਹੁਤ ਵਧੀਆ ਹੈ ਬਹੁਤ ਅੱਛਾ ਹੈ ਇਹ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਦੇ ਨੈਗੇਟਿਵ ਅਸਰ ਤੋਂ ਇਹਨਾਂ ਨੂੰ ਜ਼ਿਆਦਾ ਚੱਜ ਨਾਲ ਪੜ੍ਹਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਦੇ ਅਸਰ ਤੋਂ ਬਗੈਰ ਪਰ ਇਹਦੇ ਸਾਈਡ ਇਫੈਕਟ ਅਤੇ ਨੈਗੇਟਿਵ ਕੋਨਸੀਕੁਐਂਸ ਕੀ ਹੋ ਸਕਦੇ ਨੇ ਬਥੇਰੇ ਹੋ ਸਕਦੇ ਨੇ ਖਾਸ ਤਾਂ ਜਦੋਂ ਤੁਸੀਂ ਆਊਟਰਾਈਟ ਕਿਸ ਤੋਂ ਕੁਛ ਖੋਨੇ ਹੋ ਧੱਕਾ ਕਰਦੇ ਹੋ ਉਹ ਤਾਂ ਇੱਕੋ ਇੱਕ ਰਾਹ ਤੱਕ ਹੀ ਕੰਮ ਜਾਂਦਾ ਹੈ ਸਿੱਧੇ ਨਰਕ ਤੱਕ ਦ ਰੋਡ ਟੂ ਹੈਲ ਇਜ਼ ਪੇਵਡ ਵਿਦ ਗੁੱਡ ਇੰਟੈਂਸ਼ਨ ਸਿੰਪਲ ਜੀ ਗੱਲ ਆ ਅਤੇ ਮੇਰਾ ਪਰਸਨਲ ਓਪੀਨੀਅਨ ਇਹੀ ਹੈ ਕਿ ਸਕੂਲਸ ਤੋਂ ਬਾਹਰ ਕਿਸੇ ਵੀ ਲੈਵਲ ਆਫ ਗਵਰਨਮੈਂਟ ਦਾ ਨਾ ਤਾਂ ਫੈਸਲਾ ਹੋਣਾ ਚਾਹੀਦਾ ਹੈ ਨਾ ਤਾਂ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਕਿਡਸ ਲਈ ਸੋਸ਼ਲ ਮੀਡੀਆ ਬੈਨ ਕਰੀਏ ਜਾਂ ਨਾ ਕਰੀਏ ਕਿਉਂ ਕਿਉਂਕਿ ਵੀ ਸ਼ੁੱਡ ਨੈਵਰ ਅਗਰੀ ਟੂ ਲਿਵ ਇਨ ਏ ਨੈਨੀ ਸਟੇਟ ਕੇਅਰ ਟੇਕਰ ਸਟੇਟ ਬੇਬੀ ਸਿਟਰ ਸਟੇਟ ਮੈਂ ਇਹਦੇ ਵਿੱਚ ਯਕੀਨ ਨਹੀਂ ਕਰਦਾ ਜੇ ਤੁਸੀਂ ਕਰਦੇ ਹੋ ਤੁਹਾਡਾ ਰੱਬ ਰਾਖਾ ਹੈ ਆਨਸਟਲੀ ਵੈਰੀ ਵੈਰੀ ਸੈਡ ਫੋਰ ਯੂ ਬਟ ਗਵਰਨਮੈਂਟ ਤੁਹਾਡਾ ਪੇਰੈਂਟ ਨਹੀਂ ਹੈ ਤੁਹਾਡਾ ਕੇਅਰ ਟੇਕਰ ਨਹੀਂ ਹੈ ਤੁਹਾਨੂੰ ਕਦੇ ਵੀ ਗਵਰਨਮੈਂਟ ਦੇ ਵੱਲ ਦੇਖਣਾ ਨਹੀਂ ਚਾਹੀਦਾ ਤੁਹਾਡੇ ਆਪਦੇ ਲਾਈਫ ਦੇ ਵਿੱਚ ਵੱਡੇ ਫੈਸਲੇ ਲੈਣ ਲਈ ਦੈਟਸ ਅ ਹੋਰਬਲ ਹੋਰਬਲ ਆਈਡੀਆ ਐਂਡ ਐਂਡਸ ਅਪ ਇਨ ਪਿਓਰ ਕੇਆਸ ਦੁਨੀਆ ਭਰ ਦੇ ਹਜ਼ਾਰਾਂ ਸਾਲਾਂ ਦੇ ਇਹਦੇ ਪ੍ਰਾਈਮ ਐਗਜ਼ਾਮਪਲ ਨੇ ਅਤੇ ਇਹ ਇੱਕ ਕਿਸਮ ਦਾ ਸੈਂਸਰਸ਼ਿਪ ਹੀ ਹੈ ਇਹਦੇ ਨਾਲ ਹੁਣ ਦੋਸਤੋ ਇੱਕ ਟੂ ਟੀਅਰਡ ਸਿਸਟਮ ਟੂ ਟੀਅਰਡ ਸਮਾਜ ਬਣਨਾ ਹੈ ਜਿਹਦੇ ਰਾਹੀਂ ਅੰਡਰ 16 ਸੋਸ਼ਲ ਮੀਡੀਆ ਨੂੰ ਐਕਸੈਸ ਕਰ ਹੀ ਨਹੀਂ ਸਕਦੇ ਪਰ ਓਵਰ 16 ਐਕਸੈਸ ਕਰ ਸਕਦੇ ਨੇ ਅਤੇ ਇਹ ਵੀ ਇੱਕ ਕਾਫੀ ਆਰਬਿਟਰੀ ਉਮਰ ਹੈ ਵਾਈ ਨਾਟ 18 ਵਾਈ ਨਾਟ 19 ਵਾਈ ਨਾਟ 25 25 ਰੱਖ ਲਓ 16 ਕਿਉਂ ਰੱਖਿਆ ਹੈ 25 'ਤੇ ਜਾ ਕੇ ਹੀ ਦਿਮਾਗ ਫੁੱਲੀ ਡਿਵੈਲਪ ਹੁੰਦਾ ਹੈ ਫਾਈਨਲੀ ਅਕਲ ਆਉਂਦੀ ਆ 16 ਹੀ ਕਿਉਂ ਰੱਖਿਆ ਜੇ 16 ਰੱਖਣਾ ਹੁਣ 9ਵੀਂ 10ਵੀਂ ਦੇ ਵਿੱਚ ਹਾਈ ਸਕੂਲ 'ਚ ਪੜ੍ਹਦੇ 16 ਸਾਲ ਦੀ ਉਮਰ ਪਹੁੰਚੇ ਨਹੀਂ ਉਹ ਤਾਂ ਯੂਜ਼ ਨਹੀਂ ਕਰ ਸਕਦੇ ਪਰ ਨਾਲ ਦੇ ਸੇਮ ਸਕੂਲ ਦੇ ਵਿੱਚ ਜਿਹੜੇ 11ਵੀਂ 12ਵੀਂ 'ਚ ਪੜ੍ਹਦੇ ਆ ਉਹ ਯੂਜ਼ ਕਰ ਸਕਦੇ ਆ ਮੇਕ ਇਟ ਮੇਕ ਸੈਂਸ 16 ਇਜ਼ ਆਰਬਿਟਰੀ ਵਾਈ ਨਾ ਮੇਕ ਇਟ 18 ਹਾਈ ਸਕੂਲ ਖਤਮ ਕਰਨ ਤੋਂ ਬਾਅਦ ਹੀ ਕਰ ਦਿਓ ਫਿਰ 16 ਹੀ ਕਿਉਂ ਸੋ ਇਹ ਰੈਂਡਮ ਨੰਬਰ ਹੀ ਕਿਉਂ ਰੱਖਿਆ ਜਾ ਰਿਹਾ ਹੈ ਇਟ ਜਸਟ ਡਜ਼ਨਟ ਮੇਕ ਐਨੀ ਸੈਂਸ ਟੂ ਮੀ ਕਿ 9ਵੀਂ 10ਵੀਂ 'ਚ ਇਹ ਯੂਜ਼ ਨਹੀਂ ਕਰ ਸਕਦੇ ਪਰ 11ਵੀਂ 12ਵੀਂ 'ਚ ਈਜ਼ਲੀ ਯੂਜ਼ ਕਰ ਸਕਦੇ ਨੇ ਅਤੇ ਕਈ ਲੋਕ ਇਹਨੂੰ ਕੰਪੇਅਰ ਕਰ ਰਹੇ ਨੇ ਕਿ ਏਜ ਲਿਮਿਟ ਤਾਂ ਹਰੇਕ ਚੀਜ਼ 'ਤੇ ਹੈ ਵੋਟ ਪਾਉਣ 'ਤੇ ਵੀ ਹੈ ਗੱਡੀ ਚਲਾਉਣ 'ਤੇ ਵੀ ਹੈ ਦਾਰੂ ਖਰੀਦਣ 'ਤੇ ਵੀ ਹੈ ਲਾਟਰੀ ਪਾਉਣ 'ਤੇ ਵੀ ਹੈ ਪਰ ਯਾਰ ਹੁਣ ਜੇ ਦਾਰੂ ਖਰੀਦਣ ਦੀ ਗੱਲ ਕਰਦੇ ਹੋ ਸਿਗਰਟਸ ਟਬੈਕੋ ਖਰੀਦਣ ਦੀ ਗੱਲ ਕਰਦੇ ਹੋ ਵੇਪਸ ਖਰੀਦਣ ਦੀ ਗੱਲ ਕਰਦੇ ਹੋ ਉਹਨਾਂ ਚੀਜ਼ਾਂ ਨਾਲ ਲਿਟਰਲੀ ਬੰਦਾ ਮਰ ਸਕਦਾ ਜਵਾਕ ਮਰ ਸਕਦਾ ਸੋਸ਼ਲ ਮੀਡੀਆ ਯੂਜ਼ ਕਰਕੇ ਤਾਂ ਕੋਈ ਡਾਇਰੈਕਟ ਤਾਂ ਮਨ ਤਾਂ ਲੱਗਿਆ ਨਹੀਂ ਹੈਗਾ ਦਿਸ ਇਜ਼ ਅ ਰੀਅਲੀ ਡੰਬ ਕੰਪੈਰੀਸਨ ਇਟਸ ਕੰਪੇਅਰਿੰਗ ਐਪਲਸ ਟੂ ਓਰੇਂਜਸ ਸੋ ਦੋਸਤੋ ਫਿਲਹਾਲ ਤਾਂ ਸਾਨੂੰ ਇਹ ਐਗਜ਼ੈਕਟ ਨਹੀਂ ਪਤਾ ਹੈ ਕਿ ਪਰਸੋਂ ਨੂੰ ਪੇਸ਼ ਕੀਤੇ ਜਾ ਰਹੇ ਅੰਡਰ 16 ਸੋਸ਼ਲ ਮੀਡੀਆ ਬੈਨ ਨੂੰ ਕਿਸ ਤਰੀਕਿਆਂ ਦੇ ਨਾਲ ਇਨਫੋਰਸ ਕੀਤਾ ਜਾਊਗਾ ਪਰ ਇਹ ਪਤਾ ਲੱਗ ਗਿਆ ਹੈ ਕਿ ਇੱਕ ਹੋਰ ਇੱਕ ਵੱਡੀ ਬਲੋਡਿਡ ਫੈਡਰਲ ਸਰਕਾਰੀ ਬਿਊਰੋਕਰੇਸੀ ਜਿਹਨੂੰ ਚਲਾਉਣ ਦੇ ਲਈ ਹੰਡਰਡਸ ਮਿਲੀਅਨਸ ਡਾਲਰ ਟੈਕਸ ਪੇਅਰ ਦੇ ਬਰਬਾਦ ਕੀਤੇ ਜਾਣਗੇ ਇੱਕ ਨਵਾਂ ਡਿਜੀਟਲ ਰੈਗੂਲੇਟਿੰਗ ਬਾਡੀ ਹੁਣ ਜਿਵੇਂ ਰੇਡੀਓ ਲਈ ਇੱਕ ਰੈਗੂਲੇਟਿੰਗ ਬਾਡੀ ਹੈ ਅਸੀਂ ਕੀ ਕਹਿ ਸਕਦੇ ਕੀ ਨਹੀਂ ਟੀਵੀ ਲਈ ਵੀ ਇੱਕ ਬਾਡੀ ਹੈ ਕੀ ਕਹਿ ਸਕਦੇ ਕੀ ਨਹੀਂ ਇਸੇ ਤਰ੍ਹਾਂ ਇੰਟਰਨੈਟ ਦੇ ਲਈ ਸੋਸ਼ਲ ਮੀਡੀਆ ਦੇ ਲਈ ਵੀ ਇੱਕ ਨਵਾਂ ਡਿਜੀਟਲ ਰੈਗੂਲੇਟਰ ਜੋ ਕਿ ਰੂਲਸ ਬਣਾਊਗਾ ਅਤੇ ਇਨਫੋਰਸ ਕਰੂਗਾ ਮੇ ਬੀ ਕਿ ਤੁਸੀਂ ਕੀ ਕਹਿ ਸਕਦੇ ਹੋ ਇੰਟਰਨੈਟ 'ਤੇ ਕੀ ਨਹੀਂ ਕੀ ਪੋਸਟ ਕਰ ਸਕਦੇ ਹੋ ਕੀ ਨਹੀਂ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਵੀ ਕੰਟਰੋਲ ਕੀਤਾ ਜਾਊਗਾ ਹੁਣ ਕਿਹੜਾ ਕੰਮ ਹੈ ਜੋ ਕਿ ਇੰਟਰਨੈਟ ਦੇ ਹੁਣ 80s 90s ਲੈ ਕੇ ਹੁਣ ਤੱਕ ਚੱਲਦੇ ਹੋਏ ਨੂੰ ਆ ਨਵਾਂ ਡਿਜੀਟਲ ਰੈਗੂਲੇਟਰ ਇੱਕ ਨਵਾਂ ਬਿਊਰੋਕਰੇਸੀ ਬਣਾ ਕੇ ਹੁਣ ਕੀ ਚੇਂਜ ਕਰਨਾ ਚਾਹੁੰਦੇ ਨੇ ਇਹ ਹੀ ਸਭ ਤੋਂ ਵੱਡਾ ਕੁਐਸਚਨ ਹੈ ਵਟ ਆਰ ਦੇ ਟ੍ਰਾਇੰਗ ਟੂ ਚੇਂਜ ਆਹੀ ਤਾਂ ਸੋਚਣ ਦੀ ਲੋੜ ਹੈ ਅਤੇ ਨਾਲ ਦੀ ਨਾਲ ਆਈ ਡੀ ਹੁਣ ਤੱਕ ਤਾਂ ਤੁਹਾਨੂੰ ਲੱਗਦਾ ਹੈ ਕਿ ਸਾਡਾ ਸਾਰਾ ਆਨਲਾਈਨ ਐਕਟੀਵਿਟੀ ਟਰੈਕ ਕੀਤੀ ਜਾਂਦੀ ਆ ਬੇਸ਼ੱਕ ਕੀਤੀ ਜਾਂਦੀ ਆ ਬਾਏ ਦ ਸੋਸ਼ਲ ਮੀਡੀਆ ਪਲੈਟਫਾਰਮਸ ਨਾ ਬਾਏ ਦ ਗਵਰਨਮੈਂਟ ਪਰ ਹੁਣ ਕੱਲ੍ਹ ਨੂੰ ਜੇਕਰ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਯੂਜ਼ ਕਰਦੇ ਹੋ ਜੋ ਕਿ ਡਾਇਰੈਕਟਲੀ ਲਿੰਕਡ ਹੈ ਤੁਹਾਡੇ ਗਵਰਨਮੈਂਟ ਆਈ ਡੀ ਦੇ ਨਾਲ ਕੱਲ੍ਹ ਨੂੰ ਜੋ ਵੀ ਤੁਸੀਂ ਲਾਈਕ ਕਰਦੇ ਹੋ ਕਾਮੈਂਟ ਕਰਦੇ ਹੋ ਪੜ੍ਹਦੇ ਹੋ ਦੇਖਦੇ ਹੋ ਸੁਣਦੇ ਹੋ ਸਭ ਕੁਝ ਹੀ ਲਿਟਰਲੀ ਲਿੰਕਡ ਹੋ ਸਕਦਾ ਹੈ ਤੁਹਾਡੇ ਆਈ ਡੀ ਦੇ ਨਾਲ ਐਂਡ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਦ ਇੰਟਰਨੈਟ ਇਜ਼ ਫੋਰ ਐਵਰ ਕੁਛ ਵੀ ਕਦੇ ਵੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਡਿਲੀਟ ਨਹੀਂ ਹੁੰਦਾ ਹੈ ਡਾਟਾ ਕਲੈਕਸ਼ਨ ਤਾਂ ਹਮੇਸ਼ਾ ਲਈ ਹੀ ਰਹਿੰਦਾ ਹੈ ਸੋ ਸਭ ਕੁਝ ਹੀ ਤੁਹਾਡਾ ਰੈਕਡ ਰਹਿ ਸਕਦਾ ਹੈ ਹੁਣ ਕੱਲ੍ਹ ਨੂੰ ਕੀ ਪਤਾ ਕਿ ਜੇ ਤੁਸੀਂ ਹਾਸੇ ਮਜ਼ਾਕ ਦੇ ਵਿੱਚ ਵਟਸਐਪ 'ਤੇ ਕੋਈ ਵੀਡੀਓ ਫੋਰਵਰਡ ਕਰਦੇ ਹੋ ਜਾਂ ਇੰਸਟਾਗ੍ਰਾਮ 'ਤੇ ਕੋਈ ਵੀਡੀਓ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ ਜਾਂ ਲੈਫਿੰਗ ਇਮੋਜੀ ਪਾਉਂਦੇ ਹੋ ਪਰ ਨਿਕਲਦਾ ਹੈ ਕਿ ਉਹ ਇੱਕ ਰੇਸਿਸਟ ਵੀਡੀਓ ਹੈ ਜਾਂ ਐਂਟੀ ਸਮੈਰਿਕ ਵੀਡੀਓ ਹੈ, ਐਂਟੀ ਇਸਲਾਮਾਫੋਬੀਆ ਕੋਈ ਵੀਡੀਓ ਹੈ, ਕੋਈ ਐਂਟੀ ਐਲ ਜੀ ਬੀ ਟੀ ਕਿਊ ਵੀਡੀਓ ਹੈ, ਹਾਸੇ ਮਜ਼ਾਕ ਦੇ ਵਿੱਚ ਹੀ ਤੁਸੀਂ ਲਾਈਕ ਕਰਤਾ ਜਾਂ ਕਮੈਂਟ ਕਰਤਾ, ਕੁਛ ਨਾ ਕੁਛ ਗਲਤ ਮਤਲਬ ਵੀ ਲਿਖ ਦਿੱਤਾ, ਅੱਜ ਤੱਕ ਦੀ ਆਜ਼ਾਦੀ ਤਾਂ ਹੈਗੀ ਆ ਬਿਨਾਂ ਕੋਈ ਵੀ ਕ੍ਰਾਈਮ ਕਮਿਟ ਕਰਨ ਤੋਂ, ਕੱਲ੍ਹ ਨੂੰ ਇਹੀ ਜਿਹੜੀ ਨਵੀਂ ਰੈਗੂਲੇਟਿੰਗ ਬਾਡੀ ਹੈ ਕਹਿ ਦੇਵੇ ਦੈਟਸ ਹੇਟ ਸਪੀਚ, ਦੈਟਸ ਅ ਹੇਟ ਕ੍ਰਾਈਮ, ਅਤੇ ਪੁਲਿਸ ਯੂ ਕੇ ਦੇ ਫੇਲਡ ਸਟੇਟ ਦੇ ਵਾਂਗੂ ਤੁਹਾਡਾ ਵੀ ਦਰਵਾਜ਼ਾ ਖੜਕਾਉਣਗੇ ਘਰ ਦਾ ਅਤੇ ਪੁੱਛਣਗੇ ਤੁਹਾਨੂੰ 36 ਸਵਾਲ ਕਿ ਭਾਈ ਤੂੰ ਹੀ ਆਹੀ ਲਿਖਿਆ ਹੈ, ਤੇਰੇ ਆਈ ਡੀ ਨਾਲ ਲਿੰਕਡ ਅਕਾਊਂਟ ਤੋਂ ਆਹ ਗਲਤ ਮਤਲਬ ਕਾਮੈਂਟ ਪਾਇਆ ਗਿਆ ਅਤੇ ਕੀ ਪਤਾ ਤੁਹਾਨੂੰ ਚਾਰਜ ਕਰ ਲੈਣ। ਯੂ ਕੇ ਦੇ ਵਿੱਚ ਤਾਂ ਇਹ ਆਲਰੇਡੀ ਹੋ ਰਿਹਾ ਹੈ, ਦੈਟਸ ਵਾਈ ਇਟਸ ਅ ਫੇਲਡ ਸਟੇਟ। ਉੱਥੇ ਕਿਸੇ ਨੂੰ ਅਫੈਂਡ ਕਰਨਾ ਹੀ, ਲਿਟਰਲੀ ਕਿਸੇ ਨੂੰ ਅਫੈਂਡ ਕਰਨਾ ਹੀ ਇੱਕ ਜੁਰਮ ਬਣਾਇਆ ਗਿਆ ਹੈ ਔਨਲਾਈਨ, ਵਿਚ ਇਜ਼ ਰਿਡਿਕਿਊਲਸ, ਕਿਉਂਕਿ ਕੋਈ ਵੀ ਕਿਸੇ ਵੀ ਗੱਲ ਤੋਂ, ਮੇਰੀਆਂ ਗੱਲਾਂ ਤੋਂ ਤਾਂ ਨਿਤ ਰੋਜ਼ ਹੀ ਬਥੇਰੇ ਲੋਕ ਅਫੈਂਡ ਹੁੰਦੇ ਨੇ। ਡਜ਼ਨਟ ਮੇਕ ਇਟ ਰੋਂਗ, ਡਜ਼ਨਟ ਮੇਕ ਇਟ ਰਾਈਟ, ਨਾ ਤਾਂ ਤੁਹਾਨੂੰ ਕੋਈ ਰੋਣ ਧੋਣ ਦੀ ਕੋਈ ਲੋੜ ਹੈਗੀ ਆ ਕਿਉਂਕਿ ਅਫੈਂਡ ਹੋਏ ਹੋ, ਕੋਈ ਪਰਸਨਲ ਅਟੈਕ ਤਾਂ ਥੋੜ੍ਹੀ ਹੈ। ਸੋ ਇਸੇ ਤਰ੍ਹਾਂ ਹੁਣ ਦੋਸਤੋ ਪਰਸੋਂ ਨੂੰ ਪਤਾ ਲੱਗ ਜੂਗਾ ਕਿ ਐਗਜੈਕਟਲੀ ਇਸ ਔਨਲਾਈਨ ਹਾਰਮਸ ਬਿੱਲ ਦੇ ਵਿੱਚ ਕੀ ਇੰਕਲੂਡ ਕੀਤਾ ਜਾ ਰਿਹਾ ਹੈ ਮਾਰਕ ਕਾਰਨੀ ਦੀ ਲਿਬਰਲ ਗਵਰਨਮੈਂਟ ਦੇ ਵੱਲੋਂ, ਅਤੇ ਖਾਸ ਤਾਂ ਸੋਸ਼ਲ ਮੀਡੀਆ ਬੈਨ, ਸੋਸ਼ਲ ਮੀਡੀਆ ਬੈਨ ਫੋਰ 16 ਐਂਡ ਅੰਡਰ ਜਾਂ ਮੇ ਬੀ ਅੰਡਰ 16, ਇਹ ਵੀ ਨਹੀਂ ਪੱਕਾ ਪਤਾ ਕਿ 16 ਐਂਡ ਅੰਡਰ ਜਾਂ ਅੰਡਰ 16 ਹੈ, ਵੀ ਨਾਟ ਸ਼ੋਰ, ਪਰ ਅਸਾਂ ਨੂੰ ਪਤਾ ਲੱਗ ਜੂਗਾ। ਪਰ ਇਹਦੇ ਨਾਲ ਤਾਂ ਆਫਕੋਰਸ ਲੀਗਲ ਚੈਲੇਂਜਸ ਵੀ ਪੇਸ਼ ਹੋ ਸਕਦੇ ਨੇ, ਲੋਕ ਕਹਿ ਸਕਦੇ ਨੇ, ਯੂਥ ਕਹਿ ਸਕਦੀ ਹੈ ਕਿ ਸਾਡੇ ਰਾਈਟਸ ਇਨਫਰਿੰਜ ਕੀਤੇ ਜਾ ਰਹੇ ਨੇ, ਇਟਸ ਅ ਫਰੀਡਮ ਆਫ ਐਕਸਪ੍ਰੈਸ਼ਨ ਔਨਲਾਈਨ, ਇਟਸ ਅ ਫਰੀਡਮ ਆਫ ਸਪੀਚ ਔਨਲਾਈਨ। ਸੋ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਵੀ ਕੌਨਸਟੀਟਿਊਸ਼ਨਲ ਚੈਲੇਂਜਸ ਤੱਕ ਵੀ ਪੇਸ਼ ਹੋ ਸਕਦੇ ਆ, ਤੋਂ ਲੈ ਕੇ ਕਾਨੂੰਨੀ ਚੈਲੇਂਜਸ ਵੀ ਪੇਸ਼ ਹੋ ਸਕਦੇ ਆ ਸਾਡੇ ਕੋਰਟ ਕਚਹਿਰੀਆਂ ਦੇ ਵਿੱਚ, ਜਿਹਦੇ ਨਾਲ ਸਰਕਾਰ ਦਾ ਹੀ ਮਤਲਬ ਤੁਹਾਡਾ ਹੀ ਮੇਰਾ ਹੀ ਟੈਕਸਪੇਅਰ ਦਾ ਪੈਸਾ ਹੀ ਹੋਰ ਬਰਬਾਦ ਹੋਣਾ ਹੈ। ਜਿਹੜੀ ਇਹ ਨਵੀਂ ਓਰਗਨਾਈਜੇਸ਼ਨ ਤਿਆਰ ਕਰ ਰਹੇ ਆ ਉਹ 'ਤੇ ਵੀ ਬਿਲੀਅਨ ਡਾਲਰ ਸਾਲ ਦੇ ਸ਼ਾਇਦ ਖਰਚਣਗੇ ਟੂ ਇਨਫੋਰਸ ਵਟ ਯੂ ਡੂ ਔਨਲਾਈਨ ਵਟ ਨਾਟ। ਮੇਨ ਗੱਲ, ਇੱਕ ਨਤੀਜਾ ਇਹ ਨਾਲ ਜਿਹੜਾ ਪੇਸ਼ ਹੋਣਾ ਹੈ ਜੋ ਕਿ ਸ਼ਾਇਦ ਲੋਕਾਂ ਨੇ ਸੋਚਿਆ ਹੀ ਨਹੀਂ ਹੈਗਾ, ਕਿਉਂਕਿ ਖੁਸ਼ੀ ਖੁਸ਼ੀ ਮਨਾ ਰਹੇ ਨੇ ਕਿ ਜਵਾਕਾਂ ਨੂੰ ਚਲੋ ਖੜਾ ਛਡਾਵਾਂਗੇ ਆਪਾਂ, ਹੁਣ ਫੋਨ ਦਾ ਸੋਸ਼ਲ ਮੀਡੀਆ 'ਤੇ ਨਹੀਂ ਯੂਜ਼ ਕਰ ਸਕਦੇ ਜਿਹਦੇ 'ਚ 16 ਸਾਲ ਦੀ ਉਮਰ ਤੱਕ ਪਹੁੰਚਦੇ ਨਹੀਂ ਹੈਗੇ, ਕੁਛ ਪਿੰਡ ਤਾਂ ਖੁਸ਼ ਵੀ ਹੋਣਗੇ। ਸੋਚੋ ਕਿ ਉਹਨਾਂ ਦੀ ਜਿਹੜੀ ਆਲਰੇਡੀ ਇੰਨੀ ਪਹਿਲਾਂ ਹੀ ਲਿਮਿਟਿਡ ਐਕਸੈਸ ਟੂ ਇਨਫੋਰਮੇਸ਼ਨ ਐਂਡ ਨਿਊਜ਼ ਹੈ, ਖਾਸ ਤਾਂ ਪੋਲਿਟਿਕਸ ਤੱਕ 99.9% ਜੋ ਕੁਛ ਵੀ ਉਹਨੇ ਕਦੇ ਸੁਣਿਆ ਹੈ, ਪੜ੍ਹਿਆ ਹੈ, ਦੇਖਿਆ ਹੈ, ਸੋਸ਼ਲ ਮੀਡੀਆ 'ਤੇ ਹੀ ਹੈ। ਕਿਉਂਕਿ ਕਿੰਨੇ ਕੁ ਜਵਾਕ ਕੋਈ ਰੈਗੂਲਰ ਟੀ ਵੀ ਜਾਂ ਕੋਈ ਅਖਬਾਰ ਪੜ੍ਹਦੇ ਆ ਜਾਂ ਕੋਈ ਵੀ ਨਿਊਜ਼ ਪਲੈਟਫਾਰਮ 'ਤੇ ਜਾਂਦੇ ਆ ਜਾਂ ਸਾਨੂੰ ਸੁਣਦੇ ਆ, 0.1%। ਸੋ ਜਿਹੜੀ ਮਾੜੀ ਮੋਟੀ ਇਨਫੋਰਮੇਸ਼ਨ ਖਾਸ ਪੋਲੀਟੀਕਲ ਨਿਊਜ਼ ਇਹਨਾਂ ਨੂੰ ਮਿਲਦੀ ਵੀ ਹੈ, ਇਮੈਜਿਨ ਹੁਣ 16 ਸਾਲ ਦਾ ਘੱਟ ਉਮਰ ਦੇ ਕੋਈ ਜਿੰਨੇ ਵੀ ਜਵਾਕ ਨੇ, ਅਗਲੀ ਜਿਹੜੀਆਂ ਸਾਰੀਆਂ ਜਨਰੇਸ਼ਨਸ ਨੇ, ਜਦੋਂ ਤੱਕ ਉਹਨਾਂ ਨੇ ਜਾ ਕੇ ਵੋਟ ਪਾਉਣਾ ਹੈ 18 ਸਾਲ ਦੀ ਉਮਰ ਪਹੁੰਚਣ ਤੱਕ, ਜੋ ਵੀ ਸਰਕਾਰ ਨੇ ਕਿਹਾ ਕਿ ਸਹੀ ਹੈ ਤੁਹਾਨੂੰ ਔਨਲਾਈਨ ਦੇਖਣ ਲਈ ਕੋਈ ਵੀ ਗਲਤ ਹੈ, ਉਹਦੇ ਹਿਸਾਬ ਨਾਲ ਉਹਨਾਂ ਦੀ ਵੋਟ ਕਿਹੜੀ ਪਾਰਟੀ ਲਈ ਬੈਂਡ ਕੀਤੀ ਜਾਣੀ ਆ, ਮੋਲਡ ਕੀਤੀ ਜਾਣੀ ਆ, ਯੂ ਆਰ ਨੋ ਦੀ ਐਂਸਰ। ਸ਼ਾਇਦ ਲੌਂਗ ਟਰਮ ਦੇ ਵਿੱਚ ਤਾਂ ਇਹ ਇੱਕ ਨਵੀਂ ਪਾਈਪਲਾਈਨ ਹੀ ਹੈ ਕਿ ਇੱਕੋ ਹੀ ਪਾਰਟੀ ਨੂੰ ਵੋਟ ਪੱਕੇ ਤੌਰ 'ਤੇ ਪਾਈ ਜਾਊਗੀ ਜੇ ਅਸੀਂ ਇਹਨਾਂ ਦੀ ਇਨਫੋਰਮੇਸ਼ਨ ਵੀ ਕੰਟਰੋਲ ਕਰਦੇ ਹਾਂ, ਪੂਰੇ ਐਲਗੋਰਿਦਮ ਅਤੇ ਨੇਰੇਟਿਵ ਨੂੰ ਕੰਟਰੋਲ ਕਰਦੇ ਹਾਂ, ਯੂ ਨੈਵਰ ਨੋ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹਾਂ, ਅਤੇ ਹੁਣ ਤੁਹਾਨੂੰ ਪੁੱਛ ਵੀ ਲੈਣਾ, ਪੁੱਛ ਵੀ ਲੈਣਾ ਕਿ ਆਹ ਸਭ ਕੁਛ ਸੁਣਨ ਦੇ ਬਾਅਦ ਵੀ ਕੀ ਤੁਹਾਨੂੰ ਲੱਗਦਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦੇ ਲਈ ਜਿਹੜਾ ਹੁਣ ਪਰਸੋਂ ਨੂੰ ਬੈਨ ਕਾਨੂੰਨ ਇੰਟਰੋਡਿਊਸ ਕੀਤਾ ਜਾ ਰਿਹਾ, ਕੀ ਇਹ ਅੰਡਰ 16 ਸੋਸ਼ਲ ਮੀਡੀਆ ਬੈਨ ਗੁੱਡ ਹੈ ਜਾਂ ਬੈਡ ਹੈ? ਮੈਂ ਚਾਹੁੰਦਾ ਕਿ ਜਿੰਨੇ ਵੀ ਲੋਕ ਅੱਜ ਸੁਣ ਰਹੇ ਨੇ, ਮੈਨੂੰ ਪਤਾ ਮੰਡੀ ਦਾ ਉੱਦਾਂ ਤੁਸੀਂ ਬਹੁਤ ਢਿੱਲੇ ਹੁੰਦੇ ਹੋ, ਪਰ ਮੈਸੇਜ ਭੇਜੋ ਜ਼ਰੂਰ, ਟੈਕਸਟ ਔਰ ਵਟਸਐਪ, ਗੁੱਡ ਔਰ ਬੈਡ ਆ ਬੈਨ ਸੋਸ਼ਲ ਮੀਡੀਆ ਦਾ ਜਵਾਕਾਂ ਦੇ ਲਈ ਜਿਹੜਾ 16 ਸਾਲ ਤੋਂ ਘੱਟਦੇ ਨੇ ਪਰਸੋਂ ਨੂੰ ਪੇਸ਼ ਕੀਤਾ ਜਾ ਰਿਹਾ, ਇਜ਼ ਇਟ ਗੁੱਡ ਔਰ ਇਜ਼ ਇਟ ਬੈਡ? ਤੁਸੀਂ ਟੈਕਸਟ ਔਰ ਵਟਸਐਪ ਕਰਕੇ ਦੱਸੋ 416-457-3381 416-457-3381 416-457-3381 416-457-3381 'ਤੇ ਤੁਸੀਂ ਆਪਣਾ ਓਪੀਨੀਅਨ ਭੇਜ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਅੰਡਰ 16 ਸੋਸ਼ਲ ਮੀਡੀਆ ਬੈਨ ਸਾਡੀ ਕੈਨੇਡੀਅਨ ਸਰਕਾਰ ਦੇ ਵੱਲੋਂ ਗੁੱਡ ਹੈ, ਗੁੱਡ ਲਿਖ ਦਿਓ, GOOD। ਜੇ ਤੁਹਾਨੂੰ ਲੱਗਦਾ ਕਿ ਮਾੜੀ ਗੱਲ ਆ, ਗਲਤ ਗੱਲ ਆ, ਫਿਰ ਬੈਡ ਲਿਖ ਦਿਓ, BAD। ਤੁਸੀਂ ਟੈਕਸਟ ਜਾਂ ਵਟਸਐਪ ਕਰੋ 416-457-3381 416-457-3381 416-457-3381 'ਤੇ ਤੁਸੀਂ ਟੈਕਸਟ ਜਾਂ ਵਟਸਐਪ ਰਾਹੀਂ ਆਪਣਾ ਵੀ ਓਪੀਨੀਅਨ ਭੇਜ ਸਕਦੇ ਹੋ। ਕੋਈ ਵੀ ਗਲਤ ਓਪੀਨੀਅਨ ਹੁੰਦਾ ਨਹੀਂ, ਵਧੀਆ ਅਤੇ ਮਾੜੇ ਓਪੀਨੀਅਨ ਤਾਂ ਬਥੇਰੇ ਲੋਕਾਂ ਦੇ ਹੁੰਦੇ ਆ, ਪਰ ਨੋ ਰੋਂਗ ਔਰ ਰਾਈਟ ਓਪੀਨੀਅਨ, ਓਪੀਨੀਅਨ ਤਾਂ ਹਰੇਕ ਬੰਦਾ ਹੁੰਦਾ ਹੈ। ਟੈਕਸਟ ਔਰ ਵਟਸਐਪ ਗੁਡ ਬੈਡ, ਇਹ ਸੋਸ਼ਲ ਮੀਡੀਆ ਬੈਨ 416-457-3381 416-457-3381। ਪਹਿਲਾਂ ਕਹਿ ਦਿੰਦਾ, ਮੈਨੂੰ ਹੁਣ ਵੀ ਲੱਗਦਾ ਹੈ ਮੈਜੋਰਟੀ ਨੇ ਗੁੜ ਹੀ ਕਹਿਣਾ, ਕਿਉਂਕਿ ਜਿੰਨੀਆਂ ਵੀ ਮੇਨ ਸਟ੍ਰੀਮ ਪੋਲਸ ਪਿਛਲੇ ਕਈ ਮਹੀਨੇ ਤੋਂ ਆਈਆਂ ਨੇ ਉਹਦੇ ਵਿੱਚ ਤਾਂ ਵੈਸਟ ਮੈਜੋਰਟੀ ਨੇ ਫਿਰ ਵੀ ਕਿਹਾ ਕਿ ਭਾਵੇਂ ਨਤੀਜਾ ਬਹੁਤ ਮਾੜਾ ਵੀ ਪੇਸ਼ ਹੋਵੇ, ਆਨਲਾਈਨ ਸੈਂਸਰਸ਼ਿਪ ਵੀ ਹੋਵੇ, ਆਨਲਾਈਨ ਤੁਹਾਡੀ ਐਕਟੀਵਿਟੀ ਅਤੇ ਪ੍ਰਾਈਵੇਸੀ ਕੋਈ ਰਹੀ ਨਾ ਹੋਵੇ, ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਗੁੜ ਹੀ ਹੈ, ਤੁਹਾਨੂੰ ਵੀ ਹਜੇ ਗੁੜ ਲੱਗਦਾ। ਗੁੱਡ ਬੈਡ ਲਿਖੋ, ਟੈਕਸਟ ਵਟਸਐਪ 416-457-3381 416-457-3381। ਫਿਲਹਾਲ ਦੋਸਤੋ, ਅਸੀਂ ਹੁਣ ਗੱਲਬਾਤ ਕਰਦੇ ਹਾਂ ਜਿੰਨੇ ਚਿਰ ਤੁਹਾਡੇ ਟੈਕਸਟ ਵਟਸਐਪ ਆਉਂਦੇ ਨੇ, ਜਿੰਨੇ ਚਿਰ ਤੁਸੀਂ ਮੈਸੇਜ ਕਰਦੇ ਹੋ ਤਾਂ ਮੈਂ ਟੈਲੀ ਕਰ ਲਵਾਂ, ਟੈਲੀ ਚਾਰਟ ਜਿਹਾ ਬਣਾ ਲਵਾਂ, ਪਤਾ ਕਰ ਲਵਾਂ ਕਿੰਨੇ ਗੁੜ ਕਿੰਨੇ ਬੈਡ ਲਿਖ ਰਹੇ ਆ, ਉੰਨੀ ਚਿਰ ਆਪਾਂ ਗੱਲਬਾਤ ਕਰਦੇ ਹਾਂ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਦੇ ਨਾਲ, ਜੋ ਕਿ ਤੁਹਾਡੇ ਲਈ ਸਾਰੀਆਂ ਹੀ ਏ ਲੈਂਡਰਸ ਐਂਡ ਬੈਂਕਸ ਨਾਲ ਡਾਇਰੈਕਟ ਕੰਮ ਕਰਦੇ ਨੇ, ਤੁਹਾਡਾ ਟਾਈਮ ਸਿਰ ਔਨ ਟਾਈਮ ਗਰੰਟੀ ਮੋਰਗੇਜ ਦਾ ਕੰਮ ਕਰਦੇ ਨੇ। ਨੰਬਰ ਹੈ 416-710-7524 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ, ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾ ਵੱਲੋਂ ਜੀ, ਤੇ ਬੜਾ ਸੋਹਣਾ ਟੌਪਿਕ ਲੈ ਕੇ ਆਏ ਸਮਰਾਜ ਵੀਰੇ।
0: ਬਾਈ ਹੈ ਬਹੁਤ ਕੰਟਰੋਵਰਸ਼ੀਅਲ, ਕਿਉਂਕਿ ਦੇਰ ਇਜ਼ ਗੁੱਡ ਦੇਰ ਇਜ਼ ਬੈਡ, ਲਿਟਰਲੀ ਪ੍ਰੋਜ਼ ਐਂਡ ਕੌਨਸ, ਹਰੇਕ ਕੰਮ ਦੁਨੀਆ ਦੇ ਵਿੱਚ ਹੀ ਪ੍ਰੋਜ਼ ਐਂਡ ਕੌਨਸ ਹੁੰਦੇ ਹੁੰਦੇ ਨੇ। ਆਲ ਡਿਪੈਂਡ ਕਰਦਾ ਹੈ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਪੇਸ਼ ਕਰਦੀ ਆ, ਕਿਹੜੇ ਹਿਸਾਬ ਨਾਲ ਇਨਫੋਰਸ ਕਰਦੀ ਆ। ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ, ਦ ਡੈਵਲ ਇਜ਼ ਇਨ ਦ ਡੀਟੇਲਸ। ਸਿੱਧੀ ਜੀ ਗੱਲ ਆ, ਜਿਹੜਾ ਫਾਈਨ ਪ੍ਰਿੰਟ ਹੁੰਦਾ ਉਹ ਤਾਂ ਕੋਈ ਪੜ੍ਹਦਾ ਨਹੀਂ ਹੈਗਾ, ਸੋ ਡੈਵਲ ਇਜ਼ ਇਨ ਦ ਡੀਟੇਲਸ। ਅਤੇ ਇਸੇ ਤਰ੍ਹਾਂ ਮੋਰਗੇਜ ਦੇ ਫੀਲਡ ਦੇ ਵਿੱਚ ਵੀ ਬਾਈ ਜੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ, ਦ ਡੈਵਲ ਇਜ਼ ਇਨ ਦ ਡੀਟੇਲਸ। ਸੋ ਹੁਣ ਜਿਹੜੇ ਵੀ ਲੋਕ ਪਹਿਲਾਂ ਘਰ ਖਰੀਦਣਾ ਚਾਹੁੰਦੇ ਨੇ, ਚਾਹੇ ਰੀਸੇਲ ਵਿੱਚ ਹੋਵੇ ਚਾਹੇ ਪ੍ਰੀ ਕੰਸਟਰਕਸ਼ਨ ਵਿੱਚ ਹੋਵੇ, HST ਰੀਬੇਟਸ ਨਾਲ, ਉਹਨਾਂ ਨੂੰ ਕਈ ਵਾਰੀ ਰੀਲਟਰ ਆਪ ਹੀ ਉੱਦਾਂ ਹੀ ਛੱਡ ਦਿੰਦੇ ਆ ਕਿ ਕਰਾ ਦਾਂਗੇ, ਹੋ ਜੂਗੀ। ਸੋ ਡੈਵਲ ਇਜ਼ ਇਨ ਦ ਡੀਟੇਲਸ। ਤੁਸੀਂ ਅੱਜ ਦੱਸੋ, ਕੋਈ ਵੀ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਹੈ, ਉਹਨੂੰ ਕੀ ਕੁਛ ਖਾਸ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ?
1: ਬਿਲਕੁਲ ਸਮਰਾਜ ਵੀਰੇ, ਦੇਖੋ ਮੇਰਾ ਤਾਂ ਇਹ ਕਹਿਣਾ ਹੈਗਾ ਵੀ ਜਿਹੜੀਆਂ ਚੀਜ਼ਾਂ ਰੈਡਲੀ ਅਵੇਲੇਬਲ ਨੇ, ਹੁਣ ਅੱਜ ਤੁਸੀਂ ਰੀਅਲਟਰ ਐਪ ਹੈ ਉਹਦੇ ਤੋਂ ਦੇਖ ਲਓ, ਕਸਟਮ ਸਰਚ ਕਰ ਲਓ ਕਿ ਤੁਹਾਡੀ ਰੇਂਜ ਹੈ, ਤੁਸੀਂ ਘਰ ਵੀ ਦੇਖ ਸਕਦੇ ਹੋ, ਘਰ ਦੀ ਬੁਕਿੰਗ ਕਰਾ ਲਓ, ਘਰ ਜਾ ਕੇ ਵੀ ਦੇਖ ਆਉਂਗੇ। ਬਟ ਸਭ ਤੋਂ ਵੱਡੀ ਜਿਹੜੀ ਮਾਰ ਬੰਦਾ ਖਾਂਦਾ ਹਮੇਸ਼ਾ ਮੋਰਗੇਜ ਦਾ ਲੋਨ ਅਪਰੂਵ ਕਰਾਉਣ ਲੱਗੇ ਖਾਂਦਾ, ਜਦੋਂ ਤੁਹਾਨੂੰ ਪਤਾ ਤੁਹਾਡੇ ਰਿਸ਼ਤੇਦਾਰੀਆਂ 'ਚ ਜਾਂ ਤੁਹਾਡੇ ਫਰੈਂਡ ਸਰਕਲ 'ਚ ਕਿਸੇ ਨਾ ਕਿਸੇ ਇੱਕ ਬੰਦੇ ਦੇ ਹੱਥ ਜ਼ਰੂਰ ਲੱਗੇ ਹੁੰਦੇ ਮੋਰਗੇਜ ਕਰਾਉਣ ਲੱਗੇ, ਉਹ ਹੱਥ ਕੀ ਅਖੀਰੀ ਲੱਗੇ ਹੁੰਦੇ, ਪ੍ਰਾਈਵੇਟ ਮੋਰਗੇਜ ਮੜ ਦਿੱਤੀ ਜਾਂਦੀ ਹੈ। ਜਦੋਂ ਤੁਹਾਨੂੰ ਇਹ ਸਾਰੇ ਕੰਸੀਕੁਐਂਸਿਸ ਦਾ ਪਤਾ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦਾ ਕਿਉਂ ਨਹੀਂ ਪਤਾ ਵੀ ਤੁਹਾਡੀ ਜਿਹੜੀ ਫਰਮ ਪ੍ਰੀ ਅਪਰੂਵਲ ਤੁਸੀਂ ਪਹਿਲਾਂ ਘਰ ਦੇਖਣ ਤੋਂ ਪਹਿਲਾਂ ਤੁਸੀਂ ਆਪਦੇ ਕੋਲ ਇਨ ਹੈਂਡ ਰਖਾ ਸਕਦੇ ਹੋ, ਜਿਹਦੀ ਵੈਲਿਡਿਟੀ ਬਾਈ ਜੀ 120 ਦਿਨਾਂ ਦੀ ਹੁੰਦੀ ਆ। ਜੇ ਤਾਂ ਦੇਖੋ ਤੁਸੀਂ ਸੀਰੀਅਸਲੀ ਰੈਡੀ ਹੈਗੇ ਹੋ, ਫਿਰ ਤਾਂ ਆ ਜਾਓ, ਤੁਸੀਂ ਕੁਆਲੀਫਾਈ ਹੋਵੋ, 120 ਦਿਨ ਦੇ ਵਿੱਚ ਤੁਸੀਂ ਆਪਦੀ ਘਰ ਦੀ ਆਫਰ ਪਾਓ, ਫਿਰ ਤਾਂ ਭਾਵੇਂ ਤੁਸੀਂ 10 ਦਿਨ ਦੀ ਆਫਰ 'ਤੇ ਕਲੋਜ਼ਿੰਗ ਕਰਾ ਲਓ, ਕਿਉਂ ਤੁਸੀਂ ਜਦੋਂ ਕਲੋਜ਼ਿੰਗ ਡੇਟ ਪਾਉਂਦੇ ਹੋ ਮਹੀਨੇ ਮਹੀਨੇ ਦੋ ਦੋ ਮਹੀਨੇ ਦੀ ਕਲੋਜ਼ਿੰਗ ਡੇਟਾਂ ਪਾ ਪਾ ਕੇ ਚੱਲਦੇ ਹੋ, ਜਦੋਂ ਤੁਹਾਡੇ ਕੋਲ ਇੱਕ ਫਰਮ ਅਪਰੂਵਲ ਪ੍ਰੀ ਅਪਰੂਵਲ ਬੈਂਕ ਵੱਲੋਂ ਆਈ ਵੀ ਹੈਗੀ ਹੈ ਵੀ ਹਾਂਜੀ ਫਲਾਣਾ ਸਿੰਘ ਜੀ ਤੁਸੀਂ ਇੰਨੇ ਲੋਨ ਲਈ ਪਹਿਲਾਂ ਹੀ ਅਪਰੂਵ ਹੋਏ ਹੈਗੇ ਹੋ, ਤਾਂ ਤੁਹਾਡੇ 'ਚ ਮੈਂ ਕਹਿੰਦਾ ਬਾਇੰਗ ਕਰਨ ਲੱਗੇ ਤੁਹਾਡੇ 'ਚ ਪੂਰਾ ਕੌਨਫੀਡੈਂਸ ਹੋਊਗਾ ਵੀ ਨਹੀਂ ਮੈਨੂੰ ਕੋਈ ਕਿਸੇ ਗੱਲ ਦਾ ਡਰ ਹੈ ਨੀਗਾ। ਜਦੋਂ ਤੁਸੀਂ ਆਫਰ ਤੋਂ ਬਗੈਰ ਪਹਿਲਾਂ ਘਰ ਦੇਖ ਕੇ ਹਲ ਹਲ ਚੋ ਨਹੀਂ ਭਾਜੀ ਹੋ ਜਾਣਾ ਉਦੋਂ ਤੁਸੀਂ ਖਤਰਾ ਖਾਣਾ। ਸੋ ਜਿਹੜਾ ਕੋਈ ਵੀ ਅੱਜ ਦੀ ਤਰੀਕ ਦੇ ਵਿੱਚ ਫਸਟ ਟਾਈਮ ਹੋਮ ਬਾਇਰ ਹੈਗਾ ਵਾ, ਉਹ ਭਾਵੇਂ ਜਿਹਨੇ ਪ੍ਰੀ ਕੰਸਟਰਕਸ਼ਨ ਬਿਲਡਰ ਤੋਂ ਪ੍ਰੋਪਰਟੀ ਲਈ ਆ ਜਾਂ ਕੋਈ ਰੀਸੇਲ ਦੇ ਵਿੱਚ ਪ੍ਰੋਪਰਟੀ ਦੇਖ ਰਿਹਾ, ਜੇ ਆਫਰ ਪਾਈ ਬੈਠੇ ਹੋ, ਜੇ ਤਾਂ ਤੁਹਾਨੂੰ ਕੋਈ ਤੁਹਾਡਾ ਮੋਰਗੇਜ ਵਾਲਾ ਬੰਦਾ ਨਹੀਂ ਰਾਹ ਪਾ ਰਿਹਾ, ਤੁਹਾਨੂੰ ਲੱਗਦਾ ਆਉਂਦੇ ਸਮੇਂ ਜਦੋਂ ਤੁਸੀਂ ਖਰਾਬ ਹੋਵੋਗੇ, ਤਾਂ ਵੀ ਅੱਜ ਸੰਪਰਕ ਕਰ ਲਓ, ਸਸਤੇ ਭਾਅ 'ਤੇ ਬੈਂਕਾਂ ਦੇ ਰੇਟਾਂ 'ਚੋਂ ਤੁਹਾਡਾ ਕੰਮ ਹੋ ਜੂਗਾ। ਰੈਦਰ ਕੇ ਇੱਕ ਬੰਦੇ ਦੇ ਪਿੱਛੇ ਬਾਰ ਖੜਕਾਉਣ ਨਾਲੋਂ ਭਾਜੀ ਕੀ ਬਣਿਆ, ਕਿਉਂਕਿ ਕਈ ਵਾਰੀ ਕੀ ਹੁੰਦਾ ਜ਼ਿਆਦਾਤਰ ਜੋ ਦੇਖੀਦਾ ਜਦੋਂ ਕਲਾਇੰਟਸ ਜਿਹੜੇ ਖਰਾਬ ਹੋ ਕੇ ਆਏ ਹੁੰਦੇ ਨੇ ਉਹਨਾਂ ਨਾਲ ਕੀ ਹੋਇਆ ਹੁੰਦਾ, ਇੱਕ ਤਾਂ ਰੀਅਲਟਰ ਵਿਚਾਰਾ ਨਵਾਂ ਹੁੰਦਾ, ਕਿਉਂਕਿ ਅੱਜ ਦੀ ਤਰੀਕ 'ਚ ਆਲਮੋਸਟ ਹਰ ਇੱਕ ਘਰਾਣੇ 'ਚ ਰੀਅਲਟਰ ਹੈਗਾ, ਉਹ ਰੀਅਲਟਰ ਨਵਾਂ ਹੈਗਾ, ਉਹਨੇ ਆਪਦੀ ਬ੍ਰੋਕਰੇਜ 'ਚ ਗਾਂਹ ਦੀਆਂ ਕਿਸੇ ਮੋਰਗੇਜ ਵਾਲੇ ਨੂੰ ਦਿੱਤੀ ਹੁੰਦੀ ਫਾਈਲ, ਉਹ ਜਿੰਨੇ ਬੰਦੇ ਡੀਲ ਦੇ ਵਿੱਚ ਆਏ ਹੁੰਦੇ ਹੈਗੇ ਉਹ ਤੁਹਾਡੇ ਤੱਕ ਸਹੀ ਜਵਾਬ ਹੀ ਨਹੀਂ ਆਉਂਦਾ ਅਲਟੀਮੇਟਲੀ। ਭਾਜੀ ਮੈਂ ਪਤਾ ਕਰਕੇ ਦੱਸਦਾ, ਉਹ ਅਗਲੇ ਨੂੰ ਪੁੱਛਣਾ ਭਾਜੀ ਕਿਵੇਂ, ਮੈਂ ਪਤਾ ਕਰਕੇ ਦੱਸਦਾ, ਉਹ ਪਤਾ ਕਰਦੇ ਕਰਦਿਆਂ ਚ ਅਲਟੀਮੇਟਲੀ ਰਗੜਾ ਕਿਹਨੂੰ ਲੱਗਦਾ? ਗਾਹਕ ਨੂੰ ਲੱਗਦਾ। ਸੋ ਜੇ ਡਾਇਰੈਕਟ ਬ੍ਰੋਕਰ ਨਾਲ ਤੁਹਾਡੀ ਗੱਲਬਾਤ ਹੈਗੀ ਹੈ, ਤੁਹਾਨੂੰ ਡਾਇਰੈਕਟ ਜਵਾਬ ਆਊਗਾ ਲੈਂਡਰ ਵੱਲੋਂ, ਜੋ ਤੁਹਾਡੇ ਤੋਂ ਮੰਗਿਆ ਜਾ ਰਿਹਾ ਤੁਹਾਨੂੰ ਡਾਇਰੈਕਟ ਬ੍ਰੋਕਰ ਮੰਗੂਗਾ ਤੁਹਾਡੇ ਤੋਂ, ਰੈਦਰ ਇਹ ਨਹੀਂ ਰੀਅਲਟਰ ਥਾਈ ਜਵਾਬ ਆ ਰਿਹਾ ਭਾਜੀ ਆਪੇ ਜੋ ਕਰੋ। ਯਾਰ ਜੇ ਤੁਹਾਡੇ ਤੁਸੀਂ ਘਰ ਖਰੀਦਣਾ ਤੁਹਾਡੀ ਚੋਇਸ ਆ, ਤੁਹਾਡੇ ਸਿਰ ਤੇ ਸਭ ਤੋਂ ਵੱਡਾ ਕਰਜ਼ਾ ਚੜ੍ਹਨਾ ਹੁੰਦਾ, ਸਭ ਤੋਂ ਵੱਡਾ ਲੋਨ ਤੁਸੀਂ ਰਜਿਸਟਰ ਕਰਾਉਣਾ ਆਪਦੇ ਨਾਂ ਤੇ, ਤੇ ਤੁਸੀਂ ਕਿਉਂ ਕਿਸੇ ਦੇ ਹੱਥ 'ਚ ਦਿੰਦੇ ਹੋ? ਸੋ ਜਿਹੜਾ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦਾ ਹੈ, ਜਾਂ ਆਫਰ ਪਾਈ ਬੈਠੇ ਹੋ, ਜਾਂ ਪ੍ਰੀ ਕੰਸਟਰਕਸ਼ਨ ਕਿਤੇ ਵੀ ਬੁੱਕ ਕਰਵਾਇਆ ਸੀਗਾ ਉਹਦੀ ਵੀ ਸ਼ਾਰਟਫਾਲ ਆ ਰਹੀ ਹੈ, ਮੌਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈ, ਇੱਕ ਵਾਰੀ ਪਹਿਲਾਂ ਪ੍ਰੀ ਅਪਰੂਵਲ ਲੈ ਕੇ ਰੱਖੋ, ਦੇਖੋ ਤੁਹਾਡੀ ਬੈਂਕ ਦੇ ਵਿੱਚ ਕਿੰਨਾ ਕੌਨਫੀਡੈਂਸ ਆਉਂਦਾ। ਜੇ ਤੁਹਾਨੂੰ ਲੱਗਦਾ ਤੁਹਾਡੀ ਜਿਹੜੀ ਅੱਜ ਦੀ ਕਿਸ਼ਤ ਜ਼ਿਆਦਾ ਬਣਦੀ ਪਈ ਆ, ਤਾਂ ਮੇਰੇ ਕੋਲ ਇਹੋ ਜਿਹੇ ਲੈਂਡਰ ਵੀ ਨੇ, ਲੈਂਡਰ ਕਹਿਣ ਤੋਂ ਭਾਵ ਬੈਂਕ ਹੀ ਹੋਊਗੀ, ਜੇ ਤੁਹਾਨੂੰ ਅੱਜ 30 ਸਾਲਾਂ ਦੇ ਤੁਹਾਡੀ ਕਿਸ਼ਤ ਜ਼ਿਆਦਾ ਬਣਦੀ ਹੈ ਤਾਂ ਤੁਹਾਨੂੰ 40 ਸਾਲਾਂ ਵਾਲੇ ਵੀ ਬੈਂਕਾਂ ਨੇ ਪ੍ਰੋਡਕਟਸ ਆਫਰ ਕਰਨੇ ਸ਼ੁਰੂ ਕਰ ਦਿੱਤੇ ਨੇ। ਜੇ ਫਿਰ ਵੀ ਤੁਹਾਨੂੰ ਕੌਨਫੀਡੈਂਸ ਨਹੀਂ ਆਉਂਦਾ ਤਾਂ ਤੁਸੀਂ ਜਿਹੜਾ ਵੀ ਰੇਟ ਤੁਹਾਨੂੰ ਬਾਹਰੋਂ ਆਫਰ ਹੁੰਦਾ ਪਿਆ ਉਹ ਲਾਇਓ, ਉਹਨੂੰ ਬੀਟ ਕਰਾ ਕੇ ਤੁਹਾਨੂੰ ਇੰਟਰਸਟ ਰੇਟ ਘੱਟ ਵੀ ਆਫਰ ਕਰਵਾ ਦਿਆਂਗੇ, ਤੇ ਦੋ ਹੋਰ ਵੱਧ ਤਾਂ ਹੋਰ ਕੁਝ ਹੋ ਨਹੀਂ ਸਕਦਾ। ਇਸ ਤੋਂ ਹੋਰ ਵੱਡੀ ਗੱਲ, ਨਵੇਂ ਬੈਂਕ ਕੋਲ ਜਾਵਾਂਗੇ ਹਮੇਸ਼ਾ ਕਹਿੰਦਾ ਉਹਨੂੰ, ਭਾਵੇਂ ਰੀਨੂਅਲ ਦੇ ਮੇਰੇ ਕਸਟਮਰ ਨੇ ਜਾਂ ਕੋਈ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਹੈਗਾ, ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਵੀ ਆਉਣਗੀਆਂ। ਕਿਉਂ? ਕਿਉਂਕਿ ਵੱਧ ਬੈਂਕਾਂ ਨੂੰ ਵਾਲਿਊਮ ਦੇਈਦਾ, ਇਸ ਤੋਂ ਹੋਰ ਵੱਧ ਕੇ ਕੁਛ ਹੋ ਨਹੀਂ ਸਕਦਾ। ਵੰਸ ਅਗੈਨ ਫਿਰ ਦੱਸ ਦਿੰਦਾ, ਫਸਟ ਟਾਈਮ ਹੋਮ ਬਾਇਰ ਕਿਤੇ ਵੀ ਤੁਸੀਂ ਘਰ ਦੇਖਦੇ ਪਏ ਹੋ ਕੈਨੇਡਾ ਵਾਈਡ ਦੇ ਵਿੱਚ, ਤੁਹਾਡੇ ਮੇਰਾ ਸਾਰੇ ਪਾਸੇ ਮੇਰਾ ਲਾਇਸੈਂਸ ਚੱਲਦਾ ਹੈ ਕੈਨੇਡਾ ਵਿੱਚ, ਜਿੱਥੇ ਵੀ ਤੁਸੀਂ ਘਰ ਦੇਖਦੇ ਹੋ ਆਫਰ ਪਾਉਣੀ ਹੈ, ਪਹਿਲਾਂ ਇੱਕ ਵਾਰੀ ਪ੍ਰੀ ਅਪਰੂਵਲ ਲੈ ਕੇ ਰੱਖ ਲਓ, 120 ਦਿਨ ਦੀ ਵੈਲਿਡਿਟੀ ਨਾਲ ਹੋਊਗਾ, ਘੱਟੋ ਘੱਟ ਤੁਹਾਡੀ ਬੈਂਕ ਦੇ ਵਿੱਚ ਕੌਨਫੀਡੈਂਸ ਰਹੇਗਾ। ਨੰਬਰ ਦੱਸ ਦਿੰਦਾ ਇੱਕ ਵਾਰੀ, 416-710-7524, 416-710-7524। ਕਿਸੇ ਤਰੀਕੇ ਦਾ ਮੌਰਗੇਜ ਸੰਬੰਧੀ ਉਹ ਭਾਵੇਂ ਰੈਜੀਡੈਂਸ਼ੀਅਲ ਹੈ, ਭਾਵੇਂ ਕਮਰਸ਼ੀਅਲ ਹੈ, ਕੋਈ ਵੀ ਮਸਲਾ, ਇੱਕੋ ਇੱਕ ਨੰਬਰ ਹੈ ਜੀ, 7 ਦਿਨ ਮੇਰਾ ਫੋਨ ਅਵੇਲੇਬਲ ਹੈ, ਕੋਈ ਇਹੋ ਜਿਹੀ ਗੱਲ ਨਹੀਂ 9 ਤੋਂ 5, ਉਸ ਤੋਂ ਬਾਅਦ ਮੈਂ ਫੋਨ ਨਹੀਂ ਚੱਕਣਾ। ਤੁਹਾਡੇ ਕਰਕੇ ਮੇਰਾ ਬਿਜ਼ਨਸ ਹੈ ਤਾਂ ਮੇਰਾ ਪੂਰਾ ਫਰਜ਼ ਬਣਦਾ, ਜਦੋਂ ਤੁਹਾਨੂੰ ਲੋੜ ਹੈ ਆਈ ਐਮ ਅਵੇਲੇਬਲ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਲਈ।
0: ਧੰਨਵਾਦ ਜੀ। ਤੁਸੀਂ ਪ੍ਰਭਦੀਪ ਸਿੰਘ ਦੇ ਨਾਲ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਾਲ ਸੰਪਰਕ ਕਰ ਸਕਦੇ ਹੋ 416-710-7524, 416-710-7524। ਸੋ ਤੁਹਾਨੂੰ ਪੁੱਛਿਆ ਸੀ, ਜੇ ਤੁਹਾਨੂੰ ਲੱਗਦਾ ਹੈ ਕਿ ਪਰਸੋਂ ਨੂੰ ਪੇਸ਼ ਹੋ ਰਿਹਾ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦੇ ਲਈ ਪੂਰੇ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਬੈਨ, ਕੀ ਇਹ ਇੱਕ ਗੁੱਡ ਕੰਮ ਹੈ ਸਰਕਾਰ ਦੇ ਵੱਲੋਂ, ਕੀ ਇਹ ਇੱਕ ਬੈਡ ਕੰਮ ਹੈ ਸਰਕਾਰ ਦੇ ਵੱਲੋਂ? ਅਤੇ ਲਾਈਕ ਆਈ ਸੈਡ, ਜਿਵੇਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਮੈਜੋਰਟੀ ਲੋਕ ਪੋਲ ਕੀਤੇ ਗਏ ਨੇ, ਉਹ ਸਾਰੇ ਦੇ ਸਾਰੇ ਮਜੋਰਟੀ ਕਹਿੰਦੇ ਨੇ ਕਿ ਵਧੀਆ ਹੀ ਕੰਮ ਹੈ, ਅੱਛਾ ਹੀ ਕੰਮ ਹੈ, ਲੋੜ ਹੀ ਹੈਗੀ ਆ। ਅਤੇ ਅੱਜ ਵੀ ਜਿੰਨੇ ਵੀ ਲੋਕਾਂ ਨੇ ਟੈਕਸ ਅਤੇ ਵਟਸਐਪ ਕੀਤਾ ਹੈ ਗੁੱਡ ਔਰ ਬੈਡ, ਉਹਦੇ ਵਿੱਚੋਂ ਮਜੋਰਟੀ 62%, ਭਾਵੇਂ ਮੈਂ ਤਾਂ ਇਹਦੇ ਖਿਲਾਫ ਹੀ ਹਾਂ, ਪਰ ਮਜੋਰਟੀ ਤੁਹਾਡੇ ਵਿੱਚੋਂ 62% ਨੇ ਕਿਹਾ ਕਿ ਆਹ ਗੁੱਡ ਹੀ ਕੰਮ ਹੈ, ਵਧੀਆ ਹੀ ਕੰਮ ਹੈ, ਸੋਸ਼ਲ ਮੀਡੀਆ ਬੈਨ ਹੋਣਾ ਹੀ ਚਾਹੀਦਾ ਹੈ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ। ਗੇਰੰਟੀਡ ਹਿਪੋਕ੍ਰਿਟਸ, ਤੁਸੀਂ ਆਪ ਤਾਂ ਸੋਸ਼ਲ ਮੀਡੀਆ ਛੱਡਣਾ ਹੀ ਨਹੀਂ ਹੈਗਾ, ਆਪ ਤਾਂ ਕਦੇ ਸ਼ਾਇਦ ਕੋਈ ਕੋਸ਼ਿਸ਼ ਕੀਤੀ ਵੀ ਨਹੀਂ ਹੈਗੀ ਜਵਾਕਾਂ ਨੂੰ ਛਡਾਉਣ ਦੇ ਲਈ, ਆਪ ਤਾਂ ਫਿਰ ਵੀ ਤੁਹਾਨੂੰ ਪਤਾ ਹੈ ਕਿ ਨੈਗੇਟਿਵ ਅਸਰ ਤੁਹਾਡੇ ਦਿਮਾਗ 'ਤੇ ਵੀ ਪੈਂਦਾ ਹੈ, ਟਾਈਮ ਬਰਬਾਦ ਹੁੰਦਾ, ਆਪ ਤਾਂ ਨਹੀਂ ਛੱਡਣਾ ਪਰ ਜਵਾਕਾਂ ਲਈ ਬਹੁਤ ਮਾੜਾ ਹੈ, ਉਹਨਾਂ ਲਈ ਤਾਂ ਬੈਨ ਹੋਣਾ ਚਾਹੀਦਾ। ਕਮਾਲ ਦੀ ਗੱਲ ਆ। ਓਨਲੀ 38% ਨੇ ਕਿਹਾ ਕਿ ਬੈਡ ਹੈ, ਇਹ ਜਿਹੜਾ ਕੰਟਰੋਲ ਹੈ, ਸੈਂਸਰਸ਼ਿਪ ਹੈ, ਲਿਮਿਟੇਸ਼ਨ ਹੈ, ਰਿਸਟ੍ਰਿਕਸ਼ਨ ਹੈ, ਨਵੀਂ ਡਿਜੀਟਲ ਰੈਗੂਲੇਟਰੀ ਬਾਡੀ ਜੋ ਕਿ ਤਿਆਰ ਕੀਤੀ ਜਾਣੀ ਹੈ, ਇਹ ਬੈਡ ਹੀ ਹੈ। ਅਤੇ ਇੱਕ ਸਾਡੇ ਲਿਸਨਰ ਨੇ ਵਟਸਐਪ 'ਤੇ ਮੈਸੇਜ ਕੀਤਾ, ਬੈਡ, ਯੂਸਲੈਸ, ਆਈ ਲਿਵ ਇਨ ਆਸਟ੍ਰੇਲੀਆ, ਇਟਸ ਨਾਟ ਵਰਕਿੰਗ, ਅ ਲੋਟ ਆਫ ਲੂਪ ਹੋਲਸ ਲਾਈਕ ਯੂ ਮੈਂਸ਼ਨ ਬਿਫੋਰ। ਇੱਕ ਇੰਡੀਵਿਜੁਅਲ ਨੇ ਲਿਖਿਆ, ਇਟਸ ਗੁੱਡ, ਯੂ ਆਰ ਜਸਟ ਮੇਕਿੰਗ ਇਟ ਅ ਬਿਗ ਡੀਲ। ਭਰਾਵੋ, ਮੈਂ ਨਹੀਂ ਬਿਗ ਡੀਲ ਬਣਾ ਰਿਹਾ, ਇਹ ਜਿਹੜਾ ਤੀਜੀ ਵਾਰੀ, ਕਈ ਸਾਲਾਂ ਦੇ ਵਿੱਚ ਤੀਜੀ ਵਾਰੀ ਹੈ ਲਿਬਰਲ ਸਰਕਾਰ ਦੇ ਵੱਲੋਂ ਆਹੀ ਸੇਮ ਕਿਸਮ ਦਾ ਆਨਲਾਈਨ ਹਾਰਮਸ ਬਿੱਲ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। 2 ਵਾਰੀ ਟੂਡੋ ਸਰਕਾਰ ਫੇਲ ਹੋ ਚੁੱਕੀ ਹੈ, ਹੁਣ ਤੀਜੀ ਵਾਰੀ ਕਿਉਂਕਿ ਮੈਜੋਰਟੀ ਸਰਕਾਰ ਹੈ, ਇਹ ਅਪਰੂਵ ਕਰ ਹੀ ਦੇਣਗੇ। ਇਟਸ ਵੈਰੀ ਵੈਰੀ ਕੰਟਰੋਵਰਸ਼ੀਅਲ ਫੋਰ ਅ ਰੀਜ਼ਨ। ਅਤੇ ਜਦੋਂ ਮੈਂ ਯੂਨੀਵਰਸਿਟੀ ਆਰੋ 'ਚ ਪੜ੍ਹਦਾ ਸੀ, ਉੱਥੇ ਮੇਰਾ ਇੱਕ ਪ੍ਰੋਫੈਸਰ ਸੀ ਮਾਈਕਲ ਗਾਈਸਟ, ਉਹ ਇਸ ਮੁਲਕ ਦੇ ਵਿੱਚ ਇੱਕ ਲੀਡਿੰਗ ਐਕਸਪਰਟ ਹੈ ਫੋਰ ਆਨਲਾਈਨ ਰੈਗੂਲੇਸ਼ਨ ਐਕਸੈਟਰਾ। ਉਹ ਤਾਂ ਇੱਕ ਬਹੁਤ ਵੱਡਾ ਕ੍ਰਿਟਿਕ ਹੈ ਆਨਲਾਈਨ ਹਾਰਮਸ ਬਿੱਲ ਦੇ ਬਾਰੇ, ਕਿਉਂਕਿ ਇਹਨੇ ਕਿਹਾ ਹੈ, ਨਾਮ ਹੀ ਇਹ ਪੁੱਠਾ ਹੈ, ਆਨਲਾਈਨ ਹਾਰਮ ਬਿੱਲ, ਇਹਦੇ ਨਾਲ ਕੋਈ ਵੀ ਹਾਰਮ ਘਟਦਾ ਤਾਂ ਹੈ ਨਹੀਂ। ਜਿਹੜੇ ਜਵਾਕਾਂ ਨੇ ਆਨਲਾਈਨ ਜਾ ਕੇ ਗਲਤ ਚੀਜ਼ਾਂ ਕੋਈ ਪੜ੍ਹਨੀਆਂ, ਕੋਈ AI ਚੈਟ ਬਾਟ ਤੋਂ ਕੁਛ ਸਿੱਖਣਾ ਹੈ, ਉਹ ਕਿਹੜਾ ਰਿਡਿਊਸ ਕੀਤਾ ਜਾਂਦਾ ਹੈ? ਨਾ ਤਾਂ ਉਹਨਾਂ ਕੰਪਨੀਜ਼ ਜਾਂ ਔਰਗਨਾਈਜੇਸ਼ਨ ਜਾਂ ਪਲੈਟਫਾਰਮਸ ਨੂੰ ਜ਼ਿੰਮੇਵਾਰ ਤੱਕ ਰੱਖਿਆ ਜਾਂਦਾ ਹੈ, ਇਟਸ ਆਲ ਫੋਰ ਸ਼ੋ, ਇਟਸ ਆਲ ਫੋਰ ਦਿਖਾਵਾ। ਅਤੇ ਏਜ ਵੈਰੀਫਿਕੇਸ਼ਨ ਦੇ ਨਾਲ, ID ਦਿਖਾਉਣ ਦੇ ਨਾਲ ਤੁਹਾਡੀ ID ਸਿੱਧੇ ਲਿੰਕ ਹੋਊਗੀ ਤੁਹਾਡੇ ਸੋਸ਼ਲ ਮੀਡੀਆ ਦੇ ਨਾਲ, ਪਰ ਇਹਦੇ ਨਾਲ ਤਾਂ ਦੋਸਤੋ ਸਾਡੀ ਡਿਜੀਟਲ ਪ੍ਰਾਈਵੇਸੀ ਕੋਈ ਰਹਿਣੀ ਨਹੀਂ ਹੈਗੀ, ਸਿਵਲ ਲਿਬਰਟੀਜ਼ ਵੀ ਲਿਮਿਟ ਕੀਤੀਆਂ ਜਾਣਗੀਆਂ। ਅਤੇ ਦੇਰ ਇਜ਼ ਅ ਰੀਜ਼ਨ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਐਕਾਡੈਮਿਕਸ, ਪ੍ਰੋਫੈਸਰਸ, ਪ੍ਰਾਈਵੇਸੀ ਔਰਗਨਾਈਜੇਸ਼ਨ, ਸੋਸ਼ਲ ਮੀਡੀਆ ਪਲੈਟਫਾਰਮਸ ਅਤੇ 36 ਹੋਰ ਔਰਗਨਾਈਜੇਸ਼ਨਸ ਹੁਣ ਇੰਨੇ ਸਾਲਾਂ ਤੋਂ ਕਿਉਂ ਸਰਕਾਰ ਤੋਂ ਚੇਂਜਿਸ ਮੰਗਦੇ ਆ ਰਹੇ ਨੇ। ਕਹਿੰਦੇ ਨੇ ਕਿ ਸੋਸ਼ਲ ਮੀਡੀਆ ਬੈਨ ਬੇਸ਼ੱਕ ਇੰਟਰੋਡਿਊਸ ਵੀ ਕਰ ਲਓ, ਪਰ ਜਿਹੜੀ ਹੁਣ ਤੁਸੀਂ ਡਿਜੀਟਲ ਰੈਗੂਲੇਸ਼ਨ ਬਾਡੀ ਤਿਆਰ ਕਰ ਰਹੇ ਹੋ, ਕਿਹੜੀਆਂ ਤਾਕਤਾਂ ਉਹਨਾਂ ਨੂੰ ਦੇ ਰਹੇ ਹੋ, ਕੀ ਕੁਛ ਇਨਫੋਰਸਮੈਂਟ ਪਾਵਰਸ ਨੇ, ਕੀ ਕੁਛ ਡਾਟਾ ਕਲੈਕਸ਼ਨ ਹੈ, ਉਹ ਜਿਹੜੇ ਸਮੈਂਟਿਕਸ ਨੇ, ਡੀਟੇਲਸ ਨੇ, ਉਹਦੇ ਵਿੱਚ ਤਾਂ ਸਾਡੀ ਰਾਏ ਤਾਂ ਲਓ, ਪਰ ਸਰਕਾਰ ਤਾਂ ਕਹਿੰਦੀ ਹੈ ਕਿ ਚੱਲਦਾ ਧੱਕਾ ਮਜੋਰਟੀ ਸਰਕਾਰ ਦਾ ਅਤੇ ਅਸੀਂ ਇਹਦੇ ਵਿੱਚ ਜੋ ਮਰਜ਼ੀ ਕਰੀਏ। ਆਹੀ ਤਾਂ ਗੱਲ ਹੈ, ਦ ਡੈਵਲ ਇਜ਼ ਇਨ ਦ ਡੀਟੇਲਸ, ਪਰ ਇਹ ਡੀਟੇਲਸ ਦੇ ਬਾਰੇ ਗੱਲਬਾਤ ਕਰਨਾ ਹੀ ਨਹੀਂ ਚਾਹੁੰਦੇ। ਇਹ ਕੋਈ ਵੀ ਚੇਂਜਿਸ ਅਕੋਰਡਿੰਗ ਟੂ ਇੰਡਸਟਰੀ ਐਕਸਪਰਟ ਪੇਸ਼ ਕਰਨਾ ਹੀ ਨਹੀਂ ਚਾਹੁੰਦੇ, ਕਿਉਂਕਿ ਮਜੋਰਟੀ ਆਫ ਕੈਨੇਡੀਅਨਸ ਨੂੰ ਸਿੰਪਲੀ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਕੋਈ ਚਮਤਕਾਰ ਪੇਸ਼ ਹੋ ਜਾਣਾ ਜੇ 1600 ਤੋਂ ਘੱਟ ਜਵਾਕਾਂ ਦੇ ਲਈ ਸੋਸ਼ਲ ਮੀਡੀਆ ਬੈਨ ਹੋ ਜਾਵੇ। ਪਰ ਆਸਟ੍ਰੇਲੀਆ ਆਲਰੇਡੀ ਇੱਕ ਫੇਲਡ ਐਗਜ਼ਾਮਪਲ ਹੈ ਜਿੱਥੇ ਕਿ ਉਹਨੂੰ ਈਜ਼ਲੀ ਬਾਈਪਾਸ ਕੀਤਾ ਜਾ ਰਿਹਾ ਅਤੇ ਇਨਫੋਰਸ ਹੀ ਨਹੀਂ ਕੀਤਾ ਜਾ ਰਿਹਾ ਹੈ ਬਾਈ ਸੋਸ਼ਲ ਮੀਡੀਆ ਕੰਪਨੀਜ਼। ਪਰ ਪਰਸੋਂ ਨੂੰ ਪਤਾ ਲੱਗ ਹੀ ਜਾਊਗਾ ਅਤੇ ਕਈ ਸਾਲਾਂ ਬਾਅਦ ਵੀ ਪਤਾ ਲੱਗ ਹੀ ਜਾਊਗਾ ਕਿ ਕੀ ਇਹ ਇੱਕ ਗੁੱਡ ਪਾਲਿਸੀ ਹੈ, ਬੈਡ ਪਾਲਿਸੀ ਹੈ। ਪਰ ਇਹ ਵੀ ਇੱਕ ਸਲਿਪਰੀ ਸਲੋਪ ਨਿਕਲ ਸਕਦੀ ਆ। ਅੱਜ ਤਾਂ ਕਹਿੰਦੇ ਨੇ ਕਿ ਜਵਾਕਾਂ ਲਈ ਸੋਸ਼ਲ ਮੀਡੀਆ ਬੈਨ ਕਰਨਾ ਕਿਉਂਕਿ ਦਿਮਾਗੀ ਸਿਹਤ 'ਤੇ ਅਤੇ ਪੜ੍ਹਾਈ 'ਤੇ ਬੈਡ ਅਸਰ ਪੈਂਦਾ, ਕੱਲ੍ਹ ਨੂੰ ਤੁਹਾਨੂੰ ਕਹਿਣਗੇ ਕਿ ਤੁਹਾਡੇ ਲਈ ਵੀ ਬੈਨ ਕਰਨਾ ਕਿਉਂਕਿ ਤੁਸੀਂ ਘੱਟ ਪ੍ਰੋਡਕਟਿਵ ਹੋ, ਘੱਟ ਕੰਮ ਕਰਦੇ ਹੋ, ਘੱਟ ਟੈਕਸ ਦਿੰਦੇ ਹੋ ਸਰਕਾਰ ਨੂੰ। ਆਬਵੀਅਸਲੀ ਇਟਸ ਨਾਟ ਗੋਇੰਗ ਟੂ ਹੈਪਨ ਫੋਰ ਅਡਲਟਸ, ਪਰ ਇਮੈਜਿਨ ਫਰਸਟ ਦੀ ਕੰਫਰਟ ਸੰਬੜੀ ਆਉਸ, ਪਰ ਤੁਹਾਨੂੰ ਕੋਈ ਅਸਰ ਨਹੀਂ ਪੈਂਦਾ, ਤੁਸੀਂ ਕੁਛ ਕਹਿੰਦੇ ਨਹੀਂ, ਜਦੋਂ ਤੁਹਾਡੇ 'ਤੇ ਗੱਲ ਆਉਂਦੀ ਹੈ ਫਿਰ ਤਾਂ ਰਹੋਗੇ। ਕੱਲ੍ਹ ਨੂੰ ਕਹਿਣਗੇ ਕਿ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ, ਸਭ ਤੋਂ ਮਾੜਾ ਸਿਹਤ ਦੇ ਲਈ ਕੰਮ ਕੀ ਹੈ, ਮੋਟਾ ਹੋਣਾ, ਬੀਇੰਗ ਮੋਰਬਿਡਲੀ ਓਬੀਸ, ਬੀਇੰਗ ਸੁਪਰ ਫੈਟ। ਅਸੀਂ ਪੂਰੇ ਕੈਨੇਡਾ ਵਿੱਚ ਫਾਸਟ ਫੂਡ 'ਤੇ ਬੈਨ ਲਾਉਣਾ, ਉਹਦੇ ਨਾਲ ਤਾਂ ਲੋਕ ਕਹਿਣਗੇ ਬਹੁਤ ਵਧੀਆ ਗੱਲ ਆ, ਟੈਕਸਪੇਅਰ ਦੇ ਪੈਸੇ ਬਚਣਗੇ, ਹੈਲਥ ਕੇਅਰ ਯੂਨੀਵਰਸਲ ਹੈ। ਪਰ ਨਤੀਜਾ ਕੀ ਹੋਣਾ? ਹੰਡਰਡਸ ਆਫ ਥਾਊਸੈਂਡਸ ਵਿਦਆਊਟ ਅ ਜੋਬ, ਬਿਲੀਅਨਸ ਆਫ ਲੈਸ ਕੰਟਰੀਬਿਊਸ਼ਨ ਟੂ GDP। ਸੋ ਤੁਸੀਂ ਦੇਖੋ, ਜਿਹੜਾ ਮਰਜ਼ੀ ਕੰਮ ਆ, ਦੇਰ ਆਰ ਮਲਟੀਪਲ ਡਿਫਰੈਂਟ ਪਰਸਪੈਕਟਿਵਸ, ਮਲਟੀਪਲ ਡਿਫਰੈਂਟ ਸਾਈਡਸ ਟੂ ਇਟ। ਆਈ ਨਹੀਂ ਕਿ ਸਿੰਪਲੀ ਬਸ ਸੋਚ ਲਓ ਬੈਨ ਲਾਤਾ ਅਤੇ ਬਹੁਤ ਵਧੀਆ ਕੰਮ ਹੋ ਗਿਆ ਹੈ, ਕੋਈ ਫਰਕ ਇਸ ਤਰ੍ਹਾਂ ਪੇਸ਼ ਹੀ ਨਹੀਂ ਹੋਣਾ। ਜੇ ਮਜੋਰਟੀ ਆਫ ਜਵਾਕ ਫਿਰ ਵੀ ਕੋਈ ਨਾ ਕੋਈ ਰਾਹ ਲੱਭ ਹੀ ਲੈਣਗੇ ਸੋਸ਼ਲ ਮੀਡੀਆ ਯੂਜ਼ ਕਰਨੇ, ਵੀ ਬੈਕ ਟੂ ਸਕੁਆਇਰ ਵਨ ਦੈਨ, ਦੇਰ ਇਜ਼ 0.2 ਐਟ ਆਲ, ਸਵਾਏ ਟੈਕਸਪੇਅਰ ਦੀ ਬਰਬਾਦੀ, ਨਵੀਂ ਬਿਊਰੋਕ੍ਰੇਸੀ ਤਿਆਰ ਕਰਕੇ ਅਤੇ ਤੁਹਾਡੇ ਜੋ ਕੁਛ ਵੀ ਹੱਕ ਨੇ ਉਹਨਾਂ ਨੂੰ ਦੱਬ ਕੇ। ਵੇੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਅਤੇ ਇਸ ਟਾਈਮ 'ਤੇ ਸਾਡੀ ਲਾਈਨ ਜੁੜ ਚੁੱਕੀ ਹੈ ਡਾਕਟਰ ਦਿਲਸ਼ਾਦ ਦੇ ਨਾਲ। ਡਾਕਟਰ ਦਿਲਸ਼ਾਦ ਪਿਛਲੇ 25+ ਸਾਲਾਂ ਤੋਂ ਆਲ ਨੈਚੁਰਲ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ, ਨਾਲ ਦੇ ਨਾਲ ਐਕਿਊਪੰਕਚਰ ਪ੍ਰੈਕਟਿਸ ਕਰਦੇ ਆ ਰਹੇ ਨੇ। ਇੱਕ ਨਹੀਂ, ਦੋ ਲਾਈਸੈਂਸਿਸ ਨੇ, ਲਾਈਸੈਂਸਡ ਹੋਮਿਓਪੈਥ ਐਂਡ ਲਾਈਸੈਂਸਡ ਐਕਿਊਪੰਕਚਰਿਸਟ। ਹੁਣ ਤੱਕ ਡਾਕਟਰ ਦਿਲਸ਼ਾਦ ਨੇ ਲੱਖਾਂ ਹੀ ਲੋਕਾਂ ਦਾ ਜੜ੍ਹ ਤੋਂ ਇਲਾਜ ਕੀਤਾ ਹੈ, ਸਾਈਡ ਇਫੈਕਟ ਤੋਂ ਬਗੈਰ ਨੈਚੁਰਲ ਤਰੀਕੇ ਨਾਲ ਇਹਨਾਂ ਨੇ ਇਲਾਜ ਕੀਤਾ ਹੈ। ਨੰਬਰ ਕਮਾਓ 416-857-2546, 416-857-2546। ਇਹਨਾਂ ਦੇ ਕਮਾਲ ਦੇ ਰਿਜ਼ਲਟ ਨੇ, ਐਵਰੀ ਕਪਲ ਆਫ ਮੰਥਸ ਕਿਸ ਨੇ ਕਿਸ ਦੀ ਕਾਲ ਆਉਂਦੀ ਆ ਜਾਂ ਮੈਸੇਜ ਆਉਂਦਾ ਕਿ ਤੁਹਾਡੇ ਪ੍ਰੋਗਰਾਮ 'ਚ ਡਾਕਟਰ ਦੀ ਗੱਲਬਾਤ ਸੁਣੀ ਸੀ, ਅਸੀਂ ਗਏ, ਪਹਿਲਾਂ ਮੈਨੂੰ ਹੀ ਡਾਕਟਰ ਨੇ ਕਿਹਾ ਕਿ ਸਰਜਰੀ ਕਰਵਾਉਣੀ ਪੈਣੀ ਆ, ਮਸਾਂ ਤੁਰ ਫਿਰ ਸਕਦੇ ਨੇ। ਅਤੇ ਉਹ ਲੋਕ ਸਿਰਫ ਇਹਨਾਂ ਦੇ ਨੈਚੁਰਲ ਤਰੀਕੇ ਦੇ ਇਲਾਜ ਨਾਲ ਬਿਲਕੁਲ ਠੀਕ ਹੋ ਗਏ ਨੇ। ਸੋ ਜੇ ਤੁਸੀਂ ਵੀ ਕੋਈ ਵੀ ਇੰਟਰਨਲ ਇਸ਼ੂ ਤੋਂ ਸਫ਼ਰ ਕਰ ਰਹੇ ਹੋ, ਖਾਸ ਤਾਂ ਪੇਨ, ਮੋਢਿਆਂ ਗੋਡਿਆਂ ਹੱਡਾਂ ਪੈਰਾਂ ਦਾ ਬੈਕ ਪੇਨ, ਗਰਦਨ ਦੀ ਪੇਨ ਸਫ਼ਰ ਕਰ ਰਹੇ ਹੋ, 416-857-2546, 416-857-2546। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਬਾਜੀ, ਕਿਵੇਂ ਹੈ ਜੀ?
0: ਬਹੁਤ ਵਧੀਆ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਅੱਜ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਪੇਨ ਦੇ ਬਾਰੇ। ਪੇਨ ਤਾਂ ਬਹੁਤ ਲੋਕਾਂ ਨੂੰ ਹੁੰਦੀ ਰਹਿੰਦੀ ਆ, ਬਹੁਤ ਲੋਕ ਤਾਂ ਕਈ ਸਾਲਾਂ ਤੋਂ ਹੀ ਪੇਨ ਤੋਂ ਸਫ਼ਰ ਕਰਦੇ ਨੇ, ਪੈਸੇ ਇਹਨਾਂ ਨੇ ਡੋਲੇ ਆ ਪਾਣੀ ਵਾਂਗੂ ਸਰਜਰੀਜ਼ 'ਤੇ, ਐਕਿਊਪੰਕਚਰ 'ਤੇ, ਕੋਈ ਹੋਰ ਫਿਜ਼ੀਓਥੈਰੇਪੀ 'ਤੇ, ਕਾਇਰੋਪ੍ਰੈਕਟਰ 'ਤੇ, ਪਰ ਤੁਸੀਂ ਦੱਸੋ ਕਿ ਤੁਸੀਂ ਕਿਵੇਂ ਗਾਰੰਟੀ ਕਰਦੇ ਹੋ ਕਿ ਲੋਕਾਂ ਨੂੰ ਬਿਲਕੁਲ ਠੀਕ ਕਰ ਸਕਦੇ ਹੋ?
1: देखिए मेरा जो टेक्निक है ये थोड़ा सा हट के है, क्योंकि हम कॉम्बिनेशन थेरेपी करते हैं। सबसे पहले मेरा फोकस यही होता कि बॉडी एक ही है, बॉडी के अंदर क्या प्रॉब्लम है और उसका कॉज क्या है। कोई भी प्रॉब्लम बॉडी में होता है, चाहे पेन हो या कोई भी बीमारी हो, पेन तो थोड़ा अलग से हो कि बहुत बैड कंडीशन होता, बहुत सफरिंग होता, उनको वहीं पर्टिकुलरली फोकस करके उसको हील किया जाता है। जो तरीका है वो बॉडी के अंदर ही हीलिंग मैकेनिज्म को टर्न ऑन करना है, जो बहुत ही इजी एंड सिंपल है। वो ब्रेन सिग्नल आ जाए जहां प्रॉब्लम है, हार्ट पंप करे, ऑक्सीजन आ जाए और वहां पर न्यूट्रिशन पहुंचे या सर्कुलेशन हो, या उस एरिया के अंदर कोई भी ब्लॉकेज हो या कोई भी प्रॉब्लम जहां क्रिएट कर रहा, जैसा बल्जिंग डिस्क हो गया, पिंचिंग नर्व हो गया या फ्रोजन शोल्डर हो गया, इसको जड़ से ठीक करने का एक ही तरीका है, अगर सेल के ऊपर फोकस करके उसको ऑक्सीजन एंड न्यूट्रिशन पहुंचाया जाए तो प्रॉब्लम बहुत हल्द तक ठीक हो सकता।
0: ਨੰਬਰ ਤੁਸੀਂ ਨੋਟ ਕਰੋ ਡਾਕਟਰ ਦਿਲਸ਼ਾਦ ਦਾ, ਜਾਂ ਹੁਣੇ ਮਿਸ ਕਾਲ ਭੇਜੋ 416-857-2546। ਇਹ 25 ਤੋਂ ਵੀ ਵੱਧ ਸਾਲ ਤੋਂ ਲਾਈਸੈਂਸਡ ਹੋਮਿਓਪੈਥੀ ਐਂਡ ਐਕਿਊਪੰਕਚਰ ਪ੍ਰੈਕਟਿਸ ਕਰਦੇ ਆ ਰਹੇ ਨੇ। ਦੋਨਾਂ ਹੀ ਕੰਮਾਂ ਦੇ ਵਿੱਚ ਤੁਸੀਂ ਆਪਦੇ ਕੰਮ ਦੇ ਬੈਨੀਫਿਟ ਇੰਸ਼ੋਰੈਂਸ ਬੈਨੀਫਿਟ ਵਿੱਚੋਂ ਵੀ ਕਲੇਮ ਕਰ ਸਕਦੇ ਹੋ 416-857-2546। ਅਤੇ ਡਾਕਟਰ ਸਾਹਿਬ ਅੱਜ ਤੁਸੀਂ ਕਿਹੜੀ ਹੈਲਥੀ ਟੋਪਿਕ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਇਹ ਦੱਸੋ ਜੀ।
1: ਜੀ ਸਰ, ਹੈਲਥ ਦਾ ਟੋਪਿਕ ਤਾਂ ਬਹੁਤ ਹੈ, ਲੇਕਿਨ कॉज एंड सोल्यूशन क्या है उसके ऊपर मैं बात करना चाहते हैं। कॉज है कि बॉडी के अंदर कोई भी बीमारी जब ठीक नहीं होता तो उसके अंदर क्या होता है, बॉडी के अंदर क्रॉनिक इन्फ्लेमेशन, इसको ठीक कर दिया जाए, ऑक्सीडेटिव स्ट्रेस, इसको ठीक कर दिया जाए, माइट्रोकॉन्ड्रियल डिसफंक्शन, लीकी गट सिंड्रम, इंसुलिन रेजिस्टेंस, ये सारा चीज को अगर फोकस करके कोई भी बीमारी को हम टारगेट करें, डायबिटिक हो रिवर्स हो सकता है, ब्लड प्रेशर हो रिवर्स हो सकता है, कोई भी बीमारी जो ठीक नहीं हो रहा, सफरिंग हो रहा, बहुत सारा दवा जो दवा का बहुत खतरनाक साइड इफेक्ट्स है वो सब चल रहा, ये सारा कुछ को रोक के रिवर्स का पॉसिबल है ओनली अगर हम फिर से सेलुलर लेवल पे अगर फोकस करें, सेल टिश्यू, ऑर्गन, लिगामेंट, जॉइंट सब कुछ हो। उसके साथ बहुत इंपॉर्टेंट बात होता है कि लाइफ एंड डाइट, लाइफ स्टाइल एंड डाइट कैसा होता, उसके बाद कॉज क्या है, बॉडी के अंदर कोई डिफिशियंसी है या नहीं, ये सब चीज को अगर कंबाइन करके किसी भी तरह का प्रॉब्लम जो कहीं से हल नहीं हो रहा। मेरे एक ही बात बहुत इंपॉर्टेंट है कि कोई भी बीमारी या कोई भी पेन कहीं से ठीक नहीं हो रहा तो मुझे कॉल कीजिए। मेरा नंबर 416-857-2546, 416-857-2546। और इंपॉर्टेंट बात है कि ये नेचुरल ट्रीटमेंट है, फोकस किया जाता है बॉडी का रूट कॉज को और सारा सिस्टम में फोकस किया जाता है, कंबाइंड कॉम्बिनेशन थेरेपी है। कहीं से भी ठीक नहीं हो फिर कॉल कीजिए, नंबर फिर से 416-857-2546। बहुत बहुत शुक्रिया,
0: ਧੰਨਵਾਦ ਜੀ। ਤੁਸੀਂ ਵੀ ਡਾਕਟਰ ਦਿਲਸ਼ਾਦ ਨਾਲ ਅੱਜ ਹੀ ਗੱਲਬਾਤ ਕਰੋ, ਬਹੁਤ ਹੀ ਕਮਾਲ ਦੇ ਬੰਦੇ ਨੇ ਅਤੇ ਕਮਾਲ ਦੇ ਹੀ ਇਹ ਤੁਹਾਨੂੰ ਬਿਨਾਂ ਸਾਈਡ ਇਫੈਕਟ ਤੋਂ ਨੈਚੁਰਲ ਤਰੀਕੇ ਨਾਲ ਦਵਾਈਆਂ ਦੇ ਨਾਲ ਬਿਲਕੁਲ ਠੀਕ ਠਾਕ ਕਰ ਦਿੰਦੇ ਨੇ, ਜੜ੍ਹ ਤੋਂ ਇਹ ਇਲਾਜ ਕਰਦੇ ਆ। ਚਾਹੇ ਜਿਹੜੀ ਮਰਜ਼ੀ ਕੋਈ ਪੁਰਾਣੀ ਇਸ਼ੂ ਆ, ਕੋਈ ਨਵੀਂ ਇਸ਼ੂ ਆ, ਡਾਇਗਨੋਸਟ ਇਸ਼ੂ ਹੈ ਜਾਂ ਪਤਾ ਹੀ ਨਹੀਂ ਲੱਗ ਰਿਹਾ ਹੈ, ਜਿੰਨੇ ਮਰਜ਼ੀ ਟੈਸਟ ਟੁਸਟ ਕਰਵਾਏ ਨੇ, ਤੁਸੀਂ ਅੱਜ ਜ਼ਰੂਰ ਗੱਲਬਾਤ ਕਰੋ ਡਾਕਟਰ ਦਿਲਸ਼ਾਦ ਦੇ ਨਾਲ, ਜੋ ਕਿ ਪੇਨ ਦੇ ਵਿੱਚ ਵੀ ਸਪੈਸ਼ਲਿਸਟ ਨੇ। 416-857-2546 416-857-2546 'ਤੇ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਅਤੇ ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ANJ Auto ਰਿਪੇਅਰ 'ਤੇ ਗੱਡੀ ਨੂੰ ਲੈ ਕੇ ਜਾਓ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਏਸ਼ੀਅਨ, ਚਾਹੇ ਨੌਰਥ ਅਮੈਰੀਕਨ, ਚਾਹੇ ਯੂਰਪੀਅਨ ਗੱਡੀ ਹੋਵੇ, ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਨਵੇਂ ਟਾਇਰ ਪਾਉਣੇ ਆ, ਕਿ ਇੰਨੇ ਮਹਿੰਗੇ ਮਹਿੰਗੇ ਟਾਇਰ ਮਿਲਦੇ ਆ, ਅਸੀਂ ਗੇਰੰਟੀ ਲੋਵੈਸਟ ਰੇਟ ਦੇ ਵਿੱਚ ਨਵੇਂ ਟਾਇਰ ਪਾਵਾਂਗੇ। ਅਤੇ ਜੇ ਤੁਸੀਂ ਵੀਲ ਅਲਾਈਨਮੈਂਟ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਪਲੀਟ ਕੰਮ, ਬ੍ਰੇਕਾਂ ਦਾ, ਐਗਜ਼ਾਸਟ ਰਿਪੇਅਰ, ਰਸਟ ਪਰੂਫ, ਜਾਂ ਈਵਨ ਇਕੱਲੀ ਐਕਸਪ੍ਰੈਸ ਓਇਲ ਚੇਂਜ ਜਾਂ ਗੱਡੀ ਦੀ ਪੂਰੀ ਫੁੱਲ ਸਰਵਿਸ ਕਰਵਾਉਣੀ ਹੋਵੇ, ANJ Auto Repair, 91 Healy Road, Bolton, Highway 50 and Mayfield. Highway 50 and Mayfield te Home Depot de nere, 91 Healy Road, Bolton te located han. Phone number hai ANJ Auto Repair da, 905-857-7596, 905-857-7596. Je dosto, tusi aap rehn layi jagah labh rahe ho, first time home buyer banna chahunde ho, ja investment karna chahunde ho, Caledon shehar de vich ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ 2500 ਤੋਂ ਵੀ ਜ਼ਿਆਦਾ ਨਵੇਂ ਘਰਾਂ ਦੀ ਇੱਕ ਮਾਸਟਰ ਪਲਾਨ ਕਮਿਊਨਿਟੀ ਆ ਰਹੀ ਹੈ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇਹ ਟਾਊਨ ਹਾਊਸ ਸੈਮੀ ਡੀਟੈਚ ਅਤੇ ਡੀਟੈਚ ਘਰ ਤਿਆਰ ਹੋਣਗੇ 2027 ਨਾਲ ਦੀ ਨਾਲ 2028 ਦੇ ਵਿੱਚ ਨੈਕਸਟ ਈਅਰ ਐਂਡ ਦ ਈਅਰ ਆਫਟਰ ਦੈਟ ਸੋ ਬਹੁਤ ਲੰਬੀਆਂ ਡਿਪੋਜ਼ਿਟਸ ਅਤੇ ਬਹੁਤ ਫਲੈਕਸੀਬਿਲਿਟੀ ਨਾਲ ਤੁਸੀਂ ਕਲੋਜ਼ਿੰਗ 27 ਅਤੇ 28 ਕਰਵਾ ਸਕਦੇ ਹੋ ਟ੍ਰੈਡੀਸ਼ਨਲ two story freehold townhouses bade backyard de naal 7 lakh di range de vich semi detached ghar sirf 8 lakh di range de vich te sab to khaas ta bade khulle dulle double car garage wale 4 gaddiyan plus parking wale detached ghar sirf 9 lakh di range de vich public release to pehla best lot de layi team Sidhu nu call karo 416-302-0016 416-302-0016 416-302-0016 ajj badhiya khaan peen layi pahuncho indian fruitland and tandoori grill te jardiya 7 location ne itthe tuhanu full grocery shopping vi par naal di naal raw meat masala ਗਿਆ ਹੋਇਆ ਮੀਟ ਰੈਡੀਮੇਡ ਵੈਜ ਨਾਨ ਵੈਜ ਪਕਵਾਨ ਅੱਡ ਅੱਡ ਕਿਚਨ ਦੇ ਵਿੱਚ ਤਿਆਰ ਕਰਦੇ ਆ 7 ਲੋਕੇਸ਼ਨ ਨੇ ਗਰੋਸਰੀ ਵੀ ਇਕੱਠੀ ਕਰ ਲਓ ਨਾਲ ਦਾ ਬਣਿਆ ਬਣਾਇਆ ਵੈਜ ਥਾਲੀ 499 ਦੇ ਵਿੱਚ ਅਤੇ ਚਿਕਨ ਬਿਰਿਆਨੀ 699 ਸੋਇਆ ਚਿਕਨ ਜਾਂ ਫਿਸ਼ ਰੈਪ 699 7 ਲੋਕੇਸ਼ਨ ਨੇ 5 ਬਰੈਂਪਟਨ ਦੇ ਵਿੱਚ 1 ਗੁਆਫ 1 ਕੇਂਬ੍ਰਿਜ 45 ਡਸਕ ਡਰਾਈਵ ਡਸਕ 'ਤੇ ਚੰਕੂਜ਼ੀ 'ਤੇ 15 ਫੈਂਡਰਵੇ ਬੋਵੇਡ ਚੰਕੂਜ਼ੀ 'ਤੇ 9985 ਮਕਵੀਨ ਡਰਾਈਵ ਮਕਵੀਨ 'ਤੇ ਕੈਸਲਮੋਰ 'ਤੇ 1465 ਮੇਫੀਲਡ ਰੋਡ ਮੇਫੀਲਡ ਐਂਡ ਕ੍ਰੈਡਿਵਿਊ ਐਟ ਦ ਕੈਲਡਨ ਬਰੈਂਪਟਨ ਬੋਰਡਰ 'ਤੇ ਅਤੇ 33 ਫਾਰਲੀ ਡਰਾਈਵ ਗੁਆਫ ਜਾਂ 600 ਹੈਸਪਲ ਰੋਡ ਕੇਂਬ੍ਰਿਜ ਕੁੱਲ ਮਿਲਾ ਕੇ 7 ਲੋਕੇਸ਼ਨ ਨੇ ਅਤੇ ਜਿਹੜੀ ਸਭ ਤੋਂ ਨਵੀਂ ਬਰੈਂਪਟ ਲੋਕੇਸ਼ਨ ਹੈ ਉਹ ਹੈ 25 Sandalwood Parkway West and her Ontario. So, apni nearly Indian Fruitland and Tandoori Grill meat shop te zarur pahuncho. Program to baad, saade na koi bhi galbaat karna chahunde ho, saade kise advertise the phone number chahida hove, ja tusi aap de business no AM530 des pradesh na promote karna chahunde ho, call, text, WhatsApp 416-457-3381 416-457-3381. Program to baad, mere naal Simraj Sidhu naal tusi koi bhi life insurance disability critical illness Super Visa Vista Visa Insurance e Planning Advona Chonio same number 416-457-3381 416-457-3381 ਇੱਥੇ ਦਵਾ ਗਿਆ ਜੀ ਸਤਿ ਸ਼੍ਰੀ ਅਕਾਲ

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ. ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,900 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ. ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4 37 655 1984।

0: राज धानी राजधानी स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे।
3: SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
4: किसी ने भी अगर कार वैन एसयूवी लेना टॉप टॉप टॉप दा नाम इक्को है, वो है एरन मिल्स एक्यूरा। एरन मिल्स एक्यूरा दे जगदीप भला अते करण शर्मा नू कॉल करो। नंबर वन सर्विस, नंबर वन रेट्स, प्रोफेशनल अते ऑनेस्ट टीम ते रिलायबल। सो कार वैन एसयूवी कोई भी लेना होवे एरन मिल्स एक्यूरा 905-828-5800 ते कॉल करो। Video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8। 905-204-1313 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ।
5: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਮੰਡੇ ਦੀ ਬਹੁਤ ਹੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਤੇ ਮੌਸਮ ਵੀ ਬਹੁਤ ਖੂਬਸੂਰਤ ਹੈ, ਬੜਾ ਪਿਆਰਾ। ਸੋ ਇਸ ਮੌਸਮ ਦੇ ਵਿੱਚ ਬਾਹਰ ਜਦੋਂ ਦੇਖਦੇ ਹਾਂ ਕੋਈ ਵਾਕ ਕਰ ਰਿਹਾ, ਕੋਈ ਆਪਣਾ ਰਨਿੰਗ ਜੋਗਿੰਗ ਕਰ ਰਿਹਾ, ਕੋਈ ਬਾਈਕਿੰਗ ਕਰ ਰਿਹਾ, ਕਿ ਯਾਰ ਬਾਈਕ ਵਾਲਿਆਂ ਤੋਂ ਬਚ ਕੇ, ਕਿਉਂਕਿ ਅੱਜ ਕੱਲ੍ਹ ਨਹੀਂ ਸੋਰੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਬਾਈਕ ਵਾਲਿਆਂ ਤੋਂ ਬਚ ਕੇ, ਕਹਿਣ ਦਾ ਮਤਲਬ ਇਹ ਹੈ ਵੀ ਥੋੜ੍ਹੇ ਆ ਅੱਜ ਕੱਲ੍ਹ ਡਰਾਈਵਿੰਗ ਵੇਲੇ ਬਚਾ ਰੱਖੋ, ਕਿਉਂਕਿ ਬਾਈਕਸ ਬਹੁਤ ਬਾਹਰ ਨੇ, ਐਵੇਂ ਨਾ ਬਾਈਕ ਵਾਲੇ ਮੇਰੇ ਮਗਰ ਪੈ ਜਾਣੇ। ਇੱਕ ਤਾਂ ਬਾਈਕ ਵਾਲੇ ਹੁੰਦੇ ਥੋੜ੍ਹੇ ਮਾਇੰਡ ਨਾ ਕਰਿਓ ਲੜਾਕੂ ਜਿਹੇ ਹੁੰਦੇ ਆ, ਕਈ ਕਿਸੇ ਬਾਈਕ ਵਾਲੇ ਦੇ ਨੇੜੇ ਤੇੜੇ ਚੱਲ ਜਾ ਨਾ, ਗੱਡੀ ਥੋੜ੍ਹੀ ਜਿਹੀ ਤੁਸੀਂ ਤੇਜ਼ ਕਰ ਲਓ ਜਾਂ ਸਲੋ ਕਰ ਲਓ, ਅਗਲਾ ਫਿਰ ਮਾਰਦਾ ਲੱਤ। ਸੋ ਥੋੜ੍ਹੇ ਜਿਹਾ ਬੀ ਕੇਅਰਫੁਲ, ਖਿਆਲ ਰੱਖੋ ਆਪਣਾ, ਕਿਉਂਕਿ ਬਾਈਕਸ ਬਹੁਤ ਬਾਹਰ ਨੇ। ਬੀ ਸੇਫ, ਬੜੇ ਲੋਕ ਐਕਸਰਸਾਈਜ਼ ਕਰ ਰਹੇ ਆ ਤੇ ਖਾਸ ਤੌਰ ਤੇ ਕਈ ਸਿੰਗਲ ਸਟਰੀਟਸ ਨੇ ਉੱਥੇ ਬਹੁਤ ਸਾਰੇ ਬਾਈਕਸ ਨੇ। ਸੋ ਬੀ ਕੇਅਰਫੁਲ, ਹੁਣ ਥੋੜ੍ਹੇ ਆ ਖਿਆਲ ਰੱਖੋ। ਮੈਂ ਬਾਈਸਾਈਕਲਸ ਦੀ ਗੱਲ ਕਰ ਰਿਹਾ, ਮੋਟਰਸਾਈਕਲ ਦੀ ਨਹੀਂ, ਬਾਈਸਾਈਕਲ ਜਿਹੜੇ ਆਪਾਂ ਚਲਾਉਂਦੇ ਉਹਨਾਂ ਦੀ ਗੱਲ ਹੋ ਰਹੀ ਹੈ। ਅਤੇ ਸਾਡੇ ਮੋਟਰਸਾਈਕਲ ਵਾਲੇ ਵੀ ਮਿੱਤਰ ਸੱਜਣ ਬੜੇ ਬਾਹਰ ਨੇ ਯਾਰ, ਬਹੁਤ ਸ਼ੌਂਕ ਨਾਲ ਸਾਡੇ ਮੋਟਰਸਾਈਕਲ ਵਾਲੇ ਵੀਰ ਆਪਣੇ ਆਪਣੇ ਮੋਟਰਸਾਈਕਲਸ ਬਾਹਰ ਲਿਜਾ ਕੇ ਇੰਜੋਏ ਕਰ ਰਿਹਾ। ਸੋ ਜਸਟ ਥੋੜ੍ਹੀ ਜਿਹੀ ਕੌਸ਼ਨ, ਇਸ ਮੌਸਮ ਦੇ ਵਿੱਚ ਇਹ ਹੁੰਦਾ ਕਿ ਆਪਾਂ ਕੇਅਰਫੁਲ ਹੋ ਜਾਈਏ, ਹੌਲੀ ਹੋ ਜਾਈਏ ਅਤੇ ਟੇਕ ਐਕਸਟਰਾ ਕੇਅਰ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ। ਅਤੇ ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ, ਤੁਹਾਡੀਆਂ ਕੁਝ ਇੱਕ ਰਿਕੁਐਸਟ ਲਾਉਣੇ ਆ, ਅਤੇ ਜਸਟ ਇੱਕ ਸਿੰਪਲ ਬੜੀ ਸੋਹਣੀ ਬੜੀ ਪਿਆਰੀ ਬੜੀ ਸੰਗੀਤਕ ਜੀ ਸ਼ਾਮ ਨੂੰ ਇੰਜੋਏ ਕਰ ਰਿਹਾ। ਗੱਲਾਂ ਬਾਤਾਂ ਵੀ, ਗੀਤ ਸੰਗੀਤ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰਾ ਕੁਛ ਬਰਾਬਰ ਚੱਲਦਾ ਰਹੇ, ਗੱਲਾਂ ਵੀ ਕਰੀਏ, ਗਾਣੇ ਗੁਣੇ ਵੀ ਸੁਣਾਈਏ। ਤੁਸੀਂ ਕੁਛ ਸੁਣਨ ਦੇ ਮੂਡ 'ਚੋਂ ਤਾਂ ਦੱਸ ਦਿਓ ਸਾਨੂੰ, ਤੇ ਨੰਬਰ ਹੈ 905-673-3337।

ਗਾਣਾ ਬੜਾ ਸੋਹਣਾ ਸਲੀਮ ਜੀ ਦਾ, ਤੇ ਇਸ ਵਿੱਚ ਜਿਸ ਲੜਕੀ ਨੇ ਗਾਇਆ ਰਾਣੀ ਰਣਦੀਪ, ਰਾਣੀ ਰਣਦੀਪ ਦੀ ਵੀ ਬੜੀ ਹਰ ਦਮਦਾਰ ਆਵਾਜ਼, ਬਟ ਬਾਅਦ ਦੇ ਵਿੱਚ ਰਾਣੀ ਰਣਦੀਪ ਉਹਨਾਂ ਦੇ ਕੋਈ ਬੜੇ ਗਾਣੇ ਨਹੀਂ ਸੁਣੇ ਯਾਰ। ਇਹ ਚਲੋ ਜ਼ਰੂਰ ਬਹੁਤ ਪਾਪੂਲਰ ਗੀਤ ਹੋਇਆ, ਇੱਕ ਮੇਰਾ ਦਾ ਬਲਜੀਤ ਮਾਲਵਾ ਉਹਨਾਂ ਨਾਲ ਗਾਣਾ ਸੀਗਾ ਪੰਜਾਬਣਾ, ਉਹ ਵੀ ਬੜਾ ਸੋਹਣਾ ਸੀਗਾ, ਬਟ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਛ ਬਾਹਲਾ ਯਾਰ। ਐਂਡ ਕਈ ਵਾਰ ਕੁਝ ਆਰਟਿਸਟ ਹੁੰਦੇ ਆ, ਇੱਕ ਅੱਧਾ ਬੜਾ ਹਿੱਟ ਬੜਾ ਸੋਹਣਾ ਗੀਤ ਆਉਂਦਾ, ਫਿਰ ਬਾਅਦ ਦੇ ਵਿੱਚ ਕਈ ਵਾਰ ਪਤਾ ਨਹੀਂ ਯਾਰ ਕਿੱਥੇ ਬਿਜ਼ੀ ਹੋ ਜਾਂਦੇ ਆ, ਕਈ ਵਾਰ ਜ਼ਿੰਮੇਵਾਰੀਆਂ ਬੰਦੇ ਨੂੰ ਖਾ ਲੈਂਦੀਆਂ ਨੇ, ਅਤੇ ਜਿਹੜਾ ਉਹ ਟੈਲੈਂਟ ਹੁੰਦਾ ਜਾਂ ਉਹ ਇੱਕ ਸ਼ੌਂਕ ਹੁੰਦਾ ਉਹ ਵੀ ਹਲਕਾ ਫੁਲਕਾ ਫਿਰ ਦੂਰ ਹੋ ਜਾਂਦਾ। ਚਲੋ ਲਾਈਫ ਹੈ, ਲਾਈਫ ਦੇ ਵਿੱਚ ਬੜੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ। ਤੁਹਾਨੂੰ ਇੱਕ ਅਸੀਂ ਜਾਣਕਾਰੀ ਦੇ ਦਈਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਾਰੇ। ਜਿੰਨੇ ਵੀ ਮੇਰੇ ਮਿੱਤਰ ਸੱਜਣ ਕੰਟਰੈਕਟਰ ਨੇ, ਤੁਸੀਂ ਰੈਨੋਵੇਸ਼ਨ 'ਚ ਹੋ, ਪਲੰਬਰ ਹੋ, ਤੁਸੀਂ ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਕੁਛ ਵੀ, ਤਾਂ ਆਪਣੀਆਂ ਬਿਲਡਿੰਗ ਸਪਲਾਈਜ਼ ਜੇ ਕੋਈ ਲੈਣੀ ਹੈ ਨਾ, ਇੱਕ ਵਾਰ ਤੁਸੀਂ ਹੁਣ ਮੇਰੇ ਕਹਿਣ 'ਤੇ ਡਿਕਸੀ ਅਤੇ ਸਟੀਲ ਦੇ ਕੋਰਨਰ 'ਤੇ 8005 ਡਿਕਸੀ ਰੋਡ 'ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਜਾਣਾ, ਸਾਡਾ ਨਾਂ ਜ਼ਰੂਰ ਲੈ ਦਿਓ। ਇੰਨਾ ਹਾਈ ਐਂਡ ਇੰਨਾ ਲਗਜ਼ਰੀ ਵਾਲਾ ਤੁਸੀਂ ਬਿਲਡਿੰਗ ਸਪਲਾਈ ਸਟੋਰ ਨਹੀਂ ਕਦੇ ਦੇਖਿਆ ਹੋਣਾ, ਇੱਥੇ ਵਿਜ਼ਿਟ ਕਰੋ। ਪਲੰਬਿੰਗ ਦੇ ਸਪਲਾਈਜ਼ ਚਾਹੀਦੇ ਆ, ਕੋਈ HVAC ਮਟੀਰੀਅਲਸ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇਨਸੂਲੇਸ਼ਨ, ਵੈਨਿਟੀਜ਼, ਫੋਸਿਟਸ, ਟੋਇਲੇਟਸ, ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਬਿਲਡਿੰਗ ਦੇ ਲਈ, ਤਾਂ 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਜ਼ਾਈਨਰ ਅਤੇ ਲਗਜ਼ਰੀ ਸ਼ੋਰੂਮ, ਇੱਕ ਤਾਂ ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ, ਦੂਜੀ ਗੱਲ ਡਿਲੀਵਰੀ ਬਰੈਂਪਟਨ 'ਚ ਫ੍ਰੀ ਕਰਨਗੇ। 647-961-0585, 647-961-0585 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਅਤੇ ਤੁਹਾਡੀ ਪੂਰੀ ਮਦਦ ਕਰਨਗੇ। ਜਸਟ ਗਿਵ ਦਮ ਅ ਕਾਲ। ਸੋ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ, ਤੁਸੀਂ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਕੋਈ ਵੀ ਗੀਤ ਸੰਗੀਤ ਸੁਣਨ ਦੇ ਮੂਡ 'ਚੋਂ, ਜਾਂ ਕੋਈ ਵੀ ਨੰਬਰ ਲੈਣੇ ਆ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਜੀ ਸਦਕੇ ਐਨੀ ਟਾਈਮ ਮੋਸਟ ਵੈਲਕਮ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਐਨੀ ਟਾਈਮ ਹੋ ਸਕਦੀ ਹੈ।

0: 701 ਹਾਂਜੀ
1: ਹਾਂਜੀ ਭਾਜੀ ਕੀ ਹਾਲ ਚਾਲ
0: ਠੀਕ ਹੈ ਵੀਰੇ ਕਿਵੇਂ ਹੋ
1: ਵਧੀਆ ਵਧੀਆ ਠੀਕ ਠਾਕ ਆ ਭਾਜੀ ਗਾਣਾ ਲਵਾਉਣਾ ਸੀਗਾ ਇੱਕ ਕਰਨ ਔਜਲੇ ਦਾ
0: ਕਰਨ ਔਜਲਾ ਦੱਸੋ ਜੀ
1: ਕਰਨ ਔਜਲਾ ਜਿਹੜਾ ਲੇਟੈਸਟ ਹੀ ਆਇਆ ਮੈਨੂੰ ਲੱਗਦਾ ਟੌਪ ਫੈਲਾ ਇਹ ਹਿਲਾ ਦਿਓ
0: ਜਿਹਦੀ ਝੁਕਦੀ ਨੀ ਹੈ ਤਾਂ ਹੁਣ ਦੱਸੋ ਗੱਭਰੂ ਕੌਣ ਕੱਲ ਵੀ ਮੈਂ ਸਵੇਰੇ ਤੜਕੇ ਦੇਖੋ 401 ਤੇ ਗਿਆ ਮਤਲਬ ਸੀਗੇ ਸਵੇਰ ਦੇ 9 ਵਜੇ ਵੀਕਐਂਡ ਤੇ ਵੀ ਬਿਜ਼ੀ
1: ਅੱਛਾ ਜੀ ਹਾਂਜੀ ਹਾਂਜੀ ਮੈਂ ਵੀ ਕੱਲ ਕੰਮ ਤੇ ਸੀਗਾ ਮੈਂ ਬਹੁਤ ਬਿਜ਼ੀ ਸੀਗਾ ਕੱਲ ਵੀ
0: ਚਲੋ

0: ਦਾ ਵੀ ਇੱਕ ਵਰਲਡ ਕੱਪ
1: ਆ ਜਾਵੇ ਚਾਹੀਦਾ, ਇਹਦਾ ਅਖੀਰਲਾ ਹੀ ਹੋਊਗਾ ਹਨਾ ਹੁਣ।
0: ਹਾਂਜੀ ਉਹਦਾ 6th ਵਰਲਡ ਕੱਪ ਆ, ਇਹਦਾ ਲਾਸਟ, ਮੈਸੀ ਦਾ ਵੀ ਲਾਸਟ ਆ ਤੇ ਇਹਦਾ ਦੋਨਾਂ ਦਾ ਲਾਸਟ।
1: ਚਲੋ ਚਾਹੀਦਾ ਯਾਰ, ਰੋਨਾਲਡੋ ਦੀ ਜਿੱਤ ਬਣਦੀ ਹੈ, ਬਟ ਲੱਗਦਾ ਨਹੀਂ ਕਿ ਪੋਰਚੁਗਲ ਉਨੀ ਸਟਰੋਂਗ ਟੀਮ ਹੈ।
0: ਨਹੀਂ ਭਾਈ ਸਟਰੋਂਗ ਆ, ਉਹ ਵੀ ਉਹ ਚੌਥੇ ਨੰਬਰ ਤੇ ਆ ਉਹ।
1: ਚਲੋ ਲੈਟਸ ਸੀ, ਦੇਖਦੇ
0: ਹਾਂ। ਜਿਵੇਂ ਹਾਂਜੀ, ਜਿਵੇਂ ਵਰਲਡ ਰੈਂਕਿੰਗ ਪਹਿਲੇ ਨੰਬਰ ਤੇ ਸਪੇਨ ਆ, ਦੂਜੇ ਤੇ ਫਰਾਂਸ ਆ, ਤੀਜੇ ਤੇ ਇੰਗਲੈਂਡ ਤੇ ਚੌਥੇ ਤੇ ਪੋਰਚੁਗਲ ਆ।
1: ਚਲੋ ਮੈਨੂੰ ਲੱਗਦਾ ਸਪੇਨ ਜਿੱਤੂ, ਮੈਨੂੰ ਨਹੀਂ ਲੱਗਦਾ ਜੀ ਕੀ ਆ ਉਹਦਾ ਨਾਂ, ਯਮਾਲ ਵੀ ਆ, ਯਮਾਲ ਨਹੀਂ ਹਾਰ ਦਿੰਦਾ। ਹਾਂ
0: ਇਟਲੀ
1: ਆਲੇ ਰਹਿ ਗਈ, ਬੜੀ ਹੈਰਾਨੀ ਦੀ ਗੱਲ ਹੈ।
0: ਨਹੀਂ
1: ਨਹੀਂ ਹੋਈ ਨੀ, ਹੋਈ ਨੀ, ਤੁਸੀਂ ਦੇਖੋ ਇਟਲੀ ਹੋਈ ਨੀ, ਉਧਰੋਂ ਆਪਣੇ ਕਿਹੜਾ ਮਤਲਬ ਗਾਨਾ ਵੀ ਕੁਆਲੀਫਾਈ ਕਰ ਗਏ, ਤੇ ਹੈ ਨੀ ਇੱਕ ਛੋਟਾ ਜਿਹਾ ਆਈਲੈਂਡ ਹੈ ਕਿਊਰਸ ਆ, ਉਹ ਵੀ ਕੁਆਲੀਫਾਈ ਕਰ ਗਏ ਦੇਖ ਲਓ। ਤੁਸੀਂ ਯਾਰ ਇਹ ਦੇਖੋ ਜਿਹੜਾ ਕਿਊਰਸ ਆ ਨਾ, ਉਹਦੀ ਪਾਪੂਲੇਸ਼ਨ ਸਿਰਫ 160,000 ਹੈ, ਤੇ ਉਹ ਵੀ ਕੁਆਲੀਫਾਈ ਕਰ ਗਈ, ਇਟਲੀ ਵਾਲੇ ਕਰੇ ਨੀ, ਉਹਨਾਂ ਨੇ ਕੀਤੀ ਨੀ ਕੁਆਲੀਫਾਈ। ਪਰ ਹੈਰਾਨੀ ਦੀ ਗੱਲ ਹੈ ਯਾਰ ਵੀ ਦੁਨੀਆ ਦੀ ਸਭ ਤੋਂ ਦੇਖੋ ਹੁਣ 1.48 billion ਦੀ ਪਾਪੂਲੇਸ਼ਨ ਚੋਂ ਇੱਕ ਯਾਰ 25 ਕਿੰਨੀ ਰੋਸਟਰ ਦੀ ਟੀਮ ਨੀ ਬਣ ਪਾਈ।
0: ਭਾਜੀ ਇੰਡੀਆ ਦੀ, ਇੰਡੀਆ ਨੇ ਹਨਾ ਇੱਕ ਲੀਗ ਸ਼ੁਰੂ ਕਰੀ ਸੀ ISL, I think you know that. ਤੇ ਉਹ ਇਸ ਸਾਲ ਦੁਬਾਰਾ ਸ਼ੁਰੂ ਹੋਈ ਆ, 3-4 ਸਾਲ ਤੋਂ ਬੰਦ ਸੀ ਕਿਉਂਕਿ ਕੋਈ ਬੰਦਾ ਉਹਦੇ ਚ ਇਨਵੈਸਟ ਕਰਨ ਲਈ ਤਿਆਰ ਹੀ ਨਹੀਂ ਹੈਗਾ। ਸਾਰੇ ਕ੍ਰਿਕਟ ਦੇ ਵਾਸਤੇ ਕ੍ਰਿਕਟ ਨੂੰ ਗੋਡ ਮੰਨਦੇ ਨੇ,
1: ਨਾਲੇ ਏਡੀ ਵੱਡੀ ਹੁਣ IPL ਦੁਨੀਆ ਭਰ ਦੀ ਸਭ ਤੋਂ ਹੁਣ ਪ੍ਰੋਫਿਟੇਬਲ ਲੀਗ ਬਣੀ ਪਈ ਹੈ ਜੀ, ਕਰਨ ਨੂੰ ਤਾਂ ਸੌਕਰ ਲਈ ਵੀ ਫੁੱਟਬਾਲ ਲਈ ਕਰ ਸਕਦੇ। ਪਰ ਚਲੋ ਥੈਂਕ ਯੂ ਬ੍ਰਦਰ, ਆਲਵੇਜ਼ ਨਾਈਸ ਟਾਕਿੰਗ ਟੂ ਯੂ, ਤੇ ਮੈਂ ਲਾਉਣਾ ਥੋੜਾ ਗਾਣਾ ਜ਼ਰੂਰ।
0: ਓਕੇ ਬ੍ਰੋ,
1: ਥੈਂਕ ਯੂ ਸੋ ਮੱਚ। ਇਹ ਵੀਰ ਸਾਡੇ ਯਾਰ, ਇਹਨਾਂ ਕੋਲ ਬੜੀ ਸੌਕਰ ਦੀ ਨੌਲੇਜ ਹੈ, ਅਸੀਂ ਸਵੇਰੇ ਵੀ ਗੱਲ ਕਰ ਰਹੇ ਸੀ। ਸੋ ਵਰਲਡ ਕੱਪ ਦੀਆਂ ਤਿਆਰੀਆਂ, ਤੇ ਇਸ ਵੀਕ ਵਰਲਡ ਕੱਪ ਸ਼ੁਰੂ ਹੋ ਰਿਹਾ, ਸੁਗੀਤ ਸਿੰਘ ਜੀ ਲਾਉਂਦੇ ਹਾਂ, ਤੇ ਨੰਬਰ ਹੈ 905-673-3337। ਇੱਕ ਯਾਰ ਬਹੁਤ ਜ਼ਰੂਰੀ ਮੈਸੇਜ ਹੈ, ਜੇ ਅੱਖਾਂ ਦੀ ਸਰਜਰੀ ਕਰਾਉਣੀ ਹੈ, ਦੇਖੋ ਵਿਥ ਏਜ ਕੈਟਰੈਕਟ ਆਈ ਸਰਜਰੀ ਕਰਾਉਣੀ ਪੈਂਦੀ ਹੈ ਕਈਆਂ ਨੂੰ, ਇਹ ਸਭ ਤੋਂ ਦੁਨੀਆ ਦੀ ਸੇਫੈਸਟ ਸਰਜਰੀ ਵਿੱਚੋਂ ਮੰਨੀ ਜਾਂਦੀ ਇੱਕ ਹੈ, ਤੇ ਤੁਹਾਡੀ ਜਿਹੜੀ ਨਿਗਾਹ ਨਾ ਪਰਫੈਕਟ ਹੋ ਜੂਗੀ ਇਸ ਤੋਂ ਬਾਅਦ। ਸੋ ਕੈਟਰੈਕਟ ਕਈ ਵਾਰ ਇਸ਼ੂ ਹੋ ਜਾਂਦਾ ਵਿਥ ਏਜ, ਸੋ ਕੋਈ ਵੀ ਸਾਡੇ 60-65-70+ ਲਿਸਨਰਸ ਨੇ, ਤੁਹਾਡੇ ਪੇਰੈਂਟਸ ਨੇ, ਤੁਹਾਡੇ ਗ੍ਰੈਂਡ ਪੇਰੈਂਟਸ ਨੇ, ਉਹਨਾਂ ਲਈ ਬਹੁਤ ਫਾਇਦੇਮੰਦ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵੈਰੀ ਗੁੱਡ, ਤੇ ਗੀਤ ਲਾਉਣੇ ਆ ਜ਼ਰੂਰ, ਉਸ ਤੋਂ ਪਹਿਲਾਂ ਚੱਲਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ। ਇਸ ਵੀਕ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਔਨ ਲੋਕੇਸ਼ਨ ਫਰਾਈਡੇ ਨੂੰ ਅਸੀਂ ਕਰਨ ਜਾ ਰਹੇ ਹਾਂ, ਤੇ ਸੁੱਖ ਭਾਜੀ ਦੱਸਣਗੇ ਕੀ ਸਪੈਸ਼ਲ ਨੇ। ਫਿਰ ਭਾਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਜਿਹੜੀ ਵੱਡੀ ਸੇਲ ਦਾ ਅੱਜ ਤੋਂ ਐਲਾਨ ਕਰਨ ਜਾ ਰਹੇ ਹਾਂ। ਵੀਕਐਂਡ ਦੇ ਉੱਪਰ ਜਿਹੜੀ ਵੇਅਰ ਹਾਊਸ ਸੇਲ ਲੱਗਣ ਜਾ ਰਹੀ ਆ। ਬਹੁਤ ਸਾਰੇ ਕੰਟੇਨਰ ਜਿਹੜੇ ਨਵੀ ਬਾਈ ਜੀ ਸਾਡੇ ਕੋਲ ਪਹੁੰਚ ਰਹੇ ਨੇ, ਅਰਾਈਵ ਹੋ ਰਹੇ ਨੇ, ਜਿਹ ਚ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਨਿਊ ਅਰਾਈਵਲ ਹੋਣਗੇ। ਤੇ ਇੱਕ ਨਵੀ ਬਾਈ ਜੀ ਨਵੀਂ ਚੀਜ਼ ਕਰਨ ਜਾ ਰਹੇ ਹਾਂ ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਪਰਿਵਾਰ।

0: ਨੇ ਸੁਣਨਾ, ਬਹੁਤ ਵਾਰੀ ਆਪਾਂ ਸ਼ੂ ਲੈਂਦੇ ਹਾਂ, ਕੱਪੜੇ ਲੈਂਦੇ ਹਾਂ, ਬਾਏ ਵਨ ਗੈਟ ਵਨ ਫ੍ਰੀ ਹੁੰਦਾ, ਪਰ ਫਰਾਈਡੇ ਵਾਲੇ ਦਿਨ ਜਦੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਕੋਈ ਵੀ ਬੈਡਰੂਮ ਸੈੱਟ ਬਾਏ ਕਰੋ, ਬਾਏ ਵਨ ਗੈਟ ਵਨ ਫ੍ਰੀ, ਬੈਡਰੂਮ ਸੈੱਟ ਇੱਕ ਰੂਮ ਲਈ ਬਾਏ ਕਰਨਾ, ਦੂਜੇ ਰੂਮ ਲਈ ਬੈਡਰੂਮ ਸੈੱਟ ਫ੍ਰੀ, ਇੱਕ ਤੁਸੀਂ ਇੱਕ ਸਾਈਡ ਦਾ ਸੋਫਾ ਸੈੱਟ ਬਾਏ ਕਰਨਾ, ਫੈਮਿਲੀ ਰੂਮ ਦਾ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ, ਤੁਸੀਂ ਡਾਇਨਿੰਗ ਟੇਬਲ ਇੱਕ ਸਾਈਡ ਦਾ ਬਾਏ ਕਰਨਾ, ਦੂਜੀ ਸਾਈਡ ਦਾ ਡਾਇਨਿੰਗ ਟੇਬਲ ਫ੍ਰੀ, ਕੋਈ ਵੀ ਮੈਟਰਸ ਬਾਏ ਕਰਨਾ, ਕੁਈਨ ਸਾਈਜ਼ ਦਾ ਦੂਸਰਾ ਮੈਟਰਸ ਫ੍ਰੀ, ਕੋਈ ਵੀ ਕਾਫੀ ਟੇਬਲ ਬਾਏ ਕਰੋ, ਦੂਸਰਾ ਕਾਫੀ ਟੇਬਲ ਫ੍ਰੀ, ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ, ਵੇਅਰ ਹਾਊਸ ਸੇਲ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ,
1: ਵੈਰੀ ਗੁੱਡ, ਕੀ ਬਾਤ ਹੈ, ਬਾਏ ਵਨ ਗੈਟ ਵਨ ਫ੍ਰੀ, ਪਹਿਲੀ ਵਾਰ ਫਰਨੀਚਰ ਦੇ ਹੈ, ਬੈੱਡ ਸੈੱਟ ਲਓ ਦੂਜਾ ਬੈੱਡ ਸੈੱਟ ਫ੍ਰੀ, ਸੋਫਾ ਸੈੱਟ ਲਓ ਦੂਜਾ ਸੋਫਾ ਸੈੱਟ ਫ੍ਰੀ, ਕਿਆ ਬਾਤਾਂ ਨੇ, ਛਾ ਗਏ ਬਈ, ਥੈਂਕ ਯੂ ਸਰ। ਸੋ ਸੁਣਦੇ ਹਾਂ, ਮੈਂ ਪਹਿਲਾਂ ਜਿਹੜਾ ਮੈਂ ਗਾਣਾ ਲਾਇਆ ਸੀਗਾ, ਫਿਰ ਬਾਅਦ ਦੇ ਵਿੱਚ ਟੌਪ ਫਿਲਮ ਵੀ ਸੁਣਾਂਗੇ, ਜੁੜੇ ਰਹੋ।

0: ਮਾਨ ਸਾਹਿਬ ਯਾਰ, ਇਹ ਤਾਂ ਫਿਰ ਸਾਡੇ ਘਰ ਦੇ ਮੈਂਬਰ ਨੇ ਕਹਿੰਦੇ ਕਿ ਨਵੀਂ ਮੈਂ ਵੀ ਥੋੜ੍ਹੀ ਜਿਹੀ ਹਾਜ਼ਰੀ ਲਾ ਦੇਵਾਂ, ਸੋ ਪੂਰਾ ਲਾਵਾਂਗੇ ਮਾਨ ਸਾਹਿਬ ਦਾ ਅੱਜ ਤੁਹਾਨੂੰ ਸੁਣਾਵਾਂਗੇ। ਕਿਹੜਾ ਸੁਣਾਈਏ ਜੀ, ਤੁਹਾਡੀ ਕੋਈ ਹੈਗੀ ਹੈ ਫਰਮਾਇਸ਼ ਸ਼ਹਿਰ ਭਜਨ ਮਾਨ ਜੀ ਦੀ, ਦੱਸਿਓ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 905-673-3337, 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਦੋ ਤਿੰਨ ਚੀਜ਼ਾਂ ਦੱਸਣੀਆਂ ਜ਼ਰੂਰੀ। ਇੱਕ ਤਾਂ ਯਾਰ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, ਗੁਰਲਾਲ ਭਾਈ ਹੁਣੇ ਹੀਰੇ ਬੰਦੇ ਨੇ, ਜੇ ਤੁਸੀਂ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਤਾਂ ਪੈਸ਼ਨ ਰੂਫਿੰਗ 647-919-9413 ਨਵੀਂ ਰੂਫ ਹੋਗੀ, ਰੂਫ ਦੀ ਰਿਪੇਅਰ ਹੋਗੀ, ਕੋਈ ਮੈਟਲ ਰੂਫਿੰਗ ਦੀ ਗੱਲਬਾਤ ਹੈ, ਕੋਈ ਫੇਸ਼ਾ ਗਟਰਸ ਫੇਸ਼ਾ ਦੀ ਗੱਲਬਾਤ ਹੈ, ਕਿਸੇ ਨੇ ਵੀ ਨਵੀਂ ਰੂਫ ਰੂਫ ਰਿਪੇਅਰ 647-919-9413 6479199413 ਦੇ ਉੱਤੇ ਤੁਸੀਂ ਯਾਦ ਰੱਖੋ ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਦਾ ਨੰਬਰ ਇਹ ਤੁਹਾਡੇ ਲਈ ਹਾਜ਼ਰ ਨੇ, ਅਤੇ ਮੇਕ ਸ਼ੋਰ ਕਰ ਲਈਏ ਸਾਰੇ ਤੋਂ ਬੱਲੇ। ਯਾਰ ਇੱਕ ਤਾਂ ਹੁਣ ਤੁਹਾਨੂੰ ਮੈਸੇਜ ਖਾਸ ਦਿੰਦੇ ਹਾਂ 8178 ਹੈਲੋ
1: ਪੁਰਾਣੇ
0: ਜਿਹੜੇ ਗਾਣੇ ਆ ਨਾ ਇਹਨਾਂ ਦੀ ਰੀਸ ਨੀ ਕੋਈ।
1: ਫਿਰ
0: ਉਦੋਂ ਪੂਰਾ ਪਰਿਵਾਰ ਫਿਰ ਬਹਿ ਜਾਂਦੇ ਸੀ ਇਕੱਠਾ ਹੋ ਕੇ।
1: ਹਾਂਜੀ ਹਾਂਜੀ ਸਹੀ ਗੱਲ ਹੈ,
0: ਲਾ ਦਿੰਦੇ ਵੀਰੇ ਨੋ ਪ੍ਰੋਬਲਮ ਕੰਮ ਤੇ ਹੋ।
1: ਹਾਂਜੀ ਹਾਂਜੀ ਕੰਮ ਤੇ ਸੀਗੇ।
0: ਵੈਰੀ ਗੁੱਡ, ਕਿਹੜੀ ਜਗ੍ਹਾ?
1: ਮੈਂ ਵੀਰੇ ਇਹ ਤੁਹਾਨੂੰ ਦੱਸਦਾ, ਮੈਂ ਮੂਵ ਹੋ ਗਿਆ ਸੀਗਾ ਵਿਨੀਪੈਗ, ਮੈਂ ਵਿਨੀਪੈਗ ਬੈਠਾ ਤੁਹਾਡਾ ਸੁਣੀ ਇਹਨਾਂ ਨਾਲ।
0: ਵਾਹ ਵਾਹ ਵਾਹ, ਕੀ ਬਾਤ ਹੈ, ਵਧੀਆ। ਦੇਖੋ ਐਪ ਤੇ ਤਾਂ ਪਤਾ ਹੀ ਨਾ ਦਾ, ਐ ਲੱਗਦਾ ਜਿਵੇਂ ਨਾਲ ਹੀ ਬੈਠੇ ਹੋ।
1: ਹਾਂਜੀ ਹਾਂਜੀ ਸਹੀ।
0: ਕਿਵੇਂ ਹੈ ਯਾਰ ਵਿਨੀਪੈਗ ਨੂੰ ਤੁਸੀਂ ਕਿਵੇਂ ਇੰਜੋਏ ਕਰਦੇ ਹੋ?
1: ਵਿਨੀਪੈਗ ਹਾਂਜੀ ਵਧੀਆ ਭਾਜੀ, ਪਰ ਸਟਿਲ ਮਿਸ ਕਰੀਦਾ ਉਧਰ ਬ੍ਰੈਂਪਟਨ ਮਿਸਿਸਾਗਾ ਆਪਣਾ ਏਰੀਆ ਜੀ।
0: ਹਾਂ ਨਹੀਂ, ਕੀ ਤੁਸੀਂ ਕੀ ਮਿਸ ਕਰਦੇ ਹੋ ਜ਼ਿਆਦਾਤਰ?
1: ਉਹੀ ਭਾਜੀ ਏਰੀਆ ਹੋ ਗਿਆ ਆਪਣਾ, ਗੁਰੂ ਘਰ ਹੋ ਗਏ ਸਾਰੇ ਆਪਣੇ, ਹਨਾ ਜੀ ਆਪਣੇ ਪੰਜਾਬੀ ਲੋਕ ਜ਼ਿਆਦਾ ਉੱਥੇ, ਹਨਾ ਜੀ। ਤੇ ਉਹ ਚੀਜ਼ਾਂ ਮਿਸ ਕਰੀਦੀ ਆ, ਤੁਹਾਡਾ ਸ਼ੋਅ ਮਿਸ ਕਰੀਦਾ, ਜੋ ਇੱਥੇ ਬੈਠ ਕੇ ਵੀ ਦੇਖੋ ਤੁਹਾਡਾ ਸ਼ੋਅ ਸੋਹਣਾ,
0: ਕਿਉਂਕਿ ਇੱਥੇ
1: ਸ਼ੋਅ ਜਿਹੜਾ ਹੈਗਾ ਆਪਣੇ ਲੋਕਲ ਚੱਲਦੇ ਘੱਟ ਚੱਲਦੇ ਜੀ
0: ਪੰਜਾਬੀ ਸ਼ੋਅ,
1: ਤੇ ਹਾਂਜੀ ਹਾਂਜੀ ਤਾਂ ਵੀ ਇੱਥੇ ਬੈਠ ਕੇ ਤੁਹਾਡਾ ਸ਼ੋਅ ਮੈਂ ਮਿਸ ਨਹੀਂ ਕਰਦਾ ਗਾ।
0: ਚਲੋ ਵੈਰੀ ਗੁੱਡ, ਥੈਂਕ ਯੂ ਵੀਰੇ। ਸੋ ਜ਼ਰੂਰ ਤੁਸੀਂ ਵਿਨੀਪੈਗ ਤੋਂ ਕਾਲ ਕੀਤੀ, ਤੁਹਾਡਾ ਥੈਂਕ ਯੂ, ਤੇ ਤੁਹਾਡੇ ਗਾਣਾ ਵੀ ਜ਼ਰੂਰ ਲਾਵਾਂਗੇ।
1: ਠੀਕ ਹੈ,
0: ਥੈਂਕ ਯੂ, ਬਹੁਤ ਬਹੁਤ ਪਿਆਰ। ਸੋ ਵਾਹ ਯਾਰ, ਇਹਨੂੰ ਕਹਿੰਦੇ ਆ ਪਿਆਰ। ਬਾਈ ਜੀ ਕਹਿੰਦੇ ਕਿ ਨਵੀਂ ਭਾਵੇਂ ਵਿਨੀਪੈਗ ਆ ਗਏ, ਤੁਹਾਡਾ ਪ੍ਰੋਗਰਾਮ ਇੱਥੋਂ ਵੀ ਸੁਣਦੇ ਆ। ਇੱਕ ਸਾਡੇ ਲਿਸਨਰ ਨੇ ਯਾਰ, ਉਹ ਵੀ ਐਡਮਿੰਟਨ ਮੂਵ ਹੋ ਗਏ ਸੀਗੇ, ਉਹਨਾਂ ਦਾ ਵੀ ਮੈਨੂੰ ਫੋਨ ਆਉਂਦਾ, ਉਹਨਾਂ ਨੂੰ ਕਾਫੀ ਦੇਰ ਹੋ ਗਿਆ ਆਇਆ ਨਹੀਂ। ਐਡਮਿੰਟਨ ਵਾਲੇ ਜੇ ਤੁਸੀਂ ਸੁਣ ਰਹੇ ਹੋ ਤਾਂ ਤੁਸੀਂ ਵੀ ਹਾਜ਼ਰੀ ਜ਼ਰੂਰ ਆਪਣੀ ਭਰੋ। ਐਂਡ ਦੇਖੋ ਇਹੀ ਪਿਆਰ ਹੁੰਦਾ, ਸੋ ਸਾਡੇ ਲਈ ਵੀ ਇੱਕ ਮੈਂ ਕਹਿੰਦਾ ਨਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਭਾਵੇਂ ਤੁਸੀਂ ਉੱਥੇ ਚਲੇ ਗਏ, ਉੱਥੇ ਵੀ ਪ੍ਰੋਗਰਾਮਸ ਨੇ ਚਲੋ ਮੈਨੂੰ ਪਤਾ, ਬਟ ਤੁਸੀਂ ਇੱਕ ਅਟੈਚਮੈਂਟ ਹੁੰਦੀ ਹੈ। ਹੁਣ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ, ਤੁਸੀਂ ਸਾਨੂੰ ਸੁਣ ਰਹੇ ਹੋ ਪਿਛਲੇ ਕੁਝ ਇੱਕ, ਕਈ ਸੁਣ ਰਹੇ ਆ 10 ਸਾਲਾਂ ਤੋਂ, ਕਈ ਸੁਣ ਰਹੇ ਆ 20 ਤੋਂ, ਕਈ ਤਾਂ 35 ਸਾਲਾਂ ਤੋਂ ਵੀ ਸਾਡੇ ਪ੍ਰੋਗਰਾਮ ਸੁਣ ਰਹੇ ਨੇ। ਸੋ ਉਹ ਇੱਕ ਨਾ ਫੈਮਿਲੀ ਟਾਈਪ ਜੀ ਗੱਲਬਾਤ ਬਣ ਜਾਂਦੀ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਹੁਣ ਕਿਸੇ ਨੂੰ, ਚਲੋ ਆਪਾਂ ਸਾਰੇ ਆਪਣਾ ਵਧੀਆ ਆਪਣਾ ਆਪਣੀ ਮਿਹਨਤ ਆਪਣਾ ਕੰਮ ਕਰ ਰਹੇ ਦੱਬ ਕੇ, ਬਟ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਨਾ ਪ੍ਰੋਗਰਾਮ ਦੀ ਮੇਨ ਗੱਲ ਇਹ ਹੈ ਕਿ ਸਾਡਾ ਫੈਮਿਲੀ ਪ੍ਰੋਗਰਾਮ ਹੈ, ਐਜ਼ ਇਨ ਮੇਰੇ ਡੈਡ ਨੇ ਸ਼ੁਰੂਆਤ ਕੀਤੀ, ਹੁਣ ਮੈਂ ਪ੍ਰੋਗਰਾਮ ਕਰ ਰਿਹਾ। ਸੋ ਜਿੰਨੇ ਸਾਡੇ ਲਿਸਨਰਸ ਜੁੜੇ ਆ, ਉਹ ਆਏ ਨਹੀਂ ਜੁੜੇ ਵੀ ਅਸੀਂ ਕਿਸੇ ਚੈਨਲ ਨਾਲ, ਕਿਸੇ ਪ੍ਰੋਗਰਾਮ ਨਾਲ ਜੁੜੇ ਹਾਂ, ਇਹ ਹੈ ਕਿ ਅਸੀਂ ਇੱਕ ਪਰਿਵਾਰ ਨਾਲ ਜੁੜੇ ਹਾਂ। ਸੋ ਹਮੇਸ਼ਾ ਇਹ ਸਾਡੇ ਲਈ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਸਾਨੂੰ ਵੀ ਇੱਕ ਆਪਣੇ ਪਰਿਵਾਰ ਦੇ ਮੈਂਬਰ ਸਮਝ ਕੇ ਸੁਣਦੇ ਹੋ ਅਤੇ ਸਾਡੇ ਨਾਲ ਜੁੜੇ ਹੋ। ਐਂਡ ਅਸੀਂ ਵੀ ਹੁਣ ਦੇਖੋ ਜੇ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਕਿਹੜਾ ਕਿਸੇ ਲਈ ਕਰ ਰਹੇ, ਆਪਣੇ ਲਈ ਕਰ ਰਹੇ ਹਾਂ, ਸਾਡੀ ਵੀ ਇਹ ਰੋਜ਼ੀ ਰੋਟੀ ਹੈ, ਸਾਡਾ ਇਹ ਸਾਡੀ ਜਿੰਦ ਜਾਨ ਹੈ, ਸਾਡਾ ਪ੍ਰੋਗਰਾਮ ਸਿੱਧੀ ਜੀ ਗੱਲ। ਹੁਣ ਜੇ ਕੋਈ ਹੋਸਟ ਬੈਠਾ ਹੋਵੇ ਉਹ ਵੱਖਰੀ ਗੱਲ ਹੈ, ਕਿਉਂਕਿ ਉਹ ਚਲੋ ਯੂ ਨੋ ਉਹ ਇੱਕ ਜੋਬ ਹੋ ਜਾਂਦੀ ਹੈ ਸਾਡੀ, ਸਿਰਫ ਇਹ ਜੋਬ ਨਹੀਂ ਸਾਡੀ, ਇਹ ਇੱਕ ਕਿਸਮ ਦੀ ਲਾਈਫ ਹੀ ਹੈ। ਸੋ ਥੈਂਕ ਯੂ ਸੋ ਮਚ, ਬਹੁਤ ਸਾਰਾ ਪਿਆਰ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਦੇਵਾਂ, ਕਿਉਂਕਿ ਮੱਲੀ ਟੈਂਟ ਲੀਡਿੰਗ ਨਾਮ ਹੈ ਟੈਂਟ ਦੀ ਦੁਨੀਆ 'ਚ। ਮੱਲੀ ਟੈਂਟ ਨੂੰ ਕਾਲ ਕਰੋ ਜ਼ਰੂਰ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦਾ ਕੋਈ ਵੀ ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਸਰਵਿਸਿਜ਼। ਕਿਸੇ ਨੇ ਵੀ ਅਗਰ ਟੇਬਲ ਚੇਅਰਾਂ ਲੈਣੀ ਹੈ ਤਾਂ ਵੀ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਵੀ ਨੇ। ਮੱਲੀ ਟੈਂਟ ਦੇ ਕੋਲ ਇੱਕ ਇਹ ਵੀ ਗੱਲ ਹੈ ਕਿ ਲਗਜ਼ਰੀ ਹੁਣ ਵਾਸ਼ਰੂਮ ਵੀ ਨੇ, ਹੁੰਦਾ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ, ਹੁਣ ਉਹ ਰਖਾਓ ਪਤਾ ਤਾਂ ਲੱਗੇ ਕਿ ਯਾਰ ਬੰਦੇ ਟੌਰ ਨਾਲ ਵਿਆਹ ਵੂ ਕਰ ਰਹੇ ਆ। ਸੋ ਨੰਬਰ ਹੈ, ਤੁਸੀਂ ਨੋਟ ਕਰੋ ਜ਼ਰੂਰ, 6479992569 ਮੱਲੀ ਟੈਂਟ, 6479992569 ਮੱਲੀ ਟੈਂਟ ਸਰਵਿਸਿਸ। ਜੀ 6544, ਹੈਲੋ ਤੁਸੀਂ ਜੇ ਕੋਈ ਤੁਹਾਨੂੰ ਕਵੇ ਕਿ ਯਾਰ ਤੁਹਾਡੇ ਕੋਲ ਮੌਕਾ, ਕਿੱਥੇ ਲਿਵ ਕਰੋਗੇ?
2: ਬ੍ਰੈਂਪਟਨ ਜੀ।
0: ਕਿਉਂ
2: ਭਾਜੀ? ਚਲੋ ਵੈਦਰ ਤਾਂ ਗਰਮੀਆਂ ਤਾਂ ਆਲਮੋਸਟ ਸੇਮ ਹੀ ਹੈ, ਵਿੰਟਰ ਦੇ ਵਿੱਚ ਮੀਂਹ ਵਾਲੇ ਪੈਂਦੇ ਇੱਥੇ ਵੀ।
0: ਅੱਛਾ, ਮੀਂਹ ਪੈਂਦੇ ਆ, ਸਹੀ ਗੱਲ
2: ਹੈ। ਯੂਅਰ ਆਪਸ਼ਨ, ਯੂ ਵਾਂਟ ਟੂ ਚੂਜ਼ ਰੇਨ ਔਰ ਵਿੰਟਰ, ਇਟਸ ਅਪ ਟੂ ਯੂ।
0: ਚਲੋ ਯਾਰ, ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਸਰੀ ਬੈਠੇ ਯਾਦ ਕੀਤਾ, ਬਹੁਤ ਪਿਆਰ। ਸੋ ਐਡਮਿੰਟਨ ਛੱਡੋ, ਬਾਈ ਜੀ ਕਹਿੰਦੇ ਅਸੀਂ ਤਾਂ ਸਰੀ ਬੈਠੇ ਵੀ ਤੁਹਾਨੂੰ ਸੁਣ ਰਹੇ ਹਾਂ। ਸੋ ਵੈਰੀ ਗੁੱਡ ਯਾਰ, ਥੈਂਕ ਯੂ ਸੋ ਮਚ, ਦਿਨ ਬਣਾਤਾ ਮੇਰਾ ਤੁਸੀਂ ਸਾਰੇ ਨੇ। ਸੋ ਟੌਪ ਫੈਲਾ ਸੁਣੀਏ, ਆਪਾਂ ਸਾਰੇ ਟੌਪ ਫੈਲਾ ਹੀ ਹਾਂ। ਵੀਰ ਹੋਣੇ ਨੇ ਰਿਕੁਐਸਟ ਵਧੀਆ ਕੀਤੀ, ਟੌਪ ਫੈਲਾ ਦਾ ਮਤਲਬ ਕਿ ਬੰਦਾ ਜਿਹੜਾ ਸਿਰਾ ਹੀ ਹੋਵੇ ਤੇ ਕਰਾਵੇ ਸਿਰਾ। ਬਾਕੀ ਯਾਰ ਚਾਹੀਦਾ ਯਾਰ, ਤੁਸੀਂ ਆਪਣੀ ਖੁਦ ਵੀ ਤਾਰੀਫ ਥੋੜੀ ਬਹੁਤੀ ਕਰ ਲਿਆ ਕਰੋ, ਕਿਉਂਕਿ ਥੋੜੀ ਤਾਰੀਫ ਹੋਰ ਕਿਸੇ ਨੇ ਨਹੀਂ ਕਰਨੀ, ਸਿੱਧੀ ਜੀ ਗੱਲ ਹੈ, ਬੰਦੇ ਨੂੰ ਕਈ ਵਾਰ ਆਪਣੇ ਆਪ ਹੀ ਕਰਨੀ ਪੈਂਦੀ ਹੈ। 6445, ਹੈਲੋ ਹੈਲੋ ਜੀ 6445, ਓਕੇ 6445 ਤੁਹਾਡੀ ਵੀ ਕਾਲ ਕੱਟੀ ਗਈ, ਦੋ ਚਾਰ ਸਾਡੇ ਹੋਰ ਸੱਜਣ ਨੇ ਉਹਨਾਂ ਨੇ ਵੀ ਕਾਲ ਕੀਤੀ, ਉਹ ਵੀ ਕੱਟੀ ਗਈ, ਨੋ ਪ੍ਰੋਬਲਮ। ਸੋ ਦੁਬਾਰਾ ਤੋਂ ਕਰ ਲਿਓ ਐਂਡ ਜ਼ਰੂਰ ਗੱਲਬਾਤ ਤੁਹਾਡੇ ਨਾਲ ਕਰਾਂਗੇ। 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337। ਐਂਡ ਇੱਕ ਮੈਂ ਜਾਣਕਾਰੀ ਦੇ ਦੇਵਾਂ ਤੁਹਾਨੂੰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਵੀਰ ਉਹਨਾਂ ਨੂੰ ਫੋਨ ਕਰ ਲਓ, ਜਾਂ ਪਹੁੰਚੋ, ਨਵੀਂ ਲੋਕੇਸ਼ਨ ਮਿਲਟਨ ਦੇ ਵਿੱਚ ਇਹਨਾਂ ਨੇ ਖੋਲ੍ਹੀ ਹੈ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸਨੋ ਪਾਰਕਵੇ ਦਾ ਕੋਰਨਰ। ਨੰਬਰ ਯਾਦ ਰੱਖੋ ਤੁਸੀਂ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਅਤੇ ਤੁਸੀਂ ਇਹਨਾਂ ਕੋਲ ਸਾਡਾ ਨਾਂ ਲੈ ਦਿਓ, ਬਹੁਤ ਹੀ ਖਾਸ ਇੱਕ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ। ਸੋ ਫੋਨ ਨੰਬਰ ਹੈ, ਕਿੱਥੇ ਨਵੀਂ ਐਡਰੈਸ ਦੱਸ ਦਈਏ ਫਿਰ, 401 ਤੋਂ ਉਤਰਨ ਸਾਰ ਜੇਮਸਨੋ ਐਂਡ ਸਟੀਲਸ ਦੇ ਕੋਰਨਰ ਤੇ, 6472346293, 6472346293, 2861। ਹੈਲੋ ਜੀ,
3: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
3: ਹੋਰ ਵੀਰੇ ਕੀ ਹਾਲ ਹੈ ਜੀ?
0: ਬਹੁਤ ਵਧੀਆ, ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
3: ਬਸ ਵਧੀਆ ਵੀਰੇ, ਕੰਮ ਤੋਂ ਘਰ ਜਾ ਰਹੇ ਹਾਂ।
0: ਕੰਮ ਤੋਂ ਘਰ, ਬੈਸਟ ਟਾਈਮ, ਠੀਕ ਹੈ। ਤੁਸੀਂ ਸੁਣਾਓ ਹੁਕਮ ਕੋਈ।
3: ਹਾਂਜੀ ਹਾਂਜੀ, ਇੱਕ ਸੌਂਗ ਸੀਗਾ ਵੀਰੇ, ਹੈਗਾ ਤਾਂ ਕਾਫੀ ਪੁਰਾਣਾ ਹੀ ਆ, ਤੇ ਉਹ ਲਵਾਉਣਾ ਸੀਗਾ।
0: ਕਿਹੜਾ?
3: ਆਪਣਾ ਹੈਗਾ ਆ ਮੰਡੇਰ ਬ੍ਰਦਰਸ ਦਾ ਆ, ਇਹ ਪਰਦੇਸੀ ਵੀਰਾ।
0: ਉਹ ਬੱਲੇ, ਮੰਡੇਰ ਬ੍ਰਦਰ ਤਾਂ ਯਾਰ ਆਪਣੇ ਪ੍ਰੋਗਰਾਮ ਨੂੰ ਸੁਣਦੇ ਆ। ਹਾਂ, ਮੈਨੂੰ
3: ਨਿੱਕੇ ਨਿੱਕੇ ਹੁੰਦੇ ਸੀਗੇ ਇਹਨਾਂ ਨੂੰ ਉਦੋਂ ਸੁਣਦੇ ਸੀਗੇ।
0: ਕੀ ਬਾਤ ਹੈ, ਨਹੀਂ ਮੈਨੂੰ ਨਾ ਮੰਡੇਰ ਬ੍ਰਦਰਸ ਦਾ ਕਿਹੜਾ ਫੋਨ ਵੀ ਆਇਆ ਸੀ ਕਿ ਨਵੀਂ ਤੁਹਾਡਾ ਪ੍ਰੋਗਰਾਮ ਸੁਣੀਦਾ।
3: ਠੀਕ ਹੈ ਠੀਕ ਹੈ ਠੀਕ ਹੈ,
0: ਦੇ ਦਿਓ ਉਹਨਾਂ ਨੂੰ ਕੋਈ ਮੈਸੇਜ ਦੇਣਾ, ਉਹਨਾਂ ਦੀ ਕਰ ਦੋ ਤਾਰੀਫ ਥੋੜੀ ਜੀ।
3: ਹਾਂਜੀ ਹਾਂਜੀ ਭਾਈ ਤੁਹਾਡੇ ਅੱਜ ਵੀ ਗਾਣੇ ਸੁਣਦੇ ਆ, ਨਿੱਕੇ ਹੁੰਦੇ ਤੋਂ ਸੁਣਦੇ ਆ ਰਹੇ ਆ। ਏਦਾਂ ਸੀਗਾ ਕਿ ਮੰਮੀ ਤੇ ਨਾ ਮਾਮਾ ਜੀ ਗਏ ਸੀਗੇ ਇੰਗਲੈਂਡ, ਤੇ ਉਦੋਂ ਮੰਮੀ ਬਹੁਤ ਸੁਣਦੇ ਹੁੰਦੇ ਸੀਗੇ ਇਹ ਗਾਣਾ।
0: ਅੱਛਾ, ਪਰਦੇਸੀ ਵੀਰਾ ਹੈ। ਦੇਖੋ ਯਾਰ, ਜਿੱਥੇ ਹੁਣ ਬਹੁਤ ਸਾਰੇ ਨਾ ਗਾਣੇ ਨੇ, ਬੜੇ ਆਰਟਿਸਟ ਨੇ, ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਬੜੇ ਕਈ ਚੱਲੇ ਗੀਤ ਨੇ, ਬਟ ਬਾਅਦ ਵਿੱਚ ਪਤਾ ਨਹੀਂ ਲੱਗਿਆ ਯਾਰ ਕਿ ਯੂ ਨੋ ਕਿੱਥੇ ਨੇ।
3: ਹਾਂਜੀ ਹਾਂਜੀ, ਨਹੀਂ ਬਾਈ ਮੈਂ ਤਾਂ ਪੁਰਾਣੇ ਗਾਣੇ ਸੁਣਦਾ ਆ ਅੱਜ ਵੀ ਨਾ, ਜਿਵੇਂ ਕਿ ਪੁਰਾਣੇ ਗਾਣੇ ਆਪਾਂ ਜਿੰਨਾ ਟਾਈਮ ਮਰਜ਼ੀ ਉਹਨੂੰ ਸੁਣ ਲਈਏ ਤੇ ਉਹ ਅੱਜ ਵੀ ਉਹੀ ਫੀਲ ਕਰ ਉਹੀ ਫੀਲ ਦਿੰਦੇ ਆ। ਤੇ ਜਿਹੜੇ ਨਵੇਂ ਗਾਣੇ ਆ, ਚਲੋ ਉਹ ਵੀ ਵਧੀਆ, ਨਵੇਂ ਗਾਣੇ ਮਾੜੇ ਨੀ ਗੇ, ਪਰ ਉਹ ਮਤਲਬ ਕਹਿ ਲਈਏ ਕਿ ਆਪਾਂ ਰਿਪੀਟ ਤੇ ਬਾਹਲਾ ਟਾਈਮ ਸੁਣ ਨੀ ਸਕਦੇ ਗੇ।
0: ਬਿਲਕੁਲ ਸਹੀ ਗੱਲ ਆ ਤੁਹਾਡੀ। ਜਿਹੜੇ ਨਾ ਗਾਣੇ ਹੁਣ ਤੁਹਾਡੇ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਆਪਣੀ ਇਮੋਸ਼ਨਸ ਨਾਲ ਜੁੜੇ ਆ ਨਾ, ਉਹ ਤੁਸੀਂ ਭਾਵੇਂ ਅੱਜ ਤੋਂ 20 ਸਾਲ ਬਾਅਦ ਵੀ ਸੁਣ ਲਓ ਸੁਣੋਗੇ। ਦੁਨੀਆ ਤੇ ਆਏ ਨਹੀਂ ਸੀ, ਫਿਰ ਵੀ ਆਪਾਂ ਫੈਨ ਆ ਉਸ ਗਾਣੇ।
3: ਬਿਲਕੁਲ ਬਿਲਕੁਲ,
0: ਜ਼ਰੂਰ ਪਰਦੇਸੀ ਵੀਰਾ ਤੁਹਾਡੇ ਲਈ ਲਾ ਦਿੰਦੇ ਵੀਰੇ, ਨੋ ਪ੍ਰੋਬਲਮ। ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਪਿਆਰ। ਸੋ ਸ਼ੁਕਰੀਆ ਤੁਹਾਡਾ। ਸੋ 905-673-3337 ਨੰਬਰ ਹੈ ਆਪਣਾ। ਕਿਆ ਬਾਤਾਂ ਨੇ, ਰੌਣਕ ਮੇਲਾ ਹੈ ਮੰਡੇ ਨੂੰ ਵੀ। ਲਵਾਨਾ ਵੈਲਨੈਸ ਸਪਾ, ਜਿਹੜਾ ਬੰਦਾ ਲਵਾਨਾ ਵੈਲਨੈਸ ਸਪਾ ਤੇ ਚਲਾ ਗਿਆ ਨਾ, ਤੁਹਾਡੀ ਕੋਈ ਬੈਕ ਪੇਨ ਹੋ ਰਹੀ ਹੈ, ਤੁਹਾਨੂੰ ਕੋਈ ਸਟ੍ਰੈਸ ਹੈ, ਸਾਰਾ ਕੁਛ ਇਹ ਦੂਰ ਕਰ ਦੇਣਗੇ। ਆਰ ਐਮ ਟੀ ਕੋਲੋਂ ਮਸਾਜ ਕਰਾਓ, ਇੱਥੇ ਬੈਨੀਫਿਟ ਯੂਜ਼ ਕਰੋ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ, ਕੋਈ ਗੱਲ ਨਹੀਂ, ਇਹਨਾਂ ਕੋਲ ਨੋਨ ਆਰ ਐਮ ਟੀ ਮਸਾਜ ਵੀ ਹੈ। $80 ਵਾਲਾ ਮਸਾਜ ਸਾਡਾ ਨਾਂ ਲੈ ਦਿਓ, ਸਿਰਫ $75 ਦੇ ਵਿੱਚ ਲਵਾਨਾ ਵੈਲਨੈਸ ਸਪਾ। ਹਾਈਡਰਾਫੇਸ਼ੀਅਲ ਕਰਾਓ, $150 ਵਾਲਾ ਸਾਡਾ ਨਾਂ ਲੈ ਦਿਓ $130 ਚ। ਲੇਜ਼ਰ ਹੇਅਰ ਰਿਮੂਵਲ $250 ਵਾਲਾ ਸਾਡਾ ਨਾਂ ਲੈ ਦਿਓ $200 ਚ। ਵੈਕਸਿੰਗ $120 ਦੀ ਥਾਂ ਤੇ ਸਾਡਾ ਨਾਂ ਲੈ ਦਿਓ $100 ਚ। ਅੰਡਰ ਆਰਮ ਫੇਸ਼ੀਅਲ ਸਪੈਸ਼ਲ ਲੇਡੀਜ਼ ਲਈ $60 ਦੀ ਥਾਂ ਤੇ $50 ਸਾਡਾ ਨਾਂ ਲੈ ਦਿਓ। ਬੈਕ ਫੇਸ਼ੀਅਲ $80 ਵਾਲਾ ਸਾਡੇ ਨਾਮ ਨਾਲ $60 ਦੇ ਵਿੱਚ। ਵਾਹ ਬਈ ਵਾਹ, ਡਾਇਰੈਕਟ ਬਿਲਿੰਗ ਕਰਦੇ ਇੰਸ਼ੋਰੈਂਸ ਕੰਪਨੀਜ਼ ਨੂੰ। ਬੈਨੀਫਿਟਸ ਆਪਣੇ ਯੂਜ਼ ਕਰੋ, ਕਿਸੇ ਨੂੰ ਸਾਇਆਟਿਕਾ ਬੈਕ ਪੇਨ ਹੈ, ਟਰੱਕ 'ਤੇ ਬੈਠੇ ਹੋ, ਬਹਿਣ ਨਾਲ ਬਹੁਤ ਇਸ਼ੂਜ਼ ਆ ਜਾਂਦੇ ਆ, ਬੈਕ ਪੇਨ ਵੀ ਇਹ ਟ੍ਰੀਟ ਕਰਦੇ ਆ, ਬਹੁਤ ਵਧੀਆ। ਹੈਲਥ ਹੈ ਅਤੇ ਵੈਲਥ ਹੈ। ਅਤੇ ਸਾਡੀਆਂ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਸਰਵਾਈਕਲ ਇਸ਼ੂ ਹੈ, ਕਿਸੇ ਨੂੰ ਮਸਲ ਸਟਿਫ ਨੇ, ਲਵਾਨਾ ਵੈਲਨੈਸ ਪਾਰਕ ਤਾਂ ਲੋਕੇਸ਼ਨ ਬੜੀ ਢੁੱਕਵੀਂ ਹੈ, ਏਅਰਪੋਰਟ ਰੋਡ ਐਂਡ ਸਟੀਲਸ ਦਾ ਕੋਰਨਰ ਹੈ, 341 ਪਾਰਕਰ ਸਕੁਆਇਰ ਬਰੈਂਪਟਨ, ਯੂਨਿਟ 5, 416-881-5385। ਲਵਾਨਾ ਵੈਲਨੈਸ ਸਪਾ 416-881-5385, ਲਵਾਨਾ ਵੈਲਨੈਸ ਸਪਾ। ਸਿੰਪਲੀ ਇੰਡੀਅਨ ਵਾਲਿਆਂ ਨੇ ਵੀ ਚੱਕਤੇ ਫੱਟੇ। ਸਿੰਪਲੀ ਇੰਡੀਅਨ ਦੇ ਬਾਈ ਜੀ ਕਹਿੰਦੇ ਕਿ ਨਵੀਂ ਡੀਲ ਲਾ ਦਿਓ। ਮੈਂ ਕਿਹਾ ਬਾਈ ਜੀ ਜਿਵੇਂ ਕਹੋਗੇ। ਸੋ $2 ਦੇ ਵਿੱਚ ਤੁਹਾਨੂੰ, ਓਕੇ ਇੱਕ ਸੈਕਿੰਡ ਮੈਂ ਲੱਭ ਲਵਾਂ ਡੀਲ ਕਿਹੜੀ ਆ। ਓਕੇ, ਕਹਿੰਦੇ ਕਿ ਵੈਜ ਥਾਲੀ 1 ਲਓ, ਦੂਜੀ $2 ਦੇ ਵਿੱਚ। ਚਿਕਨ ਜਾਂ ਵੈਜ ਰੈਪ 1 ਲਓ, ਦੂਜਾ $2 ਦੇ ਵਿੱਚ। ਚਿਕਨ ਪਕੌੜਾ 1 ਲਓ, ਦੂਜਾ $2 ਚ, ਅਤੇ ਫਿਸ਼ ਪਕੌੜਾ 1 ਲਓ, ਦੂਜਾ $2 ਚ। ਕੱਲ੍ਹ ਤੋਂ ਸ਼ੁਰੂ ਇਹ ਡੀਲ ਹੈ, ਗੈਟ ਰੈਡੀ। ਅਤੇ ਸਿੰਪਲ ਇੰਡੀਅਨ ਤੋਂ ਤੁਸੀਂ ਕੇਟਰਿੰਗ ਕਰਾਓ, ਕੇਟਰਿੰਗ ਸਿਰਫ $10.99 ਪਰ ਪਰਸਨ ਤੋਂ, 905-794-8111। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਔਜਲਾ ਸਾਹਿਬ ਆ ਜਾਓ ਫਿਰ।

ਵੀ ਵਾਹ, ਕੌਣ ਮੁੰਡਾ ਕੌਣ ਹੈ ਦੀਦੀ ਝੁਕਦੀ ਨੀ ਤੌਣ, ਕਿਆ ਬਾਤ ਹੈ, ਨਹੀਂ ਰੀਸਾ ਔਜਲਾ ਬਾਈ ਬੰਦਾ ਲਿਖਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਹਿ, ਸੋ ਬਹੁਤ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਆਈਆਂ, ਲਾਉਣੇ ਡੋ ਵਰੀ ਟੈਨਸ਼ਨ ਨਾ ਲਓ ਮੈਨੂੰ, ਤੁਸੀਂ ਹੁਣ ਦੋ ਚਾਰ ਮਿੰਟ ਦੇ ਦਿਆ ਕਰੋ। ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ, ਨਵਾਂ ਡਰਾਈਵ ਵੀ ਬਣਵਾਉਣਾ ਨਾ, ਜਿਹੜਾ ਨੰਬਰ ਮੈਂ ਦੇ ਰਿਹਾ ਉਹ ਸਭ ਤੋਂ ਟੋਪ ਦਾ TSC ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ। ਤਲਵਿੰਦਰ ਬਾਈ ਜੀ ਕਹਿੰਦੇ ਨਵੀਂ ਸਾਡਾ ਲਾਇਆ ਪੱਥਰ ਮਾੜਾ ਜਿਹਾ ਵੀ ਹਿਲਦਾ ਨਾ ਅਸੀਂ ਰਾਈਟ ਵੀ ਆ ਕੇ ਸੈੱਟ ਕਰ ਦਿੰਦੇ ਹਾਂ, ਨਹੀਂ ਤਾਂ ਅਗਲੇ ਕਹਿੰਦੇ ਅਸੀਂ ਤਾਂ ਲਾਤਾ ਪੱਥਰ ਜੀ, ਸਾਨੂੰ ਨਹੀਂ ਪਤਾ ਕੀ ਹੋਇਆ। ਨਹੀਂ, ਇਹ ਬਾਈ ਜੀ ਯਾਰ ਬਹੁਤ ਇਮਾਨਦਾਰ ਨੇ, ਦਿਲ ਦੇ ਸਾਫ ਨੇ, ਤੇ ਜਦੋਂ ਕੋਈ ਇੱਦਾਂ ਦਾ ਹੋਵੇ ਨਾ ਫਿਰ ਉਹਨਾਂ ਨਾਲ ਕੰਮ ਕਰਨ ਦਾ ਸਵਾਦ ਹੀ ਵੱਖਰਾ। ਤੁਸੀਂ ਇੱਕ ਵਾਰ ਤਲਵਿੰਦਰ ਬਾਈ ਜੀ ਨੂੰ ਸੱਦ ਲਓ ਆਪਣੇ ਘਰੇ, ਕੰਮ ਦੇਖੋ ਇਹਨਾਂ ਦਾ, ਬਹੁਤ ਬਰੀਕੀ ਨਾਲ ਹਰ ਇੱਕ ਚੀਜ਼ ਨੂੰ ਜਾਣਦੇ ਨੇ। ਸੋ ਡਰਾਈਵੇ ਇੰਟਰਲੋਕਿੰਗ ਮੇਰਾ ਨਾਂ ਲੈ ਦਿਓ ਜ਼ਰੂਰ, ਦੇਖੋ ਮੈਂ ਵੀ ਇਹਨਾਂ ਤੋਂ ਕੰਮ ਕਰਾ ਰਿਹਾ। ਹੁਣ ਤੁਸੀਂ ਹੋਰ ਕੀ ਕਹਿੰਦੇ ਹੁੰਦੇ ਆ ਕਿ ਟਰੱਸਟ ਭਰੋਸਾ ਭਾਲਦੇ ਹੋ, ਹੈ। ਸੋ ਨੰਬਰ ਹੈ 416-930-4238, 416-930-4238, 416-930-4238 ਦੇ ਉੱਤੇ ਤੁਸੀਂ ਕਾਲ ਕਰੋ। ਇੱਕੋ ਇੱਕ ਟੀਮ ਹੈ ਤੁਹਾਡੇ ਲਈ ਹਾਜ਼ਰ, TSC ਕੰਸਟਰਕਸ਼ਨ ਦੀ, ਗਲੋਬਲ ਕੰਫਰਟ ਏਅਰ। ਦੇਖੋ ਅੱਜ ਕੱਲ੍ਹ ਜੇ ਤੁਹਾਡਾ AC ਖਰਾਬ ਹੈ ਨਾ ਤਾਂ ਪੰਗਾ ਬਹੁਤ ਹੈ, ਤੁਸੀਂ ਤਾਂ ਘਰ ਦੇ ਅੰਦਰ ਪਸੀਨਾ ਪਸੀਨਾ ਹੋ ਜੂਗਾ। ਸੋ AC ਰਿਪੇਅਰ ਕਰਾ ਲਓ, ਫਰਨੈਸ ਰਿਪੇਅਰ ਕਰਾ ਲਓ ਤੇਜਪਾਲ ਭਾਅ ਜੀ ਨੇ ਗਲੋਬਲ ਕੰਫਰਟ ਤੋਂ। ਜੇ ਨਵਾਂ ਫਰਨੈਸ ਨਵਾਂ AC ਲਵਾਉਣਾ ਤਾਂ $1800 ਦਾ ਰੀਬੇਟ, $1800 ਤੁਹਾਨੂੰ ਵਾਪਸ ਵੀ ਮਿਲ ਸਕਦਾ। ਨੰਬਰ ਤੁਸੀਂ ਨੋਟ ਕਰ ਲਓ 905-790-9080, 905-790-9090-80 'ਤੇ ਕਾਲ ਤੁਸੀਂ ਕਰਨੀ ਹੈ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ। ਅਤੇ HK ਮੂਵਰਸ, ਨੰਬਰ 1 ਮੋਸਟ ਟਰੱਸਟ ਵਰਦੀ ਮੂਵਿੰਗ ਕੰਪਨੀ HK ਮੂਵਰਸ, ਬਹੁਤ ਮੈਂ ਯਾਰ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ। ਸਮਾਨ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਯੂਨੋ ਕਿਤੇ ਸਟੋਰ ਕੀਤਾ ਜਾਵੇ ਸੇਫਲੀ, ਤਾਂ 416-524-6704 ਲਾਈਏ ਫਿਰ ਅੱਖੀਆਂ ਦਾ ਸਾਵਣ। ਤੁਸੀਂ ਹੁਣ ਇਮੋਸ਼ਨਲ ਨਾ ਹੋ ਰਹੇ ਗਾਣਾ ਸੁਣ ਕੇ ਜਦੋਂ ਮੈਂ ਲਾਇਆ, ਕੋਈ ਨਾ ਪਹਿਲਾਂ ਪੈਰਾਡਾਈਸ ਡਿਵੈਲਪਮੈਂਟਸ ਵਾਲੇ ਦੇ ਨਵੇਂ ਘਰ ਆਏ ਨੇ ਉਹਨਾਂ ਦੀ ਜਾਣਕਾਰੀ ਲੈ ਕੇ ਨਾ ਫਿਰ ਲਾਉਂਦੇ ਹਾਂ। ਬੜਾ ਪਿਆਰਾ ਗੀਤ ਹੈ ਯਾਰ, ਸੁਣ ਕੇ ਆਨੰਦ ਬਹੁਤ ਆਊਗਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਚਲੋ ਜੀ ਸੁਣਦੇ ਆ ਦੋ ਕੁ ਬੋਲ ਫਿਰ ਵਾਪਸ ਆਉਂਦੇ ਆ। ਅੱਖੀਆਂ ਦਾ ਸਾਵਣ ਤੁਹਾਨੂੰ ਬਚਪਨ ਚੇਤੇ ਆ ਜਾਊਗਾ।

0: ਵੇਈ ਵਾਹ ਕਿਆ ਬਾਤ ਹੈ, ਆ ਗਈਆਂ ਯਾਦਾਂ, ਕੁਝ ਯਾਦ ਤਾਜ਼ੀਆਂ ਹੋ ਗਈਆਂ, ਅੱਖੀਆਂ ਦਾ ਸਾਵਣ ਹੈ ਜੀ। 6684 ਹਾਂਜੀ
1: ਹਾਂਜੀ ਭਾਜੀ, ਕਿੱਦਾਂ ਚਾਲ ਜੀ? ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ ਹੈ?
0: ਵਧੀਆ, ਹੁਣ ਨੀ ਯਾਰ ਆਪਾਂ ਨੂੰ ਇਹ ਪੰਗਾ ਵੀ ਕੋਈ ਪ੍ਰਦੇਸ਼ ਚਲੇ ਗਿਆ ਤਾਂ ਨਾਲ ਹੀ ਅਗਲਾ ਆ ਜਾਂਦਾ ਹੈ।
1: ਹਰ ਗਲੀ ਦਾ ਬੰਦਾ ਪ੍ਰਦੇਸ਼ ਹੈ, ਹੁਣ ਉਹ ਗੱਲਾਂ ਨੀ ਹੈਗੀਆਂ ਭਾਜੀ।
0: ਪਹਿਲਾਂ ਸੀਗਾ ਕੋਈ ਕੁੜੀ ਉਹਨੂੰ ਕਿਤੇ ਮੌਕਾ ਮਿਲ ਗਿਆ, ਪ੍ਰਦੇਸ਼ ਚਲੀ ਗਈ, ਕੋਈ ਬੰਦਾ ਉਹਨੂੰ ਮੌਕਾ ਮਿਲ ਗਿਆ, ਤੇ ਫਿਰ ਪਿੱਛੇ ਜਾਂ ਤਾਂ ਬੰਦਾ ਰੋਂਦਾ ਰਹਿ ਗਿਆ, ਕੁੜੀ ਰੋਂਦੀ ਰਹਿ ਗਈ, ਹੁਣ ਤਾਂ ਅਗਲੀ ਕਹਿੰਦੀ ਤੂੰ ਚਲਾ ਗਿਆ, ਕੋਈ ਨਾ ਨਾਲ ਜਹਾਜ਼ ਦੇ ਸੀਟ ਕਰ ਲਾ, ਮੈਂ ਵੀ ਆਉਣੀ ਆ। ਹੈ
1: ਮੈਂ ਵੀ ਆ ਗਿਆ। ਹੋਰ ਅੱਗੇ ਨਾ ਫੋਨ ਹੁੰਦੇ ਨੀ ਸੀ ਭਾਜੀ, ਲੈਂਡਲਾਈਨ ਹੁੰਦੇ ਸੀ, ਪਿਆਰ ਬਹੁਤ ਸੀ ਫਿਰ। ਹੁਣ ਤਾਂ ਵੀਡੀਓ ਕਾਲ ਦਾ ਪਤਾ ਲੱਗਦਾ ਹੀ ਨੀ, ਤੁਸੀਂ ਇੱਥੇ ਆ ਕਿ ਉੱਥੇ ਆ।
0: ਉਹ ਵੀ ਗੱਲ ਠੀਕ ਹੈ, ਕਿਉਂਕਿ ਕਾਲ ਕਰਨ ਤੇ ਦੇਖੋ ਹੁਣ ਅਗਲੇ ਨੇ ਵਾਲ ਰੰਗਾਏ ਆ, ਜਦੇ ਤੁਹਾਨੂੰ ਫੋਟੋ ਮਿਲ ਜਾਂਦੀ ਹੈ ਵੀ ਆਹ ਦੇਖ ਕਿਵੇਂ ਲੱਗਦੇ ਆ, ਸਗਾ ਤੇ ਅਗਲਾ ਸਲੋਨ ਤੇ ਬੈਠਾ ਫੇਸ ਟਾਈਮ ਕਰੀ ਜਾਂਦਾ ਵੀ ਮੈਂ ਇਹ ਰੰਗ ਕਰਾਵਾਂ ਜਾਂ ਉਹ ਰੰਗ ਕਰਾਵਾਂ।
1: ਸਹੀ ਗੱਲ ਆ, ਨੌ ਭੇਜ ਦਿੰਦੇ ਆ, ਨੌ ਕਿਹੜੇ ਕਲਰ ਕਰਾ ਦਈਏ।
0: ਅੱਛਾ,
1: ਉਹੀ ਐਡਿਟ ਕਰਾ ਕੇ ਆ ਜਾਂਦੇ।
0: ਤੁਹਾਨੂੰ ਵੀ ਆਉਂਦੀਆਂ ਸੀ ਫੋਟੋਆਂ ਵੀ ਇਹ ਰੰਗ ਕਰਾਵਾਂ ਜਾਂ ਇਹ ਕਰਾਵਾਂ?
1: ਨਹੀਂ ਨਹੀਂ, ਮੈਨੂੰ ਨੀ ਆਉਂਦੀਆਂ ਸੀ ਭਾਜੀ।
0: ਕਿਉਂ,
1: ਕਦੀ ਮੌਕਾ ਹੀ ਨੀ ਮਿਲਿਆ?
0: ਕਾਹਦਾ ਨੀ ਮੌਕਾ ਮਿਲਿਆ ਤੁਹਾਨੂੰ?
1: ਅਗਲੀ
0: ਕਾਹਦਾ ਨੀ ਮੌਕਾ
1: ਮਿਲਿਆ ਭਾਈ? ਇੰਡੀਆ ਵੀ ਬਿਜ਼ੀ ਹੁੰਦੇ ਸੀ, ਕੰਮ ਹੀ ਕਰਦੇ ਰਹਿੰਦੇ
0: ਸੀ। ਅੱਛਾ, ਬਿਜ਼ੀ ਬਹੁਤ ਸੀ,
1: ਬਿਜ਼ੀ ਹੋਏ ਵੇ।
0: ਹਾਂ
1: ਹਾਂਜੀ ਹਾਂਜੀ, ਹੋਰ ਸੁਣਾਓ ਸੇ ਤਾਂ?
0: ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
1: ਚਲੋ ਵਧੀਆ ਵਧੀਆ ਭਾਈ ਯਾਰ, ਉਹਦਾ ਗੁਰੂ ਰੰਧਾਵੇ ਦਾ ਵੋਗ ਗਾਣਾ ਦਾ ਸੁਣਾ ਦਾ। ਵੋਗ
0: ਵੋਗ
1: ਸੁਣਿਆ ਨੀ ਤੁਸੀਂ ਅੱਜ ਤੱਕ?
0: ਨਹੀਂ, ਮੈਂ ਸੁਣਿਆ ਜ਼ਰੂਰ ਹੈ ਮੈਨੂੰ ਯਾਰ ਵੋਗ, ਮੈਂ ਤੁਹਾਨੂੰ ਸੱਚ ਦੱਸਾਂ ਠੀਕ ਹੈ ਵਧੀਆ, ਬਟ ਜਿਹੜੇ ਦੂਜੇ ਤਿੰਨ ਆਇਆ ਉਹ ਮੈਨੂੰ ਬਾਲੇ ਵਧੀਆ ਲੱਗੇ। ਸਿਰਾ ਹੋ ਗਿਆ, ਕਤਲ ਹੋ ਗਿਆ, ਜਾਂ ਸ਼ਕੀਨੀ ਹੋ ਗਿਆ।
1: ਸ਼ਕੀਨੀ, ਸਿਰਾ ਵੀ ਵਧੀਆ, ਪਰ ਲੋਕ ਵੀ ਵਧੀਆ।
0: ਮੈਨੂੰ ਡੋਪਾਮੀਨ ਵੀ ਵਧੀਆ ਲੱਗਿਆ।
1: ਹਾਂ ਡੋਪਾਮੀਨ ਵੀ ਵਧੀਆ,
0: ਮੈਨੂੰ ਨਹੀਂ ਮਿਲਣਾ ਤੇਰੀ ਅੱਖ ਦਾ ਵੀ ਡੋਪਾਮੀਨ ਹੈ।
1: ਹਾਂਜੀ ਹਾਂਜੀ,
0: ਉਹ ਨਾ ਲਾ ਦਈਏ
1: ਯਾਰ, ਵੀ ਵੋਗ ਦਾ ਬਣਿਆ ਜੀ, ਤੂੰ ਵੋਗ ਦਾ ਕਵਰ ਆ। ਹਾਂਜੀ ਹਾਂਜੀ, ਉਹ ਲੈਣਾ, ਉਹ ਲਾ।
0: ਤੁਸੀਂ ਦੱਸੋ ਕਿਹੜਾ ਸੁਣਨਾ, ਵੋਗ ਸੁਣਨੇ ਡੋਪਾਮੀਨ ਸੁਣਨਾ, ਉਹੀ ਲਾ ਦੇਣਾ। ਵੋਗ ਲਾ ਦਈਏ ਫਿਰ? ਵੋਗ ਲਾਈਓ
1: ਅਗਲਾ ਗਾਣਾ।
0: ਚਲੋ ਵੋਗ ਲਾਉਨੇ ਆ, ਤੇ ਦੇਖੋ ਇੱਥੇ ਆ ਕੇ ਬੰਦੇ ਨੂੰ ਪਤਾ ਹੀ ਨੀ ਸੀ ਵੋਗ ਕਿਹੜੀ ਹੁੰਦੀ ਹੈ, ਮੈਗਜ਼ੀਨ ਹੈ।
1: ਮੈਂ ਜਦੋਂ ਵੋਗ ਗਾਣਾ ਆਇਆ ਮੈਂ ਪਹਿਲਾਂ ਗੂਗਲ ਕੀਤਾ, ਮੈਂ
0: ਅੱਛਾ ਤੁਹਾਨੂੰ ਪਹਿਲਾਂ ਪਤਾ ਨੀ ਸੀ ਵੀ ਵੋਗ ਕੀ ਹੈ?
1: ਨਹੀਂ ਮੈਨੂੰ ਨੀ ਪਤਾ ਸੀ ਭਾਈ, ਮੈਂ ਫਿਰ ਗੂਗਲ ਕੀਤਾ ਇੱਥੇ ਆ ਕੇ। ਇੰਡੀਆ ਕਿੱਥੇ ਕਰਦੇ ਸੀ ਗੂਗਲ? ਗੂਗਲ ਇੱਥੇ ਆ ਕੇ ਕਰਨਾ
0: ਨਹੀਂ, ਇੰਡੀਆ ਵਾਲੇ ਵੀ ਗੂਗਲ ਕਰੀ ਜਾਂਦੇ ਰਹਿੰਦੇ ਆ ਨਹੀਂ ਕੁਛ ਨਾ ਕੁਛ
1: ਭਾਈ? ਹੁਣ ਹੁਣ ਕਰਨ ਲੱਗੇ ਨਾ ਸਾਰੇ, ਪਹਿਲਾਂ ਨੀ ਸੀ ਕਰਦੇ।
0: ਇੱਥੇ ਤਾਂ ਯਾਰ ਹੁਣ
1: ਕੋਈ ਗੱਲ ਬਾਅਦ ਚ ਹੁੰਦੀ ਆ, ਪਹਿਲੇ ਕਹਿੰਦੇ ਚੈਟ ਜੀਪੀਟੀ ਨੂੰ ਪੁੱਛ ਲਓ
0: ਆਪਾਂ ਹਰੇਕ ਹੀ ਚੀਜ਼, ਬਟ ਪੰਗਾ ਇਹ ਆ ਹਰੇਕ ਹੀ ਪੁੱਛਣ ਲੱਗ ਜਾਂਦੇ ਵੀ ਆਹ ਕਰਨਾ ਆਹ ਕਰਦੇ। ਹੁਣ ਮੇਰੀ ਨਾ ਇੱਕ ਬੰਦੇ ਨਾਲ ਗੱਲ ਹੋਈ ਫੋਨ ਤੇ, ਤੇ ਮੈਨੂੰ ਪਤਾ ਕਿ ਉਹਨਾਂ ਨੂੰ ਬਾਹਲੀ ਕੋਈ ਇੰਗਲਿਸ਼ ਨਹੀਂ ਚਲੋ ਉਨੀ ਆਉਂਦੀ, ਨਵੇਂ ਨਵੇਂ ਆਏ।
1: ਹਾਂਜੀ,
0: ਤੇ ਫਿਰ ਮੈਂ ਉਹਨਾਂ ਨੂੰ ਕੋਈ ਚੀਜ਼ ਪੁੱਛੀ, ਉਹਨਾਂ ਨੇ ਮੈਨੂੰ ਏਡਾ ਲੰਬਾ ਮੈਸੇਜ ਭੇਜਤਾ ਲਿਖ ਕੇ, ਇੱਕ ਇੱਕ ਚੀਜ਼ ਇੰਨੀ ਵਧੀਆ ਲਿਖੀ ਹੋਈ, ਫਿਰ ਮੈਂ ਕਿਹਾ ਵੀ ਇਹ ਜ਼ਰੂਰ ਚੈਟ ਜੀਪੀਟੀ ਦਾ ਮੈਸੇਜ ਆ।
1: ਮੈਂ ਉਹੀ ਤੁਹਾਨੂੰ ਦੱਸਦਾ, ਮੈਂ ਮੁੰਡਾ ਕਹਿੰਦਾ, ਮੈਂ ਕਹਿੰਦਾ ਯਾਰ ਕੰਮ ਬਹੁਤ ਸਲੋ, ਕਹਿੰਦਾ ਰੋਬੋਟ ਆ ਜਾਣੇ ਆ, ਕਹਿੰਦਾ ਮੈਨੂੰ ਤਾਂ ਲੱਗਦਾ ਗੱਡੀਆਂ ਦਾ ਕੰਮ, ਉਬਰ ਦਾ ਕੰਮ ਘੱਟ ਜਾਣਾ, ਸਾਰੇ ਕੰਮ ਘੱਟ ਜਾਣੇ ਆ। ਮੈਂ ਯਾਰ ਰੋਬੋਟ ਆ ਜਾਣੇ ਆ, ਮੈਂ ਜਦੋਂ ਸਨੋਹ ਪੈਣੀ ਆ ਮੁਰੇ, ਸਨੋਹ ਥੋੜੀ ਰੋਬੋਟਾਂ ਨੇ ਚੱਕਣੀ,
0: ਆਪਾਂ
1: ਨੂੰ ਚੱਕਣੀ
0: ਨਹੀਂ। ਆਪਣੀ ਆਪਣੀ ਜਨਰੇਸ਼ਨ ਨੂੰ ਨਹੀਂ ਇਹ ਪੰਗਾ, ਆਪਣੇ ਚਲੋ ਬੱਚੇ ਹੋ ਗਏ, ਉਹਨਾਂ ਦੇ ਬੱਚੇ ਹੋ ਗਏ, ਉਹਨਾਂ ਨੂੰ ਕਿਤੇ ਨਾ ਕਿਤੇ ਥੋੜੀ ਤਾਂ ਰੋਬੋਟਸ ਦਾ ਕੰਪੀਟੀਸ਼ਨ ਫੇਸ ਕਰਨਾ ਪਊਗਾ।
1: ਚੀਜ਼ ਦੇਖੀਓ ਭਾਜੀ, ਇਹ ਨਾ ਮਾਈਂਡ ਖਰਾਬ ਕਰ ਰਹੇ ਆ ਲੋਕਾਂ ਦਾ ਇੱਚ ਨਾ, ਕਿਉਂਕਿ ਦਿਮਾਗ ਲੋਕੀ ਘੱਟ ਲਾ ਰਹੇ ਆ, ਉੱਤੇ ਪੁੱਛੀ ਜਾਂਦੇ ਆ, ਉਹੀ ਦੱਸੀ ਜਾਂਦੇ। ਅੱਗੇ ਲੋਕੀ ਆਪ ਦਿਮਾਗ ਲਾਉਂਦੇ ਸੀਗੇ, ਹੁਣ ਚੈਟ ਜੀਪੀਟੀ ਪੁੱਛ
0: ਨਾ ਨਾ, ਹੁਣ ਕਿਹੜਾ ਦਿਮਾਗ ਲਾਉਂਦਾ ਯਾਰ, ਹੁਣ ਤਾਂ ਕੋਈ ਮੈਸੇਜ ਲਿਖਣਾ, ਕੋਈ ਖਾਣਾ ਪੀਣਾ ਵੀ ਨਾ, ਕੋਈ ਤੁਸੀਂ ਰੈਸਿਪੀ ਬਣਾ ਰਹੇ ਹੋ, ਪਹਿਲਾਂ ਬੰਦਾ ਥੋੜੇ ਜਿਹਾ ਆਪ ਐਫਰਟ ਕਰਦਾ ਸੀ, ਹੁਣ ਇੱਕ ਇੱਕ ਸਟੈਪ ਬਾਈ ਸਟੈਪ ਬੰਦਾ ਪਹਾੜਦਾ ਕਿ ਪਤਾ ਲੱਗ ਜਾਵੇ ਕੀ ਕਰਨਾ।
1: ਸਹੀ ਗੱਲ, ਇੱਕ ਇੱਕ ਸਟੈਪ ਦੱਸਿਆ ਹੁੰਦਾ ਉਹਨਾਂ ਨੇ ਵੀ, ਆਹ ਪਹਿਲਾ ਸਟੈਪ, ਦੂਜਾ ਆ, ਤੀਜਾ, ਹੁਣ ਦੈਨ ਕਿਆ ਕਰੋ।
0: ਚਲੋ ਕੋਈ ਨਾ, ਯੂਜ਼ ਕਰੋ ਜਿੰਨਾ ਕਰ ਸਕਦੇ ਆ, ਬਟ ਮੂਰਖ ਨਾ ਬਣੋ। ਚਲੋ ਥੈਂਕ ਯੂ।
1: ਇਹਨਾਂ ਨੇ ਬਣਾ ਰਹੇ ਆ ਭਾਜੀ, ਬਣਾ ਰਹੇ ਆ, ਕੀ ਕਰੀਏ ਹੁਣ?
0: ਕੋਈ ਨਾ, ਬਸ ਕੋਸ਼ਿਸ਼ ਕਰੋ ਆਪਣੇ ਵੱਲੋਂ ਵੀ ਥੋੜੀ ਜਿਹੀ ਮਿਹਨਤ ਆਪ ਵੀ ਕਰੋ। ਥੈਂਕ ਯੂ ਵੀਰੇ, ਦਿਮਾਗ ਕਾਹਦੇ ਲਈ ਰੱਬ ਨੇ ਦਿੱਤਾ? ਰੱਬ ਨੇ ਤਾਂ ਹੀ ਦਿੱਤਾ ਵੀ ਥੋੜ੍ਹਾ ਦਿਮਾਗ ਲਾਓ, ਦਿਮਾਗ ਆਪਾਂ ਲਾਉਂਦੇ ਨੀ। ਹੁਣ ਜੇ ਕਿਸੇ ਨੂੰ ਪੁੱਛ ਲਿਓ ਬੱਚੇ ਨੂੰ ਵੀ 10-5 ਕੀ, ਅਗਲੇ ਨੇ ਚੈਟ ਜੀਪੀਟੀ ਛੱਡ, ਕੈਲਕੂਲੇਟਰ ਵੀ ਛੱਡੋ, ਚੈਟ ਜੀ ਪੀ ਟੀ ਨੂੰ ਪੁੱਛਣਾ ਵੀ ਵਟ ਇਜ਼ 10-5 ਸੋ ਖੈਰ ਰਾਜਵੰਤ ਕੌਰ ਨੂੰ ਕਾਲ ਕਰੋ ਜੇ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਰਾਜਵੰਤ ਇੱਕ ਤਾਂ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਡੀਲ ਕਰਦੇ ਆ ਰਾਜਵੰਤ ਦਾ ਨੰਬਰ ਹੈ 6474 4735 ਰਾਜਵੰਤ ਕੌਰ 647-674-4735 ਰਾਜਵੰਤ ਨੂੰ ਕਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ ਨਵੀਂ ਕਿਚਨ ਰੈਡੀ ਕਰਾਉਣੀ ਹੈ ਤਾਂ ਕਰਾਉਣੀ ਪੈਣੀ ਹੈ ਤੁਹਾਨੂੰ ਜਸਪਾਲ ਭਾਅ ਜੀ ਕੋਲੋਂ ਜਸਪਾਲ ਰਾਏ ਜੀ ਸਾਡੇ ਕਿਚਨ ਐਕਸਪਰਟ ਨੇ ਤੁਸੀਂ ਵੈਨਿਟੀਜ਼ ਨਵੀਆਂ ਤਿਆਰ ਕਰਾਉਣੀਆਂ ਕਾਊਂਟਰ ਟੋਪ ਹੋ ਗਏ ਬ੍ਰੈਂਡ ਨਿਊ ਕਿਚਨ ਨਵਾਂ ਬਾਰ ਰੈਡੀ ਕਰਵਾਉਣਾ ਆਪਣੇ ਟੀ ਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਬਹੁਤ ਹੀ ਖਾਸ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਸਾਡਾ ਨਾਂ ਲੈ ਦਿਓ ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਤੁਹਾਨੂੰ ਫ੍ਰੀ ਦੇ ਰਹੇ ਨੇ ਸਾਡਾ ਨਾਂ ਲੈ ਦਿਓ ਨਿਊ ਹਾਈਟਸ ਕਿਚਨ 416-859-1920 'ਤੇ ਕਾਲ ਕਰੋ ਇੱਕ ਯਾਰ ਅੱਜ NBA ਫਾਈਨਲਸ ਨਿਊਯਾਰਕ ਅਤੇ ਸੈਨ ਐਂਟੋਨੀਓ ਦਾ ਦੂਜਾ ਮੈਚ ਹੈ ਸੋ ਜੇ ਅੱਜ ਨਿਊਯਾਰਕ ਵਾਲੇ ਜਿੱਤਦੇ ਨੇ ਫਿਰ ਬਸ ਇੱਕ ਗੇਮ ਬਾਕੀ ਹੈ ਉਹ ਵੀ ਜਿੱਤ ਗਏ ਤਾਂ ਚਲੋ ਜੀ ਬਣ ਗਈ ਗੱਲ ਨਿਊਯਾਰਕ ਵਾਲੇ ਫਾਈਨਲ ਦੇ ਚੈਂਪੀਅਨ ਬਣਨਗੇ ਬਟ ਲੈਟਸ ਸੀ ਆਈ ਥਿੰਕ ਅੱਜ ਸੈਨ ਐਂਟੋਨੀਓ ਜਿੱਤੇਗਾ ਬਟ ਡੂ ਨਾਟ ਕੋਟ ਮੀ ਕਿਉਂਕਿ ਜੇ ਮੈਂ ਕਿਤੇ ਗਲਤ ਹੋ ਗਿਆ ਤੁਸੀਂ ਕਹਿਣਾ ਨਵੀਂ ਯਾਰ ਤੁਹਾਡੇ ਕਰਕੇ ਸਾਡੇ ਵੀ ਜਿਹੜੀ ਸ਼ਰਤ ਹੈ ਉਹ ਜਾਂਦੀ ਲੱਗੀ ਬਟ ਆਈ ਥਿੰਕ ਮੈਨੂੰ ਲੱਗਦਾ ਯਾਰ ਕਿ ਨਿਊਯਾਰਕ ਬਟ ਹੈ ਮੈਚ ਨਿਊਯਾਰਕ 'ਚ ਹੈ ਉਹ ਵੀ ਬੜੀ ਕਰੇਜ਼ੀ ਚੀਜ਼ ਹੈ ਜਿੰਨਾ ਕਰੇਜ਼ ਯਾਰ ਨਿਊਯਾਰਕ ਸਿਟੀ 'ਚ ਹੈ ਨਾ ਇਸ ਵਕਤ ਬੱਲੇ ਬੱਲੇ ਬੱਲੇ ਉਹਨਾਂ ਨੇ ਅਰੀਨਾ ਦੇ ਆਲੇ ਦੁਆਲੇ ਸਿਕਿਉਰਿਟੀ ਬੈਰੀਕੇਡ ਲਾਏ ਹੋਏ ਆ ਸਸਤੀ ਤੋਂ ਸਸਤੀ ਟਿਕਟ 7-8 ਹਜ਼ਾਰ ਸਵੇਰੇ ਸੀਗੀ $7,000 ਦੀ ਇੱਕ ਟਿਕਟ ਹੁਣ ਜੇ ਆਪਾਂ ਦੇਖ ਰਹੇ ਹਾਂ ਜੇ ਤੁਸੀਂ ਹੁਣੇ ਗੇਮ 'ਤੇ ਜਾਣਾ ਤਾਂ ਸਭ ਤੋਂ ਸਸਤੀ ਟਿਕਟ ਹੈ $10,000 ਦੀ ਇੱਕ ਟਿਕਟ $10,000 ਦੀ ਹਿਸਾਬ ਲਾ ਲਓ ਤੁਸੀਂ ਜਿਨ੍ਹਾਂ ਨੇ ਜਾਣਾ ਬੱਲੇ ਬੱਲੇ ਬੱਲੇ ਬੱਲੇ ਅਤੇ ਸੋਲਡ ਆਊਟ ਹੈ ਆਫਕੋਰਸ ਐਨਰਜੀ ਉਸ ਸਟੇਡੀਅਮ ਦੇ ਵਿੱਚ ਅੱਜ ਬੜੀ ਯਾਰ ਵੱਖਰੀ ਹੋਊਗੀ ਸੋ ਤੁਸੀਂ 8:30 ਸੈਨ ਐਂਟੋਨੀਓ ਨਿਊਯਾਰਕ ਦਾ ਮੈਚ ਦੇਖ ਸਕਦੇ ਜੇ ਘਰੇ ਹੋਵੋਗੇ ਤਾਂ ਦੇਖੀ ਜ਼ਰੂਰ ਤੁਸੀਂ ਬੜਾ ਇੰਜੋਏ ਕਰੋਗੇ ਸੋ ਵੋਗ ਲਾਉਂਦੇ ਹਾਂ ਵੀਰ ਹੋਣਾਂ ਲਈ ਫਿਰ ਮੰਡੇਰ ਬ੍ਰਦਰਸ ਦੀ ਰਿਕੁਐਸਟ ਆਈ ਉਹ ਵੀ ਲਾਵਾਂਗੇ ਮੈਂ ਕਿਹਾ ਵੀ ਥੋੜ੍ਹਾ ਮਿਕਸ ਐਂਡ ਮੈਚ ਜਿਹਾ ਕਰੀ ਚੱਲੀਏ ਪੁਰਾਣਾ ਗਾਣਾ ਨਵਾਂ ਗਾਣਾ ਪੁਰਾਣਾ ਗਾਣਾ ਨਵਾਂ ਗਾਣਾ ਅਤੇ ਵਧੀਆ ਫਿਰ ਸਾਰੇ ਇੰਟਰਟੇਨ ਰਹਿਣਗੇ ਇੱਕ ਤੁਸੀਂ ਮਿਸਟਰ ਸਿੰਘ ਪੀਜ਼ੇ 'ਤੇ ਗੇੜਾ ਮਾਰਨਾ ਮਿਸਟਰ ਸਿੰਘ ਪੀਜ਼ੇ ਦੀ ਨਵੀਂ ਬਹੁਤ ਹੀ ਜ਼ਬਰਦਸਤ ਡੀਲ ਲੱਗੀ ਹੋਈ ਹੈ ਹਰ ਇੱਕ ਲੋਕੇਸ਼ਨ 'ਤੇ 2 ਲਾਰਜ ਪੀਜ਼ੇ 4-4 ਟੋਪਿੰਗ 4 ਫਰੀ ਡਿਪਿੰਗ ਸੌਸ ਅਤੇ 2 ਲੀਟਰ ਕੋਕ ਦੀ ਬੋਤਲ ਫਰੀ ਸਾਰਾ ਕੁਝ ਸਿਰਫ $40 'ਚ 905-500-4000 ਮਿਸਟਰ ਸਿੰਘ ਪੀਜ਼ਾ ਕੈਨੇਡਾ ਵਾਈਡ 30 ਲੋਕੇਸ਼ਨਾਂ ਮਿਸਟਰ ਸਿੰਘ ਪੀਜ਼ਾ 905-500-4000 ਅਤੇ ਤੁਸੀਂ ਜ਼ਰੂਰ ਕਾਲ ਕਰੋ ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟਲੈਂਡ ਦੀਆਂ ਬਰੈਂਪਟਨ 6 ਲੋਕੇਸ਼ਨਾਂ ਨੇ ਮਿਕਵੀਨ ਕੈਸਲਮੋਰ ਬਵੇਰ ਚਿੰਕਿਊਜ਼ੀ ਕੁਈਨ ਚਿੰਕਿਊਜ਼ੀ ਮੇਫੀਲਡ ਕ੍ਰੈਡਿਟ ਵਿਊ 25 ਸੈਂਡਲਵੁੱਡ ਸੈਂਡਲਵੁੱਡ ਹਰਨਟੇਰੀਓ ਅਤੇ ਇੱਕ ਗੁਐਲਫ ਲੋਕੇਸ਼ਨ ਇੱਕ ਕੇਮਬ੍ਰਿਜ ਲੋਕੇਸ਼ਨ ਇੰਡੀਅਨ ਫਰੂਟ ਲੈਂਡ ਨੂੰ ਯਾਦ ਰੱਖੋ ਜੇ ਕਰਨੀ ਹੈ ਗਰੋਸਰੀ ਤਾਂ ਵਧੀਆ ਕਰੋ ਇੰਡੀਆ ਨੂੰ ਜਾਣਾ ਹੁਣ ਜਾਣਾ ਅਗਲੇ ਮਹੀਨੇ ਜਾਣਾ ਸਪਤੰਬਰ ਅਕਤੂਬਰ ਨਵੰਬਰ ਜਾਣਾ ਇੱਕੋ ਇੱਕ ਨਾਮ ਦੁਆਬਾ ਟਰੈਵਲ ਜਿਹੜੀ ਦੁਆਬਾ ਟਰੈਵਲ ਦੀ ਪ੍ਰਾਈਸ ਹੈ ਉਹ ਤਾਂ ਹੈ ਹੀ ਲੋਐਸਟ ਹੈ ਬਟ ਜਿਹੜੀ ਇਹਨਾਂ ਦੀ ਸਰਵਿਸ ਹੈ ਨਾ ਉਹ ਬਾ ਕਮਾਲ ਹੈ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਚਲੋ ਫਿਰ ਸੁਣਦੇ ਆ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਗੀਤ ਵੋਗ ਮੈਨੂੰ ਲੱਗਦਾ ਬੋਲ ਸੀਗੇ ਤੂੰ ਲੱਗੇ ਵੋਗ ਦਾ ਕਵਰ ਕੁਛ ਇੱਦਾਂ ਦੇ ਆ ਹੈ ਨਾ ਉਹ ਸੁਣਦੇ ਆ ਪਹਿਲਾਂ ਮੈਸੇਜ ਸੁਣ ਲਓ
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਵੈਰੀ ਗੁੱਡ। ਓਕੇ ਆਇਓ ਵੀ ਸੁਣਦੇ ਆ।

0: ਕਿਆ ਬਾਤ ਹੈ, ਤੂੰ ਲੱਗੇ ਵੋਗ ਦਾ ਕਵਰ। ਵੋਗ ਦਾ ਕਵਰ ਆਪਣੇ ਕਿੰਨੇ ਕੁ ਇੰਡੀਅਨ ਬਣੇ ਨੇ ਵੈਸੇ? ਇੰਡੀਅਨ ਕੋਈ ਪੰਜਾਬੀ ਹੈਗੇ ਆ? ਐਨੀ ਪੰਜਾਬੀਜ਼ ਔਨ ਵੋਗ ਕਵਰ? ਦੇਖਦੇ ਹਾਂ ਵੈਸੇ ਯਾਰ, ਕਿਉਂਕਿ ਵੋਗ ਦਾ ਕਵਰ ਬਣਨਾ ਬੜੀ ਇੱਕ ਵੱਡੀ ਗੱਲ ਹੈ। ਐਂਡ ਪੰਜਾਬੀ ਜੇ ਕੋਈ ਬਣੇ ਨੇ, ਅੱਛਾ ਕਹਿੰਦੇ ਕਿ ਇੱਕ ਤਾਂ ਹਰਮਨਪ੍ਰੀਤ ਕੌਰ ਅਤੇ ਇੰਡੀਅਨ ਵਿਮੈਨ ਦੇ ਕ੍ਰਿਕਟ ਸਟਾਰ ਬਣੇ ਨੇ ਵੋਗ ਦਾ ਕਵਰ, ਵਾਹ ਵੀ ਵਾਹ। ਇੱਕ ਪ੍ਰਿੰਸੈਸ ਕਰਮ ਰਾਣੀ ਸੀਤਾ ਦੇਵੀ ਕਪੂਰਥਲਾ ਤੋਂ, ਨੋਨ ਇਨ ਦਾ 1930s ਐਜ਼ ਪਰਲ ਆਫ ਇੰਡੀਆ, ਉਹ ਬੱਲੇ। ਅਤੇ ਦਿਲਜੀਤ ਹੁਣੇ, ਉਹ ਬੱਲੇ ਕਿਆ ਬਾਤ ਹੈ, ਦਿਲਜੀਤ ਹੁਣੇ ਵੋਗ ਇੰਡੀਆ ਦਾ ਡਿਜੀਟਲ, ਆਈ ਥਿੰਕ ਉਹਦੀ ਕਵਰੇਜ ਹੈ। ਮੈਂ ਵੈਸੇ ਦੇਖ ਰਿਹਾ ਸੀ ਜੇ ਕੋਈ ਵੋਗ ਮੇਨ ਦਾ, ਬਟ ਨਹੀਂ, ਫਿਰ ਵੀ ਵੱਡੀ ਗੱਲ ਹੈ ਯਾਰ, ਵੋਗ ਡਿਜੀਟਲ ਇੰਡੀਆ ਦਾ ਕਵਰ ਦਿਲਜੀਤ ਹੁਣੇ ਬਣੇ। ਦਿਲਜੀਤ ਨੇ ਵੀ ਫੱਟੇ ਚੱਕੇ ਆ ਪੂਰੇ, ਹੈ ਕਿਆ ਬਾਤ ਹੈ। ਹਾਂ, ਬਿਗ ਇਜ਼ ਵੋਗ ਮੈਗਜ਼ੀਨ, ਇਹ ਵੀ ਪਤਾ ਕਰ ਲਈ। ਸੋ ਵੋਗ ਮੈਗਜ਼ੀਨ, ਮੈਂ ਕਿਹਾ ਹਾਓ ਬਿਗ ਇਜ਼, ਇਹਨਾਂ ਨੇ ਮੈਨੂੰ ਦੱਸਤਾ 8 inch by 10.8 inch। ਮੈਂ ਇਹ ਨਹੀਂ ਪੁੱਛ ਰਿਹਾ ਵੀ ਜਿਹੜੀ ਮੈਗਜ਼ੀਨ ਹੈ ਉਹਦਾ ਕੀ ਸਾਈਜ਼ ਹੈ। ਕਹਿੰਦੇ ਕਿ ਇਟਸ ਦ ਬਿਗੈਸਟ ਮੋਸਟ ਪਾਵਰਫੁਲ ਅਤੇ ਮੋਸਟ ਇਨਫਲੂਐਂਸ਼ਲ ਫੈਸ਼ਨ ਮੈਗਜ਼ੀਨ ਪੂਰੀ ਦੁਨੀਆ 'ਚ। 25 ਤੋਂ ਵੱਧ ਇੰਟਰਨੈਸ਼ਨਲ ਐਡੀਸ਼ਨਸ ਨੇ, ਕਿਆ ਬਾਤ ਹੈ। ਸੋ ਜਿਹੜੇ ਫੈਨ ਨੇ ਫੈਸ਼ਨ ਦੇ, ਉਹਨਾਂ ਲਈ ਬੜੀ ਵੱਡੀ ਮੈਗਜ਼ੀਨ ਹੈ। 130 ਸਾਲ ਦੀ ਲੈਗੇਸੀ ਹੈ ਵੋਗ ਦੀ, ਵਾਹ ਵੀ ਵਾਹ, ਕਿਆ ਬਾਤ ਹੈ, ਬੜੀ ਯਾਰ ਵੱਡੀ ਗੱਲ ਹੈ। ਅਤੇ ਵੱਡੀਆਂ 4 ਐਡੀਸ਼ਨਾਂ ਨੇ, ਅਮੈਰੀਕਨ ਵੋਗ, ਬ੍ਰਿਟਿਸ਼ ਵੋਗ, ਵੋਗ ਫਰਾਂਸ ਅਤੇ ਵੋਗ ਇਟਾਲੀਆ। ਸੋ ਹੈਵੀ ਵੇਟ ਹੈ ਫੈਸ਼ਨ ਇੰਡਸਟਰੀ ਦੀ ਵੋਗ। ਸੋ ਜੇ ਕੁੜੀ ਬਣ ਜਾਂਦੀ ਹੈ ਵੋਗ ਦਾ ਕਵਰ, ਫਿਰ ਵਾਕਈ ਕੁੜੀ 'ਚ ਕੋਈ ਨਾ ਕੋਈ ਗੁਣ ਹੈ। ਸੋ 905-673-3337 ਆਪਣਾ ਨੰਬਰ ਹੈ। ਬਿਯੋਂਡ ਆਈਵਰ ਨੂੰ ਸਾਰੇ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ। ਆਈ ਡਾਕਟਰ ਵੀ ਅਵੇਲੇਬਲ ਨੇ ਬਿਯੋਂਡ ਆਈਵਰ। ਰੋਮੀ ਬਾਈ ਜੀ ਨੂੰ ਕਾਲ ਕਰ ਲਓ 905-793-3937 ਬਿਯੋਂਡ ਬਿਯੋਂਡ ਬਿਯੋਂਡ ਆਈਵਰ ਦੀ ਟੀਮ ਨਾਲ ਸੰਪਰਕ ਕਰੋ। ਅਤੇ ਆਈ ਤੁਸੀਂ ਇਗਜ਼ਾਮ ਕਰਾਉਣੇ ਆ, ਸਨਗਲਾਸਿਸ ਚਾਹੀਦੀਆਂ ਨੇ ਤੁਹਾਨੂੰ, ਜਾਂ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਚਾਹੀਦੀਆਂ, ਤਾਂ 905-793-3937 ਬਿਯੋਂਡ ਆਈਓਆਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਅਤੇ ਮਨਜੀਤ ਵੀ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ, ਲਈਏ ਕੁਝ ਮਨਜੀਤ ਤੋਂ ਡੀਲਾਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਇਸ ਟਾਈਮ ਇਨਵੈਸਟਮੈਂਟ ਪ੍ਰੋਗਰਾਮ ਸੁਣ ਰਹੇ ਨੇ, ਜਾਂ ਤੁਸੀਂ ਆਪਣੇ ਘਰ ਦੇ ਲਈ 5 ਦੇ 5 ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 inch ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਦੇ ਵਿੱਚ 5 ਦੇ 5 ਅਪਲਾਈਸਿਸ ਦਾ ਸੈੱਟ ਤੁਸੀਂ ਸਟੇਨਲੈਸ ਸਟੀਲ ਦਾ ਆਪਣੇ ਘਰ ਦੇ ਲਈ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਈਸਿਸ ਚ ਡੀਲ ਦੇਖ ਰਹੇ ਨੇ, ਤਾਂ ਬਿਲਟ ਇਨ ਦਾ ਵਨ ਆਫ ਦਾ ਮੋਸਟ ਪ੍ਰੀਮੀਅਮ ਬ੍ਰਾਂਡ ਜੈਨੇਅਰ ਦੇ ਉੱਪਰ ਐਕਸਕਲੂਸਿਵ 20% ਦਾ ਡਿਸਕਾਊਂਟ ਇਸ ਵੀਕ ਅਸੀਂ ਅਪਲਾਈਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ, ਸਟੋਰ ਤੇ ਵਿਜ਼ਿਟ ਕਰੋ, ਤੇ ਅਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਉਸ 20% ਡਿਸਕਾਊਂਟ ਦੇ ਵਿੱਚ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਤੋਂ ਘਟਾ ਕੇ ਸਿਰਫ $14.99
0: ਚ ਇਸ ਵੀ ਘਟਾ ਕੇ, ਤੁਹਾਡੀ ਆਵਾਜ਼ ਕੱਟੀ ਗਈ ਸੀ
1: ਨਵੀਂ, $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। ਸੋ ਤੁਸੀਂ ਵਿਜ਼ਿਟ ਕਰਨਾ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, 905-450-0054, 0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। 905-450-0054 ਮਨਜੀਤ, ਅਪਲਾਈਸ ਜੰਕਸ਼ਨ ਨੂੰ ਯਾਦ ਤੁਸੀਂ ਜ਼ਰੂਰ ਰੱਖੋ।
2: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਹੁਣ ਲਓ ਮੌਕਾ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 4 6551984

0: national locations in GTA. For more information, visit rajdhanisweets.ca.
1: क्या बात है राजधानी स्वीट्स राजधानी स्वीट्स डॉट सी ए भी विजिट तुसी कर सकते हो कि ना हमेशा बड़े लोग पुछदे नवी यार किसे वधिया अच्छे मकैनिक दा नंबर दो रॉयल ऑटो सेंटर दे साडे राज भाजी ने ऊबर या लिफ्ट दी कोई सेफ्टी इंस्पेक्शन है इंजन ट्रांसमिशन दा कोई पंगा पै गया स्टील्स अते मेलनी ते रॉयल ऑटो सेंटर अफोर्डेबल रिलायबल बड़ी ट्रस्टवर्दी टीम है ते नंबर है 9057991478 9057991478 रॉयल ऑटो सेंटर दे राज बाजी ਨਾਲ ਗੱਲਬਾਤ ਕਰੋ ਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਹਾਜ਼ਰ ਨੇ ਬਹੁਤ ਹੀ ਖਾਸ ਖਾਸ ਐਕਸਪਰਟੀਜ਼ ਲੈ ਕੇ ਤੇ ਨਾਲ ਮੇਨ ਗੱਲ ਇਹ ਹੁੰਦੀ ਯਾਰ ਕਿ ਬੰਦਾ ਟਰਸਟਵਰਦੀ ਹੋਵੇ ਗੱਡੀ ਤੇ ਕੋਈ ਕੰਮ ਕਰ ਰਿਹਾ ਤਾਂ ਇਹੀ ਸਾਨੂੰ ਮੇਨ ਫਿਕਰ ਹੁੰਦਾ ਸਾਡੇ ਨਾਲ ਸੁਖ ਭਾਜੀ ਜੁੜੇ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ ਗੇਟਵੇ 294 ਵਾਕਰ ਡਰਾਈਵ ਪਹਿਲੀ ਵਾਰੀ ਫਰਨੀਚਰ ਦੀ ਦੁਨੀਆ ਸੁਣਿਆ ਬਾਏ ਵਨ ਗੇਟ ਵਨ ਫਰੀ ਹੈ ਇੱਕ ਬੈੱਡ ਸੈੱਟ ਲਓ ਦੂਜਾ ਬੈੱਡ ਸੈੱਟ ਫਰੀ ਸੋ ਸੁਖ ਭਾਜੀ ਬੜੀ ਯਾਰ ਕਮਾਲ ਦੀ ਗੱਲ ਹੈ ਸੋ ਜੇ ਸਪੋਜ਼ ਕਰੋ ਆਪਣੇ ਚਾਰ ਬੈੱਡਰੂਮ ਨੇ ਘਰ 'ਚ ਸਾਰਿਆਂ ਲਈ ਬੈੱਡ ਸੈੱਟ ਚਾਹੀਦੇ ਸਿਰਫ ਦੋ ਬੈੱਡ ਸੈੱਟ ਲਈ ਪੇ ਕਰੋ ਅਤੇ ਚਾਰ

0: ਕਲਾਸ ਫ੍ਰੀ। ਸੋ ਇਹ 3 ਦਿਨ ਦੀ ਬਾਈ ਜੀ ਫੇਰ ਉਸੇ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ 3 ਦਿਨ ਮਿਸ ਨਾ ਕਰਿਓ, ਜਰੂਰ ਇੱਕ ਚੱਕਰ ਲਾਓ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਇਹ ਸੇਲ ਜਿਹੜੀ ਲੱਗਣ ਜਾ ਰਹੀ ਆ। ਤੇ ਨਾਲ ਦੀ ਨਾਲ ਇੱਕ ਮੈਂ ਪਰਿਵਾਰਾਂ ਨੂੰ ਐਗਜ਼ਾਮਪਲ ਦੇ ਦਿੰਦਾ ਵੀ ਡੀਲਾਂ ਮਿਲਣੀਆਂ ਕਿੱਦਾਂ ਆ। ਗ੍ਰੇ ਕਲਰ ਦਾ ਸੋਫਾ ਕਮ ਬੈੱਡ, ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ, ਜਿਹਦੀ ਰੈਗੂਲਰ ਕੀਮਤ $1,100 ਸੀ, ਸਿਰਫ $599 ਦਾ। ਗ੍ਰੇ ਕਲਰ ਦਾ ਸੋਫਾ ਕਮ ਬੈੱਡ $599 ਦਾ, ਇੱਕ ਤੁਸੀਂ ਬਾਏ ਕਰ ਲਿਆ $1,100 ਵਾਲਾ $599 ਦਾ, ਤੇ ਨਾਲ ਦੂਜਾ ਸੋਫਾ ਬੈੱਡ ਫ੍ਰੀ, ਇੱਕ ਬਾਏ ਕਰੋ ਦੂਜਾ ਸੋਫਾ ਬੈੱਡ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਇਹੋ ਜਿਹੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਸੋ ਜਰੂਰ ਇੱਕ ਚੱਕਰ ਲਾਓ, 294 ਵਾਕ ਡਰਾਈਵ, 294 ਵਾਕ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ।
1: ਕਿਆ ਬਾਤ ਹੈ, ਡੀਲਾਂ ਡੀਲਾਂ ਡੀਲਾਂ ਡੀਲਾਂ, ਵੈਰੀ ਗੁੱਡ। ਸੋ ਇੱਕ ਰਿਕੁਐਸਟ ਆਈ ਸੀ, ਉਹਦੇ ਦੋ ਕੁ ਬੋਲ ਆਉਂਦੇ ਆ, ਪਰਦੇਸੀ ਵੀਰਾ, ਬੜਾ ਪੁਰਾਣਾ ਗੀਤ ਹੈ ਮੰਡੇਰ ਬ੍ਰਦਰਸ ਦਾ। ਕਿਆ ਬਾਤ ਹੈ, ਕਈ ਵੀਰਾਂ ਨੇ ਕਿਹਾ ਕਿ ਨਵੀਂ ਯਾਰ ਸਾਡੀਆਂ ਮਦਰਸ ਨੇ ਬੜਾ ਸੁਣਿਆ ਗਾਣਾ।

0: ਬਈ ਆਏ ਅੱਖਾਂ ਚ ਹੰਝੂ ਸਾਡੀਆਂ ਕੁਝ ਕੁ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਜ਼ਰੂਰ ਆਏ ਹੋਣਗੇ। ਕਿਸੇ ਨੇ ਲਿਖਿਆ 2026 ਜੂਨ ਚ ਸੁਣ ਰਿਹਾ ਬਾਈ ਜੀ, ਹੈਲੋ ਪਰਦੇਸੀ ਵੀਰਾ ਹੈ, ਵਾਹ ਵੀ ਵਾਹ। ਸੋ ਬੜੇ ਕਹਿੰਦੇ ਹੁੰਦੇ ਨਾ ਕਿ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ, ਕਈਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਭੈਣਾਂ ਭਰਾਵਾਂ ਨੂੰ ਅਗਲੇ ਨਹੀਂ ਮਿਲੇ, ਐਂਡ ਹੁਣ ਚਲੋ ਠੀਕ ਹੈ ਕਿ ਜਿਵੇਂ ਇੱਕ ਵੀਰ ਕਹਿ ਕੇ ਗਏ ਕਿ ਬਾਈ ਜੀ ਵਟਸਐਪ ਆ ਗਿਆ, ਆਪਣਾ ਫੇਸ ਟਾਈਮ ਵੀਡੀਓ ਕਾਲ, ਹੁਣ ਤਾਂ ਭਾਵੇਂ ਜਦੋਂ ਮਰਜ਼ੀ ਕਿਸੇ ਨਾਲ ਗੱਲਬਾਤ ਕਰ ਲਓ ਅਤੇ ਲੱਗਦਾ ਹੀ ਨਹੀਂ ਵੀ ਦੂਰ ਹੈ। ਪਹਿਲਾਂ 10-15 ਸਾਲਾਂ ਬਾਅਦ ਕਿਸੇ ਨੂੰ ਮਿਲਣਾ ਤਾਂ ਦੇਖਣਾ ਯਾਰ ਇਹ ਉਹੀ ਬੰਦਾ, ਕਿਸੇ ਦਾ ਵੇਟ ਲੂਜ਼ ਹੋਇਆ, ਕਿਸੇ ਦਾ ਗੇਨ ਹੋਇਆ, ਕਿਸੇ ਨੇ ਵਾਲਾਂ ਦਾ ਸਟਾਈਲ ਚੇਂਜ ਕਰ ਲਿਆ, ਕਿਸੇ ਨੇ ਦਾੜੀ ਦਾ ਸਟਾਈਲ ਚੇਂਜ ਕਰ ਲਿਆ, ਹੁਣ ਪਤਾ ਲੱਗਦਾ ਰਹਿੰਦਾ ਅਪਡੇਟਸ ਦੇ ਨਾਲ ਵੀ ਬੰਦਾ ਯੂਨੋ ਕੀ ਕਰ ਰਿਹਾ, ਕੀ ਲੁੱਕ ਹੈ। ਹੋ ਗਿਆ ਥੋੜ੍ਹਾ ਹੁਣ ਡਿਜੀਟਲ, ਚਲੋ ਸੋਸ਼ਲ ਮੀਡੀਆ ਵਗੈਰਾ ਦਾ ਇੰਨਾ ਕੁ ਤਾਂ ਫਾਇਦਾ ਹੈ ਯਾਰ ਕਿ ਆਪਾਂ ਦੂਰ ਆ ਪਰਿਵਾਰਾਂ ਤੋਂ, ਲੱਗਦਾ ਨਹੀਂ ਕਿ ਦੂਰ ਆ। ਸੋ ਖੈਰ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800 ਤੇ ਕਾਲ ਕਰੋ ਜ਼ਰੂਰ। ਏਰਨ ਮਿਲਸ ਐਕਿਊਰਾ ਤੇ ਕੋਈ ਵੀ ਗੀਤ ਸੰਗੀਤ ਰਿਕੁਐਸਟ ਕਰਨਾ, ਕੋਈ ਵੀ ਨੰਬਰ ਲੈਣੇ ਆ, ਤੁਹਾਨੂੰ ਯਾਰ ਗੂਗਲ ਕਰਨ ਦੀ ਲੋੜ ਨਹੀਂ, ਕੋਈ ਟਿਕਟੌਕ, ਕੋਈ ਇੰਸਟਾਗ੍ਰਾਮ ਦੇਖਣ ਦੀ ਲੋੜ ਨਹੀਂ, ਕੋਈ ਵੀ ਨੰਬਰ ਚਾਹੀਦੇ ਆ। ਤੁਸੀਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਨੰਬਰ ਲੱਭ ਰਹੇ ਹੋ, ਗੱਡੀ ਲੈਣੀ ਹੈ, ਕੋਈ ਇੰਸ਼ੋਰੈਂਸ ਐਡਵਾਈਜ਼ਰ ਦਾ ਨੰਬਰ ਲੱਭ ਰਹੇ ਹੋ, ਅਪਲਾਇੰਸਿਸ ਚਾਹੀਦੇ ਨੇ, ਗਰੋਸਰੀ ਸਟੋਰ ਵਧੀਆ ਲੱਭ ਰਹੇ ਹੋ, ਮਕੈਨਿਕ ਵਧੀਆ ਲੱਭ ਰਹੇ ਹੋ, ਗੱਲ ਕੀ ਯਾਰ ਤੁਹਾਨੂੰ ਕੋਈ ਨੰਬਰ ਚਾਹੀਦਾ, ਸਾਡੇ ਤੋਂ ਲੈ ਲਿਆ ਕਰੋ। ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾਰਾ, PUNJABIILEHRAN, ਉੱਥੇ ਮੈਸੇਜ ਕਰਦਿਆ ਕਰੋ, ਜਾਂ ਤੁਸੀਂ ਸਟੂਡੀਓ 'ਚ ਹੁਣ ਜਿਵੇਂ ਮੈਂ ਪ੍ਰੋਗਰਾਮ ਕਰ ਰਿਹਾ ਕਾਲ ਕਰ ਸਕਦੇ ਹੋ 9056733337, 9056733337, ਜਾਂ ਟੈਕਸਟ ਵਟਸਐਪ ਵੀ ਤੁਹਾਨੂੰ ਸਾਨੂੰ ਕਰ ਸਕਦੇ ਹੋ। ਟੈਕਸਟ ਮੈਸੇਜ ਵਾਲਾ ਨੰਬਰ ਹੈ 647-1557-6471-5041557। ਟੋਲ ਫ੍ਰੀ ਕਾਲ, ਹੈਲੋ
1: 866-270-0216।
0: ਚੱਲ ਬੀਬਾ ਤੂੰ ਐਵੇਂ ਸਾਨੂੰ ਬੋਦਰ ਨਾ ਕਰ। ਅੱਜ ਕੱਲ ਯਾਰ ਸਾਨੂੰ ਇੱਕ ਸਵਾਲ ਪੁੱਛਣਾ, ਮੈਂ ਪੁੱਛਦਾ 1981। ਹੈਲੋ
2: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ, ਕੀ ਬਣਦਾ?
2: ਕਹਿੰਦੇ
0: ਯਾਰ ਮੈਂ ਹੁਣ ਦੇਖ ਰਿਹਾ ਸੀ ਮਤਲਬ ਅਗਲੇ 10 ਦਿਨ ਮੀਂਹ ਹੀ ਪੈਣਾ।
2: ਜਦੋਂ ਮੀਂਹ ਪੈਂਦਾ ਫਿਰ ਵਧੀਆ ਲੱਗਦਾ, ਜੇ ਫਿਸ਼ ਖਾਣੀ ਜਾਂ
0: ਜਦੋਂ ਅਗਲੀ ਵਾਰ ਮੀਂਹ ਪਿਆ ਮੈਂ ਸਪੈਸ਼ਲ ਫਿਸ਼ ਮੰਗਾਉਂਗਾ, ਤੁਹਾਨੂੰ ਦੱਸੂਗਾ ਜੇ ਕੋਈ ਡਿਫਰੈਂਸ ਲੱਗਿਆ ਜਾਂ ਨਹੀਂ।
2: ਤੁਸੀਂ ਬੈਕਯਾਰਡ ਤੇ ਬਹਿ ਕੇ ਫਿਰ ਪੂਰਾ ਪ੍ਰੋਪਰ ਸੈਟਅਪ ਹੀ ਮੈਂ ਕਰਦਾ ਹੁੰਦਾ, ਪ੍ਰੋਪਰ ਬੈਕਯਾਰਡ ਚ ਜਾ ਕੇ ਹਨਾ, ਮੈਂ ਚਲੋ ਦਾਰੂ ਨੀ ਪੀਂਦਾ, ਮੈਂ ਕੋਲਡ ਡਰਿੰਕ ਲੈਣਾ ਨਾਲ ਲੈ ਆਉਂਦਾ ਜਾਂ ਫਿਸ਼ ਹਨਾ ਜਾਂ ਘਰ ਬਣਾ ਲਈ ਦੀ ਜਾਂ ਨੋਨ ਵੈਜ,
0: ਠੀਕ ਹੈ,
2: ਤੇ ਫਿਰ ਬੜਾ ਮਜ਼ਾ ਆਉਂਦਾ। ਤੁਸੀਂ ਕਹਿ ਨਾਲ ਇੰਜੋਏ ਕਰੋ ਵੈਦਰ ਨੂੰ, ਫੀਲਿੰਗ ਲੈਣੀ ਹੁੰਦੀ ਹੈ ਆਪਾਂ, ਉਹ ਵਧੀਆ
0: ਆਉਂਦਾ। ਚਲੋ ਵਧੀਆ ਯਾਰ, ਦੇਖੋ ਫੀਲਿੰਗ ਬੰਦੇ ਨੇ ਲੈਣੀ ਆਵੇ, ਫੀਲਿੰਗ ਤਾਂ ਕਹਿੰਦੇ ਹੁੰਦੇ ਕਿ ਕਿਸੇ ਵੀ ਮੌਸਮ ਚ ਲਈ ਜਾ ਸਕਦੀ ਹੈ ਕਿ ਨਹੀਂ।
2: ਦੁਨੀਆ ਸਾਰੀ ਟੈਨਸ਼ਨ ਤੁਰੀ ਫਿਰਦੀ ਆ, ਮੈਨੂੰ ਤਾਂ ਇਹੀ ਚੀਜ਼ਾਂ 'ਚ ਹੀ ਮਜ਼ਾ ਆਉਂਦਾ, ਜਾਂ ਕਈਆਂ ਨੂੰ ਸ਼ੋਪਿੰਗ 'ਚ ਮਜ਼ਾ ਆਉਂਦਾ, ਕਈਆਂ ਨੂੰ ਖਾਣ 'ਚ ਮਜ਼ਾ ਆਉਂਦਾ, ਕਈਆਂ ਨੂੰ ਵੈਦਰ ਫੀਲ 'ਚ ਮਜ਼ਾ ਆਉਂਦਾ, ਕਈਆਂ ਨੇਚਰ 'ਚ ਮਜ਼ਾ ਆਉਂਦਾ। ਤੇ ਜਿਹੜਾ ਬੰਦਾ ਨੇਚਰ 'ਚ ਮਜ਼ਾ ਲੈਣ ਲੱਗ ਜਾਏ ਨਾ, ਤੇ ਉਹਦੇ ਵਰਗਾ ਜਿਵੇਂ ਕਹਿੰਦਾ ਬੰਦਾ ਹੀ ਨਹੀਂ ਹੈਗਾ।
0: ਸਹੀ ਗੱਲ ਆ, ਸਹੀ ਨਹੀਂ, ਨੇਚਰ ਯਾਰ, ਨੇਚਰ ਦੀ ਤਾਂ ਗੱਲ ਹੀ ਅਲੱਗ ਆ।
2: ਮੈਂ ਟਰੈਵਲਿੰਗ ਕਰਕੇ ਮਜ਼ਾ ਆਉਂਦਾ, ਤੁਸੀਂ ਹੁਣ ਔਰ ਕਿਹੜੀ ਚੀਜ਼ ਮਜ਼ਾ ਲਓ, ਤੇ ਮੈਂ ਵੀ ਗਾਣਾ ਸ਼ੇਅਰ ਲਾਉਣਾ ਸੀਗਾ, ਲਾ ਦੋਗੇ ਪਲੀਜ਼?
0: ਕਿਹੜਾ
2: ਗਾਣਾ? ਕਾਫੀ ਪੁਰਾਣਾ, ਹਿਟਲਰ
0: ਬੱਬੂ ਮਾਨ ਜੀ ਨੇ ਵੀ ਗਾਇਆ ਸੀ ਹਿਟਲਰ ਇਨ ਲਵ ਓ ਬੇਬੀ, ਉਹ ਤਾਂ ਨੀ ਕਹਿੰਦੇ?
2: ਨਹੀਂ ਨਹੀਂ, ਉਹ ਆ ਦੂਜਾ, ਮੈਂ ਦੱਸਦਾ, ਹਿਟਲਰ ਬਣ ਗਿਆ ਸੋਹਣੀ ਇਹਦੀ ਰਾਖੀ ਕਰਦਾ।
0: ਹਿਟਲਰ
2: ਫਰੈਂਡ ਨੇ
0: ਹਿਟਲਰ ਕੀਤੀ, ਹਿਟਲਰ ਕਹਿ ਲਈ ਕੀ ਬਣਨਾ ਆਪਣੇ ਬੰਦੇ ਵੈਸੇ ਨਾ ਗਾਣਾ ਉਹੀ ਚੱਕ ਕੇ ਕਿਸੇ ਵੀ ਚੀਜ਼ ਤੇ ਬਣਾ ਦਿੰਦੇ ਹੁਣ ਕਈ ਨੂੰ ਪਤਾ ਹੀ ਨੀ ਹੋਣਾ ਹਿਟਲਰ ਕੌਣ ਹੈ ਹਿਟਲਰ ਦੇ ਉੱਤੇ ਚੱਕ ਕੇ ਗਾਣਾ ਬਣਾ ਤਾ
2: ਬਸ ਏਦਾਂ
0: ਲਾ ਦਿੰਦੇ ਜ਼ਰੂਰ ਮੈਨੂੰ ਤਾਂ ਹਾਸਾ ਇਹ ਆਉਂਦਾ ਵੀ ਹਿਟਲਰ ਨੇ ਕੀ ਕੰਮ ਕੀਤੇ ਨੇ ਅਗਲਾ ਕਹਿੰਦਾ ਮੈਂ ਹਿਟਲਰ ਬਣ ਗਿਆ ਤੇਰੀ ਰਾਖੀ ਕਰਦਾ ਮਾਰਾ ਹਾਂਜੀ ਸੁਣਿਆ ਨੀ ਤੁਸੀਂ ਗਾਣਾ
2: ਨਹੀਂ
0: ਮੈਨੂੰ ਲੱਗਦਾ ਨੀ ਯਾਰ ਮੈਂ ਸੁਣਿਆ ਚਲੋ ਸੁਣ ਲੈਂਦੇ ਹੈ ਹਿਟਲਰ ਬਣ ਗਿਆ ਹਿਟਲਰ ਨੇ ਪਤਾ ਕਿੰਨੀਆਂ ਜਾਨਾਂ ਲਈਆਂ ਖੈਰ ਸਾਡੇ ਨਾਲ ਜੁੜ ਚੁੱਕੇ ਨੇ ਦਵਿੰਦਰ ਪਵਾਰ ਸਾਹਿਬ ਅਕਾਲ ਮੋਰਗੀ ਦੇ ਪਵਾਰ ਸਾਹਿਬ ਵੈਲਕਮ
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਪਤਾ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਪਰਚੇਜ਼ ਆ ਜਾਂ ਰੀਸੇਲ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਬਾਇੰਗ ਹੈ ਨਿਊ ਪ੍ਰੋਪਰਟੀ ਜਾਂ ਕੋਈ ਰੀਫਨਾਂਸ ਕਰਨਾ ਘਰ ਨੂੰ ਜਾਂ ਕਿਸੇ ਦਾ ਨਾਂ ਕੱਢਣਾ ਜਾਂ ਪਾਉਣਾ ਜਾਂ ਕੋਈ ਡੈਟ ਕੰਸੋਲੀਡੇਟ ਕਰਨਾ ਤੁਸੀਂ ਕਾਲ ਕਰ ਲਓ ਜਿਹੜਾ ਰੇਟ ਅੱਜ ਦਾ ਹੋਲਡ ਕਰਾਂਗੇ 120 ਦਿਨ ਲਈ ਵੈਲਿਡ ਰਹੂਗਾ ਘੱਟ ਗਿਆ ਤਾਂ ਰੇਟ ਘਟਾ ਕੇ ਦੇਵਾਂਗੇ ਅਗਰ ਰੇਟ ਵੱਧ ਗਿਆ ਤਾਂ ਤੁਹਾਨੂੰ ਹੋਲਡ ਕੀਤਾ ਹੋਇਆ ਰੇਟ ਮਿਲੂਗਾ ਜੀ ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6478878731 ਇਸ ਤੋਂ ਇਲਾਵਾ ਜਿਹੜੇ ਵੀ ਭੈਣ ਭਰਾ ਕਈ ਦਫ਼ਾ ਇਹ ਹੁੰਦਾ ਕਿ ਸਾਡਾ ਮੋਰਗੇਜ ਲੋਕ ਹੁੰਦੀ ਆ ਪੈਸੇ ਤੇ ਲਈ ਲੋੜ ਪੈ ਜਾਂਦੀ ਆ ਮੋਰਗੇਜ ਸਾਡੀ ਤੋੜਨੀ ਨਹੀਂ ਚਾਹੁੰਦੇ ਆਪਾਂ ਤੇ ਉਹਦੇ ਲਈ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈਂਦੀ ਹੈ ਤਾਂ ਆਪਾਂ ਤੁਹਾਨੂੰ ਘਰ ਦੇ ਉੱਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ ਮੋਰਗੇਜ ਤੁਹਾਡੀ ਕਿਸੇ ਵੀ ਬੈਂਕ ਤੋਂ ਹੋਈ ਹੈ ABCD ਤੋਂ ਆਪਾਂ ਉਹਨੂੰ ਐਜ਼ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ ਓਪਨ ਲੋਨ ਆ ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਹਾਂ ਪੇ ਆਫ ਹੋਣ ਤੋਂ ਬਾਅਦ ਵੀ ਬਣੀ ਰਹਿੰਦੀ ਹੈ ਖਤਮ ਨਹੀਂ ਹੁੰਦੀ ਜਿੰਨਾ ਚਿਰ ਤੁਸੀਂ ਪ੍ਰੋਪਰਟੀ ਹੋਲਡ ਕਰਦੇ ਹਾਂ ਜੀ ਤੇ ਉਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6478878731 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੇ ਕੋਈ ਬਿਜ਼ਨਸ ਦਾ ਟਰੱਕ ਦਾ ਲੋਨ ਕਰਾਉਣਾ ਟ੍ਰੇਲਰ ਦਾ ਲੋਨ ਕਰਾਉਣਾ ਜਾਂ ਬਿਜ਼ਨਸ ਤੇ ਆਪਣੀ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਕੋਈ ਆਪਣੀ 25-30-40-50 ਹਜ਼ਾਰ ਤੱਕ ਦੀ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਉਹਦੇ ਵਿੱਚ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਜੀ ਕਾਲ ਕਰਨ ਲਈ ਨੰਬਰ ਹੈ 6478878731 647-988-87-31 647-988-87-31 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਤੇ ਬਾਕੀ ਹਮੇਸ਼ਾ ਇਹ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ
0: ਕੀ ਬਾਤ ਹੈ ਵੈਰੀ ਗੁੱਡ 647-988-87-31 ਤੇ ਕਾਲ ਕਰੋ ਥੈਂਕ ਯੂ ਸੋ ਮਚ ਪਵਾਰ ਸਾਹਿਬ ਤੇ 6479888731 ਹਿਟਲਰ ਬਣ ਗਿਆ ਨਹੀਂ ਤੇਰੀ ਰਾਖੀ ਕਰਦਾ ਬੱਲੇ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਕੈਨੇਡੀ ਡੂਗਲ ਕੈਨੇਡੀ ਮੇਫੀਲਡ ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ ਕੋਟ ਪੈਂਟ ਚਾਹੀਦੇ ਆ ਕੁੜਤੇ ਪਜਾਮੇ ਚਾਹੀਦੇ ਆ ਇੱਕ ਲਓ ਤੇ ਦੂਜਾ ਤੁਹਾਨੂੰ ਮਿਲ ਰਿਹਾ 25% ਆਫ ਫੈਸ਼ਨ ਆਈ ਕਿਊ ਦੇਖੋ ਕਮਾਲ ਦੀ ਫੈਬਰਿਕ ਅੱਜ ਹੀ ਯਾਰ ਮੈਂ ਦੇਖਿਆ ਫੈਸ਼ਨ ਆਈ ਕਿਊ ਵਾਲੇ ਨੇ ਨਾ ਇੱਕ ਬਿਸਪੋਕ ਲਾਈਨ ਕੱਢੀ ਹੈ ਇੰਬਰੋਇਡਰਡ ਵੈਸਟ ਕਲੈਕਸ਼ਨ ਹੈ ਫੈਬਰਿਕ ਦੇ ਸਵਾਚਿਸ ਪ੍ਰੀਮੀਅਮ ਸਿਲਕ ਬਲੈਂਡ ਗੋਲਡ ਜ਼ਰੀ ਐਮਬਰੋਇਡਰੀ ਆਫ ਵਾਈਟ ਕੁੜਤਾ ਫੈਬਰਿਕ ਬੱਲੇ ਬੱਲੇ ਬੱਲੇ ਤੁਸੀਂ ਨਾ ਲੈਣਾ ਵਧੀਆ ਟੋਪ ਦਾ ਕੁੜਤਾ ਪਜਾਮਾ ਕੋਈ ਜਾਗੋ ਸੰਗੀਤ ਮਹਿੰਦੀ ਮਾਈਆਂ ਵਿਆਹ ਹੈ ਇਹਨਾਂ ਕੋਲ ਜਾਓ ਕਸਟਮ ਤਿਆਰ ਕਰਕੇ ਦੇਣਗੇ ਬਿਸਪੋਕ ਸੋ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਲ ਫੈਸ਼ਨ ਆਈ ਕਿਊ ਐਂਡ ਫੈਸ਼ਨ ਆਈ ਕਿਊ ਦਾ ਨੰਬਰ ਹੈ 9054532225 9054532225 ਫੈਸ਼ਨ ਆਈ ਕਿਊ ਤੇ ਇੱਕ ਵਾਰ ਮਾਰੋ ਗੇੜਾ ਤੇ ਤੁਸੀਂ ਆਪ ਕਹੋਗੇ ਨਾ ਵੀ ਬਹਿ ਜਾ ਧੰਨ ਧੰਨ ਹੋ ਗਈ ਐਂਡ ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਗੁਰਕਰਮ ਨੂੰ ਕਾਲ ਕਰ ਲਓ ਗੁਰਕਰਮ ਦਾ ਨੰਬਰ ਹੈ 416-876-4605 ਤੇ ਤੁਹਾਡਾ ਏਸੀ ਰਿਪੇਅਰ ਹੋਣਾ ਵਾਲਾ ਦੇਖੋ ਬਿਨਾਂ ਏਸੀ ਤੋਂ ਤਾਂ ਯਾਰ ਬੰਦਾ ਮੈਂ ਕਹਿੰਦਾ ਕਿ ਸਾਹ ਲੈਣਾ ਹੀ ਮੁਸ਼ਕਿਲ ਹੈ ਸੋ ਏਸੀ ਰਿਪੇਅਰ ਕਰਾਓ ਜਾਂ ਏਸੀ ਨਵਾਂ ਲਗਵਾਓ ਤੁਹਾਨੂੰ ਨੰਬਰ ਅਸੀਂ ਦਿੰਦੇ ਹਾਂ ਗਲੋਬਲ ਕੰਫਰਟ ਏਅਰ ਦਾ ਬ੍ਰੈਂਡ ਨਿਊ ਏਸੀ ਰਿਪੇਅਰ 905-790-90-80 ਇੱਕ ਮੇਨ ਗੱਲ ਇਹ ਹੈ ਯਾਰ ਇਹਨਾਂ ਨੇ ਇੱਕ ਨਾ ਰੀਬੇਟ ਸਿਸਟਮ ਇਹਨਾਂ ਕੋਲ ਆਇਆ ਨਵਾਂ ਏਸੀ ਨਵੀਂ ਫਰਨੈਸ ਲਗਵਾਓ ਤੇ $1800 ਤੱਕ ਦੇ ਰੀਬੇਟ ਪਾਓ। ਨੰਬਰ ਹੈ 905-790-9080 905-790-9080। ਸੋ ਦੇਖਦੇ ਆ ਹਿਟਲਰ ਕੀ ਕੀ ਕਹਿੰਦਾ ਫਿਰ, ਆ ਜਾਓ ਸ਼ੁਰੂ ਤੋਂ ਰਾਜ ਜੀ। ਵੈਸੇ ਰਾਜ ਰਣਜੋਤ ਹੈ ਬੜਾ ਯਾਰ ਟੈਲੈਂਟਡ ਆਰਟਿਸਟ ਹੈ, ਦਿਲਜੀਤ ਸੋਹਣੇ ਦੇ ਕਿੱਡੇ ਕਿੱਡੇ ਸੁਪਰ ਹਿੱਟ ਗਾਣੇ ਲਿਖੇ ਆ। ਸੋ ਆਹ ਵੀ ਸੁਣਦੇ ਹਾਂ।

0: ਬੱਲੇ ਬੱਲੇ ਜੇ ਨਾ ਤੁਸੀਂ ਪੰਜਾਬੀ ਆਪਣੇ ਗਾਣੇ ਦੇ ਲਿਰਿਕਸ ਦੇਖੋ, ਬੰਦਾ ਕਹਿੰਦਾ ਯਾਰ ਆਪਣੇ ਤੋਂ ਕ੍ਰੀਏਟਿਵ ਕੋਈ ਨੀ। ਯਾਰ ਕਿਹੜੇ ਕਿਹੜੇ ਗਾਣੇ ਤੁਸੀਂ ਸੁਣੇ ਆ ਜਿਹੜੇ ਤੁਸੀਂ ਸੁਣ ਕੇ ਬਹੁਤ ਮਨ ਚ ਕਿਹਾ ਕਿ ਬੱਲੇ ਯਾਰ ਇਹ ਬੰਦਾ ਬਸ ਕ੍ਰੀਏਟਿਵਿਟੀ ਦੀ, ਬਸ ਕਹਿੰਦੇ ਹੁੰਦੇ ਨਾ ਵੀ ਕ੍ਰੀਏਟਿਵਿਟੀ ਦਾ ਅੰਤ ਹੀ ਹੈ। ਹੁਣ ਹਿਟਲਰ ਕਹਿਣਾ ਕਿ ਯਾਰ ਮੈਂ ਤੇਰੀ ਰਾਖੀ ਕਰਦਾ, ਹਿਟਲਰ ਹੀ ਬਣ ਗਿਆ। ਸੋ ਇਹਦੇ ਨਾਲ ਦੇ ਤੁਹਾਡੇ ਮਨ ਚ ਕੋਈ ਹੈਗੇ ਗਾਣੇ ਵੀ ਬੱਲੇ ਬੱਲੇ ਵੀ ਯਾਰ ਇਹ ਬੰਦਾ ਯਾ ਇਹ ਗਾਣਾ ਹੈ ਹੀ ਬਹੁਤ ਕ੍ਰੀਏਟਿਵ ਹੈ, ਦੱਸਿਓ ਮੈਨੂੰ ਕਿਹੜਾ ਤੇ ਤੁਹਾਡੇ ਨਾਲੇ ਤੁਹਾਡੇ ਨਾਲ ਬਹਾਨੇ ਨਾਲ ਗੱਲ ਗੁੱਲ ਕਰ ਲਾਂਗੇ। ਕਿਉਂਕਿ ਯਾਰ ਬੜੇ ਗਾਣੇ ਐਸੇ ਹੁਣ ਕਈ ਵਾਰ ਦੇਖੀਦਾ ਕਿ ਯਾਰ ਕਦੇ ਆਪਾਂ ਸੋਚਦੇ ਨਹੀਂ ਵੀ ਇੱਦਾਂ ਦੀ ਗੱਲ ਦੇ ਉੱਤੇ ਵੀ ਕੋਈ ਗਾਣਾ ਬਣ ਸਕਦਾ। ਸੋ ਨੰਬਰ ਹੈ ਆਪਣਾ 9056733337, 9056733337, 905-600-7373 ਆਪਣਾ ਫੋਨ ਨੰਬਰ ਹੈ, 9056733337, 905-600-7373, 9056733337 ਆਪਣਾ ਫੋਨ ਨੰਬਰ ਹੈ, 905-600-7373। ਸੋ ਦੇਖਦੇ ਹਾਂ ਯਾਰ ਕਿ ਹੋਰ ਕਿਹੜੇ ਕਿਹੜੇ ਗਾਣੇ ਐਸੇ ਬਣੇ ਆ ਵੀ ਸੁਣ ਕੇ ਬੰਦਾ ਕਹਿੰਦਾ ਵਾਹ ਬਈ ਵਾਹ, ਪਤਾ ਨਹੀਂ ਕਿਵੇਂ ਇਸ ਗੀਤਕਾਰ ਜਾਂ ਲੇਖਕ ਦੇ ਮਨ ਦੇ ਵਿੱਚ ਸੋਚ ਆਈ, ਬਟ ਹੈ ਜ਼ਰੂਰ ਕ੍ਰੀਏਟਿਵ। ਇੱਕ ਤੁਸੀਂ ਯਾਦ ਨਾਲ ਦੀ ਨਾਲ ਰੱਖੋ ਇੱਕ ਮੈਸੇਜ ਸਾਡੇ ਫਿਰ ਤੋਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ। ਸਾਡੇ ਕੋਈ ਵੀ ਕੰਟਰੈਕਟਰ ਨੇ, ਤੁਸੀਂ ਰੈਨੋਵੇਸ਼ਨ 'ਚੋਂ, ਤੁਸੀਂ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਹੋ, ਪਲੰਬਰ ਹੋ, ਤੁਹਾਨੂੰ ਬਿਲਡਿੰਗ ਸਪਲਾਈਜ਼ ਦੀ ਲੋੜ ਹੈ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਵਾਂ ਸਟੋਰ ਖੁੱਲਿਆ, ਇਸ ਤੋਂ ਹਾਈ ਐਂਡ ਇਸ ਤੋਂ ਲਗਜ਼ੂਰੀਅਸ ਤੁਸੀਂ ਬਿਲਡਿੰਗ ਸਪਲਾਈ ਦਾ ਸ਼ੋਰੂਮ ਨਹੀਂ ਦੇਖਿਆ ਹੋਣਾ। 8005 ਡਿਕਸੀ ਰੋਡ, ਸਟੀਲਸ ਅਤੇ ਡਿਕਸੀ ਦਾ ਕੋਰਨਰ, ਡਿਜ਼ਾਈਨਰ ਐਂਡ ਲਗਜ਼ਰੀ ਸ਼ੋਰੂਮ, ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ ਅਤੇ ਨਾਲ ਦੀ ਨਾਲ ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ। ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਈਲਾਂ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਸਾਰਾ ਕੁਛ। 6479610585 ਸਾਡਾ ਨਾਂ ਜ਼ਰੂਰ ਲੈ ਦਿਓ, ਫ੍ਰੀ ਡਿਲੀਵਰੀ ਬਰੈਂਪਟਨ, ਹਰ ਇੱਕ ਪ੍ਰਾਈਸ ਨੂੰ ਬੀਟ। 6479610585 ਜੀ 4120 ਹੈਲੋ।
1: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵੀਰ ਜੀ, ਵਧੀਆ, ਤੁਸੀਂ ਦੱਸੋ ਠੀਕ ਠਾਕ?
0: ਬਹੁਤ ਵਧੀਆ ਸਰ, ਕੀ ਬਣਦਾ?
1: ਬਸ ਭਾਜੀ ਹੁਣੇ ਕੰਮ ਤੋਂ ਫ੍ਰੀ ਹੋਏ ਆ, ਚੱਲੇ ਸੀਗੇ, ਬਹੁਤ ਦਿਨਾਂ ਬਾਅਦ ਲਾਇਆ ਸੀ ਤੁਹਾਡਾ ਰੇਡੀਓ ਚੈਨਲ, ਮੈਂ ਲੇਟ ਫ੍ਰੀ ਹੁੰਦਾ ਅੱਗੇ,
0: ਅੱਛਾ
1: ਬਹੁਤ ਟਾਈਮ ਬਾਅਦ, ਟਾਈਮ ਤੇ ਮੈਂ ਕਿਹਾ ਚਲੋ ਅੱਜ ਸੁਣੀ।
0: ਥੈਂਕ ਯੂ ਵੀਰੇ, ਥੈਂਕ ਯੂ, ਵੈਲਕਮ।
1: ਤੇ ਤੁਹਾਡਾ ਉਹ ਚੱਲਦਾ ਪਿਆ ਸੀ, ਮੈਨੂੰ ਫਿਰ ਗਾਣਾ ਯਾਦ ਆ ਗਿਆ ਵਿਨੇ ਪਾਲ ਬੁੱਟਰ ਦਾ, ਜੱਟ ਸੀਵਿਆ ਚੱਲੰਗੀਆਂ ਚੜੇ
0: ਚੜੇ, ਉਹ ਵੀ ਚੱਲਿਆ ਬਹੁਤ ਆ ਵੈਸੇ ਗਾਣਾ।
1: ਮੈਂ ਕਿਹਾ ਭਾਜੀ ਉਹਦੇ ਲਿਰਿਕਸ ਨੋਰਮਲ ਜਿਹੇ ਸੀ, ਬਟ ਮਿਊਜ਼ਿਕ ਨੇ ਤੇ ਉਹਨੇ ਧਮਾਲ ਪਾ ਦਿੱਤੀ ਸੀ, ਕਮਾਲ,
0: ਬੜੀ ਭੂਤ ਫੀਮੇਲ ਟੱਕਰੀ। ਹਾਂ
1: ਜੀ ਜੀ,
0: ਵੈਸੇ ਤੁਸੀਂ ਮੰਨਦੇ ਹੋ ਕਿ ਆਪਾਂ ਗਾਣਿਆਂ 'ਚ ਯਾਰ ਬਹੁਤ ਕ੍ਰੀਏਟਿਵ ਬਣ ਜਾਂਦੇ ਆ ਪੰਜਾਬੀ ਗਾਣਿਆਂ 'ਚ?
1: ਕਈ ਗਾਣੇ ਹੁੰਦੇ ਨੇ ਆਪਾਂ ਫਨ ਫਨ 'ਚ ਸੁਣਦੇ ਆ, ਤਾਂ ਉਹ ਫਨ ਫਨ 'ਚ ਸੁਣਿਆ ਗਿਆ ਬਹੁਤ ਜ਼ਿਆਦਾ।
0: ਅੱਛਾ ਨਹੀਂ, ਹੁਣ ਬੜੇ ਨੇ, ਹੁਣ ਇੱਕ ਮੈਂ ਗਾਣਾ ਸੋਚ ਰਿਹਾ ਸੀ ਕਿ ਵੈਸੇ ਹੀ ਚਲੋ ਹੈ ਵਧੀਆ ਵੀ, ਚਾਹ ਦਾ ਕੱਪ ਪਿਆ ਦੇ ਨਹੀਂ ਕਿਤੇ ਘਰੇ ਬੁਲਾ ਕੇ, ਹੁਣ ਇਹ ਤੁਸੀਂ ਇੰਗਲਿਸ਼ ਟ੍ਰਾਂਸਲੇਟ ਕਰੋ ਵੀ ਮੈਨੂੰ, ਕਾਲ ਮੀ ਫੋਰ ਕੱਪ ਆਫ ਟੀ।
1: ਸਹੀ ਗੱਲ ਹੈ ਜੀ। ਅੱਗੇ ਭਾਜੀ ਉਹਦੇ ਮਿਸ ਪੂਜਾ ਦੇ ਅੰਦਰ ਹੁੰਦੇ ਸੀ ਗਾਣੇ ਨਾ ਬਹੁਤ ਜ਼ਿਆਦਾ, ਪਾਣੀ ਹੋ ਗਏ ਡੂੰਘੇ, ਝੋਨਾ ਲਾਣਾ ਹੀ ਚੜ ਦੇਣਾ,
0: ਹਾਂ ਬੜੀਆਂ ਚੀਜ਼ਾਂ। ਹੁਣ ਯਾਰ ਮੈਂ ਇਹ ਜਿਹੜਾ ਗਾਣਾ ਲਾਇਆ ਵੀ ਤੇਰੀ ਰਾਖੀ ਕਰਦਾ ਬੰਦਾ ਹਿਟਲਰ ਹੀ ਬਣ ਗਿਆ, ਹੁਣ ਇੰਨੀ ਰਾਖੀ ਕਿ ਯਾਰ ਕੀ ਕਰਨੀ ਅਗਲੀ ਦੀ।
1: ਪਰ ਦੇਖੋ ਨਾ ਡੀਪ ਸੈਂਸ ਕਿੰਨੀ ਆ ਉਹਦੀ ਨਾਲ।
0: ਹਾਂ ਹੈ ਤਾਂ ਹੈ ਯਾਰ, ਵੀ ਇਹ ਕਹਿੰਦਾ ਵੀ ਮੈਂ ਕਰੋੜਾਂ ਨੂੰ ਮਾਰ ਦੂੰਗਾ ਤੇਰੇ ਕਰਕੇ।
1: ਜੀ ਜੀ ਜੀ,
0: ਚਲੋ ਦੇਖਦੇ ਹਾਂ।
1: ਇੱਕ ਨਾ ਮੈਨੂੰ ਤੁਹਾਡੇ ਨਾਲ ਕੰਮ ਵੀ ਸੀ, ਮੈਨੂੰ ਕਿਸੇ ਇੰਸ਼ੋਰੈਂਸ ਵਾਲਿਆਂ ਦਾ ਵਧੀਆ ਨੰਬਰ ਦਿਓ, ਪੇਰੈਂਟਸ ਦੀ ਮੈਂ ਇੰਸ਼ੋਰੈਂਸ ਕਰਵਾਉਣੀ ਆ, ਉਹਨਾਂ ਨੇ ਟਰੈਵਲ ਕਰਨਾ ਵਾ।
0: ਓਕੇ, ਟਰੈਵਲ ਇੰਸ਼ੋਰੈਂਸ ਕਰਾਉਣੀ ਹੈ?
1: ਬਹੁਤ
0: ਸ਼ੁਕਰੀਆ ਵੀਰੇ, ਥੈਂਕ ਯੂ ਜੀ। 1542 ਹੈਲੋ।
2: ਹਾਂਜੀ ਨਵੀਰ ਜੀ, ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ ਜੀ।
2: ਤੇ ਵੀਰ ਜੀ ਬੇਨਤੀ ਵੀ ਕਦੀ ਆਖਿਆ ਨੀ, ਅੱਜ ਤੁਹਾਨੂੰ ਮੇਰੀ ਇੱਕ ਰਿਕੁਐਸਟ ਕਰਦਾ ਵੀ ਕੋਈ ਚੰਗੀ ਕੋਈ ਸ਼੍ਰੀ ਸ਼ਹੀਦਾਂ ਦੀ ਯਾਦ ਦੇ ਵਿੱਚ ਜੀ ਸਾਨੂੰ ਕੋਈ ਢਾਡੀ ਵਾਰ।
0: ਜ਼ਰੂਰ ਜ਼ਰੂਰ ਜ਼ਰੂਰ ਸੁਣਾਉਂਦੇ ਹਾਂ ਤੁਹਾਨੂੰ ਢਾਡੀ ਵਾਰ। ਮੈਂ ਇੱਕ ਮੈਂ ਸ਼ਹੀਦਾਂ ਦੀ ਯਾਦ ਦੇ ਵਿੱਚ ਪਰਸੋਂ ਹੀ ਲਾਈ ਸੀਗੀ ਸਾਡੇ ਸਦਵਾਂ ਕਾਲਜ ਵਾਲੇ ਢਾਡੀ ਜੱਥੇ ਦੀ, ਕਿ ਤੱਤੀ ਤਵੀ ਤੇ ਬੈਠ ਕੇ। ਸੋ ਜ਼ਰੂਰ ਤੁਹਾਡੇ ਲਈ ਲਾਉਂਦੇ ਹਾਂ
2: ਜੀ। ਜੀ ਜ਼ਰੂਰ ਜੀ ਜਨਾਬ, ਮੈਂ ਅੱਜ ਵੀਰ ਦੀ ਫ੍ਰੀ, ਅੱਜ ਕੋਈ ਸਵਾਲ ਨਹੀਂ ਹੈਗਾ ਤੇ ਅੱਜ ਜ਼ਰੂਰ ਤੁਸੀਂ ਸਾਨੂੰ।
0: ਨਹੀਂ ਸਵਾਲ ਮੈਂ ਵੈਸੇ ਹੀ ਫੰਕਸ਼ਨ ਲਈ ਕੀਤਾ ਵੀ ਕੋਈ ਐਸੇ ਪੰਜਾਬੀ ਗਾਣੇ ਜਿਹੜੇ ਸੁਣ ਕੇ ਤੁਸੀਂ ਵੀ ਕਿਹਾ ਹੋਵੇ ਕਿ ਬੱਲੇ ਯਾਰ ਇਹਨੂੰ ਕਹਿੰਦੇ ਆ ਕ੍ਰੀਏਟਿਵਿਟੀ।
2: ਮੈਂ ਤੁਹਾਡਾ ਗਾਣਾ ਸੁਣਿਆ ਸੀ ਢਲਾਰਾ, ਮੈਂ ਤੇ ਚਲੋ ਵੀਰ ਜੀ ਮੈਨੂੰ ਇੰਨੀ ਜਿੰਨੀ ਕੁ ਮੈਂ ਆਪਣੀ ਸੋਚ ਤੁਹਾਨੂੰ ਗੱਲ ਕਰਦਾ ਵੀ ਤੁਸੀਂ ਹਮੇਸ਼ਾ ਉਹ ਸੁਣੋ ਪੜੋ, ਤੁਹਾਡੀ ਕੋਈ ਦੇਹ ਨੂੰ ਕੋਈ ਸਕੂਨ ਕੋਈ ਚੰਗਾ ਮਿਲੇ, ਕੋਈ ਤੁਹਾਨੂੰ ਕੋਈ ਚੰਗਾ ਵਿੱਚੋਂ ਕੋਈ ਕੋਈ ਗੱਲ ਲੱਭੇ ਤੇ ਉਹ ਮੈਂ ਚੀਜ਼ ਕਰਦਾ ਨਾ ਜਿੱਦਾਂ ਇੱਦਾਂ ਦੇ ਹੇਠ ਮਿਲਦਾ ਤੇ ਮੈਂ ਤੁਹਾਡੇ ਆਪਾਂ ਸੁਣਦਾ ਵੀ ਉਹਦਾ ਕੋਈ ਮਕਸਦ ਤੇ ਮੈਨੂੰ ਕੋਈ ਸਮਝ ਨਹੀਂ ਲੱਗੀ ਵੀ
0: ਨਹੀਂ ਆਪਣੇ ਗਾਣੇ ਚ ਅੱਜ ਕੱਲ ਮਕਸਦ ਦੀ ਲੋੜ ਹੀ ਨੀ ਕੋਈ।
2: ਹਾਂਜੀ ਨਹੀਂ ਹੁੰਦਾ ਜੀ, ਜਿਹੜਾ ਕੋਈ ਦੇਖੋ ਕੋਈ ਗਾਣੇ ਹੁੰਦੇ ਜਿਹੜੇ ਦਿਲ ਨੂੰ ਟੁੰਮਣ ਵਾਲੇ ਤੇ ਕੋਈ ਉਹਨਾਂ ਚ ਮਕਸਦ ਛਿਪਿਆ ਹੁੰਦਾ, ਕੋਈ ਕੋਈ ਗੱਲ ਛੁਪੀ ਹੁੰਦੀ ਆ ਤੇ ਫਿਰ ਉਹ ਚੀਜ਼ ਹੋਰ ਹੁੰਦੀ।
0: ਜੀ ਜੀ ਜੀ ਚਲੋ ਨਹੀਂ ਮੈਂ ਤੁਹਾਡੇ ਢਾਡੀ ਵਾਰ ਜ਼ਰੂਰ ਲਾਉਣਾ ਥੈਂਕ ਯੂ। ਨਹੀਂ ਮੈਂ ਵੈਸੇ ਗੱਲ ਕਰ ਰਿਹਾ ਵੀ ਅੱਜ ਕੱਲ ਯਾਰ ਕਿਉਂਕਿ ਚੱਲ ਬੜੀਆਂ ਚੀਜ਼ਾਂ ਚੱਲ ਜਾਂਦੀਆਂ ਨੇ ਯਾਰ, ਜਿਨ੍ਹਾਂ ਚ ਹੁਣ ਕੋਈ ਬਾਹਲੀ ਤੁਸੀਂ ਸੋਚੋ ਕਿ ਗੱਲਬਾਤ ਹੈ ਨੀ, ਬਟ ਉਹ ਵੀ ਚੀਜ਼ਾਂ ਚੱਲ ਜਾਂਦੀਆਂ। 2559 ਹੈਲੋ
3: ਹੈਲੋ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ?
0: ਠੀਕ ਹੈ ਜੀ, ਕਿਵੇਂ ਹੋ?
3: ਵਧੀਆ ਠੀਕਾ ਜੀ। ਇੱਕ ਤੁਹਾਨੂੰ ਗਾਣਾ ਦੱਸਣਾ ਸੀਗਾ।
0: ਹਾਂਜੀ
3: ਉਹ ਬੜਾ ਪੁਰਾਣਾ ਗਾਣਾ, ਪਹਿਲਾਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਤੇ ਹੱਸਦੇ ਵੀ ਬੜਾ ਹੁੰਦੇ ਸੀ। ਇੱਕ ਵਾਰੀ ਮਾੜਾ ਪਲੇ ਕਰਕੇ ਦੇਖੋ
0: ਕਿਹੜਾ
3: ਇਹ ਹੈਗਾ ਜੀ। ਏ ਐਸ ਕੰਗ ਦਾ ਇੱਕ ਵਾਰੀ ਦੱਸ ਤੈਨੂੰ ਕਿਹਨੇ ਛੇੜਿਆ, ਇਹ ਦੇਖੋ ਕ੍ਰੀਏਟਿਵਿਟੀ ਦਾ ਕਿੰਨੀ ਵਧੀਆ ਬਣ ਗਈ ਜੀ।
0: ਓਕੇ ਕੀ ਕਿਹੜੀਆਂ ਕ੍ਰੀਏਟਿਵ ਗੱਲਾਂ ਕਹੀਆਂ ਗਈਆਂ ਗਾਣੇ 'ਚ
3: ਦੇਖੋ ਜੀ। ਮਾੜਾ ਲਾ ਕੇ ਬੜਾ ਫਨੀ ਜਿਹਾ ਗਾਣਾ, ਨਾਲੇ ਬੜਾ ਖਤਰਨਾਕ ਗਾਣਾ ਤੇ ਫਨੀ ਜਿਹਾ ਵੀ ਹੈ। ਏ ਐਸ ਕੰਗ ਦਾ ਏ ਐਸ ਕੰਗ ਤੁਸੀਂ ਜਾਣਦੇ ਹੋ?
0: ਹਾਂਜੀ ਹਾਂਜੀ, ਖਾਓ ਪੀਓ ਐਸ਼ ਕਰੋ ਮਿੱਤਰੋ।
3: ਹਾਂਜੀ ਹਾਂਜੀ ਹਾਂਜੀ ਹਾਂਜੀ
0: ਏ ਐਸ ਕੰਗ ਤਾਂ ਲੈਜੈਂਡ ਬੰਦੇ ਨੇ। ਇੱਕ
3: ਹਾਂਜੀ ਇੱਕ ਵਾਰੀ ਦੱਸ ਤੈਨੂੰ ਕਿਹਨੇ ਛੇੜਿਆ, ਇਹ ਦੇਖੋ ਕਰਕੇ ਬੜਾ ਜਿਹਾ
0: ਠੀਕ ਹੈ। ਨਹੀਂ ਮੈਂ ਲਾਸਟ ਰੂਲ ਮੈਨੂੰ ਅੱਗੇ ਦੱਸੋ ਅੱਗੇ ਕੀ ਕਹਿੰਦੇ ਆ ਮਾੜੇ ਦੱਸ ਦੋ।
3: ਜਿਵੇਂ ਇਹ ਚ ਹੈਗਾ ਇੱਕ ਵਾਰੀ ਕੁੜੀ ਨੂੰ ਕਹਿ ਰਹੇ ਇੱਕ ਵਾਰੀ ਦੱਸ ਤੈਨੂੰ ਕਿਹਨੇ ਛੇੜਿਆ, ਮਤਲਬ ਕਿ ਕੋਈ ਉਹਦਾ ਲਵਰ ਕਹਿ ਰਹੇ ਲਾ ਲਓ
0: ਹਾਂ
3: ਵੀ ਉਹਦਾ ਜਿਹਨੇ ਤੈਨੂੰ ਹੱਥ ਲਾਇਆ ਹੱਥ ਵੱਢ ਦਿਆਂਗੇ, ਜਿਹਨੇ ਤੈਨੂੰ ਅੱਖ ਮਾਰੀ ਅੱਖ ਕੱਢ ਦਿਆਂਗੇ।
0: ਅੱਛਾ ਹੱਥ ਵੀ ਵੱਢ ਦਿਆਂਗੇ ਅੱਖ ਵੀ ਕੱਢ ਦਿਆਂਗੇ ਬੱਲੇ ਤੁਹਾਡੇ।
3: ਹਾਂਜੀ ਹਾਂਜੀ
0: ਕੀ ਬਾਤ ਹੈ ਕੀ ਬਾਤ
3: ਹੈ,
0: ਚਲੋ ਲਾਉਣੇ ਆ ਫਿਰ ਜ਼ਰੂਰ। ਥੈਂਕ ਯੂ, ਆਪਣੇ ਬੰਦੇ ਉਹੀ ਤਾਂ ਹੈ, ਅੱਖ ਵੀ ਕੱਢ ਦਿਆਂਗੇ ਹੱਥ ਵੀ ਵੱਢ ਦਿਆਂਗੇ ਬੱਲੇ ਬੱਲੇ ਬੱਲੇ। ਸੋ ਓਕੇ, ਹੋਰ ਯਾਰ ਕੋਈ ਤੁਹਾਡੇ ਮਨ 'ਚ ਕੋਈ ਕ੍ਰੀਏਟਿਵ ਗਾਣੇ ਨੇ, ਕ੍ਰੀਏਟਿਵ ਲਿਰਿਕਸ ਵੀ ਹੋਣ ਤਾਂ ਵੀ ਮੈਨੂੰ ਦੱਸ ਦਿਓ। ਮੇਰੇ ਯਾਰ ਮਾਇੰਡ ਦੇ ਵਿੱਚ ਕੋਈ ਚੀਜ਼ਾਂ ਆ ਨਹੀਂ ਰਹੀਆਂ ਕੋਈ, ਨਾ ਮੈਂ ਵੀ ਸੋਚਦਾ ਹੌਲੀ ਹੌਲੀ। ਸੋ ਨੰਬਰ ਹੈ ਆਪਣਾ 9056733937 9056733337 ਆਪਣਾ ਨੰਬਰ ਹੈ। ਇੱਕ ਤੁਸੀਂ ਨਾਲ ਦੀ ਨਾਲ ਜ਼ਰੂਰ ਮੈਸੇਜ ਯਾਦ ਰੱਖੋ ਪ੍ਰਦੀਪ ਭਾਜੀ ਦਾ, ਤੁਹਾਡੇ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ। ਪ੍ਰਦੀਪ ਭਾਈ ਜੀ ਭਾਜੀ ਸੋਰੀ, ਨੰਬਰ ਹੈ 647-6322-3003। ਟੀ ਵੀ ਵੀ ਰਿਪੇਅਰ ਕਰ ਦਿੰਦੇ ਆ ਪ੍ਰਦੀਪ ਜੀ, 6476223203। 1236 ਹੈਲੋ
4: ਹਾਂਜੀ ਵੀਰੇ ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
4: ਵਧੀਆ ਵਧੀਆ, ਹੋਰ ਕਹਿਣਾ ਖੇਤਾਂ
0: ਕੈਮ ਕੈਮ?
4: ਹਾਂਜੀ ਇੱਕ ਗਾਣਾ ਹਰਜੀਤ ਹਰਮਨ ਦਾ ਆਇਆ ਸੀਗਾ ਕੱਲ, ਕਿਹਦੇ ਨਾਲ ਗਈ ਸੀ ਬਾਜ਼ਾਰ ਸਾਨੂੰ ਪੱਕੀਆਂ ਰਿਪੋਰਟਾਂ ਨੇ।
0: ਅੱਛਾ ਕੱਲ ਕਿਹਦੇ ਨਾਲ ਗਈ ਸੀ ਬਾਜ਼ਾਰ ਸਾਨੂੰ ਪੱਕੀਆਂ ਰਿਪੋਰਟਾਂ ਨੇ।
4: ਹਾਂਜੀ
0: ਵਾਹ ਵੀ ਵਾਹ, ਰਿਪੋਰਟਾਂ ਹੋਰ ਹੋਣ ਨਾ ਹੋਣ ਕੁੜੀ ਕਿੱਥੇ ਗਈ ਉਹ ਤਾਂ ਜ਼ਰੂਰ ਪਤਾ ਹੁੰਦਾ ਬੰਦੇ ਨੂੰ,
4: ਉਹ ਤਾਂ ਪੱਕਾ ਪਤਾ ਹੁੰਦਾ ਵੀ ਹਾਂ ਬਾਜ਼ਾਰ ਚ ਕਿਹਦੇ ਨਾਲ ਗਈ।
0: ਚਲੋ ਠੀਕ ਹੈ, ਇਹ ਵੀ ਲਾਉਂਦੇ ਆ ਤੁਹਾਡੇ ਲੱਭ ਕੇ। ਅੱਛਾ ਜਿਹੜਾ ਆਪਾਂ ਟਰੰਪ ਦੇ ਉੱਤੇ ਉਹਨੇ ਗਾਣਾ ਗਾਇਆ ਸੀ।
5: ਹਾਂ ਯਾਰ ਉਹ ਜ਼ਰੂਰ ਲਾਵੇ ਨਾ, ਬੜਾ ਚੰਗਾ ਲੱਗਦਾ ਯਾਰ, ਬੜੇ ਸੋਹਣੇ ਗਾਣੇ।
0: ਉਹ ਬੰਦਾ ਨਾ ਚੀਮਾ ਬਾਈ ਹੈ ਜਿਹੜਾ, ਉਹ ਵੀ ਬੜਾ ਕ੍ਰੀਏਟਿਵ ਹੈ।
5: ਹਾਂ ਯਾਰ ਤੂੰ ਆਹ ਉਹਦੀ ਗੱਲ ਕਰਦਾ, ਬਹੁਤ ਸੋਹਣੇ ਗਾਣੇ ਗਾਉਂਦਾ ਮੁੱਦਿਆਂ ਦੇ ਨਾਲੇ।
0: ਹਾਂ ਹੈ ਮੁੱਦਿਆਂ ਤੇ, ਬਟ ਉਹਦੇ ਨਾ ਉਹਦੇ ਕਲਮ ਦੇ ਵਿੱਚ ਵਾਕਈ ਬੜੀ ਇੱਕ ਕ੍ਰੀਏਟਿਵਿਟੀ ਆ। ਉਹਨੇ ਹੁਣ ਗਾਣਾ ਗਾਇਆ ਕਹਿੰਦਾ ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ, ਇਸ ਕੰਮ 'ਚ ਮੈਂ ਛੁੱਟੀ ਕੋਈ ਲੈਣ ਨਹੀਂ ਦੇਣੀ, 12 ਮਹੀਨੇ 7 ਦਿਨ ਕੰਮ ਹੋਊਗਾ, ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ 'ਚ ਦੇਣੀ। ਲਾ ਦਿੰਦੇ ਲਾ ਦਿੰਦੇ, ਥੈਂਕ ਯੂ। ਬੰਦਾ ਕਹਿੰਦਾ ਯਾਰ ਵੀ ਤੇਰਾ ਗਾਣੇ ਦਾ ਨਾਮ ਹੈ ਲਵ ਸੈਲਰੀ, ਤੇਰਾ ਕੰਮ ਬਸ ਇਹੀ ਹੈ ਕਿ ਮੈਨੂੰ ਪਿਆਰ ਕਰਨਾ, ਨਾ ਕੋਈ ਛੁੱਟੀ, 12 ਮਹੀਨੇ 7 ਦਿਨ ਕੰਮ ਹੋਊਗਾ। ਸੁਨੀਲ ਚੀਮਾ ਬਾਈ ਬੜਾ ਕ੍ਰੀਏਟਿਵ ਹੈ, ਇਹਦੇ ਵੀ ਗਾਣੇ ਕੀ ਸੁਣ ਕੇ ਮੈਨੂੰ ਬੜਾ ਚ ਯੂਨੋ ਲੱਗਦਾ ਵੀ ਬੱਲੇ ਬੱਲੇ ਬੱਲੇ ਯਾਰ, ਇਹਨੂੰ ਬਾਕੀ ਕਹਿੰਦੇ ਕ੍ਰੀਏਟਿਵਿਟੀ। ਸੋ ਓਕੇ, ਤੁਹਾਡੀਆਂ 2-3 ਰਿਕੁਐਸਟਾਂ ਨੇ ਉਹ ਜ਼ਰੂਰ ਲਾਉਂਦੇ ਹਾਂ। ਨੰਬਰ ਹੈ ਆਪਣਾ 9056733337। ਦੱਸੀ ਚਲੋ ਯਾਰ, ਹੋਰ ਕਿਹੜੇ ਕਿਹੜੇ ਗਾਣੇ ਐਸੇ ਆ ਵੀ ਕੋਈ ਲਿਰਿਕ ਗਾਣੇ ਦਾ ਸੁਣ ਕੇ ਜਾਂ ਟਾਈਟਲ ਗਾਣੇ ਦਾ ਸੁਣ ਕੇ ਪੂਰਾ ਹੀ ਗਾਣਾ ਸੁਣ ਕੇ ਤੁਸੀਂ ਵੀ ਕਿਹਾ ਹੋਵੇ ਕਿ ਬੱਲੇ ਯਾਰ ਇਹਨੂੰ ਕਹਿੰਦੇ ਆ ਕ੍ਰੀਏਟਿਵਿਟੀ। ਇੱਕ ਤੁਸੀਂ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਜਿਹੜੇ ਘਰ ਆ ਰਹੇ ਆ ਉਹਨਾਂ ਦੀ ਜਾਣਕਾਰੀ ਨੋਟ ਕਰੋ, ਬਹੁਤ ਰੀਜ਼ਨੇਬਲ ਪ੍ਰਾਈਸਿਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। paradisedevelopments.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਉਮਰ ਦੇ ਨਾਲ ਨਾਲ ਨਾ ਆਪਣੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ, ਫਿਰ ਤੁਹਾਨੂੰ ਕਰਾਉਣੀ ਚਾਹੀਦੀ ਹੈ ਕੈਟਰੈਕਟ ਆਈ ਸਰਜਰੀ। ਇਹ ਬੜੀ ਫਾਇਦੇਮੰਦ ਆਈ ਸਰਜਰੀ ਹੈ ਤੇ ਬਹੁਤ ਸੇਫ ਹੈ। ਮੇਨ ਗੱਲ ਇਹ ਦੁਨੀਆ ਭਰ ਦੀ ਸਭ ਤੋਂ ਸੇਫੈਸਟ ਸਰਜਰੀਜ਼ ਦੇ ਵਿੱਚੋਂ ਇੱਕ ਹੈ। ਸੋ ਕੈਟਰੈਕਟ ਆਈ ਸਰਜਰੀ ਕਰਾਉਣ ਦੇ ਲਈ ਤੁਸੀਂ ਯਾਦ ਜ਼ਰੂਰ ਰੱਖਣਾ ਇੱਕ ਮੈਸੇਜ, ਉਹ ਹੈ LAL ਕਲੀਨਿਕ, ਕਿ ਤੁਹਾਡੀ ਬੋਲੀ ਬੋਲਦੇ ਸਾਰੇ ਡਾਕਟਰ ਨੇ। ਤੇ ਆ ਲਓ, ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਜੀ 6597, ਹਾਂਜੀ
6: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਵਧੀਆ, ਤੁਸੀਂ
0: ਦੱਸੋ? ਬਹੁਤ ਵਧੀਆ ਜੀ।
6: ਹਾਂਜੀ, ਮੈਂ ਤੁਹਾਨੂੰ ਕ੍ਰੀਏਟਿਵ ਸੌਂਗ ਦੱਸਣਾ ਸੀਗਾ
0: ਜਿਹੜਾ ਮੈਨੂੰ
6: ਪਸੰਦ ਆ। ਹਾਂਜੀ, ਜਿਹੜਾ ਸਿੱਧੂ ਮੂਸੇਵਾਲ ਦਾ 4-10 ਸੌਂਗ ਹੈ, ਮੈਨੂੰ ਨਹੀਂ ਸੀ ਲੱਗਦਾ ਕੋਈ ਹਾਈਵੇ ਤੇ ਸੌਂਗ ਆ
0: ਸਕਦਾ। ਹਾਂ ਗੱਲ ਤੁਹਾਡੀ,
6: ਲੱਗਦਾ ਵੀ ਸਭ ਤੋਂ ਕ੍ਰੀਏਟਿਵ ਸੌਂਗ ਆ।
0: ਨਹੀਂ ਨਹੀਂ, ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ। ਵੀ ਹੁਣ ਕੀ ਸੀ ਲਿਰਿਕਸ ਐਗਜ਼ੈਕਟਲੀ ਕੀ ਸੀ?
6: 4-10 ਹੀ ਹੈ ਸੌਂਗ ਦਾ।
0: 4-10 ਹੀ ਉੱਤੇ ਗੱਡੀ ਦੇਣੇ ਜਾਵੇ ਤੇ ਪਲਾਜ਼ੇ ਵਿੱਚ ਇੱਕ ਨੱਡੀ ਛੱਡੀ ਜਾਵੇ। ਸਿੱਧੂ ਦੇ ਸਾਰੇ ਗਾਣੇ ਬੜੇ ਕ੍ਰੀਏਟਿਵ ਸੀ।
6: ਹਾਂਜੀ ਹਾਂਜੀ, ਲਿਰਿਕਸ ਬਹੁਤ ਵਧੀਆ ਨੇ ਸਾਰੇ, ਬਟ ਇਹ ਸੌਂਗ ਮੈਨੂੰ ਸੀ ਵੀ ਕੋਈ 4-10 ਤੇ ਕਿਵੇਂ ਗਾਣਾ ਗਾ ਸਕਦਾ।
0: ਉਹੀ ਤਾਂ ਹੈ, ਹੁਣ ਉਹੀ ਤਾਂ 4-10 ਦੇ ਉੱਤੇ ਤੇ ਹਾਈਵੇ ਨੂੰ ਛੱਡੋ, ਹੁਣ ਤਾਂ ਗਾਣੇ ਹਰ ਇੱਕ ਚੀਜ਼ ਦੇ ਉੱਤੇ। ਹੁਣ ਮੇਰੇ ਮੂਹਰੇ ਦੀ ਇੱਕ ਕੀਬੋਰਡ ਇੱਥੇ ਰੱਖਿਆ ਹੋਇਆ, ਕਿਸੇ ਨੇ ਕੀਬੋਰਡ ਉੱਤੇ ਵੀ ਗਾਣਾ ਕੋਈ ਨਾ ਕੋਈ ਬਣਾਇਆ ਹੋਊਗਾ।
6: ਮੇਬੀ ਹਾਂਜੀ ਹੋ ਸਕਦਾ ਆ, ਬਟ ਇਹ ਸੌਂਗ ਕਾਫੀ ਕ੍ਰੀਏਟਿਵ ਲੱਗਿਆ ਸੀਗਾ. ਇੱਕ ਸੀਗਾ ਸਤਿੰਦਰ ਸਰਤਾਜ ਦਾ ਨਿੱਕੀ ਜਿਹੀ ਕੁੜੀ, ਮੇਬੀ ਤੁਸੀਂ ਸੁਣਿਆ
0: ਹੋਵੇ. ਬਹੁਤ ਵਧੀਆ ਗਾਣਾ.
6: ਹਾਂਜੀ
0: ਲਾਉਣੇ ਆ ਜ਼ਰੂਰ, 410 ਵੀ ਲਾ ਦਾਂਗੇ ਤੇ ਨਿੱਕੀ ਜਿਹੀ ਕੁੜੀ ਵੀ ਲਾਉਣੇ ਆ.
6: ਓਕੇ ਜੀ, ਥੈਂਕ ਯੂ. ਓਕੇ ਜੀ,
0: ਥੈਂਕ ਯੂ ਸੋ ਮੱਚ. 6986 ਹੈਲੋ.
7: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਬਾਈ ਜੀ, ਕੀ ਬਣਦਾ?
7: ਵਧੀਆ ਵਧੀਆ ਵੀਰੇ. ਤੇ ਇੱਕ ਵੀਰੇ ਉਹਦਾ ਗਾਣਾ ਸੀ ਬੱਬੂ ਮਾਨ ਦੇ, ਦੋ ਗਾਣੇ ਨੇ, ਕੈਨੇਡਾ ਕੈਨੇਡਾ, ਅਮਰੀਕਾ ਅਮਰੀਕਾ.
0: ਬੱਬੂ ਮਾਨ, ਬੱਬੂ ਮਾਨ ਤੇ ਕਿੰਨੇ ਗਾਣੇ ਨੇ ਸਾਰੇ ਯਾਰ, ਬੜੇ ਕ੍ਰੀਏਟਿਵ ਨੇ ਹੈ,
7: ਬਾਲੇ ਨੇ ਵੀਰੇ. ਜਿਵੇਂ ਆਹ ਲਾ ਲਾ ਦੋ ਗਾਣੇ ਤਾਂ ਮੈਂ ਆਹ ਦੱਸਤੇ, ਇੱਕ ਨਾ ਹੋਰ ਗਾਣਾ ਸੀਗਾ ਫੋਨ ਉਠਾ ਲੇ ਫੋਨ ਉਠਾ ਲੇ, ਇਹੋ ਜਿਹਾ ਕੁਛ ਵੀ ਸੀਗਾ.
0: ਕੈਨੇਡਾ ਕੈਨੇਡਾ ਮੈਂ ਜਾਣਾ, ਅਸੀਂ ਬੜਾ ਹੱਸੇ ਯਾਰ ਉਹ ਗਾਣਾ ਸੁਣ ਕੇ.
7: ਇੱਕ ਵੀਰੇ ਹੋਰ ਵੀ ਉਦੋਂ ਬਾਅਦ ਨਾਲ ਜਿਹਾ ਹੋਰ ਕੱਢਿਆ ਸੀਗਾ, ਅਮਰੀਕਾ ਅਮਰੀਕਾ
0: ਅਮਰੀਕਾ ਅਮਰੀਕਾ. ਹਾਂ ਅਮਰੀਕਾ ਵੀ ਕੱਢਿਆ ਸੀਗਾ ਬਿਲਕੁਲ. ਬੱਬੂ ਮਾਨ ਦੇ
7: ਕਹਿੰਦਾ ਹੋਰ,
0: ਕਿਹੜਾ ਲਾਈਏ ਫਿਰ, ਕੈਨੇਡਾ ਕੈਨੇਡਾ ਜਾਂ ਅਮਰੀਕਾ ਅਮਰੀਕਾ?
7: ਨਹੀਂ ਨਹੀਂ ਮੈਂ ਤੁਹਾਨੂੰ ਹਾਸੇ ਵਾਲੇ ਇਹਨਾਂ ਨੇ ਦੱਸੇ ਨੇ, ਹਾਸਾ ਜਿਹਾ ਸੁਣ ਕੇ.
0: ਹਾਂ
7: ਤੁਸੀਂ ਉਹ ਲਾ ਦੋ 410
0: ਤੈਨੂੰ ਕਿਹੜਾ ਛੇੜਦਾ, ਕੀ ਕਹਿੰਦੇ ਆ ਵੀ ਅੱਖ ਕੱਢ ਦਿਆਂਗੇ ਹੱਥ ਵੱਢ ਦਿਆਂਗੇ. ਸੁਣਦੇ ਆ ਏ ਐਸ ਕੰਗ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ. ਇੱਕ ਮਿੰਟ, ਸ਼ੁਰੂ ਸ਼ੁਰੂ

ਓਕੇ ਨਾਲ ਦੀ ਨਾਲ ਹੋਰ ਵੀ ਲਾਉਂਦੇ ਹਾਂ ਬਟ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਦੋ ਮੈਸੇਜ ਸੁਣਾ ਦਈਏ ਤੇ ਫਿਰ ਵਾਪਸ ਆਉਂਦੇ ਹੈ। ਇੱਕ ਵਾਰੀ ਦੱਸ ਤੈਨੂੰ, ਮੈਨੂੰ ਉਹ ਨਹੀਂ ਲੱਭਿਆ ਯਾਰ, ਕਹਿੰਦੇ ਕਿ ਕਿਹਦੇ ਨਾਲ ਗਈ ਸੀ ਬਾਜ਼ਾਰ, ਸਾਡੇ ਕੋਲ ਸਾਰੀਆਂ ਰਿਪੋਰਟਾਂ ਨੇ ਹਰਜੀਤ ਹਰਮਨ ਦਾ, ਕਿਸੇ ਨੂੰ ਪਤਾ ਹੋਵੇ ਟਾਈਟਲ ਕੀ ਹੈ ਗਾਣੇ ਦਾ ਮੈਨੂੰ ਦੱਸਿਓ।

0: Sportsnet.ca. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984